0: ਜ਼ਰੂਰ ਦੱਸੋ ਕਿ ਮੂੰਹ ਨੀ ਆ ਮੂੰਹ ਤੇ ਉਹ ਤੇ ਉਹ ਤੇ ਰੂਟੀਨ ਜੋਬ ਹੋ ਗਈ ਨਾ
1: ਵਧੀਆ ਬਣੇ ਕੀ
0: ਖਾਣ ਪੀਣ ਨੂੰ
1: ਅੱਛਾ ਖਾਣ ਪੀਣ ਨੂੰ ਓਕੇ ਚੀਜ਼ੀਆਂ
0: ਚੀਜ਼ੀਆਂ ਵਧੀਆ ਵਧੀਆ ਬਣਾਓ
1: ਤੁਹਾਨੂੰ ਲੱਗਦਾ ਇਸ ਪਾਸੇ ਧਿਆਨ ਹੁੰਦਾ
0: ਮੈਨੂੰ ਤੇ ਬੜਾ ਚਾਅ ਹੁੰਦਾ ਕਿ ਹਾਂ ਕਿ ਛੁੱਟੀਆਂ ਦੇ ਵਿੱਚ ਮਤਲਬ ਵਧੀਆ ਵਧੀਆ ਚੀਜ਼ਾਂ ਬਣਾਈਏ ਬੱਚਿਆਂ ਵਾਸਤੇ
1: ਓਕੇ ਸੋ ਤੁਹਾਡਾ ਜਿੱਦਾਂ ਸਭ ਤੋਂ ਵੱਧ ਇਹ ਧਿਆਨ ਹੁੰਦਾ ਵੀ ਆਪਾਂ ਖਾਣ ਵਾਲੀ ਕਿਹੜੀ ਚੀਜ਼ ਵਧੀਆ ਹਾਂ ਓਕੇ ਸੋ ਤੁਸੀਂ ਵੀ ਦੱਸੋ ਭਾਈ ਤੁਹਾਡਾ ਕਿਹੜੇ ਪਾਸੇ ਨੂੰ ਧਿਆਨ ਹੁੰਦਾ ਵਾ ਆਪਾਂ ਇਹ ਚੀਜ਼ ਵੀ ਜਾਣ ਲੈਂਦੇ ਹਾਂ ਵੀ ਛੁੱਟੀਆਂ ਦੇ ਵਿੱਚ ਮੈਨੂੰ ਲੱਗਦਾ ਵਾ ਵੀ ਸਾਡਾ ਸਭ ਤੋਂ ਵੱਧ ਇਹ ਧਿਆਨ ਹੁੰਦਾ ਵਾ ਵੀ ਆਪਾਂ ਜਾਈਏ ਕਿੱਥੇ
0: ਹਾਂ ਬਿਲਕੁਲ ਉਹ ਵੀ ਆਪਸ਼ਨ ਖਾਣ ਪੀਣ
1: ਜਾਈਏ ਕਿੱਥੇ ਜਾਈਏ
0: ਆਪਾਂ ਪੰਜਾਬੀ ਨੂੰ ਜੇ ਕਿਤੇ ਜਾਣਾ ਵੀ ਹੈ ਤੇ ਭਾਵੇਂ ਗੱਡੀ 'ਚ ਬਹਿਣਾ ਹੋਵੇ ਭਾਵੇਂ ਰਾਹ 'ਚ ਟਰੈਵਲ ਵਾਸਤੇ ਖਾਣ ਪੀਣ ਦੀ ਗੱਲ ਤੇ ਹੁੰਦੀ ਹੈ ਨਾ ਕਿ ਖਾਣ ਨੂੰ ਕੀ ਲੈ ਕੇ ਜਾਣਾ
1: ਨਹੀਂ ਉਹ ਤੇ ਫਿਰ ਵੇਖੋ ਜਾਣਾ ਜਿਹੜਾ ਵਾ ਉਹ ਪ੍ਰਾਇਮਰੀ ਹੋ ਗਿਆ ਨਾਲ ਕੁਛ ਲੈ ਕੇ ਜਾਣਾ ਵਾ ਖਾਣ ਨੂੰ ਪਾਉਣ ਨੂੰ ਖੇਡਣ ਨੂੰ ਉਹ ਸੈਕੰਡਰੀ ਹੋ ਗਿਆ ਮੇਨ ਤੇ ਇਹ ਆ ਵੀ ਤੁਹਾਡਾ ਛੁੱਟੀਆਂ ਦੇ ਵਿੱਚ ਮਤਲਬ ਕੀ ਸਭ ਤੋਂ ਵਧੇਰੇ ਤੁਹਾਡੇ ਮਨ ਦੇ ਵਿੱਚ ਕੀ ਹੁੰਦਾ
0: ਛੁੱਟੀਆਂ ਦੇ ਵਿੱਚ ਤੁਹਾਨੂੰ ਇਹ ਕਿ ਕੁੱਲ ਮਿਲਾ ਕੇ ਕੁਛ ਵੀ ਕਰੋ ਵਧੀਆ ਟਾਈਮ ਸਪੈਂਡ ਕਰਨ ਨੂੰ ਮਿਲ ਜਾਂਦਾ ਬੱਚਿਆਂ ਦੇ ਨਾਲ ਪਹਿਲਾ ਹੀ ਦਿਨ
1: ਇੱਕ ਪੁਆਇੰਟ ਹੁੰਦਾ ਵਾ ਜਦੋਂ ਆਪਾਂ ਮੰਨ ਲਓ ਕਿਤੇ ਸਫ਼ਰ 'ਤੇ ਆਪਾਂ ਜਾਂਦੇ ਹਾਂ ਨਾ ਅਤੇ ਰਾਹ ਦੇ ਵਿੱਚ ਆਪਾਂ ਸਾਹ ਲੈਣ ਲਈ ਕਿਤੇ ਖੜ੍ਹਦੇ ਹਾਂ ਆਪਾਂ ਤੇਲ ਪਾਉਣ ਲਈ ਕਿਤੇ ਖੜ੍ਹਦੇ ਹਾਂ ਛਾਵੇਂ ਕਿਤੇ ਖੜ੍ਹਦੇ ਹਾਂ ਆਪਾਂ ਹੈ ਨਾ ਅਤੇ ਫਿਰ ਆਪਾਂ ਰਿਫਰੈਸ਼ ਹੋ ਕੇ ਆਪਾਂ ਗਾਂਹ ਤੁਰ ਪੈਂਦੇ ਹਾਂ ਆਈ ਥਿੰਕ ਛੁੱਟੀਆਂ ਉੱਦਾਂ ਦਾ ਇੱਕ ਕੰਮ ਉੱਦਾਂ ਦਾ ਇੱਕ ਰੋਲ ਅਦਾ ਕਰਦੀਆਂ ਤੁਹਾਨੂੰ ਲੱਗਦਾ ਵੀ ਯਾਰ ਡੇਲੀ ਦਾ ਨਾ ਉਹ ਹੀ ਸਾਰਾ ਕੁਛ ਉੱਦਾਂ ਹੀ ਲਗਾਤਾਰ ਚੱਲੀ ਜਾਂਦਾ ਅਤੇ ਹੁਣ ਇੱਕ ਬ੍ਰੇਕ ਆਈ ਆ ਜਦੋਂ ਮੈਨੂੰ ਸਵਖਤ ਨਹੀਂ ਉੱਠਣਾ ਪੈਣਾ ਹੁਣ ਇੱਕ ਬ੍ਰੇਕ ਆ ਜਦੋਂ ਬੱਚਿਆਂ ਨੂੰ ਸਵਖਤ ਉਠਾਉਣਾ ਨਹੀਂ ਪੈਣਾ ਹੈ ਨਾ ਹੁਣ ਇੱਕ ਬ੍ਰੇਕ ਜਿਹੀ ਆ ਜਦੋਂ ਆਪਾਂ ਬਾਹਰ ਅੰਦਰ ਘੁੰਮਣ ਫਿਰਨ ਜਾ ਸਕਦੇ ਹਾਂ ਸਾਨੂੰ ਇਹ ਟੈਨਸ਼ਨ ਨਹੀਂ ਆ ਵੀ ਰਾਤ ਨੂੰ ਛੇਤੀ ਆਉਣਾ ਅਤੇ ਆਪਾਂ ਅਗਲੇ ਦਿਨ ਫਿਰ ਬੱਚਿਆਂ ਨੂੰ ਸਕੂਲ ਭੇਜਣਾ ਬੱਚਿਆਂ ਨੂੰ ਆਪਾਂ ਸਵੇਰੇ ਸਵੇਰੇ ਰੋਟੀ ਪਾਣੀ ਬਣਾ ਕੇ ਦੇਣਾ ਜਾਂ ਫਿਰ ਇਹ ਤੁਹਾਨੂੰ ਟੈਨਸ਼ਨ ਨਹੀਂ ਆ ਵੀ ਆਪਾਂ ਬੱਚਿਆਂ ਨੂੰ ਚਲੋ ਸਕੂਲ ਭੇਜ ਦਿੱਤਾ ਅਤੇ ਫਿਰ ਇੱਕ ਦੁਬਾਰਾ ਟੈਨਸ਼ਨ ਨਹੀਂ ਆ ਵੀ ਦੁਪਹਿਰੇ ਵਾਪਸ ਪਿੱਕ ਕਰਨਾ ਸੋ ਇਹ ਸਾਰੀਆਂ ਚੀਜ਼ਾਂ ਤੋਂ ਇੱਕ ਤੁਹਾਨੂੰ ਬ੍ਰੇਕ ਮਿਲਦੀ ਹੈ ਉਹ ਤੁਹਾਨੂੰ ਰਾਹਤ ਦਿੰਦੀ ਹੈ ਅਤੇ ਉਹ ਬ੍ਰੇਕ ਇਸ ਹਫ਼ਤੇ ਦੇ ਵਿੱਚ ਤੁਹਾਡੀ ਚਰਮ ਸੀਮਾ 'ਤੇ ਹੋਊਗੀ ਤੁਹਾਡਾ ਤੁਹਾਨੂੰ ਆਨੰਦ ਚਰਮ ਸੀਮਾ ਦੇ ਉੱਤੇ ਹੋਊਗਾ ਤੁਹਾਡਾ ਵੀ ਹਾ ਹਾ ਹਾ ਹਾ ਅੱਜ ਤਾਂ ਬਹੁਤ ਵਧੀਆ ਅੱਜ ਤਾਂ ਵੈਰੀ ਨਾਈਸ ਅੱਜ ਤਾਂ ਓਕੇ ਰਿਪੋਰਟ
0: ਕਿਉਂਕਿ ਕਈਆਂ ਜਿਵੇਂ ਮੰਮੀਆਂ ਨਾਲ ਵੀ ਗੱਲ ਕਰੋ ਨਾ ਪਿਕਅਪ ਡਰੋਪ ਵਾਸਤੇ ਸਪੈਸ਼ਲੀ ਜਿਹੜੇ ਰੋਜ਼ ਜਾਂਦੇ ਉਹ ਕਹਿੰਦੇ ਐਵੇਂ ਲੱਗਦਾ ਹੁਣੇ ਤਾਂ ਛੱਡ ਕੇ ਗਏ ਸੀ ਹੁਣ ਫਿਰ ਟਾਈਮ ਮਤਲਬ ਬੜੀ ਛੇਤੀ ਉਹ ਵਾਲਾ ਟਾਈਮ ਨਿਕਲਦਾ ਸਵੇਰ ਦਾ ਜਿਹੜਾ ਹੁੰਦਾ ਨਾਲ ਦੇ ਨਾਲ ਹੀ ਵਾਪਸ ਲੈਣ ਦਾ ਵੀ ਟਾਈਮ ਆ ਗਿਆ ਅਤੇ ਉਹ ਥੋੜ੍ਹੀ ਰਿਲੈਕਸ ਮੂਡ 'ਚ ਹੋਣੀ ਹੈ
1: ਇਹੋ ਹੀ ਟਾਈਮ ਜਿਹੜਾ ਵਾ ਤੁਸੀਂ ਯਾਦ ਕਰੋ ਤੁਸੀਂ ਜਦੋਂ ਬੱਚੇ ਨੂੰ ਪਹਿਲੇ ਦਿਨ ਕਿਤੇ ਛੱਡਿਆ ਹੋਊਗਾ ਤੁਸੀਂ ਕਿੰਡਰ ਜਾਂ ਚਾਈਲਡ ਕੇਅਰ ਉਹੋ ਹੀ ਟਾਈਮ ਹੈ ਹਾਲਾਂਕਿ ਉਦੋਂ ਸਿਰਫ ਹੁੰਦੇ ਮੇਰੇ ਖਿਆਲ 2 ਘੰਟੇ ਸ਼ੁਰੂ 'ਚ ਅਤੇ ਉਹ 2 ਘੰਟੇ ਵੀ ਔਖੇ ਲੱਗਦੇ
0: ਤੁਹਾਡੇ
1: ਹੈ ਨਾ ਅਤੇ ਉਹੀ ਟਾਈਮ ਆ ਵੇਖ ਲਓ ਤੁਹਾਨੂੰ ਲੱਗਦਾ ਵੀ ਸਾਰੀ ਦਿਹਾੜੀ ਬੱਚੇ ਦੀ ਸਕੂਲ ਲੰਘ ਗਈ ਹੈ ਨਾ 2:30 ਵਜੇ ਤੱਕ ਅਤੇ ਤੁਹਾਨੂੰ ਲੱਗਦਾ ਵੀ ਹੈ ਹੁਣੇ ਤਲੇ ਛੱਡਿਆ ਸੀ
0: ਬਿਲਕੁਲ ਕਈ ਪੇਰੈਂਟਸ ਨੂੰ ਤਾਂ ਇੱਦਾਂ ਵੀ ਦੇਖਿਆ ਜਿਵੇਂ ਸਪੈਸ਼ਲੀ ਚਾਈਲਡ ਕੇਅਰ ਜਦੋਂ ਪਹਿਲੀ ਵਾਰੀ ਪਾਉਂਦੇ ਤਾਂ ਉਹਨਾਂ ਨੂੰ ਪਾਰਕਿੰਗ 'ਚ ਬੈਠੇ ਦੇਖਿਆ ਕੀ ਪਤਾ ਵਾਪਿਸ ਲੈ ਕੇ ਆਉਣਾ ਪਏ ਜਾਂ ਮਤਲਬ ਇੱਕ ਇੱਦਾਂ ਦਾ ਮਤਲਬ ਹੁੰਦਾ ਨਾ ਭਾਰੀਪਨ ਕਿ ਨਹੀਂ ਯਾਰ ਆਪਾਂ ਆਪਣੇ ਬੱਚੇ ਨੂੰ ਛੱਡਿਆ ਸੈਪਰੇਸ਼ਨ ਐਂਜ਼ਾਇਟੀ ਕਹਿ ਲਓ
1: ਹਾਂਜੀ ਉਦੋਂ ਹੁੰਦਾ ਉਸ ਟਾਈਮ
0: ਹਾਂਜੀ ਹਾਂ
1: ਉਸ ਟਾਈਮ
0: ਤੇ ਉਹ ਡੈਫੀਨਿਟਲੀ ਡੇ 1 ਜਿਹੜਾ ਸਕੂਲ ਦਾ ਹੁੰਦਾ ਉਹ ਵੀ ਬੜਾ ਐਵੇਂ ਲੱਗਦਾ ਕਿ ਆਏ ਵੱਡਾ ਇੰਨੀ ਦੇਰ ਬੱਚੇ ਨੂੰ ਛੱਡਿਆ
1: ਜੀ ਖੈਰ ਮੈਨੂੰ ਇੱਦਾਂ ਲੱਗਦਾ ਵੀ ਜਿਹੜੀਆਂ ਆਹ ਵਾਲੀਆਂ ਸਤੰਬਰ ਦੀਆਂ ਛੁੱਟੀਆਂ ਨੇ ਥੋੜ੍ਹੀਆਂ ਜਿਹੀਆਂ ਹੋਰ ਖਾਸ ਹੁੰਦੀਆਂ ਕਿਉਂਕਿ ਇੱਕਦਮ ਮੌਸਮ ਵੀ ਬਦਲ ਜਾਂਦਾ ਅਤੇ ਮੌਸਮ ਵੀ ਇੱਕਦਮ ਬਦਲਦਾ ਮਤਲਬ ਸਿਆਲ ਜਿਹੜਾ ਉਹ ਗਰਮੀ 'ਚ ਬਦਲ ਜਾਂਦਾ ਅਤੇ ਇੱਕ ਇਹ ਵੀ ਫਰਕ ਪੈਂਦਾ ਕਿ ਦਿਨ ਖੁੱਲ੍ਹੇ ਹੋ ਜਾਂਦੇ ਇੱਕਦਮ ਆਪਾਂ ਵੇਖਦੇ ਹਾਂ ਵੀ ਉਹ ਹਨੇਰੇ ਜਿਹੇ ਤੋਂ ਚਾਨਣ ਜਿਹਾ ਹੋਣਾ ਸ਼ੁਰੂ ਹੋ ਜਾਂਦਾ ਸੋ ਤੁਹਾਨੂੰ ਇੱਕ ਚਾਰ ਚੁਫੇਰੇ ਤੁਹਾਨੂੰ ਜਿਹੜਾ ਰੁੱਖਾਂ ਦੇ ਰੰਗ ਵੀ ਬਦਲਦੇ ਤੁਹਾਨੂੰ ਵੇਖਦੇ ਨੇ ਨਾ ਕਰੂੰਬਲਾਂ ਫੁੱਟੀਆਂ ਵੇਖਦੀਆਂ ਸੋ ਇਸ ਸਭ ਕੁਛ ਦੇ ਦਰਮਿਆਨ ਫੁੱਲ ਫਲ ਵੀ ਨਿਕਲ ਆਏ ਸੋ ਉਹ ਤੁਹਾਨੂੰ ਸਭ ਕੁਛ ਐਂ ਲੱਗਦਾ ਵੀ ਜਿੱਦਾਂ ਸਾਰਾ ਕੁਛ ਬਦਲਿਆ ਅਤੇ ਨਾਲ ਆਹ ਵੀ ਬਦਲ ਗਿਆ ਹੈ ਮੈਂ ਅੱਜ ਮੈਨੂੰ ਉੱਠਣਾ ਨਹੀਂ ਪਿਆ ਅੱਜ ਬੱਚੇ ਨਹੀਂ ਛੱਡੇ ਹਨ
0: ਮੌਸਮ ਦੇ ਨਾਲ ਤੁਹਾਨੂੰ ਵੀ ਹੌਲੀਡੇ ਫੀਲ ਹੁੰਦਾ ਕਿਉਂਕਿ ਰੁੱਖ ਸਾਰਾ ਕੁਛ ਐਟਮੋਸਫੇਅਰ ਜਿਵੇਂ ਇੱਕ ਹਨੇਰਾ ਜਿਹੜਾ ਹੁੰਦਾ ਤੁਹਾਨੂੰ ਡਲਨੈਸ ਜੀ ਲੈ ਕੇ ਆਉਂਦਾ ਹੈ ਨਾ, ਤੁਹਾਨੂੰ ਇੱਦਾਂ ਸੁਸਤੀ ਜੀ ਆਉਂਦੀ ਹੈ ਜਿਵੇਂ ਠੰਡ ਵਾਲੇ ਦਿਨ ਸਾਰੇ ਸ਼ਾਮ ਨੂੰ ਅੰਦਰ ਹੀ ਹੋਣਾ ਹੈ ਸਾਰਿਆਂ ਨੇ। ਹੁਣ ਦੇਖੋ ਪਾਰਕਾਂ ਦੇ ਵਿੱਚ ਵੀ ਰੌਣਕ ਲੱਗਣ ਲੱਗ ਗਈ ਹੈ ਇਹ ਧੀਰੇ ਧੀਰੇ। ਇਹ ਹੁਣ ਛੁੱਟੀਆਂ ਹੈ ਤਾਂ ਐਡ ਔਨ ਸਵੇਰ ਨੂੰ ਵੀ ਪਾਰਕ 'ਚ ਲੋਕ ਦੇਖਦੇ ਹੈ
1: ਤੇ
0: ਵਧੀਆ, ਇਹ ਵਧੀਆ ਟਾਈਮ ਹੈ
1: ਸਵੇਰੇ ਦੇਖਣੇ ਆ ਕਿਉਂਕਿ ਮੁੜ ਕੇ ਦੁਪਹਿਰੇ ਤੇ ਗਰਮੀ ਜ਼ਿਆਦਾ
0: ਮਤਲਬ
1: ਪਈ। ਪਰ ਖੈਰ ਅੱਜ ਦੇ ਦਿਨ ਦੀ ਜੇ ਆਪਾਂ ਗੱਲ ਕਰੀਏ ਨਾ ਤੇ ਅੱਜ ਤੇ ਇਕਦਮ ਹੀ ਅਪ ਡਾਊਨ ਜਿਹਾ ਹੋ ਗਿਆ। ਸਵੇਰੇ ਸਵੇਰੇ ਇੱਦਾਂ ਲੱਗਦਾ ਸੀ ਵੀ ਜਿੱਦਾਂ ਦੁਪਹਿਰ ਹੁੰਦੀ ਆ ਤੇ ਹੁਣ ਇੱਦਾਂ ਲੱਗ ਪਿਆ ਜਿੱਦਾਂ ਸਵੇਰ ਹੁੰਦੀ ਆ। ਜਾਂ ਕਿ ਜਿਹੜੇ ਦੂਰੋਂ ਸੁਣ ਰਹੇ ਨੇ ਉਹਨਾਂ ਨੂੰ ਲੱਗਦਾ ਹੋਊਗਾ ਇਹ ਪਤਾ ਨਹੀਂ ਕਿੱਦਾਂ ਦੀਆਂ ਗੱਲਾਂ ਕਰਨ ਲੱਗ ਪਏ, ਤੇ ਉਹਦਾ ਮਤਲਬ ਇਹ ਆ ਕਿ ਸਵੇਰੇ ਸਵੇਰੇ ਧੁੱਪ ਚੜੀ ਸੀ,
0: ਬਿਲਕੁਲ
1: ਅਰਲੀ ਮਾਰਨਿੰਗ ਹੀ ਧੁੱਪ ਚੜੀ ਸੀ, ਆਈ ਥਿੰਕ 6 ਵਜੇ ਹੀ ਧੁੱਪ ਜੀ ਚੜ ਗਈ ਸੀ। ਅਤੇ ਉਸ ਤੋਂ ਬਾਅਦ ਹੁਣ ਥੋੜ੍ਹਾ ਚਿਰ ਪਹਿਲਾਂ ਮੈਨੂੰ ਲੱਗਦਾ ਵੀ ਜਦੋਂ ਆਪਾਂ ਬਾਹਰ ਨਿਕਲੇ ਹਾਂ ਜੇ ਤੁਸੀਂ ਆਏ ਮੇਰੇ ਖਿਆਲ 8 ਵਜੇ ਮੀਂਹ ਪਿਆ।
0: ਜੀ ਜੀ ਨਹੀਂ 8:15 ਮਤਲਬ ਮੈਂ 8:15 ਮੈਂ ਆਈ ਹਾਂ ਉਦੋਂ ਇੰਨਾ ਸੋਹਣਾ ਮੌਸਮ ਬਿਲਕੁਲ ਵਧੀਆ ਜੀ ਧੁੱਪ ਸੀਗੀ ਅਤੇ
1: ਉਸ ਤੋਂ ਬਾਅਦ ਮੀਂਹ ਪੈ ਗਿਆ
0: ਇੱਕਦਮ ਹੀ
1: ਮੀਂਹ ਪੈ ਗਿਆ ਇੱਕਦਮ ਹੀ ਦੁਨੀਆ ਬਦਲ ਗਈ। ਸੋ ਇਹ ਮੈਲਬਨ ਆ
0: ਜੀ
1: ਅਤੇ ਇੱਥੇ ਇੱਦਾਂ ਦੇ ਸਰਪ੍ਰਾਈਜ਼ ਮਿਲਦੇ, ਇਸ ਕਰਕੇ ਕਿਹਾ ਜਾਂਦਾ ਨਾ ਵੀ ਤੁਸੀਂ ਲੀੜੇ ਲੱਤੇ ਦਾ ਲਿਹਾਜ਼, ਤੁਸੀਂ ਲੀੜੇ ਲੱਤੇ ਦਾ ਭਰੋਸਾ ਕਰ ਹੀ ਨਹੀਂ ਸਕਦੇ। ਤੁਸੀਂ ਮੰਨ ਲਓ ਅੱਜ ਆ ਗਏ ਹੋ ਟੀ ਸ਼ਰਟ ਪਾ ਕੇ ਵੀ ਕੱਲ੍ਹ ਤਾਂ ਗਰਮੀ ਰਹੀ ਸੀ ਵੀ ਆਪਾਂ ਇੱਦਾਂ ਹੀ ਚੱਲ ਜਾਈਏ ਅਤੇ ਹਾਲੇ ਮੰਨ ਲਓ ਪਹੁੰਚੇ ਹੀ ਹੋ ਤੁਸੀਂ ਅਤੇ ਇੱਧਰੋਂ ਤੁਹਾਨੂੰ ਮਹਿਸੂਸ ਹੋਇਆ ਵੀ ਉਹ ਹੁਣ ਤਾਂ ਫਿਰ ਠੰਡ ਹੋ ਚੱਲੀ, ਪਰ ਨਹੀਂ ਐਡੀ ਵੀ ਕੋਈ ਠੰਡ ਨਹੀਂ ਹੋਣ ਲੱਗੀ। ਕੋਈ ਨਹੀਂ ਹੁਣ ਤੁਸੀਂ ਚੱਲਣ ਦਿਓ, ਹੁਣ ਤੁਸੀਂ ਹੌਲੀ ਹੌਲੀ ਮਚ ਕੇ ਅਤੇ ਖੈਰ ਇਹ ਹੋ ਗਈਆਂ ਸਾਡੀਆਂ ਖੁਸ਼ੀਆਂ ਦਾ ਮਾਹੌਲ ਚਾਲ, ਛੁੱਟੀਆਂ ਦਾ ਮਾਹੌਲ ਚਾਲ। ਤੁਸੀਂ ਦੱਸੋ ਵੀ ਤੁਹਾਡੇ ਮਨ 'ਚ ਕੀ ਹੈ ਇਹਨਾਂ ਛੁੱਟੀਆਂ ਨੂੰ ਲੈ ਕੇ, ਵੀ ਕੀ ਇਹੋ ਜਿਹਾ ਕਰਨਾ ਵਾ? ਤੁਸੀਂ ਕਹਿੰਦੇ ਵੀਰ ਜੀ ਆਈ ਵਾਂਟ ਟੂ ਸ਼ੇਅਰ ਅ ਗੁੱਡ ਨਿਊਜ਼ ਵਿਦ ਐਵਰੀ ਵਨ, ਮਾਈ ਸਨ ਅਰਮਾਨ ਸਿੰਘ ਵਿਨ ਸਟੇਟ ਵਿਕਟੋਰੀਆ ਚੈਂਪੀਅਨਸ਼ਿਪ ਇਨ ਸੋਕਰ, ਆਈ ਐਮ ਫੀਲਿੰਗ ਵੈਰੀ ਪ੍ਰਾਊਡ ਔਨ ਮਾਈ ਸਨ। ਥੈਂਕ ਯੂ ਜੀ, ਬਹੁਤ ਬਹੁਤ ਵਧਾਈਆਂ ਤੁਹਾਨੂੰ। ਅਤੇ ਇਹ ਤੁਸੀਂ ਇਹਨੂੰ ਜੇ ਇੱਦਾਂ ਲਿਖੋ ਵੀ ਸਾਡੇ ਬੱਚੇ ਦੀ ਟੀਮ ਨੇ ਤੇ ਮਤਲਬ ਟੀਮ ਇਜ਼ ਸਮਥਿੰਗ ਹੈ ਨਾ,
0: ਸੋਕਰ ਦੇ ਵਿੱਚ ਸਪੈਸ਼ਲੀ ਟੀਮ ਵਰਕ ਹੈ।
1: ਹਾਂ ਟੀਮ ਵਰਕ, ਤੇ ਉਹਦੇ ਵਿੱਚ ਫਿਰ ਇਹ ਹੋਰ ਜ਼ਿਆਦਾ ਉਹ ਚੀਜ਼ ਜਿਹੜੀ ਆ ਉਹ ਲੱਗਦੀ ਆ। ਪਰ ਬਹੁਤ ਬਹੁਤ ਵਧਾਈਆਂ ਤੁਹਾਨੂੰ ਅਤੇ ਇਸੇ ਤਰ੍ਹਾਂ ਦੇ ਨਾਲ ਬੱਚੇ ਸੋਹਣੀਆਂ ਸੋਹਣੀਆਂ ਉਪਲਬਧੀਆਂ ਕਰਦੇ ਰਹਿਣ, ਵਧੀਆ ਵਧੀਆ ਖੇਡਦੇ ਰਹਿਣ, ਪੜ੍ਹਦੇ ਰਹਿਣ, ਭਾਈਚਾਰੇ ਦਾ ਕਮਿਊਨਿਟੀ ਦਾ ਨਾਂ ਰੋਸ਼ਨ ਕਰਦੇ ਰਹਿਣ। ਬਹੁਤ ਸਾਰੇ ਵੇਖੋ ਬੱਚੇ ਜਿਹੜੇ ਵਧੀਆ ਕਿਸੇ ਸੈਗਮੈਂਟ ਦੇ ਵਿੱਚ ਕਰਦੇ ਅਤੇ ਉਹਦੇ ਨਾਲ ਕਮਿਊਨਿਟੀ ਦਾ ਨਾਂ ਰੋਸ਼ਨ ਹੁੰਦਾ ਵਾ, ਹੈ ਨਾ, ਸਿੰਘ ਨਾਂ ਰੋਸ਼ਨ ਹੁੰਦਾ ਵਾ, ਸ਼ਰਮਾ ਨਾਂ ਰੋਸ਼ਨ ਹੁੰਦਾ ਵਾ, ਇੰਡੀਆ ਦਾ ਨਾਂ ਜਾਂਦਾ ਵਾ। ਅਤੇ ਉੱਥੇ ਜਦੋਂ ਆਪਾਂ ਵੇਖਦੇ ਹਾਂ ਵੀ ਇੱਦਾਂ ਦੇ ਨਾਂ ਹੌਲੀ ਹੌਲੀ ਹੌਲੀ ਹੌਲੀ ਜੁੜਦੇ ਨੇ ਤਾਂ ਬਾਕੀਆਂ ਤੱਕ ਵੀ ਪਹੁੰਚਦੇ ਆ ਵੀ ਯਾਰ ਆਹ ਇਹ ਵਧੀਆ ਕਰ ਰਹੇ ਨੇ।
0: ਅਤੇ ਆਪਾਂ ਆਪਣੇ ਬੱਚਿਆਂ ਨੂੰ ਵੀ ਇੱਕ ਦੇ ਸਕਦੇ ਹਾਂ ਇੰਸਪੀਰੇਸ਼ਨ ਵਾਸਤੇ ਕਿ ਹਾਂ ਦੇਖੋ ਇਫ ਦੇ ਕੈਨ ਡੂ ਇਟ ਵਾਈ ਨੋਟ ਯੂ, ਹੈ ਨਾ। ਇੱਕ ਮੋਟੀਵੇਸ਼ਨ ਮਿਲਦੀ ਹੈ ਕਿ ਆਪਣੀ ਕਮਿਊਨਿਟੀ ਜਦੋਂ ਇਸ ਤਰੀਕੇ ਨਾਲ ਅਚੀਵ ਕਰਦੀ ਹੈ ਤਾਂ ਬਾਕੀ ਬੱਚਿਆਂ ਨੂੰ ਵੀ ਲੱਗਦਾ ਕਿ ਹਾਂ ਅਸੀਂ ਵੀ ਕਰ ਸਕਦੇ ਹਾਂ।
1: ਬਿਲਕੁਲ, ਬੱਚਿਆਂ ਨੂੰ ਤਾਂ ਮਿਲਦਾ ਹੀ ਮਿਲਦਾ, ਜਿਹੜੇ ਬਾਕੀ ਵੇਖੋ ਜੋ ਮਾਹੌਲ ਚੱਲ ਰਿਹਾ ਜਾਂ ਅਸੀਂ ਆਸ ਪਾਸ ਬਾਕੀ ਜਿਹੜੀਆਂ ਕਮਿਊਨਿਟੀਜ਼ ਨੇ ਉਹਨਾਂ ਦੇ ਵਿੱਚ ਵੀ ਇਹ ਨਾਂ ਜਾਂਦੇ ਆ ਵੀ ਆਹ ਸੋਹਣਾ ਕਰ ਰਿਹਾ ਇਸ ਸੈਗਮੈਂਟ ਦੇ ਵਿੱਚ, ਇਸ ਖੇਤਰ ਦੇ ਵਿੱਚ ਇਹ ਸੋਹਣਾ ਕਰ ਰਿਹਾ। ਸੋ ਸੋਹਣਾ ਸੋਹਣਾ ਕਰਦੇ ਰਹੋ ਭਾਈ ਤੁਸੀਂ, ਅਤੇ ਨਾਂ ਰੋਸ਼ਨ ਕਰਦੇ ਰਹੋ ਆਪਣੇ ਭਾਈਚਾਰੇ ਦਾ। ਜਸਪ੍ਰੀਤ ਜੀ ਕਹਿੰਦੇ ਕਿ ਫਤਿਹ ਦੀ ਫੇਵਰੇਟ ਗੁਲਾਬ ਜਾਮੁਨ ਮੈਂ ਅਰਲੀ ਮੋਰਨਿੰਗ ਬਣਾ ਕੇ ਦਿੱਤੇ ਅਤੇ ਹੁਣ ਉਹਨਾਂ ਨੂੰ ਨਾਲ ਲੈ ਕੇ ਕਲੀਨਿੰਗ ਕਰਨੀ ਆ।
0: ਵਾਹ ਵਾਹ,
1: ਇਹ ਫਿਰ ਤੁਸੀਂ ਇੱਕ ਤਰ੍ਹਾਂ ਦੇ ਨਾਲ ਹੈ ਸਵੇਰੇ ਸਵੇਰੇ
0: ਫਸਾ ਲਿਆ।
1: ਹਾਂ ਤੁਸੀਂ ਫਿਰ ਉਹ ਕਹਿੰਦੇ ਹੁੰਦੇ ਆ ਜੱਟ ਪਿਆਈ ਲੱਸੀ ਅਤੇ ਗਲ 'ਚ ਪਾਈ ਰੱਸੀ, ਉਹ ਕੰਮ ਕੀਤਾ ਤੁਸੀਂ ਹੈ
0: ਵਧੀਆ।
1: ਜੱਟੀ ਪਿਆਈ ਚਾਹ ਅਤੇ ਗਲ 'ਚ ਪਾਇਆ ਫਾਹ,
0: ਸਾਰਿਆਂ ਨੂੰ ਲੈ ਲਿਆ ਹੀੜੇ 'ਚ,
1: ਹੈ ਨਾ ਵੀ ਆਹ ਲਓ ਮੇਰਾ ਪੁੱਤ ਫੇਵਰੇਟ ਖਾਓ ਯਾਰ ਆਹ ਹਾਂ ਯਾਰ ਹੁਣ ਯਾਰ।
0: ਜਿਵੇਂ ਉਹ ਜਲੇਬੀ ਵਾਲਾ ਐਡ ਸੀ ਨਾ, ਮੈਂ ਘਰ ਛੋੜ
1: ਜਲੇਬੀ
0: ਮੈਂ ਘਰ ਛੋੜ ਕੇ ਜਾ ਰਹਾ ਹਾਂ, ਮੈਂ ਨਹੀਂ ਕਰਨੀ ਸਫਾਈਆਂ, ਮੰਮੀ ਨੇ ਗੁਲਾਬ ਜਾਮੁਨ ਬਣਾਏ।
1: ਫਸ ਗਏ ਫਤਿਹ। ਅਤੇ ਰਜਿੰਦਰ ਬਾਬਾ ਜੀ ਕਹਿੰਦੇ ਕਿ ਸੋਮਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਭਾਈ, ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ ਦੇ ਵਿੱਚ ਜ਼ਿੰਦਗੀ ਜਿਉਣ। ਬਹੁਤ ਬਹੁਤ ਮਿਹਰਬਾਨੀ, ਬਹੁਤ ਧੰਨਵਾਦ ਤੁਹਾਡਾ। ਅਤੇ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹੋ, ਮਾਣੋ ਤੁਸੀਂ ਅੱਜ ਦੇ ਦਿਨ ਦਾ ਆਨੰਦ। ਅਤੇ ਆਪਾਂ ਪ੍ਰੋਗਰਾਮ ਦੇ ਵਿੱਚ ਅੱਗੇ ਵੱਧਦੇ ਹਾਂ, ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰਾ ਕੁਛ, ਅਤੇ ਫਿਲਹਾਲ ਆਪਾਂ ਅੱਜ ਦੇ ਵਿਸ਼ੇ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਵਿਸ਼ਾ ਵਸਤੂ, ਅਤੇ ਫਿਰ ਆਪਾਂ ਹੌਲੀ ਹੌਲੀ ਜਿੱਦਾਂ ਜਿੱਦਾਂ ਕਿੱਦਾਂ ਕਿੱਦਾਂ ਤੁਸੀਂ ਸਾਥ ਦਿਓਗੇ ਉਸ ਹਿਸਾਬ ਦੇ ਨਾਲ ਆਪਾਂ ਅੱਗੇ ਤੁਰੇ ਜਾਵਾਂਗੇ। ਸੋ ਅੱਜ ਦੇ ਵਿਸ਼ੇ ਵੱਲ ਨੂੰ ਵੱਧਦੇ ਹਾਂ, ਤੁਸੀਂ ਵੀ ਸਾਂਝ ਪਾਇਓ ਅੱਜ ਦੇ ਵਿਸ਼ੇ ਦੇ ਉੱਤੇ, ਅਤੇ ਜਿਹੜੇ ਬੱਚਿਆਂ ਦੀ ਆਪਾਂ ਕੌਲ ਨਹੀਂ ਸੀ ਲੈ ਸਕੇ ਉਹ ਤੁਸੀਂ ਕਰ ਲਿਓ ਜਿੱਦਾਂ ਜਿੱਦਾਂ ਵੀ ਉੱਠਦੇ ਨੇ। ਇਹ ਵੀ ਨੇਮ ਬੱਚਿਆਂ ਦੇ ਬਣੇ ਰਹਿਣ ਅਤੇ ਗੱਲਾਂ ਬਾਤਾਂ ਬਣੀਆਂ ਰਹਿਣ, ਹਾਸੇ ਠੱਠੇ ਬਣੇ ਰਹਿਣ, ਝਾਕੇ ਇਸੇ ਤਰ੍ਹਾਂ ਦੇ ਨਾਲ ਖੁੱਲ੍ਹੇ ਰਹਿਣ। ਇੱਕ ਵਾਰੀ ਕਈ ਵਾਰੀ ਕਈ ਬੱਚਿਆਂ ਦਾ ਮੈਂ ਨੋਟ ਕੀਤਾ ਵਾ ਵੀ ਉਹ ਗੈਪ ਪੈਂਦਾ ਅਤੇ ਫਿਰ ਉਹ ਹਟਦੇ ਹਟ ਹੀ ਜਾਂਦੇ ਆ।
0: ਬੱਚਿਆਂ ਦਾ ਕੀ, ਆਪਣੇ ਸਾਰਿਆਂ ਦੀ ਇਹੀ ਰੂਟੀਨ ਹੈ ਕਿ ਕੋਈ ਵੀ ਕੰਮ ਜੇ ਆਪਾਂ ਕਰਦੇ ਹਾਂ ਅਤੇ ਉਸ 'ਚ ਕੰਟੀਨਿਊਸਲੀ ਆਪਾਂ ਕਰਦੇ ਹਾਂ ਤਾਂ ਬੜਾ ਸੋਹਣਾ ਚੱਲੀ ਜਾਂਦਾ, ਲੇਕਿਨ ਵਿੱਚੇ ਜੇ ਇੱਕ ਅੱਧਾ ਵੀ ਹੈ ਨਾ ਤੁਹਾਡਾ ਗੈਪ ਜਾਂ ਪੈ ਜਾ, ਤੁਸੀਂ ਮੁੜ ਕੇ ਤੁਸੀਂ ਤੁਹਾਨੂੰ ਰੀਸਟਾਰਟ ਕਰਨ 'ਚ ਔਖਾ ਲੱਗਦਾ ਖੁਦ ਨੂੰ ਵੀ।
1: ਬਿਲਕੁਲ, ਇਹ ਸਾਰਿਆਂ ਦਾ ਹੀ ਇੱਦਾਂ ਹੀ ਆ
0: ਜੀ।
1: ਸਾਨੂੰ ਲੱਗਦਾ ਵੀ ਆਹ ਚਲੋ ਥੋੜ੍ਹੀ ਜਿਹੀ ਜਾਣ ਸੌਖੀ ਹੋ ਗਈ ਅਤੇ ਫਿਰ ਆਪਾਂ ਸੌਖੀ ਹੀ ਕਰਕੇ ਰਹਿਣ ਦਿੰਦੇ ਹਾਂ ਵੀ ਚਲੋ ਕੋਈ ਨਹੀਂ ਹੁਣ ਸੌਖੀ ਰਹਿਣ ਦਿੰਦੇ ਹਾਂ, ਕੋਈ ਨਹੀਂ ਇੰਨਾ ਕੀ
0: ਬਹੁਤ ਜੀ। ਬਿਲਕੁਲ, ਹੁਣ ਵਿਸ਼ੇ 'ਤੇ ਆਪਾਂ ਆਉਂਦੇ ਹਾਂ। ਵਿਸ਼ੇ ਬੇਸਿਕਲੀ ਆਪਣੀ ਲਾਈਫ ਦੇ ਉੱਤੇ ਹੀ ਹੈ ਕਿ ਆਪਾਂ ਇੱਥੇ ਆਏ ਹਾਂ, ਆਪਾਂ ਹੁਣ ਰੂਟੀਨ ਜਿਹੜੀ ਲਾਈਫ ਚੇਂਜ ਹੋਈ ਹੈ, ਅਤੇ ਟੋਪਿਕ ਇਹ ਕਿ ਪਰਾਂਠੇ ਤੋਂ ਕਿਨੂਆ ਤੱਕ ਤੁਹਾਡੀ ਪਲੇਟ ਕਿੰਨੀ ਕੁ ਚੇਂਜ ਹੋਈ ਹੈ, ਅਤੇ ਤੁਹਾਡੀ ਲਾਈਫ, ਤੁਹਾਡੀ ਪਲੇਟ, ਤੁਹਾਡੇ ਖਾਣ ਪੀਣ ਦਾ ਨਜ਼ਰੀਆ, ਤੁਹਾਡੀ ਸ਼ੋਪਿੰਗ, ਗਰੋਸਰੀ ਸ਼ੋਪਿੰਗ ਦਾ ਨਜ਼ਰੀਆ ਕਿਵੇਂ ਚੇਂਜ ਹੋਇਆ ਐਜ਼ ਇਫ ਨਾਓ, ਪਾਸਟ 'ਚ ਕਿੱਦਾਂ ਸੀਗਾ ਅਤੇ ਪ੍ਰੈਜੈਂਟ 'ਚ ਕਿੱਦਾਂ ਹੈ।
1: ਹਾਂ, ਜਾਂ ਤੁਸੀਂ ਇਹਨੂੰ ਸੌਖਾ ਜੇ ਆਪਾਂ ਸਮਝਣਾ ਤਾਂ ਤੁਸੀਂ ਬਚਪਨ 'ਚ ਚਲ ਜਾਓ,
0: ਹੈ ਨਾ,
1: ਵੀ ਤੁਸੀਂ ਬਚਪਨ 'ਚ ਕੀ ਖਾਂਦੇ ਸੀ ਅਤੇ ਹੁਣ ਤੁਸੀਂ ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਹੁਣ ਤੁਸੀਂ ਰਿਪਲੇਸ ਕਰਤੀਆਂ। ਖੈਰ ਉਹ ਜਿਹੜੀਆਂ ਬਚਪਨ ਵਾਲੀਆਂ ਉਹ ਸਾਨੂੰ ਹਾਲੇ ਵੀ ਸਾਨੂੰ ਉਹ ਕਰਦੀਆਂ ਅਤੇ ਰਹਿੰਦੀਆਂ ਵਾ।
0: ਹਾਂ ਹਾਂ, ਜਿਵੇਂ ਮਤਲਬ ਇੱਕ ਸੋਫਟ ਟੱਚ ਜਾਂ ਸੋਫਟ ਕੋਰਨਰ ਹੁੰਦਾ ਹੀ ਹੈ ਚੀਜ਼ਾਂ ਦੇ ਵਿੱਚ, ਭਾਵੇਂ ਕਈ ਵਾਰੀ ਤੁਹਾਨੂੰ ਪਤਾ ਵੀ ਹੁੰਦਾ ਕਿ ਨਹੀਂ ਇਹ ਵਧੀਆ ਨਹੀਂ ਹੈ। ਜਿਵੇਂ ਆਪਾਂ ਨੂੰ ਮਤਲਬ ਮੈਨੂੰ ਇੱਦਾਂ ਲੱਗਦਾ ਕਿ ਆਲੂ ਵਾਲਾ ਪਰੌਂਠਾ ਹੈ ਉਹਨੂੰ ਵਧੀਆ ਘਿਓ 'ਚ ਤਾਲਿਆ ਕੜਕ ਕੜਕ ਜਿਹਾ ਕੀਤਾ ਹੋਇਆ, ਹੈ ਨਾ, ਹੁਣ ਤੁਹਾਨੂੰ ਵੀ ਪਤਾ ਕਿ ਤੁਸੀਂ ਮਤਲਬ ਜੇ ਖਾਣਾ ਹੈ ਮਤਲਬ ਉਹਨੂੰ ਐਵੇਂ ਤਲ ਕੇ ਨਹੀਂ ਘਿਓ ਲਾ ਕੇ ਖਾ ਸਕਦੇ ਹੋ, ਲੇਕਿਨ ਜਿਹੜੇ ਉਹ ਬਚਪਨ 'ਚ ਹੁੰਦਾ ਸੀ ਨਾ ਵਧੀਆ ਜਿਹਾ ਮੰਮੀ ਕਰਾਰਾ ਜਿਹਾ ਕਰਕੇ ਦੇਣਾ, ਉਹ ਕਿਤੇ ਨਾ ਕਿਤੇ ਤੁਹਾਡੇ ਦਿਲ 'ਚ ਹੁੰਦਾ ਕਿ ਹਾਂ ਯਾਰ ਉਹ ਬੈਸਟ ਹੈ।
1: ਹਾਂ ਬਿਲਕੁਲ, ਸੋ ਆਪਾਂ ਉਹ ਚੀਜ਼ਾਂ ਨਾ ਸਾਨੂੰ ਤੰਗ ਕਰਦੀਆਂ ਰਹਿੰਦੀਆਂ ਅਤੇ ਆਪਾਂ ਗਾਏ ਗਾਏ ਆਪਾਂ ਫਿਰ ਕਿਤੇ ਨਾ ਕਿਤੇ ਖਾਂਦੇ ਹੀ ਹਾਂ, ਪਰ ਉਹਦੇ ਵਿੱਚ ਜ਼ਿਆਦਾਤਰ ਨਾ ਹੁਣ ਸਾਡੇ ਬਦਲਣ ਦੇ ਕਾਰਨਾਂ 'ਤੇ ਵੀ ਆਪਾਂ ਗੱਲ ਕਰਾਂਗੇ ਵੀ ਕਿਉਂ ਇੱਦਾਂ ਬਦਲ ਗਿਆ ਅੱਜ ਦੀ ਗੱਲਬਾਤ ਸਾਡੀ ਖਾਣ ਪੀਣ 'ਤੇ ਹੋਊਗੀ, ਕਿਉਂਕਿ ਛੁੱਟੀਆਂ ਨੇ ਅਤੇ ਛੁੱਟੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਖਾਣ ਪੀਣ ਹਾਵੀ ਰਹਿੰਦਾ। ਜਦੋਂ ਕੱਲ੍ਹ ਮੰਨ ਲਓ ਆਪਾਂ ਜਾਣ ਦੀ ਘੁੰਮਣ ਦੀ ਆਪਾਂ ਗੱਲ ਕਰ ਰਹੇ ਹਾਂ, ਥੋੜ੍ਹੇ ਚੇਂਜ ਦੀ ਗੱਲ ਕਰ ਰਹੇ ਹਾਂ, ਉਹ ਤਾਂ ਜਦੋਂ ਹੋਣਾ ਉਦੋਂ ਹੋਣਾ, ਪਰ ਆਹ ਤਾਂ ਮਤਲਬ ਨਾਲ ਦੀ ਨਾਲ ਹੀ ਹੋਣਾ ਨਾ, ਹੁਣ ਤਾਂ ਡਿਮਾਂਡ ਆ ਗਈ ਹੋਣੀ ਆ ਵੀ ਅੱਜ ਸਾਨੂੰ ਆਲੂ ਵਾਲੇ ਪਰੌਂਠੇ ਦਿਓ, ਅੱਜ ਸਾਨੂੰ ਤੁਸੀਂ ਪਾਓ ਭਾਜੀ ਪੂਰੀ ਬਣਾ ਕੇ ਦਿਓ, ਫਿਰ ਡੋਸਾ ਬਣਾ ਕੇ ਦਿਓ,
0: ਪਾਓ ਭਾਜੀ ਪੂਰੀ
1: ਦੋ ਹੋ ਗਈਆਂ ਵਾ, ਓਕੇ
0: ਆਲੂ ਪੂੜੀ ਕਹਿ ਸਕਦੇ ਹੋ, ਪਾਓ ਭਾਜੀ ਕਹਿ ਸਕਦੇ ਹੋ,
1: ਵੀਰ ਜੀ ਵਾਲੀ ਬੋਲੀ ਵਾਲੀ ਗੱਲ ਹੋ ਗਈ,
0: ਸਾਈਕਲ ਧੋਂਦਾ ਡੱਡੂ,
1: ਸਾਈਕਲ ਧੋਂਦੀ ਨੂੰ ਅੱਖ ਮਾਰ ਕੇ ਡੱਡੂ,
0: ਮੈਂ ਹੋਰ ਬਤਾਤੀ ਵੀਰ ਜੀ ਦੀ ਗੱਲ।
1: ਕਿਹੜੀਆਂ ਕਿਹੜੀਆਂ ਜਿਹੜੀਆਂ ਜ਼ਿਆਦਾ ਕਾਮਨ ਨੇ, ਹੈ ਨਾ, ਪਹਿਲਾਂ ਆਪਾਂ ਉਹਦੇ ਉੱਤੇ ਕਿੱਥੇ ਪਹੁੰਚੇ ਹਾਂ ਆਪਾਂ,
0: ਮੈਨੂੰ ਇਹ ਮਤਲਬ ਇਹੀ ਗੱਲ ਕਿ
1: ਭਟੂਰੇ ਹੋ ਗਏ, ਨਹੀਂ ਆਪਾਂ ਪਹਿਲਾਂ ਡਿਸ਼ਿਜ਼ ਆਪਾਂ ਜਿਹੜੀਆਂ ਆਪਾਂ ਬ੍ਰੇਕਫਾਸਟ ਤੱਕ ਹੀ ਆਪਾਂ ਜਿਹੜੀ ਹੈ, ਅਤੇ ਪਹਿਲਾਂ ਜਿਹੜੀਆਂ ਆਪਾਂ ਨਿੱਕੇ ਹੁੰਦੇ ਆਪਾਂ ਜ਼ਿਆਦਾ ਖਾਂਦੇ ਹਾਂ, ਫਿਰ ਪੂਰੀਆਂ ਹੋ ਗਈਆਂ, ਹੈ ਨਾ, ਪੂਰੀਆਂ ਛੋਲੇ ਹੋ ਗਏ, ਅਤੇ ਇਸ ਸਭ ਕੁਛ ਦੇ ਵਿੱਚੋਂ ਜਿਹੜਾ ਵਿਨਰ ਆ ਉਹ ਤਾਂ ਹੈਗਾ ਜੀ ਪਰੌਂਠਾ ਹੀ ਆ,
0: ਪਰੌਂਠਾ ਹੀ ਹੈ,
1: ਕਿਉਂਕਿ ਨਿੱਕੇ ਹੁੰਦੇ ਜਿੰਨਾ ਕੁ ਮੈਂ ਵੀ ਯਾਦ ਕਰਨ ਦੀ ਕੋਸ਼ਿਸ਼ ਕੀਤੀ ਪਰੌਂਠਾ ਹੀ ਹੁੰਦਾ ਸੀ, ਸਾਦਾ ਪਰੌਂਠਾ ਅਚਾਰ ਦੇ ਨਾਲ, ਹੈ ਨਾ, ਲੂਣ ਅਜਵਾਇਣ ਅਤੇ ਦਾਲ, ਹਾਂ ਉਹ ਵੀ ਲਾ ਲਓ ਤੁਸੀਂ, ਮਤਲਬ ਜਿਹੜਾ ਜ਼ਿਆਦਾ ਵਿਨਰ ਆ ਮੇਰੀ ਵੋਟ ਜਿਹੜੀ ਜ਼ਿਆਦਾ ਵਿਨਰ ਵਾਲੀ ਆ ਉਹ ਹੈਗਾ ਵਾ ਸਾਦਾ ਪਰੌਂਠਾ, ਆਪਾਂ ਸਕੂਲ ਵੀ ਜਾਂਦੇ ਹਾਂ ਤੇ ਉਹੀ ਲੈ ਕੇ ਜਾਂਦੇ
0: ਹਾਂ, ਅੰਬ ਦਾ ਅਚਾਰ,
1: ਹਾਂ
0: ਬਸ,
1: ਤੇ ਜਾਂ ਫਿਰ ਲੂਣ ਅਜਵਾਇਣ ਵਾਲਾ, ਇਹ ਦੋ, ਹੈ ਨਾ, ਇਹ ਦੋ ਤੁਸੀਂ ਆਪਣੇ ਉਹਦੇ ਨਾਲ ਦਹੀਂ ਨਾਲ ਜਾਂ ਤੁਸੀਂ ਬਟਰ ਦੇ ਨਾਲ, ਮੱਖਣ ਬਟਰ ਤੇ ਹੁਣ ਹੋ ਗਿਆ ਚਲੋ, ਮੱਖਣੀ, ਹਾਂ, ਤੇ ਇਹ ਜ਼ਿਆਦਾ ਮੈਨੂੰ ਲੱਗਦਾ ਵੀ ਸਭ ਤੋਂ ਵੱਧ ਆਪਾਂ ਖਾਧਾ, ਬਾਕੀ ਤੁਸੀਂ ਆਪਣਾ ਆਪਣਾ ਦੱਸਿਓ, ਇਲਾਕੇ ਇਲਾਕੇ ਹਿਸਾਬ ਨਾਲ ਫਰਕ ਹੋਊਗਾ, ਤੁਹਾਡੇ ਕੀ ਉੱਥੇ ਕੀ ਸੀ ਸਵੇਰੇ ਜ਼ਿਆਦਾ ਬਚਪਨ,
0: ਮਤਲਬ ਹਾਂ ਪਰੌਂਠੇ ਤੇ ਹਰ ਇੱਕ ਦੇ ਹੈ ਹੀ ਨਾ,
1: ਇੰਡੀਅਨ ਪਰੌਂਠੇ ਹੀ ਆ ਜ਼ਿਆਦਾ, ਇੰਡੀਅਨ ਪਰੌਂਠੇ ਹੀ ਆ,
0: ਜਿਹੜੇ ਕੋਟਾ ਵਾਲੇ ਲੋਕ ਹੈ ਸਪੈਸ਼ਲੀ ਉਹਨਾਂ ਨੂੰ ਕਚੌੜੀ ਬਹੁਤ ਖਾਂਦੇ ਆ, ਕਚੌੜੀ
1: ਸਵੇਰੇ ਸਵੇਰੇ
0: ਸਵੇਰੇ ਸਵੇਰੇ ਉੱਥੇ ਫਿਕਸ, ਮਤਲਬ 11 ਵਜੇ ਤੋਂ ਤੁਹਾਨੂੰ ਕੁਛ ਮਿਲੇਗਾ ਹੀ ਨਹੀਂ, 10 ਵਜੇ ਤੱਕ ਸਾਰਾ ਵਿਕ ਜਾਂਦਾ ਮਾਲ ਦੁਕਾਨਾਂ
1: ਕਚੋਰੀਆਂ
0: ਕਚੋੜੀਆਂ
1: ਪਰ ਉਹ ਤੇ
0: ਦਾਲ ਵਾਲੀ
1: ਨਹੀਂ, ਉਹ ਤੇ ਬਾਹਰ ਹੋ ਗਿਆ ਨਾ, ਉਹ ਤੇ ਆਪਾਂ ਦੁਕਾਨ ਦੀ ਗੱਲ ਕਰ ਰਹੇ ਹਾਂ, ਘਰਾਂ ਚ,
0: ਘਰਾਂ ਦੇ ਵਿੱਚ ਤੇ ਪਰੌਂਠੇ,
1: ਹਾਂ ਘਰ ਘਰ ਦੀ ਗੱਲ ਕਰ ਰਹੇ ਹਾਂ,
0: ਜ਼ਿਆਦਾ ਥੋੜਾ ਲਗਜ਼ਰੀ ਹਲਕਾ ਫੁਲਕਾ ਜੇ ਥੋੜਾ ਜਿਹਾ ਵਧੀਆ ਹੋਇਆ ਤੇ ਫਿਰ ਸੈਂਡਵਿਚ ਆ ਗਏ, ਉਹ ਵੀ ਆਲੂ ਵਾਲੇ
1: ਹੁਣ,
0: ਹੈਨਾ,
1: ਹਾਂ ਆਲੂ, ਹਾਂ ਬਿਲਕੁਲ ਸਹੀ ਗੱਲ ਹੈ, ਆਲੂ ਪਨੀਰ ਗੋਭੀ,
0: ਹਾਂ ਜਿਹੜੀ ਕਈ ਵਾਰੀ ਤੇ ਮੰਮੀ ਨੂੰ ਧੱਕਾ ਸਭ

0: ਇਹਨੇ ਮੰਨ ਲਓ ਕਿਤੇ ਝੋਨਾ ਝਾਨਾ ਲੈ ਕੇ ਜਾਂ ਕਣਕ ਲੈ ਕੇ ਜਾਂ ਕਿੱਦਾਂ, ਅਤੇ ਡਬਲ ਰੋਟੀ ਕਿਸੇ ਨੇ ਲੈ ਆਉਣੀ, ਉਹ ਵੀ ਕਦੀ ਕਦੇ ਕਿਤੇ ਬਹੁਤ ਘੱਟ ਹੈ, ਜਾਂ ਪਿੰਡ ਦੀਆਂ ਹੱਟੀਆਂ 'ਤੇ ਕਈ ਵਾਰੀ ਆਈ ਥਿੰਕ, ਹਾਂ ਪਰ ਬਹੁਤ ਘੱਟ ਹੀ ਰਹੀ ਹੈ, ਬਹੁਤ ਮੇਰੇ ਨੇ। ਹਾਂ ਰਸ ਰੁਸ ਜ਼ਰੂਰ ਹੈਗੇ ਸੀ,
1: ਨਹੀਂ ਬ੍ਰੈਡ ਤਾਂ ਸ਼ੁਰੂ ਤੋਂ ਹੀ ਮਿਲੀ ਹੈ ਖਾਣ, ਪਰ ਇਹੀ ਇਹ ਵਾਲਾ ਜਿਹੜਾ ਟੋਪਿਕ ਹੈ ਇਸ 'ਚ ਆਪਾਂ ਦੋਵੇਂ ਕੰਟਰਾਸਟ ਕਰ ਸਕਦੇ ਹਾਂ, ਕਿਉਂਕਿ ਹੁਣ ਜਿਹੜੀ ਚੀਜ਼ਾਂ ਪਿੰਡਾਂ ਦੇ ਵਿੱਚ, ਜਿਵੇਂ ਮੇਰੀ ਫੈਮਿਲੀ ਦੇ ਵਿੱਚ ਕੋਈ ਵੀ ਖੇਤੀ ਬੈਕਗਰਾਊਂਡ ਵਾਲਾ ਨਹੀਂ ਰਿਹਾ, ਕੋਟਾ ਮਤਲਬ ਪੇਕੇ ਵੀ ਔਰ ਇੱਥੇ ਸਹੁਰੇ ਵੀ, ਕਿਸੇ ਦਾ ਕੋਈ ਹੈ ਹੀ ਨਹੀਂ ਬੈਕਗਰਾਊਂਡ, ਬਸ ਇਕੱਲੀ ਮੇਰੀ ਇੱਕ ਮਾਸੀ ਹੈ, ਵੱਡੀ ਮਾਸੀ ਹੈ, ਉਹ ਕਿਸਾਨੀ ਆ, ਉਹ ਖੇਤੀ ਬੈਕਗਰਾਊਂਡ ਹੈ ਉਹਨਾਂ ਦੀ ਫੈਮਿਲੀ ਦਾ, ਅਤੇ ਸਾਨੂੰ ਇਹ ਨਾ ਕਰੇਜ਼ ਹੁੰਦਾ ਸੀਗਾ ਕਿ ਉਹਨਾਂ ਦੇ ਘਰ ਤੋਂ ਕੋਈ ਦਾਲਾਂ ਚਨੇ ਹੋ ਗਏ, ਕੋਈ ਸਬਜ਼ੀਆਂ ਆਉਣ, ਕਿਉਂਕਿ ਉਹਨਾਂ ਦਾ ਟੇਸਟ ਜਿਹੜੀ ਸਾਡੇ ਸ਼ਹਿਰਾਂ ਵਾਲੀ ਸਬਜ਼ੀਆਂ ਉਸ 'ਚ ਮਤਲਬ ਕਹਿ ਲਓ ਬਿਲਕੁਲ ਹੀ ਅਪੋਜ਼ਿਟ ਹੈ ਨਾ, ਸਾਡੇ ਸ਼ਹਿਰਾਂ ਵਾਲੀ ਸਬਜ਼ੀਆਂ ਨੂੰ ਵਧੀਆ ਤੜਕਾ ਲਗਾ ਕੇ ਮਤਲਬ, ਅਤੇ ਉਹਨਾਂ ਦੇ ਵਿੱਚ ਸਿਰਫ ਤੁਸੀਂ ਜੀਰੇ ਨੂਣ ਮਿਰਚੀ 'ਚ ਤੁਸੀਂ ਭੁੰਨ ਲਓ ਅਤੇ ਉਹਦਾ ਟੇਸਟ ਅਲੱਗ ਹੀ ਆਉਂਦਾ ਹੈ ਨਾ, ਉਹ ਚੀਜ਼ ਅਸੀਂ ਮਿਸ ਕੀਤੀ ਹੈ ਸ਼ਹਿਰਾਂ ਦੇ ਵਿੱਚ, ਕਿਉਂਕਿ ਜਿਹੜੇ ਸਬਜ਼ੀ ਜਿਹੜੇ ਆਮ ਠੇਲੇ ਵਾਲੇ ਜਾਂ ਆਮ ਸਬਜ਼ੀ ਦੀ ਸ਼ੋਪਾਂ 'ਤੇ ਜਦ ਤੱਕ ਸਬਜ਼ੀਆਂ ਪਹੁੰਚਦੀਆਂ ਉਹ 'ਤੇ ਕੀ ਬਣ ਜਾਂਦੀ ਹੈ ਨਾ,
0: ਕਿੰਨਾ ਕਿੰਨਾ ਨਹੀਂ ਪਿੰਡਾਂ 'ਚ, ਹਾਂ ਸ਼ਹਿਰਾਂ ਦੇ ਵਿੱਚ ਚਲੋ
1: ਈਵਨ ਦੁੱਧ ਕਹਿ ਲਓ, ਦੁੱਧ ਵੀ ਜਿਹੜਾ ਦੁੱਧ
0: ਪਿੰਡਾਂ ਤੋਂ ਪਹੁੰਚਣਾ, ਨਹੀਂ ਹੁਣ ਤੇ ਦੂਸਰਾ ਚੱਲ ਪਿਆ ਨਾ ਜ਼ਿਆਦਾ ਪੈਕਟਾਂ ਪੂਕਟਾਂ ਵਾਲਾ,
1: ਹਾਂ ਪੈਕਟ ਵਾਲਾ ਵੀ ਮਤਲਬ ਹੁਣ ਵੀ ਮਤਲਬ ਹਜੇ ਵੀ ਜਿਹੜਾ ਟ੍ਰੈਡੀਸ਼ਨਲ ਵੇ ਹੈ ਜਿਹੜੇ ਦੁੱਧ ਵਾਲੇ ਦੇ ਕੇ ਜਾਂਦੇ ਉਹ, ਹਾਂ ਉਹ ਹੈ ਹਜੇ ਵੀ,
0: ਉੱਥੋਂ ਹੀ ਲੈਂਦੇ ਆ। ਓਕੇ, ਸੋ ਅੱਜ ਦੀ ਗੱਲਬਾਤ ਸਾਡੀ ਬੇਸਿਕਲੀ ਇਹ ਹੋਈ ਹੈ ਜੀ, ਆਪਾਂ ਕੀ ਖਾਂਦੇ ਸਾਂ ਪਹਿਲਾਂ ਅਤੇ ਹੁਣ ਸਾਡੀਆਂ ਰੈਸਪੀਆਂ, ਸਾਡੀਆਂ ਪਲੇਟਾਂ, ਸਾਡੇ ਖਾਣੇ ਕਿੱਦਾਂ ਚੇਂਜ ਹੋ ਗਏ, ਹੁਣ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ, ਬਿਲਕੁਲ ਕੰਟਰਾਸਟ ਹੈ। ਹੁਣ ਜਿੱਦਾਂ ਆਪਾਂ ਪਹਿਲਾਂ ਜਿਹੜੀ ਗੱਲ ਕਰ ਰਹੇ ਹਾਂ ਆਪਾਂ, ਉਹਦੇ ਵਿੱਚ ਆਈ ਥਿੰਕ ਹਾਲੇ ਆਪਾਂ ਬ੍ਰੇਕਫਾਸਟ ਹੀ ਕਰ ਰਹੇ ਹਾਂ, ਅਤੇ ਬ੍ਰੇਕਫਾਸਟ 'ਚ ਇਹਦੇ ਤੋਂ ਇਲਾਵਾ ਤਾਂ ਕੁਛ ਹੈ ਹੀ ਨਹੀਂ ਹੁਣ ਲਗਭਗ, ਮਤਲਬ ਮੇਰੇ 'ਤੇ ਨਹੀਂ ਉਹਦੇ 'ਚ ਹੈਗਾ ਕੁਛ ਵੀ ਯਾਦਾਸ਼ਤ ਵਿੱਚ ਵੀ ਹੋਰ ਵੀ ਕੁਛ ਮਿਲਦਾ ਹੋਵੇ ਸਵੇਰੇ, ਜਦਕਿ ਆਪਾਂ ਇਸੇ ਨੂੰ ਬਾਕੀ ਵੀ ਆਪਾਂ ਚਲੋ ਵੇਖਦੇ ਹਾਂ, ਦੁਪਹਿਰੇ ਵੀ ਵਹਿੰਦੇ, ਰਾਤ ਨੂੰ ਵੀ ਵਹਿੰਦੇ ਹਾਂ, ਪਰ ਜੇ ਆਪਾਂ ਹੁਣ ਦੀ ਗੱਲ ਕਰੀਏ ਹੁਣ ਤੁਹਾਨੂੰ ਕੀ ਲੱਗਦਾ ਹੁਣ ਕੀ ਵੱਡਾ ਫਰਕ?
1: ਹੁਣ ਕਰੰਟ ਸਿਨੈਰੀਓ 'ਚ ਤਾਂ ਪਰੌਂਠਾ ਮੈਨੂੰ ਲੱਗਦਾ ਵੀਕਐਂਡ 'ਤੇ ਹੀ ਮਿਲਦਾ ਸਾਰਿਆਂ ਨੂੰ,
0: ਨਹੀਂ ਚਲੋ ਆਪਾਂ ਇਹ ਵੀ ਕਹਿ ਲੈਂਦੇ ਵੀ ਚਲੋ ਹੈਗਾ
1: ਡਿਪੈਂਡ, ਹਾਂ ਮਤਲਬ ਹੈ ਅਜੇ ਵੀ, ਬਟ ਹੁਣ ਵੈਰਾਈਟੀ ਬਹੁਤ ਆ ਗਈ, ਜਿਵੇਂ ਆਪਾਂ ਪਿਛਲੀ ਜੇ ਗੱਲ ਕਰਕੇ ਹਟੀਏ, ਤੁਸੀਂ ਵੀ ਆਪਣਾ ਨਜ਼ਰੀਆ ਮਤਲਬ ਤੁਸੀਂ ਵੀ ਯਾਦ ਕਰਕੇ ਦੱਸਿਆ, ਮੈਂ ਵੀ ਦੱਸਿਆ, ਪਰੌਂਠੇ ਦੇ ਇਲਾਵਾ ਕੋਈ ਦਿਮਾਗ 'ਚ ਮੈਮਰੀ ਆਈ ਨਹੀਂ, ਬੜੇ ਧੱਕੇ ਨਾਲ ਮੈਂ ਸੈਂਡਵਿਚ ਫਸਾਏ ਨੇ ਉਸ ਦੇ ਵਿੱਚ, ਬਟ ਉਹ ਵੀ ਵਾਕਈ ਤੁਹਾਡੀ ਗੱਲ ਸਹੀ ਹੈ, ਮਤਲਬ ਮੈਂ ਜੇ ਮੈਂ ਸਕੂਲ ਦੀ ਸੋਚ ਕੇ ਵੇਖਾਂ ਮਤਲਬ ਤੀਜੀ ਚੌਥੀ ਦੀ ਮੈਮਰੀ ਹੈ ਉਹ ਮੇਰੀ, ਹੈ ਨਾ, ਜੇ ਸ਼ੁਰੂਆਤ ਦੀ ਗੱਲ ਕਰੀਏ ਸ਼ੁਰੂਆਤ ਦੇ ਵਿੱਚ ਤਾਂ ਪਰੌਂਠਾ ਹੀ ਸੀਗਾ।
0: ਤੁਹਾਨੂੰ ਨਿੱਕੇ ਹੁੰਦਿਆਂ ਉਹ ਖਵਾਏ ਗਏ ਨੇ ਸਿਰੇ ਲੈਕ ਵਗੈਰਾ?
1: ਨਹੀਂ ਨਹੀਂ ਨਹੀਂ,
0: ਹਾਏ
1: ਸਿਰਲੈਕ ਕਿਹੜਾ, ਹੁਣ ਮੈਨੂੰ ਯਾਦ ਵੀ ਨਹੀਂ, ਜਿਹੜਾ ਪਾਊਡਰ ਵਾਲਾ ਕਹਿ ਰਹੇ
0: ਅੱਜ ਕੱਲ੍ਹ ਨਿਆਣਿਆਂ ਨੂੰ ਘੋਲ ਕੇ ਪਾਊਡਰ ਜਿਹਾ ਖਵਾਉਂਦੇ ਆ,
1: ਉਹ ਹਾਂ ਹੁੰਦਾ ਹਾਂ ਸੀਗਾ, ਹਾਂ ਕਿਉਂਕਿ ਮੈਨੂੰ ਯਾਦ ਹੈ ਕਿ ਮੇਰੇ ਜਿਹੜੇ ਛੋਟੇ ਕਜ਼ਨਸ ਵਗੈਰਾ ਉਹਨਾਂ ਦੇ ਐਵੇਂ ਰੁੱਖਾ ਖਾਣ 'ਚ ਬੜਾ ਸਵਾਦ ਲੱਗਦਾ ਹੁੰਦਾ ਸੀਗਾ, ਅਤੇ ਕਹਿੰਦੇ ਸੀਗੇ ਕਿ ਨਹੀਂ ਇਹ ਵੇਸਟ ਹੋ ਜਾਣਾ, ਨਹੀਂ ਖਾਣ ਨਹੀਂ ਦੇਣਾ, ਮਤਲਬ ਉਹ ਚਾਹ ਹੁੰਦਾ ਸੀਗਾ, ਭਾਵੇਂ ਬੋਨਵੀਟਾ ਜਾਂ ਭਾਵੇਂ ਸੈਰਲੈਕ ਹੋ ਗਿਆ ਕਿ ਇਹਨੂੰ।
0: ਸੋ ਤੁਹਾਡੇ ਬਚਪਨ 'ਚ ਉਹ ਚੀਜ਼ ਆ ਗਈ, ਤੁਸੀਂ ਖੁਦ ਖਾਧੀ ਆ ਕਿ ਬਾਅਦ 'ਚ?
1: ਮੈਨੂੰ ਨਹੀਂ ਯਾਦ, ਮੈਂ ਯਾਦ ਨਹੀਂ, ਹਾਂ ਮੈਨੂੰ ਬਿਲਕੁਲ ਯਾਦ ਨਹੀਂ ਹੈ, ਦਲੀਆ ਖਿਚੜੀ ਹੁੰਦਾ ਸੀਗਾ ਛੋਟੇ ਬੱਚਿਆਂ ਨੂੰ,
0: ਬਿਲਕੁਲ ਹੀ ਚੇਂਜ ਹੋ ਗਿਆ ਹੁਣ ਮਾਹੌਲ। ਚਲੋ ਤੁਸੀਂ ਜਰਾ ਇਮੇਜਿਨ ਕਰੋ ਤੁਸੀਂ ਵੀ ਸੈਮੀ ਸਾਹਿਬ ਬਚਪਨ ਦੇ ਵਿੱਚ ਉਹ ਫਲੇਵਰਡ ਦਹੀਂ ਚੂਪ ਰਹੇ ਹੋਣ, ਨਹੀਂ ਹੋ ਸਕਦਾ, ਮੈਂ ਜਿੱਥੇ
1: ਇਮੇਜਿਨ ਹੀ ਨਹੀਂ ਕਰ ਪਾ ਰਹੇ,
0: ਨਹੀਂ ਕਰੋ ਤੁਸੀਂ,
1: ਮੈਂ ਬਸੰਤ ਭਾਜੀ ਨੂੰ ਫਿਰ ਵੀ ਫਿੱਟ ਕਰ ਪਾ ਰਹੀ ਹਾਂ ਉੱਥੇ। ਬਸੰਤ ਭਾਜੀ ਫਿਰ ਵੀ ਦਿਖ ਰਹੇ ਮੈਨੂੰ ਸਟ੍ਰੋਬੇਰੀ ਫਲੇਵਰ ਖਾਂਦੇ ਹੋਏ।
0: ਅੱਛਾ ਸਟ੍ਰੋਬੇਰੀ, ਮੈਨੂੰ ਮੇਰੇ ਮੇਰੇ ਦਿਮਾਗ ਮੈਨੂੰ ਇੱਦਾਂ ਲੱਗਾ ਜਿਹੜਾ ਉਹਨਾਂ ਨੇ ਪੈਕਟ ਫਰਿਆ ਬਲੂਬੇਰੀ ਵਾਲਾ।
1: ਅੱਛਾ,
0: ਤੁਹਾਨੂੰ ਸਟ੍ਰੋਬੇਰੀ ਲੱਗਾ?
1: ਹਾਂ
0: ਸਟ੍ਰੋਬੇਰੀ, ਫਿਰ ਉਹ ਦੂਸਰੀ ਕੈਟੇਗਰੀ ਆ ਜਾਂਦੀ ਹੈ, ਤੁਸੀਂ ਜ਼ਿਆਦਾ ਧੱਕਾ ਕਰ ਰਹੇ ਹੋ।
1: ਨਹੀਂ ਨਹੀਂ, ਮੇਰੇ ਦਿਮਾਗ 'ਚ ਹੁਣ ਪੈਕਿਸ਼ ਮਾਰਚ ਵੀ ਮਿਕਸ ਕਰਤਾ ਨਾ, ਉੱਥੇ ਫਾਰਮਸ ਅਤੇ ਸਟ੍ਰੋਬੇਰੀ ਪਿਕਿੰਗ ਵਾਲੇ ਜ਼ਿਆਦਾ ਹੈ ਨਾ, ਤਾਂ ਮੇਰੇ ਦਿਮਾਗ 'ਚ ਦੋਨੇ ਮਿਕਸ ਕਰਤੇ ਨਾ ਮੈਂ, ਤੁਸੀਂ ਗਲਤ ਪਾਸੇ ਨਾ ਲੈ ਕੇ ਜਾਓ।
0: ਓਕੇ, ਨਹੀਂ ਮੈਂ ਨਹੀਂ ਗਲਤ ਪਾਸੇ, ਮੈਂ ਤਾਂ ਜਸਟ ਤੁਹਾਡੀ ਇਮੈਜੀਨੇਸ਼ਨ ਨੂੰ ਡੀਕੋਡ ਕਰ ਰਿਹਾ। ਓਕੇ, ਸੋ ਉਹੀ ਹੁਣ ਆਪਾਂ ਇੱਥੇ ਲੈ ਕੇ ਆਈਏ, ਥੋੜ੍ਹਾ ਜਿਹਾ ਸਾਨੂੰ ਆਸਾਨ ਹੋ ਜੂਗਾ। ਚਲੋ ਆਪਾਂ ਇਹ ਜਿਹੜੀਆਂ ਚੀਜ਼ਾਂ ਨੇ ਇਹਨੂੰ ਆਪਾਂ ਮਾਈਨਸ ਨਹੀਂ ਕਰ ਸਕਦੇ, ਹਾਲੇ ਵੀ ਚਲੋ ਹੈਗੀਆਂ ਨੇ, ਬਹੁਤ ਘੱਟ ਗਈਆਂ ਮੰਨ ਲਓ, ਹੈ ਨਾ ਕਿ ਆਪਾਂ

0: ਘਟੀਆਂ ਕਿਉਂ, ਚਲੋ ਉਹ ਵੀ ਇੱਕ ਅਲੱਗ ਵਿਸ਼ਾ। ਅਤੇ ਆਪਾਂ ਹੁਣ ਸਾਡੇ ਕੋਲ ਜ਼ਿਆਦਾਤਰ ਕੀ ਆ ਸਾਡੇ ਕੋਲ ਸੈਂਡਵਿਚ, ਹੈ ਨਾ, ਵੈਰੀ ਈਜ਼ੀ। ਹਾਂ, ਸੈਂਡਵਿਚ ਦੇ ਵਿੱਚ ਅੱਗੇ ਕਿਸਮਾਂ ਲਾ ਲਓ ਤੁਸੀਂ ਅਲੱਗ ਅਲੱਗ ਤਰ੍ਹਾਂ ਦੀਆਂ, ਹੈ ਨਾ, ਟੋਸਟ ਲਾ ਲਓ ਤੁਸੀਂ,
1: ਅਵਗਾਡੋ ਆ ਗਏ ਇੱਥੇ, ਅਵਗਾਡੋ ਟੋਸਟ ਹੋ ਗਏ ਦੁਨੀਆ ਭਰ ਦੇ, ਚੀਜ਼ ਟੋਸਟ, ਮਤਲਬ ਸੈਂਡਵਿਚਸ ਦੀ ਤੇ ਤੁਸੀਂ ਕਹਿ ਲਓ 150 ਪ੍ਰਕਾਰ ਦੀ
0: ਤੁਹਾਨੂੰ ਕਿਸੇ ਕਿਸੇ ਵੀ ਤਰ੍ਹਾਂ ਦੇ ਲਾ ਲਓ। ਹਾਂ, ਉਹਦੇ ਵਿੱਚ ਤੁਸੀਂ ਭਾਵੇਂ ਚੀਜ਼ ਟਮਾਟੋ ਲਾ ਲਓ, ਪਰ ਇਹ ਆ ਵੀ ਉਹ ਇੱਕ ਕੈਟੇਗਰੀ ਹੋ ਗਈ। ਅੱਛਾ, ਫਿਰ ਉਸ ਤੋਂ ਬਾਅਦ ਤੁਹਾਡਾ ਜਿਹੜਾ ਸਾਊਥ ਮਿਕਸ ਹੋ ਗਿਆ ਵਿੱਚ, ਹੈ ਨਾ, ਸਵੇਰੇ ਸਵੇਰੇ ਦੇ ਸਮੇਂ ਤੁਹਾਡੇ ਉਹ, ਹੈ ਨਾ,
1: ਇਡਲੀ
0: ਇਡਲੀ ਸਾਂਬਰ ਵੜੇ,
1: ਇਡਲੀ ਇਡਲੀ ਮੈਂ ਜਦੋਂ ਮੁੰਬਈ ਰਹੀ ਹਾਂ, ਹਾਂ, ਉੱਥੇ ਮਤਲਬ ਮੁੰਬਈ ਦੇ ਵਿੱਚ ਵੜਾ ਪਾਓ ਤੇ ਹਾਈਲਾਈਟ ਹੈ ਹੀ,
0: ਉਤਪਮ
1: ਉਤਪਮ, ਹਾਂ ਉਤਪਮ ਉਤਪਮ ਵਧੀਆ ਚੀਜ਼ ਹੈ ਮੈਨੂੰ
0: ਲੱਗਦਾ। ਅੱਛਾ, ਇਹ ਸਵੇਰੇ ਸਵੇਰੇ ਵਾਲਾ ਇਹ ਲਾ ਲਓ ਤੁਸੀਂ। ਫਿਰ ਆਪਾਂ ਫਿਲਹਾਲ ਮਾਰਨਿੰਗ ਦੀ ਗੱਲ ਕਰ ਰਹੇ ਹਾਂ, ਤੇ ਉਹਦੇ ਵਿੱਚ ਆਪਣੇ ਅੱਜ ਕੱਲ ਉਹ ਕਿੰਨੇ ਆ ਗਏ ਆ, ਚੀਲੇ
1: ਚੀਲੇ,
0: ਕਿਹ ਸੋਚਿਆ ਸੀ ਆਪਾਂ ਬਚਪਨ ਚ ਵੀ ਇਹੋ ਜਿਹੀਆਂ ਚੀਜ਼ਾਂ ਵੀ ਕਿਤੇ ਖਾਣੀਆਂ।
1: ਮੈਨੂੰ ਲੱਗਦਾ ਆਪਾਂ ਜੇ ਖਾਦੇ ਵੀ ਹੈ ਤੇ ਉਹ ਪੂੜੇ ਖਾਦੇ ਆ, ਮਿੱਠੇ ਵਾਲੇ ਜਿਹੜੇ, ਹੈ ਨਾ, ਜਿਹੜੇ
0: ਮਾਲ ਪੂੜੇ ਵਗੈਰਾ
1: ਜਿਹੜੇ ਸਾਵਨ ਦੇ ਟਾਈਮ
0: ਬਣਦੇ, ਗੁੜ ਵਾਲੇ ਪੂੜੇ ਜਾਂ ਮਾਲ ਪੂੜੇ,
1: ਇਹ ਚੀਲੇ ਜਿਹੜੇ ਓਟਸ ਦੇ ਚੀਲੇ, ਦਾਲਾਂ ਦੇ ਚੀਲੇ, ਹੁਣ ਜਿਹੜੀ ਮਾਰਕੀਟ
0: ਬੇਸਣ ਦੇ ਚੀਲੇ, ਹੁਣ ਤਾਂ ਕਿੰਨਾ ਕੁਛ ਆ ਗਿਆ, ਹੈ ਨਾ। ਸੋ ਜੇ ਇਹਦੇ ਵਿੱਚੋਂ ਕਿਸੇ ਨੂੰ ਕੋਈ ਚਾਹੀਦਾ ਹੋਵੇ ਵੀ ਹਾਂ ਆਹ ਕਿੱਦਾਂ ਵਾ ਜਾਂ ਕਿੱਦਾਂ ਬਣਾਉਣਾ, ਵੈਸੇ ਤਾਂ ਸਾਰਿਆਂ ਨੂੰ ਹੁਣ ਤੱਕ ਪਤਾ ਵਾ, ਅਤੇ ਤੁਸੀਂ ਪੁੱਛ ਸਕਦੇ ਹੋ ਜੇ ਸਾਨੂੰ ਪਤਾ ਹੋਊਗਾ ਤਾਂ ਤੁਹਾਨੂੰ ਆਪਾਂ ਦੱਸਾਂਗੇ। ਅੱਜ ਕੱਲ੍ਹ ਜਿਹੜਾ ਬਹੁਤ ਕਾਮਨ ਚੱਲ ਰਹੇ ਨੇ ਉਹ ਮੂੰਗ ਚੀਲੇ, ਹਾਂ, ਮੂੰਗ ਦਾਲ ਦੇ ਚੀਲੇ,
1: ਮੂੰਗਲੇਟ ਕਹਿੰਦੇ ਉਹਨੂੰ, ਆਮਲੇਟ ਦਾ ਰਿਪਲੇਸਮੈਂਟ ਮੂੰਗਲੇਟ।
0: ਅੱਛਾ, ਮੂੰਗਲੇਟ, ਓਕੇ, ਨਾਈਸ ਨੇਮ।
1: ਕਿਉਂਕਿ ਉਹ ਮਤਲਬ ਜਿਹੜੇ ਵੈਜੀਟੇਰੀਅਨ ਹੈ, ਜਿਹੜੇ ਅੰਡਾ ਨਹੀਂ ਖਾਂਦੇ, ਉਹਨਾਂ ਲਈ ਉਹ ਪੂਰਾ ਐਗਜੈਕਟ ਉੱਦਾਂ ਦਾ ਬਣ ਜਾਂਦਾ ਹੈ ਨਾ ਅੰਡੇ ਵਰਗਾ, ਮਤਲਬ ਉਸ 'ਚ ਤੁਸੀਂ ਪਲੇ ਅਰਾਊਂਡ ਕਰ ਸਕਦੇ ਹੋ ਕਿੰਨੀ ਸਾਰੀ ਸਬਜ਼ੀ
0: ਉਸ ਤਰੀਕੇ ਦਾ, ਹੈ ਨਾ। ਅਤੇ ਚਲੋ ਆਪਾਂ ਮੂੰਗਲੇਟ ਦੀ ਰੈਸਪੀ ਵੀ ਅੱਗੇ ਚੱਲ ਕੇ ਤੁਹਾਡੇ ਕੋਲ ਲੈ ਲਾਂਗੇ, ਹੈ ਨਾ। ਅਤੇ ਇਸ ਤੋਂ ਇਲਾਵਾ ਜਿਹੜਾ ਆਮਲੇਟ ਵਗੈਰਾ, ਆਈ ਥਿੰਕ ਇਹ ਤਾਂ ਹੈਗਾ ਹੀ, ਇਹ ਤਾਂ ਸੇਮ ਹੀ, ਉਹਦੇ ਬਣਾਉਣ ਦੇ ਤਰੀਕੇ ਤਰੂਕੇ ਕੁਛ ਇੱਧਰ ਉੱਧਰ ਹੋ ਸਕਦਾ। ਮੈਨੂੰ ਲੱਗਦਾ ਸਾਡੇ ਸਮਿਆਂ ਦੇ ਉੱਤੇ ਘਰਾਂ ਦੇ ਵਿੱਚ ਭੁਰਜੀ ਜ਼ਿਆਦਾ ਸੀ,
1: ਭੁਰਜੀ ਥੋੜ੍ਹੀ ਹੈ ਨਾ, ਮਤਲਬ ਉਹ ਆਪਣੇ ਜਿਹੜੇ ਟਾਈਮ ਸੀਗਾ ਕੋਸਟ ਇਫੈਕਟ, ਕਿਉਂਕਿ ਵੱਡੇ ਵੱਡੇ ਪਰਿਵਾਰ ਹੁੰਦੇ ਸੀ, ਹੁਣ ਇੱਕ ਇੱਕ ਬੰਦੇ ਨੂੰ ਇੱਕ ਇੱਕ ਅੰਡੇ ਦਾ ਆਮਲੇਟ, ਭੁਰਜੀ ਥੋੜ੍ਹੀ ਜਿਹੀ ਮਤਲਬ ਵੱਧ ਜਾਂਦੀ ਹੈ ਨਾ ਉਸ 'ਚ, ਤੁਸੀਂ ਪਿਆਜ਼ ਟਮਾਟਰ ਪਾਤੇ ਅਤੇ ਸਕ੍ਰੈਂਬਲ ਕਰਕੇ, ਹੁਣ ਇੱਕ ਇੱਕ ਕੜਛੀ ਇੱਕ ਇੱਕ ਪਰਸਨ ਨੂੰ ਦੇਣੀ ਹੈ, ਉਹ ਜ਼ਿਆਦਾ ਮਤਲਬ ਮੈਨੂੰ ਲੱਗਦਾ ਬਜਟ ਫਰੈਂਡਲੀ ਸੀਗੀ ਭੁਰਜੀ।
0: ਹਾਂਜੀ, ਉਦੋਂ ਚਲੋ
1: ਨਾਲੇ ਟਾਈਮ ਵੀ ਇੱਕ ਇੱਕ ਫੈਮਿਲੀ 'ਚ ਜੇ ਮੰਨ ਲਓ 7-8 ਲੋਕ ਵੀ ਹੈ ਅਤੇ ਇੱਕ ਇੱਕ ਨੂੰ ਇਕੱਲੇ ਇਕੱਲੇ ਨੂੰ ਆਮਲੇਟ ਬਣਾ ਕੇ ਦੇਣਾ ਉਸ 'ਚ ਟਾਈਮ ਵੀ ਜਾਂਦਾ।
0: ਹਾਂਜੀ, ਸ਼ਹਿਰ ਦਾ ਅਤੇ ਪਿੰਡਾਂ ਦਾ ਬੜਾ ਕੁਛ ਫਰਕ ਹੈ, ਹੈ ਨਾ। ਮਤਲਬ ਉੱਥੇ ਵੀ ਬਚਪਨ ਦੇ ਵਿੱਚ ਵੀ ਉੱਥੇ ਉਹ ਚੀਜ਼ਾਂ ਹੋਰ ਹਿਸਾਬ ਦੇ ਨਾਲ ਨੇ, ਇੱਥੇ ਪਿੰਡਾਂ ਦੀਆਂ ਹੋਰ ਹਿਸਾਬ ਦੇ ਨਾਲ ਨੇ। ਮੰਨ ਲਓ ਪਿੰਡਾਂ 'ਚ ਤਾਂ ਉਹ ਘਰੇ ਹੀ ਰੱਖੀਆਂ ਰੁੱਖੀਆਂ ਕੁੱਕੜੀਆਂ ਨਾ, ਹੈ ਨਾ, ਅਤੇ ਉਹ ਤਾਂ ਜਿਹੜਾ ਆਂਡਾ ਜਿਹਦੇ ਹੱਥ ਲੱਗ ਗਿਆ।
1: ਅੱਛਾ,
0: ਸੋ ਇੱਦਾਂ ਦਾ ਵੀ ਹੁੰਦਾ ਵਾ, ਇੱਕ ਸਟੇਜ ਆਉਂਦੀ ਹੈ ਜਦੋਂ ਇੱਦਾਂ ਦਾ ਵੀ ਹੁੰਦਾ, ਜਦੋਂ ਕੁੱਕੜੀਆਂ ਆਂਡਿਓਂ ਭੱਜੀਆਂ ਹੋਣ, ਪਤਾ ਨਹੀਂ ਨਾ ਹੁੰਦਾ ਉਹਨਾਂ ਨੇ ਕਿੱਥੇ ਆਂਡਾ ਦੇ ਦੇਣਾ, ਫਿਕਸ ਵੀ ਨਹੀਂ ਹੁੰਦਾ ਉਹਨਾਂ ਨੂੰ। ਮਤਲਬ ਕੁਛ ਇੱਕ ਥਾਵਾਂ ਹੁੰਦੀਆਂ ਜਿਹੜੀਆਂ ਤੁਹਾਡੀਆਂ ਵੀ ਇਹ ਪੱਕਾ ਇੱਥੇ ਜਾ ਕੇ ਆਂਡਾ ਦਿੰਦੀ ਆ, ਹੈ ਨਾ, ਜਾਂ ਕਿੱਦਾਂ, ਅਤੇ ਉਹ ਵੀ ਜਿਹਨੂੰ ਪਤਾ ਲੱਗ ਗਿਆ ਵੀ ਇਹਨੇ ਕਿੰਨੇ ਕਿੱਥੇ ਜਾ ਕੇ ਆਂਡਾ ਦੇਣਾ, ਉਹਨੇ ਫਿਰ ਦੱਸਣਾ ਥੋੜ੍ਹੀ ਵੀ ਇਹਨੇ ਕਿੱਥੇ ਆਂਡਾ ਦੇਣਾ।
1: ਸਾਡੇ ਤਾਂ ਅਲੱਗ ਹੀ ਹਿਸਾਬ ਕਿਤਾਬ ਰਿਹਾ ਬਚਪਨ ਦੇ ਵਿੱਚ, ਕਿਉਂਕਿ ਅਸੀਂ ਜਿਸ ਏਰੀਆ 'ਚ ਰਹਿੰਦੇ ਸੀ ਉਸ 'ਚ ਮਤਲਬ ਸ਼ਰਮਾ ਕਮਿਊਨਿਟੀ ਜਾਂ ਬਾਹਮਣ ਬਹੁਤ ਸੀਗੇ ਉਸ ਪਾਸੇ ਨਾ, ਅਤੇ ਅਸੀਂ ਤਾਂ ਅੰਡੇ ਵੀ ਨਾ ਲੁਕੋ ਕੇ ਲੈ ਕੇ ਆਉਣਾ ਕਾਲੀ ਥੈਲੀ ਦੇ ਵਿੱਚ, ਕਿਉਂਕਿ ਉਹਨਾਂ ਨੇ ਫਿਰ ਪੰਡਿਤ ਆਈ ਦੇ ਵਿੱਚ, ਤੇ ਉਹ ਉਹਨਾਂ ਦੇ ਰਾਤ ਨੂੰ ਜਦੋਂ ਦੁਕਾਨ ਬੰਦ, ਗ੍ਰੋਸਰੀ ਵਾਲੇ ਪਰਚੂਨੀ ਦੀ ਦੁਕਾਨ ਨੇ ਬੰਦ ਕਰਨ ਦਾ ਟਾਈਮ, ਕਿ ਸਵੇਰੇ ਹਾਂ ਅੰਡੇ ਹੀ ਖਾਣੇ ਅਸੀਂ, ਤੇ ਰਾਤ ਨੂੰ ਦੇਖਿਆ ਉਹਨਾਂ ਦੀ ਸ਼ਰਮਾ ਫੈਮਿਲੀ ਦੀ ਲਾਈਟਾਂ ਬੰਦ ਹੋ ਗਈ, ਫਿਰ ਅੰਡੇ ਖਰੀਦ ਕੇ ਲੈ ਕੇ ਆਣੇ, ਮਤਲਬ ਉਹ ਵੀ ਟਾਈਮ ਵੇਖਿਆ। ਹੁਣ ਤੇ ਕੋਈ ਬਹੁਤ ਨਹੀਂ ਕਰਦਾ,
0: ਪਰ ਕਿੱਡਾ ਕਿੱਡਾ ਵਧੀਆ ਟਾਈਮ ਹੈ ਵੇਖੋ ਇਹ, ਕਿ ਆਪਾਂ ਆਂਡ ਗਵਾਂਡ ਦੀ ਵੀ ਸ਼ਰਮ ਖਾਂਦੇ ਆ,
1: ਖਾਂਦੇ
0: ਸੀ, ਕੋਈ ਵੀ ਉਹਨਾਂ ਨੂੰ ਕੋਈ ਵੀ ਅਨਕੰਫਰਟ ਫੀਲ ਨਾ ਕਰੇ ਆਪਾਂ, ਤੇ ਕੀ ਕਰਨਾ ਕੋਈ ਵੀ ਨਾ ਕਰੇ, ਵੇਖੋ ਆਂਡੀ ਗਵਾਂਡੀ ਕਿੱਡਾ ਸੋਹਣਾ ਸਮਾਂ ਹੈ।
1: ਹੁਣ ਆਪਾਂ ਪਰਵਾਹ ਛੱਡ ਨਹੀਂ ਕਰਦਾ, ਹੁਣ ਤੇ ਉਹਨਾਂ ਦੇ ਵੀ ਘਰ ਦੇ ਬੱਚੇ ਲੁੱਕ ਚੁੱਪ ਕੇ ਆ ਕੇ ਸਾਡੇ ਸਰਦਾਰ ਜੀ ਦੇ ਘਰੇ ਖਾ ਕੇ ਆ ਜਾਂਦੇ,
0: ਖਾ ਜਾਂਦੇ। ਚਲੋ ਬੱਚੇ ਦੀ ਗ੍ਰੋਥ ਲਈ ਬਹੁਤ ਵਧੀਆ, ਚਲੋ ਘਰ ਨੀ ਬਣਾਉਣਾ, ਚਲੋ ਬਾਹਰੇ ਖਾ ਵੀ ਕੋਈ ਨੀ, ਹੁਣ ਤਾਂ ਬਥੇਰਾ ਕੁਛ ਹੋ ਗਿਆ।
1: ਇੱਕ ਇੱਕ ਤੇ ਇੱਕ ਮੇਰੀ ਮੈਮਰੀ ਇੱਕਦਮ ਕਲਿੱਕ ਹੋਈ, ਇੱਕ ਤੇ ਇੰਨੇ ਫਨੀ ਸੀਗੀ ਉਹ ਦੀਦੀ, ਕਿ ਉਹਨਾਂ ਨੇ ਮਤਲਬ ਉਹਨਾਂ ਦੇ ਬਿਲਕੁਲ ਪਿਓਰ ਪੱਕੇ ਇੱਕਦਮ ਕੀ ਕੁਛ ਵੈਜੀਟੇਰੀਅਨ, ਤੇ ਉਹਨਾਂ ਨੇ ਨਾ ਸਿਰ 'ਚ ਮਹਿੰਦੀ 'ਚ ਅੰਡਾ ਲਗਵਾਉਣਾ ਤੇ ਸਾਡੇ ਘਰ ਆਉਣਾ ਤੇ ਮੰਮੀ ਨੂੰ ਕਹਿਣਾ ਆਂਟੀ ਸਿਰ ਵੀ ਤੁਸੀਂ ਧਵਾਓ ਕਿਉਂਕਿ ਮੈਂ ਤਾਂ ਛੂਹ ਨਹੀਂ ਸਕਦੀ ਕੁਛ ਵੀ ਨੀ ਖਾਂਦੇ
0: ਪਰ ਹੱਥ ਲਾ ਲੈਂਦੇ
1: ਹੱਥ ਸਾਨੂੰ ਬਣਾ ਕੇ ਮੰਮੀ ਦੇ ਹੀ ਦਿੰਦੀ ਸੀਗੀ ਲੇਕਿਨ ਤੇ ਅਸੀਂ ਮੰਮੀ ਨੂੰ ਕਹਿਣਾ ਤੁਸੀਂ ਕਿਉਂ ਇੱਦਾਂ ਝੇਲਦੇ ਹੋ ਫਿਰ ਕੀ ਹੋਇਆ ਕੋਈ ਨੀ ਕੋਈ
0: ਨੀ ਵਿਚਾਰੀ ਦੇ ਵਾਲ ਲੰਮੇ ਹੋ ਜਾਣਗੇ
1: ਹਾਂ ਤੇ ਮਤਲਬ ਉਹ ਵੀ ਮਤਲਬ ਪੜੋਸ ਦਾ ਕਿੰਨਾ ਸੋਹਣਾ ਕਲਚਰ ਸੀ ਨਾ ਹੁਣ ਤੇ ਆਪਾਂ ਸਾਰੇ ਸ਼ਹਿਰਾਂ 'ਚ ਜਾਂ ਫਲੈਟ ਕਲਚਰ ਆ ਗਿਆ ਇੰਡੀਆ ਦੇ ਵਿੱਚ ਵੀ ਹੁਣ ਉਹ ਚੀਜ਼ਾਂ ਕਿੱਥੇ ਰਹੀਆਂ
0: ਆਹ ਵੇਖ ਲਓ ਉਹਦੇ ਦਿਮਾਗ 'ਚ ਕੀ ਚੱਲਦਾ ਹੋਊਗਾ ਵੀ ਚਲੋ ਜੇ ਮੈਂ ਖਾਧਾ ਮੇਰੇ ਅੰਦਰ ਗਿਆ ਤੇ ਫਿਰ ਹੀ ਪਾਪ ਆ ਪਰ ਜੇ ਮੈਂ ਤੋੜ ਕੇ ਸਿਰ ਚਲਾ ਲਿਆ ਫਿਰ ਕੋਈ ਪਾਪ ਨਹੀਂ
1: ਕੋਈ ਪਾਪ ਨਹੀਂ ਐਗਜੈਕਟਲੀ ਅਸੀਂ ਤਾਂ ਕਹਿੰਦੇ ਵੀ ਸੀਗੇ ਕਿਆ ਕੀ ਪਖੰਡ ਤੁਹਾਡੇ ਖਾ ਵੇ ਲਓ
0: ਬੰਦਾ ਆਪਣੇ ਆਪ ਨੂੰ ਐਕਸਕਿਊਜ਼ ਦਿੰਦਾ ਨਾ ਆਪਣੇ ਆਪ ਨੂੰ ਜਸਟੀਫਾਈ ਕਰਦਾ ਅਸਲ 'ਚ ਵੀ ਆਹ ਜੋ ਮੈਂ ਕਰ ਰਿਹਾ ਇੱਦਾਂ ਨਹੀਂ ਤੇ ਮੈਂ ਇੱਦਾਂ ਕਰ ਰਿਹਾ ਨਾ ਮੈਂ ਬਚ ਗਿਆ ਪਾਪ ਤੋਂ
1: ਐਗਜੈਕਟਲੀ ਮੈਂ ਖਾਧਾ ਥੋੜੀ ਨਾ ਮੈਂ ਟੱਚ ਥੋੜੀ ਨਾ ਕੀਤਾ ਹੁਣ ਸਿਰ 'ਚ ਲਗਾ ਲਿਆ ਟੱਚ ਨਹੀਂ ਕਰਨਾ
0: ਕਿਸੇ ਨੂੰ ਵੀ ਕਿਤੇ ਵੀ ਕਿਤੇ ਅਹਿਸਾਸ ਹੋਵੇ ਵੀ ਆਹ ਪਾਪ ਆ ਫਿਰ ਉਹ ਕਰੇ ਹੀ ਨਾ ਪਾਪ ਨੂੰ ਪਹਿਲਾਂ ਸਾਨੂੰ ਜਸਟੀਫਾਈ ਕਰਨਾ ਪੈਂਦਾ ਪਹਿਲਾਂ ਪਾਪ ਨੂੰ ਆਪਾਂ ਘਰ ਲਿਆ ਕੇ ਨਵਾ ਧਵਾ ਕੇ ਉਹਦੀ ਜਾਮਤ ਕਰਕੇ ਫਿਰ ਉਹਨੂੰ ਆਪਾਂ ਸੋਹਣੇ ਕੱਪੜੇ ਪਵਾ ਕੇ ਪੁੰਨ ਵਰਗਾ ਬਣਾ ਕੇ ਫਿਰ ਅਸੀਂ ਫਿਰ ਅਸੀਂ ਕਹਿੰਦੇ ਹੁਣ ਸਾਡਾ
1: ਅਸੀਂ ਹੱਸਣਾ ਅਸੀਂ ਕਹਿਣਾ ਅੱਛਾ ਹੁਣ ਤੁਹਾਡੇ ਮਤਲਬ ਸਾਹ ਮਤਲਬ ਤੁਸੀਂ ਸਿਰ 'ਚ ਅੰਡਾ ਲਾਇਆ ਤੁਹਾਡੇ ਸਾਹ 'ਚ ਵੀ ਤਾਂ ਜਾ ਰਿਹਾ ਉਹਦੀ ਸਮੈਲ ਤੁਹਾਡੇ ਅੰਦਰ ਜਾ ਰਹੀ ਇਨਡਾਇਰੈਕਟਲੀ ਤੁਸੀਂ ਖਾ ਰਹੇ ਹੋ ਅਸੀਂ ਬੜਾ ਛੇੜਨਾ ਉਹਨਾਂ ਨੂੰ ਮੰਮੀ ਨੇ ਕਹਿੰਦਾ ਨਾ ਛੇੜਿਆ ਕਰੋ
0: ਪਰ ਖਾਣ ਦਾ ਉਹ ਥੋੜੀ ਕਨਸੈਪਟ ਜਿਹਾ ਖਾਣ ਦਾ ਤੇ ਇਹ ਆ ਵੀ ਕਿਸੇ ਜੀ ਦੀ ਮੌਤ
1: ਹਾਂ ਨਹੀਂ ਨਹੀਂ ਉਹਨਾਂ ਨੂੰ ਛੇੜਨਾ ਅਸੀਂ ਮਤਲਬ ਉਹਨਾਂ ਨੂੰ
0: ਤੇ ਉਹ ਤੇ ਸਿਰ 'ਚ ਲਾਇਆ ਵੀ ਹੋਗੀ ਉਹ ਤੇ ਤੁਹਾਡੇ ਹੱਥੋਂ ਡਿੱਗ ਟੁੱਟ ਗਿਆ ਤਾਂ ਵੀ ਹੋਗੀ
1: ਐਗਜੈਕਟਲੀ
0: ਉਹ ਤੇ ਹੋਈ ਗਈ ਆ ਚਲੋ ਖੈਰ ਆਪਾਂ ਵਾਪਸ ਆਉਂਦੇ ਹਾਂ ਆਪਣੀ ਗੱਲਬਾਤ ਦੇ ਉੱਤੇ
1: ਬ੍ਰੇਕਫਾਸਟ
0: ਹਾਂ ਬ੍ਰੇਕਫਾਸਟ ਤੱਕ ਪਾਉਂਦੇ ਵੀ ਆਪਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਡੀਆਂ ਖਾਣ ਪੀਣ ਦੀਆਂ ਚੇਂਜ ਹੋਈਆਂ ਨੇ ਤਾਂ ਆਪਾਂ ਫਿਲਹਾਲ ਬ੍ਰੇਕਫਾਸਟ ਉੱਤੇ ਗੱਲ ਕਰ ਰਹੇ ਸੀ ਜਿਹਦੇ ਵਿੱਚ ਕਿ ਹੋਰ ਇਸ ਤੋਂ ਇਲਾਵਾ ਕੀ ਆ ਸਾਡੇ
1: ਅੱਜ ਕੱਲ੍ਹ ਪਰੌਂਠੇ ਨੂੰ ਵਾਕਈ ਸਾਊਥ ਇੰਡੀਅਨ ਜਾਂ ਚੀਲੇ ਇਹਨਾਂ ਨੇ ਤੇ ਡੋਮੀਨੇਟ ਕਰਤਾ ਪੈਨਕੇਕਸ
0: ਹਾਂ ਪੈਨਕੇਕਸ ਆ ਗਏ ਹਾਂ ਇੱਥੋਂ ਦੇ ਹਿਸਾਬ ਦੇ ਨਾਲ
1: ਸੀਰੀਅਲ
0: ਫਿਰ ਹਾਂਜੀ ਤੁਹਾਡੇ ਆਪਣਾ ਦਲੀਆ ਦਲੀਆ ਪਹਿਲਾਂ ਵੀ ਹੈਗਾ ਸੀ ਪਰ ਹੁਣ ਜਿਹੜਾ ਲੂਣ ਵਾਲਾ ਵਾ ਇਹ ਨਹੀਂ ਮੈਂ ਕਦੀ ਖਾਧਾ ਨਿੱਕੇ
1: ਹੁੰਦੇ ਅੱਛਾ ਉਹ ਸਾਡੇ ਤੇ ਬਹੁਤ ਬਣਦਾ ਹੁੰਦਾ ਸੀ
0: ਨਹੀਂ ਸਾਡੇ ਦੁੱਧ ਵਾਲਾ ਹੀ
1: ਉਹਦਾ ਉਹ ਮਿੱਠਾ ਵਾਲਾ ਜਿਹੜਾ ਹੁੰਦਾ ਉਹ ਹਮੇਸ਼ਾ ਮੇਰੇ ਘਰੇ ਮਤਲਬ ਮੈਂ ਸ਼ੁਰੂ ਤੋਂ ਹੀ ਦੇਖਿਆ ਇਹ ਤੇ ਮੈਂ ਕਹਿ ਸਕਦੀ ਹਾਂ ਬਚਪਨ ਤੇ
0: ਕਿਹੜਾ ਲੂਣ ਵਾਲਾ
1: ਹਾਂ ਜਿਵੇਂ ਆਪਾਂ ਪੁਲਾਓ ਬਣਾਉਂਦੇ ਹਾਂ ਸਾਰੀ ਸਬਜ਼ੀਆਂ ਪਾ ਕੇ ਤੇ ਕਈ ਵਾਰੀ ਚੌਲ ਬਣਾ ਲੈਣੇ ਕਈ ਵਾਰੀ ਦਲੀਆ ਉਹ ਦਾਲ ਨਾਲ ਵੀ ਖਾਧਾ ਸੀ ਦਾਲ ਦਲੀਆ ਤੇ ਉਹ ਐਵੇਂ ਪੂਰਾ ਪੁਲਾਓ ਸਟਾਈਲ ਦੇ ਵਿੱਚ
0: ਨਹੀਂ ਸਰ ਮੈਂ ਆਹ ਜਿਹੜਾ ਵਾ ਤੁਹਾਡਾ ਲੂਣ ਵਾਲਾ ਉਹ ਨਹੀਂ ਬਚਪਨ ਚ ਵੇਖਿਆ ਮੈਂ ਜਿੱਥੋਂ ਤੱਕ ਮੈਨੂੰ ਯਾਦ ਆ ਉਹ ਦੁੱਧ ਵਾਲਾ ਹੀ ਹੁੰਦਾ ਹੈ ਹਨਾ ਫਿਰ ਉਹ ਦੂਸਰੀ ਸਾਬੂਦਾਣੇ ਵਾਲੀ ਜਿਹੜੀ ਖਿਚੜੀ ਉਹ ਵੀ ਦੁੱਧ ਵਾਲੀ ਹੁੰਦੀ ਸੀ ਉਹ ਵੀ ਹੁਣ ਆਪਾਂ
1: ਖੀਰ ਖਾਧੀ ਹੋਣੀ ਤੁਸੀਂ
0: ਹਾਂਜੀ
1: ਸਾਬੂਦਾਣੇ ਦੀ ਖੀਰ
0: ਹਾਂ ਖੀਰ ਹੁਣ ਉਹ ਖਿਚੜੀ ਖੁਚੜੀ ਜੀ ਉਹਦਾ ਵੀ ਬਥੇਰਾ ਕੁਛ ਬਣਨ ਲੱਗ ਪਿਆ
1: ਖਿਚੜੀ ਤੇ ਮੈਂ ਸ਼ੁਰੂ ਤੋਂ ਹੀ ਹੈ ਮੇਰੀ ਲਾਈਫ 'ਚ ਕਿਉਂਕਿ ਸਾਬੂਦਾਣਾ ਖਿਚੜੀ ਕਿਉਂਕਿ ਉਸ ਪਾਸੇ ਸਾਡੇ ਰਾਜਸਥਾਨ 'ਚ ਵਰਤ ਬਹੁਤ ਰੱਖਦੇ ਤੇ ਵਰਤ ਦੇ ਵਿੱਚ ਖਿਚੜੀ ਖਾਂਦੇ ਆ ਤੇ ਜਦੋਂ ਆਂਢ ਗੁਆਂਢ 'ਚ ਬਣਨੀ ਸਾਨੂੰ ਵੀ ਮਿਲ ਜਾਣੀ ਕਈ ਚੀਜ਼ਾਂ ਇੱਦਾਂ ਹੈ ਨਾ ਕਲਚਰਲ ਮਤਲਬ
0: ਫਿਰ ਇੱਕ ਜਿਹੜੀ ਚਲੋ ਉੱਥੇ ਸ਼ੁਰੂ ਹੋ ਗਿਆ ਸੀ ਪਰ ਉੱਥੇ ਵਾਰਾ ਨਹੀਂ ਖਾਂਦਾ ਪੋਹਾ ਵਗੈਰਾ ਉਹ ਸਾਰਾ ਸਾਊਥ ਵਾਲਾ ਆ ਗਿਆ ਚਲੋ ਪਰ ਆਹ ਜਿਹੜੀ ਸੀਰੀਅਲਸ ਵਗੈਰਾ ਅੱਜ ਕੱਲ੍ਹ ਇਹ ਬਹੁਤ ਹਾਵੀ ਨੇ ਹੈ ਨਾ ਹੁਣ ਦੀ ਜਿਹੜੀ ਸਾਡੀ ਡਾਇਟ ਆ ਉਹਦੇ ਵਿੱਚ ਉਹ ਬਹੁਤ ਆ
1: ਓਟਸ
0: ਹਾਂ ਓਟਸ ਉਹ ਹਾਂ ਬਿਲਕੁਲ ਓਟਸ ਫਿਰ ਆਪਣੇ ਤੁਹਾਡੇ ਆ ਅਲੱਗ ਅਲੱਗ ਤਰ੍ਹਾਂ ਦੇ ਸੀਰੀਅਲ ਆਪਣੇ ਤੁਹਾਨੂੰ ਯਾਦ ਹੋਣਾ ਕੌਰਨਫਲੇਕਸ ਆ ਗਿਆ ਸੀ ਸਾਡੇ ਟਾਈਮ ਪਰ ਉਹ ਮਹਿੰਗਾ ਬਹੁਤ ਸੀ
1: ਕੌਰਨਫਲੇਕਸ ਦਾ ਇੱਕ ਵਾਰੀ ਮਤਲਬ ਮੈਂ ਮਤਲਬ ਉਹਦੀ ਮਾਰਕੀਟ ਰਿਸਰਚ ਦੇ ਬਾਰੇ ਪੜ੍ਹ ਰਹੀ ਸੀ ਬਹੁਤ ਪਹਿਲਾਂ ਦੀ ਗੱਲ ਹੈ ਉਹ ਜਦੋਂ ਮਤਲਬ ਇੱਥੇ ਦੇ ਇੰਗਲਿਸ਼ ਕੰਟਰੀਜ਼ 'ਚ ਤਾਂ ਸ਼ੁਰੂ ਤੋਂ ਤੁਹਾਨੂੰ ਪਤਾ ਹੈ ਕਿ ਕੌਰਨਫਲੇਕਸ ਸੀਗਾ ਹੀ ਹੈ ਨਾ ਇਹਨਾਂ ਦੇ ਜੇ ਆਪਾਂ ਪੁਰਾਣੀ ਫਿਲਮਾਂ ਵੀ ਵੇਖੀਏ ਹਾਲੀਵੁੱਡ ਵਾਲੇ ਉਹਨਾਂ ਦੇ ਔਰੇਂਜ ਜੂਸ ਅਤੇ ਕੌਰਨਫਲੇਕਸ ਪਿਆ ਹੁੰਦਾ ਸੀਗਾ ਉਹਨਾਂ ਦੇ ਬ੍ਰੇਕਫਾਸਟ 'ਚ ਜਦੋਂ ਇੰਡੀਆ ਲਾਂਚ ਇਹਨਾਂ ਨੇ ਕੀਤਾ ਨਾ ਬੜੇ ਜ਼ਿਆਦਾ ਮਤਲਬ ਹੱਲਾਸ਼ੇਰ ਬੜਾ ਇਹਨਾਂ ਨੂੰ ਉਤਸ਼ਾਹ ਸੀਗਾ ਕਿ
0: ਵੱਡੀ ਮਾਰਕੀਟ ਆ ਚੱਲੂਗਾ
1: ਮਤਲਬ ਇੱਥੇ ਚੱਲ ਜਾਣੀ ਪਰ ਬਹੁਤ ਹੀ ਭੈਂਕਰ ਤਰੀਕੇ ਨਾਲ ਫਲੋਪ ਹੋਇਆ
0: ਸੀਗਾ
1: ਕਿਉਂਕਿ ਉਹਦਾ ਰੀਜ਼ਨ ਸੀਗਾ ਆਪਾਂ ਜਿਹੜੇ ਆਪਣਾ ਕਲਚਰ ਹੈ ਇੰਡੀਅਨ ਸਪੈਸੀਫਿਕਲੀ ਆਪਾਂ ਠੰਡੀ ਚੀਜ਼ਾਂ ਨਹੀਂ ਖਾਂਦੇ ਸਵੇਰੇ ਸਵੇਰੇ ਭਾਵੇਂ ਠੰਡਾ ਦੁੱਧ ਹੋਏ ਭਾਵੇਂ ਕੋਈ ਵੀ ਚੀਜ਼ ਕਹਿ ਲਓ ਆਪਾਂ ਓਟਸ ਨੂੰ ਵੀ ਨਾ ਗਰਮ ਮਤਲਬ ਉਹੀ ਵਾਲਾ ਖਾਣਾ ਓਵਰਨਾਈਟ ਓਟਸ ਇੰਨਾ ਜ਼ਿਆਦਾ ਨਹੀਂ ਆਪਾਂ ਨੂੰ ਸੁਆਉਂਦਾ ਕਿ ਗਲੇ ਲਈ ਵਧੀਆ ਨਹੀਂ ਹੈ ਸਰ ਮਤਲਬ ਸਰੀਰ ਲਈ ਵਧੀਆ ਨਹੀਂ ਹੈ ਠੰਡੀ ਚੀਜ਼ਾਂ ਈਵਨ ਦੁੱਧ ਵੀ ਆਪਾਂ ਕੋਸਾ ਕੋਸਾ ਕੁਨਕੁਨਾ ਕਰਕੇ ਪੀਂਦੇ ਹਾਂ ਠੰਡਾ ਦੁੱਧ ਸਵੇਰੇ ਸਵੇਰੇ ਕਿਹੜਾ ਪੀਂਦਾ ਹੈ ਨਾ ਤੇ ਉਹ ਚੀਜ਼ ਜਦੋਂ ਆਈ ਇਹਨਾਂ ਨੇ ਲਾਂਚ ਕੀਤਾ ਠੰਡਾ ਠੰਡੇ ਦੁੱਧ ਨਾਲ ਬ੍ਰੈਕਫਾਸਟ ਦੇ ਵਿੱਚ। ਇਹ ਕਹਿੰਦੇ ਕਿ ਇੱਥੇ ਤਾਂ ਐਕਸੈਪਟੈਂਸ ਹੀ ਨਹੀਂ ਮਿਲੀ, ਬੜੇ ਤਰੀਕੇ ਨਾਲ ਉਹਨਾਂ ਨੇ ਟਰਾਈ ਕਰ ਲਿਆ, ਬੜੇ ਕਮਰਸ਼ੀਅਲਸ ਵੀ ਬਣਾ ਲਏ, ਸੈਲੀਬ੍ਰਿਟੀਜ਼ ਵੀ ਲਿਆ, ਬਟ ਉਹ ਮਾਰਕੀਟ ਦੇ ਵਿੱਚ ਨਹੀਂ ਪਸੰਦ ਕੀਤਾ ਗਿਆ, ਕਿਸੇ ਨੂੰ ਵੀ ਨਹੀਂ ਵਧੀਆ ਲੱਗਿਆ ਕਿ ਇਹ ਕੀ ਠੰਡਾ ਦੁੱਧ ਅਤੇ ਹੈ ਨਾ ਛੱਲੀਆਂ ਦੇ ਇਹ ਚੀੜੇ ਜਿਹੇ, ਹੈ ਨਾ ਕੀ ਕਹਿੰਦੇ ਨੇ ਚਿੱਬੀ ਜੀ। ਅਤੇ ਫਿਰ ਇਹਨਾਂ ਨੇ ਰਿਸਰਚ ਕੀਤੀ, ਫਿਰ ਇਹਨਾਂ ਨੇ ਕਿਹਾ ਕਿ ਕੀ ਖਾਂਦੇ ਨੇ, ਅਤੇ ਓਬਵੀਅਸਲੀ ਪਰੌਂਠਾ ਵਾਜ਼ ਵਿਨਰ, ਹੈ ਨਾ, ਪਰੌਂਠਾ ਅਤੇ ਹਰ ਇੱਕ ਚੀਜ਼ ਦੇ ਵਿੱਚ ਆ ਰਹੇ ਸੀ, ਚਾਹ ਪਰੌਂਠਾ, ਗਰਮ ਦੁੱਧ ਪਰੌਂਠਾ, ਕਿਤੇ ਵੀ ਇਹ ਨਹੀਂ ਸੀਗਾ ਕਿ ਮਿਲਕ ਸ਼ੇਕ ਜਾਂ ਫਿਰ ਲੱਸੀ, ਸਵੇਰੇ ਸਵੇਰੇ ਤਾਂ ਐਟਲੀਸਟ ਨਹੀਂ ਸੀਗੀ ਠੰਡੀ ਚੀਜ਼ਾਂ। ਫਿਰ ਮਾਰਕੀਟ ਨੇ ਕਿਹਾ ਕਿ ਜੇ ਕੌਨਫਲੈਕਸ ਨੂੰ ਪਾਉਣਾ ਵੀ ਹੈ ਨਾ, ਉਹਨੂੰ ਫਿਰ ਆਪਾਂ ਇਸ ਤਰੀਕੇ ਨਾਲ ਕਰਦੇ ਹਾਂ ਕਿ ਗਰਮ ਦੁੱਧ ਨਾਲ ਲਓ, ਉਹਦੇ 'ਚ ਫਿਰ ਉਹਨਾਂ ਨੇ ਨਟਸ ਪਾਤੇ, ਉਹਨਾਂ ਨੇ ਫਰੂਟਸ ਪਾਤੇ। ਫਿਰ ਵੀ ਮੈਂ ਕਹਿੰਦੀ ਹਾਂ, ਫਿਰ ਵੀ ਪਰੌਂਠੇ ਨੂੰ ਸਵੈਪ ਤਾਂ ਨਹੀਂ ਕਰ ਪਾਇਆ ਉਹ, ਬਿਲਕੁਲ ਵੀ
0: ਨਹੀਂ ਕਰ ਪਾਇਆ, ਕਿਉਂਕਿ ਚਲੋ ਮੈਨੂੰ ਤਾਂ ਆਪਣਾ ਹਲਕਾ ਜਿਹਾ ਯਾਦ ਹੈ ਵੀ ਇੱਕ ਉਹ ਕਰੇਜ਼ ਜਿਹਾ ਜਿਹੜਾ ਉਹ ਜ਼ਰੂਰ ਹੁੰਦਾ ਸੀ ਵੀ ਹਾਂ ਟੀ ਵੀ 'ਚ ਆਉਂਦੀ ਐਡ ਟੀ ਵੀ 'ਚ ਆਉਂਦੀ, ਉਹ ਇੱਕ ਅੱਧੀ ਵਾਰੀ ਕਿਤੇ ਟਰਾਈ ਵੀ ਕੀਤਾ ਤਾਂ ਐਵੇਂ, ਕਿਉਂਕਿ ਇੱਕਦਮ ਨਹੀਂ ਤੁਹਾਡੇ ਟੇਸਟ ਉਹ ਵਾਲੇ ਚੜ੍ਹਦੇ ਤੁਹਾਡੀ ਜ਼ਬਾਨ 'ਤੇ, ਨਾਲੇ ਦੂਸਰੀ ਗੱਲ ਇਹ ਆ ਵੀ ਇਹੋ ਜਿਹੀਆਂ ਚੀਜ਼ਾਂ ਵਾਰਾ ਵੀ ਨਹੀਂ ਖਾਂਦੀਆਂ, ਠੀਕ ਆ, ਉਹ ਸ਼ਹਿਰਾਂ ਸ਼ਹਿਰਾਂ 'ਚ ਕਿਤੇ ਚੱਲ ਗਿਆ ਤਾਂ ਚੱਲ ਗਿਆ। ਇਸ ਤੋਂ ਇਲਾਵਾ ਜਿਹੜਾ ਹੁਣ ਸਾਡਾ ਵੱਡਾ ਫਰਕ ਪਿਆ ਵਾ ਉਹ ਪਿਆ ਵਾ ਸਾਡਾ ਸਮੂਦੀ ਵਗੈਰਾ ਦਾ, ਹੈ ਨਾ, ਆਪਾਂ ਸਵੇਰੇ ਸਵੇਰੇ ਇਹੋ ਜਿਹਾ ਕਿੱਥੇ ਹੁੰਦਾ ਸੀ ਸਾਡੇ ਵੀ ਆਪਾਂ ਉੱਥੇ ਸਮੂਦੀ ਬਣਾ ਕੇ ਪੀਣੀ ਆ, ਉੱਥੇ ਉਹ ਚੀਜ਼ਾਂ ਬਿਲਕੁਲ ਨਹੀਂ ਹੈਗੀਆਂ। ਸੋ ਇਹ ਵੱਡੇ ਫਰਕ ਨੇ, ਜਾਂ ਫਿਰ ਆਪਾਂ ਹੁਣ ਆਪਣੇ ਦੂਸਰੇ ਇੰਗਲਿਸ਼ ਬ੍ਰੇਕਫਾਸਟ ਵਗੈਰਾ ਜਾਂ ਇੱਦਾਂ ਦੀਆਂ ਚੀਜ਼ਾਂ, ਹੈਸ਼ ਬਰਾਊਨ ਵਗੈਰਾ, ਹੈ ਨਾ, ਉਹ ਸਾਰੀਆਂ ਚੀਜ਼ਾਂ, ਹਾਂ, ਉਹ ਸਾਡੇ ਸਲਾਮੀ ਸਲੂਮੀ ਦਿਸ ਦੈਟ ਜੋ ਵੀ ਉਹ ਸਾਰਾ ਕੁਛ ਜਿਹੜਾ ਉਹ ਹੁਣ ਸਾਡੇ ਉਹਦੇ ਵਿੱਚ ਆ ਗਿਆ। ਹੁਣ ਤਾਂ ਮੈਂ ਵੇਖਣਾ ਕਈ ਸਵੇਰੇ ਸਵੇਰੇ ਬ੍ਰੇਕਫਾਸਟ ਦੇ ਵਿੱਚ ਹੀ ਪੀਜ਼ਾ ਜਿਹਾ ਬਣਾ ਕੇ ਖਾਣ ਦਿੰਦੇ, ਬਰਗਰ ਆ ਗਏ, ਬ੍ਰੇਕਫਾਸਟ ਬਰਗਰ ਆ ਗਏ, ਹੁਣ ਤਾਂ ਬਥੇਰਾ ਕੁਛ, ਹੁਣ ਤਾਂ ਤੁਸੀਂ ਮਤਲਬ ਬਸ ਉਹੀ, ਹਾਂ ਉਹੀ ਗੱਲ ਹੈ, ਤੁਸੀਂ ਆਪਣੇ ਆਪ ਨੂੰ, ਹਾਂ ਵਾਫਲਸ, ਤੁਸੀਂ ਆਪਣੇ ਆਪ ਨੂੰ ਇੱਕ ਉਹ ਦਿਓ ਸਹੀ। ਹਾਂ ਫਿਰ ਇਸ ਤੋਂ ਇਲਾਵਾ ਤੁਹਾਡੇ ਆ ਗਈਆਂ ਪੁਡਿੰਗਸ, ਚੀਆ ਪੁਡਿੰਗ ਆ ਗਈ, ਫਿਰ ਜਿੱਦਾਂ ਤੁਸੀਂ ਉਹ ਪਹਿਲਾਂ ਗੱਲ ਕੀਤੀ ਸੀ ਕਿ ਉਹ
1: ਓਵਰਨਾਈਟ ਓਟਸ,
0: ਹਾਂ ਓਟਸ ਆ ਗਏ, ਫਿਰ ਤੁਹਾਡੇ
1: ਡੇਟ ਪੁਡਿੰਗ ਵੀ ਬਹੁਤ ਚੱਲਦੀ ਹੈ,
0: ਹਾਂ ਡੇਟ, ਸੋ ਤਰ੍ਹਾਂ ਤਰ੍ਹਾਂ ਦੀਆਂ ਉਹ ਤੁਹਾਡੀਆਂ ਆ ਗਈਆਂ। ਅਤੇ ਹੁਣ ਉਹ ਬੱਚਿਆਂ ਦਾ ਮੈਂ ਵੇਖਣਾ, ਮੈਂ ਇੱਕ ਹੋਰ ਉਹ ਅੱਜ ਕੱਲ੍ਹ ਉਹ ਪਤਾ ਨਹੀਂ ਕਿ ਉਹ ਜੈਲੀ ਜੀ ਟਾਈਪ ਇੱਕ ਹੋਰ ਉਹ ਕੈਫਿਆਂ 'ਤੇ ਪਿਆ ਹੁੰਦਾ, ਉਹ ਜੈਲੀ ਜੀ ਟਾਈਪ ਕੱਪ ਜੇ ਇਹਦੇ ਵਿੱਚ ਪਾ ਕੇ ਰੱਖਿਆ ਹੁੰਦਾ ਵਾ, ਉਹ ਸਵੇਰੇ ਸਵੇਰੇ ਉਹ ਵੀ ਖਾਣ ਡੇ ਹੁੰਦੇ ਕਈ ਨਿਆਣੇ, ਮੈਂ ਵੇਖਣਾ ਵਾ ਆਪਣੇ ਤਾਂ ਘੱਟ ਹੀ ਹੈ ਸ਼ਾਇਦ, ਪਤਾ ਨਹੀਂ
1: ਜੈਲੀ ਕੱਪ ਜੇ,
0: ਹਾਂ ਉਹ ਗੋਰਿਆਂ ਦੇ 'ਤੇ ਉਹ ਖਾਣ ਡੇ ਹੁੰਦੇ ਸਵੇਰੇ ਸਵੇਰੇ ਲੈ ਕੇ। ਸੋ ਹੁਣ ਤਾਂ ਬਹੁਤ ਕੁਛ ਆ ਗਿਆ, ਹੁਣ ਤਾਂ ਦੁਨੀਆ ਜਹਾਨ ਦੀ ਚੀਜ਼, ਮਤਲਬ ਇੰਨੀਆਂ ਕੁ ਜ਼ਿਆਦੀਆਂ ਵਰਾਇਟੀਆਂ, ਅਤੇ ਇੰਨੀਆਂ ਸਾਰੀਆਂ ਵਰਾਇਟੀਆਂ ਦੇ ਵਿੱਚ ਆਪਾਂ ਉਖੜੇ ਜੇ ਪਏ ਹਾਂ, ਸਮਝ ਨਹੀਂ ਆਉਂਦੀ ਤੁਸੀਂ ਕੀ ਖਾਓ ਕੀ ਤੁਸੀਂ ਨਾ ਖਾਓ। ਹੁਣ ਪਹਿਲੇ ਜੇ ਆਪਾਂ ਖਾਣ ਪੀਣ ਦੇ ਵਿੱਚ ਹੀ ਜੇ ਆਪਾਂ ਵੇਖਣਾ, ਤਾਂ ਫੋਰ ਐਗਜ਼ਾਮਪਲ ਪਹਿਲੀਆਂ ਦੇ ਵਿੱਚ ਇਹ ਥੋੜ੍ਹੀ ਆ ਵੀ ਸਾਡੇ ਕੋਲ ਫਰੂਟ, ਪਹਿਲੀ ਗੱਲ ਤਾਂ ਨੋ ਡਾਊਟ ਇੰਨੀ ਵਰਾਇਟੀ ਨਹੀਂ ਹੈਗੀ ਫਰੂਟ ਦੀ,
1: ਫਰੂਟ ਦੀ ਵੀ ਨਹੀਂ ਸੀਗੀ ਐਗਜ਼ੈਕਟਲੀ,
0: ਸਾਡੇ ਕੋਲ ਘਰ ਘਰ ਆ
1: ਕੇ ਸੰਤਰਾ,
0: ਵੇਖੋ ਕੇਲਾ ਆਲ ਟਾਈਮ, ਉਹ ਵੀ ਡਿਪੈਂਡ ਕਰਦਾ ਜਦੋਂ ਤੁਸੀਂ ਗਏ ਤੁਸੀਂ ਲੈਣ ਦੇ, ਅਤੇ ਉਦੋਂ ਹੀ ਖਤਮ ਹੋ ਜਾਂਦੇ ਹੁੰਦੇ ਸੀ, ਇਹ ਥੋੜ੍ਹੀ ਆ ਵੀ ਤੁਹਾਡੀ ਰਸੋਈ ਦੇ ਉੱਤੇ ਸ਼ਕੂ ਜਿਹਾ ਸੱਜਿਆ ਪਿਆ ਰਹਿੰਦਾ ਹੁੰਦਾ ਸੀ ਕਿ ਹੈ ਨਾ ਵੀ ਵਨ ਡੇ ਇਨ ਵਨ ਬਨਾਨਾ ਏ ਡੇ, ਹੈ ਨਾ, ਉਹ ਥੋੜ੍ਹੀ ਉਹ ਥੋੜ੍ਹੀ ਹੀ ਕੰਮ। ਫਿਰ ਤੁਹਾਡਾ ਸੇਬ ਵੀ ਸੀਜ਼ਨਲ, ਠੀਕ ਆ, ਤੁਹਾਡੀ ਲਗਭਗ ਹਰ ਇੱਕ ਚੀਜ਼, ਹਾਂ ਹਰ ਇੱਕ ਚੀਜ਼ ਸੀਜ਼ਨਲ ਹੀ,
1: ਮੌਸਮ ਦੇ,
0: ਹਾਂ ਅੰਬ ਵੀ ਆਉਂਦਾ ਸੀ ਅਤੇ ਉਹ ਵੀ ਤੁਸੀਂ ਸੀਜ਼ਨਲ ਹੀ ਖਾਂਦੇ ਹੋ। ਅਤੇ ਫਿਰ ਤੁਹਾਡੀਆਂ ਜਿਹੜੀਆਂ ਖਰਬੂਜੇ ਵਗੈਰਾ, ਦਵਾਣੇ ਦੁਆਣੇ, ਫਿਰ ਇਹ ਸਾਰਾ ਕੁਛ ਜਿਹੜਾ ਸੀਜ਼ਨਲ ਹੀ ਨਹੀਂ, ਵੀ ਹੁਣ ਤਾਂ ਆਪਾਂ ਵੇਖਦੇ ਹਾਂ ਵੀ ਜਦੋਂ ਮਰਜ਼ੀ ਲੈ ਆਓ,
1: ਜਦੋਂ ਮਰਜ਼ੀ ਜੋ ਚੀਜ਼ ਲੈ ਲਓ। ਈਵਨ ਜਿਵੇਂ ਹੁਣ ਅੱਜ ਆਪਾਂ ਰੁੱਖਾਂ ਦੀ ਗੱਲ ਕਰ ਰਹੇ ਸੀ, ਚਾਨਣ ਦੀ ਗੱਲ ਕਰ ਰਹੇ ਸੀ, ਫਰੂਟ ਵੀ ਤੁਹਾਨੂੰ ਇੱਕ ਆਈਡੀਆ ਦਿੰਦਾ ਸੀਗਾ ਕਿ ਹਾਂ ਹੁਣ ਮੌਸਮ ਬਦਲ
0: ਗਿਆ,
1: ਹੈ ਨਾ, ਬਾਜ਼ਾਰਾਂ 'ਚ ਅੰਬ ਵਿਖਣ ਲੱਗ ਗਏ ਕਿ ਗਰਮੀਆਂ ਸ਼ੁਰੂ ਹੋ ਗਈ, ਜਾਂ ਫਿਰ ਸਟ੍ਰਾਬੇਰੀ ਤਾਂ ਮੈਨੂੰ ਲੱਗਦਾ ਬਹੁਤ ਬਾਅਦ 'ਚ ਆਈ ਹੈ ਨਾ, ਸਟ੍ਰਾਬੇਰੀ
0: ਤਾਂ ਮੈਂ ਤਾਂ ਵੇਖੀ ਇੱਥੇ ਆ ਗਿਆ।
1: ਅੱਛਾ, ਓਕੇ,
0: ਮੈਨੂੰ ਮੈਨੂੰ ਨਹੀਂ ਉੱਥੇ ਉੱਥੇ ਨਹੀਂ ਵੇਖੀ ਕਦੀ।
1: ਅੱਛਾ, ਹਾਂ ਨਹੀਂ ਮੈਂ ਵੱਡੇ ਹੋ ਕੇ ਵੇਖੀ ਹੋਣੀ,
0: ਸਟ੍ਰਾਬੇਰੀ ਪਤਾ ਨਹੀਂ ਸਾਨੂੰ, ਮੈਨੂੰ ਪਤਾ ਨਹੀਂ ਕਿਉਂ, ਮਤਲਬ ਇਹ ਮੇਰੀ ਗਲਤੀ ਆ, ਪਰ ਮੈਨੂੰ ਪਤਾ ਨਹੀਂ ਕਿਉਂ ਇੱਦਾਂ ਲੱਗਦਾ ਹੁੰਦਾ ਸੀ ਵੀ ਜਿਹੜੀ ਸਟ੍ਰਾਬੇਰੀ ਆ ਉਹ ਲੀਚੀ ਦਾ ਅੰਗਰੇਜ਼ੀ ਨਾਂ ਆ।
1: ਅੰਗਰੇਜ਼ੀ
0: ਨਾਂ ਪਰ ਬਾਅਦ ਵਿੱਚ ਕੁਛ ਹੋਰ ਹੀ ਨਿਕਲਿਆ ਵਿੱਚੋਂ, ਇਦਾਂ ਦੇ ਬੜੇ ਸਾਰੇ ਤੁਹਾਨੂੰ ਨਵੇਂ ਇੱਥੇ ਆ ਕੇ ਪਤਾ ਲੱਗੀਆਂ ਚੀਜ਼ਾਂ ਆ ਹੁਣ ਆ ਜਿਹੜੀਆਂ ਤੁਹਾਡੀਆਂ ਨੇ ਬੈਰੀਜ਼ ਵਗੈਰਾ ਵੀ
1: ਡਰੈਗਨ ਫਰੂਟ ਇੱਥੇ ਆ ਕੇ ਖਾਂਦਾ ਡਰੈਗਨ ਫਰੂਟ
0: ਹਾਂ ਡਰੈਗਨ ਫਰੂਟ ਇੱਥੇ ਆ ਖਾਂਦਾ ਫਿਰ ਹਾਲਾਂਕਿ ਉੱਥੇ ਸ਼ੁਰੂ ਹੋ ਗਿਆ ਹੋਊਗਾ ਸ਼ਾਇਦ ਪਰ ਹੋਊਗਾ ਕਿਤੇ ਸ਼ਹਿਰਾਂ ਸ਼ੁਰੂਆਂ 'ਚ ਚਲੋ ਆਪਾਂ ਉਹਨੇ ਹਾਂ ਕੀਵੀ ਜ਼ਰੂਰ ਥੋੜ੍ਹੀ ਪਹਿਲਾਂ ਆ
1: ਗਿਆ ਸੀ
0: ਉਹ ਪਹਿਲਾਂ ਆ ਗਈ ਸੀ ਹਾਂ ਡਰੈਗਨ ਤੁਸੀਂ ਸਹੀ ਹੋ ਡਰੈਗਨ ਨਹੀਂ ਉੱਥੇ ਕਦੀ ਵੇਖਿਆ ਫਿਰ ਤੁਹਾਡਾ ਉਹ ਜਿਹੜਾ ਬੈਰੀਜ਼ ਦੇ ਨਾਂ ਦੇ ਉੱਤੇ ਸਾਡੇ ਕੋਲ ਸਿਰਫ ਉਹ ਹੁੰਦੀਆਂ ਸੀ ਕੀ ਆਪਾਂ ਨੂੰ ਗੋਲਾਂ ਤੋਤੂਤ ਦੀਆਂ ਗੋਲਾਂ
1: ਹਾਂ ਇਹ ਉਹ ਜਿਹੜੀ ਬਲੈਕ ਬਲੈਕ ਜੀ ਹੁੰਦੀ ਉਹੀ ਕਹਿੰਦੇ ਨਾ ਤੁਸੀਂ ਸ਼ਹਿਤੂਤ ਸ਼ਹਿਤੂਤ
0: ਹਾਂ ਸ਼ਹਿਤੂਤ ਦੀ ਬਲੈਕ ਨਹੀਂ ਰੈੱਡ ਹੀ ਹੁੰਦੀਆਂ ਸੀ ਹੋ ਸਕਦਾ ਬਲੈਕ ਵੀ ਕੋਈ ਹੋਵੇ ਕਿਸਮ ਹੈ ਨਾ ਪਰ ਰੈੱਡ ਹੀ ਹੁੰਦੀਆਂ ਸੀ ਪਰ ਉਹ ਮਿੱਠੀਆਂ ਹੁੰਦੀਆਂ ਸੀ ਉਹ ਵਾਲੀਆਂ ਇੱਥੇ ਅਤੇ ਖੱਟੀਆਂ ਖੱਟੀਆਂ ਹੁੰਦੀਆਂ ਨਾ ਆਪਣੇ ਤੁਹਾਨੂੰ ਯਾਦ ਹੋਊਗਾ ਬਹੁਤ ਸਵਾਦ ਪਰ ਉਹ ਵੀ ਸੀਜ਼ਨਲ ਹੀ ਥੋੜ੍ਹਾ ਜਿਹਾ ਸਮਾਂ ਰਹਿਣੀਆਂ ਅਤੇ ਉਹ ਹੁਣ ਆ ਕੇ ਪਤਾ ਲੱਗਾ ਵੀ ਉਹ ਤਾਂ ਮਹਿੰਗੀਆਂ ਬੜੀਆਂ ਹੈ
1: ਇੱਕ ਸਾਡੇ ਉੱਥੇ ਮਿਲਦੇ ਸੀਗੇ ਫਾਲਸੇ ਉਹਨੂੰ ਪਤਾ ਨਹੀਂ ਕੀ ਕਹਿੰਦੇ ਤੇ ਉਹ ਵੀ ਬੜੇ
0: ਇੱਥੇ ਹੈਗਾ ਹੀ ਨਹੀਂ ਆਈ ਥਿੰਕ
1: ਉਹ ਵੀ ਬੜੀ ਮਤਲਬ ਬਚਪਨ ਦੀ ਮੈਮਰੀਜ਼ ਚੇਕ ਕੇ ਠੇਲਿਆਂ ਤੇ ਵੇਖਦੇ
0: ਹਾਂ ਫਾਲਸਾ ਸੌਰਟ ਆਫ ਬੈਰੀਜ਼ ਹੀ ਆ ਗਏ
1: ਬੈਰੀ ਹੈ
0: ਹੈ ਬੈਰੀ ਪਰ ਉਹਦੇ ਟੇਸਟ ਦਾ ਫਰਕ ਹੈ ਨਾ ਜਿੱਦਾਂ ਬਲੂਬੈਰੀ ਟਾਈਪ ਹੀ ਆ
1: ਬਲੂਬੈਰੀ ਥੋੜਾ ਜਿਹਾ ਹਾਂ ਇੱਕ ਜਾਮਨ ਵੀ ਆਪਣੇ ਉੱਤੇ
0: ਜਾਮਨ
1: ਵੀ ਬੈਰੀ ਦੀ ਕੈਟੇਗਰੀ ਚ ਪਾ ਸਕਦੇ ਹਾਂ
0: ਉਹਦੇ ਚ ਪਾ ਸਕਦੇ ਤੁਸੀਂ ਜਿੱਥੇ ਮਰਜ਼ੀ ਪਾ ਲਓ ਨਾ ਕੀ ਕਹਿਣਾ
1: ਜਾਮਨ ਨਹੀਂ ਮਿਲਦੇ ਨਾ ਇੱਥੇ ਜਾਮਨ
0: ਫਰੋਜ਼ਨ ਮਿਲ ਜਾਂਦੇ ਹਾਂ ਫਰੋਜ਼ਨ ਮਿਲ ਜਾਂਦੇ ਮੈਂ ਪਿਛਲੇ ਹਫ਼ਤੇ ਹੀ ਪੁਸ ਪੂਰਾ ਕੀਤਾ ਪਰ ਜੋ ਮਜ਼ਾ ਹੈ ਨਾ ਜੋ ਤੁਸੀਂ ਹਾਂ ਤਾਜ਼ੇ ਤਾਜ਼ੇ ਤੁਸੀਂ ਉਹ ਵੀ ਜੇ ਉੱਤੇ ਬਹਿ ਕੇ ਜੋ ਖਾਣੇ
1: ਮਤਲਬ
0: ਮਤਲਬ ਉੱਤੇ ਜਾਮਨ ਦੇ ਰੁੱਖ ਦੇ ਉੱਤੇ ਬਹਿ ਕੇ ਖਾਣੇ
1: ਉਹ ਕਿਤੇ ਮੈਂ ਤਾਂ ਕਦੇ ਨੀ ਵੇਖਿਆ ਹੀ ਨੀ ਜਾਮਨ ਦਾ ਰੁੱਖ ਵੀ
0: ਲੈ ਦੁਪਹਿਰੇ
1: ਤੇ ਠੇਲਿਆਂ ਤੋਂ ਹੀ ਲੈ ਕੇ ਉਹੀ ਜਿਹੜਾ ਨਮਕ ਜਿਹਾ ਲਗਾ ਕੇ ਦਿੰਦੇ
0: ਨਹੀਂ ਪਰ ਉੱਥੇ ਨੀ ਉਹ ਮਜ਼ਾ ਆਉਂਦਾ ਜੋ ਤੁਸੀਂ ਮਤਲਬ ਅਸਲ ਮਜ਼ਾ ਜੇ ਜਾਮਨ ਦਾ ਲੈਣਾ ਤੇ ਤੁਸੀਂ ਜਾਮਨ ਦੇ ਉੱਤੇ ਚੜ੍ਹ ਕੇ ਬਹੋ ਉਸ ਟਾਹਣੀ ਦੇ ਉੱਤੇ ਜਿੱਥੇ ਬੜੇ ਵਧੀਆ ਹਾਂ ਤੇ ਜਿਹੜੇ ਜਿਹੜੇ ਤੁਹਾਨੂੰ ਸਵਾਦ ਲੱਗਣ ਉਹ ਤੁਸੀਂ ਖਾਈ ਜਾਓ ਜਿਹੜੇ ਲੱਗਣ ਨਾ ਤੁਹਾਨੂੰ ਵੀ ਆਹ ਥੋੜ੍ਹਾ ਜਿਹਾ ਹਲੇ ਨਾ ਉਹ ਮਤਲਬ ਉਸ ਟਾਈਮ ਹਾਂ ਉਹ ਜੇਬ 'ਚ ਪਾਈ ਜਾਓ ਥੱਲੇ ਵਾਲਿਆਂ ਲਈ ਲੈ ਆਈਦਾ ਸੀ ਆਪ ਘੈਂਟ ਘੈਂਟ ਖਾਣੇ
1: ਤੁਹਾਡੇ ਲਈ ਤਾਂ ਇਹ ਚੀਜ਼ ਹੈ ਕਿ ਮਤਲਬ ਜਿਹੜਾ ਮਤਲਬ ਖੇਤੀ ਦੇ ਕਰੀਬ ਰਿਹਾ ਉਸਦੇ ਲਈ ਕਿ ਔਰਗੈਨਿਕ ਔਰਗੈਨਿਕ ਦਾ ਇੰਨਾ ਆਪਾਂ ਹੱਲਾ ਕਰਦੇ ਹਾਂ ਐਕਚੁਅਲੀ ਜਿਹੜੀ ਘਰ ਦੀ ਚੀਜ਼ਾਂ ਹੈ ਉਹ ਅਸਲ 'ਚ ਵਧੀਆ ਮਤਲਬ ਮੈਨੂੰ ਲੱਗਦਾ ਕਿ ਹੁਣ ਜਿਵੇਂ ਸ਼ਹਿਰਾਂ 'ਚ ਆਉਂਦੇ ਆਉਂਦੇ ਆਉਂਦੇ ਕਿੰਨਾ ਕੁਛ ਪਾ ਕੇ ਸਾਨੂੰ ਤਾਂ ਮਤਲਬ ਮੈਂ ਮੇਰੇ ਲਈ ਤਾਂ ਬਹੁਤ ਹੀ ਨੈਕਸਟ ਲੈਵਲ ਚੀਜ਼ ਹੈ ਕਿ ਹਾਂ ਪੇੜ ਤੋਂ ਤੋੜ ਕੇ ਮੈਂ ਕੁਛ ਖਾਣਾ ਮੈਂ ਇੱਥੇ ਆ ਕੇ ਅੰਬ ਡਾਰਵਿਨ ਦੇ ਵਿੱਚ ਅਸੀਂ ਹੈਰਾਨ ਹੁੰਦੇ ਸੀਗੇ ਕਿ ਹਮੇਸ਼ਾ ਜੇ ਪੇੜਾਂ ਪੇੜ ਵੇਖੇ ਵੀ ਅੰਬ ਦੇ ਅਤੇ ਉਹ ਉਸ 'ਚ ਅੰਬੀਆਂ ਹੀ ਵੇਖੀਆਂ ਹਰੀ ਹਰੀ ਇਹ ਪ੍ਰੋਪਰ ਪੱਕਿਆ ਹੋਇਆ ਅੰਬ ਪੇੜ ਤਾਂ ਕਦੇ ਨਹੀਂ ਦੇਖਿਆ ਕਿਉਂਕਿ ਇੰਨਾ ਤਾਂ ਸਬਰ ਹੀ ਨਹੀਂ ਹੁੰਦਾ ਸੀਗਾ ਉੱਥੇ ਇੰਡੀਆ ਦੇ ਵਿੱਚ ਪਹਿਲਾਂ ਤੋੜ ਕੇ ਫਿਰ ਥੱਲੇ ਪਕਾਏ ਜਾਂਦੇ ਸੀਗੇ
0: ਪਰ
1: ਡਾਰਵਿਨ ਦੇ ਵਿੱਚ ਤਾਂ ਤੁਹਾਨੂੰ ਪੂਰੇ ਪ੍ਰੋਪਰ ਅੰਬ ਤੁਸੀਂ ਤੋੜ ਕੇ ਡਾਇਰੈਕਟ ਖਾ ਲਓ ਇੰਨੇ
0: ਉੱਤੇ ਹੀ ਪੱਕ ਜਾਂਦੇ
1: ਇੰਨੇ ਸਵਾਦ ਅੰਬ ਹੁੰਦੇ
0: ਨਹੀਂ ਉਹ ਹੁਣ ਜਿਹੜਾ ਪਹਿਲਾ ਕੰਸੈਪਟ ਸੀ ਨਾ ਪਿੰਡਾਂ ਦਾ ਉਹ ਤਾਂ ਇਹੋ ਹੀਗਾ ਵੀ ਤੁਸੀਂ ਅੰਬ ਵੀ ਜਿਹੜੇ ਆ ਉਹ ਤੁਹਾਡੇ ਆਪਣੇ ਤੁਸੀਂ ਜੋ ਵੀ ਖਾਣਾ ਤੋੜ ਕੇ ਖਾ ਲਿਆ ਮਰੂਦ ਵੀ ਜਾਮਨ ਵੀ ਹਾਂ ਕੇਲਾ ਜ਼ਰੂਰ ਬਾਹਰੋਂ ਆਉਂਦਾ ਕੇਲਾ ਵੀ ਇੱਕ ਜਿਹੜਾ ਆਪਣੇ ਜਿੱਥੇ ਉਹਨਾਂ ਨੂੰ ਕਸਟਰਡ ਬਨਾਨਾ ਕਹਿ ਦਿੰਦੇ ਆ ਉੱਦਾਂ ਦੇ ਹੈਗੇ ਸੀ ਸਾਡੇ
1: ਓਕੇ
0: ਪਰ ਉਹ ਵੀ ਮਤਲਬ ਜਦੋਂ ਕਿਤੇ ਹੈਗੇ
1: ਕੇਲੇ ਮੈਂ ਦੇਖੇ ਲੋਕਾਂ ਦੇ ਘਰੇ ਲੱਗੇ ਕੇਲੇ ਅੰਗੂਰ ਵੀ ਵੇਖੇ ਪਰ ਜਿਵੇਂ ਇਹ ਕਿਹਾ ਤੁਸੀਂ ਜਾਮਨ ਇਹ ਤਾਂ ਨੈਕਸਟ ਲੈਵਲ ਹੈ
0: ਜਾਮਨ ਤਾਂ ਲਗਭਗ ਵੇਖੋ ਪੰਜਾਬ ਦੇ ਹੁਣ ਮੈਨੂੰ ਪਤਾ ਨਹੀਂ ਆ ਹੁਣ ਘਟਿਆ ਵਾ ਕੰਮ ਪਹਿਲਾਂ ਤੇ ਹਰ ਇੱਕ ਘਰ ਦੇ ਵਿੱਚ ਹੋਰ ਨਹੀਂ ਜਾਮਨੂ ਤੇ ਹਰ ਇੱਕ ਘਰ 'ਚ ਆਪਣਾ ਆਪਣਾ ਹੀ ਅਮਰੂਦ ਜਾਮਨੂ
1: ਅਮਰੂਦ ਤੇ ਜ਼ਰੂਰ ਵੇਖਿਆ ਕਿਉਂਕਿ ਉੱਥੇ ਹਮੇਸ਼ਾ ਜਿਵੇਂ ਮੇਰੇ ਦੋਨੋਂ ਤਾਏ ਜੀ ਸਰਕਾਰੀ ਜੋਬ 'ਚ ਰਹੇ ਉਹਨਾਂ ਦੇ ਕੁਆਟਰਾਂ 'ਚ ਅਮਰੂਦ ਤੇ ਪੇੜ ਤੇ ਹੁੰਦੇ ਹੀ ਸੀਗੇ ਪੱਕਾ ਅਮਰੂਦ ਜ਼ਰੂਰ ਪੇੜ ਤੋਂ ਤੋੜ ਕੇ ਆਪ ਖਾਧੇ ਨੇ ਬਟ ਹੋਰ ਕੋਈ ਮੈਨੂੰ ਨਹੀਂ ਲੱਗਦਾ ਕੋਈ ਫਰੂਟ ਖਾਧਾ
0: ਨਹੀਂ ਦੋ ਚੀਜ਼ਾਂ ਤਾਂ ਰਹੀਆਂ ਹਾਂ ਉਸ ਤੋਂ ਹਾਂ ਨਿੰਬੂ ਜ਼ਰੂਰ ਇਸ ਤੋਂ ਪਹਿਲਾਂ ਜਿਹੜਾ ਅੰਬ ਆ ਉਹ ਵੀ ਬਹੁਤ ਕਾਮਨ ਰਿਹਾ ਵਾ ਉਸ ਤੋਂ ਬਾਅਦ ਅੰਬ ਜਿਹੜਾ ਘਟਦਾ ਘਟਦਾ ਘਟ ਗਿਆ ਪਰ ਜਿਹੜਾ ਅਮਰੂਦ ਆ ਅਤੇ ਜਾਮਨੂ ਆ ਅਤੇ ਫਿਰ ਆਪ ਤੁਹਾਡੇ ਆ ਤੂਤ
1: ਹਾਂ ਸ਼ਹਿਤੂਤ ਵੀ ਵੇਖਿਆ ਮੈਂ
0: ਕਿਉਂਕਿ ਇਹ ਮਜਬੂਰੀ ਸੀ ਉਸ ਸਮੇਂ ਦੀ ਕਿਉਂਕਿ ਤੂਤ ਜੇ ਤੁਹਾਡੇ ਘਰ ਹੈਗਾ ਸੀ ਅਤੇ ਡੱਲਾਂ ਫੇਰ ਹੀ ਬਣਨਗੀਆਂ ਛਿੱਕੂ ਫੇਰ ਹੀ ਬਣਨਗੇ ਉਦੋਂ ਹੀ ਬਣਦੀਆਂ ਹੈ ਨਾ ਜਿਹੜੀਆਂ ਹਾਂ ਅਤੇ ਇਸ ਕਰਕੇ ਤੁਹਾਨੂੰ ਤੂਤ ਬੀਜਣੇ ਪੈਂਦੇ ਸੀ
1: ਓਕੇ
0: ਅਤੇ ਉਹ ਤੁਹਾਨੂੰ ਰੱਖਣੇ ਪੈਂਦੇ ਸੀ ਫਿਰ ਉਹ ਉਦੋਂ ਤਾਂ ਕਈ ਚੀਜ਼ਾਂ ਜਿਹੜੀਆਂ ਨੇ ਉਹ ਮਤਲਬ ਇੱਦਾਂ ਹੀ ਨਾ ਤੁਸੀਂ
1: ਫੋਰ ਗ੍ਰਾਂਟਡ ਨਿੱਕੇ ਨਿੱਕੇ ਜਿਹੇ ਬੇਰ ਜੇ ਆਉਂਦੇ ਸੀਗੇ ਉਹ ਵੀ
0: ਮਲੇ ਆਉਂਦੇ
1: ਬੇਰ ਹਾਂ ਜਿਹੜੇ ਲਾਲ ਲਾਲ ਜਿਹੇ ਹੁੰਦੇ ਸੀ
0: ਫਿਰ ਹੌਲੀ ਹੌਲੀ ਉਹ ਵੱਡੇ ਵੱਡੇ ਹੁਣ ਅੱਜ ਕੱਲ੍ਹ ਉਹ ਰਾਜਸਥਾਨ 'ਚ ਹਲੇ ਵੀ ਮਿਲਦੇ ਆ
1: ਫੈਮਿਲੀ ਇੱਕ ਵੱਡੇ ਵਾਲੇ ਕਹਿ ਰਹੇ ਹੋ ਕਿ
0: ਛੋਟੇ ਨਹੀਂ ਛੋਟੇ ਛੋਟੇ ਜਿਹੜੇ ਸਭ ਤੋਂ ਛੋਟੇ ਜਿਹੜੇ ਅਸਲ
1: ਜਿਹੜੇ ਮਾਇਆ ਦੇ ਬੇਟਾ ਉਹ ਚਾੜ ਜੇ ਲੱਗਦੇ ਆ ਉੱਥੇ
0: ਹਾਂ ਉਹ ਤੁਹਾਨੂੰ ਰਾਜਸਥਾਨ ਚੋਂ ਮਿਲਦੇ ਆ ਜਿੱਦਾਂ ਆਪਾਂ ਬਾਰਡਰ ਕ੍ਰੋਸ ਕਰ ਜਾਂਦੇ ਆ ਤੇ ਉੱਥੇ ਉਹ
1: ਤੁਹਾਨੂੰ ਈਵਨ ਤੁਸੀਂ ਕੋਟਾ ਜਿਵੇਂ ਐਂਟਰ ਹੋ ਗਏ ਨਾ ਤੁਹਾਨੂੰ ਰੇੜੀਆਂ ਤੇ ਸਾਈਡਾਂ 'ਚ ਵੀ ਲੈ ਕੇ ਬੈਠੇ ਹੋਣਗੇ ਨਾਲ ਹੀ ਝਾੜ ਜੇ ਲੱਗੇ ਹੁੰਦੇ ਤੁਸੀਂ ਖੁਦ ਵੀ ਮਤਲਬ ਪਿਕ
0: ਟਾਈਮ ਬਹੁਤ ਲੱਗਦਾ
1: ਪਰ ਮਜ਼ਾ ਬਣਾਉਂਦਾ ਉਹ ਬੜੇ ਵਧੀਆ ਹੁੰਦੇ ਆ
0: ਟਾਈਮ ਬਹੁਤ
1: ਕਾਂਟੇ ਵੀ ਕੰਡੇ ਵੀ ਬਹੁਤ ਹੁੰਦੇ ਉਹਦੇ
0: ਉਹ ਜਿਹੜੇ ਉੱਥੋਂ ਦੇ ਬੱਚੇ ਨੇ ਨਾ ਲੋਕਲ ਉਹ ਤੇ ਬਹੁਤ ਛੇਤੀ ਤੋੜਦੇ ਆ ਉਹ ਤੇ ਟਿਕ ਟਿਕ ਟਿਕ ਟਿਕ ਉਹ ਤੇ ਐਂ ਮਾਰਦੇ ਆ ਪਰ ਆਪ ਤੁਸੀਂ ਜੇ ਟਰਾਈ ਕਰੋ ਨਾ ਤੇ ਉਹ ਹੱਥਾਂ ਨੂੰ ਬਹੁਤ ਵੱਜਦੀਆਂ ਕੰਡੇ ਕੰਡੇ ਤੁਹਾਨੂੰ ਬਹੁਤ ਵੱਜਦੇ ਆ ਅਸੀਂ ਤੇ ਇੱਕ ਵਾਰੀ ਗਏ ਹਾਂ ਤੇ ਉੱਥੇ ਉਹ ਉਹਨਾਂ ਦੇ ਨਾਲ ਡੀਲ ਹੀ ਵੀ ਆਪਾਂ ਤੁਹਾਨੂੰ ਇੱਕ ਉਹ ਦੇਣਾ ਬਿਸਕਟਾਂ ਦਾ ਪੈਕਟ ਉਹ ਦਵਾ ਦਵਾ ਤੋੜ ਕੇ ਤੇ ਉਹ ਦੇ ਦਿੰਦੇ ਉਹਨਾਂ ਦੇ ਲਈ ਉਹ ਕੋਈ ਵੱਡੀ ਗੱਲ ਨਹੀਂ ਤੇ ਖੈਰ ਅੱਜ ਆਪਾਂ ਹੋਊ ਖਾਣ ਪੀਣ ਦੀਆਂ ਗੱਲਾਂ ਕਰ ਰਹੇ ਹਾਂ ਤੇ ਕਿੱਦਾਂ ਸਾਡੇ ਖਾਣ ਪੀਣ ਬਦਲੇ ਨੇ ਕਿਹੜੇ ਕਿਹੜੇ ਤਰੀਕੇ ਦੀਆਂ ਚੀਜ਼ਾਂ ਹੁਣ ਆਪਾਂ ਖਾਂਦੇ ਹਾਂ ਜਿਹੜੀਆਂ ਆਪਾਂ ਪਹਿਲਾਂ ਕਦੀ ਨਹੀਂ ਆਪਾਂ ਵੇਖੀਆਂ ਨਹੀਂ ਆਪਾਂ ਖਾਂਦੇ ਅੱਜ ਕਿਹੜੀਆਂ ਚੀਜ਼ਾਂ ਤੁਹਾਨੂੰ ਹੈਰਾਨ ਕਰਦੀਆਂ ਨੇ ਸੋ ਉਹ ਜਿਹੜੀਆਂ ਤੁਸੀਂ ਹੋ ਸਕਦਾ ਕਈ ਬਿਲਕੁਲ ਹੀ ਛੱਡ ਚੁੱਕੇ ਹੋ ਕਈ ਹੁਣ ਸਾਡੇ ਵੀ ਧਿਆਨ 'ਚ ਨਹੀਂ ਆ ਰਹੀਆਂ ਤੁਸੀਂ ਸੋਚ ਕੇ ਦੱਸਣਾ ਵੀ ਕੀ ਤੁਹਾਡੇ ਧਿਆਨ ਦੇ ਵਿੱਚ ਅਤੇ ਉਹ ਤੁਸੀਂ ਦੱਸਣਾ ਕਹਿੰਦਾ ਆਪਾਂ ਤਾਂ ਕੱਲ੍ਹ ਲੋਕਾਟ ਵੀ ਖਾਏ ਹਾਂ ਲੋਕਾਟ ਸ਼ੁਰੂ ਹੋ ਗਈ ਹੈ ਜੀ ਇੱਥੇ ਸੈਂਟ ਆਲਬਨਸ ਦੇ ਆਸ ਪਾਸ ਦੇ ਜਿਹੜੇ ਜਿਹੜੇ ਵੀ ਇਲਾਕੇ ਜਿੱਥੇ ਪੁਰਾਣੇ ਘਰ ਨੇ ਵਿਕਟੋਰੀਆ ਦੇ ਵਿੱਚ ਮੈਲਬਰਨ ਦੇ ਵਿੱਚ ਬਾਕੀ ਤਾਂ ਮੈਨੂੰ ਪਤਾ ਨਹੀਂ ਅਤੇ ਉੱਥੇ ਇਹਨਾਂ ਦਿਨਾਂ ਦੇ ਵਿੱਚ ਲਗਾਟ ਹੋ ਸ਼ੁਰੂ ਹੋ ਜਾਂਦੀ ਹੈ ਹਾਂ ਇਹ ਬਹੁਤਿਆਂ ਨੂੰ ਨਹੀਂ ਪਤਾ ਹੁਣ ਇੱਦਾਂ ਮੈਂ ਦੱਸ ਵੀ ਨਹੀਂ ਸਕਦਾ ਤੁਹਾਨੂੰ ਮੈਂ ਲਿਆ ਕੇ
1: ਕਿਸੇ ਦਿਨ ਲਿਆ ਕੇ ਪਹਿਲਾਂ ਵੀ ਆਪਣੀ ਗੱਲ ਹੋਈ ਸੀ ਉਦੋਂ ਵੀ ਮੈਂ ਤੁਹਾਨੂੰ ਪੁੱਛਿਆ ਸੀਗਾ ਉਦੋਂ ਵੀ ਮੈਨੂੰ ਨਹੀਂ ਪਤਾ ਲੱਗਿਆ ਸੀ ਤੇ ਹੁਣ ਵੀ ਮੈਨੂੰ ਨਹੀਂ ਪਤਾ
0: ਸ਼ਾਇਦ ਇਹ ਹੋ ਸਕਦਾ ਤੁਹਾਡੇ ਟਾਈਮ ਨਾ ਰਹੀ ਹੋਵੇ ਸਾਡੇ ਟਾਈਮ 'ਤੇ ਨਾ ਇੱਕ ਹੁੰਦੀ ਸੀ ਕਹਾਣੀ ਵੀ ਹੁੰਦੀ ਸੀ ਬਾਰੂ ਵਾਲੀ ਉਹ ਲਗਾਟਾ ਖਾ ਖਾ ਕੇ ਤੇ ਬਿਮਾਰ ਹੋ ਗਿਆ ਹਾਂ ਬਾਰੂ ਵਾਲੀ ਕਹਾਣੀ ਹੁੰਦੀ ਸੀ ਸਾਡੇ ਤੇ ਆਈ ਡੋਂਟ ਨੋ ਹੋ ਸਕਦਾ
1: ਇਹ ਕੀ ਫਰੂਟ ਹੈ ਸਬਜ਼ੀ
0: ਹਾਂ ਫਰੂਟ ਹੈ ਇਹ ਵੀ ਸੀਜ਼ਨਲ ਜਿਹਾ ਫਰੂਟ ਹੈ ਥੋੜੇ ਦਿਨ ਹੀ ਰਹਿਣਾ ਹੈ
1: ਅੱਛਾ
0: ਹਾਂ ਤੇ ਮਤਲਬ ਜਾਮਨ ਵਰਗਾ ਹੀ ਆ ਥੋੜੇ ਕੁ ਦਿਨ ਰਹਿਣਾ ਵਾ ਨਾਲ ਪੀਲਾ ਜਾਂਦਾ ਵਾ ਉੱਤੇ ਉੱਤੇ ਉਹਦੇ ਕਸੀਰ ਜੇ ਹੁੰਦੇ ਆ ਤੇ ਗਿਟਕ ਬਾਵਾ ਵਿੱਚ ਵੱਡੀ ਗਿਟਕ ਹੁੰਦੀ ਆ ਕਾਲੇ ਜਿਹੇ ਰੰਗ ਦੀ
1: ਤੇ
0: ਹੈ ਨਾ ਬਾਹਰੋਂ ਤੁਸੀਂ ਉਹਦੀ ਆਊਟਰ ਹੀ ਉਹ ਥੋੜਾ ਜਿਹਾ ਖਾਣਾ ਹੁੰਦਾ ਪਰ ਵਧੀਆ ਵਾ ਮਸਟ ਟਰਾਈ ਜੇ ਕਿਸੇ ਨੂੰ ਲੱਭੇ ਕਿਤੇ ਵੀ ਲੱਭੇ ਤੁਹਾਨੂੰ
1: ਪਤਾ ਸਾਡੇ ਉੱਥੇ ਕੁਛ ਹੋਰ ਨਾ ਹੋਏ ਇਹਦਾ
0: ਕਿਹਦਾ
1: ਮਤਲਬ ਇਸੀ ਚੀਜ਼ ਕਿੱਥੇ ਮਤਲਬ ਰਾਜਸਥਾਨ ਦੇ ਵਿੱਚ
0: ਹੋ ਸਕਦਾ ਲਗਾਟਾ ਹੋਣਗੀਆਂ ਜ਼ਰੂਰ ਤੁਹਾਡੇ ਕਿਉਂਕਿ ਗਰਮੀ ਜੀ ਦਾ ਜਿੱਦਾਂ ਜਾਮਨੂ ਜੇ ਹੈਗਾ ਤਾਂ ਇਹ ਵੀ ਹੋਊਗਾ ਪਰ ਇੱਥੇ ਮੈਂ ਇੰਡੀਆ ਬਹੁਤ ਘੱਟ ਵੇਖਿਆ ਇੱਥੇ ਤੇ ਆਮ ਹੀ ਵੇਖਿਆ ਹਾਂ ਇੱਥੇ ਕਾਫੀ ਆ ਪਰ ਇੱਥੇ ਸਿਰਫ ਉਹਨਾਂ ਨਵੇਂ ਇਲਾਕਿਆਂ 'ਚ ਆ ਸੋਰੀ ਪੁਰਾਣੇ ਇਲਾਕਿਆਂ 'ਚ ਆ ਜਿਹੜੇ ਨਵੇਂ ਇਲਾਕੇ ਨੇ ਉਹਨਾਂ ਨੇ ਲਾਉਣਾ ਛੱਡਤਾ ਹੁਣ ਮੈਂ ਨਵੇਂ ਕਿਸੇ ਇਲਾਕੇ 'ਚ ਨਹੀਂ ਕਦੀ ਵੇਖਿਆ ਜਿਹੜੇ ਪੁਰਾਣੇ ਨੇ ਉਹਨਾਂ 'ਚ ਤਾਂ ਬਹੁਤ ਵੱਡੇ ਵੱਡੇ ਰੁੱਖ ਵੀ ਹੈਗੇ ਸੈਂਟ ਆਲਬਨਸ ਤਾਂ ਮੈਂ ਬਹੁਤ ਵੇਹਨਾ ਨਾ ਆਉਂਦੇ ਜਾਂਦੇ ਹਾਂ ਹੁਣ ਇਹਨਾਂ ਦਿਨਾਂ ਦੇ ਵਿੱਚ ਆਪਾਂ ਜੇ ਵਾਕ ਕਰਾਂਗੇ ਅਤੇ ਪਰਪਜ਼ਲੀ ਮੈਂ ਕਈ ਵਾਰੀ ਵਾਕ ਕਰਦਾ ਹੁੰਦਾ ਅਤੇ ਬੜੇ ਘਰਾਂ ਤੋਂ ਬਾਹਰ ਲੰਮ ਕੰਢੀ ਹੁੰਦੀਆਂ ਫਿਰ ਖਾ ਲਈਦਾ ਤੇ ਥੈਂਕ ਯੂ ਤੁਹਾਡਾ ਜੀ ਮਿਹਰਬਾਨੀ ਤੇ ਸਤਿ ਸ਼੍ਰੀ ਅਕਾਲ ਤੇ ਕਹਿੰਦੇ ਹੋਪ ਤੁਸੀਂ ਠੀਕ ਠਾਕ ਹੋਗੇ ਹੁਣ ਆਪਾਂ ਲੇਟ ਹੋ ਗਏ ਥੋੜੇ ਜਿਹੇ ਤੇ ਆਪਾਂ ਹਾਂ ਬ੍ਰੇਕ ਦੇ ਟਾਈਮ ਤੋਂ ਲੰਘ ਗਏ ਹਾਂ ਆਪਾਂ ਵੈਸੇ ਤੇ ਹੁਣ ਸੂਤਰ ਜਿਹਾ ਨਹੀਂ ਬਹਿਣਾ ਹੁਣ ਆਪਾਂ ਇੱਕੋ ਇਕੱਠੀ ਬ੍ਰੇਕ ਲੈਂਦੇ ਹਾਂ ਥੋੜਾ ਜਿਹਾ ਆਪਾਂ ਮੈਸੇਜ ਆਪਾਂ ਹਲਕੇ ਕਰ ਲਈਏ ਤੇ ਸਤਿ ਸ਼੍ਰੀ ਅਕਾਲ ਕਹਿੰਦੇ ਹੋਪ ਤੁਸੀਂ ਠੀਕ ਠਾਕ ਹੋ ਗਏ ਜਾਮਨ ਦਾ ਨਾਮ ਸੁਣ ਕੇ ਕਹਿੰਦੇ ਕਿ ਮੇਰੇ ਬਚਪਨ ਦੀ ਯਾਦ ਤਾਜ਼ਾ ਹੋ ਗਈ ਸਾਡੇ ਪਿੰਡ ਵਾਲੇ ਘਰ ਦੇ ਵਿੱਚ ਜਾਮਨ ਐਂਡ ਗਾਵਾ ਯਾਨੀ ਕਿ ਅਮਰੂਦ ਦਾ ਟ੍ਰੀ ਹੁੰਦਾ ਸੀ ਅਤੇ ਐਂਡ ਹਾਂਜੀ ਅਸੀਂ ਜੰਮ ਦੇ ਟ੍ਰੀ ਦੇ ਉੱਪਰ ਚੜ੍ਹ ਕੇ ਉੱਥੇ ਹੀ ਬੈਠ ਕੇ ਖਾਂਦੇ ਸੀ ਅਤੇ ਹੁਣ ਵੇਖ ਲਓ ਤੁਸੀਂ ਟ੍ਰੀ ਕਹਿੰਦੇ ਹੋ ਤੁਸੀਂ ਗਾਵਾ ਕਹਿੰਦੇ ਹੋ ਸੋਚੋ ਅਸੀਂ ਕਿੰਨੇ ਚੇਂਜ ਹੋ ਗਏ ਅਤੇ ਕਹਿੰਦੇ ਕਿ ਲਾਗੇ ਨੇਬਰਸ ਵਾਹ ਦੇਖੋ ਅਸੀਂ ਪਹਿਲਾਂ ਅਸੀਂ ਗੁਆਂਢੀ ਕਹਿੰਦੇ ਹੁੰਦੇ ਸੀ ਚਾਚਾ ਜੀ ਤਾਇਆ ਜੀ ਕਹਿੰਦੇ ਹੁੰਦੇ ਸੀ ਹੁਣ ਆਪਾਂ ਨੇਬਰ ਕਹਿੰਦੇ ਹਾਂ ਨੇਬਰ ਦੇ ਬੱਚੇ ਵੀ ਉੱਥੇ ਕਹਿੰਦੇ ਕਿ ਬੱਚੇ ਵੀ ਆਉਂਦੇ ਸੀ ਤੋੜਨ ਲਈ ਹੈਂ ਤੋੜਨ ਲਈ ਓਕੇ ਤੋੜਨ ਦੇ ਲਈ ਅਤੇ ਬਹੁਤ ਸੋਹਣਾ ਟਾਈਮ ਸੀ ਉਹ ਪਿੰਡ ਵਾਲਾ ਆਈ ਰੀਲੀ ਮਿਸ ਦੈਟ ਧੰਨਵਾਦ ਤੁਹਾਡਾ ਨਵਨੀਤ ਜੀ ਤੁਸੀਂ ਪਹੁੰਚ ਗਏ ਉੱਥੇ ਅਤੇ ਉੱਥੋਂ ਹੋਰ ਕੁਛ ਕੱਢ ਕੇ ਖਾਣ ਪੀਣ ਦਾ ਕੀ ਤੁਸੀਂ ਪਹਿਲਾਂ ਅਤੇ ਹੁਣ ਦਾ ਫਰਕ ਮਹਿਸੂਸ ਕਰਦੇ ਹੋ ਉਹਦੇ ਬਾਬਤ ਵੀ ਜ਼ਰੂਰ ਦੱਸਿਓ ਸਾਡੇ ਕਹਿੰਦੇ ਮੋਸਟਲੀ ਮੋਰਨਿੰਗ ਪਲੇਨ ਪਰੌਂਠੇ ਜਾਂ ਫਿਰ ਨਮਕ ਵਾਲੇ ਲਾਲ ਮਿਰਚ ਵਾਲੇ ਅਤੇ ਵਿਦ ਅਚਾਰ ਅਤੇ ਚਾਹ ਇਨ ਮੋਰਨਿੰਗ ਐਂਡ ਆਫਟਰਨੂਨ ਮੋਸਟਲੀ ਡਬਲ ਰੋਟੀ ਆਉਂਦੀਆਂ ਸੀ ਅਤੇ ਟੀ ਅਤੇ ਹੁਣ ਕਹਿੰਦੇ ਕਿ ਮੋਰਨਿੰਗ ਐਵਰੀ ਡੇ ਡਿਫਰੈਂਟ ਹੁੰਦੀ ਆ ਕਦੇ ਟੀ ਕਦੇ ਓਟਸ ਕਦੇ ਓਮਲੈਟ ਵੱਡਾ ਫਰਕ ਪੈ ਗਿਆ ਜੀ।
1: ਪਹਿਲਾਂ ਸਮੂਦੀ ਬਹੁਤ ਡੋਮੀਨੇਟ ਹੋ ਗਈ ਲੋਕ।
0: ਹਾਂ
1: ਮੈਨੂੰ ਲੱਗਦਾ ਹਰ ਚੀਜ਼ ਆਪਾਂ ਨਾ ਜਿਸ ਚ ਆਪਾਂ ਤੁਰਦੇ ਫਿਰਦੇ ਖਾ ਲਈ ਏਦਾਂ ਦਾ ਆਪਸ਼ਨ ਭਾਲਦੇ ਹਾਂ ਨਾ,
0: ਤੁਰਦੇ ਫਿਰਦੇ ਨਹੀਂ ਮਤਲਬ ਤਾਂ ਆਪਣੇ ਇਹ ਵੀ ਕਹਿ ਸਕਦੇ ਤੁਸੀਂ, ਪਰ ਆਪਾਂ ਜਿੱਦਾਂ ਦਾ ਸੁਣ ਲੈਂਦੇ ਹਾਂ ਨਾ ਵੀ ਇਸ ਚੀਜ਼ ਦੇ ਨਾਲ ਸਾਡੀ ਸਿਹਤ ਨੂੰ ਜ਼ਿਆਦਾ ਫਾਇਦਾ ਵਾ, ਕੋਈ ਰੀਲ ਵੇਖ ਲਈ, ਫੋਟੋ ਵੇਖ ਲਈ, ਅਸੀਂ ਉੱਦਾਂ ਦਾ ਟਰਾਈ ਕਰਦੇ
1: ਹਾਂ
0: ਹੈ ਨਾ, ਜਿੱਦਾਂ ਕਿਸੇ ਨੇ ਦੱਸਤਾ ਵੀ ਆਹ ਚੀਜ਼ ਦਾ ਆਹ ਨੁਕਸਾਨ ਆ, ਅਸੀਂ ਉਹ ਛੱਡ ਕੇ ਅਤੇ ਦੂਸਰੇ ਪਾਸੇ ਨੂੰ ਆਪਾਂ ਟਰਾਈ ਕਰਦੇ ਹਾਂ। ਸੋ ਬਹੁਤ ਸਾਰੀਆਂ ਆਹ ਚੀਜ਼ਾਂ 'ਤੇ ਆਪਾਂ ਇੱਦਾਂ ਹੀ ਚੇਂਜ ਕੀਤੀਆਂ ਆਪਣੀਆਂ। ਹੁਣ ਵੈਸੇ ਵੀ ਆਪਾਂ ਨਵੀਆਂ ਨਵੀਆਂ ਚੀਜ਼ਾਂ ਜਦੋਂ ਟਰਾਈ ਕਰਦੇ ਹਾਂ ਅਤੇ ਸਾਨੂੰ ਲੱਗਦਾ ਵੀ ਆਪਾਂ ਪ੍ਰੋਗਰੈਸਿਵ ਹਾਂ, ਤਰੱਕੀ ਕਰ ਰਹੇ ਹਾਂ,
1: ਬਿਲਕੁਲ ਆਊਟਡੇਟਡ ਨਹੀਂ ਹੈ।
0: ਹਾਂ ਆਊਟਡੇਟਡ ਨਹੀਂ ਆ, ਫਿਰ ਇੱਕ ਫੈਸ਼ਨ ਵੀ ਆ ਵੀ ਮੰਨ ਲਓ ਬਾਹਰ ਅੰਦਰ ਤੁਸੀਂ ਕਿਤੇ ਗਏ ਹੋ, ਹੁਣ ਸਾਡੀ ਮਜਬੂਰੀ ਵੀ ਆ ਸਮੇਂ ਦੀ, ਤੁਸੀਂ ਕਿਤੇ ਗਏ ਹੋ ਪਾਰਟੀ 'ਤੇ ਬਾਹਰ ਅੰਦਰ ਅਤੇ ਉੱਥੇ ਜੇ ਤੁਸੀਂ ਇਹ ਚੀਜ਼ਾਂ ਨਹੀਂ ਖਾਂਦੇ ਤਾਂ ਤੁਹਾਨੂੰ ਜੱਜ ਕੀਤਾ ਜਾਂਦਾ। ਅੱਛਾ ਹਾਲੇ ਤੱਕ ਵੀ ਨਹੀਂ ਆਉਂਦਾ ਹੀ ਨਹੀਂ, ਤੁਹਾਨੂੰ ਪਤਾ ਨਹੀਂ ਕਿਸੇ ਨੇ ਤਾਂ ਕੀ ਕਰਨਾ, ਅਸੀਂ ਆਪਣੇ ਆਪ 'ਚ ਫੀਲ ਕਰਦੇ ਹਾਂ ਵੀ ਆਹ ਚੀਜ਼ਾਂ। ਅੱਛਾ ਉੱਥੇ ਤਾਂ ਭਾਵੇਂ ਕਈ ਵਾਰੀ ਨਾ ਵੀ ਖਾਣਾ ਹੋਵੇ ਨਾ ਤੇ ਉੱਥੇ ਖਾ ਲਈ ਦਾ ਧੱਕੇ ਨਾ ਫੜ ਕੇ ਪਲੇਟ 'ਚ ਐਂ ਪਾਈਦਾ ਵਾ ਵੀ ਜਿੱਦਾਂ ਅਗਲਾ ਸੋਚੇ ਵੀ ਇਹ ਬੜਾ ਵਧੀਆ ਖਾਂਦੇ ਆ, ਇਹ ਤਾਂ ਬੜਾ ਹੈਲਦੀ ਹੈਲਦੀ ਖਾਂਦੇ।
1: ਜਿਵੇਂ ਮਤਲਬ ਇੱਥੇ ਆ ਕੇ ਸਭ ਤੋਂ ਜ਼ਿਆਦਾ ਜਿਹੜੀ ਇੱਕ ਉਹ ਨਹੀਂ ਆਸਟ੍ਰੇਲੀਅਨ ਖਾਂਦੇ ਨੇ ਕਿ ਕਾਲਾ ਕਾਲਾ ਜਿਹਾ ਹੁੰਦਾ ਜੈਮ ਵਰਗਾ, ਵੈਜੀਮਾਈਟ, ਉਹ ਨਹੀਂ ਮੈਨੂੰ ਬਰਦਾਸ਼ਤ ਹੋਇਆ ਉਹ।
0: ਮੈਨੂੰ ਲੱਗਦਾ ਬਹੁਤ ਘੱਟ ਹੀ ਇੰਡੀਅਨ ਕਿਸੇ ਨੂੰ ਹੋਇਆ, ਉਹ ਬਹੁਤ ਜ਼ਿਆਦਾ।
1: ਉਹ ਬਸ ਇਹ ਹੈਗਾ, ਬਾਕੀ ਮੈਨੂੰ ਲੱਗਦਾ ਬਾਕੀ ਚੀਜ਼ਾਂ ਹਾਂ ਖਾਧੀ ਗਈਆਂ ਪਰ
0: ਨਹੀਂ, ਉਹ ਮੈਂ ਖਾਧਾ ਤਾਂ ਹੈਗਾ ਪਰ ਇਹ ਆ ਵੀ ਉਹ ਇੱਦਾਂ ਦਾ ਨਹੀਂ ਆ ਵੀ ਤੁਸੀਂ ਉਹਨੂੰ ਆਪਣੀ ਰੂਟੀਨ 'ਚ ਲੈ।
1: ਮਤਲਬ ਤੁਸੀਂ ਵਾਓ ਫੀਲ ਨਹੀਂ ਹੁੰਦਾ ਉਹਨੂੰ ਖਾ ਕੇ।
0: ਹਾਂ ਮਤਲਬ ਉਹਦੇ 'ਚ ਉਹ ਨਹੀਂ ਆ ਨਾ, ਆਪਾਂ ਮਿੱਠੀਆਂ ਮਿੱਠੀਆਂ ਜਿਹਾ ਚੀਜ਼ਾਂ ਜ਼ਿਆਦਾ ਪਸੰਦ ਕਰਦੇ ਹਾਂ ਅਤੇ ਉਸ ਚੱਕਰ ਦੇ ਵਿੱਚ ਬਾਕੀ ਤਾਂ ਆਪਾਂ ਖਾ ਲੈਂਦੇ। ਸਤਿ ਸ਼੍ਰੀ ਅਕਾਲ, ਕਹਿੰਦੇ ਵੀ ਯੂਜ਼ ਰਾਈਸ ਐਂਡ ਚਪਾਤੀ ਐਂਡ ਪਰਾਂਠਾ ਓਨਲੀ 5% ਅਤੇ ਫ੍ਰੀਕੁਐਂਟਲੀ ਯੂਜ਼ ਡਿਫਰੈਂਟ ਚੀਲਾਜ਼ ਓਵਰਨਾਈਟ ਓਟਸ ਐਂਡ ਡਿਫਰੈਂਟ ਫਰੂਟਸ ਐਂਡ ਨਟਸ ਐਂਡ ਸੀਡਸ ਐਂਡ ਯੂਜ਼ ਕਿਨਵਾ ਇੰਸਟੈਡ ਆਫ ਰਾਈਸ ਵੀ ਫੀਲ ਵੈਰੀ ਐਨਰਜੈਟਿਕ ਨੋ।
1: ਨਹੀਂ
0: ਇਹ ਤਾਂ ਮੈਨੂੰ ਪਤਾ ਨਹੀਂ ਕੌਣ ਹੈ ਪਰ ਸਾਡਾ ਜਿਹੜਾ ਸਵਾਲ ਸੀ ਉਹ ਇਹ ਆ ਜੀ ਕਿ ਸਾਡਾ ਪਹਿਲਾਂ ਦੇ ਨਾਲੋਂ ਕਿੱਦਾਂ ਚੇਂਜ ਹੋਇਆ ਅਤੇ ਤੁਸੀਂ ਆਪਣੀ ਰੂਟੀਨ ਦੱਸਦੀ ਚਲੋ ਹੁਣ ਦੀ ਕੀ ਆ ਅਤੇ ਤੁਸੀਂ ਇਹ ਦੱਸਣਾ ਵੀ ਪਹਿਲਾਂ ਕੀ ਸੀ, ਕਿਹੜੀ ਚੀਜ਼ ਤੁਸੀਂ ਫਰਕ ਮਹਿਸੂਸ ਕਰਦੇ ਹੋ ਪਹਿਲੀਆਂ,
1: ਕੀ ਚੇਂਜ ਕੀਤਾ ਤੁਹਾਡੀ ਪਲੇਟ ਦੇ।
0: ਹਾਂ ਤੁਹਾਡੀ ਪਲੇਟ ਦੇ ਵਿੱਚ ਚਲੋ ਇਨ ਸ਼ੋਰਟ, ਹਾਂ ਇਸ ਗੁੱਡ, ਤੁਹਾਡੀ ਪਲੇਟ 'ਚ ਤੁਸੀਂ ਕੀ ਪਹਿਲਾਂ ਦੇ ਨਾਲੋਂ ਕੀ ਚੇਂਜ ਕਰ ਲਿਆ ਅਤੇ ਆਹ ਵਿਨੋਦ ਜੀ ਨੇ ਭੇਜਤੀ ਲਗਾ ਤੁਹਾਡੇ ਲਈ, ਕਹਿੰਦੇ ਕਰ ਲਓ ਚੈੱਕ ਕਰਾ ਲਓ ਵਿਖਾ ਲਓ, ਹਾਂ ਤੁਹਾਨੂੰ ਮੈਂ ਬ੍ਰੇਕ 'ਚ ਵਿਖਾ ਦਿੰਦਾ ਤੁਹਾਨੂੰ ਮੈਂ, ਅਤੇ ਤੁਸੀਂ ਵੀ ਨਾ ਕਹੋ ਵੀ ਮੈਨੂੰ ਕਿਸੇ ਚੀਜ਼ ਦਾ ਪਤਾ ਨਹੀਂ। ਅਤੇ ਸਤਿ ਸ਼੍ਰੀ ਅਕਾਲ ਬਲਜੀਤ ਜੀ, ਕਹਿੰਦੇ ਕਿ ਵੀ ਹੈਡ ਐੱਗ ਸੈਂਡਵਿਚ ਵਿਦ ਫਰੈਸ਼ ਔਰੇਂਜ ਜੂਸ ਫੋਰ ਬ੍ਰੇਕਫਾਸਟ, ਸੋ ਵਾਹ।
1: ਅਤੇ
0: ਆਈ ਥਿੰਕ ਕਿ ਬ੍ਰੇਕ ਸਾਡੀ ਲਾਈਫ ਦੇ ਵਿੱਚ ਸ਼ਾਮਿਲ ਹੋ ਗਈ, ਬਟ ਪਹਿਲਾਂ ਪਿੰਡ ਵਿੱਚ ਜਦੋਂ ਸਿੱਖ ਹੁੰਦੇ ਸੀ ਤਾਂ ਉਦੋਂ ਬ੍ਰੈਡ ਖਾਂਦੇ ਹੁੰਦੇ ਸੀ। ਹਾਂ ਇਹ ਵੀ ਗੱਲ ਸਹੀ ਤੁਹਾਡੀ, ਬ੍ਰੈਡ ਨੂੰ ਹਲਕਾ ਸਮਝਿਆ ਜਾਂਦਾ। ਹਾਂ ਬਿਲਕੁਲ ਸਹੀ ਨਾ, ਯਾਦ ਕਰਾਇਆ ਮੈਨੂੰ ਹੁਣ ਚੇਤਾ ਆ ਗਿਆ ਵੀ ਡਬਲ ਰੋਟੀ ਵੀ ਉਦੋਂ ਲਿਆਂਦੀ ਜਾਂਦੀ ਸੀ ਜਦੋਂ ਆਪਾਂ ਬਿਮਾਰ ਹੁੰਦੇ। ਹਾਂ ਇਹ ਸਮਝਿਆ ਜਾਂਦਾ,
1: ਐਗਜੈਕਟ ਮੈਨੂੰ ਉਹ ਸੀਨ ਜੋ ਯਾਦ ਆ ਗਿਆ।
0: ਵੇਖ ਲਓ ਤੁਸੀਂ, ਇਹ ਮਾਰਕੀਟ ਹੀ ਹੈ ਨਾ।
1: ਹਾਂ ਆਪਣੇ ਦਿਮਾਗ 'ਚ ਇਹ ਸੀਡਿੰਗ ਇਸ ਤਰੀਕੇ ਦੇ ਨਾਲ ਕਿ ਹਾਂ ਤੁਹਾਡੇ ਪਰੌਂਠੇ ਭਾਰੇ ਹੁੰਦੇ, ਇਹ ਡਾਈਜੈਸਟ ਵਧੀਆ ਹੋ ਜਾਂਦੀ ਹੈ ਹੈ ਨਾ। ਦਲੀਆ ਖਿਚੜੀ ਨੂੰ ਹਟਾ ਕੇ ਸਾਈਡ ਲਾਈਨ ਕਰਕੇ ਡਬਲ ਰੋਟੀ ਆਈ ਸੀ ਵਾਕਈ।
0: ਜੋ ਵੀ ਤੁਹਾਨੂੰ ਵੇਖ ਲਓ ਕੋਈ ਦੱਸ ਦੇ, ਜੋ ਵੀ ਟੀਵੀ ਤੇ ਵੇਖ ਲਓ,
1: ਮੈਨੂੰ ਲੱਗਦਾ ਓਟਸ ਵੀ ਤਾਂ ਹੀ ਹਾਈਲਾਈਟ ਹੋਏ ਹੈਲਥ ਨਾਲ ਉਹਨੂੰ ਜੋੜ ਜੋੜ ਕੇ ਨਾ। ਓਟਸ ਨੂੰ ਵੀ ਇੰਨਾ ਜ਼ਿਆਦਾ ਮਾਰਕੀਟ 'ਚ ਇੰਨਾ ਜ਼ਿਆਦਾ ਮਤਲਬ ਕਹਿ ਲਓ ਉਹਦਾ ਐਡਵਰਟੀਜ਼ਮੈਂਟ ਕੀਤਾ ਗਿਆ ਕਿ ਹਾਂ
0: ਜਿਹਨੇ ਜਿਹੜੀ ਚੀਜ਼ ਦਾ ਵਪਾਰ ਕਰ ਲਿਆ, ਜਿਹਨੇ ਜਿਹੜੀ ਚੀਜ਼ ਵੇਚਣੀ ਆ ਉਹਨੇ ਉਹ ਚੀਜ਼ ਆਪਣੇ ਹਿਸਾਬ ਦੇ ਨਾਲ ਉਹਦੇ ਫਾਇਦੇ ਕੱਢ ਕੱਢ ਕੇ ਤੁਹਾਨੂੰ ਦੱਸਣੀ ਆ ਅਤੇ ਆਪਾਂ ਖਾਣੀ ਆ। ਆਪਾਂ ਖਾਧੀ ਆ, ਕਿਹੜੀ ਨਹੀਂ ਖਾਧੀ, ਆਪਾਂ ਹਰ ਇੱਕ ਖਾਧੀ ਆਪਾਂ, ਈਚ ਐਂਡ ਸਿੰਗਲ ਖਾਧੀ ਆ। ਅਤੇ ਉਸ ਤੋਂ ਬਾਅਦ ਥੈਂਕ ਯੂ, ਅਤੇ ਓਕੇ ਜੀ ਥੈਂਕ ਯੂ, ਮਿਹਰਬਾਨੀ, ਮੈਂ ਇੱਕ ਵਾਰੀ ਚੈੱਕ ਕਰ ਲੈਂਦਾ ਜੀ ਅਤੇ ਦੁਬਾਰਾ ਤੁਸੀਂ
1: ਕੀ ਮਤਲਬ ਮੈਨੂੰ ਇੱਦਾਂ ਲੱਗਦਾ ਕਿ ਹਾਂ ਇਹ ਚੀਜ਼ਾਂ ਵਾਕਈ ਜਿਹੜੀਆਂ ਨਾ ਇਹ ਮਾਰਕੀਟ ਤੁਹਾਡੇ ਲਈ ਲੈ ਕੇ ਆਉਂਦੀ ਹੈ ਅਤੇ ਮਾਰਕੀਟ ਦੇ ਨਾਲ ਆਲੇ ਦੁਆਲੇ ਦੀ ਜਿਹੜੀ ਮਾਊਥ ਪਬਲਿਸਿਟੀ ਹੁੰਦੀ ਹੈ ਇਹ ਵੀ ਹੁੰਦਾ ਕਿ ਅੱਛਾ ਹਾਂ ਤੁਸੀਂ ਪਰੌਂਠੇ ਰੋਜ਼ ਰੋਜ਼ ਖਾਂਦੇ ਹੋ, ਹੁਣ ਜੇ ਬਿਮਾਰ ਹੋ ਆਹ ਖਾ ਕੇ ਵੇਖ ਲਓ ਹੈ ਨਾ, ਜਾਂ ਤੁਸੀਂ ਅਗਰ ਵੇਟ ਲੋਸ ਕਰਨਾ ਹੈ ਜਾਂ ਤੁਸੀਂ ਮਤਲਬ ਕੋਲੈਸਟਰੋਲ ਜਾਂ ਜੋ ਵੀ ਕੁਛ ਵੀ ਕਹਿ ਲਓ, ਮਤਲਬ ਜੇ ਤੁਹਾਨੂੰ ਲੱਗਦਾ ਕਿ ਕਿਸੇ ਨਾ ਕਿਸੇ ਚੀਜ਼ ਨੂੰ ਆਪਾਂ ਰਿਪਲੇਸ ਕਰਦੇ ਨਾ ਤਾਂ ਹਮੇਸ਼ਾ ਆਪਣੀ ਇੱਕ ਮਜਬੂਰੀ ਹੁੰਦੀ ਹੈ ਹੈਲਥ ਕਰਕੇ ਕਿ ਹਾਂ ਹੁਣ ਤਲਿਆ ਤੁਲਿਆ ਘੱਟ ਖਾਈਏ ਹੈ ਨਾ, ਓਟਸ ਖਾ ਲੈਂਦੇ ਆ, ਲਾਈਟ ਹੁੰਦੇ, ਹੈਲਦੀ ਹੁੰਦੇ। ਇੱਕ ਜਿਹੜਾ ਮਤਲਬ ਮੈਨੂੰ ਕਦੇ ਵੀ ਨਹੀਂ ਪਸੰਦ ਆਇਆ ਲੇਕਿਨ ਉਹ ਸਾਡੇ ਇੱਥੇ ਚਾਈਲਡ ਕੇਅਰਾਂ 'ਚ ਬੜਾ ਵਰਤੇ ਜਾਂਦੇ, ਜਿਹੜੇ ਉਹ ਮੈਨੂੰ ਇਦਾਂ ਲੱਗਦਾ ਉਹ ਜਿਵੇਂ ਗੱਤੇ ਨੂੰ ਗਲਾ ਕੇ ਖਾ ਰਹੇ ਹੋ ਜਿਹੜੇ ਓਟਸ ਵਰਗੇ ਹੁੰਦੇ ਜਿਹੜੇ ਕਰੈਕਰ ਵਰਗੇ ਦੁੱਧ ਦੁੱਧ ਨਾਲ ਮਿਕਸ ਕਰਕੇ ਖਾਂਦੇ ਬੱਚੇ ਇੱਕ ਤਾਂ ਸੈਰਲੈਕ ਸੀਰੀਅਲ ਹੁੰਦਾ ਇੱਕ ਹੋਰ ਉਹਦੇ ਵਰਗਾ ਹੀ ਹੁੰਦਾ ਦੇਖਣ ਜੇ ਦੇਖੀਏ ਤਾਂ ਏਦਾਂ ਨੀ ਲੱਗਦਾ ਕਿ ਗੱਤੇ ਨੂੰ ਗਲਾ
0: ਹੈ ਤੇ ਦਹੀਂ
1: ਕਿ ਉਹਨੂੰ ਗਲਾਇਆ ਤੇ ਛੋਟੇ ਛੋਟੇ ਬੱਚਿਆਂ ਨੂੰ ਤੇ ਪਾਣੀ ਨਾਲ ਉਹਨੂੰ ਗਲਾ ਕੇ ਦਿੰਦੇ ਨੇ ਤੇ ਉਹ ਤੇ ਹੋਰ ਜ਼ਿਆਦਾ ਹੀ ਗੱਲਿਆ ਗੱਤਾ ਮਤਲਬ ਉਹ ਕਨਵਿੰਸਿੰਗ ਨਹੀਂ ਲੱਗਦਾ
0: ਖੈਰ ਹੁਣ ਗੱਲਾਂ ਗੱਤੇ ਤੇ ਪਹੁੰਚ ਗਈਆਂ ਨੇ ਤੇ ਆਪਾਂ ਹੁਣ
1: ਪਰ ਮੈਂ ਸਹੀ ਕਹਿ ਰਹੀ ਹਾਂ ਨਾ ਮੇਰੀ ਇਮੇਜਿਨੇਸ਼ਨ ਮਤਲਬ ਉਹ ਲੱਗਦਾ ਹੈ ਵਾਕਈ ਗੱਤੇ
0: ਹੈ ਤਾਂ ਇਦਾਂ ਹੀ ਹੈ ਤੇ ਇਦਾਂ ਹੀ ਪਰ ਜੇ ਕੋਈ ਖਾ ਰਿਹਾ ਹੋਵੇ ਤੇ ਮੈਂ ਫਿਰ ਤਾਂ ਕਰਕੇ
1: ਹਾਂ ਫਿਰ ਤੇ ਕੋਈ ਚੱਕਰ ਨਹੀਂ
0: ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਜੀ ਆ ਕੇ ਗੱਲਬਾਤ ਹੁੰਦੀ ਆ ਕਿ ਬਚਪਨ ਤੋਂ ਲੈ ਕੇ ਜਾਂ ਫਿਰ ਪਹਿਲਾਂ ਤੁਹਾਡਾ ਖਾਣ ਪੀਣ ਹੁਣ ਕਿਹੜੀਆਂ ਚੀਜ਼ਾਂ ਦੇ ਨਾਲ ਰਿਪਲੇਸ ਹੋ ਚੁੱਕਾ ਅਤੇ ਕਿਉਂ ਹੋ ਚੁੱਕਾ ਅਤੇ ਕੀ ਤੁਸੀਂ ਉਹਦੇ ਤੋਂ ਬਾਅਦ ਅਤੇ ਪਹਿਲਾਂ ਵਾਲਾ ਕੀ ਮਹਿਸੂਸ ਕਰਦੇ ਹੋ ਤੁਸੀਂ ਆਪਣਾ ਐਕਸਪੀਰੀਅੰਸ ਸਾਂਝਾ ਕਰ ਸਕਦੇ ਹੋ ਕਿਹੜੀਆਂ ਕਿਹੜੀਆਂ ਚੀਜ਼ਾਂ ਨਵੀਆਂ ਤੁਸੀਂ ਆਪਣੀ ਲਾਈਫ 'ਚ ਆਪਣੀ ਪਲੇਟ ਦੇ ਵਿੱਚ ਜਿਹੜੀਆਂ ਸ਼ਾਮਿਲ ਕਰ ਲਈਆਂ ਨੇ ਇੱਕ ਨਿੱਕੀ ਜਿਹੀ ਬ੍ਰੇਕ 'ਤੇ ਵਾਪਸੀ ਕਰਦੇ ਹਾਂ ਰੇਡੀਓ ਹਾਂਜੀ 1674 AM
2: ਹਰ ਸਫਾਈ ਕਰਮਚਾਰੀ ਲਈ ਹੈ ਜੋ ਸਵੇਰ ਹੋਣ ਤੋਂ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੰਦੇ ਹਨ ਹਰ ਸੁਰੱਖਿਆ ਕਰਮਚਾਰੀ ਲਈ ਜੋ ਹਰ ਕਿਸੇ ਦੇ ਘਰ ਜਾਣ ਤੇ ਅਹੁਦਾ ਸੰਭਾਲਦਾ ਹੈ ਹਰ ਕਮਿਊਨਿਟੀ ਸਰਵਿਸ ਵਰਕਰ ਲਈ ਜੋ ਦੂਜਿਆਂ ਲਈ ਦਿਖਾਈ ਦਿੰਦਾ ਰਹਿੰਦਾ ਹੈ ਪੋਰਟੇਬਲ ਲੌਂਗ ਸਰਵਿਸ ਲਾਭ ਹੁਣ ਯੋਗ ਕਰਮਚਾਰੀਆਂ ਲਈ ਉਪਲਬਧ ਹਨ ਜੇਕਰ ਤੁਸੀਂ ਵਿਕਟੋਰੀਆ ਵਿੱਚ ਕੰਟਰੈਕਟ ਸਫਾਈ ਕਮਿਊਨਿਟੀ ਸੇਵਾਵਾਂ ਜਾਂ ਸੁਰੱਖਿਆ ਵਿੱਚ ਕੰਮ ਕਰ ਰਹੇ ਹੋ ਤਾਂ ਤੁਸੀਂ ਪੋਰਟੇਬਲ ਲੌਂਗ ਸਰਵਿਸ ਲਾਭਾਂ ਲਈ ਯੋਗ ਹੋ ਸਕਦੇ ਹੋ ਭਾਵੇਂ ਤੁਸੀਂ ਨੌਕਰੀਆਂ ਬਦਲੀਆਂ ਹਨ ਇਸ ਦਾ ਮਤਲਬ ਹੈ ਕਿ ਤੁਹਾਡੇ ਦੁਆਰਾ ਕੰਮ ਕੀਤੇ ਸਾਲ ਅਜੇ ਵੀ ਤੁਹਾਡੇ ਦੁਆਰਾ ਕਮਾਏ ਗਏ ਲਾਭਾਂ ਵਿੱਚ ਗਿਣੇ ਜਾ ਸਕਦੇ ਹਨ ਇਹ ਪਤਾ ਲਗਾਉਣ ਲਈ ਪੋਰਟੇਬਲ ਲੌਂਗ ਸਰਵਿਸ ਅਥਾਰਿਟੀ ਦੀ ਖੋਜ ਕਰੋ ਵਿਕਟੋਰੀਅਨ ਸਰਕਾਰ ਮੈਲਬਰਨ ਦੁਆਰਾ ਅਧਿਕਾਰਤ

0: ਸਮਿਥ ਲੇਨ ਬਾਏ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
2: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
2: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
4: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲੋ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
2: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-53

0: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ$30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
2: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
2: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਬਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
4: ਤੇਰੀ ਕੀ ਫੂਕ ਫੂਕ ਕਰ।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਦੇ ਅਗਲੇ ਇਸ ਸੈਗਮੈਂਟ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ ਖਾਣ ਪੀਣ ਦੇ ਸਾਡੇ ਬਦਲੇ ਰੁਝਾਨਾਂ ਦੇ ਉੱਤੇ। ਪਹਿਲਾਂ ਆਪਾਂ ਕੀ ਖਾਂਦੇ ਸੀ ਅਤੇ ਹੁਣ ਸਾਡੀ ਪਲੇਟ ਦੇ ਵਿੱਚ ਕੀ ਬਦਲ ਗਿਆ? ਮੇਰੇ ਨਾਲ ਨੇ ਯਸ਼ਪ੍ਰੀਤ।
1: ਬਿਲਕੁਲ, ਕਿਸੇ ਨਾ ਕਿਸੇ ਦਿਨ ਤੇ ਦਾਲ ਗਲੇਗੀ ਗਾਣੇ ਦੇ ਅਕੋਰਡਿੰਗ। ਪਰ ਹਾਂ, ਵਾਕਈ ਜਿਸ ਹਿਸਾਬ ਨਾਲ ਆਪਾਂ ਅੱਗੇ ਵੱਧ ਰਹੇ ਆਪਣੀ ਲਾਈਫ ਦੇ ਵਿੱਚ, ਅਤੇ ਉੱਦਾਂ ਦੁਕਾਨਾਂ ਦੇ ਵਿੱਚ ਵੀ ਕਿੰਨੇ ਆਪਸ਼ਨਸ ਹੁੰਦੇ ਨੇ ਹੁਣ। ਨਾ ਸਿਰਫ ਪਹਿਲੇ ਦੀ ਆਪਾਂ ਮਾਰਕੀਟਸ ਦੀ ਗੱਲ ਕਰੀਏ, ਜਿਹੜੀ ਗਰੋਸਰੀ ਸ਼ੋਪਸ ਹੁੰਦੀ ਸੀ ਜਾਂ ਪਰਚੂਨੀ ਦੀ ਦੁਕਾਨ ਹੁੰਦੀ ਸੀਗੀ, ਉੱਥੇ ਤਾਂ ਲਿਮਿਟਿਡ ਜਿਹਾ ਸਮਾਨ ਹੁੰਦਾ ਸੀਗਾ, ਤੁਸੀਂ ਜਾਣਾ ਉਹਨਾਂ ਤੋਂ ਲੈ ਲੈਣਾ। ਹੁਣ ਤਾਂ ਤੁਸੀਂ ਕਹਿ ਲਓ, ਭਾਵੇਂ ਬ੍ਰੈਡ ਕਹਿ ਲਓ, ਅੰਡੇ ਕਹਿ ਲਓ, ਦੁੱਧ ਕਹਿ ਲਓ, ਇੱਕ ਹੀ ਚੀਜ਼ ਦੀ ਕਿੰਨੀ ਵਰਾਇਟੀ, ਕਿੰਨੇ ਆਪਸ਼ਨਸ ਅਵੇਲੇਬਲ ਹੁੰਦੇ ਨੇ।
0: ਮਹਿੰਗਾਈ ਵੀ ਤਾਂ ਵੇਖੋ ਜੀ, ਇਸੇ ਕਰਕੇ ਵਧੀ ਆ ਨਾ। ਵੇਖੋ ਪਹਿਲੀਆਂ ਦੇ ਵਿੱਚ ਆਪਾਂ ਕੀ ਲੈਣਾ ਸੀ? ਸਿਰਫ ਆਟਾ, ਅਤੇ ਆਟਾ ਵੀ ਨਹੀਂ ਲੈਣਾ ਕਿਉਂਕਿ ਪਿੰਡਾਂ ਦੇ ਵਿੱਚ ਤਾਂ ਉਹ ਵੀ ਘਰਾਂ ਦਾ ਹੀ ਹੁੰਦਾ ਸੀ। ਹੁਣ ਆਪਾਂ ਜਦੋਂ ਹੁਣ ਆਪਾਂ ਤੁਸੀਂ ਆਪਣੀ ਜਦੋਂ ਪਲੇਟ ਵੱਲ ਝਾਤੀ ਮਾਰੋਗੇ ਤਾਂ ਗਰੋਸਰੀ ਲਿਸਟ ਵੱਲ ਝਾਤੀ ਤੁਹਾਡੀ ਵੱਜੂਗੀ, ਜਿਹੜਾ ਆਪਾਂ ਇਸ ਸੈਗਮੈਂਟ 'ਚ ਖਿਆਲ ਕਰਾਂਗੇ ਕਿ ਤੁਸੀਂ ਸੋਚ ਕੇ ਵੇਖੋ ਜਿੰਨੀਆਂ ਵੀ ਚੀਜ਼ਾਂ ਆਪਾਂ ਹੁਣ ਰਿਪੀਟ ਕੀ ਕਰਨੀਆਂ, ਜਿੰਨੀਆਂ ਚੀਜ਼ਾਂ ਆਪਾਂ ਪਿੱਛੇ ਡਿਸਕਸ ਕਰਕੇ ਹਟੇ ਹਾਂ, ਹੁਣ ਪਰੌਂਠੇ ਜਾਂ ਆਲੂ ਵਾਲੇ ਪਰੌਂਠੇ ਤੱਕ ਤੁਹਾਨੂੰ ਵੱਧ ਤੋਂ ਵੱਧ ਜਵੈਣ ਚਾਹੀਦੀ ਹੈ ਅਤੇ ਤੁਹਾਨੂੰ ਆਲੂ ਚਾਹੀਦੇ ਆ, ਬਾਕੀ ਲੂਣ ਤੁਸੀਂ ਬਾਹਰੋਂ ਲਿਆਉਣਾ ਹੈ ਨਾ, ਅਤੇ ਆਟਾ ਤੁਹਾਡਾ ਘਰ ਦਾ ਹੈ ਨਾ, ਚੁੱਲ੍ਹਾ ਲੱਕੜਾਂ ਉਹ ਸਾਰਾ ਕੁਛ ਤੁਹਾਡੇ ਕੋਲ ਹੈ। ਹੁਣ ਤੁਸੀਂ ਸੋਚੋ ਵੀ ਜੇ ਅੱਜ ਕੱਲ੍ਹ ਆਪਾਂ ਸਿਰਫ ਬ੍ਰੇਕਫਾਸਟ ਰਹਿ ਕੇ ਹਾਲੇ ਤੱਕ ਗੱਲ ਕੀਤੀ ਸੀ, ਕਿਉਂਕਿ ਜ਼ਿਆਦਾ ਤੁਸੀਂ ਵੇਖੋ ਵੀ ਵਰਾਇਟੀ ਬ੍ਰੇਕਫਾਸਟ ਦੇ ਵਿੱਚ ਹੀ ਵਧੀ ਆ, ਜ਼ਿਆਦਾਤਰ ਜਿਹੜੀਆਂ ਆਪਸ਼ਨਾਂ ਨੇ ਉਹ ਬ੍ਰੇਕਫਾਸਟ ਦੇ ਵਿੱਚ ਹੀ ਵਧੀਆਂ ਨੇ। ਸੋ ਉੱਥੇ ਤੁਸੀਂ ਇੱਕ ਵਾਰੀ ਝਾਤ ਮਾਰ ਕੇ ਵੇਖੋ। ਇੱਕ ਚੀਜ਼ ਆਪਾਂ ਹਲੇ ਮਿਸ ਕੀਤੀ ਵਿੱਚੋਂ, ਉਹ ਆ ਸਾਡਾ ਸਲਾਦ। ਕਿੰਨੇ ਕਿੰਨੇ ਤਰ੍ਹਾਂ ਦੇ ਸੈਲਡ ਐਕਟੀਵੇਟ ਹੋ ਗਏ ਹੁਣ, ਉਹਨੂੰ ਲੈ ਕੇ ਕਿੰਨਾ ਕੁਛ ਸਾਨੂੰ ਚਾਹੀਦਾ ਹੁਣ। ਤੁਸੀਂ ਉਸ ਹਿਸਾਬ ਦੇ ਨਾਲ ਮੰਨ ਲਓ ਜੇ ਸੈਂਡਵਿਚ ਹੀ ਬਣਾਉਣਾ ਤੁਸੀਂ, ਤਾਂ ਤੁਸੀਂ ਅਵਕਾਡੋ ਚੁੱਕੋਗੇ, ਤੁਸੀਂ ਟਮਾਟਰ ਚੁੱਕੋਗੇ, ਤੁਸੀਂ ਆਪਣੇ ਕੈਪਸਿਕਮ ਚੁੱਕੋਗੇ, ਅਤੇ ਚੀਜ਼ ਹੈ ਨਾ, ਤੁਹਾਨੂੰ ਲੱਗਦਾ ਵੀ ਉਹ ਬਾਇੰਡ ਨਹੀਂ ਹੁੰਦਾ ਉਹ ਤੋਂ ਬਿਨਾਂ ਹੋਣਾ ਹੈ ਨਾ, ਕਿੰਨਾ ਕੁਛ ਜਿਹੜਾ ਸਾਡੀਆਂ ਉਹਦੇ ਵਿੱਚ ਐਡ ਆਨ ਹੋ ਗਿਆ। ਤੁਹਾਨੂੰ ਪਤਾ ਬ੍ਰੇਕਫਾਸਟ ਇੱਕ ਥਿਊਰੀ ਹੈ ਚੱਲਦੀ ਹੈ, ਆਈ ਡੋਂਟ ਨੋ, ਮਤਲਬ ਇਹ ਹਰ ਕੋਈ ਆਪਣਾ ਆਪਣਾ ਪੜ੍ਹ ਕੇ ਇੱਥੋਂ ਦਾ ਤੱਤ ਕੱਢ ਸਕਦਾ, ਪਰ ਇੱਕ ਥਿਊਰੀ, ਇੱਕ ਜਿਹੜਾ ਇਹ ਵੀ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਵਾ ਕਿ ਬ੍ਰੇਕਫਾਸਟ ਸਾਡੇ ਇਨਸਾਨੀਅਤ ਜਿਹੜਾ ਹਿਊਮਨ ਹਿਸਟਰੀ ਆ ਉਹਦੇ ਵਿੱਚ ਕੋਈ ਇੰਨਾ ਇੰਪੋਰਟੈਂਟ ਜਾਂ ਫਿਰ ਇਸ ਤਰੀਕੇ ਦੇ ਨਾਲ ਨਹੀਂ ਜਿੱਦਾਂ ਮਾਰਕੀਟ ਨੇ ਜਾਣ ਬੁੱਝ ਕੇ ਪਰੋਸਿਆ
1: ਬ੍ਰੇਕਫਾਸਟ ਨੂੰ। ਘੱਟਦਾ ਨਾ, ਕਿਉਂਕਿ ਜਿੰਨਾ ਜਿਹੜੀ ਚੀਜ਼ ਬਹੁਤ ਜ਼ਿਆਦਾ ਦੇਖਦੀ ਹੈ ਉਹ ਆਪਾਂ ਨੂੰ ਲੱਗਦਾ ਕਿ ਹਾਂ ਇਹ ਗੱਲ ਹੋਣੀ ਹੈ, ਹੈ ਨਾ, ਕਈ ਵਾਰੀ ਆਪਾਂ ਐਕਸੈਪਟੈਂਸ ਲੈ ਆਉਂਦਾ ਆਪਣਾ ਦਿਮਾਗ ਕਿ ਹਾਂ ਇੰਨਾ ਜ਼ਿਆਦਾ ਮਾਰਕੀਟ ਦੇ ਵਿੱਚ ਬ੍ਰੇਕਫਾਸਟ।
0: ਉਹ ਕਹਿੰਦੇ ਕਿ ਜਾਣ ਬੁੱਝ ਕੇ ਜਿਹੜੀ ਇੱਕ ਆਪਾਂ ਕੀ ਕਹਿ ਲਈਏ, ਕੌਨਸਪਰੇਸੀ ਕਹਿ ਲਾਂਗੇ, ਪਤਾ ਨਹੀਂ ਕੀ ਕਹਾਂਗੇ ਇਹਨੂੰ, ਕੀ ਸ਼ਬਦ ਲਵਾਂਗੇ, ਪਰ ਉਹ ਇਹ ਕਹਿੰਦੇ ਆ ਵੀ ਬ੍ਰੇਕਫਾਸਟ ਸਾਡੀ ਹਿਸਟਰੀ ਨਹੀਂ ਰਿਹਾ ਕਦੇ ਵੀ, ਸੋ ਐਂਡ ਸੋ ਉਹਦੇ ਸੈਂਟੀਫਿਕ ਰੀਜ਼ਨ ਵੀ ਉਹ ਦੱਸਦੇ ਆ, ਅਤੇ ਬ੍ਰੇਕਫਾਸਟ ਜਿਹੜਾ ਉਹ ਜਾਣ ਬੁੱਝ ਕੇ ਸਾਨੂੰ ਇਸ ਰੂਪ ਦੇ ਵਿੱਚ ਵੇਚਿਆ ਗਿਆ, ਪਰੋਸਿਆ ਗਿਆ, ਦੱਸਿਆ ਗਿਆ ਤਾਂ ਕਿ ਵੱਧ ਤੋਂ ਵੱਧ ਆਪਾਂ ਇਸ ਪਾਸੇ ਨੂੰ ਆਈਏ, ਸਾਨੂੰ ਇਹ ਲੱਗੇ ਵੀ ਸਾਡਾ ਭਾਰ ਵਧਣ ਦਾ ਕਾਰਨ ਹੀ ਇਹ ਆ ਵੀ ਅਸੀਂ ਬ੍ਰੇਕਫਾਸਟ ਨਹੀਂ ਕਰਦੇ, ਸਾਨੂੰ ਅਲੱਗ ਅਲੱਗ ਲੱਗੀਆਂ ਬਿਮਾਰੀਆਂ ਜਿਹਦੇ ਵਿੱਚ ਗੈਸ, ਬਲੋਟਿੰਗ ਵਗੈਰਾ, ਹਾਂ, ਅਤੇ ਉਹਦੇ ਕਰਕੇ ਤੁਹਾਨੂੰ ਇਹ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ। ਸੋ ਇਸ ਕਰਕੇ ਹੌਲੀ ਹੌਲੀ ਹੌਲੀ ਹੌਲੀ ਬ੍ਰੇਕਫਾਸਟ ਇੰਨਾ ਕੁ ਜ਼ਿਆਦਾ ਹਾਵੀ ਕਰ ਦਿੱਤਾ ਗਿਆ ਵਾ ਇਨਸਾਨ ਦੇ ਉੱਤੇ, ਅਤੇ ਹੁਣ ਜੇ ਆਪਾਂ ਕੰਪੈਰੀਜ਼ਨ ਕਰੀਏ ਜਦੋਂ ਆਪਾਂ ਪਲੇਟ ਬਦਲੀ ਦੀ ਗੱਲ ਕਰ ਰਹੇ ਹਾਂ, ਅਤੇ ਫਿਰ ਆਪਾਂ ਸਰੀਰ ਬਦਲੇ ਦੀ ਵੀ ਤੁਸੀਂ ਗੱਲ ਕਰੋਗੇ, ਹੁਣ ਜਦੋਂ ਕਿ ਆਪਾਂ ਇੰਨਾ ਹੈਲਦੀ ਖਾ ਰਹੇ ਹਾਂ, ਪਹਿਲੀਆਂ ਦੇ ਵਿੱਚ ਜਦੋਂ ਆਪਾਂ ਸਿਰਫ ਪਰੌਂਠਾ ਖਾ ਰਹੇ ਸੀ, ਅਤੇ ਹੁਣ ਤੁਹਾਨੂੰ ਦਸਾਂ ਦੇ ਵਿੱਚੋਂ ਕੋਈ ਤੁਹਾਨੂੰ ਦੋ ਬੰਦੇ ਫਿੱਟ ਮਿਲਣਗੇ।
1: ਹਾਰਡਵਰਕ ਪਹਿਲਾਂ ਕਿੰਨਾ ਜ਼ਿਆਦਾ ਸੀਗਾ,
0: ਹਾਂ, ਪਹਿਲੀਆਂ ਦੇ ਵਿੱਚ ਤੁਹਾਨੂੰ ਦਸਾਂ ਦੇ ਵਿੱਚੋਂ ਤੁਹਾਨੂੰ ਅੱਠ ਬੰਦੇ ਜਿਹੜੇ ਆ ਉਹ ਆਟੋਮੈਟਿਕਲੀ ਫਿੱਟ ਹੋ, ਕੋਈ ਇਹ ਥੋੜ੍ਹੀ ਵੀ ਜਿੰਮ ਜਾਣਾ ਪੈਣਾ ਜਾਂ ਕਿੱਦਾਂ ਕਰਨਾ ਪੈਣਾ, ਅਤੇ ਉਹਦਾ ਆਂਸਰ ਇਹੋ ਹੀ ਦਿੱਤਾ ਜਾਂਦਾ ਜੋ ਤੁਸੀਂ ਆਲਰੇਡੀ ਦੇ ਚੁੱਕੇ ਹੋ ਵੀ ਉਦੋਂ ਤਾਂ ਜੀ ਆਪਾਂ ਕੰਮ ਬਹੁਤ ਕਰਦੇ ਹਾਂ, ਉਦੋਂ ਸਰੀਰਕ ਕੰਮ ਬਹੁਤ ਹੀ, ਪਰ ਯਾਦ ਕਰਕੇ ਵੇਖੋ ਤੁਸੀਂ ਅਸਲ ਆਂਸਰ ਕਹਿੰਦੇ ਨੇ ਇਹ ਵੀ ਨਹੀਂ ਆ, ਕਿਉਂਕਿ ਤੁਸੀਂ ਆਪਣਾ ਚਲੋ ਛੱਡ ਦਿਓ, ਤੁਹਾਨੂੰ ਲੱਗਦਾ ਹੋਊਗਾ ਵੀ ਮੈਂ ਸਰੀਰਕ ਮਿਹਨਤ ਬਹੁਤ ਜ਼ਿਆਦਾ ਨਹੀਂ ਕਰ ਰਹੀ, ਮੈਂ ਨਹੀਂ ਕਰ ਰਿਹਾ, ਉੰਨੀ ਮੁਸ਼ਕਤ ਨਹੀਂ ਹੋ ਪਾ ਰਹੀ, ਪਰ ਤੁਸੀਂ ਸੋਚ ਕੇ ਵੇਖੋ ਤੁਹਾਡੇ ਆਸ ਪਾਸ ਜਿਹੜੇ ਤੁਹਾਡੇ ਸਰਕਲ ਦੇ ਵਿੱਚ ਕੋਈ ਟ੍ਰੇਡ ਦੇ ਵਿੱਚ ਬੰਦੇ ਹੋਣਗੇ, ਉਹ ਤਾਂ ਕਿੰਨੀ ਮਿਹਨਤ ਕਰਦੇ ਆ,
1: ਸਹੀ ਗੱਲ,
0: ਤੁਸੀਂ ਵੇਖੋ ਉਹਨਾਂ ਦੇ ਵੀ ਢਿੱਡ ਨਿਕਲਿਆ, ਉਹਨਾਂ ਦੀਆਂ ਵੀ ਵੱਖੀਆਂ ਬਾਹਰ ਡੁੱਲਣ ਡੀਆਂ, ਫਿਰ ਆਪਾਂ ਇਹ ਨਹੀਂ ਕਹਿ ਸਕਦੇ
1: ਫਿਰ ਮਾਰਕੀਟ ਕਹਿੰਦੀ ਹੈ ਕਿ ਹਾਂ ਤੁਸੀਂ ਮਤਲਬ ਜਿਹੜੀ ਵੇਚਣ ਵਾਲੀ ਚੀਜ਼ਾਂ ਕਿ ਉਹ ਤੁਹਾਡੀ ਰੂਟੀਨ 'ਚ ਉਹ ਤੁਹਾਡੀ ਬੋਡੀ ਨੂੰ ਉਹਦੀ ਹੈਬਿਟ ਹੋ ਗਈ ਹੈ, ਲੀਕ ਤੋਂ ਹਟ ਕੇ ਤੁਹਾਨੂੰ ਐਕਸਰਸਾਈਜ਼, ਲੀਕ ਤੋਂ ਹਟ ਕੇ ਤੁਹਾਨੂੰ ਖਾਣਾ ਪੀਣਾ ਪਏਗਾ, ਜਿਹੜੀ ਚੀਜ਼ਾਂ ਸਬਜ਼ੀਆਂ ਦਾਲਾਂ ਤੁਸੀਂ ਖਾਂਦੇ ਹੋ ਉਹਨਾਂ 'ਚ ਇੰਨੀ ਨਿਊਟ੍ਰੀਸ਼ਨ ਨਹੀਂ ਹੈ, ਹੈ ਨਾ ਐਕਸਟਰਾ ਤੁਸੀਂ ਲਓ ਭਾਵੇਂ ਸਪਲੀਮੈਂਟ ਕਹਿ ਲਓ ਭਾਵੇਂ ਦਵਾਈਆਂ ਲੈ ਲਓ ਜੋ ਵੀ ਦੱਸਦਾ
0: ਸੋ ਉਹ ਸਾਰੀਆਂ ਚੀਜ਼ਾਂ ਫਿਰ ਉਹ ਅੱਗੇ ਤੋਂ ਅੱਗੇ ਕਿਉਂਕਿ ਅਸਲ ਦੇ ਵਿੱਚ ਬ੍ਰੇਕਫਾਸਟ ਜਿਹੜਾ ਉਹ ਵੇਚਣਾ ਉਹਨਾਂ ਦੇ ਮੁਤਾਬਿਕ ਵੀ ਬ੍ਰੇਕਫਾਸਟ ਵੇਚਣਾ ਲੱਗਾ ਇੱਕ ਸਟੇਜ ਦੇ ਉੱਤੇ ਵੀ ਮੰਡੀ ਆ ਪਰ ਅਸਲ ਦੇ ਵਿੱਚ ਮੰਡੀ ਸੀ ਦਵਾਈਆਂ ਵੇਚਣਾ ਉਹ ਉਨ੍ਹਾਂ ਚਿਰ ਨਹੀਂ ਵੇਖ ਸਕਦੀਆਂ ਜਿੰਨਾ ਚਿਰ ਤੱਕ ਉੱਠਦੇ ਹੀ ਦਿਨ ਚੜ੍ਹਦੇ ਹੀ ਬੰਦਾ ਮਿੱਠਾ ਨਾ ਖਾਣ ਲੱਗ ਪਏ ਜਿੰਨਾ ਚਿਰ
1: ਸ਼ੂਗਰ ਸਪਾਈਕ ਹੋ ਜਾਣੀ ਤੇ ਸ਼ੂਗਰ ਦਵਾਈਆਂ
0: ਤੇ ਇਹ ਸਾਰਾ ਕੁਝ ਮਿੱਠਾ ਹੀ ਆ ਭਾਵੇਂ ਤੁਸੀਂ ਓਟਸ ਵੀ ਖਾ ਰਹੇ ਹੋ ਭਾਵੇਂ
1: ਤੁਸੀਂ ਦੁੱਧ ਵੀ
0: ਹਾਂ ਸਾਰਾ ਕੁਝ ਜੋ ਵੀ ਤੁਸੀਂ ਖਾ ਰਹੇ ਹੋ ਇਹ ਸਾਰਾ ਕੁਝ ਮਿੱਠਾ ਹੀ ਆ ਤੇ ਔਨ ਟਾਪ ਆਫ ਹੁਣ ਅੱਜ ਕੱਲ੍ਹ ਆ ਪੈਨਕੇਕ ਐਂਡ ਆਲ ਐਂਡ ਕੀ ਕੁਛ ਆ ਗਿਆ
1: ਹੁਣ ਆਪਾਂ ਜੇ ਪਰੌਂਠੇ ਨੂੰ ਹੀ ਬ੍ਰੇਕ ਡਾਊਨ ਕਰੀਏ ਆਲੂ ਵਾਲੇ ਪਰੌਂਠੇ ਨੂੰ ਪਹਿਲਾਂ ਕੀ ਹੁੰਦਾ ਸੀ ਜਿਵੇਂ ਤੁਸੀਂ ਗੱਲ ਕੀਤੀ ਆ ਆਟੇ ਦੀ ਆਟਾ ਘਰ ਦਾ ਆਲੂ ਵੀ ਘਰ ਦੇ ਹੈ ਨਾ ਸਾਰਾ ਕੁਝ ਹੁਣ ਤੇ ਤੁਸੀਂ ਦੇਖ ਲਓ ਭਾਵੇਂ ਆਟਾ ਜਾਂ ਆਲੂ ਤੁਸੀਂ ਲੈਣ ਜਾਓ ਤੁਹਾਨੂੰ ਉਹਦੀ 100 ਵਰਾਇਟੀ ਮਿਲ ਜਾਏਗੀ ਆਟੇ ਦੀ ਤੁਹਾਨੂੰ ਗਲੂਟਨ ਫਰੀ ਚਾਹੀਦਾ ਹੈ ਤੁਹਾਨੂੰ ਹੋਮ ਗਰੋਨ ਚਾਹੀਦਾ ਹੈ ਤੁਹਾਨੂੰ ਆਸਟ੍ਰੇਲੀਆ ਗਰੋਨ ਚਾਹੀਦਾ ਤੁਹਾਨੂੰ ਔਰਗੈਨਿਕ ਚਾਹੀਦਾ ਹੈ ਨਾ ਤੁਹਾਨੂੰ ਮਿਕਸਡ ਆਟਾ ਚਾਹੀਦਾ ਜਿਹੜਾ ਮਲਟੀਗ੍ਰੇਨ ਆਟਾ ਚਾਹੀਦਾ ਅਤੇ ਆਲੂ ਤੁਹਾਨੂੰ ਜਿਹੜੇ ਉਹ ਕਿੰਨੇ ਤਰੀਕੇ ਦੇ ਰੈਡ ਰੈਡ ਪੋਟੇਟੋ ਮਿਲਦੇ ਹੈ ਕਿੰਨੇ ਕਵਾਸਟ ਪੋਟੇਟੋ
0: ਮਿਲਦੇ ਹੈ ਬਹੁਤ ਜ਼ਿਆਦੀਆਂ ਕਿਸਮਾਂ ਨੇ
1: ਹੈ ਨਾ ਕਿੰਨੀ ਸਾਰੀ ਮਤਲਬ ਤੁਸੀਂ ਮਾਰਕੀਟ ਦੇ ਵਿੱਚ ਤੁਸੀਂ ਜਾਓਗੇ ਤੁਹਾਨੂੰ ਇੱਦਾਂ ਲੱਗੇਗਾ ਕੀ ਖਾਈਏ ਕੀ ਕੀ ਚੀਜ਼ ਕਿਹੜੀ ਚੀਜ਼ ਵਧੀਆ
0: ਅਤੇ ਸਰਪ੍ਰਾਈਜ਼ਿੰਗਲੀ ਤੁਸੀਂ ਆਪਣੇ ਆਪ ਬਾਰੇ ਸੋਚ ਕੇ ਵੇਖੋ ਕਿ ਇਹ ਸਾਰੀਆਂ ਚੀਜ਼ਾਂ ਆਪਾਂ ਇੱਕ ਨਾ ਇੱਕ ਸਟੇਜ 'ਤੇ ਟਰਾਈ ਕੀਤੀਆਂ ਨੇ ਅਤੇ ਇਹਦਾ ਮਤਲਬ ਕਿ ਉਹ ਸਾਡੀ ਜੇਬ 'ਤੇ ਖਰਚਾ ਪਿਆ ਉਹ ਆਪਾਂ ਸਾਰੀਆਂ ਚੀਜ਼ਾਂ ਆਪਾਂ ਹਾਲੇ ਵੀ ਘਰਾਂ ਦੇ ਵਿੱਚ ਕਿੰਨੀਆਂ ਕਿੰਨੀਆਂ ਆਪਸ਼ਨਾਂ ਲੈ ਕੇ ਚੱਲਦੇ ਹਾਂ ਆਟਾ ਕਿੰਨੀ ਤਰ੍ਹਾਂ ਦਾ ਸਾਡੇ ਘਰਾਂ ਦੇ ਵਿੱਚ ਪਿਆ ਵਾ ਬਿਸਕਿਟ ਕਿੰਨੀ ਤਰ੍ਹਾਂ ਦੇ ਸਾਡੇ ਘਰਾਂ ਦੇ ਵਿੱਚ ਪਏ ਆ ਹੋਰ ਬ੍ਰੇਕਫਾਸਟ ਦੀਆਂ ਕਿੰਨੀਆਂ ਆਪਸ਼ਨਾਂ ਜਿਹੜੇ ਤੁਹਾਡੇ ਡੱਬੇ ਪਏ ਖਰਾਬ ਹੋ ਜਾਂਦੇ
1: ਆਪਾਂ ਨੂੰ ਰਿਅਲਾਈਜ਼ ਨਹੀਂ ਹੁੰਦਾ ਕਿਉਂਕਿ ਆਪਾਂ ਐਜ਼ ਅ ਇੰਡੀਅਨ ਇੱਕ ਚੀਜ਼ ਐਵਰੀ ਸਿੰਗਲ ਡੇ ਕਿੱਥੇ ਖਾ ਸਕਦੇ ਹੁਣ ਰੋਜ਼ ਇੱਕ ਸੇਮ ਸੀਰੀਅਲ ਨਹੀਂ ਖਾਵਾਂਗੇ ਹੁਣ ਉਹਦੇ ਵਿੱਚ ਵੀ ਕੋਈ ਗ੍ਰੈਨੋਲਾ ਖਾ ਰਿਹਾ ਹੈ ਕੋਈ ਨਿਊਟ੍ਰੀ ਮਤਲਬ ਇਹ ਤਾਂ ਮੈਂ ਬ੍ਰਾਂਡਸ ਦੀ ਗੱਲ ਕਰ ਲਈ ਕਿਸੇ ਨੂੰ ਸਿੰਪਲ ਪਲੇਨ ਚਾਹੀਦੇ ਹੈ ਕਿਸੇ ਨੂੰ ਉਸਦੇ ਵਿੱਚ ਵੀ ਗਲੂਟਨ ਫਰੀ ਆਪਸ਼ਨ ਚਾਹੀਦੇ ਅਤੇ ਹਰ ਡੱਬਾ ਰੋਜ਼ ਨਹੀਂ ਅਤੇ ਉਹ ਵੀ ਐਕਸਪਾਇਰਡ ਹੋ ਜਾਂਦਾ
0: ਮਿਊਜ਼ਲੀ
1: ਹਾਂ
0: ਸੋ ਇਹ ਸਾਰੀਆਂ ਚੀਜ਼ਾਂ
1: ਪ੍ਰੋਟੀਨ ਬਾਰਸ ਹੋ ਗਈ
0: ਇੱਕ ਉਹ ਦਹੀਂ ਦੁਹੀਂ ਜੇ ਵਿੱਚ ਮਿਕਸ ਕਰਕੇ ਵੀ ਕੁਝ ਖਾਂਦੇ ਬ੍ਰੇਕਫਾਸਟ ਨੂੰ ਉਹ ਵੀ ਉਹ ਅਲੱਗ ਤੋਂ ਉਹ ਚੀਜ਼ਾਂ ਆ ਗਈਆਂ ਅਤੇ ਆਪਾਂ ਬ੍ਰੇਕਫਾਸਟ ਤੋਂ ਇਸ ਕਰਕੇ ਸ਼ੁਰੂ ਕੀਤਾ ਤੁਸੀਂ ਹੁਣ ਸੋਚ ਕੇ ਵੇਖੋ ਵੀ ਇਕੱਲੇ ਬ੍ਰੇਕਫਾਸਟ ਦੇ ਵਿੱਚ ਹੀ ਕਿੰਨਾ ਕੁਛ ਆ ਗਿਆ
1: ਹਾਂ ਜਿਵੇਂ ਤੁਸੀਂ ਹੁਣ ਯੋਗਰਟ ਦੀ ਗੱਲ ਕੀਤੀ ਉਹ ਲਿਖਿਆ ਹੁੰਦਾ ਕਿ 1 ਗ੍ਰਾਮ ਪ੍ਰੋਟੀਨ ਹੈ ਸਾਨੂੰ ਕਨਵਿੰਸਿੰਗ ਲੱਗ ਜਾਂਦਾ ਕਿ ਹਾਂ ਕਿ ਚੱਲ ਮੈਂ ਇਹ ਚੀਜ਼ ਚਲੋ ਦਿਨ ਦੀ ਸ਼ੁਰੂਆਤ ਵਧੀਆ ਕਰ
0: ਸੋ ਬਾਕੀ ਹਰ ਕੋਈ ਆਪਣਾ ਆਪਣਾ ਵੇਖੋ ਹਰ ਇੱਕ ਦੀ ਆਪਣੀ ਆਪਣੀ ਪੜ੍ਹਤ ਪੜ੍ਹ ਕੇ ਜਾਣ ਕੇ ਉਸ ਹਿਸਾਬ ਦੇ ਨਾਲ ਕਿਉਂਕਿ ਆਪਾਂ ਕੋਈ ਇਸ ਮਸਲੇ ਦੇ ਆਪਾਂ ਸਪੈਸ਼ਲਿਸਟ ਨਹੀਂ ਇੱਧਰੋਂ ਸੁਣਿਆ ਤੁਹਾਡੇ ਤੱਕ ਦੱਸਤਾ ਅਤੇ ਜਿੰਨੀ ਕੁ ਸਾਨੂੰ ਸਮੇਂ ਲੱਗਦੇ ਅਸੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਸਕਦੇ ਹਾਂ ਵੀ ਆ ਆ ਆਹ ਚੀਜ਼ਾਂ ਚੱਲ ਰਹੀਆਂ ਨੇ ਬਾਕੀ ਆਪਾਂ ਤੁਹਾਨੂੰ ਇਹ ਹਰਗਿਜ਼ ਨਹੀਂ ਕਹਿ ਰਹੇ ਵੀ ਤੁਸੀਂ ਬ੍ਰੇਕਫਾਸਟ ਕਰੋ ਨਾ ਕਰੋ ਛੱਡ ਦਿਉ ਆਹ ਖਾਓ ਜਾਂ ਆਹ ਖਾਓ ਕਿਉਂਕਿ ਹੁਣ ਤੱਕ ਜਿੱਦਾਂ ਜਿੱਦਾਂ ਅੱਗੇ ਅੱਗੇ ਜਾਈ ਜਾਈਦਾ ਪਹਿਲਾਂ ਕਹਿ ਦਈਦਾ ਸੀ ਹੁਣ ਤਾਂ ਮੈਂ ਜੀ ਇਹ ਵੇਖਿਆ ਕਿ ਇਹ ਇਹ ਇੰਨੀ ਕੁ ਵੱਡੀ ਸਾਇੰਸ ਆ ਇਨਸਾਨ ਦੀ ਬੋਡੀ ਖਾਣ ਪੀਣ ਸੌਣਾ ਉੱਠਣਾ ਜਾਗਣਾ ਤੁਸੀਂ ਬੜੀ ਨਾ ਸਮਝੀ ਆ ਜਦੋਂ ਆਪਾਂ ਇਹ ਕਹਿ ਦਿੰਦੇ ਹਾਂ ਵੀ ਹਾਂ ਇਹਦੇ ਬਾਰੇ ਮੈਨੂੰ ਪਤਾ ਕਿਉਂਕਿ ਇੱਕ ਇੱਕ ਚੀਜ਼ 'ਚ ਇੰਨੀ ਇੰਨੀ ਜ਼ਿਆਦਾ ਬਰੀਕੀ ਆ ਤੁਸੀਂ ਹਰ ਇੱਕ ਬੰਦੇ ਦਾ ਆਪਣਾ ਆਪਣਾ ਸਰੀਰ ਆ ਆਪਣੀ ਆਪਣੀ ਉਹਦੀ ਖੁਰਾਕ ਆ ਆਪਣਾ ਆਪਣੇ ਉਹਦੇ ਸੁਭਾਅ ਦੇ ਮੁਤਾਬਿਕ ਉਹਦੇ ਸਰੀਰ ਦੀ ਤਸੀਰ ਦੇ ਮੁਤਾਬਿਕ ਉਹਦੇ ਖੁਰਾਕ ਇੱਥੋਂ ਤੱਕ ਵੀ ਅੱਗੇ ਬਰੀਕੀ ਆ ਸੋ ਇਸ ਕਰਕੇ ਤੁਹਾਨੂੰ ਆਪਣੇ ਡਾਕਟਰ ਆਪ
1: ਸਗੇ ਭੈਣ ਭਰਾਵਾਂ ਨੂੰ ਵੀ ਕਈ ਚੀਜ਼ਾਂ ਸੂਟ ਨਹੀਂ ਹੁੰਦੀ ਕਿਸੇ ਨੂੰ ਕੀ ਹੈ ਅਲਰਜੀ ਹੈ ਕਿਸੇ ਨੂੰ ਕੀ ਵਧੀਆ ਲੱਗਦਾ
0: ਨਹੀਂ ਕਰਦੀ 1 2 3 ਮਨਦੀਪ ਜੀ ਤੁਸੀਂ ਆਉਂਦੇ ਰਹੋ
1: ਮੈਨੂੰ ਲੱਗਿਆ ਕੀ ਪਤਾ ਕੋਡ ਵਰਡ ਹੋਏ ਕੋਈ 1 2 3 ਬੋਲਣਾ ਵਧੀਆ ਤੁਸੀਂ ਕਲੀਅਰ ਕਰਤੀ ਗੱਲ
2: ਛੁੱਟੀਆਂ ਹੋ ਗਈਆਂ ਤੇ ਇੱਦਾਂ ਕਿੱਦਾਂ ਹੋ ਜਾਵੇ ਛੁੱਟੀਆਂ ਹੋਣ ਤੇ
1: ਚੁਟਕਲੇ ਸੁਣਾਉਣਾ
0: ਗੁੱਡ ਗੁੱਡ ਗੁੱਡ ਤੁਸੀਂ ਤੇ ਛੁੱਟੀਆਂ ਕਰਾਉਂਦੇ ਹੀ ਇਸੇ ਲਈ ਉਹਦੇ
2: ਹਾਂਜੀ ਛੁੱਟੀਆਂ ਅਸੀਂ ਉਧਰੋਂ ਨਿਕਲੇ ਆ 6 ਵਜੇ ਗ੍ਰੇਟ ਓਸ਼ੀਅਨ ਰੋਡ ਤੋਂ ਉਧਰ 12 ਅਪੋਸਲਸ ਵੱਲੋਂ ਤੇ ਮੈਨੂੰ ਇਹ ਸੀ ਮੈਂ ਟਾਈਮ ਦੇਖ ਰਹੀ ਸੀ ਵੀ ਅਸੀਂ ਕਿਤੇ ਰੁਕਾਂਗੇ ਬ੍ਰੇਕਫਾਸਟ ਕਰਾਂਗੇ ਤੇ ਫਿਰ ਅਸੀਂ ਘਰ ਕਿੰਨੇ ਵਜੇ ਪਹੁੰਚਾ ਕਿਉਂਕਿ ਮੈਂ ਫੋਨ ਕਰਨਾ
0: ਓਕੇ ਓਕੇ ਗੁੱਡ ਗੁੱਡ ਗੁੱਡ ਗੁੱਡ
2: ਉਸ ਹਿਸਾਬ ਨਾਲ ਟਾਈਮ ਉਹ ਮੈਨੇਜ ਕਰ ਰਹੀ ਸੀ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਮੈਂ ਫੋਨ ਕਰਨਾ ਕਹਿੰਦੇ ਪਰ ਇਹਨਾਂ ਦੇ ਵਰਕਸ਼ਾਪ ਦੇ ਫੋਨ ਆਉਣੇ ਸ਼ੁਰੂ ਹੋ ਗਏ ਵਿੱਚ ਕਿਉਂਕਿ ਗੱਡੀ 'ਚ ਤਾਂ ਫਿਰ ਇੱਕ ਜਣਾ ਹੀ ਫੋਨ 'ਤੇ ਗੱਲ ਕਰ ਸਕਦਾ ਨਾ ਇਹ ਵੀ ਸਮੱਸਿਆ ਹਰ ਫਿਰ ਮੈਂ ਕਿਹਾ ਨਹੀਂ ਨਹੀਂ ਨਹੀਂ ਹੁਣ ਇੱਦਾਂ ਨਹੀਂ ਤੇ ਹੁਣ ਤੁਸੀਂ ਨਾ ਇੱਦਾਂ ਕਰੋ ਮੈਂ ਚਲਾਉਂਦੀ ਹਾਂ ਗੱਡੀ ਤੁਸੀਂ ਬੈਠੋ ਆਪਾਂ ਬ੍ਰੇਕਫਾਸਟ ਕਰ ਲਿਆ ਤੇ ਹੁਣ ਮੈਂ
0: ਪਜਾ ਕੇ ਲੈ ਜਾ ਮੈਂ ਭਜਾ ਕੇ ਘਰ ਪਹੁੰਚਾਉਣੀ ਹੈ
2: ਕਿਉਂਕਿ ਮੈਂ ਫੋਨ ਕਰਨਾ ਸੀਗਾ ਅੱਜ।
0: ਗੁੱਡ,
2: ਟੌਪਿਕ ਤੁਹਾਡਾ ਅੱਛਾ ਆ ਤੇ ਜਿਹੜਾ ਤੁਸੀਂ ਕਹਿੰਦੇ ਆ ਨਾ

0: ਵੱਧ ਤੋਂ ਵੱਧ ਖਿਚੜੀ ਖਾ ਲੂ,
1: ਚੀਜ਼ਾਂ ਦੰਦ ਨੀ
2: ਰਹਿਣੀਆਂ,
0: ਰੋਟੀ ਤੇ ਖਾਂਦਾ ਹੀ ਰਹਿੰਦਾ ਸੀ ਬੰਦਾ। ਮੈਂ ਤੇ ਵੇਖਿਆ ਪੁਰਾਣੇ ਬਜ਼ੁਰਗ, ਤੁਸੀਂ ਸ਼ਾਇਦ ਆਪਣੇ ਘਰੋਂ ਘਰੀ ਤੁਸੀਂ ਕੀਤਾ ਹੋਊਗਾ, ਉਹ ਦੰਦ ਨਹੀਂ ਵੀ ਹੀ ਲਵਾਉਂਦੇ ਤੇ ਉਹਨਾਂ ਦੇ ਉਹਨਾਂ ਦੇ ਬੋਟੀ ਦੰਦਾਂ ਵਰਗੇ ਹੋ ਜਾਂਦੇ ਸੀ, ਉਹਦੇ ਨਾਲ ਹੀ ਰੋਟੀ ਖਾ ਲੈਂਦੇ ਸੀ,
3: ਰੋਟੀ ਖਾ ਲੈਂਦੇ ਸੀ
0: ਹਨਾ, ਭਿਉਂ ਭਿਉਂ ਕੇ ਖਾ ਲੈਣੀ, ਪਰ ਖਾਣੀ ਰੋਟੀ ਹੈ।
3: ਛਾਬਾ ਭਰ ਜਾਂਦਾ ਸੀਗਾ ਸਵੇਰੇ ਪਕਾ ਕੇ, ਛਾਬਾ ਬਸ ਉਹੀ ਰੋਟੀਆਂ ਚੱਲਦੀਆਂ ਹੁੰਦੀਆਂ ਸ਼ਾਮ ਤੱਕ।
1: ਸਹੀ ਗੱਲ,
3: ਵਰਾਇਟੀ ਬਹੁਤ ਹੈ ਜੋ ਤੁਸੀਂ ਕਹਿ ਰਹੇ ਹੋ, ਬਦਲ ਜਾਂਦੀਆਂ ਚੀਜ਼ਾਂ ਬੋਡੀ ਦੇ ਨਾਲ, ਏਜ ਦੇ ਨਾਲ। ਅਸੀਂ ਹੁਣ ਸਾਡੇ ਕੋਲ ਸੋਰਸਿਸ ਬਹੁਤ ਹੈ
1: ਜੀ,
3: ਉਸ ਹਿਸਾਬ ਨਾਲ ਵੀ ਅਸੀਂ ਬਦਲ ਗਏ ਹਾਂ।
0: ਹੁਣ ਕੀ ਬਦਲਿਆ ਤੁਸੀਂ ਮੇਜਰ, ਮਤਲਬ ਪਹਿਲਾਂ ਦੇ ਨਾਲੋਂ? ਮੈਂ 16 ਘੰਟੇ
3: ਦੀ ਫਾਸਟਿੰਗ ਜਦੋਂ ਕਰਦੀ ਆ ਤੇ ਮੈਨੂੰ ਲੱਗਦਾ ਕਿ ਉਹ ਮੇਰੇ ਲਈ ਸੈੱਟ ਬਹਿੰਦੀ ਆ ਮੇਰੀ ਬੋਡੀ ਲਈ, ਤੇ ਮੈਨੂੰ ਬਲੋਟਿੰਗ ਨਹੀਂ ਹੁੰਦੀ ਤੇ ਇਹ ਚੀਜ਼ਾਂ। ਬਲੈਕ ਕਾਫੀ ਲੈਣੀ ਹੁੰਦੀ ਇੱਕ ਸਵੇਰੇ,
0: ਨਹੀਂ ਨਹੀਂ
3: ਤੇ ਮਤਲਬ ਉਹ ਜਿਹੜਾ,
0: ਉਹ ਨਹੀਂ ਗੱਲ ਕਰ ਰਹੇ ਆਪਾਂ, ਪਲੇਟ ਚ ਕੀ ਬਦਲਿਆ? ਪਲੇਟ ਚ ਕੀ ਆ?
3: ਪਲੇਟ ਚ ਪਲੇਟ
0: ਤੇ ਪਲੇਟ ਹੀ ਖਾਲੀ, ਤੂੰ ਤਾਂ ਪਲੇਟ ਹੀ ਧੋ ਕੇ ਵਿਖਾਈ ਜਾਂਦੇ
1: ਤੇ ਬਾਹਰ ਵਰਤ ਦਿਖਾਤਾ।
3: ਮੇਰੇ ਵਰਗੇ ਬੰਦੇ ਦਾ ਉਹ ਹਾਲ ਕਿ ਮੈਂ ਹੈਲਦੀ ਖਾਣਾ ਸ਼ੁਰੂ ਕਰੋ ਨਾ, ਹੈਲਦੀ ਨਾ ਵੀ ਪੂਰੀ ਪਲੇਟ ਭਰ ਜਾਂਦੀ ਹੈ, ਇੰਨਾ ਖੂਸ ਕੇ ਖਾਧਾ ਜਾਂਦਾ ਕਿ ਫੇਰ ਮੈਂ ਸੋਚਦੀ ਹਾਂ ਵੇਟ ਕਾਹਤੇ ਨਹੀਂ ਥੱਲੇ ਆ ਰਿਹਾ, 10 ਵੀ ਹੋ ਗਏ ਮੈਂ ਇੰਨੀ ਕੋਸ਼ਿਸ਼ ਕਰਦੀ।
0: 16 ਘੰਟੇ ਦੀ ਫਾਸਟਿੰਗ ਕਰਕੇ ਤੁਸੀਂ 16 ਦਿਨਾਂ ਦਾ ਇਕੱਠੇ ਖਾ ਜਾਂਦੇ ਮੁੜ ਕੇ, ਉਹਦਾ ਕੀ ਫਾਇਦਾ?
3: ਇਹਦਾ ਕੀ ਫਾਇਦਾ? ਅੱਗੇ ਮੈਂ ਇਸੇ ਗੱਲ ਤੇ ਆਉਣਾ ਹੈ ਕਿ ਇਹਦਾ ਕੀ ਫਾਇਦਾ? ਮੇਰੇ ਵਰਗੇ ਬੰਦੇ ਦਾ ਢਿੱਡ ਭਰ ਜਾਂਦਾ, ਮੇਰੀ ਨੀਤ ਨਹੀਂ ਭਰਦੀ ਵੀ ਮੈਂ ਹੋਰ ਖਾਣਾ ਹੈ।
1: ਫਿਰ ਕੀ ਹੋਇਆ, ਸਵਾਦ ਹੈ, ਹੈਲਦੀ ਹੈ, ਖਾ ਸਕਦੇ ਹੋ ਹਨਾ।
3: ਅੱਛਾ ਜੀ, ਪਰੌਂਠਾ ਤੁਸੀਂ ਘੇ ਤੋਂ ਬਿਨਾਂ ਹੀ ਖਾਣਾ ਆ? ਪਰੌਂਠਾ ਘੇ ਤੋਂ ਬਿਨਾਂ ਖਾਣਾ ਜਾਂ ਆਹ ਚੀਜ਼ਾਂ ਨਹੀਂ ਖਾਣੀਆਂ, ਕੀ ਫਾਇਦਾ ਜੀਣ ਦਾ? ਕਿ ਮਤਲਬ ਸਮਝ, ਏਦਾਂ ਦੀ ਜ਼ਿੰਦਗੀ ਜੋ ਬੱਚੇ ਕੀ ਹੈ?
0: ਇਹ ਤਾਂ ਮੈਂ ਵੀ ਕਹੂੰਗਾ ਭਈ, ਮੈਂ ਬੜੀ ਵਾਰੀ ਇਸ ਚੀਜ਼ ਬੜਿਆਂ ਨਾਲ ਕਰਦਾ ਹੁੰਦਾ ਵੀ ਯਾਰ ਜੇ ਤੁਸੀਂ ਪਰੌਂਠਾ ਖਾਣਾ ਹੀ ਆ ਮੰਨ ਲਓ ਤੇ ਉਹ ਤੁਸੀਂ ਖਾਓ ਤੇ ਤੁਸੀਂ ਫਿਰ ਚੰਗੀ ਤਸੱਲੀ ਦੇ ਨਾਲ ਖਾਓ, ਹੈ ਨਾ, ਜਿੰਨਾ ਚਿਰ ਉਹ ਤਲਿਆ ਤੁਲਿਆ ਨਹੀਂ, ਉਹਦੇ ਚ ਬਟਰ ਨਹੀਂ ਧਰਿਆ, ਉਹਦਾ ਕੋਈ ਫਾਇਦਾ ਕੀ? ਉਹਦਾ ਅਸੀਂ ਤੇ ਅਸੀਂ ਬਿੱਦਾਂ ਤੇਲ ਦੇ, ਅਸੀਂ ਜੀ ਸੁੱਕਾ ਜੀ, ਅਸੀਂ ਜੀ ਰੁੱਖਾ ਜੀ, ਤੇ ਨਾ ਖਾਓ
1: ਫਿਰ ਤੇ ਰੋਟੀ ਹੋਈ ਨਾ ਪਰੌਂਠਾ,
0: ਮਜ਼ਾ ਨਹੀਂ ਨਾ ਆਇਆ ਫਿਰ ਤੋਂ, ਪਰੌਂਠੇ ਦੀ ਵੀ ਬੇਇੱਜ਼ਤੀ ਤੁਹਾਡੀ ਵੀ, ਨਹੀਂ ਤੁਹਾਡੀ ਨਹੀਂ,
3: ਸਾਡੀ ਵੱਧ ਹੈ, ਪਰੌਂਠੇ ਨਹੀਂ ਕਰਦੇ। ਸਾਗ ਤੁਸੀਂ ਦੱਸੋ, ਦੇਸੀ ਘੇ ਪਾਣਾ ਨਹੀਂ ਉਹਨੂੰ ਤੜਕਾ ਲੈ, ਇਉਂ ਵੀ ਮਤਲਬ ਚੀਜ਼ਾਂ ਆ, ਉਹ ਤਾਂ ਬੇਇੱਜ਼ਤੀ ਹੋ ਗਈ ਸਾਰੇ ਪਾਸੇ, ਮਤਲਬ ਫੂਡ ਦੀ ਤਾਂ ਵੱਧ ਹੋ ਗਈ ਹਨਾ।
0: ਫਿਰ ਉਸ ਤੋਂ ਬਾਅਦ ਕੀ ਹੁੰਦਾ ਪਤਾ ਕੀ, ਮਨਦੀਪ ਜੀ ਤੁਸੀਂ ਨੋਟ ਕੀਤਾ ਹੋਊਗਾ, ਉਸ ਤੋਂ ਬਾਅਦ ਨਾ ਅਸੀਂ ਉਸ ਚੀਜ਼ ਤੋਂ ਅੱਕ ਜਾਂਦੇ ਜਿਹੜੀ ਸਾਡੀ ਫੇਵਰੇਟ ਹੁੰਦੀ ਹੈ, ਕਿਉਂਕਿ ਉਹਦਾ ਮੇਨ ਤੇ ਆਪਾਂ ਮਾਰ ਹੀ ਦਿੱਤਾ ਮੱਚ ਨਾ, ਹਨਾ। ਹੁਣ ਸਾਗ ਦੇ ਵਿੱਚੋਂ ਤੁਸੀਂ ਬਟਰ ਕੱਢਤਾ, ਘਿਓ ਕੱਢਤਾ, ਉਹ ਗਾਂ ਤੁਹਾਡਾ ਖਾਣ ਨੂੰ ਨਹੀਂ ਜੀ ਕਰੂਗਾ, ਤੁਹਾਨੂੰ ਲੱਗੂਗਾ ਆ ਕੀ ਆ।
3: ਤੇ ਇਸ ਕਰਕੇ ਜੇ ਹੈਗਾ ਇਸ ਦੇ ਹਿਸਾਬ ਨਾਲ ਆਪਣਾ, ਮੇਰਾ ਮਤਲਬ ਇਹ ਹੈਗਾ ਕਿ ਮੈਂ ਰੋਜ਼ੇ ਪਰੌਂਠੇ ਨਹੀਂ ਖਾ ਸਕਦੀ, ਪਰ ਅਗਰ ਮੈਂ ਵੀਕ 'ਚ ਇੱਕ ਵਾਰੀ ਖਾਣੇ ਆ ਦੈਨ ਮੈਂ ਆਪਣੀ ਪਸੰਦ ਦੇ ਖਾਣੇ ਆ, ਇਹ ਨਹੀਂ ਹੈਗਾ ਕਿ ਮੈਂ ਉੱਥੇ ਘੇ ਨਹੀਂ ਲਾਉਣਾ ਜਾਂ ਕੁਛ ਨਹੀਂ ਕਰਨਾ। ਤੇ ਪਲੇਟ ਦੇ ਵਿੱਚ ਹੁਣ ਗ੍ਰੀਨ ਚੀਜ਼ਾਂ ਜ਼ਿਆਦਾ ਆ ਗਈਆਂ, ਪ੍ਰੋਟੀਨ ਆ ਗਿਆ ਜ਼ਿਆਦਾ। ਪਹਿਲਾਂ ਜੋ ਹੁੰਦਾ ਸੀਗਾ ਕਿ ਹੁਣ ਹਰ ਵਾਰੀ ਦਾਲਾਂ ਨਹੀਂ ਖਾਧੀਆਂ ਜਾ ਸਕਦੀਆਂ, ਕਿ ਅਸੀਂ ਸਵੇਰੇ ਸ਼ਾਮ ਦੁਪਹਿਰੇ ਦਾਲਾਂ ਖਾ ਲਈਏ, ਤੇ ਜਿੱਦਾਂ ਮੈਂ ਨੋਨ ਵੈਜ ਖਾ ਲੈਂਦੀ ਹਾਂ ਤਾਂ ਉਹਦੇ ਵਿੱਚ ਚਿਕਨ ਬ੍ਰੈਸਟ ਵੈਜੀਜ਼ ਦੇ ਨਾਲ ਜਾਂ ਸੂਪ ਬਣ ਜਾਂਦਾ ਪੂਰੇ ਮਤਲਬ ਕਹਿ ਲਓ 2-3 ਦਿਨ ਦਾ ਇਕੱਠਾ, ਉਹ ਲੰਚ ਹੋ ਜਾਂਦਾ ਆ ਸਕੂਲ ਦੇ ਲਈ। ਤੇ ਫਿਰ ਜਾਂ ਫਿਰ ਉਹਨੂੰ ਸਬਜ਼ੀਆਂ ਦੇ ਵਿੱਚ ਮਿਕਸ ਕਰਕੇ, ਸਿਰਫ ਲੂਣ ਮਿਰਚ, ਉਹ ਕੋਈ ਜ਼ਿਆਦਾ ਕੋਈ ਫਾਲਤੂ ਮਸਾਲੇ ਨਹੀਂ ਆ, ਸਿਰਫ ਉਹਨੂੰ ਪੈਨ 'ਚ ਕੁੱਕ ਕਰ ਲਓ, ਦੈਟਸ ਇਟ, ਵਿਦਆਊਟ ਓਇਲ ਜਾਂ ਕੁਛ ਹੈ ਜੇ ਹੈਲਦੀ ਤੁਸੀਂ ਖਾਣਾ। ਮੇਰੇ 'ਚ ਮੇਰਾ ਇਹ ਹੋਇਆ ਹੁਣ ਚੇਂਜ।
0: ਹੁਣ ਹੁਣ ਉਹ ਹੈ, ਇੱਕ ਚੀਜ਼ ਤੁਸੀਂ ਨੋਟ ਕਰੋ ਪਲੇਟ ਦੇ ਨਾਲ ਸੰਬੰਧਿਤ, ਕਿ ਹੁਣ ਆਪਾਂ ਹਰ ਇੱਕ ਚੀਜ਼ ਦੇ ਵਿੱਚ ਹੈਲਦੀ ਭਾਲਦੇ ਹਾਂ। ਪਹਿਲਾਂ ਇਹ ਸ਼ਾਇਦ ਹੈ ਨਹੀਂ ਸੀ ਇਹ ਵਾਲਾ ਸ਼ਬਦ, ਪਹਿਲਾਂ ਤੇ ਰੋਟੀ ਹੀ ਬਸ, ਰੋਟੀ ਖਾਣੀ।
1: ਮੈਨੂੰ ਇਦਾਂ ਲੱਗਦਾ ਸੀਗਾ ਕਿ ਇਹ ਹੁੰਦਾ ਸੀਗਾ ਕਿ ਹਾਂ ਘਰੇ ਜਿਹੜਾ ਕੁਝ ਬਣਿਆ ਮਾਂ ਨੇ ਬਣਾਇਆ ਉਹ ਖਾ ਲਓ ਤੈਨੂੰ, ਕਿਉਂਕਿ ਬਾਹਰੋਂ ਮਤਲਬ ਇਹ ਆਪਸ਼ਨਸ ਘੱਟ ਸੀਗੇ।
0: ਹਾਂ, ਪਿਆ ਲੈ ਲਓ, ਉਹ ਲੈ ਲਓ, ਸਲਾਦ ਲੈ ਲਓ। ਮੈਂ ਜਦੋਂ ਅੱਗੇ ਦੱਸਿਆ ਨਾ ਘਰੇ ਮਾਸੀ ਜੀ ਸਾਡੇ ਆਏ ਤੇ ਉਹ ਕਹਿੰਦੇ ਪਿਆ ਲਓ ਮਾਸੀ ਜੀ ਸਲਾਦ ਲਓ, ਪਰਾਂ ਕਰ ਵੇ ਪੱਠੇ ਜੇ।

0: ਸਹੀ ਗੱਲ ਹੈ, ਉਹਨਾਂ ਦੇ ਅਕੋਰਡਿੰਗ ਤਾਂ ਹੋਈ ਹੈ, ਬਾਕੀ ਲੈਟਰਸ ਇੱਦਾਂ ਹੀ ਲੱਗਦੇ
1: ਹੈ ਨਾ। ਉਹ ਵੀ ਅਸੀਂ ਸਾਡੇ ਦਿਮਾਗਾਂ ਦੇ ਉੱਤੇ ਨਾ ਉਦੋਂ ਹਾਵੀ ਹੁੰਦੇ ਆ ਜਦੋਂ ਆਪਾਂ ਮੰਨ ਲਓ ਸੋਚਦੇ ਹਾਂ ਵੀ ਹੁਣ ਆਪਾਂ ਹੈਲਦੀ ਖਾਣਾ, ਹੁਣ ਅਸੀਂ ਪਤਲੇ ਹੋਣਾ, ਅਤੇ ਉਦੋਂ ਬੜੀ ਸਲਾਦ ਸਲਾਦ ਹੁੰਦੀ ਆ ਨਾ, ਅੱਗੋਂ ਪਿੱਛੋਂ ਉਹ ਵੀ ਫਰਿੱਜ 'ਚ ਪਿਆ ਸੜਦਾ,
0: ਐਂਡ 'ਚ ਜਿਹੜਾ ਪੈਕਟ ਲੈ ਕੇ ਉਹ ਕਦੇ ਵੀ ਨਹੀਂ ਹੁੰਦਾ
1: ਖਰਾਬ ਹੋਇਆ ਸੁੱਟੀ ਦਾ।
2: ਪਤਲੀ ਹੋਈ ਕਿ ਨਹੀਂ?
0: ਨਹੀਂ।

0: ਰਿਸਕੀ ਦੱਸ
1: ਨਹੀਂ ਉਹ ਤਾਂ ਮੈਂ
2: ਇੱਕ ਇਹੋ ਹੀ ਸਵਾਲ ਹੈ ਜਿਹੜਾ ਆਨਲਾਈਨ ਨੀ ਬੰਦਾ ਦੇ ਸਕਦਾ ਹੁੰਦਾ
1: ਤੇ ਉਹੀ ਸਵਾਲ ਹੈ ਜਿਹੜਾ ਆਨਲਾਈਨ ਬੰਦੀ ਪੁੱਛ ਨਹੀਂ ਸਕਦੀ
2: ਭੂਆ ਜਿੱਦਾਂ ਦੀ ਮਰਜ਼ੀ ਹੋਵੇ
3: ਫੁੱਫੜ ਵਧੀਆ ਫੁੱਫੜ ਥੋੜੀ ਨਾ ਸੁਣਾਈ ਮਤਲਬ ਹਮੇਸ਼ਾ ਇੱਦਾਂ
2: ਹੀ ਫੁੱਫੜ ਵੀ ਉਸੇ ਕੈਟੇਗਰੀ ਚ ਹੁੰਦਾ
3: ਉਹੀ ਕਹਿ ਰਹੀ ਹੈ ਨਾ
2: ਹਾਂ ਜਦੋਂ ਭੂਆ ਉਸ ਕੈਟੇਗਰੀ ਚ ਆ ਗਈ ਤੇ ਫੁੱਫੜ ਨੂੰ ਵੀ ਉਸੇ ਚ ਰੱਖ ਲੈਂਦੇ ਹਾਂ ਫੁੱਫੜ ਭਾਵੇਂ ਜਿੱਦਾਂ ਮਰਜ਼ੀ ਸਾਊ ਹੋਵੇ
1: ਦੇਖੋ ਨਾ ਇਹ ਵੀ ਚੀਜ਼ ਟਾਈਮ ਦੇ ਹਿਸਾਬ ਨਾਲ ਚੇਂਜ ਹੋਈ ਹੈ ਨਾ ਭੂਆ ਮਤਲਬ ਹੁਣ ਅੱਜ ਕੱਲ ਦੀਆਂ ਭੂਆ ਥੋੜੀਆਂ ਕੂਲ ਟਾਈਪ ਵੀ ਆ
2: ਉਹ ਤਾਂ ਤੁਸੀਂ ਹੁਣ ਬਣ ਗਏ ਹੋ ਤੇ ਤੁਸੀਂ ਉਹ ਵਿੱਚੋਂ ਐਕਸਕਿਊਜ਼ ਕੱਢ ਰਹੇ ਹੋ ਨਾ
3: ਖੁਦ ਨੂੰ ਕਨਵਿੰਸ ਕਰ
2: ਹਾਂ ਜਿੱਦਾਂ ਆਪਾਂ ਸਵੇਰੇ ਗੱਲ ਕਰ ਰਹੇ ਹਾਂ ਵੀ ਬੰਦਾ ਪਾਪ ਕਰਦਾ ਫਿਰ ਉਹਨੂੰ ਪੁੰਨ ਦਾ ਪੁੰਨ ਵਾਲਾ ਸਵੈਟਰ ਪਾਉਂਦਾ ਵਾ ਤੇ ਫਿਰ ਪ੍ਰੈਜ਼ੈਂਟ ਕਰਦਾ ਦੁਨੀਆ ਸਾਹਮਣੇ ਹਨਾ
1: ਹਾਂ ਸੋ ਮਤਲਬ ਤੁਸੀਂ ਇਹ ਕਹਿੰਦੇ ਆ ਕਿ ਭੂਆ ਇੱਕ ਇਮੇਜ ਬਣ ਗਈ ਹੈ ਕਿ ਉਹ ਕਪੱਤੀ ਹੀ ਹੋਏਗੀ ਤੇ ਮੈਨੂੰ ਇਹ ਵਾਲਾ ਜਿਹੜੀ ਪਰੰਪਰਾ ਅੱਗੇ ਤੋਰਨੀ ਚਾਹੀਦੀ ਹੈ
2: ਵੇਖੋ ਏਦਾਂ ਨੀ ਚਾਹ ਕੇ ਥੋੜੀ ਬੰਦਾ ਮਿੱਥ ਕੇ ਥੋੜੀ ਕੁਛ ਕਰਦਾ ਇਹ ਤੇ ਮਤਲਬ ਬਣੀਆਂ ਚੀਜ਼ਾਂ ਭੂਆ ਤਾਂ ਚਲੋ ਕੁਛ ਇੱਕ ਉਹਦਾ ਵੈਸੇ ਤਾਂ ਅਲੱਗ ਇੱਕ ਟੋਪਿਕ ਹੈ ਪਰ ਉਹਦਾ ਮੈਂ ਕਿਤੇ ਉੱਦਾਂ ਸੋਚਦਾ ਸੀ ਵੀ ਇਹਦਾ ਰੀਜ਼ਨ ਇੱਕ ਤਾਂ ਵੇਖੋ ਇਹ ਹੀ ਆ ਕਿ ਭੂਆ ਨਾ ਆਪਣੇ ਆਪ ਹੀ ਕੋਈ ਬਾਹਰੋਂ ਨਹੀਂ ਉਹਨੂੰ ਚੇਂਜ ਕਰਦਾ ਭੂਆ ਸਾਈਕੋਲੋਜੀਕਲੀ ਆਪਣੇ ਅੰਦਰੋਂ ਚੇਂਜ ਹੁੰਦੀ ਆ ਕਿਉਂਕਿ ਜਿਹੜੇ ਘਰ ਦੀ ਉਹ ਧੀ ਹੀ ਜਿੱਥੇ ਸਿਰਫ ਉਹ ਹੀ ਜਿੱਥੇ ਉਹਦੀ ਆਓ ਭਗਤ ਹੀ ਜਿੱਥੇ ਉਹਦੀ ਪੂਰੀ ਸਰਦਾਰੀ ਹੀ ਉੱਥੇ ਹੁਣ ਉਸ ਘਰ 'ਚ ਇੱਕ ਧੀ ਆ ਗਈ ਆ ਰਿਪਲੇਸਮੈਂਟ ਆ ਗਈ ਆ ਭੂਆ ਸੈਕਿੰਡ ਨੰਬਰ 'ਤੇ ਚੱਲ ਗਈ ਆ ਹੁਣ ਉਹ ਉਹਦੀ ਅੰਦਰ ਦੀ ਸਾਈਕੀ ਆ ਜਿਹੜੀ ਉਹਨੂੰ ਤੰਗ ਪਰੇਸ਼ਾਨ ਕਰਦੀ
3: ਆ
2: ਹੁਣ ਉਹ ਚੀਜ਼ਾਂ
1: ਖੁਸ਼ਖਬਰੀ ਸ਼ੇਅਰ ਕਰਨੀ ਸੀ ਤੁਹਾਡੇ ਨਾਲ ਭੂਆ ਬਣ ਗਈ ਆ ਭਰਾ ਦੇ ਘਰ ਪੁੱਤ ਹੋਇਆ ਪਰਸੋਂ
2: ਚਲੋ ਬਹੁਤ ਬਹੁਤ
1: ਪਹਿਲਾ ਮੈਸੇਜ ਥੈਂਕ ਯੂ ਭਾਜੀ ਥੈਂਕ ਯੂ ਸੋ ਮਚ
2: ਫਿਰ ਮੈਂ
1: ਥੈਂਕਸ ਭਾਜੀ ਤਾਂ ਮੈਂ ਆਪੇ ਹੀ ਐਵੇਂ ਹੀ ਪੁੱਛਿਆ ਤੁਹਾਨੂੰ ਸਵਾਲ ਮੈਂ ਤੁਹਾਨੂੰ ਕਿਹਾ ਸੀ ਸਵਾਲ ਚੱਜ ਦਾ ਜਵਾਬ ਦੇ
2: ਦਿਓ
1: ਸਵਾਲ ਮੇਰੀ ਪੂਰਾ ਕਰਦਾ ਭੂਆ ਤੱਕ ਪੱਤੀ ਹੋਈ ਹੁੰਦੀ ਆ
3: ਨਹੀਂ ਔਰ ਅੱਗੇ ਤੁਸੀਂ ਪਹਿਲਾਂ ਖੁਦ ਹੀ ਤੁਸੀਂ ਉਹਦੀ ਮਤਲਬ ਇੱਕ ਕਹਿ ਲਓ ਨਾ ਪਿਕਚਰ ਜੀ ਕ੍ਰੀਏਟ ਹੁਣ ਤੁਸੀਂ ਮੈਨੂੰ ਇੰਨੇ ਸਾਲਾਂ ਤੋਂ ਜਾਣਦੇ ਹੋ ਭਾਜੀ
2: ਤੁਸੀਂ ਵੇਖੋ ਜਿਹੜੀ ਸੈਂਸ ਚ ਤੁਸੀਂ ਪੁੱਛਿਆ ਉਸੇ ਸੈਂਸ ਚ ਜਵਾਬ ਮਿਲਣਾ ਹੈ ਨਾ ਤੁਸੀਂ ਕੋਈ ਪੁੱਛਦੇ ਹੋ ਵੀ ਭੂਆ ਦੇ ਲਈ ਕੀ ਆ ਆਪਣੇ ਭਤੀਜੇ ਭਤੀਜੀਆਂ ਭੂਆ ਦੇ ਲਈ ਕੀ ਨੇ ਤੇ ਤੁਹਾਨੂੰ ਕੋਈ ਵਧੀਆ ਆਂਸਰ ਮਿਲਦਾ ਤੇ ਤੁਸੀਂ ਵੀ ਖੁਸ਼ ਹੁੰਦੇ ਕਿਉਂਕਿ ਭੂਆ ਜਿੰਨਾ ਪਿਆਰ ਕਰਦੀ ਹੈ ਨਾ ਭਤੀਜੇ ਭਤੀਜੀਆਂ ਨੂੰ ਆਪਣੀਆਂ ਭੂਆ ਬਾਰੇ ਸੋਚ ਕੇ ਵੇਖ ਲਓ ਦੁਨੀਆਂ ਦੀ ਹਰ ਇੱਕ ਕੁੜੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਮੋੜ ਦੇ ਉੱਤੇ ਭਾਵੇਂ ਉਹ ਅਸਲੀ ਨਾ ਹੋਵੇ ਸਾਕ ਦੇ ਵਿੱਚ ਪਰ ਭੂਆ ਹੁੰਦੀ ਹੈ ਕਿਤੇ ਨਾ ਕਿਤੇ ਹਨਾ ਹਰ ਕੋਈ ਫੁੱਫੜ ਹੁੰਦਾ ਹੀ ਆ ਕਿਤੇ ਨਾ ਕਿਤੇ ਕੋਈ ਨਹੀਂ ਹੋਊਗਾ ਚਲੋ ਪਰ ਕੋਈ ਪਰ ਤੁਸੀਂ ਸੋਚ ਕੇ ਵੇਖੋ ਵੀ ਹਰ ਇੱਕ ਦੇ ਨਾਲ ਏਦਾਂ ਥੋੜੀ ਆ ਮਤਲਬ ਹਰ ਕੋਈ ਬੰਦੇ ਚੰਗੇ ਵੀ ਆ ਮਾੜੇ ਵੀ ਆ ਪਰ ਇਹ ਰਿਸ਼ਤਾ ਹੀ ਸ਼ਾਇਦ ਏਦਾਂ ਦਾ ਵਾ ਵੀ ਉੱਤੇ ਹੁਣ ਸੱਸ ਸੱਸ ਸ਼ਬਦ ਹੀ ਏਦਾਂ ਦਾ ਵਾ ਹੁਣ ਸੱਸਾਂ ਕਈ ਚੰਗੀਆਂ ਵੀ ਹੋਣਗੀਆਂ ਹਾਂ
3: ਜਿਹੜੀ ਉਹ ਅੰਗਰੇਜ਼ ਮੂਵੀ ਦੇ ਡਾਇਲੋਗ ਨੀ ਕਿ ਤੁਹਾਡੇ ਉੱਤੇ ਸਾਰੇ ਪਿੱਛੇ ਜਾਨ ਲਗਾਉਂਦੇ ਸੱਸ ਜਾਨ ਨੀ ਹੁੰਦਾ ਕਦੇ ਕਿਸੇ ਸਿਆਣੇ ਨੇ ਸੋਚ ਕੇ ਨੀ ਰੱਖਿਆ ਹੋਣਾ
1: ਕਹਿੰਦਾ
3: ਚਾਚੀ ਜਾਨ ਮਾਸੀ ਜਾਨ ਸਾਰੇ
2: ਆ ਵੇਖੋ ਇਸੇ ਤੇ ਬਹੁਤ ਬੁੱਧੀਜੀਵੀ ਇਹਦੇ ਉੱਤੇ ਲੱਗ ਪਏ ਵਿਚਾਰ ਦੇਣ ਖਾਸ ਤੌਰ ਦੇ ਉੱਤੇ ਭੂਆ ਜਿਹੜੀ ਹੈ ਬੁੱਧੀਜੀਵੀ ਭੂਆ ਲੱਗ ਪਈਆਂ ਤੇ ਵਿਚਾਰ ਦੇਣਾ ਆਪਣਾ ਇਹਨੇ ਇਹ ਤਾਂ ਵੱਖਰਾ ਵਿਸ਼ਾ ਕਿਸੇ ਦਿਨ ਇੱਥੇ ਰੱਖਿਆ ਜਾ ਸਕਦਾ ਤੁਸੀਂ ਤੇ ਮਤਲਬ ਵੱਖਰਾ ਚੈਪਟਰ ਖੋਲਤਾ ਨਾ ਥੈਂਕ ਯੂ ਤੁਹਾਡਾ
1: ਥੈਂਕ ਯੂ ਭਾਜੀ ਥੈਂਕ ਯੂ ਸੋ ਮਚ
3: ਵਧਾਈਆਂ ਤੁਹਾਨੂੰ ਫਿਰ ਤੋਂ
2: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਹੈ ਨਾ ਹੁਣ ਇੱਕ ਜੇ ਆਪਾਂ ਬ੍ਰੇਕਫਾਸਟ ਤੋਂ ਉੱਭਰੀਏ ਤੇ ਸੂਪ
3: ਸੂਪ
2: ਪਹਿਲੀਆਂ 'ਚ ਕਿਸੇ ਨੇ ਸੋਚਿਆ ਸੀ ਕਦੀ ਵੀ ਸੂਪ ਵੀ ਹੁੰਦੇ ਆ ਸਿੱਧੂ ਸ਼ਬ ਸੂਪ ਹੈ ਨਾ ਸੂਪ ਦੇ ਨਾਂ ਦੇ ਉੱਤੇ ਮਖੌਲ ਹੁੰਦੇ ਰਹੇ ਹੈ ਨਾ ਫਿਰ ਹੌਲੀ ਹੌਲੀ ਫੈਸ਼ਨ ਦੇ ਰੂਪ ਦੇ ਵਿੱਚ ਸੂਪ ਸਾਡੇ ਜੀਵਨ 'ਚ ਸ਼ਾਮਿਲ ਹੋਇਆ ਜਦੋਂ ਅਸੀਂ ਕਾਲਜ ਕੁਲਜ ਜਾਣ ਲੱਗੇ ਹਨਾ ਤੇ ਉਦੋਂ ਮਨ ਚੋ ਬੜੀ ਹੁੰਦੀ ਸੀ ਹੈ ਨਾ ਵੀ ਆਹ ਇੱਕ ਸੂਪ ਆ
3: ਇੱਕ ਵਿਆਹਾਂ 'ਚ ਟਮਾਟੋ
2: ਇੱਕ ਸਵੀਟ ਸਾਵਰ ਸੂਪ ਆ ਹੈ ਨਾ ਤੇ ਇੱਦਾਂ ਦੇ ਸੂਪ 'ਚ ਮਤਲਬ ਦੋ ਕੀ ਨਾਂ ਚੇਤੇ ਹੁੰਦੇ ਸੀ ਟਮਾਟੋ ਵਾਲਾ ਉੱਦਾਂ ਨਹੀਂ ਪਸੰਦ ਆਉਂਦਾ ਕਿਸੇ ਨੂੰ ਤੇ ਬਸ ਉਹੀ ਪੀ ਜਾਣੇ ਸ਼ਦਾਈਆਂ ਨੂੰ ਫਿਰ ਇੱਥੇ ਆ ਕੇ ਪਤਾ ਲੱਗਾ ਵੀ ਨਹੀਂ ਉਹ ਵੀ ਜ਼ਬਾਨ ਦਾ ਸਵਾਦ ਹੀ ਅਸਲ ਹੋਰ
3: ਹੈਲਦੀ ਤੜਕੇ ਲਾਏ ਹੋਏ ਸੀ।
2: ਹਾਂ ਇਹ ਹੈਲਦੀ ਵਰਜ਼ਨ ਹੋਰ ਹੁੰਦਾ ਵਾ ਕੋਈ, ਫਿਰ ਉਹ ਆ ਗਿਆ।
3: ਖੈਰ ਇਹ ਤੇ ਹੈ ਵਾਕਈ, ਲੇਕਿਨ ਸੂਪ ਨੂੰ ਵੀ ਪੂਰਾ ਆਪਾਂ ਇੱਕ ਪ੍ਰੋਪਰ, ਹੁਣ ਆਪਾਂ ਜਿੱਥੋਂ ਆਏ ਆ, ਸੂਪ ਇੱਕ ਮੀਲ ਰਿਪਲੇਸਮੈਂਟ ਨਹੀਂ ਸੀਗਾ ਆਪਣੇ ਟਾਈਮ 'ਚ, ਜੇ ਆ ਵੀ ਗਿਆ ਸੀ ਆਪਣੀ ਲਾਈਫ ਦੇ ਵਿੱਚ, ਮੈਨੂੰ ਜੇ ਆਪਾਂ ਥੋੜੇ ਵੱਡੇ ਹੋ ਕੇ ਗੱਲ ਕਰੀਏ,
2: ਐਜ਼ ਏ ਔਨਟਰੀ ਇੰਟਰੋਡਿਊਸਰ
3: ਐਵੇਂ ਐਕਸਟਰਾ ਔਨਟਰੀ ਵੀ ਨਹੀਂ ਕਿ ਇਹਦੀ ਵੀ ਜਗ੍ਹਾ ਬਣਾ ਲਓ ਸੂਪ।
2: ਮਤਲਬ ਉਹ ਪਹਿਲਾਂ ਤੇ ਇਦਾਂ ਸੀ ਕਿ ਘੁੰਮਣ ਜਾਣਾ ਤੇ ਹਨਾ ਡੇਟ ਤੇ ਜਾਣਾ ਤੇ ਸੂਪ ਪੀ ਲਓ, ਮਤਲਬ ਕਿਸੇ ਨੂੰ ਸ਼ੋ, ਕਿਸੇ ਨੂੰ ਸ਼ੋ ਕਰਨਾ ਵੀ ਤੁਹਾਨੂੰ ਬਹੁਤ ਪਤਾ,
3: ਰੋਜ਼ ਸੁਣੀ ਨਾ ਸੂਪ ਤੇ। ਪਰ ਇਹ ਹੈਗਾ ਇੱਥੇ ਆ ਕੇ ਇਹ ਪਤਾ ਲੱਗਿਆ ਕਿ ਐਕਚੁਅਲ 'ਚ ਤੁਸੀਂ ਸੂਪ ਨੂੰ ਵੀ ਐਜ਼ ਅ ਡਿਨਰ ਆਪਸ਼ਨ, ਮਤਲਬ ਵਧੀਆ ਤੁਸੀਂ ਹੈਵੀ ਮੀਲ ਦੇ ਵਿੱਚ ਕਾਊਂਟ ਕਰ ਸਕਦੇ ਹੋ, ਮਤਲਬ ਉਸ 'ਚ ਤੁਸੀਂ ਵੈਜੀਸ ਪਾ ਦਿਓ, ਉਸ ਦੇ ਵਿੱਚ ਤੁਸੀਂ ਪ੍ਰੋਟੀਨ ਪਾ ਦਿਓ, ਕੋਈ ਵੀ
2: ਨਾਲ ਬ੍ਰੈਡ ਦਾ ਪੀਸ ਲੈ ਲਓ,
3: ਨਾਲੇ ਤੁਸੀਂ ਹਾਂ ਐਕਸਟਰਾ ਲੈ ਲਓ।
2: ਸਾਡੇ ਬੇਸਿਕਲੀ ਸੂਪ ਤੇ ਇੱਕ ਤਰ੍ਹਾਂ ਦੀ ਸਬਜ਼ੀ ਸੀ ਨਾ, ਮਤਲਬ ਜੇ ਸਾਡੇ ਟਾਈਮ ਹੁੰਦਾ ਕਿਤੇ, ਮੰਨ ਲਓ ਬਚਪਨ ਟਾਈਮ ਹੁੰਦਾ ਤੇ ਰੋਟੀ ਦੇ ਨਾਲ ਹੀ ਦਾਲ ਵਾਂਗੂ ਖਾਈ ਜਾ
3: ਜਾਣਾ,
2: ਉਹ ਇੱਕ ਅਲੱਗ ਚੀਜ਼ ਆ। ਮਤਲਬ ਹੈਗੀ ਤੇ ਚੀਜ਼ ਉਹੀ ਆ, ਪੁੱਛ ਮਸਾਲੇ ਮਸੂਲੇ ਜੇ ਨਹੀਂ ਪਾਉਣੇ, ਐਵੇਂ ਫਿਕੜ ਜਾ ਤੁਸੀਂ ਉੱਦਾਂ ਹੀ ਖਾ ਲਓ। ਫਿਰ ਤੁਹਾਡੇ ਆਪਣੀਆਂ ਆ ਜਿਹੜਾ ਇੰਡੋ ਚਾਈਨੀਜ਼ ਆ ਜਾਂਦਾ ਸਾਰਾ, ਇਹ ਵੀ ਬਹੁਤ ਪਹਿਲਾਂ ਨਹੀਂ, ਪਰ ਸਾਡੇ ਬਚਪਨ ਜੇ ਚ ਕਿੱਡਾ ਇਹ ਆਇਆ, ਮਤਲਬ ਸ਼ਦਾਈਆਂ ਵਾਂਗੂ ਨੂਡਲ ਹੀ ਖਾਈ ਜਾਈਦੇ ਹੁੰਦੇ ਸੀ, ਹਾਂ ਉਦੋਂ ਨੂਡਲ ਉਦੋਂ ਵਾਲਾ ਟੇਸਟ, ਵੈਸੇ ਹੁਣ ਨਹੀਂ, ਬਾਅਦ ਚ ਨਹੀਂ ਕਦੀ ਇੰਟਰੋਡਿਊਸ।
3: ਦਿੱਲੀ ਹਜੇ ਵੀ ਤੁਹਾਨੂੰ ਮਿਲ ਜਾਂਦੇ ਜਿਹੜੇ ਉਹ ਸਮੋਕੀ ਵਾਲੇ, ਉਹਨੂੰ ਉੱਥੇ ਚਾਊਮੀਨ ਕਹਿੰਦੇ, ਉਹ ਹਜੇ ਵੀ ਉੱਥੇ ਹਜੇ ਵੀ ਬਰਕਰਾਰ ਹੈ ਉਹ ਟੇਸਟ।
2: ਫਿਰ ਤੁਹਾਡਾ ਜਿਹੜੀਆਂ ਆਪਣੀਆਂ ਆ ਗਈਆਂ ਮੈਗੀਆਂ ਮੁਗੀਆਂ ਜੀਆਂ ਹਨਾ, ਫਿਰ ਆਪਣੇ ਆ ਜਿਹੜਾ ਪਾਸਤੇ,
3: ਪਾਸਤਾ
2: ਹਨਾ, ਪਾਸਤੇ ਇਸ ਰੂਪ ਦੇ ਵਿੱਚ ਤੇ ਕਦੀ ਵੀ ਨਹੀਂ ਸਾਡੇ ਕੋਲ। ਹੋਰ ਜਿਹੜੀਆਂ
3: ਲੱਗਦਾ ਉਹ ਜ਼ਰੂਰ ਆ ਗਈ ਸੀਗੀ ਮੈਕਰੋਨੀ।
2: ਹਾਂ ਮੈਕਰੋਨੀ, ਮੈਕਰੋਨੀ ਵੀ ਆਈ ਥਿੰਕ ਪਾਸਤੇ ਦੇ ਰੂਪ 'ਚ ਜ਼ਿਆਦਾ ਖਾਧੀ ਜਾਂਦੀ ਸੀ, ਜਾਂ ਵੈਜ ਮਿਕਸ ਵੈਜ 'ਚ ਪਾਉਂਦੇ ਸੀ, ਆਪਣੇ ਥੱਲੇ ਵਿੱਚ ਪਾਉਂਦੇ ਆ,
3: ਪਾ ਦਿੰਦੇ ਚੌਲਾਂ 'ਚ ਵੀ ਦੇਖਿਆ ਮੈਂ ਪਾਉਂਦੇ ਹੋਏ ਕਿ ਮੈਕਰੋਨੀ ਵਾਲੇ ਚੌਲ ਬਣਾਇਆ, ਮੈਂ ਹੈਰਾਨ, ਮੈਂ ਕਿਹਾ ਅੱਛਾ ਐਵੇਂ ਕਿਵੇਂ ਦੇਖਿਆ ਤਾਂ ਅੱਛਾ ਚੌਲਾਂ 'ਚ ਮਿਕਸ ਕੀਤੇ।
2: ਫਿਰ ਇੱਕ ਨਹੀਂ ਮੈਨੂੰ ਸਮਝ ਆਉਂਦੀ ਵੀ ਉਹ ਮਿਕਸ ਵੈਜ ਦੇ ਵਿੱਚ ਮੈਕਰੋਨੀ ਅਤੇ ਉਹ 'ਚ ਲੂਣ ਕਿਉਂ ਇੰਨਾ ਜ਼ਿਆਦਾ ਪਾਉਂਦੇ ਆ, ਇੰਨਾ ਕੁ ਜ਼ਿਆਦਾ ਲੂਣ ਪਾ ਲੈਂਦੇ ਬੰਦਾ ਨਾ, ਕਈ ਵਾਰੀ ਇਹ ਸੋਚਦਾ ਵੀ ਚੱਲ ਮੈਂ ਇਹੋ ਹੀ ਇਕੱਲੀ ਖਾ ਲੈਂਦਾ ਵੀ ਇਹਦੇ 'ਚ ਮੈਕਰੋਨੀ ਵੀ ਹੈਗੀ ਆ, ਪਾਸਤਾ ਵੀ ਆ ਗਿਆ, ਸਬਜ਼ੀ ਵੀ ਆ ਗਈ, ਪਰ ਉਹ 'ਚ ਇੰਨਾ ਕੁ ਜ਼ਿਆਦਾ ਸੌਸਾਂ, ਇੰਨਾ ਕੁ ਜ਼ਿਆਦਾ ਲੂਣ ਭੁੱਕਦੇ ਆ ਵੀ ਉਹ ਇਕੱਲੀ ਤੁਸੀਂ ਖਾ ਵੀ ਨਹੀਂ ਸਕਦੇ,
3: ਸਿਰਕਾ ਸੁਰਕਾ ਵੀ ਪਾ,
2: ਫਿਰ ਉਹਨੂੰ ਕੱਢ ਕੁੱਢ ਕੇ ਪਾਸੇ ਕਰਨਾ ਪੈਂਦਾ, ਬਹੁਤੀ ਵਾਰੀ ਇਹ ਸਮੱਸਿਆ ਹੁੰਦੀ ਹੈ ਨਾ। ਫਿਰ ਤੁਹਾਡੇ ਆ ਜਿੰਨੇ ਆਪਣਾ ਚਿਕਨ ਦੀਆਂ ਜਿੰਨੀਆਂ ਵਰਾਇਟੀਆਂ ਆ ਗਈਆਂ, ਪਹਿਲੀਆਂ ਥੋੜ੍ਹੀ ਇੱਦਾਂ ਸੀ, ਫਿਰ ਬੀਫ ਆ ਗਿਆ, ਸਟੇਕਸ ਆ ਗਈਆਂ, ਸਟੇਕਸ ਉੱਥੇ ਕਿੱਥੇ ਹੁੰਦੀਆਂ ਵਾ
3: ਹੁਣ ਤੇ, ਮਤਲਬ ਜਿਵੇਂ ਹੁਣ ਚਿਕਨ ਬ੍ਰੈਸਟ ਕਹਿੰਦੇ ਕਿ ਹਾਂ ਹੈਲਦੀ ਹੁੰਦੀ ਹੈ, ਹੁਣ ਪਹਿਲਾਂ ਥੋੜ੍ਹੀ ਨਾ, ਹੁਣ ਸੁਪਰ ਮਾਰਕੀਟ ਆਉਣ ਦੇ ਬਾਅਦ ਹੀ ਤੁਹਾਨੂੰ ਡਿਸਪਲੇ 'ਤੇ ਮਿਲਣ ਲੱਗੇ ਨਾ, ਪਹਿਲਾਂ ਤਾਂ ਤੁਸੀਂ ਬੁੱਚਰ ਤੋਂ ਲੈ ਕੇ ਉੱਦਾਂ ਦਾ ਹੀ ਸਿਸਟਮ ਸੀਗਾ ਜਿਹੜੇ ਹੈ ਨਾ ਟ੍ਰੈਡੀਸ਼ਨਲ ਵੇਜ਼ ਜਿਹੜੀ ਹੈ, ਉੱਥੇ ਥੋੜ੍ਹਾ ਤੁਹਾਨੂੰ ਅਲੱਗ ਅਲੱਗ ਕਰਕੇ ਤੁਸੀਂ ਚੂਜ਼ ਕਰ ਸਕਦੇ ਹੁੰਦਾ।
2: ਨਹੀਂ ਹੁਣ ਤਾਂ ਉਹਦੇ ਵਿੱਚ ਵੀ ਕੋਈ ਹਰ ਕੋਈ ਵੀ ਚੀਜ਼ ਤੁਸੀਂ ਲੈ ਲਓ, ਉਹਦੇ ਵਿੱਚ ਕਿੰਨੀਆਂ ਸਾਰੀਆਂ ਵਰਾਇਟੀਆਂ ਆਈਆਂ। ਪਹਿਲੀਆਂ ਦੇ ਵਿੱਚ ਮੰਨ ਲਓ ਜੇ ਮੀਟ ਵੀ ਸੀ, ਪਹਿਲੀ ਗੱਲ ਤਾਂ ਚਿਕਨ ਬੱਕਰਾ ਦਿਸ ਦੈਟ ਸਾਰਾ ਕੁਛ ਮੀਟ ਹੀ ਹੁੰਦਾ ਸੀ, ਉਹ ਮੀਟ ਬਣਾਇਆ ਉਹਨਾਂ ਨੇ, ਹੈ ਨਾ, ਬਾਅਦ 'ਚ ਪਤਾ ਲੱਗਦਾ ਸੀ ਕੀ ਆ। ਫਿਰ ਤੁਹਾਡਾ ਜਿਹੜਾ ਆਪਣਾ ਜੇ ਬਣਾਉਣਾ ਵੀ ਆ ਤਾਂ ਉਹਦਾ ਇੱਕੋ ਸਟਾਈਲ ਸੀ,
3: ਪੰਜਾਬੀ ਤੜਕਾ ਬਸ,
2: ਨਹੀਂ ਤਰੀ ਆ,
3: ਮਤਲਬ ਤੜਕੇ ਵਾਲਾ ਹੀ,
2: ਹਾਂ ਮਟਨ ਬਣਨਾ ਉਹ ਤਰੀ ਵਾਲੇ ਬਣਨਾ ਵਾ, ਚਿਕਨ ਬਣਨਾ ਉਹ ਤਰੀ ਵਾਲੇ ਬਣਨਾ, ਇਹੋ ਹੀ ਹੁੰਦਾ ਸੀ ਵਰਾਇਟੀ। ਇਹ ਥੋੜ੍ਹੀ ਸੀ ਵੀ ਉਹ ਜੀ ਰੋਸਟ ਵੀ ਹੁੰਦਾ ਆ, ਉਹ ਜੀ ਬਾਰਬਿਕਿਊ ਹੁੰਦਾ ਵਾ, ਉਹ ਜੀ ਸਕਿਵਰ ਲੱਗਦੇ ਨੇ, ਉਹ ਫਲਾਂ ਟੀਂਗ ਜੇ ਉਹ, ਆਹ ਵੀ ਸਾਰਾ ਕੁਛ ਨਵਾਂ ਹੀ ਆ ਸਾਡੇ ਲਈ, ਬਣਾਉਣ ਦੇ ਤਰੀਕੇ ਉਹਦਾ ਮਹਿੰਗਾ ਹੋਣਾ ਹੌਲੀ ਹੌਲੀ,
3: ਇਹ ਸਾਰਾ ਉਹਨੂੰ ਸੈਲਡ ਨਾਲ ਇਕੱਲੇ ਖਾਣਾ, ਉਹਨੂੰ ਵੀ ਮੀਲ ਬਣਾ ਦਿੱਤਾ। ਪਹਿਲਾਂ ਤਾਂ ਇਹ ਹੁੰਦਾ ਸੀ ਕਿ ਹਾਂ ਤਰੀ ਜਾਂ ਤੇ ਰਾਈਸ ਜਾਂ ਰੋਟੀ ਨਾਲ ਹੀ ਤੁਸੀਂ ਖਾਓਗੇ, ਹੁਣ ਤੇ ਉਹ ਐਜ਼ ਅ ਸਟਾਰਟਰ ਵੀ ਆਪਾਂ ਵਰਤਦੇ ਹੀ ਆ। ਚਿਕਨ ਦੀ ਵੈਰਾਈਟੀ ਕਿੰਨੀ ਸਾਰੀ, ਹਾਂ ਨਾਨ ਵੈਜ ਦੀ ਵੈਰਾਈਟੀ,
2: ਫਿਰ ਮਿਲਟਸ ਆ ਗਏ,
3: ਮਿਲਟਸ
2: ਹਨਾ, ਹੁਣ ਉਹ ਗ੍ਰੇਨਸ ਦੇ ਵਿੱਚ ਮਿਲਟਸ ਕਿੰਨੇ ਪਪੂਲਰ ਹੋਏ ਆ,
3: ਕਿਨੂਆ ਵਗੈਰਾ ਹੋ ਗਿਆ, ਕੁਸਕੁਸ ਹੋ ਗਿਆ, ਇਹ ਸਾਰੀ ਚੀਜ਼ਾਂ
2: ਉਹ ਸਾਰੀਆਂ ਮੈਂ, ਹਾਂ ਕੁਸਕੁਸ ਵਗੈਰਾ ਆ ਗਈਆਂ। ਤੇ 897 ਤੁਸੀਂ ਆਉਣੇ ਰਹੋ ਜੀ।
4: ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ।
2: ਜੀ ਸਤਿ ਸ੍ਰੀ ਅਕਾਲ ਜੀ,
4: ਦੋਨਾਂ ਨੂੰ ਯਾਸ਼ੀ ਜੀ ਤੇ
3: ਸਤਿ ਸ੍ਰੀ ਅਕਾਲ ਜੀ,
2: ਬੜਾ ਸਾਂਭ ਕੇ ਬੋਲਿਆ ਜੀ,
4: ਸਾਡੀ ਭੈਣ ਦਾ ਨਾਲ ਸਾਨੂੰ ਪਿਆਰ ਨਾਲ ਬੋਲਿਆ ਰਹਿੰਦਾ ਜੀ।
2: ਕਈ ਵਾਰੀ ਨਾ ਲੈਣ ਤੋਂ ਸਮਝ ਲੱਗ ਜਾਂਦੀ ਵੀ ਔਖਾ ਬੋਲਿਆ ਵਿਚਾਰੇ, ਮੈਂ
4: ਤਾਂ ਬੋਲਦਾ ਹੀ ਔਖਾ, ਮੈਂ ਫੋਨ ਕਰਨ ਤੋਂ ਪਹਿਲਾਂ 5-7 ਵਾਰ ਯਾਸ਼ੀ ਯਾਸ਼ੀ ਪ੍ਰੋਪਰ ਮੂੰਹ ਚ
2: ਇਹੋ ਜਿਹੀਆਂ ਇਹੋ ਜਿਹੀਆਂ ਨੌਵਾਂ ਕਿ ਜਦੋਂ ਪਿੰਡਾਂ 'ਚ ਵਿਆਹਾਂ ਆ ਜਾਂਦੀਆਂ ਉਹਨਾਂ ਦਾ ਸਭ ਤੋਂ ਪਹਿਲਾਂ ਨਾਂ ਜੱਸੂ ਰੱਖ ਲੈਂਦੇ।
3: ਅੱਛਾ, ਮੈਂ ਤੇ ਮੇਰੇ ਮਤਲਬ ਮੇਰਾ ਨਾਂ ਯਸ਼ ਪਹਿਲਾਂ, ਫਿਰ ਮੈਂ ਮੇਰੀ ਬੇਟੀ ਦਾ ਨਾਂ ਆਇਸ਼ਾ ਰੱਖਿਆ, ਤੇ ਡੈਡੀ ਮੇਰੇ ਸਹੁਰੇ ਸਾਹਿਬ ਉਹ ਕਹਿੰਦੇ ਇੱਕ ਤੇ ਆਪ ਦਾ ਨਾਂ ਖਰਾ, ਉਦਾਂ ਕੁੜੀ ਦਾ ਨਾਸਾ ਨੈਸਾ ਨਿਸਾ ਕਹਿੰਦੇ ਕੀ ਮਤਲਬ ਉਹਨਾਂ ਨੇ ਤਾਂ ਇੰਨਾ ਖਿਜੜਾ ਕਿ ਕੀ
2: ਜਵਾਂ ਨਾ
4: ਤੁਹਾਡੀਆਂ ਗੱਲਾਂ ਪਿੱਛੇ ਲੈ ਜਾਂਦੇ ਆ, ਜਿਵੇਂ ਅਸੀਂ ਮੈਂ ਸਪੋਰਟਸ ਕੀਤੀ ਆ ਵੀਰ ਜੀ।
3: ਅੱਛਾ ਜੀ,
4: ਸਪੋਰਟਸ ਕੀਤੀ ਸਾਨੂੰ ਉਸ ਟਾਈਮ ਪਤਾ ਕੀ ਹੁੰਦਾ ਵੀਰ, ਜਿਹੜਾ ਹੁੰਦਾ ਸੀ ਨਾ ਕਣਕ ਦਾ ਦਲੀਆ, ਮੈਂ 800-400 ਕਰਦਾ ਰਿਹਾ, 2 ਘੰਟੇ ਸੁਬਾ ਮਿਹਨਤ ਤੇ 2 ਘੰਟੇ ਸ਼ਾਮੀ, 4 ਘੰਟੇ ਪ੍ਰੈਕਟਿਸ ਪੂਰੀ। ਵੀਰ ਜੀ ਖੁਰਾਕ ਕੀ ਹੁੰਦੀ ਸੀ ਸਾਡੀ ਹੋਸਟਲਾਂ ਦੀਆਂ, ਘਰੇ ਦਲੀਆ, ਕਣਕ ਦਾ ਦਲੀਆ ਸਾਡੇ ਵਾਸਤੇ ਸੁਪਰ ਫੂਡ ਸੀ। ਤੇ ਇੱਥੇ ਆ ਕੇ ਮੇਰੇ ਵਰਗਾ 47 ਸਾਲ ਦੀ ਉਮਰ ਚ ਹੁਣ ਕਦੇ ਕੀ ਭਾਲਦਾ ਅੱਡ ਅੱਡ ਵਰਾਇਟੀਆਂ, ਤੇ ਅਸੀਂ ਉਹ 15-16 ਸਾਲ ਦੀ ਉਮਰ ਚ ਵੀਰ ਜੀ ਕੱਲਾ ਦਲੀਆ ਖਾ ਕੇ ਜਾਂ ਆਂਡੇ ਆਂਡੇ ਚਲੋ ਆਂਡੇ ਹੁੰਦੇ ਸੀਗੇ, ਇੱਕ ਅੱਧਾ ਫਰੂਟ,
2: ਛੋਲੇ ਭਿਉਂ ਕੇ ਖਾਂਦੇ ਹੁੰਦੇ ਸੀ, ਬਦਾਮ ਭਿਉਂ ਕੇ ਖਾ ਲਈਦੇ ਸੀ।
4: ਬਾਅਦ ਤੁਹਾਡੀ ਆਏ ਦੂਜੀ ਕਹਿਣ ਲੱਗਾ ਸੀ ਛੋਲੇ ਸੋਇਆਬੀਨ ਸਾਡੇ ਵਾਸਤੇ ਬਦਾਮਾਂ ਤੋਂ ਉੱਤੇ ਹੁੰਦੇ ਸੀ, ਕਿਉਂਕਿ ਸਸਤੇ ਹੁੰਦੇ ਸੀ ਵੀਰ ਜੀ, ਕਿੱਥੇ ਅਫੋਰਡ ਕਰ ਸਕਦੇ ਵਰਗੇ ਬਦਾਮ 1 ਕਿਲੋ 2 ਟਨ, ਮਤਲਬ ਵੀ ਨੀ ਜਿਹੜਾ ਸਾਨੂੰ ਹੋਸਟਲ ਚ 150-200 ਗ੍ਰਾਮ ਦੁੱਧ ਮਿਲ ਜਾਣਾ, ਉਹ ਵੀ ਪਤਲਾ ਭਾਈਆਂ ਨੇ ਕਰ ਕਰਕੇ, ਇੱਕ ਅੱਧਾ ਅੰਡਾ, 2 ਆਂਡੇ ਪੜਿਆ ਜਾਂ ਕੇਲਾ,
2: ਬਦਾਮ ਹੁਣ ਵੇਖੀ ਦਾ ਘਰਾਂ ਚ ਰੁਲਦੇ ਫਿਰਦੇ, ਉਦੋਂ ਤੇ ਬਿੱਦ ਚੋਂ ਕੱਢ ਕੱਢ ਖਾਈਦੇ
4: ਸੀ,
3: ਉਹਨਾਂ ਦੇ ਤੇਲ ਚੜ ਜਾਣਾ ਪਰ ਮੰਮੀ ਉਹਨੇ ਟੱਚ ਨਹੀਂ ਕਰਦੇ।
4: ਕੋਈ ਵੀਰ ਜੀ ਫਰੂਟ ਨੀ ਹੁੰਦਾ ਸੀ ਸਾਡੇ, ਯਾਮਨ ਹੁੰਦੀ ਸੀ ਉੱਤੋਂ ਚੜ ਕੇ, ਕਿਉਂਕਿ ਯਾਮਨ ਦੇ ਨਾ ਜਿਹੜੇ ਹੁੰਦੇ ਆ ਦਰਖਤ, ਬੜਾ ਹੀ ਪੋਲਾ ਹੁੰਦਾ, ਉਹ ਕੜਾ ਫੁੱਟਦਾ ਬਹੁਤ ਛੇਤੀ, ਬਹੁਤ ਬੜਾ ਡਿੱਗੇ ਆ ਉੱਤੋਂ। ਵਾਕਈ ਵੀਰ ਜੀ ਜਿਹੜੇ ਯਾਮਨ ਉੱਤੇ ਬਹਿ ਕੇ ਖਾਣ ਦਾ ਨਜ਼ਾਰਾ ਹੁੰਦਾ ਨਾ, ਜਿਹੜਾ ਪਿੱਛੇ ਖੜਾ ਹੁੰਦਾ, ਫਰੂਟ ਚੋਰੀ ਕਰਕੇ ਲਿਆਉਣੇ ਜਾਂ ਦੁਪਹਿਰੇ, ਮਤਲਬ ਕੋਈ ਫਰੂਟ ਨੀ ਹੁੰਦਾ ਸੀ, ਅੱਜ ਕੱਲ ਤਾਂ ਇੰਨੀਆਂ ਵਰਾਇਟੀਆਂ। ਬਾਕੀ ਆ ਜਿਹੜਾ ਨਾ ਜਿੰਨਾ ਤੁਹਾਡੀ ਗੱਲ ਬਿਲਕੁਲ 100% ਵੀਰ ਜੀ, ਜਿੰਨਾ ਬ੍ਰੇਕਫਾਸਟ ਨੇ ਦੁਨੀਆਂ ਦਾ ਬੇੜਾ ਪਾਇਆ ਨਾ, ਤੜਕੇ ਉੱਠ ਕੇ ਸ਼ੂਗਰ ਸਿੱਟਦੇ ਆ, ਇਹਨੇ ਕੰਮ ਖਰਾਬ ਕੀਤਾ ਵੀਰ ਜੀ ਆਪਣੀ ਆਪਣੀ ਏਜ, ਚਲੋ ਤੁਸੀਂ ਮੇਰੇ ਤੋਂ ਛੋਟੇ ਹੋਵੋਗੇ ਥੋੜੇ ਮੋਟੇ, ਜੇ ਆਪਾਂ ਕਿਹੜਾ ਕਿਹੜਾ ਆਪਾਂ ਕਦੇ ਮੈਨ ਤੋੜ ਕੇ ਕਦੇ ਕੁਛ ਖਾਧਾ ਨੀ ਕਦੇ,
2: ਤੁਸੀਂ ਹਟਾ ਨਹੀਂ ਸਕਦੇ ਇਹਦੇ 'ਚ ਨਾ ਰੁਪਿੰਦਰ ਜੀ, ਸਮੱਸਿਆ ਇਹ ਆ ਤੁਸੀਂ ਬੱਚਿਆਂ ਨੂੰ ਕਹਿ ਕੇ ਵੇਖੋ ਵੀ ਆਹ ਨਾ ਹੀ ਖਾਣਾ, ਉਹਨਾਂ ਨੇ ਉਹਨਾਂ ਨੂੰ ਜਦੋਂ ਉਹਨਾਂ ਨੂੰ ਖੁਦ ਨੂੰ ਅਵੇਅਰਨੈਸ ਆਉਣੀ ਉਹਨੇ ਚਿਰ ਨੂੰ ਗੱਡੀ ਲੰਘ ਜਾਂਦੀ ਆ। ਹਾਂ, ਤੁਹਾਡੀ ਆਵਾਜ਼ ਕੱਟਣ ਲੱਗ ਪਈ।
4: ਹਾਂਜੀ, ਮੇਰੀ ਮੈਂ ਐਕਚੁਅਲੀ ਨਾ ਥੋੜਾ ਕੰਟਰੀ ਸਾਈਡ ਆ, ਮੇਰੀ ਰੇਂਜ ਵਿੱਚ ਉੱਡ ਜਾਂਦੀ ਆ, ਮੈਂ ਤੁਹਾਨੂੰ ਜਿਹੜੀ ਅਸਲੀ ਗੱਲ ਦੱਸਤੀ। ਧੰਨਵਾਦ ਤੁਹਾਡਾ ਦੋਨਾਂ
2: ਦਾ, ਮਿਹਰਬਾਨੀ ਮਿਹਰਬਾਨੀ ਮਿਹਰਬਾਨੀ। ਵੇਖੋ ਇਹ ਜਿਹੜਾ ਐਥਲੀਟਸ ਜਾਂ ਜਿਹੜੇ ਮਤਲਬ ਕਿਸੇ ਵੀ ਕਿਸਮ ਦੀ ਕੋਈ ਮਿਹਨਤ ਆ ਨਾ, ਤੇ ਉਹਦੇ ਵਿੱਚ ਵੀ ਬਦਲ ਗਈਆਂ ਚੀਜ਼ਾਂ।
3: ਦਲੀਆ ਵਾਕਈ ਜਿਹੜੇ ਕਹਿ ਕੇ ਗਏ ਨਾ, ਮੈਂ ਖੁਦ ਜਿਹੜੇ ਮੈਂ ਵੱਡੇ ਮਤਲਬ ਤਾਏ ਜੀ ਦੇ ਬੱਚੇ ਆ, ਕਿਸੇ ਨੂੰ ਜਿਹੜੇ ਉਸ ਟਾਈਮ ਵਰਜਿਸ਼ ਕਰਦੇ ਸੀਗੇ ਜਾਂ ਜਿਹਨਾਂ ਨੂੰ ਸੀਗਾ ਸਪੋਰਟਸ ਰਾਹੀਂ ਸਾਨੂੰ ਜੋਬ ਮਿਲ ਜਾਏ ਸਰਕਾਰੀ, ਤੇ ਉਹਨਾਂ ਨੂੰ ਮੈਂ ਲਿਟਰਲੀ, ਮੈਨੂੰ ਯਾਦ ਹੈ ਕਿ ਉਹਨਾਂ ਦੀ ਮੋਰਨਿੰਗ 'ਚ ਲੂਣ ਵਾਲਾ ਦਲੀਆ ਹੀ ਖਾਂਦੇ ਸੀਗੇ, ਦਲੀਆ ਜਾਂ ਮਿੱਠਾ ਆਲਟਰਨੇਟ ਕਰਕੇ, ਕਦੇ ਮਿੱਠਾ ਖਾ ਲੈਣਾ, ਕਦੇ ਦਾਲ ਦਲੀਆ ਖਾ ਲੈਣਾ, ਐਵੇਂ ਕਰਕੇ ਮਤਲਬ ਉਹ
2: ਹੁੰਦਾ ਸੀਗਾ। ਵੱਡੀ ਚੀਜ਼ ਰਹੀ ਹੈ ਦਲੀਆ।
3: ਹੁਣ ਤੇ ਜਿਮ ਵਾਲਿਆਂ ਨੂੰ ਪੁੱਛੋ ਕਿੰਨਾ ਕੁਝ ਕੀ ਖਾਂਦੇ ਹੋ ਨਾ, ਕਿੰਨੀ ਵੈਰਾਈਟੀ।
2: ਤੇ ਅੰਮ੍ਰਿਤਪਾਲ ਜੀ ਕਹਿੰਦੇ ਕਿ ਲਗਾਟ ਜਿਹੜੀ ਆ ਉਹ ਇੰਡੀਆ ਦੇ ਵਿੱਚ ਪਹਾੜਾਂ ਦੇ ਵਿੱਚ ਹੁੰਦੀ ਹੈ।
3: ਓਕੇ,
2: ਠੀਕ ਹੈ ਜੀ, ਇਸ ਕਰਕੇ ਨਹੀਂ ਵੇਖੀ ਤੁਸੀਂ। ਓਕੇ, ਤੇ ਸੁਖਵਿੰਦਰ ਭੈਣ ਜੀ ਕਿਆ ਕਹਤੇ ਹੈ, ਇਹ ਕਹਿੰਦੇ ਨੇ ਕਿ ਆਪਣੇ ਟਾਈਮ ਦੇ ਵਿੱਚ ਸੂਪ ਉਹ ਹੁੰਦਾ ਸੀ ਜਦੋਂ ਦਾਲ ਦੇ ਵਿੱਚ ਪਾਣੀ ਜ਼ਿਆਦਾ ਪੈ ਗਿਆ ਹੋਵੇ। ਸੁਖਵਿੰਦਰ ਭੈਣ ਜੀ ਪੰਗਾ ਲੈ ਰਹੇ ਆ। ਕਹਿੰਦੇ ਦਹੀਂ ਵਿੱਚ ਛੋੜੀ ਥੋੜੀ ਜਿਹੀ ਸ਼ੱਕਰ ਤੇ ਰੋਟੀ ਨਾਲ ਹੁੰਦਾ ਸੀ ਘਰ ਦੇ ਲਸੂੜਿਆਂ ਦਾ 4-5-7 ਕਿਲੋਮੀਟਰ ਤੁਰ ਕੇ ਜਾਂਦੇ ਸੀ ਸਕੂਲ, ਨਾ ਹੁੰਦਾ ਸੀ ਉਸ ਸਮੇਂ ਸਕੂਟਰ ਤੇ ਨਾ ਹੁੰਦੀ ਸੀ
3: ਕਾਰ।
2: ਵਾਹ, ਸਭ ਨੂੰ ਫਤਿਹ ਬੁਲਾਉਣ ਜਾਂਦੇ ਸੀ, ਚੰਗੇ ਸਨ ਉਸ ਸਮੇਂ ਸੰਸਕਾਰ ਅਤੇ ਸੱਭਿਆਚਾਰ। ਅੱਜ ਕੱਲ੍ਹ ਬ੍ਰੇਕਫਾਸਟ ਤੋਂ ਲੈ ਕੇ ਡਿਨਰ ਤੱਕ ਵੈਰਾਈਟੀ ਬਣਦੀਆਂ ਨੇ ਹੁਣ
3: ਬੇਸ਼ੁਮਾਰ।
2: ਵਾਹ, ਆ ਵੀ ਠੀਕ, ਆ ਵੀ ਠੀਕ, ਆ ਵੀ ਠੀਕ ਸੀ। ਵੈਸੇ ਇਹਨਾਂ ਨੇ ਲਿਖਿਆ ਚਾਰ ਚਾਰ, ਪਰ ਬੇਸ਼ੁਮਾਰ ਵਧੀਆ ਹੈ, ਚਾਰ ਚਾਰ ਦੇ ਨਾਲ ਤੁਕਬੰਦੀ ਵਿਗੜੀ ਆ। ਵੈਸੇ 2 ਕਿਲੋਮੀਟਰ 'ਤੇ ਬੱਚਿਆਂ ਨੂੰ ਸਕੂਲ ਛੱਡਣ ਦੇ ਲਈ ਵਰਤਦੇ ਹਾਂ ਹੁਣ 4x4 ਕਾਰ। ਕਮਲੇ, ਘੁੰਮਣ ਨੂੰ ਘੁੰਮਣ ਨੇ ਕਿਸੇ ਨੂੰ ਕੀ ਸਮਝਾਉਣਾ, ਸਭ ਨੇ ਆਪੋ ਆਪਣਾ ਸਾਂਭਿਆ ਸਰੋਕਾਰ।
3: ਆਪਣਾ ਪਰਿਵਾਰ।
2: ਸੁਖਦੀਪ ਸਿੰਘ ਘੁੰਮਣ ਜੀ, ਧੰਨਵਾਦ ਜੀ ਤੁਹਾਡਾ, ਮਿਹਰਬਾਨੀ ਜੀ,
3: ਬਹੁਤ ਵਧੀਆ। ਲਸੂੜੇ ਦਾ ਅਚਾਰ ਯਾਦ ਕਰਾਤਾ ਇਹਨਾਂ ਨੇ, ਉਹ ਵੀ ਅਜੇ ਤੱਕ ਵੀ ਮਤਲਬ ਮੇਰਾ ਵਨ ਆਫ ਦਾ ਫੇਵਰੇਟ ਹੈ।
2: ਅੱਛਾ, ਮਿਲ ਜਾਂਦਾ ਇੱਥੋਂ?
3: ਇੱਥੇ ਨਹੀਂ, ਇੰਡੀਆ ਤੋਂ ਮੰਗਾ ਲਓ।
2: ਨਹੀਂ, ਇੱਥੇ ਮਿਲ ਜਾਂਦਾ।
3: ਹਾਂ, ਪਰ ਉਹ ਜਿਹੜੀ ਮਾਰਕੀਟ,
2: ਇੱਥੇ ਮੈਂ ਹਿਸਾਬ ਲਾਇਆ ਜਿਹੜਾ ਮਰਜ਼ੀ ਚਾਰ ਲੈ ਲਓ, ਸਵਾਦ ਉਹਦਾ ਇੱਕੋ ਹੀ ਆ।
3: ਸੇਮ ਹੀ, ਸੇਮ ਮਸਾਲੇ 'ਚ।
2: ਸਿਰਫ ਵੇਖਣ ਨੂੰ ਤੁਹਾਨੂੰ ਲੱਗਦਾ ਵੀ ਆਹ ਵੱਖਰਾ, ਆਹ ਵੱਖਰਾ, ਵੱਖਰਾ।
3: ਮੈਨੂੰ ਮਤਲਬ ਘਰ ਦਾ ਵਧੀਆ ਲੱਗਦਾ ਲਸੂੜੇ ਦਾ ਅਚਾਰ ਬਾਜ਼ਾਰ।
2: ਹਾਂ,
3: ਅਚਾਰ ਇੱਦਾਂ ਦੀ ਚੀਜ਼ ਹੈ, ਪਤਾ ਨਹੀਂ ਬਾਜ਼ਾਰ ਵਾਲਾ ਖਾਧਾ ਨਹੀਂ ਕਦੇ।
2: ਚੰਗੀ ਕਿ ਚੰਗੀ ਗੱਲ ਹੈ, ਕਿਉਂਕਿ ਇਹ ਉਹ ਹੀ ਤੁਹਾਨੂੰ ਦੱਸ
3: ਪਾ ਲੈਂਦੇ ਨਾ।
2: ਹਾਂ, ਮਿਕਸ ਜਿਹਾ ਅਲੱਗ ਅਲੱਗ ਜਾ ਜਾਂਦਾ। ਕੀਵੀ ਟਰੀਜ਼ ਹੈ ਜੀ, ਕਹਿੰਦੇ ਕਿ ਮੈਂ ਕੀਵੀ ਔਰਚਿਡ 'ਚ ਹੀ ਜੋਬ ਕਰਦਾ। ਅੱਛਾ, ਸ਼ੈਪਟਨ ਤੋਂ ਭੇਜਦੇ ਨੇ ਅੰਮ੍ਰਿਤ ਜੀ, ਮੈਸੇਜ ਨਾਲ ਭੇਜਦੇ ਨੇ ਫੋਟੋਆਂ। ਧੰਨਵਾਦ, ਮਿਹਰਬਾਨੀ। ਬਾਦਵਾ ਸਾਹਿਬ ਕਹਿੰਦੇ ਅਵੋਕਾਡੋ ਟੋਸਟ ਫੇਵਰੇਟ ਮਾਈ ਬ੍ਰੇਕਫਾਸਟ। ਅਤੇ ਸੁੱਖ ਜੀ ਕਹਿੰਦੇ ਨੇ ਸਮੂਦੀ, ਵਾਓ। ਅਤੇ ਗੁਰਜੀਤ ਜੀ ਕਹਿੰਦੇ ਨੇ ਕਿ ਆਪਾਂ ਬੱਚਿਆਂ ਨੂੰ ਲੈ ਕੇ, ਬੱਚੇ ਤਾਂ ਹੋ ਗਏ ਤਿਆਰ, ਸਵੇਰੇ ਸਵੇਰੇ ਸਾਈਕਲ ਲੈ ਕੇ ਅਤੇ ਚੱਲੇ ਸਾਈਕਲਿੰਗ ਦੇ ਲਈ। ਵਾਹ, ਵੈਰੀ ਗੁੱਡ ਵੀਰ ਜੀ। ਸਰਦਾਰ ਜੀ ਬੜੀ ਟੋਰ ਸ਼ੋਰ ਕੱਢ ਕੇ ਤੁਰ ਪਏ ਸਵੇਰੇ ਸਵੇਰੇ। ਅਤੇ ਜਸਪ੍ਰੀਤ ਜੀ ਕਹਿੰਦੇ ਕਿ ਵੈਰੀ ਵੀਰ ਜੀ, ਕਈ ਕਲੀਨਿੰਗ ਪ੍ਰੋਜੈਕਟ ਅਟਕੇ ਸੀ, ਉਹ ਹੁਣ ਛੁੱਟੀਆਂ ਦੇ ਵਿੱਚ ਪੂਰੇ ਹੋਣੇ ਨੇ।
3: ਸਪ੍ਰਿੰਕਲ, ਇੱਕ ਇਹ ਵੀ ਫਾਇਦਾ ਨਾ ਕਿ ਹੁਣ ਅੱਗੇ ਜਿਵੇਂ ਤਿਉਹਾਰ ਆ ਰਹੇ, ਦੀਵਾਲੀ ਆ ਰਹੀ ਹੈ, ਹੁਣ ਇਹ ਛੁੱਟੀਆਂ 'ਚ ਤੁਸੀਂ ਡੀਪ ਕਲੀਨਿੰਗ ਜਿਹੜੀ ਵਧੀਆ ਵਧੀਆ ਸਫਾਈਆਂ ਕਰ ਸਕਦੇ ਹੋ।
2: ਹਾਂ ਬਿਲਕੁਲ,
3: ਕੱਪੜਿਆਂ ਦੇ ਉਹ ਕਰ ਸਕਦੇ ਹੋ, ਜਿਹੜੇ ਕੱਢਣੇ, ਜਿਹੜੇ ਸਿੱਟਣੇ ਨੇ, ਨਵੇਂ ਲੈਣੇ ਨੇ।
2: ਹੁਣ ਉਹ ਫੇਰ ਸੋਚ ਵਿਚਾਰ ਆ ਜਾਣੇ ਨੇ। ਅਤੇ ਮਨਦੀਪ ਜੀ ਕਹਿੰਦੇ ਕਨੋਲ ਲਾਲ ਦੇ ਬਾਗ ਵਿਖਾ ਰਹੇ ਨੇ। ਸ਼ੈਰੀ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਆਈ ਵਾਂਟ ਟੂ ਰਿਕੁਐਸਟ ਯੂ, ਥੈਂਕ ਯੂ, ਮਿਹਰਬਾਨੀ। ਇਹ ਮੈਨੂੰ ਲੱਗਦਾ ਇਹ ਮੈਨੂੰ ਮੇਰੇ ਪੜ੍ਹਨ ਵਾਲਾ ਵਾ, ਅਤੇ ਮੈਂ ਆਪ ਪੜ੍ਹ ਕੇ ਤੁਹਾਨੂੰ ਕਰ ਦੇਣਾ ਜੀ ਰਿਪਲਾਈ, ਅਤੇ ਆਪਾਂ ਅੱਗੇ ਤੁਰਦੇ।
3: ਮੈਨੂੰ ਮਤਲਬ ਇਹ ਹੈ ਕਿ ਹਰ ਜਿਵੇਂ ਮਾਰਕੀਟ ਦੀ ਆਪਾਂ ਸ਼ੁਰੂ 'ਚ ਗੱਲ ਕੀਤੀ ਹੈ ਨਾ, ਬੜੀ ਸਾਰੀ ਚੀਜ਼ਾਂ ਆਉਂਦੀਆਂ, ਪਰ ਜੇ ਆਪਾਂ ਇਹ ਕਹਿ ਲਈਏ ਇਕੱਲਾ ਹੀ ਮੈਂ ਇੱਕ ਹੀ ਵੈਰਾਇਟੀ ਦੀ ਚੀਜ਼ ਖਾਂਦਾ, ਮਤਲਬ ਜਿਵੇਂ ਔਰਗੈਨਿਕ ਦੀ ਗੱਲ ਕਰੀਏ, ਮੈਨੂੰ ਨਹੀਂ ਲੱਗਦਾ ਕੋਈ ਇੱਦਾਂ ਹੋਏਗਾ ਕਿ ਇਕੱਲਾ ਸਿਰਫ ਹਾਂ ਹਰ ਇੱਕ ਚੀਜ਼ 'ਚ। ਹਾਂ, ਕੁਛ ਕੁਛ ਚੀਜ਼ਾਂ 'ਚ ਆਪਾਂ ਕਹਿ ਸਕਦੇ ਹਾਂ ਕਿ ਹਾਂ ਇਹ ਚੀਜ਼ਾਂ ਮੈਂ ਪ੍ਰੀਫਰ, ਜਿਵੇਂ ਹਨੀ ਹੋ ਗਿਆ, ਆਪਾਂ ਸੋਚਦੇ ਹਾਂ ਔਰਗੈਨਿਕ ਲੈ ਲਈਏ, ਜਾਂ ਕੋਈ ਮਤਲਬ ਘਰੇ ਉਸਦਾ ਕੰਮ ਕਰਦਾ ਹੋਗਾ, ਕਿਉਂਕਿ ਹਨੀ ਜਾਂ ਫਾਰਮਰ ਮਾਰਕੀਟ ਤੋਂ ਲੈ ਲਈਏ, ਮਤਲਬ ਮੈਨੂੰ ਲੱਗਦਾ ਆਪਾਂ ਸਾਰੇ ਵੈਰਾਇਟੀ 'ਚ ਬਿਲੀਵ ਕਰਦੇ ਹਾਂ, ਰਾਦਰ ਦੈਨ ਕਿ ਹਾਂ ਇੱਕ ਹੀ ਟਾਈਪ ਦੀ ਚੀਜ਼ਾਂ। ਹੁਣ ਪਹਿਲਾਂ ਦੀ ਆਪਾਂ ਗੱਲ ਕਰੀਏ, ਜੇ ਫਰੂਟ ਜਾਂ ਵੈਜੀਜ਼ ਦੀ, ਜਾਂ ਤਾਂ ਤੁਸੀਂ ਮੰਡੀ ਤੋਂ ਲੈ ਕੇ ਆਉਂਦੇ ਸੀ, ਜਾਂ ਜਿਹੜੇ ਰੇੜੀਆਂ ਵਾਲੇ ਆਉਂਦੇ ਸੀ ਘਰਾਂ ਦੇ ਵਿੱਚ, ਮਤਲਬ ਮੈਂ ਤਾਂ ਆਪਣੇ ਉੱਥੇ ਦੀ ਗੱਲ ਕਰ ਰਹੀ ਹਾਂ। ਅਤੇ ਹੁਣ ਤਾਂ ਆਪਾਂ ਇੱਥੇ ਦੇਖ ਲਓ, ਇੱਥੇ ਤੁਸੀਂ ਵੈਜੀ ਸ਼ੋਪ ਵੀ ਹੋ ਗਈ, ਤੁਸੀਂ ਸ਼ੋਪਿੰਗ ਸੈਂਟਰਸ 'ਚ ਵੀ ਲੈਂਦੇ ਹੋ, ਪਰ ਉੱਥੇ ਵੀ ਜੇ ਸ਼ੋਪਿੰਗ ਸੈਂਟਰ ਦੀ ਗੱਲ ਕਰੀਏ, ਉੱਥੇ ਵੀ ਕਿੰਨੀ ਸਾਰੀ ਆਪਸ਼ਨਸ ਹੁੰਦੇ, ਜਾਂ ਔਰਗੈਨਿਕ ਸੈਕਸ਼ਨ ਹੁੰਦਾ ਉਹਦੇ ਵਿੱਚ, ਕਈ ਵਾਰੀ ਤਾਂ ਇਹ ਵੀ ਹੁੰਦਾ ਇਹਦੇ ਮਾਈਕਰੋ ਦੇਖ ਲਓ, ਇਹਦੇ ਮੈਕਰੋ ਦੇਖ ਲਓ, ਹੈ ਨਾ, ਕਿੰਨੀ ਸਾਰੀ ਚੀਜ਼ਾਂ ਲੇਬਲ ਦੇ ਅਕੋਰਡਿੰਗ ਵੀ ਤੁਸੀਂ ਦੇਖਦੇ ਹੋ। ਪਰ ਅਗੇਨ ਉਹੀ ਗੱਲ ਆਉਂਦੀ ਹੈ, ਜਦੋਂ ਤੁਹਾਡੀ ਹੈਲਥ ਦੇ ਵਿੱਚ ਕੁਛ ਹੁੰਦਾ ਨਾ, ਤੁਹਾਨੂੰ ਲੱਗਦਾ ਕਿ ਹਾਂ ਹੁਣ ਦੇਖੀਏ ਕੀ ਕੀ ਸਮੱਸਿਆ ਹੈ, ਅਤੇ ਉਹਦੇ ਕਰਕੇ ਫਿਰ ਆਪਾਂ ਫਿਰ ਵਧੀਆ ਆਪਸ਼ਨਸ ਵੱਲ ਭੱਜਦੇ ਹਾਂ। ਪਰ ਅਗੇਨ ਉੱਥੇ ਹੀ ਗੱਲ ਆ ਜਾਂਦੀ ਹੈ, ਜਿਵੇਂ ਸਟਾਰਟਿੰਗ 'ਚ ਕਿਹਾ ਸੀਗਾ ਕਿ ਸ਼ੁਰੂਆਤ 'ਚ ਜੇ ਬੱਚਿਆਂ ਨੂੰ ਆਪਾਂ ਸਟਾਰਟਿੰਗ ਦੇ ਵਿੱਚ ਹੀ ਉਹ ਹੀ ਉਹਨਾਂ ਨੂੰ ਹੈਬਿਟ ਹੋ ਜਾਂਦੀ, ਫਿਰ ਹੁਣ ਜਦੋਂ 40+ ਹੋ ਕੇ ਉਸ ਬਾਰੇ ਸੋਚਾਂਗੇ ਤਾਂ ਆਲਰੇਡੀ ਕਰ ਹੀ ਚੁੱਕਿਆ ਆਪਾਂ ਗੜਬੜ, ਫਿਰ ਕੀ ਸੰਵਾਰ ਕੇ ਫਾਇਦਾ ਹੈ। ਮੈਨੂੰ ਲੱਗਦਾ ਹਰ ਇੱਕ ਚੀਜ਼ ਆਪਾਂ ਇੱਕ ਮਤਲਬ ਉਹਦੀ ਕੁਆਂਟਿਟੀ ਧਿਆਨ ਰੱਖ ਕੇ ਖਾਈਏ ਨਾ, ਅਤੇ ਮੈਨੂੰ ਲੱਗਦਾ ਕੋਈ ਚੀਜ਼ ਨੁਕਸਾਨ ਕਰਦੀ ਆ, ਘਰ ਦਾ ਬਣਿਆ ਖਾਓ ਜੋ ਚੀਜ਼ ਹੈ, ਜੋ ਵੀ ਖਾ ਰਹੇ ਹੋ।
2: ਹਾਂਜੀ ਵੇਖੋ ਵੇਖੋ, ਮੋਟਾ ਚਲੋ ਇਹ ਪਲੇਟ ਤੋਂ ਬਲੈਦਾ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜੇ ਆਪਾਂ ਇਹਨਾਂ ਨੂੰ ਅੱਗੇ ਬਰੀਕੀ ਦੇ ਵਿੱਚ ਜਾਈਏ, ਪਰ ਮੋਟਾ ਜਿਹੜਾ ਫਰਕ ਆਪਾਂ ਅੱਜ ਦੇ ਸਮੇਂ ਦੇ ਵਿੱਚ ਵੇਖਦੇ ਹਾਂ ਕਿ ਸਾਡਾ ਤਾਜ਼ਾ ਖਾਣਾ ਸਾਡਾ ਬੰਦ ਹੋ ਗਿਆ। ਆਪਾਂ ਪਹਿਲੀਆਂ ਦੇ ਵਿੱਚ ਸਾਡੇ ਤੱਕ ਜਿਹੜੀ ਚੀਜ਼ ਪਹੁੰਚਦੀ ਸੀ ਉਹ ਰੇਹੜੀਆਂ ਦੇ ਜ਼ਰੀਏ ਪਹੁੰਚਦੀ ਸੀ, ਅਤੇ ਉਹ ਇਹ ਨਹੀਂ ਵੀ ਕੋਲਡ ਰੂਮ ਦੇ ਵਿੱਚੋਂ ਆਈ ਆ ਜਾਂ ਫਰੀਜ਼ਰ 'ਚੋਂ ਆਈ ਆ,
3: ਉਹ ਸਿੱਧੀ ਉੱਨੀ ਉੱਨੀ ਖਰੀਦਣੀ ਆਪਾਂ।
2: ਹਾਂ, ਮੰਡੀ 'ਚੋਂ ਸਿੱਧੀ ਆਉਂਦੀ ਸੀ, ਜਾਂ ਉਹ ਤਾਂ ਤੁਸੀਂ ਆਪਣੇ ਘਰੋਂ ਤੋੜ ਲਈ, ਜਾਂ ਫਿਰ ਖੇਤਾਂ 'ਚੋਂ ਸਿੱਧੀ ਆ ਗਈ ਰੇਹੜੀਆਂ ਵਾਲੇ ਲੈ।
3: ਦਹੀਂ ਦੀ ਗੱਲ ਕਰੀਏ, ਆਪਾਂ ਹਰ ਦਿਨ ਜਮਾਣਾ ਦਹੀਂ, ਮਤਲਬ ਇੰਡੀਆ 'ਚ ਗੱਲ ਕਰੀਏ, ਅੱਜ ਵੀ ਦੇਖਿਆ ਜਾਏ ਇੱਕ ਪਰਿਵਾਰ ਦੇ ਅਕੋਰਡਿੰਗ ਹਰ ਦਿਨ ਹੀ ਜਮਾਣਾ, ਜ਼ਿਆਦਾ ਤੋਂ ਜ਼ਿਆਦਾ ਇੱਕ ਦਿਨ ਐਕਸਟਰਾ ਚੱਲ ਜਾਣਾ। ਹੁਣ ਇੱਥੇ ਆਪਾਂ 5-5 ਕਿਲੋ ਹੈ ਨਾ ਲੈ ਕੇ ਆਉਣਾ ਦਹੀਂ, ਕਿ ਉਹ ਉਸ 'ਚ ਹੀ ਆਪਾਂ ਮਤਲਬ ਕਿਸੇ ਕੋਲ ਟਾਈਮ ਨਹੀਂ ਹੈ, ਜਾਂ ਜਮਾਣਾ ਹੈ ਤਾਂ ਵੀ ਆਪਾਂ ਇੱਕ ਅੱਛੀ ਕੁਆਂਟਿਟੀ ਚ ਜਮਾਨੇ ਕਿਸ ਕੋਲ ਕਿ ਐਵਰੀ ਸਿੰਗਲ ਡੇ ਆਪਾਂ ਉਹ ਚੀਜ਼ ਕਰੀਏ
2: ਇੱਕ ਉਹ ਗੱਲ ਤਾਜ਼ਗੀ ਦਾ ਫਰਕ ਪੈ ਗਿਆ ਦੂਸਰਾ ਜਿਹੜਾ ਵਾ ਉਹ ਸਾਡੇ ਕੁਕਿੰਗ ਦੀ ਸਪੀਡ ਦਾ ਫਰਕ ਪੈ ਗਿਆ ਆਪਾਂ ਪ੍ਰੈਸ਼ਰ ਕੁੱਕਰ ਆ ਗਏ ਜਾਂ ਚੁੱਲ੍ਹੇ ਆ ਗਏ ਜਾਂ ਤੇਜ਼ ਆਪਾਂ ਕੁਕਿੰਗ ਆਪਾਂ ਕਹਿੰਦੇ ਵਿਦਾਓ ਦਾ ਵਿਹਲੇ ਹੋਈਏ ਪਹਿਲੀਆਂ ਦੇ ਵਿੱਚ ਆਪਾਂ ਚੁੱਲ੍ਹਿਆਂ ਦੇ ਉੱਤੇ ਸਾਡੇ ਸਬਜ਼ੀਆਂ ਬਣਦੀਆਂ ਸਲੋ ਕੁਕਿੰਗ ਹੁੰਦੀ ਹੌਲੀ ਹੌਲੀ ਅਤੇ ਉਹਦੇ ਨਾਲ ਜਿਹੜਾ ਉਹਦਾ ਪੌਸ਼ਟਿਕ ਤੱਤ ਸੀ ਉਹ ਸਬਜ਼ੀ ਦੇ ਬਣੇ ਰਹਿੰਦੇ ਸੀ ਅਤੇ ਹੌਲੀ ਹੌਲੀ ਉਹ ਕੁੱਕ ਹੁੰਦੀ ਸੀ ਉਹਦੇ ਵਿੱਚ ਸਿਆਣੇ ਤਾਂ ਵੀ ਕਹਿੰਦੇ ਆ ਵੀ ਜਿੰਨਾ ਹੌਲੀ ਹੌਲੀ ਤੁਸੀਂ ਕੁੱਕ ਕਰ ਦਿਓ ਇਹਦਾ ਮਤਲਬ ਕਿ ਪੇਸ਼ੈਂਸ ਦੇ ਨਾਲ ਕੁੱਕ ਕੀਤਾ ਅਤੇ ਖਾਣ ਵਾਲੇ ਦੇ ਵਿੱਚ ਵੀ ਉਹ ਚੀਜ਼ ਗਈ ਹੌਂਸਲਾ ਗਿਆ ਸਬਰ ਗਿਆ ਪੇਸ਼ੈਂਸ ਗਿਆ ਅਤੇ ਹੁਣ ਜਿੰਨੀ ਕਾਹਲੀ ਕਾਹਲੀ 'ਚ ਤੁਸੀਂ ਖਾਧਾ ਬਣਾਇਆ ਉੰਨੀ ਕਾਹਲੀ ਕਾਹਲੀ 'ਚ ਅਗਲਾ ਖਾਂਦਾ ਵਾ ਅਤੇ ਉੰਨੀ ਕਾਹਲੀ ਕਾਹਲੀ ਉਹਦੇ ਦਿਮਾਗ 'ਚ ਵਿਚਾਰ ਆਉਂਦੇ ਆ ਉੰਨੀ ਕਾਹਲੀ ਕਾਹਲੀ 'ਚੋਂ ਪੰਗਾ ਪਵਾ ਪੈਂਦਾ ਅਤੇ ਉੰਨੀ ਕਾਹਲੀ ਕਾਹਲੀ ਦੇ ਵਿੱਚ ਉਹ ਸਾਰੇ ਤੱਤ ਗਵਾ ਪੈਂਦਾ
3: ਉਹੀ ਹੁਣ ਤੁਸੀਂ ਦੇਖੋ ਜੇ ਸਰਚ ਕਰਕੇ ਵੀ ਦੇਖੀਏ ਗੂਗਲ ਵਾਲੇ ਤੇ ਮੋਸਟ ਲਾਈਕ ਫ੍ਰੀਕੁਐਂਟਲੀ ਆਸ ਕੁਐਸਚਨ 'ਚ ਇੱਕ ਹੁੰਦਾ ਕਿ ਕੁਇਕ ਬ੍ਰੈਕਫਾਸਟ ਆਈਡੀਆਜ਼ 5 ਮਿੰਟ ਕੁਇਕ ਬ੍ਰੈਕਫਾਸਟ ਆਈਡੀਆਜ਼ ਕਿਉਂਕਿ ਹੁਣ ਪਹਿਲਾਂ ਤਾਂ ਹੁਣ ਜੇ ਆਪਾਂ ਪਰੌਂਠੇ ਵੀ ਬਣਾਉਂਦੇ ਸੀਗੇ ਇੰਨਾ ਉੰਨਾ ਹੀ ਸੇਮ ਟਾਈਮ ਮੰਮੀ ਦਾ ਆਟਾ ਗੁੰਨਣਾ ਸਿਮਰਨ ਕਰਕੇ ਗੁੰਨਣਾ ਸਾਰਾ ਕੁਛ ਸਲੋਲੀ ਸਲੋਲੀ ਉੰਨੀ ਦੇਰ ਮਤਲਬ ਆਲੂ ਛਿਲਣੇ ਕਰਨੇ ਹੁਣ ਤਾਂ ਹਰ ਚੀਜ਼ ਹੀ ਆਪਾਂ ਨੂੰ ਐਵੇਂ ਦਾ ਮਸਾਲਾ ਵੀ ਇੱਕ ਦਿਨ ਪਹਿਲਾਂ ਬਣਾ ਕੇ ਰੱਖ ਲਓ
2: ਕਾਲ ਨਹੀਂ ਨਾ ਮਾਂ ਨੂੰ ਕਾਲ ਨਹੀਂ ਵੀ ਉਹਨੇ ਕਿਤੇ
3: ਕੰਮ ਤੇ ਨਹੀਂ
2: ਜਾਣਾ ਜੋਬ ਤੇ ਜਾਣਾ ਮਾਂ ਨੂੰ ਸਿਰਫ ਉਹਦੀ ਇੱਕ ਹੀ ਡਿਊਟੀ ਸੀ ਅਤੇ ਉਹ ਧਰਮ ਸੀ ਵੀ ਉਹ ਮੈਂ ਪਿਆਰ ਦੇ ਨਾਲ ਆਪਣੇ ਬੱਚਿਆਂ ਦੇ ਲਈ ਆਪਣੇ ਘਰ ਵਾਲਿਆਂ ਦੇ ਲਈ ਬਜ਼ੁਰਗਾਂ ਲਈ ਤਿਆਰ ਕਰਨਾ ਹੈ ਨਾ ਉਸ ਤੋਂ ਬਲਾਇਦਾ ਸਾਡਾ ਜਿਹੜਾ ਜਿੱਦਾਂ ਫਾਸਟ ਫੂਡ ਵਾਲੀ ਤੁਸੀਂ ਗੱਲ ਕੀਤੀ ਆ ਉਹ ਫਿਰ ਬਾਹਰੋਂ ਆਪਾਂ ਜਿਹੜਾ ਫੜਦੇ ਹਾਂ ਉਹ ਸਾਨੂੰ ਪਤਾ ਹੀ ਆ ਵੀ ਕੀ ਆ ਇਸ ਤੋਂ ਇਲਾਵਾ ਸਾਡਾ ਜਿਹੜਾ ਤਾਜ਼ਗੀ ਜਿਹੜੀ ਆ ਉਹ ਸਿਰਫ ਸਬਜ਼ੀਆਂ ਦੇ ਵਿੱਚ ਹੀ ਨਹੀਂ ਤਾਜ਼ਗੀ ਸਾਡੀ ਸਾਡੇ ਮੱਖਣ ਦੇ ਵਿੱਚ ਸਾਡੇ ਘਿਓ ਦੇ ਵਿੱਚ ਵੀ ਇਹ ਥੋੜ੍ਹੀ ਆ ਵੀ ਹੁਣ ਜਿਹੜਾ ਅੱਜ ਆਪਾਂ ਘਿਓ ਖਰੀਦਦੇ ਹਾਂ ਪਤਾ ਨਹੀਂ 5 ਸਾਲ ਪਹਿਲਾਂ ਬਣਿਆ ਕਿ 10 ਸਾਲ ਪਹਿਲਾਂ ਬਣਿਆ ਚਲੋ 10 ਤਾਂ ਜ਼ਿਆਦਾ ਹੋ ਗਿਆ ਪਰ ਪਤਾ ਹੀ ਨਹੀਂ ਤੁਹਾਨੂੰ ਹੈ ਨਾ ਕਦੋਂ ਬਣਿਆ ਜਾਂ ਫਿਰ ਹੁਣੇ ਨਹੀਂ ਕੁਛ ਘੋਲ ਕੇ ਕਿਸੇ ਨੇ ਤੁਹਾਨੂੰ ਕਿੱਦਾਂ ਦਾ ਦੇ ਦਿੱਤਾ ਪਹਿਲਾਂ ਤੁਹਾਡੇ ਘਰ ਦਾ ਹੀ ਵੇਖੋ ਤੁਹਾਡੇ ਪ੍ਰੋਸੈਸ 'ਚੋਂ ਸਾਰੀ ਚੀਜ਼ ਲੰਘੀ ਸੀ ਤੁਸੀਂ ਘਰ ਦੀ ਮੱਝ ਪਾਲੀ ਉਸ ਘਰ ਦਾ ਤੁਸੀਂ ਉਸ ਮੱਝ ਦਾ ਦੁੱਧ ਤੋਂ ਮੱਖਣ ਦਹੀਂ ਉਸੇ ਤੋਂ ਘਿਓ ਬਣਿਆ ਵਾ ਉਹਦਾ ਜਿਹੜਾ ਮੂਲ ਆ ਉਹ ਵੀ ਤੁਹਾਡੇ ਘਰ ਦੇ ਵਿੱਚ ਹੀ ਹੈ ਉਹ ਸਾਰਾ ਉੱਥੇ ਹੀ ਸਾਈਕਲ ਘੁੰਮ ਰਿਹਾ ਹੁਣ ਪਤਾ ਨਹੀਂ ਕਿੱਥੋਂ ਕਿਹੜੇ ਤਰੀਕੇ ਦੇ ਨਾਲ ਕਿੱਦਾਂ ਦੀਆਂ ਆਹ ਚੀਜ਼ਾਂ ਕਿੱਦਾਂ ਬਣ ਰਹੀਆਂ ਨੇ ਸੋ ਇਹ ਇੱਦਾਂ ਨਹੀਂ ਆ ਕਿ ਉਹਦੇ ਵਿੱਚ ਮੰਨ ਲਓ ਕੋਈ ਸਾਰਾ ਕੁਛ ਠੀਕ ਵੀ ਹੋਊਗਾ ਪਰ ਤੁਹਾਡੇ ਦਿਮਾਗ 'ਚ ਇੱਕ ਚੀਜ਼ ਇੱਕ ਸੋਚ ਹਮੇਸ਼ਾ ਪਈ ਰਹੂਗੀ ਪਤਾ ਨਹੀਂ ਕਿੱਦਾਂ ਦਾ ਵਾ ਪਤਾ ਨਹੀਂ ਮੈਂ ਸਹੀ ਖਾ ਰਿਹਾ ਜਾਂ ਸਹੀ ਖਾ ਰਹੀ ਹਾਂ ਜਾਂ ਨਹੀਂ ਜਾਂ ਫਿਰ ਇਸ ਤੋਂ ਵੀ ਇੱਕ ਅੱਗੇ ਸਟੈਪ ਚੱਲ ਜਾਓ ਮੰਨ ਲਓ ਫੋਰ ਐਗਜ਼ਾਮਪਲ ਤੁਸੀਂ ਇੱਕ ਬ੍ਰਾਂਡ ਇਸਤੇਮਾਲ ਕਰ ਰਹੇ ਹੋ ਪਿਛਲੇ 5 ਸਾਲਾਂ ਤੋਂ 10 ਤੋਂ ਅਚਾਨਕ ਉਹਦੇ ਬਾਰੇ ਨਿਊਜ਼ ਆਉਂਦੀ ਆ ਵੀ ਉਹ ਤਾਂ ਬਹੁਤ ਗਲਤ ਵੇਚ ਰਹੀ ਤੁਸੀਂ ਸੋਚੋ ਸਾਈਕੋਲੋਜੀਕਲੀ ਤੁਹਾਡੇ 'ਤੇ ਕੀ ਅਸਰ ਹੋਊਗਾ ਵੀ ਮੈਂ ਆਪਣੇ ਪਰਿਵਾਰ ਨੂੰ ਇੰਨੇ ਚਿਰ ਤੋਂ ਮੈਂ ਗਲਤ ਹੀ ਚੀਜ਼ਾਂ ਖਵਾਈ ਗਿਆ ਜ਼ਹਿਰ ਹੀ ਖਵਾਈ ਗਿਆ ਮੈਂ ਕੈਮੀਕਲ ਹੀ ਖਵਾਈ ਗਿਆ ਹੁੰਦਾ ਵਾ ਇਹ ਪਿੱਛੇ ਜੇ ਆ ਕਿ ਉਹ ਸਾਰੇ ਦੇ ਸਾਰੇ ਮਸਾਲੇ ਨਹੀਂ ਪਿੱਛੇ ਜੇ ਘਿਓ ਮਾਰਕੀਟ ਦੇ ਵਿੱਚੋਂ ਜਿਹੜੇ ਲਗਭਗ ਸਾਰੇ ਹੀ ਸੈਂਪਲ ਫੇਲ ਹੋ ਗਏ ਸਾਰਿਆਂ ਦੇ ਈਵਨ ਕੋਸਕੋ ਵਾਲਾ ਵੀ ਉੱਥੋਂ ਲੈਂਦੇ ਸੀ ਆਪਣੇ ਇੰਡੀਅਨ ਗਰੋਸਰੀ ਦੇ ਉੱਤੇ ਵੀ ਕਿੰਨਾ ਘਿਓ ਉੱਥੋਂ ਹੀ ਆਉਂਦਾ ਸੀ ਆਪਾਂ ਵੇਖਿਆ ਵੀ ਲਗਭਗ ਬਹੁਤਾ ਨਹੀਂ ਤਾਂ ਮੈਂ ਕਹੂੰਗਾ ਵੀ 81% ਜਿਹੜੀਆਂ ਬੰਦ ਹੀ ਹੋ ਗਏ ਵਾਈਪ ਹੀ ਹੋ ਗਈ ਸੀ ਇੱਕ ਟਾਈਮ ਦੇ ਉੱਤੇ ਸੋ ਉਹਦੀ ਆਪਾਂ ਕਿਤੇ ਤਾਂ ਸੋਚਦੇ ਹੋਵਾਂਗੇ ਵੀ ਆਪਾਂ ਇਹੋ ਹੀ ਖਵਾਈ ਗਏ ਹਾਂ ਹੈ ਨਾ ਉਹ ਹੀ ਸਾਰੇ ਜਿਹੜੇ ਆ ਹਰ ਥਾਂ ਦੇ ਉੱਤੇ ਸਾਨੂੰ ਪਰੋਸਦੇ ਮਿਲਦੇ ਹੈ ਨਾ ਸੋ ਇਹ ਜਿਹੜਾ ਆਪਾਂ ਖਾਂਦੇ ਹਾਂ ਉਹਦੇ ਨਾਲ ਸਾਡੀ ਸਿਹਤ ਜੁੜੀ ਆ ਹੁਣ ਆਪਾਂ ਪਹਿਲੀਆਂ ਦੇ ਵਿੱਚ ਆਪਾਂ ਸਾਗ ਮੱਕੀ ਰੋਟੀ ਬਾਜਰੇ ਦੀ ਰੋਟੀ ਆਪਾਂ ਸਾਰਾ ਕੁਛ ਉਹ ਖਾਂਦੇ ਪੀਂਦੇ ਹਾਂ ਹੁਣ ਅੱਜ ਤੁਸੀਂ ਸਾਗ ਖਾਓ ਤਾਂ ਆਪਾਂ ਕਹਿੰਦੇ ਸਾਨੂੰ ਗੈਸ
3: ਹੋਈ
2: ਹੈ ਨਾ ਬਾਈ ਕਰ ਰਿਹਾ ਹੁਣ ਇੰਡੀਆ 'ਚ ਵੀ ਇਹੋ ਹੀ ਹਾਲ ਆ ਬਹੁਤੇ ਤੁਸੀਂ ਵੇਖੋਗੇ ਤੁਸੀਂ ਜਾ ਕੇ ਕਹਿੰਦੇ ਜੋ ਸਿਆਲ ਦੇ ਵਿੱਚ ਸਾਗ ਬਣਾਓ ਸਾਗ ਉਹ ਕਹਿੰਦੇ ਅਸੀਂ ਤਾਂ ਖਾਂਦੇ ਨਹੀਂ ਤੁਹਾਨੂੰ ਬਣਾ ਦਿੰਦੇ ਤੁਸੀਂ ਵੀ ਖਾ ਕੇ ਵੇਖ ਲੈਂਦੇ ਹੋ ਵੀ ਕੀ ਹੈ ਸੋ ਸ਼ਾਇਦ ਇਹੋ ਹੀ ਆ ਵਜ੍ਹਾ ਕਿ ਇਸੇ ਸਭ ਕੁਛ ਦੇ ਨਾਲ ਮੋਟਾਪਾ ਸ਼ੂਗਰ ਬਲੱਡ ਪ੍ਰੈਸ਼ਰ ਕਿੰਨੀਆਂ ਬਿਮਾਰੀਆਂ ਨਾਲ ਜੁੜੀਆਂ ਨੇ ਪਰ ਉਹ ਸਾਰੀਆਂ ਕਿਉਂਕਿ ਹੁਣ ਸਾਡਾ ਖਾਣ ਪੀਣ ਇੱਦਾਂ ਦਾ ਹੋ ਗਿਆ ਵਾ ਉਹਦੇ ਲਈ ਆਪਾਂ ਦਵਾਈਆਂ ਖਾ ਲਾਂਗੇ ਪਰ ਆਹ ਨਾਲ ਹੀ ਚੱਲਣਾ ਇਹ ਇੱਦਾਂ ਹੀ ਚੱਲੂਗਾ ਸੋ ਇਸ ਕਰਕੇ ਸੰਯਮ ਜਿਹੜਾ ਜ਼ਿੰਦਗੀ ਦੇ ਵਿੱਚ ਉਹ ਸਿਰਫ ਜੇ ਕੋਈ ਖਾਣੇ 'ਤੇ ਵੀ ਲੈ ਆਵੇ ਤਾਂ ਬੜਾ ਫਰਕ ਪੈ ਜਾਂਦਾ ਵਾ ਸੋ ਹੁਣ ਸਭ ਤੋਂ ਵੱਡਾ ਇੱਕ ਫਰਕ ਹੋਰ ਵੀ ਪਿਆ ਸਾਡੀ ਪਲੇਟ ਦਾ ਵੀ ਪਹਿਲੀਆਂ ਦੇ ਵਿੱਚ ਆਪਾਂ ਪਲੇਟ ਨਹੀਂ ਚਲੋ ਥਾਲੀ ਲੈ ਲੈਂਦੇ ਹਾਂ ਅਤੇ ਉਹ ਥਾਲੀ ਲੈ ਕੇ ਆਪਾਂ ਭੁੰਜੇ ਬਹਿੰਦੇ ਹਾਂ ਚੌਂਕੜੀ ਮਾਰ ਕੇ ਬਹਿੰਦੇ ਹਾਂ ਚੌਂਕੜੀ ਮਾਰ ਕੇ ਆਪਾਂ ਬਹਿੰਦੇ ਹਾਂ ਅਤੇ ਚੁੱਲ੍ਹੇ ਦੇ ਅੱਗੇ ਬਹਿ ਕੇ ਖਾ ਲੈਂਦੇ ਹਾਂ ਚੌਂਕੇ 'ਚ ਰਸੋਈ 'ਚ ਸੋ ਉਸ ਸਭ ਕੁਛ ਦੇ ਨਾਲ ਸਾਡਾ ਹੁਣ ਤਾਂ ਸਾਇੰਸ ਵੀ ਕਹਿੰਦੀ ਹੈ ਨਾ ਵੀ ਪਚਦਾ ਛੇਤੀ ਹੈ ਜਿਹੜਾ ਆਪਾਂ ਕੁਰਸੀ 'ਤੇ ਬਹਿ ਕੇ ਖਾਂਦੇ ਹਾਂ ਉਹ ਇਟਸੈਲਫ ਇੱਕ ਹੋਰ ਸਮੱਸਿਆ ਵਾ ਸੋ ਆਪਾਂ ਹੌਲੀ ਹੌਲੀ ਵੇਖਿਓ, ਤੁਸੀਂ ਨੋਟ ਕਰੋ ਵੀ ਤੁਹਾਡੇ ਕੋਲ ਹੁਣ ਪੈਰਾਂ ਭਾਰ ਵੀ ਬਹਿਣਾ ਔਖਾ ਹੋ ਗਿਆ।
3: ਹਾਂ, ਕਈ ਲੋਕ ਬੋਲਦੇ ਕਿ ਚੌਂਕੜੀ ਨਹੀਂ ਮਾਰੀ ਜਾਂਦੀ,
2: ਚੌਂਕੜੀ ਨਹੀਂ ਮਾਰੀ ਜਾਂਦੀ ਕਈਆਂ ਕੋਲੋਂ, ਹੈ ਨਾ, ਜਦਕਿ ਚੌਂਕੜੀ ਦੇ ਨਾਲ ਕਿੰਨੀਆਂ ਉਸ ਪੋਸਚਰ ਦੇ ਨਾਲ ਕਿੰਨੀਆਂ ਬਿਮਾਰੀਆਂ ਦੂਰ ਹੁੰਦੀਆਂ ਵਾ, ਜਿਹੜੀ ਆਪਾਂ ਭਗਤੀ ਕਰਦੇ ਵੇਖਦੇ ਹਾਂ। ਤੁਸੀਂ ਕਿਸੇ ਵੀ ਧਰਮ ਦੇ ਵਿੱਚ ਵੇਖੋ, ਉਹ ਸਾਰੀਆਂ ਚੌਂਕੜੀ 'ਚ ਹੀ ਨੇ। ਹੁਣ ਉਹ ਇਸੇ ਕਰਕੇ ਹੀ ਆ ਕਿਉਂਕਿ ਉਸ ਪੋਜੀਸ਼ਨ ਦੇ ਵਿੱਚ ਤੁਹਾਡੀ ਇਕਾਗਰਤਾ ਬੈਸਟ ਬਣਦੀ ਹੈ। ਅਤੇ ਖਾਸ ਤੌਰ ਦੇ ਉੱਤੇ ਜਦੋਂ ਆਪਾਂ ਰੋਟੀ ਖਾਂਦੇ ਹਾਂ, ਅਤੇ ਰੋਟੀ ਕਿਉਂਕਿ ਤੁਸੀਂ ਅੱਗੇ ਨੂੰ ਝੁੱਕ ਕੇ ਖਾਣੀ ਹੈ, ਤੁਹਾਡਾ ਢਿੱਡ ਤੁਹਾਨੂੰ ਅਲੋਅ ਹੀ ਨਹੀਂ ਕਰੂਗਾ, ਤੁਸੀਂ ਓਵਰ ਈਟਿੰਗ ਕਰੋ।
3: ਸਾਰਿਆਂ ਨੇ ਕੱਠੇ ਬੈਠ ਕੇ ਤੇ ਗਰਮ ਗਰਮ ਤੁਹਾਡੇ ਨਾ ਪਰੌਂਠੇ ਥਾਲੀ ਚ ਪਾਉਣੇ, ਤੇ ਹੁਣ ਤੇ ਕੀ, ਹੁਣ ਖੁਦ ਹੀ ਮਾਈਕਰੋ ਕਰਕੇ ਤੁਸੀਂ ਓਟਸ ਖਾ ਲੋ,
2: ਸੀਰੀਅਲ ਖਾ ਲੋ। ਹਾਂ, ਪਹਿਲੀਆਂ ਦੇ ਵਿੱਚ ਤੁਹਾਨੂੰ ਪਤਾ ਹੀ ਨਹੀਂ ਕਿੱਥੇ ਸਮਾਨ ਪਿਆ ਵਾ, ਕਿੱਦਾਂ ਪਿਆ ਵਾ, ਕੀ ਆ। ਫਿਰ ਸਾਡੇ ਕੋਲ ਨਾ ਉਹ ਨਹੀਂ, ਬਹੁਤੇ ਆਕੜ ਮਜਾਜ ਨਹੀਂ, ਪਤਾ ਹੀ ਵੀ ਆਹ ਬਣੀ ਆ ਚੀਜ਼, ਪਤਾ ਆ ਵੀ ਇਹੋ ਹੀ ਆ, ਇਹ ਨਹੀਂ ਆ ਵੀ ਆਹ ਨਹੀਂ ਅਤੇ ਉਹ ਨਹੀਂ ਅਤੇ ਉਹ ਅਤੇ ਨਹੀਂ ਅਤੇ ਫਿਰ ਬਾਹਰੋਂ ਔਡਰ ਕਰ ਲਾਂਗੇ ਆਪਾਂ। ਹੁਣ ਆਪਾਂ ਟੀ ਵੀ 'ਤੇ ਲੱਗੇ ਹਾਂ, ਮੋਬਾਈਲ ਵੇਖ ਰਹੇ ਹਾਂ, ਫਿਲਮ ਵੇਖ ਰਹੇ ਹਾਂ, ਅਤੇ ਸਾਨੂੰ ਕੋਈ ਟੈਨਸ਼ਨ ਨਹੀਂ, ਆਪਾਂ ਦਵਾ ਦਵਾ ਔਡਰ ਕੀਤਾ, ਬਾਹਰੋਂ ਮੰਗਾਇਆ ਅਤੇ ਆਪਾਂ ਖਾ ਲਿਆ। ਉਹ ਕਹਿੰਦੇ ਵੀ ਉਸ ਚੀਜ਼ ਦੇ ਨਾਲ ਤੁਹਾਡਾ ਓਨਾ ਮੋਹ ਕਦੀ ਵੀ ਨਹੀਂ ਪਊਗਾ ਉਸ ਚੀਜ਼ ਦੇ ਨਾਲ। ਫਿਰ ਜਿਹੜਾ ਤੁਸੀਂ ਵਹਿੰਦਿਆਂ ਵਹਿੰਦਿਆਂ ਖਾਂਦੇ ਹੋ, ਆਪਾਂ ਕਿੰਨੀ ਵਾਰੀ ਸੁਣ ਲਿਆਊਗਾ, ਕਿੰਨੀ ਵਾਰੀ ਆਪਾਂ ਇਹ ਚੀਜ਼ ਕਹਿੰਦੇ ਹਾਂ ਕਿ ਜਿਹੜੀ ਚੀਜ਼ ਤੁਸੀਂ ਖਾਂਦਿਆਂ ਜੇ ਕੁਛ ਹੋਰ ਕਰਦੇ ਹੋ ਤਾਂ ਉਹ ਖਾਣਾ ਤੁਹਾਡੇ ਸਰੀਰ ਨੂੰ ਉਸ ਤਰੀਕੇ ਦੇ ਨਾਲ ਨਹੀਂ ਲੱਗਦਾ, ਹੈ ਨਾ। ਕਿੰਨੀ ਵਾਰ ਜਿਹੜੇ ਬੱਚਿਆਂ ਨੂੰ ਆਪਾਂ ਮੋਬਾਈਲ ਵਿਖਾ ਵਿਖਾ ਕੇ ਖਵਾਉਂਦੇ ਹਾਂ, ਮਨੋਵਿਗਿਆਨੀਆਂ ਦੇ ਵੱਲੋਂ ਵਾਰ ਵਾਰ ਟੋਕਿਆ ਜਾ ਰਿਹਾ ਵਾ ਜਾਂ ਜਾਂਦਾ ਵਾ ਵੀ ਨਹੀਂ, ਉਹਨਾਂ ਨੂੰ ਇਕਾਗਰ ਹੋ ਕੇ ਖਾਣ ਦਿਓ, ਉਹਨਾਂ ਨੂੰ ਮਹਿਸੂਸ ਕਰਨ ਦਿਓ ਜੋ ਉਹ ਖਾਂਦੇ ਆ। ਸੋ ਆਪਾਂ ਵੀ ਉਹ ਇੱਕ ਚੀਜ਼ ਕਰਦੇ ਹਾਂ, ਆਪਾਂ ਝਟਪਟ ਖਾ ਕੇ ਅਤੇ ਦਵਾ ਦਾ ਫਿਰ ਕੰਮ 'ਤੇ ਜਾਣਾ ਹੁੰਦਾ, ਮਿੰਟੋ ਮਿੰਟੀ ਖਾਧਾ, ਮਿੰਟੋ ਮਿੰਟੀ ਆਪਾਂ ਵਿਹਲੇ ਹੋਏ। ਅਤੇ ਹੁਣ ਇਹ ਸਾਰਾ ਅੱਜ ਦੇ ਸਮੇਂ ਦਾ ਇਹ ਵੱਡਾ ਬਦਲਾਅ, ਇਹ ਵੱਡਾ ਰਿਵਾਜ ਹੋ ਗਿਆ, ਹੈ ਨਾ। ਪਹਿਲੀਆਂ ਦੇ ਵਿੱਚ
3: ਮਜਬੂਰੀਆਂ ਵੀ ਕਈ ਵਾਰੀ ਘੱਟ ਟੂ ਘੱਟ ਟਾਈਮ ਹੁੰਦਾ ਹੈ, ਹੁਣ ਸਾਰਿਆਂ ਨੂੰ ਹੁੰਦਾ ਕਿ ਮੇਰੇ ਕੋਲ ਇੰਨੀ ਹੀ ਵਿੰਡੋ ਹੈ ਜਿਸ 'ਚ ਮੈਂ ਖਾਣਾ, ਇੰਨੀ ਮੈਨੂੰ ਬ੍ਰੇਕ ਮਿਲੀ ਹੈ, ਇਸ ਬ੍ਰੇਕ ਦੇ ਵਿੱਚ ਜੇ ਭਾਵੇਂ ਘੰਟੇ ਦੀ ਬ੍ਰੇਕ ਹੈ, ਉਸ 'ਚ ਮੈਨੂੰ ਫੋਨ ਵੀ ਕਰਨੇ, ਉਸ 'ਚ ਮੈਨੂੰ ਕੌਫੀ ਵੀ ਪੀਣੀ ਹੈ, ਹੈ ਨਾ। ਹਰ ਇੱਕ ਚੀਜ਼ ਦਾ ਮਤਲਬ ਆਪਾਂ ਇੱਕ ਕਹਿ ਲਓ ਆਪਣੇ ਆਪ ਨੂੰ ਢਾਲ ਹੀ ਲਿਆ ਉਸ ਵਾਤਾਵਰਣ ਦੇ ਵਿੱਚ ਕਿ ਐਕਸੈਪਟੈਂਸ ਮਿਲ ਗਈ ਕਿ ਹਾਂ ਇੱਦਾਂ ਹੀ ਹੁੰਦਾ, ਹੈ ਨਾ।
2: ਹਾਂ ਬਿਲਕੁਲ, ਕੁੱਲ ਮਿਲਾ ਕੇ ਤੁਸੀਂ ਇਹ ਕਹਿ ਲਓ ਵੀ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਬਹੁਤ ਸਾਰੀਆਂ ਵਰਾਇਟੀਆਂ ਮਿਲ ਗਈਆਂ, ਅਨਲਿਮਿਟਿਡ ਵਰਾਇਟੀਆਂ ਮਿਲ ਗਈਆਂ। ਅੱਜ ਦੇ ਸਮੇਂ 'ਚ ਸਾਨੂੰ ਅਨਲਿਮਿਟਿਡ ਸਵਾਦ ਮਿਲ ਗਿਆ, ਪਹਿਲੀਆਂ ਦੇ ਵਿੱਚ ਇੰਨਾ ਖਾਣਾ ਸ਼ਾਇਦ ਸਵਾਦਿਸ਼ਟ ਨਹੀਂ ਸੀ ਜਿੰਨਾ ਅੱਜ ਦੇ ਸਮੇਂ ਦੇ ਵਿੱਚ,
3: ਕਿਉਂਕਿ ਤੇਲ ਮਸਾਲੇ ਨਹੀਂ ਵਰਤੇ ਜਾਂਦੇ ਸੀ ਨਾ, ਘਿਓ ਜਾਂ ਸਰੋਂ ਦਾ ਤੇਲ ਦੋ ਹੀ ਚੀਜ਼ਾਂ ਹੁੰਦੀ ਸੀਗੀ, ਹੈ ਨਾ। ਜ਼ਿਆਦਾ ਤੜਕੇ ਤੁੜਕੇ ਜ਼ਿਆਦਾ ਕਰੀਮਾਂ ਕਰੂਮਾਂ ਕਿੱਥੇ ਹੁੰਦੀ ਸੀਗੀਆਂ, ਮੈਰੀਨੇਸ਼ਨ, ਹੈ ਨਾ। ਹੁਣ ਜਿੰਨੀ ਜਿੰਨੀ ਜਿਹੜੀ ਚੀਜ਼ਾਂ ਚੇਂਜ ਹੋ ਰਹੀ ਹੈ ਉਹਦੇ ਨਾਲ ਨਾਲ ਫਿਰ ਉਹਦੇ ਹਰ ਇੱਕ ਚੀਜ਼ ਦੇ ਪ੍ਰੋਜ਼ ਐਂਡ ਕੌਨਸ ਤਾਂ ਹੈ ਹੀ,
2: ਨਾਲੇ ਹੋਰ ਬਹੁਤ ਕੁਛ ਆ ਗਿਆ ਨਾ ਯਾਚੀ, ਕਿੰਨੀਆਂ ਸਾਰੀਆਂ ਸੌਸਾਂ ਆ ਗਈਆਂ, ਹੈ ਨਾ। ਰੈਡੀਮੇਡ ਤੋਂ ਹੀ ਆਪਾਂ ਕਹਿੰਦੇ ਅਸੀਂ ਆਪ ਹੀ ਹੱਥੀਂ ਬਣਾਇਆ, ਪਰ ਸੌਸ ਉਹਦੇ 'ਚ ਤੁਸੀਂ ਰੈਡੀਮੇਡ ਪਾ ਲਈਓ, ਟੇਸਟ ਤਾਂ ਉਹਦੇ ਵਿੱਚੋਂ ਆ ਗਿਆ ਨਾ। ਉਹਦੇ ਵਿੱਚੋਂ ਕਈ ਵੇਲੇ ਯੂ ਨੈਵਰ ਨੋ ਕਿ ਕਿਹੜੀ ਉਸ ਮਸਾਲੇ 'ਚ ਉਸ ਸੌਸ 'ਚ ਕਿਹੜੀ ਚੀਜ਼ ਪਾਈ ਹੈ ਜਿਹੜੀ ਤੁਹਾਡੇ ਖਾਣੇ ਨੂੰ ਅੱਛਾ ਕਹਿ ਰਹੀ ਹੈ ਵੀ ਅੱਛਾ ਸਵਾਦ ਹੋ ਗਿਆ, ਹੈ ਨਾ। ਹੁਣ ਆਪਾਂ ਤੁਹਾਨੂੰ ਯਾਦ ਹੈ ਇੱਕ ਆਪਾਂ ਪਹਿਲੀਆਂ 'ਚ ਐਡ ਸੁਣਦੇ ਹੁੰਦੇ, ਹਾਂ ਇੰਡੀਆ ਨੌਰਕੇ ਮਸਾਲੇ, ਹੈ ਨਾ, ਪਾਕਿਸਤਾਨ ਤੋਂ ਆਉਂਦੇ ਹੁੰਦੇ ਸੀ, ਹੁਣ ਸਮਝ ਆਉਂਦੀ ਆ ਵੀ ਉਹ ਕੀ ਸੀ, ਹੈ ਨਾ। ਸੋ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਐਕਸਟ੍ਰੈਕਟ ਕੀਤਾ ਉਹ ਸਟੋਕ ਆ, ਸਟੋਕ ਦੇ ਵਿੱਚ MSD ਆ। ਸੋ ਉਹ ਸਾਰੀਆਂ ਚੀਜ਼ਾਂ
3: ਜਿਹੜੀਆਂ,
2: ਮੈਗੀ ਵੀ ਉਹੀ ਆ, ਮੈਗੀ ਵੀ ਉਹੀ ਆ,
3: ਉਹਨੂੰ ਬੈਨ ਕੀਤਾ ਸੀ ਫਿਰ ਵਾਪਸ ਲਿਆ, ਪਰ ਉਹ ਤੇ ਹਟਾਇਆ ਹੀ ਨਹੀਂ ਉਸ ਦੇ ਵਿੱਚ।
2: ਹਾਂ, ਉਹ ਤੇ ਉੱਥੇ ਤਾਂ ਉੱਥੇ ਹੀ ਆ, ਕਿਉਂਕਿ ਉਹ ਤੇ ਬੈਕ ਐਂਡ ਦੇ ਉੱਤੇ ਤੁਸੀਂ ਜੋ ਵੀ ਦਿੱਤਾ ਪੈਸੇ ਪੂਸੇ ਦੇ ਕੇ ਤੇ ਫਿਰ ਦੁਬਾਰਾ ਤੁਸੀਂ ਉੱਥੇ ਹੀ ਉਦਾਂ ਹੀ ਉਹਨੂੰ ਵੇਚੀ ਜਾਂਦੇ ਹੋ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਹੌਲੀ ਹੌਲੀ ਆਪਾਂ ਵੇਖਦੇ ਹਾਂ ਕਿ ਅਜੋਕੇ ਸਮੇਂ 'ਚ ਚਾਹੇ ਸਾਨੂੰ ਇੰਨੀਆਂ ਜ਼ਿਆਦਾ ਆਪਸ਼ਨਾਂ ਵੱਧ ਮਿਲ ਗਈਆਂ, ਇੰਨਾ ਜ਼ਿਆਦਾ ਸਾਨੂੰ ਸਵਾਦ ਮਿਲ ਗਿਆ, ਪਰ ਕੁੱਲ ਮਿਲਾ ਕੇ ਇੱਕ ਤੱਤ ਆਪਾਂ ਨੂੰ ਜ਼ਰੂਰ ਕੱਢ ਲੈਣਾ ਚਾਹੀਦਾ, ਜਿਹੜੇ ਸਿਆਣੇ ਅਕਸਰ ਹੀ ਕਹਿੰਦੇ ਆ ਵੀ ਜਿੰਨਾ ਜ਼ਬਾਨ ਦਾ ਸਵਾਦ ਤੁਹਾਨੂੰ ਮਰਵਾਉਂਦਾ ਹੋਰ ਕੋਈ ਚੀਜ਼ ਨਹੀਂ ਮਰਵਾਉਂਦੀ। ਸੋ ਇਹ ਸਾਰੇ ਸਾਡੇ ਜੀਭ ਦੇ ਸਵਾਦ ਹੀ ਆ ਕਿ ਆਪਾਂ ਕੋਈ ਵੀ ਚੀਜ਼ ਸਾਨੂੰ ਜੇ ਨਹੀਂ ਸਵਾਦ ਦੇ ਵਿੱਚ ਚੰਗੀ ਲੱਗਦੀ ਆਪਾਂ ਪਾਸੇ ਕਰ ਦਿੰਦੇ ਹਾਂ, ਉਹ ਸਾਨੂੰ ਦਵਾਈ ਲੱਗਦੀ ਆ, ਅਤੇ ਦਵਾਈ ਆਪਾਂ ਉਦੋਂ ਹੀ ਖਾਂਦੇ ਹਾਂ ਜਦੋਂ ਆਪਾਂ ਬਿਮਾਰ ਹੁੰਦੇ ਹਾਂ, ਅਤੇ ਜੇ ਆਪਾਂ ਦਵਾਈ ਸਮਝ ਕੇ ਵੀ ਆਪਾਂ ਚੰਗੀ ਚੀਜ਼ ਖਾ ਲਈਏ ਅਤੇ ਮਾੜਾ ਸੌਦਾ ਤਾਂ ਨਹੀਂ ਆ। ਪਰ ਹੌਲੀ ਹੌਲੀ ਆਪਾਂ ਵੇਖ ਰਹੇ ਹਾਂ ਸਾਡੇ ਹੁਣ ਉਸ ਤਰੀਕੇ ਦੇ ਪੱਕ ਗਏ ਨੇ ਸਾਡੇ ਅਸੂਲ, ਹੈ ਨਾ, ਆਪਾਂ ਉਹੀ ਖਾਂਦੇ ਹਾਂ। ਸਾਨੂੰ ਜਾਂ ਫਿਰ ਗਾਂ ਅਗਲੀ ਪੀੜ੍ਹੀ ਨੂੰ ਸਾਡੇ ਤੋਂ ਵੀ ਜ਼ਿਆਦਾ ਬਾਹਰਲਾ ਖਾਣਾ ਜ਼ਿਆਦਾ ਸਵਾਦ ਲੱਗਦਾ ਕਿਉਂਕਿ ਉਹਦੇ ਵਿੱਚ ਸੋਡੀਅਮ ਦੀ ਮਾਤਰਾ ਵੱਧ ਆ, ਉਹਦੇ ਵਿੱਚ ਸ਼ੂਗਰ ਦੀ ਮਾਤਰਾ ਵੱਧ ਆ, ਉਹਦੇ ਵਿੱਚ ਹੋਰ ਜਿਹੜੇ ਹਾਂ ਫਰਾਈਡ ਆ ਟੇਸਟ ਅਡਿਕਸ਼ਨਸ ਦੇ ਲਈ ਜਿਹੜੀ ਉਹਦੇ ਵਿੱਚ ਸਬਸਟਾਂਸ ਜਾਂ ਜੋ ਵੀ ਵਟ ਐਵਰ ਜੋ ਵੀ ਉਹਦੇ 'ਚ ਪਾਉਂਦੇ ਨੇ ਉਹ ਸਾਰਾ ਕੁਛ ਜਿਹੜਾ ਉਹ ਸਾਨੂੰ ਆਪਣੇ ਆਪ ਦੇ ਉੱਤੇ ਨਿਰਭਰ ਕਰਦਾ, ਜਿਹਦੇ ਵਿੱਚ ਆਪਾਂ ਚਿਪਸ ਦੀਆਂ ਕਈ ਵਾਰੀ ਐਗਜ਼ਾਮਪਲਾਂ ਦਿੰਦੇ ਹਾਂ ਆਪਾਂ, ਨਗਟਸ ਵਗੈਰਾ
3: ਖਾਣ ਲੱਗਦੇ ਹੋ ਚਿਪਸ ਤੇ ਤੁਹਾਨੂੰ ਪਤਾ ਨਹੀਂ ਲੱਗਦਾ ਤੁਸੀਂ ਕਿੰਨੀ ਖਾ ਜਾਂਦੇ ਹੋ,
2: ਕਿੰਨੇ ਸੋਚਿਆ ਸੀ ਇੱਕ ਟਾਈਮ ਦੇ ਉੱਤੇ, ਮੈਨੂੰ ਤਾਂ ਬਹੁਤ ਹੈਰਾਨੀ ਹੋਈ ਸੀ ਜਦੋਂ ਥਾਂ ਥਾਂ 'ਤੇ ਐਡਾਂ ਲੱਗੀਆਂ ਸੀ ਵੀ ਵੀ ਸੈੱਲ 100% ਓਰੀਜਨਲ ਚਿਕਨ, ਅਤੇ ਬਾਅਦ 'ਚ ਇਹ ਪਤਾ ਲੱਗਾ ਵੀ ਇਹ ਤਾਂ ਵੱਡੀਆਂ ਵੱਡੀਆਂ ਚੇਨਾਂ ਹੈ ਅਤੇ ਨਕਲੀ ਚਿਕਨ ਵੇਚਦੇ ਰਹੇ ਆ, ਮਤਲਬ ਇਹ ਤੁਹਾਡੇ ਤੁਹਾਡੇ ਲਈ ਹੈਰਾਨੀ ਵਾਲੀ ਗੱਲ ਸੀ ਵੀ ਯਾਰ ਇੱਦਾਂ ਵੀ ਹੁੰਦਾ, ਇੱਦਾਂ ਕਿੱਦਾਂ ਹੁੰਦਾ,
3: ਐਗਜ਼ੈਕਟਲੀ
2: ਹੈਗਾ ਸੀ
3: ਜਦੋਂ ਉਹੀ ਨਾ ਜਿੰਨੀ ਅਵੇਅਰਨੈਸ ਆਈ ਉਹਦੇ ਨਾਲ ਫਿਰ ਧੱਕਾ ਵੀ ਲੱਗਿਆ ਕਿ ਆਏ ਆ ਕੀ ਸੀ।
2: ਹਾਂ ਸੋ ਉਹ ਸਾਰਾ ਕੁਛ ਹੈ। ਸੋ ਖੈਰ ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤਾ ਹੋਊਗਾ ਪ੍ਰੋਗਰਾਮ। ਬਹੁਤ ਸਾਰੀਆਂ ਚੀਜ਼ਾਂ ਆਪਾਂ ਹੁਣ ਰਿਵਰਸ ਨਹੀਂ ਕਰ ਸਕਦੇ, ਉਹ ਸਾਡੀ ਲਾਈਫ ਦੇ ਵਿੱਚ ਇੱਦਾਂ ਚੱਲਣੀਆਂ, ਪਰ ਕੁਛ ਇੱਕ ਜਿਹੜੀਆਂ ਆਪਾਂ ਇਹ ਜ਼ਰੂਰ ਆਪਾਂ ਕੁਇਕਲੀ ਉਹ ਕਰਦੇ ਹਾਂ ਵੀ ਕਿਹੜੀ ਕਿਹੜੀ ਆਪਾਂ ਕਰ ਸਕਦੇ ਹਾਂ। ਫੋਰ ਐਗਜ਼ਾਮਪਲ ਮੈਨੂੰ ਲੱਗਦਾ ਵੀ ਆਪਾਂ ਵਾਪਸ ਜਿਹੜੀ ਕੁਕਿੰਗ ਆ ਉਹ ਆਪਣੇ ਟ੍ਰੈਡੀਸ਼ਨਲ ਤੇਲਾਂ 'ਚ ਕਰ ਸਕਦੇ ਹਾਂ, ਹੈ ਨਾ ਘਿਓ 'ਚ ਕਰ ਲਓ ਤੁਸੀਂ। ਵੈਸੇ ਤਾਂ ਮੈਨੂੰ ਲੱਗਦਾ ਹੁੰਦਾ ਵੀ ਖਾਣਾ ਜਿਹੜੀ ਤਰ੍ਹਾਂ ਦਾ ਵਾ ਨਾ ਉਹਦਾ ਡਿਪੈਂਡ ਕਰਦਾ, ਕਿਉਂਕਿ ਹੁਣ ਅਸੀਂ ਅਲੱਗ ਅਲੱਗ ਤਸੀਰ ਅਲੱਗ ਅਲੱਗ ਖਿੱਤਿਆਂ ਦਾ ਖਾਣਾ ਖਾਂਦੇ ਹਾਂ ਅਤੇ ਇਸ ਕਰਕੇ ਉਸ ਖਾਣੇ ਨੂੰ ਉਸੇ ਤਰ੍ਹਾਂ ਦੇ ਹੀ ਲਿਕੁਇਡ ਉਹਦੇ 'ਚ ਲੁਬਰੀਕੇਸ਼ਨ 'ਚ ਬਣਾਇਆ ਜਾਵੇ ਜੋ ਵੀ ਉਹਨੂੰ ਕਹਿੰਦੇ ਸੋਰੀ ਤੇਲ 'ਚ ਜਾਂ ਜੋ ਵੀ। ਜਿੱਦਾਂ ਮੰਨ ਲਓ ਫੋਰ ਐਗਜ਼ਾਮਪਲ ਅਸੀਂ ਪਾਸਤਾ ਖਾਂਦੇ ਹਾਂ ਅਤੇ ਪਾਸਤੇ ਦੇ ਲਈ ਆਪਾਂ ਜੈਤੂਨ ਦਾ ਓਲਿਵ ਓਇਲ ਉਹ ਆਪਾਂ ਵਰਤ ਲਈਏ ਉਹ ਬੈਸਟ ਹੈ, ਠੀਕ ਆ। ਜੇ ਹੁਣ ਪਾਸਤੇ ਨੂੰ ਤੁਸੀਂ ਦੇਸੀ ਘਿਓ 'ਚ ਬਣਾਓਗੇ ਤਾਂ ਉਹ ਟੇਸਟ ਬੜਾ ਫਨੀ ਜਿਹਾ ਕਈ ਵਾਰੀ ਲੱਗਦਾ, ਕਈਆਂ ਦੇ ਮੈਂ ਵੇਹਣਾ ਖਾਣਾ ਘਰਾਂ 'ਚ ਉਹ ਚੀਜ਼ ਉਹ ਲੱਗਦੀ ਹੈ ਨਾ। ਰਿਫਾਈਨ ਜਿਹੜਾ ਵਾ ਉਹਨੂੰ ਆਪਾਂ ਇੱਕ ਪਾਸੇ ਕਰ ਸਕਦੇ ਹਾਂ। ਜਿੱਦਾਂ ਸੁੱਕੀਆਂ ਸਬਜ਼ੀਆਂ ਨੇ ਉਹਨਾਂ ਦੇ ਵਿੱਚ ਤੁਸੀਂ ਜਿਹੜਾ ਸਾਡਾ ਸਰੋਂ ਦਾ ਤੇਲ ਹੈ ਉਹਨੂੰ ਸਾੜ ਕੇ ਤੁਸੀਂ ਵਰਤ ਲਓ,
3: ਭਿੰਡੀਆਂ ਹੋ ਗਏ, ਬੈਂਗਣ ਹੋ ਗਏ, ਜਿੰਨੀ ਸਵਾਦ ਸਰੋਂ ਦੇ ਤੇਲ 'ਚ ਬਣਦਾ,
2: ਸੁੱਕੀ ਸਬਜ਼ੀ ਹੋ ਗਈ, ਗੋਭੀ ਹੋ ਗਈ, ਸੋ ਇਹ ਸਾਰੇ। ਫਿਰ ਜਿਹੜਾ ਤੁਹਾਡੇ ਤੜਕੇ ਦਾਲ ਦੂਲ ਵਗੈਰਾ ਉਹਦੇ 'ਚ ਦੇਸੀ ਘਿਓ ਜਾਂ
3: ਉਹ ਤੇ ਹਮੇਸ਼ਾ
2: ਹਾਂ, ਸੋ ਉਹ ਤੁਸੀਂ ਉਦਾਂ ਵਰਤ ਸਕਦੇ ਹੋ।
3: ਪਲੱਸ ਸਾਊਥ ਇੰਡੀਅਨ ਵਗੈਰਾ ਦੇ ਵਿੱਚ ਜਿਹੜੇ ਇਹਨਾਂ ਦੇ ਕੋਕੋਨਟ ਓਇਲ ਹੁੰਦਾ ਉਹਦਾ ਟੇਸਟ ਸੋਹਣਾ ਹੁੰਦਾ ਜੇ ਤੁਸੀਂ ਕੋਕੋਨਟ ਓਇਲ,
2: ਡਿਪੈਂਡ ਕਰਦਾ ਵਾ, ਮੈਨੂੰ ਲੱਗਦਾ ਨੌਰਥ ਵਾਲਿਆਂ ਦਾ ਹਲੇ ਉਹ ਟੇਸਟ ਨਹੀਂ ਆ, ਪਰ ਜੇ ਤੁਸੀਂ ਸਾਊਥ ਦਾ ਕੋਈ ਖਾਣਾ ਬਣਾ ਰਹੇ ਹੋ ਫਿਰ ਤੁਸੀਂ ਸਾਊਥ ਦੇ ਹਿਸਾਬ ਨਾਲ ਬਣਾ ਲਓ, ਹੈ ਨਾ। ਫਿਰ ਤੁਸੀਂ ਉਹਦੇ ਵਿੱਚ ਕੌੜਾ ਤੇਲ ਪਾ ਲਓ ਜਾਂ ਤੁਸੀਂ ਨਾਰੀਅਲ ਦਾ ਤੇਲ ਤੁਸੀਂ ਯੂਜ਼ ਕਰ ਲਓ, ਪਰ ਆਪਣੇ ਵਾਲਿਆਂ ਦੇ ਵਿੱਚ ਜੇ ਆਪਾਂ ਪਾਵਾਂਗੇ ਤਾਂ ਉਹ ਡਿਪੈਂਡ ਕਰਦਾ, ਜੇ ਤੁਹਾਡਾ ਟੇਸਟ ਬਣ ਗਿਆ ਵਾ ਤਾਂ ਉਹ ਤੁਸੀਂ ਜ਼ਰੂਰ ਤੁਸੀਂ ਕਰ ਲਓ। ਫਿਰ ਜਿਹੜਾ ਖਾਣ ਦਾ ਤਰੀਕਾ ਵਾ ਉਹ ਤੁਸੀਂ ਥੋੜ੍ਹਾ ਜਿਹਾ ਕਰ ਸਕਦੇ ਹੋ ਅਮੈਂਡ। ਆਪਾਂ ਕੁਰਸੀ 'ਤੇ ਬਹਿ ਕੇ ਜੇ ਖਾ ਰਹੇ ਹਾਂ ਤਾਂ ਕੁਛ, ਮੈਂ ਇੱਕ ਦੋ ਘਰਾਂ ਦੇ ਵਿੱਚ ਗਿਆ, ਉਹਨਾਂ ਨੇ ਹੁਣ ਉਹ ਜੈਪਨੀਜ਼ ਸਟਾਈਲ ਦਾ ਉਹਨਾਂ ਨੇ ਨਾ ਡਾਇਨਿੰਗ ਟੇਬਲ ਰੱਖਿਆ ਸੀ, ਹਾਂਜੀ ਜੈਪਨੀਜ਼ ਸਟਾਈਲ ਕੀ ਹੈ ਵੀ ਉਹ ਥੱਲੇ ਪੀੜ੍ਹੀ ਜਿੱਦਾਂ ਆਪਣੀ ਹੁੰਦੀ ਸੀ ਆਪਣਾ ਪੰਜਾਬੀ, ਅਤੇ ਉਸ ਟਾਈਪ ਦੇ ਉਹ ਬਿਲਕੁਲ ਉਨੇ ਕੀ ਹਾਈਟ ਦਾ ਵਾ।
3: ਉੱਦਾਂ ਹੀ ਰਾਜਸਥਾਨ 'ਚ ਵੀ ਬਹੁਤ ਰਾਜ ਜਿਹੜੇ ਮਾਰਵਾੜੀ ਲੋਕ ਹੁੰਦੇ ਉਹਨਾਂ ਦੇ ਅੱਗੇ ਇੱਕ ਚੌਕੀ ਟਾਈਪ ਹੁੰਦੀ ਹੈ ਅਤੇ ਉੱਦਾਂ ਹੀ ਗੱਦੀ ਟਾਈਪ ਹੁੰਦਾ, ਉਹ ਚੀਜ਼ ਉਹ ਹਜੇ ਵੀ ਮਤਲਬ ਹੈ ਕੋਮਨ ਕਿ ਉਸ ਦੇ ਵਿੱਚ ਹੀ ਬਹਿ ਕੇ ਖਾਣਾ।
2: ਹਾਂ ਤਾਂ ਜੇ ਪੋਸੀਬਲ ਹੋਵੇ ਤਾਂ ਉਸ ਤਰੀਕੇ ਦੇ ਨਾਲ ਐਟਲੀਸਟ ਬੱਚਿਆਂ ਨੂੰ ਚਟਾਈ ਚਟੂਰੀ ਜੀ ਵਿਛਾ ਕੇ ਬਾ ਕੇ, ਹਾਂ ਅਤੇ ਉੱਥੇ ਨਾਲੇ ਉਹਦੇ 'ਚ ਇਹ ਆ ਵੀ ਇਕੱਲਾ ਇਕੱਲਾ ਨਹੀਂ ਖਾਵਾਂਗੇ ਆਪਾਂ, ਇਕੱਠੇ ਖਾਵਾਂਗੇ, ਹੈ ਨਾ। ਤੁਸੀਂ ਉਹ ਇੱਦਾਂ ਦੀਆਂ ਕੁਛ ਇੱਕ ਚੀਜ਼ਾਂ ਜਿਹੜੀਆਂ ਨੇ ਉਹ ਵਾਪਸ ਸ਼ਾਇਦ ਤੁਸੀਂ ਆਪਣੀ ਲਾਈਫ 'ਚ ਇੰਟਰੋਡਿਊਸ ਕਰ ਸਕਦੇ ਹੋ,
3: ਅਤੇ
2: ਹਾਂ ਸਲੋ ਕੁਕਿੰਗ 'ਤੇ ਵਾਪਸ ਆ ਸਕਦੇ ਹੋ ਤੁਸੀਂ। ਕੋਸ਼ਿਸ਼ ਕਰ ਸਕਦੇ ਹੋ ਵੀ ਭਿਉਂ ਕੇ ਬਣਾ ਲਓ, ਹੈ ਨਾ, ਦਾਲਾਂ ਸਬਜ਼ੀਆਂ ਛੋਲੇ ਜਿਹੜੇ ਭਿਉਂ ਕੇ ਬਣਾ ਲਓ। ਫਿਰ ਜਿਹੜਾ ਤੁਸੀਂ ਬਣਾਉਣਾ ਵਾ ਖਾਣਾ ਉਹ ਤੁਸੀਂ ਕੋਸ਼ਿਸ਼ ਕਰੋ ਵੀ ਉਨਾ ਕੁ ਲਿਆਓ ਜਿੰਨਾ ਕੁ ਬਣ ਜਾਣਾ, ਬਹੁਤ ਨਾ ਲਿਆਓ ਜਿਹੜਾ ਫਰਿੱਜ 'ਚ ਪਿਆ ਸੜਦਾ ਰਹੇ। ਕੈਂਡ ਜਾਂ ਫਿਰ ਫਰੋਜ਼ਨ ਫਰੂਟ ਜਿਹੜਾ ਉਹਨੂੰ ਅਵੋਇਡ ਕਰ ਲਓ, ਸੋ ਜਿੰਨਾ ਕੁ ਵੀ ਪੋਸੀਬਲ ਕਰ ਸਕਦੇ ਹੋ। ਆਪਾਂ ਇਹ ਨਹੀਂ ਕਹਿ ਸਕਦੇ ਕਿ ਹੁਣ ਆਪਾਂ ਵਾਪਸ ਫਿਰ ਉਹ ਪੁਰਾਣੇ ਸਮੇਂ 'ਚ ਚੱਲ ਜਾਣਾ, ਪਰ ਜਿੰਨਾ ਕੁ ਵੀ
3: ਕਰ ਸਕਦੇ,
2: ਹਾਂ ਜਿੰਨਾ ਕੁ ਪੋਸੀਬਲੀ ਤੁਸੀਂ ਕਰ ਸਕਦੇ ਹੋ ਉਨਾ ਕੁ ਫਰੈਸ਼, ਕਿਉਂਕਿ ਸਾਨੂੰ ਜਦੋਂ ਆਪਾਂ ਫਰੈਸ਼ ਅਤੇ ਜਦੋਂ ਆਪਾਂ ਫਰੋਜ਼ਨ 'ਤੇ ਝਾਤੀ ਮਾਰਦੇ ਹਾਂ ਤਾਂ ਜ਼ਮੀਨ ਅਸਮਾਨ ਦਾ ਪ੍ਰਾਈਜ਼ ਦੇ ਵਿੱਚ ਕਈ ਵਾਰੀ ਫਰਕ ਨਿਕਲਦਾ, ਪਰ ਜੇ ਸਾਡੀ ਸਿਹਤ ਦਾ ਕੰਮ ਹੈ ਤਾਂ ਫਿਰ ਆਪਾਂ ਭਾਵੇਂ ਘੱਟ ਖਾ ਲਈਏ ਥੋੜ੍ਹਾ ਖਾ ਲਓ ਲਾਲਾ ਖਾ ਲਓ,
3: ਤੁਸੀਂ ਹੱਥ ਰੋਕ ਲਿਆ ਫਿਰ ਜਦੋਂ ਮਹਿੰਗੇ ਤੁਹਾਡੇ ਡਾਕਟਰ ਦੇ ਬਿੱਲਸ ਆਉਣੇ, ਦਵਾਈਆਂ ਆਉਣੀਆਂ, ਉਸ 'ਚ ਕਵਰ ਅਪ ਹੋ ਜਾਣਾ।
2: ਹਾਂ ਉਹਦੇ 'ਚ ਬੈਸਟ ਇਹ ਹੁੰਦਾ ਵਾ ਕਿ ਜਿਹੜਾ ਤੁਹਾਡਾ ਫਰੂਟ ਆ ਸਬਜ਼ੀਆਂ ਨੇ ਉਹ ਸੀਜ਼ਨਲ ਖਾਓ, ਅਤੇ ਸੀਜ਼ਨਲ ਹਮੇਸ਼ਾ ਹੀ ਤੁਹਾਨੂੰ ਸਸਤਾ ਮਿਲਦਾ ਜਿਹੜਾ ਸੀਜ਼ਨ 'ਚ ਆ। ਤੁਹਾਨੂੰ ਮਹਿੰਗਾ ਉਹ ਹੀ ਮਿਲੂਗਾ ਜਿਹੜਾ ਜਿਹੜਾ ਗੋਦਾਮਾਂ 'ਚੋਂ ਆਇਆ ਹੈ ਨਾ, ਕੋਲਡ ਸਟੋਰਾਂ 'ਚੋਂ ਆਇਆ। ਮਾਰਕੀਟ ਦੇ ਵਿੱਚ ਜਿਹੜੀ ਚੀਜ਼ ਦੀ ਭਰਮਾਰ ਆ, ਮੰਨ ਲਓ ਤੁਸੀਂ ਮਾਰਕੀਟ ਗਏ ਹੋ, ਸੇਬ ਹੀ ਸੇਬ ਢੇਰ ਲੱਗਾ ਵਾ, ਇਹਦਾ ਮਤਲਬ ਉਹ ਸੀਜ਼ਨ 'ਚ ਨੇ, ਫੜ ਲਓ ਲੈ ਲਓ। ਸੰਤਰੇ ਲੈ ਲਓ, ਜੇ ਮੰਨ ਲਓ ਨਿੱਘੀ ਜੀ ਇੱਕ ਢੇਰੀ ਲੱਗੀ, ਅਵੋਇਡ ਕਰ ਦਿਉ। ਹੁਣ ਤੁਸੀਂ ਜਾਓਗੇ ਗਰਮੀਆਂ ਨੇ ਗਾਂ, ਅਤੇ ਹੁਣ ਤੁਹਾਨੂੰ ਦਵਾਣੇ ਹੀ ਦਵਾਣੇ ਦਿਖਣ ਲੱਗ ਪੈਣੇ ਚਾਰ ਚੁਫੇਰੇ, ਹਾਲੇ ਥੋੜ੍ਹਾ ਰੁੱਕ ਜੋ ਗਰਮੀ ਜਿੱਦਾਂ ਜਿੱਦਾਂ। ਸੋ ਇਹਦਾ ਮਤਲਬ ਕਿ ਉਹ ਸੀਜ਼ਨ 'ਚ ਆ ਗਏ। ਸੋ ਕੱਦੂ ਤੁਸੀਂ ਵੇਖੋਗੇ ਜਦੋਂ ਸੀਜ਼ਨ ਆ ਗਿਆ, ਉਦੋਂ ਤੁਹਾਨੂੰ ਦਿਖਣੇ ਸ਼ੁਰੂ ਹੋ ਜਾਣੇ। ਅੱਜ ਕੱਲ੍ਹ 24 ਮਹੀਨੇ ਉਹ ਚੀਜ਼ਾਂ, ਸੋਰੀ 12 ਮਹੀਨੇ ਤੁਹਾਨੂੰ ਮਿਲਦੀਆਂ ਨੇ ਉਹ ਚੀਜ਼ਾਂ, ਪਰ ਤੁਸੀਂ ਉਹ ਲਓ ਜਿਹੜੀ ਚੀਜ਼ ਤੁਹਾਨੂੰ ਬਹੁਤ ਜ਼ਿਆਦਾ ਦਿਖ ਰਹੀ ਆ, ਜਿਹੜੀ ਚੀਜ਼ ਸੀਜ਼ਨ 'ਚ।
3: ਸੀਜ਼ਨ ਦੇ ਵਿੱਚ ਉਹੀ ਮਤਲਬ ਪੂਰਾ ਟ੍ਰੈਡੀਸ਼ਨਲ। ਈਵਨ ਮੈਨੂੰ ਯਾਦ ਹੈ ਕਿ ਪਹਿਲੇ ਆਪਣੇ ਟਾਈਮ ਦੇ ਵਿੱਚ, ਹੁਣ ਜਿਵੇਂ ਨੋਨ ਵੈਜ ਜਿਹੜੇ ਖਾਂਦੇ ਉਹਨਾਂ ਨੂੰ ਪਤਾ ਕਿ ਜਿਹੜਾ ਮਤਲਬ ਗੋਟ ਮੀਟ ਜਾਂ ਲੈਮ ਤਾਂ ਹੁੰਦੀ ਨਹੀਂ ਸੀ, ਗੋਟ ਹੀ ਹੁੰਦੀ ਸੀਗੀ ਇੰਡੀਆ ਦੇ ਵਿੱਚ, ਜਿਹੜੇ ਮਤਲਬ ਸਾਡੇ ਇਲਾਕੇ 'ਚ। ਅਤੇ ਇਹ ਕਿ ਉਹ ਚੀਜ਼ਾਂ ਦਿਨੇ ਹੀ ਖਾਣੀਆਂ, ਮਤਲਬ ਹਰ ਇੱਕ ਚੀਜ਼ ਦੀ ਟਾਈਮਿੰਗ ਵੀ ਹੁੰਦੀ ਸੀਗੀ ਪਹਿਲੇ ਦੇ। ਆਪਾਂ ਗੱਲ ਕਰੀਏ ਕਿ ਉਹ ਜਿਹੜਾ ਰੈੱਡ ਮੀਟ ਹੈ ਉਹ ਰਾਤ ਨੂੰ ਨਹੀਂ ਖਾਣਾ, ਮਤਲਬ ਇਹ ਸਾਰੀ ਚੀਜ਼ਾਂ ਵੀ। ਹੁਣ ਆਪਾਂ ਕਈ ਵਾਰੀ ਹੁੰਦਾ ਕਿ ਕੁਛ ਨਹੀਂ ਹੁੰਦਾ, ਲੇਕਿਨ ਉਹ ਹਰ ਇੱਕ ਚੀਜ਼ ਦਾ ਰੀਜ਼ਨ ਵੀ ਸੀਗਾ ਕਿ ਉਹਨੂੰ ਮਤਲਬ ਪਚਣ 'ਚ ਟਾਈਮ ਲੱਗਦਾ
2: ਜੀ। ਸੋ ਹੁਣ ਆਪਾਂ ਇਜਾਜ਼ਤ ਲਈਏ ਫਿਰ
3: ਜੀ। ਜੀ
2: ਠੀਕ ਹੈ ਜੀ, ਟਾਈਮ ਹੋ ਗਿਆ ਸਾਡਾ ਜਾਣ ਦਾ। ਸੋਡੀ ਸਾਹਿਬ ਕਹਿੰਦੇ ਨੇ ਕਿ ਹਾਈਬ੍ਰਿਡ ਭਿੰਡੀਆਂ, ਕਹਿੰਦੇ ਨੇ ਕਿ ਬੀਜ ਲਾਏ ਉੱਗੇ ਨਹੀਂ ਆ, ਅਤੇ ਕਿੱਥੋਂ ਲੈ ਸਕਦੇ? ਇਹ ਹਾਲੇ ਨਹੀਂ ਉੱਗਣੀਆਂ ਜੀ ਭਿੰਡੀਆਂ, ਭਿੰਡੀਆਂ ਦਾ ਸਮਾਂ ਨਹੀਂ ਆਇਆ। ਭਿੰਡੀਆਂ ਬਹੁਤ ਜਦੋਂ ਗਰਮੀ ਵੱਧ ਜਾਂਦੀ ਆ, ਬਹੁਤ ਮਤਲਬ ਇਹ ਸ਼ੁਰੂਆਤੀ ਗਰਮੀਆਂ ਦਾ ਇਹ ਨਹੀਂ ਆ ਤੁਹਾਡਾ ਇਹ ਸਬਜ਼ੀ। ਸੋ ਵੇਟ ਕਰ ਲਓ, ਉੱਗ ਪੈਣਗੇ। ਅਤੇ ਥੈਂਕ ਯੂ, ਕਹਿੰਦੇ ਕਿ ਬਲੈਕ ਚਨੇ ਅਤੇ ਸੂਜੀ ਹਲਵਾ ਇਜ਼ ਰੈਡੀ। ਵਾਹ, ਹਾਂ ਗੁੱਡ ਗੁੱਡ ਗੁੱਡ ਗੁੱਡ ਗੁੱਡ। ਰੋਜ਼ਮੇਰੀ ਫੋਰ ਜਸ਼ ਜਸ਼ ਜੀ ਕਹਿੰਦੇ ਕਿ ਆਈ ਹੈਵ ਹਿਊਜ ਪਲਾਂਟ ਇਨ ਮਾਈ ਗਾਰਡਨ, ਦੱਸੋ ਚਾਹੀਦਾ ਜੀ?
3: ਅੱਛਾ ਜੀ, ਵਾਹ,
2: ਹੂੰ
3: ਲੈ ਲਾਂਗੇ।
2: ਦੇਖੋ ਹੁਣ ਤਾਂ ਮੇਰੇ ਵਾਲ ਉਦਾਂ ਬੜੇ ਲੰਬੇ ਹਾਂ, ਆਂਢ ਗੁਆਂਢ ਗੰਜਾ ਨੂੰ ਦਾ ਹੁਣ ਤੇ
3: ਮਤਲਬ ਤੁਸੀਂ ਕੀ ਕਹਿ ਰਹੇ ਹੋ ਆਪਣੇ ਬਾਰੇ? ਨਹੀਂ ਬਟ ਥੈਂਕ ਯੂ।
2: ਹਾਂ ਪਹਿਲਾਂ ਤੁਸੀਂ ਜੇ ਲਾ ਲਓ ਤੁਸੀਂ ਇੱਦਾਂ ਦਾ ਕੁਛ, ਅਤੇ ਫਿਰ ਵਰਤੋਂ 'ਚ ਨਹੀਂ ਆਉਂਦਾ, ਅਤੇ ਫਿਰ ਅਚਾਨਕ ਇੱਕ ਰੀਲ ਜੀ ਆਉਂਦੀ ਆ, ਫਿਰ ਐਂ ਪੁੱਛਦੇ ਲੋਕੀ, ਹਾਏ ਆਹ ਕਿੱਥੋਂ ਮਿਲੂਗਾ, ਹਾਏ ਉਹ ਕਿੱਥੋਂ ਮਿਲੂਗਾ, ਹਾਏ ਇੱਦਾਂ ਕਿੱਦਾਂ, ਹਾਏ ਉੱਦਾਂ ਕਿੱਦਾਂ, ਹੈ ਨਾ। ਅਤੇ ਚਲੋ ਲੈਂਦੇ ਤੁਹਾਡੇ ਕੋਲੋਂ ਇਜਾਜ਼ਤ ਜੀ।
3: ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗਿਆ ਹੋਣਾ ਅੱਜ ਦਾ ਪ੍ਰੋਗਰਾਮ। ਕਰੋ ਬੱਚਿਆਂ ਨਾਲ ਛੁੱਟੀਆਂ ਇੰਜੋਏ, ਅਤੇ ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ
2: 1674 AM।

0: ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: Smith's Lane by Molec ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ, ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਦੇ ਉੱਤੇ ਝਾਤੀ ਮਾਰਨ ਦਾ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਭਾਰਤੀ ਖਬਰਾਂ ਦੇ ਉੱਤੇ ਝਾਤ ਮਾਰਾਂਗੇ। ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। 21 ਤਰੀਕ ਅੱਜ ਸਤੰਬਰ ਦਾ ਮਹੀਨਾ, ਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਸਤਿ ਸ੍ਰੀ ਅਕਾਲ ਸਰ, ਤੁਸੀਂ ਆਉਣ ਰਹੋ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ, ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਤੇ ਗਿਆਨੀ ਮਲਕੀਤ ਸਿੰਘ, ਜੋ ਅਡੀਸ਼ਨਲ ਹੈੱਡ ਗ੍ਰੰਥੀ ਨੇ ਦਰਬਾਰ ਸਾਹਿਬ ਦੇ, ਉਹਨਾਂ ਨੂੰ ਪੰਜ ਚੋਂ ਛੇਕ ਦਿੱਤਾ ਤੇ ਪੰਜ ਸਿੰਘ ਸਾਹਿਬਾਨ ਨੇ ਇਹ ਫੈਸਲਾ ਲਿਆ। ਉਧਰ ਦੂਜੀ ਖਬਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਧੂਰੀ ਹਲਕੇ ਤੋਂ ਘਰ ਘਰ ਚੋਣ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ ਤੇ ਕਿਹਾ ਕਿ ਵਿਰੋਧੀ ਪਾਰਟੀਆਂ ਕੋਲੇ ਜਿਹੜਾ ਹੈ ਉਹਨਾਂ ਖਿਲਾਫ਼ ਬੋਲਣ ਲਈ ਕੁਝ ਵੀ ਨਹੀਂ ਹੈ। ਇਸ ਤੋਂ ਅਗਲੀ ਖਬਰ, ਹਿਮਾਚਲ ਤੇ ਉੱਤਰਾਖੰਡ ਦੀ ਸਰਹੱਦ ਤੇ ਲੱਗ ਰਹੇ ਕਿਸ਼ਾਊ ਜਿਹੜਾ ਹੈਗਾ ਪ੍ਰੋਜੈਕਟ ਨੂੰ ਪੰਜਾਬ ਵੱਲੋਂ ਸੁਪਰੀਮ ਕੋਰਟ ਚ ਜਿਹੜਾ ਹੈਗਾ ਉਹ ਚੈਲੰਜ ਕੀਤਾ ਗਿਆ ਤੇ ਕਿਉਂਕਿ ਪੰਜਾਬ ਨੂੰ ਉਹਦੇ ਚ ਮੈਂਬਰ ਨਹੀਂ ਲਿਆ ਗਿਆ, ਜਦਕਿ 6 ਹੋਰ ਸੂਬੇ ਜਿਹੜੇ ਹੈਗੇ ਉਸ ਪ੍ਰੋਜੈਕਟ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ। ਉਧਰ ਦਿੱਲੀ ਚ SIR ਤੋਂ ਬਾਅਦ ਬੀਜੇਪੀ ਦੇ ਬਹੁਤ ਹੀ ਸੀਨੀਅਰ ਆਗੂ LK ਅਡਵਾਨੀ ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਚੋਣ ਕਮਿਸ਼ਨਰ ਸੰਧੂ ਦੇ ਸਮੇਤ ਕੋਈ 33,13,000 ਵੋਟਰਾਂ ਨੂੰ ਨੋਟਿਸ ਜਾਰੀ ਕੀਤੇ ਨੇ, ਉਹਨਾਂ ਦੀ ਵੋਟ ਜਾਇਜ਼ ਹੋਣ ਸੰਬੰਧੀ ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਸਭ ਤੋਂ ਪਹਿਲੀ ਜਿਹੜੀ ਖਬਰ ਤੁਸੀਂ ਸਾਂਝੀ ਕੀਤੀ ਹੈ ਇਸ ਟਾਈਮ ਦੇ ਉੱਤੇ, ਚਾਰ ਸਫੇਰੇ ਚਰਚਾ ਦੇ ਵਿੱਚ ਹੈ ਅਤੇ ਬਹੁਤ ਸਾਰੇ ਪਾਸਿਆਂ ਤੋਂ, ਬੜੇ ਸਾਰੇ ਐਂਗਲਸ ਤੋਂ ਇਹਨੂੰ ਡਿਸਕਸ ਕੀਤਾ ਜਾ ਰਿਹਾ ਵਾ। ਕਈਆਂ ਦਾ ਵਿਚਾਰ ਤਾਂ ਇੱਥੋਂ ਤੱਕ ਵੀ ਆ ਕਿ ਇੱਦਾਂ ਦੀਆਂ ਜਿੰਨੀਆਂ ਵੱਧ ਤੋਂ ਵੱਧ ਆਪਾਂ ਡਿਸਕਸ ਕਰਦੇ ਹਾਂ ਉਹਦੇ ਨਾਲ ਸਗੋਂ ਆਪਣਾ ਹੀ ਝੱਗਾ ਚੁੱਕਿਆ, ਢਿੱਡ ਨੰਗਾ ਹੁੰਦਾ। ਕਈ ਸ਼ਰਮਸਾਰ ਮਹਿਸੂਸ ਕਰ ਰਹੇ ਨੇ, ਕਈ ਇਹਨੂੰ ਹੋਰ ਵੱਧ ਚੜ੍ਹ ਕੇ ਅੱਗੇ ਤੋਂ ਅੱਗੇ ਫੈਲਾ ਰਹੇ ਨੇ। ਕੁੱਲ ਮਿਲਾ ਕੇ ਇਨਸਾਨ ਇਨਸਾਨ ਹੀ ਆ, ਇੱਕ ਇਨਸਾਨ ਦੇ ਵਿੱਚ ਸਾਰੇ ਹੀ ਰੰਗ ਆ, ਜਿਹੜੇ ਵੇਲੇ ਕਿਹੜਾ ਹਾਵੀ ਹੋ ਗਿਆ ਅਤੇ ਕੀ ਉਹ ਆਪਣਾ ਅਹੁਦਾ ਕਿਹੜੇ ਪਾਸੇ ਨੂੰ ਛੱਡ ਕੇ ਕਿਹੜੇ ਪਾਸੇ ਨੂੰ ਤੁਰ ਪਿਆ। ਸੋ ਇੱਦਾਂ ਦੇ ਪਤਾ ਨਹੀਂ ਕਿੰਨੀਆਂ ਕੁ ਡਿਸਕਸ਼ਨਸ ਇਸ ਟਾਈਮ ਦੇ ਉੱਤੇ ਹਾਵੀ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ। ਜਿਹੜੇ ਸਾਡੇ ਸੁਣ ਰਹੇ ਨੇ ਇਸ ਟਾਈਮ ਦੇ ਉੱਤੇ ਸਰੋਤੇ, ਹੋ ਸਕਦਾ ਬਹੁਤ ਸਾਰਿਆਂ ਨੂੰ ਬਰੀਕੀ ਦੇ ਵਿੱਚ ਨਾ ਪਤਾ ਹੋਵੇ ਕਿ ਪਿੱਛੇ ਕੀ ਹੋਇਆ ਵਾਪਰਿਆ। ਵੈਸੇ ਤਾਂ ਸਾਰੇ ਰਹਿੰਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਫਿਰ ਖਬਰਾਂ ਦੇ ਨਾਲ ਸਾਰੇ ਵਾਹ ਵਾਸਤਾ ਰੱਖਦੇ ਨੇ, ਪਰ ਫਿਰ ਵੀ ਮੈਂ ਚਾਹੂੰਗਾ ਕਿ ਆਪਾਂ ਥੋੜ੍ਹਾ ਜਿਹਾ ਪਿੱਛੋਂ ਲੈ ਕੇ ਪਹਿਲਾਂ ਇਹ ਮਸਲਾ ਥੋੜ੍ਹਾ ਜਿਹਾ ਐਕਸਪਲੇਨ ਕਰ ਦਈਏ ਕਿ ਅਸਲ ਵਿੱਚ ਹੋਇਆ ਕੀ ਹੈ।
1: ਅਸਲ 'ਚ ਜਿਹੜੀ ਕਹਾਣੀ ਹੈ ਉਹ ਤਾਂ ਇਹ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜਾ ਹੈ ਇੱਕ FIR ਇਹਨਾਂ ਦੇ ਖਿਲਾਫ਼ ਜਿਹੜੀ ਆ ਉਹ ਦਰਜ ਹੋਣ ਤੋਂ ਬਾਅਦ ਇਹ ਸਾਰਾ ਐਕਸ਼ਨ ਲਿਆ ਗਿਆ, ਜਿਹਦੇ 'ਚ ਅਮਰਜੀਤ ਚਾਵਲਾ ਕੈਨੇਡਾ ਚਲੇ ਗਏ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਐਵੇਂ ਉਹਨਾਂ ਨੂੰ ਫਸਾਉਣ ਲਈ ਝੂਠਾ ਇਲਜ਼ਾਮ ਲਾਇਆ ਗਿਆ ਤੇ, ਪਰ ਕਿਉਂਕਿ ਇਹ ਕਾਫੀ ਲੰਬੇ ਸਮੇਂ ਤੋਂ ਜਿਹੜੀ ਇਹ ਚੱਲਾ ਆ ਰਿਹਾ ਇਸ਼ੂ ਹੈ, ਉਹ ਜਿਨ੍ਹਾਂ ਨੇ ਚਾਵਲਾ ਤੇ ਬਾਕੀਆਂ ਦੇ ਖਿਲਾਫ ਇਲਜ਼ਾਮ ਲਾਏ ਨੇ ਤੇ ਖਾਸ ਕਰਕੇ ਜਿਹੜਾ ਹੈਗਾ ਰੇਪ ਦਾ ਜਾਂ ਬਲਾਤਕਾਰ ਦਾ ਕਹਿ ਲਓ ਛੇੜਛਾੜ ਦਾ ਜਿਹੜਾ ਇਲਜ਼ਾਮ ਆ ਉਹ ਤਾਂ ਅਮਰਜੀਤ ਸਿੰਘ ਚਾਵਲਾ ਦੇ ਖਿਲਾਫ਼ ਹੀ ਜਿਹੜਾ ਹੈ ਉਹ ਲਾਇਆ ਗਿਆ, ਜਿਹੜੀ FIR ਤੇ ਉਹ ਦਰਜ ਕਰਾਈ ਗਈ ਹੈ ਅਨੰਦਪੁਰ ਸਾਹਿਬ ਜਿਹੜੇ ਹੈ ਪੁਲਿਸ ਸਟੇਸ਼ਨ ਦੇ ਵਿੱਚ ਉਹਦੇ ਮੁਤਾਬਕ, ਤੇ ਬਾਕੀ ਜਿਹੜੇ ਲੋਕ ਨੇ ਉਹਨਾਂ ਦਾ ਨਾਮ ਵੀ ਵਿੱਚ ਸ਼ਾਮਿਲ ਹੈ, ਭਾਵੇਂ ਉਹਨੂੰ ਗਵਾਹੀ ਦੇ ਤੌਰ ਤੇ ਕਹਿ ਲਓ ਕਿ ਰੱਖ ਲਿਆ ਜਾਂ ਜਿਹੜਾ ਉਹਨਾਂ ਨੇ ਜਿਹੜੀ ਉਹ ਬੀਬੀ ਨੇ FIR ਲਿਖਾਈ ਹੈ ਜਿਹੜੀ ਪਹਿਲੀ ਰਾਬਤ ਹੈ ਜਿਹੜੀ ਉਹਦੇ ਚ ਉਹ ਜ਼ਿਕਰ ਕੀਤਾ ਗਿਆ ਕਿ ਇਹ ਜਿਹੜਾ ਏਦਾਂ ਦੀ ਆ ਗੱਲ ਹੈ ਸਾਰੀ। ਇਹਦੇ ਚ ਦੋ ਤਿੰਨ ਗੱਲਾਂ ਜਿਹੜੀਆਂ ਨੇ ਉਹ ਬਹੁਤ ਮਹੱਤਵਪੂਰਨ ਹੈ ਰਣਜੋਤ ਜੀ। ਪਹਿਲੀ ਗੱਲ ਤਾਂ ਉਹ ਬੀਬੀ ਜਦੋਂ ਆਈ ਉਹਨੂੰ ਪਹਿਲਾਂ ਦਿੱਲੀ ਗ੍ਰਿਫ਼ਤਾਰ ਕੀਤਾ ਗਿਆ, ਬਹਿਰੀਨ ਤੋਂ ਉਹ ਆਈ ਸੀ ਤੇ ਉਹ NRI ਹੈ ਤੇ ਫਿਰ ਉਹਨੂੰ ਪਤਾ ਨੀ ਕਿਸ ਆਧਾਰ ਤੇ ਪੁੱਛਗਿੱਛ ਤੋਂ ਬਾਅਦ ਜਿਹੜਾ ਹੈ ਉਹ ਛੱਡਿਆ ਗਿਆ ਤੇ ਉਸ ਤੋਂ ਬਾਅਦ ਸਿੱਧਾ ਜਿਹੜਾ ਹੈ ਉਹ ਤਾਲਮੇਲ ਉਹਦਾ ਹੋਇਆ ਇੱਥੇ ਆ ਕੇ ਇਹਨਾਂ ਦੇ ਨਾਲ ਸੰਗਤ ਦੇ ਨਾਲ ਕਿ ਉਹਨਾਂ ਨੇ ਇੱਥੇ ਰਹਿਣਾ ਠਹਿਰਨਾ ਤੇ ਜਿਸ ਤਰੀਕੇ ਨਾਲ ਲਗਾਤਾਰ ਉਹਨੂੰ VIP ਟ੍ਰੀਟਮੈਂਟ ਦਿੱਤਾ ਗਿਆ SGPC ਵੱਲੋਂ, ਜਿੱਥੇ ਵੀ ਉਹ ਜਾਂਦੇ ਉਹਨੂੰ ਕਮਰਾ ਮਿਲਦਾ ਤੇ ਪੱਕੇ ਤੌਰ ਤੇ ਜਿਹੜਾ ਹੈ ਅਨੰਦਪੁਰ ਸਾਹਿਬ ਤਾਂ ਪੱਕੇ ਤੌਰ ਤੇ ਕਮਰਾ ਦਿੱਤਾ ਹੋਇਆ ਸੀਗਾ, ਇੱਥੇ ਆ ਕੇ ਉਹ ਠਹਿਰਦੇ ਸੀ, ਉਹਨੂੰ ਗੱਡੀ ਦਿੱਤੀ ਹੋਈ ਸੀ SGPC ਨੇ ਆਪਣੀ ਤੇ ਕਿਉਂਕਿ ਇਸੇ ਕਰਕੇ ਜਿਹੜਾ ਹੈ SGPC ਦਾ ਇੱਕ ਡਰਾਈਵਰ ਉਹਦਾ ਵੀ ਨਾਂ ਆਉਂਦਾ ਵਿੱਚ, ਇਸੇ ਕਰਕੇ ਜਿਹੜੇ ਗਿਆਨੀ ਮਲਕੀਤ ਸਿੰਘ ਹੈ ਐਡੀਸ਼ਨਲ ਜਿਹੜੇ ਹੈੱਡ ਗ੍ਰੰਥੀ ਨੇ ਦਰਬਾਰ ਸਾਹਿਬ ਦੇ, ਉਹਨਾਂ ਦਾ ਨਾਂ ਜਿਹੜਾ ਹੈਗਾ ਉਹ ਆਉਂਦਾ। ਤੇ ਉਹ ਸੋ ਇਹ ਸਾਰੇ ਜਿਹੜੇ ਹੈ ਇਸ ਤਰੀਕੇ ਦੇ ਨਾਲ ਇਸ ਮਾਮਲੇ ਦੇ ਵਿੱਚ ਇੱਕ ਤਰ੍ਹਾਂ ਦੇ ਜਿਵੇਂ ਕੋਈ ਟਰੈਪ ਲਾਇਆ ਹੁੰਦਾ, ਇੱਦਾਂ ਜਿਹੜੇ ਹੈ ਬੰਦੇ ਫਸੇ ਹੈ। ਤੇ ਜਿਹੜੀ ਅਗਲੀ ਗੱਲ ਉਹ ਹੈ ਕਿ ਜਿਹੜੀ ਇਹ FIR ਹੈ ਰਣਜੋਤ ਜੀ, ਉਹ 21 ਅਗਸਤ ਨੂੰ ਲਾਂਚ ਹੁੰਦੀ ਹੈ, ਜਿਹੜਾ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਰਪਟ ਕੱਟੀ ਗਈ। ਤੇ ਪਰ 21 ਅਗਸਤ ਤੋਂ ਬਾਅਦ ਪੁਲਿਸ ਬਿਲਕੁਲ ਇਨਐਕਸ਼ਨ ਚ ਹੈ, ਪੁਲਿਸ ਨੇ ਕੋਈ ਉਹਦੇ ਤੇ ਕਾਰਵਾਈ ਨਹੀਂ ਕੀਤੀ, ਹਾਲਾਂਕਿ FIR ਤੋਂ ਬਾਅਦ ਤਾਂ ਇਮੀਡੀਏਟ ਗ੍ਰਿਫਤਾਰੀ ਚਾਹੀਦੀ ਸੀਗੀ। ਤੇ ਬਾਅਦ ਦੇ ਵਿੱਚ ਪੁਲਿਸ ਥੋੜਾ ਜਿਹਾ ਇਸ ਕਰਕੇ ਵੀ ਉਹ ਨਿਕਲੀ ਕਿਉਂਕਿ ਵੀ ਉਹ ਇੱਕ ਬੰਦਾ ਇਸ ਤਰ੍ਹਾਂ ਸੀ ਵੀ ਜਿਹਨੂੰ ਕਹਿ ਲਓ ਕਿ ਇੱਕ ਪੋਲੀਟੀਕਲ ਜਾਂ ਇੱਕ ਪਬਲਿਕ ਫਿਗਰ ਹੈ, ਇਸ ਕਰਕੇ ਪਹਿਲਾਂ ਇਨਕੁਆਇਰੀ ਹੋਣੀ ਜ਼ਰੂਰੀ ਹੈ ਗ੍ਰਿਫਤਾਰੀ ਤੋਂ ਪਹਿਲਾਂ।

ਅਮਰਜੀਤ ਚਾਵਲਾ ਉਹ ਕੈਨੇਡਾ ਚਲੇ ਜਾਂਦੇ ਆ, ਤੇ ਇਹ ਜਦੋਂ ਇਹ ਇੱਥੇ ਮੀਡੀਆ ਦੇ ਵਿੱਚ ਗੱਲ ਆਉਂਦੀ ਉਦੋਂ ਪਹਿਲਾਂ ਤੋਂ ਕੈਨੇਡਾ ਪਹੁੰਚ ਚੁੱਕੇ, ਤੇ ਉੱਥੋਂ ਹੀ ਉਹ ਕੰਡੈਮ ਕਰਦੇ ਆ ਇਸ ਗੱਲ ਨੂੰ, ਤੇ ਫਿਰ ਕਹਿੰਦੇ ਆ ਪੁਲਿਸ ਕਿ ਉਹ ਭਾਲ ਜਾਰੀ ਹੈ। ਤੇ ਇਸ ਸਾਰੇ ਕਾਸੇ ਤੋਂ ਬਾਅਦ ਫਿਰ ਐਸ ਜੀ ਪੀ ਸੀ ਅਕਾਲ ਤਖ਼ਤ ਸਾਹਿਬ ਹੋਰ ਇਹ ਐਕਸ਼ਨ ਦੇ ਵਿੱਚ ਆਉਂਦੇ, ਜਦੋਂ ਲਗਾਤਾਰ ਜਿਹੜੀ ਹੈ ਇਹਦੀ ਮੀਡੀਆ ਦੇ ਵਿੱਚ ਵੀ ਚਾਰੇ ਪਾਸੇ ਪੋਲੀਟੀਕਲੀ ਵੀ ਇਹਦੀ ਕਾਫੀ ਜਿਹੜੀ ਹੈ ਜਿਹਨੂੰ ਕਹਿੰਦੇ ਆ ਤੋਏ ਤੋਏ ਹੁੰਦੀ ਹੈ ਜਾਂ ਥੂ ਥੂ ਹੁੰਦੀ ਹੈ ਕਿ ਇਹ ਇਸ ਤਰ੍ਹਾਂ ਦਾ ਜਿਹੜਾ ਮਾਮਲੇ ਵਿੱਚ ਕਿਵੇਂ ਆ ਗਏ ਜਿਹੜੇ ਆਪਣੇ ਆਪ ਨੂੰ ਬਹੁਤ ਪੰਥਕ ਸਮਝਦੇ ਆ ਜਾਂ ਏਦਾਂ ਦੀ ਗੱਲ, ਤੇ ਇਸੇ ਕਰਕੇ ਫਿਰ ਜਿਹੜਾ ਹੈਗਾ ਇਹ ਐਕਸ਼ਨ ਹੁਣ ਅਕਾਲ ਤਖ਼ਤ ਸਾਹਿਬ ਨੇ ਜਿਹੜਾ ਹੈ ਉਹ ਲਿਆ। ਜਥੇਦਾਰ ਨੂੰ ਇਹ ਸਮਝ ਲਓ ਕਿ ਇਹ ਐਕਸ਼ਨ ਲੈਣਾ ਪਿਆ ਕਿਉਂਕਿ ਇਸ ਤਰੀਕੇ ਦੇ ਨਾਲ ਜਿਹੜਾ ਦਬਾਅ ਸੰਗਤ ਦਾ ਕਹਿ ਲਓ ਜਾਂ ਇੱਕ ਜ਼ਮੀਰ ਦਾ ਕਹਿ ਲਓ ਕਿ ਉਹ ਇੱਕ ਦਬਾਅ ਬਣਿਆ ਕਿ ਜੇ ਇਸ ਤਰ੍ਹਾਂ ਹੀ ਏਦਾਂ ਦੀਆਂ ਗੱਲਾਂ ਬਾਹਰ ਆਉਂਦੀਆਂ ਰਹੀਆਂ ਜਾਂ ਇਸ ਤਰ੍ਹਾਂ ਇੱਕ ਖੁੱਲ ਵਰਤਦੀ ਰਹੀ ਜਾਂ ਸਾਰਿਆਂ ਨੂੰ ਲੀਡਰਾਂ ਨੂੰ ਇਹ ਲੱਗਿਆ ਕਿ ਇਹ ਤਾਂ ਕੋਈ ਗੱਲ ਤੁਹਾਡੇ ਕੋਲ ਸਰਾਵਾਂ ਨੇ, ਤੁਹਾਡੇ ਕੋਲ ਸਾਰੇ ਪ੍ਰਬੰਧ ਨੇ, ਤੁਹਾਡੇ ਕੋਲ ਅਮਲਾ ਫੈਲ ਹੈ, ਤੇ ਤੁਸੀਂ ਜਿੱਦਾਂ ਦੀ ਮਰਜ਼ੀ ਜਿਹੜਾ ਹੈਗਾ ਜਿਹੜਾ ਹੈਗਾ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਮਾਜਿਕ ਤੌਰ ਤੇ ਜਾਂ ਜਿਹਨੂੰ ਆਪਾਂ ਅਖਲਾਕੀ ਤੌਰ ਤੇ ਆਪਾਂ ਮਾੜੇ ਕਿਰਦਾਰ ਦੀਆਂ ਗੱਲਾਂ ਸਮਝਦੇ ਹਾਂ, ਇਸ ਪਾਸੇ ਨੂੰ ਜਿਹੜਾ ਇਹ ਇਸ ਪਾਸੇ ਨੂੰ ਤੁਰਨ ਦੀ ਫਿਰ ਗੱਲ, ਤੇ ਫਿਰ ਤਾਂ ਕੋਈ ਰੋਕ ਟੋਕ ਹੀ ਨਹੀਂ ਰਹੇਗੀ, ਤੇ ਇਹ ਇਸ ਕਰਕੇ ਹੀ ਜਿਹੜਾ ਹੈਗਾ ਏਦਾਂ ਦਾ ਇੱਕ ਪ੍ਰੈਸ਼ਰ ਬਣਿਆ ਜਿਹਦੇ ਕਰਕੇ ਇਹ ਸਾਰਾ ਕੁਛ ਹੋਇਆ। ਤੇ ਹੁਣ ਜਿਹੜੇ ਵਿਰੋਧੀ ਹੈ ਮਤਲਬ ਕਿ ਸਿੱਖ ਸੰਸਥਾਵਾਂ ਦੇ ਵਿੱਚ ਵੀ ਤੇ ਜਾਂ ਇਹ ਕਹਿ ਲਓ ਕਿ ਸਿੱਖ ਸੰਪਰਦਾਵਾਂ ਦੇ ਵਿੱਚ ਜਾਂ ਸਿਆਸੀ ਵਿਰੋਧੀ, ਉਹ ਹੁਣ ਸਾਰੇ ਇਸ ਗੱਲ ਨੂੰ ਇਹ ਕਹਿ ਰਹੇ ਨੇ ਕਿ ਸਿਰਫ ਤੇ ਸਿਰਫ ਜਿਹੜਾ ਹੈ ਇਹ ਕਿਉਂਕਿ ਚਾਵਲਾ ਸਾਹਿਬ ਸੁਖਬੀਰ ਬਾਦਲ ਦੇ ਬਹੁਤ ਨੇੜੇ ਸੀਗੇ ਵੀ ਉਹਨਾਂ ਨੂੰ ਬਚਾਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਧਾਮੀ ਸਾਹਿਬ ਨੂੰ ਬਚਾਉਣ ਵਾਸਤੇ ਇਹ ਸਾਰੀ ਕਾਰਵਾਈ ਕੀਤੀ ਗਈ ਹੈ। ਤੇ ਕਿਉਂਕਿ ਇਹ ਗੱਲ ਤਾਂ ਫਿਰ ਸਿੱਧੀ ਹੀ ਆਉਂਦੀ ਹੈ ਕਿਉਂਕਿ ਜਿਹੜੀਆਂ ਉਸ ਬੀਬੀ ਨੂੰ ਫੈਸਿਲਿਟੀਜ਼ ਦਿੱਤੀਆਂ ਜਾਂ ਸਾਰਾ ਕੁਛ ਕੀਤਾ ਉਹ ਤਾਂ ਐਸ ਜੀ ਪੀ ਸੀ ਦੇ ਪ੍ਰਧਾਨ ਦੇ ਕਹਿਣ ਤੇ ਜਾਂ ਉਹਨਾਂ ਦੇ ਨੋਟਿਸ ਦੇ ਆਉਣ ਤੇ ਹੀ ਸਾਰਾ ਕੁਛ ਹੋਇਆ ਕਿਉਂਕਿ ਅਦਰਵਾਈਜ਼ ਤਾਂ ਕਿਸੇ ਗੈਸਟ ਨੂੰ ਇੱਦਾਂ ਦੀਆਂ ਸਹੂਲਤਾਂ ਤਾਂ ਦਿੱਤੀਆਂ ਨਹੀਂ ਜਾਂਦੀਆਂ ਵੀ ਉਹਨੂੰ ਗੱਡੀ ਵੀ ਦਿੱਤੀ ਜਾਵੇ ਤੇ ਉਹ ਜਿੱਥੇ ਮਰਜ਼ੀ ਜਾ ਕੇ ਅੰਮ੍ਰਿਤਸਰ ਜਾਂ ਜਿੱਥੇ ਵੀ ਐਸ ਜੀ ਪੀ ਸੀ ਦੀਆਂ ਸਰਾਵਾਂ ਨੇ ਇਹ ਗੈਸਟ ਹਾਊਸ ਨੇ ਉੱਥੇ ਜਾ ਕੇ ਉਹ ਆਰਾਮ ਨਾਲ ਠਹਿਰੇ। ਤੇ ਕਈ ਲੋਕ ਇੱਥੋਂ ਤੱਕ ਵੀ ਕਹਿੰਦੇ ਆ ਕਿ ਦਰਬਾਰ ਸਾਹਿਬ ਜਿਹੜੇ ਕੀਰਤਨ ਦੇ ਵਿੱਚ ਜਿਹੜੀਆਂ ਡਿਊਟੀਆਂ ਲੱਗਦੀਆਂ ਰਾਗੀਆਂ ਦੀਆਂ ਉਹ ਵੀ ਉਹਦੇ ਕਹਿਣ ਤੇ ਵੀ ਇਹਨੂੰ ਅਸੀਂ ਸੁਣਨਾ ਚਾਹੁੰਦੇ ਹਾਂ ਇਸ ਰਾਗੀ ਦੀ ਡਿਊਟੀ ਲਾਈ ਜਾਵੇ। ਇਹ ਵੈਸੇ ਤਾਂ ਇੱਕ ਕਹਿਣ ਦੀ ਗੱਲ ਹੈ, ਇਹਦਾ ਕੋਈ ਸਬੂਤ ਤਾਂ ਉਦਾਂ ਦਾ ਨਹੀਂ ਹੈ, ਤੇ ਪਰ ਜਦੋਂ ਕਿਉਂਕਿ ਇੱਦਾਂ ਦਾ ਕੋਈ ਘਟਨਾ ਵਾਪਰਦੀ ਹੈ ਫਿਰ ਸਾਰਾ ਕੁਛ ਜਿਹੜਾ ਹੈਗਾ ਉਹ ਜਾਇਜ਼ ਲੱਗਣ ਲੱਗ ਜਾਂਦਾ, ਤੇ ਇਹ ਵੀ ਇੱਕ ਗੱਲ ਹੈ ਇਹਦੇ ਵਿੱਚ। ਤੇ ਪਰ ਹੁਣ ਇਸ ਇਹ ਕਰਨ ਦੇ ਨਾਲ ਇੱਦਾਂ ਦਾ ਜਿਹੜਾ ਐਕਸ਼ਨ ਲੈਣ ਦੇ ਨਾਲ ਤੇ ਫਿਰ ਇਸ ਤੋਂ ਬਾਅਦ ਕੀ ਹੋਏਗਾ ਕਿ ਵਾਕਈ ਜਿਹੜੀ ਹੈ ਸੰਗਤ ਜਾਂ ਸਿੱਖ ਪੰਥ ਉਹ ਮੂੰਹ ਨਹੀਂ ਲਾਏਗਾ ਕਿਉਂਕਿ ਇੱਦਾਂ ਦੇ ਜਿਹੜੇ ਹੈਗੇ ਆਦੇਸ਼ ਪਹਿਲਾਂ ਵੀ ਬਹੁਤ ਵਾਰੀ ਆਏ ਨੇ, ਬਹੁਤ ਲੀਡਰਾਂ ਦੇ ਖਿਲਾਫ ਆਏ ਨੇ। ਤੇ ਇਹ ਹੈ ਕਿ ਹਾਂ ਜਿਹੜੇ ਜਿਹੜੇ ਆਗੂ ਨੇ ਜਾਂ ਜਿਹੜੇ ਲੀਡਰ ਨੇ ਜਾਂ ਕੋਈ ਵੀ ਜਿਹੜਾ ਗੁਰਸਿੱਖ ਬੰਦਾ ਜਿਹਦੇ ਉੱਤੇ ਇੱਦਾਂ ਦਾ ਜਿਹਦੇ ਖਿਲਾਫ ਫਤਵਾ ਜਾਰੀ ਹੁੰਦਾ ਤੇ ਉਹਦੇ ਉੱਤੇ ਇੱਕ ਜਿਹੜਾ ਹੈਗਾ ਦਬਾਅ ਮਾਨਸਿਕ ਦਬਾਅ ਜ਼ਰੂਰ ਬਣ ਜਾਂਦਾ, ਉਹਦੀ ਇੱਕ ਜ਼ਮੀਰ ਦੀ ਆਵਾਜ਼ ਫਿਰ ਅੰਦਰੋਂ ਭਾਵੇਂ ਉਹ ਅਪੋਲੋਜਾਈਜ਼ ਕਰਦਾ ਆ ਕੇ ਮਾਫ਼ੀ ਮੰਗਦਾ ਗਲ ਚ ਪੱਲਾ ਪਾ ਕੇ, ਕਹਿੰਦਾ ਕਿ ਮੈਨੂੰ ਜੋ ਤਨਖਾਹ ਲਾਉਣੀ ਹੈ ਲਾ ਦਿਓ, ਇੱਦਾਂ ਦੀ ਗੱਲ ਕਰਦਾ ਕਿਉਂਕਿ ਪਹਿਲਾਂ ਵੀ ਇੱਦਾਂ ਦੀਆਂ ਘਟਨਾਵਾਂ ਵਾਪਰੀਆਂ ਨੇ, ਇੱਦਾਂ ਦੀਆਂ ਵੀਡੀਓ ਵੀ ਸਾਹਮਣੇ ਆਈਆਂ ਨੇ ਤੇ ਉੱਥੇ ਵੀ ਜਿਹੜਾ ਹੈਗਾ ਉਹਨਾਂ ਨੂੰ ਫਿਰ ਬਾਅਦ ਦੇ ਵਿੱਚ ਬਖਸ਼ਿਆ ਗਿਆ ਤੇ ਇਹ ਸਾਰਾ ਕੁਛ ਕਰਨ ਤੇ ਪੋਲੀਟੀਕਲ ਬੰਦਿਆਂ ਨੂੰ ਵੀ ਕੀਤਾ ਗੈਰ ਜਿਹੜੇ ਸਿਆਸੀ ਲੋਕ ਨੇ ਉਹਨਾਂ ਨੂੰ ਵੀ ਜਿਹੜਾ ਹੈ ਇੱਦਾਂ ਦਾ ਕੀਤਾ ਤੇ ਪਰ ਇਹ ਵੀ ਹੁਣ ਇੱਕ ਵਾਰੀ ਫੇਰ ਇਹ ਗੱਲ ਜਿਹੜੀ ਚਰਚਾ ਚ ਛਿੜਪੀ ਤੇ ਚਰਚਾ ਚ ਇਹ ਗੱਲ ਉਦੋਂ ਆਈ ਰਣਜੋਤ ਜੀ ਜਦੋਂ ਇਲੈਕਸ਼ਨ ਬਿਲਕੁਲ ਚੋਣ ਸਿਰ ਤੇ ਹੈ ਤੇ ਕਿਉਂਕਿ ਉਧਰ ਤਾਂ ਅੰਦਰ ਖਾਤੇ ਬੀਜੇਪੀ ਅਕਾਲੀ ਦਲ ਸਮਝੌਤੇ ਵਾਸਤੇ ਗੱਠਜੋੜ ਵਾਸਤੇ ਆਪਣੇ ਆਪਣੇ ਜਿਹੜੇ ਹੈਗੇ ਉਹ ਹਿਸਾਬ ਕਿਤਾਬ ਲਾ ਰਹੇ ਨੇ ਤੇ ਗਿਣਤੀਆਂ ਮਿਣਤੀਆਂ ਲਾ ਰਹੇ ਨੇ ਤੇ ਦੂਜੇ ਪਾਸੇ ਕਾਂਗਰਸ ਵੱਧ ਤੋਂ ਵੱਧ ਕੋਸ਼ਿਸ਼ ਕਰ ਰਹੀ ਹੈ ਤੇ ਹੁਣ ਬੀਜੇਪੀ ਵੀ ਆਪਣਾ ਇੱਥੇ ਜਿਹੜਾ ਹੈਗਾ ਉਹ ਘੁਮਾ ਰਹੀ ਹੈ ਰੱਥ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਇਸ਼ੂ ਨੂੰ ਲੈ ਕੇ ਤੇ ਇਸ ਦੇ ਦੌਰਾਨ ਇੱਦਾਂ ਦੀ ਘਟਨਾ ਵਾਪਰ ਜਾਣੀ ਉਹ ਅਕਾਲੀ ਦਲ ਲਈ ਤਾਂ ਖੈਰੇ ਡੈਮੇਜ ਹੈ ਹੀ ਹੈ ਤੇ ਕਿਉਂਕਿ ਫਿਰ ਲੋਕ ਸਵਾਲ ਪੁੱਛਦੇ ਆ ਤੇ ਕਈ ਵਾਰੀ ਸਾਡੇ ਪੋਲੀਟੀਕਲ ਲੀਡਰ ਫਿਰ ਆਮ ਪਬਲਿਕ ਜਾਣ ਤੋਂ ਗੁਰੇਜ਼ ਵੀ ਕਰਦੇ ਆ ਕਿ ਸਾਨੂੰ ਇਹ ਚਾਵਲੇ ਵਾਲੀ ਗੱਲ ਨਾ ਕੋਈ ਪੁੱਛ ਲੇ
ਤੇ ਜਾਂ ਫਿਰ ਉਹਨਾਂ ਕੋਲ ਟਾਲਣ ਲਈ ਕੋਈ ਸੋਲਿਡ

0: ਦੀ ਗੱਲ ਚਾਹੀਦੀ ਹੈ। ਸੋ ਇੱਕ ਇਸ ਤਰ੍ਹਾਂ ਦੀ ਜਿਹੜੀ ਹੈ ਸਿਚੁਏਸ਼ਨ ਬਣ ਗਈ ਹੈ, ਵਿੱਚ ਇਹ ਵੀ ਜਿਹੜਾ ਹੈ ਰਣਜੋਤ ਜੀ ਕਿਹਾ ਜਾਂਦਾ ਕਿ ਜਿਹੜੇ ਪੁਨਰ ਸੁਰਜੀਤ ਦੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ, ਤੇ ਉਹਨਾਂ ਦੀ ਵੀ ਜਾਣ ਪਛਾਣ ਦੇ ਵਿੱਚ ਉਸ ਇਹ ਬੀਬੀ ਜਾਣਦੇ ਸੀ ਜਾਂ ਉੱਥੇ ਤੋਂ ਜਾਂਦੇ ਸੀ, ਇਹਨਾਂ ਕੋਲ ਠਹਿਰਦੇ ਸੀ, ਵੀ ਸ਼ਾਇਦ ਇਸ ਚੱਕਰ ਦੇ ਵਿੱਚ ਵੀ ਸੀ ਅਕਾਲੀ ਦਲ ਬਾਦਲ ਜਾਂ SGPC ਦੇ ਪ੍ਰਬੰਧਕ, ਕਿ ਕਿਵੇਂ ਨਾ ਕਿਵੇਂ ਉਹਦੇ ਨਾਂ ਨਾਲ ਜੋੜ ਕੇ ਇਹਨੂੰ ਉਸ ਨੂੰ ਟ੍ਰੈਪ ਚ ਲਿਆ ਜਾਵੇ। ਇਸ ਗੱਲ ਦੀ ਵੀ ਚਰਚਾ ਸੋਸ਼ਲ ਮੀਡੀਆ ਤੇ ਵੀ ਇਹ ਗੱਲ ਆਈ ਹੈ, ਤੇ ਪਰ ਇਹਦੇ ਤੇ ਅਜੇ ਓਦਾਂ ਕੋਈ ਨਾ ਹੀ ਗਿਆਨੀ ਹਰਪ੍ਰੀਤ ਸਿੰਘ ਦਾ ਕੋਈ ਬਿਆਨ ਸਟੇਟਮੈਂਟ ਆਈ ਹੈ, ਤੇ ਨਾ ਹੀ ਸਿੱਧੇ ਤੌਰ ਤੇ ਕਿਸੇ ਹੋਰ ਨੇ ਕੋਈ ਇਹ ਗੱਲ ਕੀਤੀ ਹੈ, ਪਰ ਇਹ ਚਰਚਾ ਦੇ ਵਿੱਚ ਇਹ ਗੱਲ ਵੀ ਜਿਹੜੀ ਹੈ ਨਾਲ ਹੈਗੀ ਹੈ।
1: ਬਿਲਕੁਲ, ਇਹਦੇ ਵਿੱਚ ਜਿਹੜੇ ਇਸ ਢੰਗ ਦੇ ਨਾਲ ਇਹ ਸਾਰਾ ਕੁਛ ਵਾਪਰਿਆ ਕੀਤਾ, ਜਿੱਦਾਂ ਤੁਸੀਂ ਹਲਕਾ ਜਿਹਾ ਸੰਕੇਤ ਵੀ ਦਿੱਤਾ, ਕੀ ਫਿਰ ਆਪਾਂ ਇਹਦੇ ਸਿਆਸੀ ਮਾਇਨੇ ਲੈ ਕੇ ਚੱਲੀਏ ਇਸ ਟਾਈਮਿੰਗ ਦੇ ਲਿਹਾਜ਼ ਦੇ ਨਾਲ ਜਦੋਂ ਇਹ ਖਬਰ ਖੁੱਲੀ?
0: ਨਹੀਂ ਬਿਲਕੁਲ, ਇਹ ਤਾਂ ਦੇਖੋ ਜੇ ਹੁਣ ਜੇ ਇਹ ਗੱਲ ਸਹੀ ਹੈ ਕਿ ਉਸਨੂੰ ਸਹੂਲਤਾਂ ਇੰਨੀਆਂ ਬੀਬੀ ਨੂੰ ਇਸ ਕਰਕੇ ਦਿੱਤੀਆਂ ਗਈਆਂ ਕਿ ਉਹਨੂੰ ਅਕਾਲੀ ਦਲ ਜਾਂ SGPC ਤੇ ਹਰਪ੍ਰੀਤ ਦੇ ਖਿਲਾਫ ਵਰਤਣਾ ਚਾਹੁੰਦੀ ਸੀ, ਤੇ ਉਸ ਤੋਂ ਬਾਅਦ ਇਨ ਬਿਟਵੀਨ ਜਿਹੜਾ ਹੈ ਸੱਤਾਧਾਰੀ ਪਾਰਟੀ ਤੇ ਬਾਕੀ ਸਾਰੇ ਰਲ ਮਿਲ ਕੇ ਉਹਨਾਂ ਨੇ ਗੱਲ ਉਧਰ ਨੂੰ ਮੋੜਤੀ, ਜਿਵੇਂ ਆਪਾਂ ਪਾਣੀ ਦਾ ਜਿਹੜਾ ਫਲੋ ਹੁੰਦਾ ਮੂਹਰੇ ਬੰਨ ਮਾਰ ਕੇ ਦੂਜੇ ਪਾਸੇ ਮੋੜ ਦਿੰਦੇ ਹਾਂ ਜਾਂ ਕਮਜ਼ੋਰ ਪਾਸੇ ਨੂੰ ਤੁਰ ਪੈਂਦਾ, ਇਹ ਗੱਲ ਹੋ ਗਈ। ਤੇ ਪਰ ਇਹਦੇ ਚ ਇਹ ਜ਼ਰੂਰ ਗੱਲ ਹੈ ਕਿ ਇਹਦੀ ਟਾਈਮਿੰਗ ਤਾਂ ਬਿਲਕੁਲ ਇਹ ਉਸ ਸਮੇਂ ਇਹ ਗੱਲ ਆਈ ਹੈ ਜਦੋਂ ਬਿਲਕੁਲ ਇਲੈਕਸ਼ਨ ਸਿਰ ਤੇ ਆ, ਸਾਰੀਆਂ ਪਾਰਟੀਆਂ ਇਲੈਕਸ਼ਨ ਦੀ ਤਿਆਰੀ ਕਰ ਰਹੀਆਂ ਨੇ, ਤੇ ਇਹ ਫਿਰ ਜਿਹੜੀ ਅਸਰਅੰਦਾਜ਼ ਵੀ ਹੁੰਦੀਆਂ ਨੇ ਏਦਾਂ ਦੀਆਂ ਘਟਨਾਵਾਂ ਚੋਣਾਂ ਦੇ ਉੱਪਰ ਆਉਣ ਵਾਲੇ ਦਿਨਾਂ 'ਚ, ਫਿਰ ਲੋਕ ਜਿਹੜੇ ਆ ਉਹ ਪੁੱਛਦੇ ਆ, ਫਿਰ ਜਿਹੜੇ ਤੁਹਾਡੇ ਬਿਲਕੁਲ ਨਾਲ ਖਾਸ ਤੁਹਾਡੇ ਹੁੰਦੇ ਆ ਜਿਹੜੇ ਪੱਕੇ ਕੱਟੜ ਹਮੇਤੀ ਹੁੰਦੇ ਉਹੀ ਫਿਰ ਖੜਦੇ, ਫਿਰ ਆਮ ਲੋਕ ਥੋੜੇ ਜਿਹੇ ਫਿਰ ਉਹ ਹਰ ਤਰ੍ਹਾਂ ਦਾ ਫਿਰ ਚਰਚਾ ਜਿਹੜੀ ਉਸ ਪਾਸੇ ਤੁਰ ਪੈਂਦੇ ਆ।
1: ਹੁਣ ਅੱਗੇ ਕੀ ਇਸ ਦੇ ਵਿੱਚ ਲੱਗਦਾ ਫਿਰ, ਕਿਉਂਕਿ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਇਸ ਮੌਕੇ ਦੇ ਉੱਤੇ ਇੱਦਾਂ ਦੇ ਵਿਸ਼ਿਆਂ ਦੇ ਉੱਤੇ ਜਦੋਂ ਚਰਚਾਵਾਂ ਚੱਲਦੀਆਂ ਨੇ, ਤੇ ਬੜੇ ਹੋਰ ਵੀ ਚਿਹਰੇ ਮੋਹਰੇ ਜਿਹੜੇ ਨੇ ਉਹ ਸ਼ੱਕ ਦੇ ਘੇਰੇ ਦੇ ਵਿੱਚ ਆਉਂਦੇ ਨੇ ਕਿ ਇੱਦਾਂ ਦੀਆਂ ਸੰਸਥਾਵਾਂ ਦੇ ਵਿੱਚ ਕੀ ਧਾਰਮਿਕ ਪੱਧਰ ਦੇ ਉੱਤੇ ਇੱਦਾਂ ਦੇ ਸਰੂਪ ਦੇ ਵਿੱਚ ਦਿਖਣ ਵਾਲੇ ਲੋਕ ਜਦੋਂ ਇੱਦਾਂ ਦਾ ਕੁਛ ਨਾ ਕੁਛ ਉਹਨਾਂ ਦਾ ਸਾਹਮਣੇ ਆਉਂਦਾ, ਤਾਂ ਬੜੇ ਥਾਵਾਂ ਤੋਂ ਹੋਰ ਵੀ ਬੜੇ ਤਰ੍ਹਾਂ ਦੀਆਂ ਜਿਹੜੀਆਂ ਵਿਸ਼ਵਾਸ ਸਾਰਾ ਉਹ ਚੀਜ਼ਾਂ ਜਿਹੜੀਆਂ ਉਹ ਟੁੱਟਦੀਆਂ ਨੇ। ਫਿਰ ਆਪਾਂ ਕਿਵੇਂ ਅੱਗੇ ਵੇਖ ਸਕਦੇ ਹਾਂ, ਕਿਵੇਂ ਯਕੀਨ ਕਰ ਸਕਦੇ ਹਾਂ, ਇੱਦਾਂ ਦੇ ਸਵਾਲ ਖੜ੍ਹੇ ਹੁੰਦੇ ਨੇ, ਕਿੱਥੋਂ ਕੁ ਤੱਕ ਇਹ ਚੀਜ਼ਾਂ ਸ਼ੋਭਾ ਦਿੰਦੀਆਂ ਨੇ ਇੱਦਾਂ ਦੇ ਅਹੁਦਿਆਂ ਦੇ? ਅਤੇ ਖਾਸ ਤੌਰ ਦੇ ਉੱਤੇ ਅਹੁਦੇ ਚਲੋ ਇੱਕ ਪਾਸੇ ਆਪਾਂ ਰੱਖ ਦਈਏ, ਇਸ ਉਮਰ ਦੇ ਵਿੱਚ ਜਿੱਦਾਂ ਆਪਾਂ ਪਿੱਛੇ ਵੀ ਕਈ ਇੱਦਾਂ ਦੀਆਂ ਘਟਨਾਵਾਂ ਵੇਖੀਆਂ ਜਿਨ੍ਹਾਂ ਦੇ ਵਿੱਚ ਸੁੱਚਾ ਸਿੰਘ ਲੰਗਾਹ ਦੀ ਇੱਕ ਐਗਜ਼ਾਮਪਲ ਲੈ ਲਈ ਜਾਂਦੀ ਹੈ, ਪਰ ਕੁੱਲ ਮਿਲਾ ਕੇ ਫਿਰ ਦੁਬਾਰਾ ਤੋਂ ਸਿਆਸਤ ਐਡੀ ਗੰਦੀ ਅਤੇ ਐਡੀ ਸੌੜੀ ਕਿ ਫਿਰ ਦੁਬਾਰਾ ਤੋਂ ਉਹ ਬੰਦੇ ਉਸੇ ਤਰੀਕੇ ਦੇ ਨਾਲ ਹੀ ਦੁਨੀਆਦਾਰੀ ਦੇ ਵਿੱਚ ਵੀ ਵਿਚਰ ਰਹੇ ਹੁੰਦੇ ਆ, ਧਾਰਮਿਕ ਸਮਾਗਮਾਂ ਦੇ ਵਿੱਚ ਵੀ ਉਸੇ ਤਰ੍ਹਾਂ ਵਿਚਰ ਰਹੇ ਹੁੰਦੇ ਆ, ਰਾਜਨੀਤੀ ਦੇ ਵਿੱਚ ਰਹਿਨੁਮਾਈ ਵੀ ਉਸੇ ਤਰ੍ਹਾਂ ਕਰ ਰਹੇ ਹੁੰਦੇ ਆ, ਅਤੇ ਇਹ ਵੀ ਕਹਿ ਰਹੇ ਹੁੰਦੇ ਆ ਕਿ ਲੋਕ ਤਾਂ ਸਾਡੇ ਨਾਲ ਨੇ, ਇਹ ਇੱਕ ਸਿਰਫ ਸਾਜਿਸ਼ ਸੀ। ਸੋ ਕੀ ਇਹ ਵੀ ਇੱਕ ਉਦਾਂ ਦਾ ਹੀ ਸਿਲਸਿਲਾ ਹੋ ਨਿਬੜੂਗਾ?
0: ਨਹੀਂ ਬਿਲਕੁਲ, ਇਹ ਤੁਹਾਡੀ ਗੱਲ ਠੀਕ ਹੈ। ਇਹ ਸਾਰਾ ਕੁਛ ਬਾਅਦ ਦੇ ਵਿੱਚ ਇੱਦਾਂ ਦੀਆਂ ਗੱਲਾਂ ਵੀ ਹੋ ਜਾਂਦੀਆਂ, ਲੋਕ ਵੀ ਗਰਜ਼ਾਂ ਨਾਲ ਬੱਝੇ ਹੋਏ ਆ, ਬਹੁਤ ਸਾਰੀਆਂ ਗੱਲਾਂ ਭੁੱਲ ਵੀ ਜਾਂਦੇ ਆ, ਉਹਨਾਂ ਨੂੰ ਆਪਣਾ ਕੰਮ ਕੱਢੋ, ਅਸੀਂ ਕੀ ਲੈਣਾ ਕਿਸੇ ਦੀ, ਪਰਸਨਲ ਲਾਈਫ ਹੈ ਇੱਦਾਂ ਕਹਿ ਕੇ। ਪਰ ਇੱਕ ਗੱਲ ਤਾਂ ਰਣਜੋਤ ਜੀ ਹੈ ਨਾ ਕਿ ਜਦੋਂ ਜਿਹੜਾ ਹੈ ਸਭ ਤੋਂ ਇਹਨੂੰ ਸਿੱਖੀ ਦੇ ਵਿੱਚ ਤਾਂ ਰਹਿਤ ਮਰਿਆਦਾ ਦੇ ਵਿੱਚ ਤਾਂ ਇਹਨੂੰ ਵਜਰ ਕੁਰਹਿਤ ਮੰਨਿਆ ਗਿਆ, ਜਿਹੜੀ ਇਹ ਇੱਦਾਂ ਦੀਆਂ ਜਿਹੜੀਆਂ ਕੋਈ ਗੱਲਾਂ ਨੇ, ਭਾਵੇਂ ਤੁਹਾਡੀ ਸਹਿਮਤੀ ਹੋਵੇ, ਚੱਲ ਹੁਣ ਉਹਦੇ ਤਾਂ ਖੈਰ ਰੇਪ ਦੇ ਕੇਸ ਹੋ ਗਿਆ ਦਰਜ, ਤੇ ਇਹਨੂੰ ਜਿਹੜਾ ਹੈਗਾ ਵਜਰ ਕੁਰਹਿਤ ਮੰਨਿਆ ਗਿਆ, ਤੇ ਇੱਕ ਗੱਲ ਇਹ ਸਾਡੀ ਰਹਿਤ ਮਰਿਆਦਾ ਦੀ, ਦੂਜੀ ਗੱਲ ਇੱਕ ਸਮਾਜਿਕ ਮਰਿਆਦਾ ਜਿਹੜੀ ਜਿਹਦੇ ਚ ਜੇ ਸਮਾਜ ਦੇ ਵਿੱਚ ਸਭ ਤੋਂ ਮਾੜਾ ਕਿਸੇ ਬੰਦੇ ਨੂੰ ਸਮਝਿਆ ਜਾਂਦਾ ਤਾਂ ਉਸਨੂੰ ਇਹੋ ਜਿਹੇ ਬੰਦੇ ਨੂੰ ਸਭ ਤੋਂ ਮਾੜਾ ਸਮਝਿਆ ਜਾਂਦਾ, ਤੁਸੀਂ ਕਿਸੇ ਨਾਲ ਪੈਸੇ ਦੀ ਠੱਗੀ ਮਾਰ ਕੇ ਹੇਰਾ ਫੇਰੀ ਕਰਕੇ ਉਹਨੂੰ ਲੋਕ ਬਰਦਾਸ਼ਤ ਕਰ ਲੈਂਦਾ ਸੋਸ਼ਲੀ, ਵੀ ਚਲੋ ਕੋਈ ਮਜਬੂਰੀ ਹੋਣੀ ਹੈ, ਬੰਦੇ ਕੋਲੇ ਹੋਣੇ ਨਹੀਂ ਜਾਂ ਬੰਦੇ ਤੋਂ ਖਰਚ ਹੋ ਗਿਆ ਹੋਣਾ, ਬੰਦਾ ਕੋਈ ਸ਼ਰਾਬ ਪੀਤੀ ਹੈ, ਕੋਈ ਨਸ਼ਾ ਕੀਤਾ, ਉਹਨੂੰ ਵੀ ਬਰਦਾਸ਼ਤ ਕਰ ਜਾਂਦੇ ਆ ਕਿ ਚਲੋ ਕਈ ਵਾਰੀ ਕੋਈ ਇੱਦਾਂ ਦੇ ਹਾਲਾਤ ਹੁੰਦੇ ਆ। ਪਰ ਕਿਉਂਕਿ ਜਿਹੜਾ ਇੱਦਾਂ ਦੇ ਸਕੈਂਡਲ ਨੇ, ਸੈਕਸ ਸਕੈਂਡਲ ਨੇ ਜਿਹੜੇ ਜਾਂ ਇੱਦਾਂ ਦੇ ਜੁੜੇ ਹੋਏ, ਇਹਨੂੰ ਲੋਕ ਠੀਕ ਹੈ ਗਰਜ਼ਾਂ ਨਾਲ ਕਈ ਵਾਰੀ ਵੱਜੇ ਹੁੰਦੇ ਆ, ਵੱਡੇ ਲੀਡਰਾਂ ਦੇ ਨਾਲ ਨਾਲ ਤੁਰ ਵੀ ਪੈਂਦੇ ਆ, ਸ਼ਰਮੋ ਸ਼ਰਮੀ ਵੀ ਤੁਰ ਪੈਂਦੇ ਆ, ਪਰ ਜਿਹੜਾ ਹੈਗਾ ਉਹ ਕਦੇ ਆਮ ਆਮ ਲੋਕ ਵੀ ਵੈਸੇ ਵੀ ਉਹ ਕਦੇ ਸੋਸਾਇਟੀ ਦੇ ਵਿੱਚ ਇਹ ਬਰਦਾਸ਼ਤ ਨਹੀਂ ਹੁੰਦੀਆਂ ਇੱਦਾਂ ਦੀਆਂ ਘਟਨਾਵਾਂ, ਸੋਸਾਇਟੀ ਇਹਨਾਂ ਨੂੰ ਸਵੀਕਾਰ ਨਹੀਂ ਕਰਦੀ। ਘੱਟੋ ਘੱਟ ਸਾਡੀ ਜਿਹੜੀ ਹੈਗੀ ਹੈ ਇੰਡੀਅਨ ਸੋਸਾਇਟੀ ਕਹਿ ਲਓ ਜਾਂ ਫਿਰ ਅੱਗੋਂ ਪੰਜਾਬ ਸਿੱਖ ਸੋਸਾਇਟੀ ਕਹਿ ਲਓ ਤੇ ਸਾਡੀ ਸਿਵਲ ਸੋਸਾਇਟੀ ਕਹਿ ਲਓ, ਤੇ ਇਹਨੂੰ ਕਦੇ ਜਿਹੜੀ ਆ ਉਹ ਬਰਦਾਸ਼ਤ ਨਹੀਂ ਕਰਦੀ। ਤੇ ਇਹ ਜਿਹੜਾ ਬਲੌਟ ਵੀ ਹੈ ਜਿਹੜਾ ਧੱਬਾ ਹੈ ਇਹ ਫਿਰ ਤੁਹਾਡੇ ਅੱਗੇ ਪੀੜ੍ਹੀਆਂ ਤੱਕ ਚੱਲਦਾ, ਇਹ ਨਹੀਂ ਗਾ ਕਿ ਇੱਥੇ ਗੱਲ ਇਹ ਖਤਮ ਹੋ ਜਾਂਦੀ ਹੈ। ਅੱਗੇ ਤੁਹਾਡੇ ਪੁੱਤ ਪੋਤੇ ਵੀ ਇਹਨਾਂ ਦਾ ਪਿਓ ਦਾਦਾ ਇੱਦਾਂ ਦਾ ਸੀ, ਉਹ ਐ ਆਹ ਚੱਕਰ ਚ ਫਸ ਗਿਆ ਸੀ, ਉਹਨੂੰ ਪੰਥ ਚੋਂ ਛੇਕਤਾ ਸੀ, ਆਹ ਗੱਲਾਂ। ਤੇ ਇੱਕ ਵਾਰੀ ਠੀਕ ਲੱਗਦਾ ਉਹਨਾਂ ਨੂੰ, ਚਲੋ ਜਿਵੇਂ ਉਹ ਕਹਿੰਦੇ ਨਾ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਨਹੀਂ ਚਲਾਉਂਦਾ ਵੀ ਮੈਂ ਵੀ ਸ਼ਾਇਦ ਦਿਸਦਾ ਨਹੀਂ ਹੋਊਂਗਾ ਜੇ ਮੈਨੂੰ ਬਿੱਲੀ ਨਹੀਂ ਦਿਸਦੀ, ਤੇ ਉਹ ਅਲੱਗ ਗੱਲ ਹੈਗੀ। ਤੇ ਪਰ ਇਹ ਹੈ ਕਿ ਫਿਰ ਇਹੋ ਜਿਹੇ ਮੌਕੇ ਤਾਂ ਖੈਰ ਬਹੁਤ ਜਿਹੜਾ ਹੈਗਾ ਉਹ ਮਿਲਦਾ ਕਿ ਜਦੋਂ ਚੋਣ ਨੇੜੇ ਹੋਵੇ ਵਿਰੋਧੀ ਪਾਰਟੀਆਂ ਨੂੰ ਵਿਰੋਧੀ ਧਿਰਾਂ ਨੂੰ ਇਹ ਸਾਰੀਆਂ ਗੱਲਾਂ ਜਿਹੜੀਆਂ ਉਛਾਲਣ ਵਾਸਤੇ। ਤੇ ਪਰ ਮੈਨੂੰ ਇਹ ਲੱਗਦਾ ਕਿ ਜਿਹੜਾ ਇਹਦੇ ਚ ਜਿਹੜਾ ਅਖਲਾਕ ਹੈ ਤੁਹਾਡਾ ਕਿਰਦਾਰ ਹੈ ਤੇ ਉਹ ਜੇ ਤੁਹਾਡਾ ਉੱਚਾ ਸੁੱਚਾ ਨਹੀਂ ਰਹਿੰਦਾ ਤੇ ਭਾਵੇਂ ਤੁਸੀਂ ਬਾਅਦ ਚ ਕਹਿ ਲਓ ਕਿ ਉਹਨਾਂ ਨੂੰ ਟ੍ਰੈਪ ਚ ਫਸਾਇਆ ਗਿਆ ਜੀ ਹੋਰ ਹੈ, ਹੁਣ ਤਾਂ ਲੋਕ ਫੋਟੋ ਫੋਟੋ ਵੀ ਉਹ ਕਰ ਲੈਂਦੇ ਆ ਕਿ ਆਹ ਦੇਖੋ ਉੱਥੇ ਇਕੱਠੇ ਬੈਠੇ ਖਾਣਾ ਖਾ ਰਹੇ ਆ ਬੈਡ ਤੇ ਬੈਠੇ, ਏਦਾਂ ਦੀਆਂ ਗੱਲਾਂ ਵੀ ਆ ਜਾਂਦੀਆਂ ਨੇ। ਤੇ ਪਰ ਇਹ ਹੈਗਾ ਇਹ ਫਿਰ ਥੋੜਾ ਜਿਹਾ ਲੋਕ ਪਾਸਾ ਵੱਟਣ ਲੱਗ ਜਾਂਦੇ ਆ ਤੇ ਸਿਆਸੀ ਤੌਰ ਤੇ ਵੀ ਇਹਦਾ ਅਸਰ ਤਾਂ ਫਿਰ ਪੈਂਦਾ ਵੀ ਜੇ ਤੁਹਾਡੇ ਨਾਲ ਏਦਾਂ ਦੇ ਬੰਦੇ ਨੇ ਜਾਂ ਜੇ ਤੁਹਾਡੇ ਲੀਡਰ ਏਦਾਂ ਦੇ ਹੈ ਜਿਹਨਾਂ ਨੂੰ ਖਾਸ ਕਰਕੇ ਵੋਟਾਂ ਪਾ ਕੇ ਚੁਣਿਆ ਜਿਵੇਂ ਉਹ SGPC ਮੈਂਬਰ ਹੈ, ਤੇ ਫਿਰ ਤੁਸੀਂ ਜਿਹੜਾ ਹੈ ਕਿਸ ਤਰ੍ਹਾਂ ਸੰਭਾਲੋਗੇ ਸਮਾਜ ਨੂੰ, ਕੀ ਸੇਧ ਦਿਓਗੇ?
1: ਇਹਦੇ ਵਿੱਚ ਜਿੱਦਾਂ ਬਹੁਤ ਸਾਰੇ ਲੋਕ ਇਸ ਵਿਸ਼ੇ ਦੇ ਉੱਤੇ ਵੀ ਕਾਫੀ ਚਰਚਾ ਕਰ ਰਹੇ ਨੇ ਕਿ ਜਿੱਦਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਗਈਆਂ ਵਾ ਇਹਦਾ ਮਤਲਬ ਕਿ ਹੋਰ ਵੀ ਡੂੰਘੇ ਤੌਰ ਦੇ ਉੱਤੇ ਜੜ੍ਹਾਂ ਲੱਗਦੀਆਂ ਨੇ ਇਸ ਕੇਸ ਦੀਆਂ, ਜਾਂ ਹੋਰ ਵੀ ਬੰਦੇ ਇਨਵੋਲਵ ਹੋ ਸਕਦੇ ਨੇ, ਕਈ ਚੀਜ਼ਾਂ ਹਲੇ ਹੋ ਸਕਦਾ ਹਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ, ਚਲੋ ਆਪਾਂ ਨਾਂ ਨਹੀਂ ਲੈਂਦੇ, ਪਰ ਬਹੁਤ ਸਾਰੇ ਲੋਕ ਖੁੱਲ੍ਹ ਕੇ ਹੋਰ ਵੀ ਕਈ ਨਾਵਾਂ ਦੇ ਉੱਤੇ ਚਰਚਾ ਕਰ ਰਹੇ ਨੇ, ਇਹਦਾ ਮਤਲਬ ਕਿ ਹੋਰ ਵੀ ਨਾਂ ਹਲੇ ਆ ਸਕਦੇ ਨੇ ਸਾਹਮਣੇ?
0: ਨਹੀਂ ਇਹ ਤਾਂ ਦੇਖੋ ਪਹਿਲੇ ਦਿਨ ਹੀ ਲੋਕਾਂ ਨੇ ਗੱਲ ਜਿਹੜੀ ਸ਼ੁਰੂ ਕੀਤੀ ਸੀ, ਤੇ ਉਹ ਇੱਕ ਕਿਸੇ ਨੇ ਲਿਖ ਕੇ ਪਾਇਆ ਵੀ ਸੀ, ਜਿਹੜਾ ਇੱਕ ਸਾਡੇ ਈਡੀਅਮ ਬੜਾ ਮਸ਼ਹੂਰ ਹੈ ਸਾਡੇ, ਖਾਸ ਕਰਕੇ ਮਾਲਵੇ ਤਾਂ ਬਹੁਤ ਚੱਲਦਾ ਉਹ, ਉੱਤੋਂ ਬੀਬੀਆਂ ਦਾੜੀਆਂ ਅੰਦਰੋਂ ਕਾਲੇ ਕਾਂ, ਤੇ ਸੋ ਇਸ ਤਰ੍ਹਾਂ ਦੇ ਫਿਰ ਲੋਕ ਤੁਹਾਡੇ ਨਾਲ ਜਿਹੜੇ ਹੈਗੇ ਫਰੇਜ਼ ਜਿਹੜੀਆਂ ਉਹ ਜੋੜ ਲੈਂਦੇ ਆ, ਇੱਦਾਂ ਦੇ ਮੁਹਾਵਰੇ ਤੁਹਾਡੇ ਨਾਲ ਜੋੜ ਲੈਂਦੇ ਆ। ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਉਹਨੂੰ ਫੈਸਿਲਿਟੀ, ਇਹ ਬਿਲਕੁਲ, ਕਿਉਂਕਿ ਦੇਖੋ ਪਹਿਲਾਂ ਅਰੈਸਟ ਕੀਤਾ ਜਾਣਾ, ਫਿਰ ਪੁੱਛਗਿੱਛ ਕਰਕੇ ਛੱਡਿਆ ਜਾਣਾ, ਫਿਰ ਉਦੋਂ ਬਾਅਦ SGPC ਵੱਲੋਂ ਲਗਾਤਾਰ ਇੰਨੀ ਸਹੂਲਤ ਦਿੱਤੀ ਜਾਣੀ, SGPC ਵਾਲੇ ਤਾਂ ਆਮ ਬੰਦੇ ਨੂੰ ਉੱਥੇ ਕਮਰਾ ਨਹੀਂ ਦਿੰਦੇ, ਉੱਥੇ ਇੰਨੀਆਂ ਲਾਈਨਾਂ ਲੱਗੀਆਂ ਹੁੰਦੀਆਂ, ਲੋਕ ਗੱਠੜੀਆਂ ਚੱਕ ਕੇ ਫਿਰਦੇ ਰਹਿੰਦੇ, ਹੈ ਹੀ ਨਹੀਂ ਕਹਿੰਦੇ, ਹੈ ਹੀ ਨਹੀਂ। ਤੇ ਉੱਥੇ ਫਿਰ ਇੰਨੀ ਜਿਹੜੀ ਹੈਗੀ ਇਸ ਤਰ੍ਹਾਂ ਦੀ ਜਿਹੜੀ VIP ਸਹੂਲਤ ਮਿਲਣੀ, ਫਿਰ ਉਦੋਂ ਬਾਅਦ ਆਹ ਸਾਰੀ ਗੱਲ ਨਿਕਲਣੀ, ਤੇ ਉਹ ਚਲੋ ਜਿਹੜਾ ਇਹਦੇ ਚ ਇਨਵੋਲਵ ਹੈ ਜਾਂ ਜਿਹੜਾ ਪੀੜਤ ਹੈ ਉਹ ਕਿੱਦਾਂ ਦਾ, ਉਹ ਤਾਂ ਬਾਅਦ ਦੀ ਗੱਲ ਹੈ, ਪਹਿਲਾਂ ਇਹ ਕਿ ਜਿਹੜੇ ਤੁਸੀਂ ਜਿਹਦੇ ਤੇ ਇਲਜ਼ਾਮ ਲੱਗਿਆ ਤੇ ਉਹ ਤਾਂ ਇੱਕ ਬਿਲਕੁਲ ਕਲੀਅਰ ਹੋ ਗਿਆ ਨਾ ਵੀ ਤੁਸੀਂ ਤਾਂ ਦੁੱਧ ਧੋਤੇ ਨੀ ਨਾ ਹੈਗੇ, ਭਾਵੇਂ ਤੁਸੀਂ ਕਹਿ ਕੇ ਗੱਲ ਕਹੇ ਤੀ ਜੀ ਸਾਨੂੰ ਤਾਂ ਫਸਾਇਆ ਗਿਆ, ਟ੍ਰੈਪ ਚ ਫਸਾਇਆ ਗਿਆ, ਤੇ ਜੇ ਤੁਹਾਨੂੰ ਲੱਗਦਾ ਵੀ ਇਹ ਟ੍ਰੈਪ ਹੋਏਗਾ ਜਾਂ ਇੱਦਾਂ ਹੋਏਗਾ ਤੇ ਫਿਰ ਤੁਸੀਂ ਇੰਨਾ ਨੇੜਤਾ ਕਿਉਂ ਕਰਦੇ ਹੋ, ਨੇੜਤਾ ਇੰਨੀ ਕਿਉਂ ਵਧਾਉਂਦੇ ਹੋ ਕਿਸੇ ਨਾਲ? ਤੇ ਸਾਡੇ ਤਾਂ ਇੱਕ ਕੋਈ ਸਮਾਂ ਹੁੰਦਾ ਸੀ ਜੀ, ਕਈ ਇਹੋ ਜਿਹੇ ਵੀ ਹਾਲਾਂਕਿ ਉਹ ਸੰਪਰਦਾਵਾਂ ਸੀ, ਡੇਰੇ ਸੀ, ਅਲੱਗ ਗੱਲ ਸੀ, ਕਈ ਇੱਦਾਂ ਦੇ ਸਾਧ ਸੰਤ ਵੀ ਹੁੰਦੇ ਸੀ ਜਿਹੜੇ ਮੱਥੇ ਨਹੀਂ ਸੀ ਲੱਗਦੇ ਬੀਬੀਆਂ ਨੂੰ ਜਾਂ ਪੈਰੀਆਂ ਹੱਥ ਨਹੀਂ ਸੀ ਲਾਉਣ ਦੇ ਜਾਂ ਦੂਰੋਂ ਹੀ ਰਾਮ ਰਾਮ ਕਰ ਦਿੰਦੇ ਸੀ ਵੀ ਨਾ ਬਈ। ਤੇ ਪਰ ਹੁਣ ਜਿਹੜਾ ਹੈਗਾ ਇਹ ਇੱਦਾਂ ਦੀਆਂ ਇੱਕ ਦੋਸਤੀਆਂ ਦੇ ਲੈਵਲ ਤੇ ਫਿਰ ਗੱਲਾਂ ਚੱਲ ਪੈਂਦੀਆਂ ਨੇ, ਕੁਦਰਤੀ ਤੌਰ ਤੇ ਫਿਰ ਇਹ ਵੀ ਤੁਹਾਨੂੰ ਉਹਦਾ ਖਮਿਆਜ਼ਾ ਤਾਂ ਭੁਗਤਣਾ ਹੀ ਪਊਗਾ
1: ਜੀ। ਬਿਲਕੁਲ, ਕਹਿੰਦੇ ਹੁੰਦੇ ਕਿ ਜਿਹੜਾ ਪਾਪ ਹੈ ਆਖਿਰਕਾਰ ਕਦੋਂ ਕੁ ਤੱਕ ਲੁਕੂਗਾ। ਸੋ ਇੱਧਰ ਜਿਹੜੀ ਇੱਕ ਸਿਆਸੀ ਖਬਰ ਵੀ ਤੁਸੀਂ ਸਾਂਝੀ ਕੀਤੀ ਹੈ ਕਿ ਘਰ ਘਰ ਜਾ ਕੇ ਹੁਣ ਚੋਣ ਮੁਹਿੰਮ, ਸੋ ਇਹਨੂੰ ਵੀ ਵੱਡੇ ਲੈਵਲ ਦੇ ਉੱਤੇ ਅਨਾਊਂਸ ਕਰ ਦਿੱਤਾ ਗਿਆ, ਕੀ ਰੂਪ ਰੇਖਾ ਅਤੇ ਕੀ ਇਹਦੇ ਨਾਲ ਵਾਕਈ ਫਾਇਦਾ ਹੋਣ ਵਾਲਾ, ਆਪਾਂ ਵੇਖਦੇ ਹਾਂ ਕਿ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਇਹ ਬਾਹਰਲੇ ਮੁਲਕਾਂ ਦੇ ਵਿੱਚ ਕਾਫੀ ਕੀਤੀਆਂ ਜਾਂਦੀਆਂ ਨੇ, ਡੋਰ ਟੂ ਡੋਰ ਨੋਕਿੰਗ ਕੀਤੀ ਜਾਂਦੀ ਹੈ, ਜਾ ਕੇ ਆਪਣੇ ਮਨਸੂਬੇ ਦੱਸੇ ਜਾਂਦੇ, ਪਰ ਕੀ ਪੰਜਾਬ ਲੈਵਲ ਦੇ ਉੱਤੇ ਜੇਕਰ ਇਸੇ ਤਰ੍ਹਾਂ ਦੇ ਨਾਲ ਹੀ ਆਏ, ਵੈਸੇ ਤਾਂ ਕਹਿਣ ਨੂੰ ਕਹਿ ਦਿੱਤਾ ਜਾਂਦਾ ਵਾ ਅਤੇ ਜਾ ਕੇ ਪਿੰਡਾਂ ਤੱਕ ਹੀ ਹਮੇਸ਼ਾ ਸਿਰਫ ਪਹੁੰਚ ਹੋ ਪਾਉਂਦੀ ਹੈ, ਘਰ ਘਰ ਦਾ ਇਹਦਾ ਡਿਟੇਲ ਦੇ ਵਿੱਚ ਮਤਲਬ ਕੀ ਹੋਊਗਾ ਕਿ ਵਾਕਈ ਡੋਰ ਟੂ ਡੋਰ ਪਹੁੰਚਿਆ ਜਾਊਗਾ? ਕਿਉਂਕਿ ਉੱਥੇ ਥੋੜ੍ਹਾ ਜਿਹਾ ਰਿਸਕੀ ਹੁੰਦਾ ਵਾ ਇਹ ਕੰਮ, ਡੋਰ ਟੂ ਡੋਰ ਪਹੁੰਚਣਾ ਕੋਈ ਕਿਸੇ ਪਾਰਟੀ ਨਾਲ ਸੰਬੰਧਿਤ, ਕੋਈ ਕਿਸੇ ਨਾਲ।
0: ਨਹੀਂ, ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ। ਵੈਸੇ ਇਹ ਪੋਸੀਬਲ ਵੀ ਨਹੀਂ ਹੁੰਦਾ, ਪਰ ਇਹ ਹੈ ਕਿ ਕਿਉਂਕਿ ਆਮ ਆਦਮੀ ਪਾਰਟੀ ਸੱਤਾ 'ਚ ਹੈ, ਉਹਨਾਂ ਨੂੰ ਇਹ ਵੀ ਜਿੰਨਾ ਅਸੀਂ ਛੇਤੀ ਸ਼ੁਰੂ ਕਰ ਲਾਂਗੇ ਕੋਈ ਵੀ ਢੰਗ ਤਰੀਕਾ, ਬਾਕੀ ਤਾਂ ਚਲੋ ਕੰਪੇਨ ਚੱਲ ਹੀ ਰਹੀ ਹੈ, ਉਹਨਾਂ ਦੀਆਂ ਡਿਵੈਲਪਮੈਂਟ ਦੀਆਂ ਸਕੀਮਾਂ ਦਾ ਪ੍ਰਚਾਰ ਚੱਲ ਰਿਹਾ, ਇੱਦਾਂ ਦੀਆਂ ਗੱਲਾਂ ਚੱਲ ਰਹੀਆਂ ਨੇ। ਤੇ ਹੁਣ ਦੂਜੇ ਪਾਸੇ ਜਿਹੜਾ ਹੈਗਾ ਬੀਜੇਪੀ ਵੀ ਆਪਣੀ ਇੱਥੇ ਕੰਪੇਨ ਚੱਲ ਰਹੀ ਹੈ ਨਸ਼ਿਆਂ ਦੇ ਵਿਰੁੱਧ, ਹੁਣ ਇਹ ਸਾਰੇ ਕਾਸੇ ਨੂੰ ਕਾਊਂਟਰ ਕਰਨ ਵਾਸਤੇ ਇਹਨਾਂ ਨੇ ਇੱਦਾਂ ਦਾ ਜਿਹੜੀ ਗੱਲ ਉਹ ਸ਼ੁਰੂ ਕਰ ਲਈ, ਤਾਂ ਕਿ ਜਿਹੜੀ ਕੋਈ ਵਿਰੋਧੀ ਉਹ ਕਰਦੇ ਆ ਉਹ ਆਪਣੇ ਆਪ ਜਿਹੜੇ ਆ ਉਹ ਚੁੱਪ ਕਰਕੇ ਬੈਠ ਜਾਣ। ਤੇ ਅਸਲ ਚੱਕਰ ਰਣਜੋਤ ਜੀ ਇਹ ਹੈ ਕਿ ਵਿਰੋਧੀ ਧਿਰਾਂ ਇੱਥੇ ਉਸ ਰੂਪ ਚ ਉੱਭਰ ਕੇ ਸਾਹਮਣੇ ਆ ਹੀ ਨੀ ਰਹੀਆਂ ਕਿਤੇ, ਐਵੇਂ ਐਵੇਂ ਮਾੜੀਆਂ ਜੀ, ਐਵੇਂ ਇੱਕ ਸ਼ੋਹਰਤ ਲੈਣ ਵਾਲੀਆਂ, ਕਾਲਾ ਝੰਡਾ ਦਿਖਾਤਾ, ਮਤਲਬ ਕਿ ਇਸ ਲੈਵਲ ਤੇ ਜਿਹੜੀਆਂ ਨੇ, ਤੇ ਉਹ ਗੱਲਾਂ ਜਿਹੜੀਆਂ ਤੁਹਾਡੀਆਂ ਪਹੁੰਚ ਗਈਆਂ, ਕਦੇ ਪੰਜਾਬ ਚ ਇੱਦਾਂ ਹੁੰਦਾ ਹੀ ਨਹੀਂ ਸੀ। ਤੇ ਜਾਂ ਫਿਰ ਲੁਕੋ ਕੇ ਵੀ ਅਸੀਂ ਉੱਥੇ ਕਰਤਾ ਜੀ, ਉੱਥੇ ਉਹਦੇ ਨਾਲ ਕੀ ਫਰਕ ਪੈਣਾ ਹੈ, ਤੁਸੀਂ ਆਪਣੇ ਪੋਲਿਸੀ ਮੈਟਰ ਤੇ ਆ ਕੇ ਪੋਲੀਟੀਕਲ ਲੜਾਈ ਲੜੋ ਜੇ ਲੜਨੀ ਹੈ। ਮੇਰਾ ਖਿਆਲ ਹੈ ਇਹ ਸਾਰਾ ਇੱਦਾਂ ਦੇਖ ਕੇ ਕਿ ਗਰਾਊਂਡ ਹੁਣ ਖਾਲੀ ਹੈ, ਆਪਾਂ ਸ਼ੁਰੂ ਪਹਿਲਾਂ ਇਹ ਕਰ ਲਈਏ, ਫਿਰ ਦੂਜੇ MLA ਕਰ ਲੈਣਗੇ ਇਸ ਦੇ ਬਹਾਨੇ, ਤੇ ਲੋਕਾਂ ਦੇ ਵਿੱਚ ਤੁਰੇ ਫਿਰਨਗੇ। ਆਮ ਲੋਕਾਂ ਦਾ ਤਾਂ ਇਹ ਹੁੰਦਾ ਜੀ, ਉਹਨਾਂ ਨੂੰ ਤਾਂ ਇਹ ਬਹੁਤ ਵੱਡੀ ਗੱਲ ਲੱਗਦੀ ਹੈ ਕਿ ਮੁੱਖ ਮੰਤਰੀ ਦੇਖੋ ਸਾਡੇ ਪਿੰਡ ਚ ਆ ਗਿਆ, ਸਾਡੀ ਸੱਥ ਚ ਆ ਕੇ ਬਹਿ ਗਿਆ, ਸਾਡੇ ਨਾਲ ਹੱਥ ਮਿਲਾ ਲਿਆ, ਸਾਡੇ ਨਾਲ ਉਹ ਵੀ ਗੱਲਾਂ ਹਲਕੀਆਂ ਫੁਲਕੀਆਂ ਕਰ ਲਈਆਂ, ਉਹ ਤਾਂ ਇੰਨੇ ਚੀਜ਼ ਜਿਹੜੇ ਆ ਉਹ ਖੁਸ਼ ਹੋ ਜਾਂਦੇ ਆ ਕਿ ਹਾਂ ਸਾਨੂੰ ਜਿਹੜੇ ਉਹ ਮਿਲੇ। ਤੇ ਬਾਕੀ ਇਹ ਕਿ ਜਿਹੜੀ ਪਿੱਛੇ ਇਹਨਾਂ ਦੀ ਇੱਕ ਮੀਟਿੰਗ ਹੋਈ ਹੈ PAC ਦੀ ਦਿੱਲੀ ਚ ਆਮ ਆਦਮੀ ਪਾਰਟੀ, ਤੇ ਉੱਥੇ ਗੱਲਾਂ ਡਿਸਕਸ ਹੋਈਆਂ ਨੇ ਵੀ ਇੱਕ ਤਾਂ ਜਿਹੜਾ ਤੁਸੀਂ ਡਿਵੈਲਪਮੈਂਟ ਦਾ ਕੰਮ ਕੀਤਾ ਜਿਹੜਾ ਦਿਸਦਾ ਉਹਦਾ ਹੋਰ ਵੱਧ ਪ੍ਰਚਾਰ ਕਰੋ, ਤੇ ਹੋਰ ਹੋਰ ਵੱਧ ਲੋਕਾਂ ਤੋਂ ਇਹ ਗੱਲ ਕਹਾਓ ਕਿ ਹਾਂ ਦੇਖੋ ਆਹ ਪਾਣੀ ਆ ਗਿਆ, ਨਹਿਰਾਂ ਚ ਆ ਹੋ ਗਿਆ। ਤੇ ਦੂਜਾ ਫਿਰ ਜਿਹੜਾ ਹੈਗਾ ਇਹ ਬਿਲਕੁਲ ਤੁਹਾਡੀ ਗੱਲ ਹੈ ਕਿ ਬਾਹਰ ਤਾਂ ਇਹ ਕਾਫੀ ਇਹ ਚੱਲਦਾ ਕਿ ਉੱਥੇ ਤਾਂ ਲਾਊਡ ਸਪੀਕਰਾਂ ਤੇ ਤਾਂ ਐ ਰੌਲਾ ਪਾਉਂਦੇ ਨੀ, ਤੇ ਇਸ ਤਰ੍ਹਾਂ ਦਾ ਜ਼ਿਆਦਾ ਚੱਲਦਾ, ਤੇ ਭਾਵੇਂ ਉਹ ਫੋਨ ਕਰਨ, ਮੈਸੇਜ ਕਰਨ ਜਾਂ ਡੋਰ ਟੂ ਡੋਰ ਜਾਣ। ਤੇ ਸੋ ਮੇਰਾ ਖਿਆਲ ਹੈ ਕਿ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਆਪਣੇ ਹਲਕੇ ਤੋਂ ਪਹਿਲਾਂ ਦੀ ਸ਼ੁਰੂਆਤ ਇਸੇ ਕਰਕੇ ਕੀਤੀ ਹੈ, ਤੇ ਕਿ ਆਪਣਾ ਦਾ ਘੱਟੋ ਘੱਟ ਜਿਹੜਾ ਸਹਿਯੋਗ ਕਿਲਾ ਪੱਕਾ ਕਰਨ, ਤੇ ਨਾਲ ਜਿਹੜੇ ਹੈਗੇ ਫਿਰ ਬਾਕੀ ਮੰਤਰੀ ਹੋਰ ਇਸ ਪਾਸੇ ਤੁਰਨ। ਦੂਜੀ ਗੱਲ ਇਹ ਹੈ ਕਿ ਜਦੋਂ ਤੁਸੀਂ ਕਿਸੇ ਕੋਈ ਵੱਡਾ ਪਬਲਿਕ ਗੈਦਰਿੰਗ ਕਰਦੇ ਹੋ ਉੱਥੇ ਰਿਸਕ ਵੱਧ ਹੁੰਦਾ, ਤੇ ਉੱਥੇ ਰਿਸਕ ਇਸ ਕਰਕੇ ਵੱਧ ਹੁੰਦਾ, ਉੱਥੇ ਤੁਸੀਂ ਇਕੱਲੇ ਇਕੱਲੇ ਬੰਦੇ ਦੀ ਸਕਰੀਨਿੰਗ ਉਦਾਂ ਨਹੀਂ ਕਰ ਸਕਦੇ। ਪਿੰਡ ਦੇ ਵਿੱਚ ਭਾਵੇਂ ਵਿਰੋਧੀ ਵੀ ਬੈਠੇ ਆ, ਪਰ ਉਹ ਮੇਰਾ ਖਿਆਲ ਹੈ ਏਦਾਂ ਇਸ ਰੂਪ ਚ ਸਾਹਮਣੇ ਨਹੀਂ ਆਉਂਦੇ, ਕਿਉਂਕਿ ਉੱਥੇ ਥੋੜਾ ਜਿਹਾ ਇੱਕ ਸ਼ਰਮੋ ਸ਼ਰਮੀ ਪਿੰਡ ਦੇ ਲੋਕਾਂ ਦਾ, ਬਾਕੀਆਂ ਦਾ, ਪਤਵੰਤਿਆਂ ਦਾ, ਤੇ ਇੱਕ ਹੁੰਦਾ ਵੀ ਉਹ ਕੀ ਕਹਿਣਗੇ, ਤੇ ਕਿਉਂਕਿ ਜਿਹੜਾ ਭਾਵੇਂ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਹੈ ਜੀ, ਆਪਸ ਦੇ ਵਿੱਚ ਤਾਂ ਲੋਕਾਂ ਦਾ ਸਹਿਚਾਰ ਜਿਹੜਾ ਹੈ ਉਹ ਹੁੰਦਾ ਹੀ ਹੈ ਪਿੰਡਾਂ ਦੇ ਵਿੱਚ। ਤੇ ਮੇਰਾ ਖਿਆਲ ਹੈ ਹੋ ਸਕਦਾ ਕਿ ਉਹ ਆਪਣੇ ਬੰਦਿਆਂ ਨੂੰ ਕੋਈ ਏਦਾਂ ਦੇ ਤਿੱਖੇ ਸਵਾਲ ਵੀ ਕਹਿ ਦੇਣ ਵੀ ਤੁਸੀਂ ਆਹ ਕਰੋ, ਉਹਦਾ ਜਵਾਬ ਵੀ ਦੇ ਦੇਣਗੇ, ਤਾਂ ਕਿ ਫਿਰ ਗੱਲ ਜਿਹੜਾ ਪ੍ਰੈਸ਼ਰ ਹੈ ਉਹ ਰਿਲੀਜ਼ ਹੋ ਜੇ। ਸੋ ਮੈਨੂੰ ਇਸ ਤਰ੍ਹਾਂ ਦਾ ਲੱਗਦਾ ਹੈ ਕਿ ਇਹ ਸ਼ੁਰੂਆਤ ਇਹਨਾਂ ਨੇ ਜਾਂ ਪਹਿਲੇ ਇਸ ਕਰਕੇ ਕੀਤੀ ਹੈ ਕਿਉਂਕਿ ਇਹਨਾਂ ਨੂੰ ਲੱਗਦਾ ਆਪਾਂ ਪਹਿਲਾਂ ਪਹਿਲਾਂ ਜਿਹੜਾ ਹੈਗਾ ਪ੍ਰਚਾਰ ਨੂੰ ਛੇੜ ਲਈ।
1: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ ਧੰਨਵਾਦ
1: ਜੀ। ਦੋਸਤੋ ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: रेडियो हाँ जी 1674 में 200 समा हो चुका प्रोग्राम वातावरण दे नाल संबंधित तुहाडे सामने पेश करिए। साढ़े नाल हरमिंदर ढिल्लों जी जुड़ चुके ने ते आपां पिछले प्रोग्रामां दे विच गल तुहाडे नाल कीती कि ग्लेशियर दिनों दिन पिघल रहे ने कि इहनां दे खमियाजे ने किहड़े रूप च विच पिघल रहे ने आउण वाले समयां दे विच की होण दे चांस ने आपां की कर सकदे आं पंजाब नूं की खतरा वा नेपाल नूं की खतरा हो के हटिया सो उस सिलसिले नूं आपां अगे तोरदे आं ते अज दी लड़ी दे विच देखदे आं कि की साडे लई जानकारी। साडे नाल हरमिंदर ढिल्लों जी फोन लाइन दे उत्ते जुड़ चुके ने भाई सति श्री अकाल तुसीं आउणे रहो स्वागत तुहाडा एक वारी फिर तों।
1: ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਤੇ ਤੁਹਾਨੂੰ ਤੁਹਾਡੀ ਟੀਮ ਨੂੰ ਤੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਕਾਰ ਆਦਾਬ
0: ਜੀ ਬਹੁਤ ਸ਼ੁਕਰੀਆ ਤੁਹਾਡਾ ਕਰੀ ਫਿਰ ਤੋਂ ਸਮਾਂ ਦੇਣ ਦੇ ਲਈ ਤੇ ਕੀ ਅੱਜ ਦੇ ਦਿਨ ਦੀ ਭਾਜੀ ਜਾਣਕਾਰੀ ਆ ਕੀ ਨਵੀਂ ਤਾਜ਼ੀ
1: ਹਾਂ ਮੈਂ ਬਸ ਜਿਵੇਂ ਤੁਸੀਂ ਦੱਸ ਰਹੇ ਸੀ ਬਈ ਜਿਹੜੀ ਸਾਡੀ ਆਲਮੀ ਤਪਸ਼ ਹੈ ਜਲਵਾਯੂ ਤਬਦੀਲੀ ਆ ਉਹਦੇ ਨਾਲ ਜਿਹੜੇ ਨੇ ਗਰਮੀ ਵੱਧ ਰਹੀ ਆ ਤੇ ਉਹਦਾ ਸਭ ਤੋਂ ਵੱਧ ਅਸਰ ਜਿਹੜਾ ਸਾਡੇ ਗਲੇਸ਼ੀਅਰ ਤੇ ਪੈਂਦਾ ਉਹ ਗਲੇਸ਼ੀਅਰ ਜਿਹੜੇ ਨੇ ਉਹ ਜੰਮੀ ਹੋਈ ਬਰਫ਼ ਹੈ ਜਿਹੜੀ ਉੱਥੇ ਪਤਾ ਨਹੀਂ ਕਿੰਨੇ ਲੱਖਾਂ ਸਾਲਾਂ ਤੋਂ ਪਈ ਹੈ ਤੇ ਕਈ ਵਾਰੀ ਸਾਨੂੰ ਅੰਦਾਜ਼ਾ ਨਹੀਂ ਹੁੰਦਾ ਕਿਉਂਕਿ ਸਾਡੇ ਮਨ 'ਚ ਇੱਕ ਇਮੇਜ ਬਣਿਆ ਹੋਇਆ ਵੀ ਚਲੋ ਜੇ ਬਰਫ਼ ਵਧੇਗੀ ਹੌਲੀ ਹੌਲੀ ਤੁਬਕਾ ਤੁਬਕਾ ਪੰਘਰੇਗੀ ਪੰਘਰ ਵੀ ਗਈ ਤਾਂ ਕੀ ਹੋ ਗਿਆ ਉਹਨਾਂ ਦਾ ਪਾਣੀ ਦਰਿਆ 'ਚ ਇਸ ਤਰ੍ਹਾਂ ਦਾ ਬਣ ਜਾਂਦਾ ਨਾ ਸਾਡੇ ਪਰ ਜਿਹੜੇ ਗਲੇਸ਼ੀਅਰਸ ਨੇ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਤੇ ਉਹ ਕਿੰਨੀ ਤੇਜ਼ੀ ਨਾਲ ਪੰਘਰ ਰਹੇ ਨੇ ਆਪਾਂ ਨੇਪਾਲ 'ਚ ਵੇਖਿਆ ਪਿਛਲੇ ਹਫ਼ਤੇ ਆਪਾਂ ਬਿਆਸ ਤੇ ਸਤਲੁਜ ਦੀ ਗੱਲ ਕਰ ਰਹੇ ਸੀ ਤੇ ਜਿਹੜੇ ਸਭ ਤੋਂ ਜ਼ਿਆਦਾ ਵੱਡੇ ਗਲੇਸ਼ੀਅਰਸ ਨੇ ਉਹ ਹੈਗੇ ਨੇ ਸਾਡੇ ਅੰਟਾਰਕਟਿਕਾ ਦੇ ਵਿੱਚ ਨੌਰਥ ਪੋਲ ਦੇ ਉੱਤੇ ਤੇ ਨਾਲ ਗ੍ਰੀਨਲੈਂਡ ਦੇ ਵਿੱਚ ਤੇ ਸਭ ਤੋਂ ਉਹ ਸਾਰੇ ਦਾ ਸਾਰਾ ਗਲੇਸ਼ੀਅਰ ਹੀ ਬਣੇ ਹੋਏ ਨੇ ਤੇ 1980 ਤੋਂ ਲੈ ਕੇ ਹੁਣ ਤੱਕ ਉਹਨਾਂ ਦੇ ਵਿੱਚੋਂ 1,50,000 crore tons ਬਰਫ਼ ਪੰਘਰ ਚੁੱਕੀ ਹੈ ਜਾ ਚੁੱਕੀ ਹੈ ਜਿਹੜੀ ਉੱਥੇ ਹੁੰਦੀ ਸੀ ਹੁਣ ਹੈ ਨਹੀਂ
0: ਓਕੇ
1: 12,50,000 crore tons ਇੰਨੀਆਂ ਸਿਫਰਾਂ ਹੋ ਜਾਂਦੀਆਂ ਵੀ ਤੁਹਾਨੂੰ ਉਹਦਾ ਹਿਸਾਬ ਕਿਤਾਬ ਲਾਉਣਾ ਔਖਾ ਹੋ ਜਾਂਦਾ ਇੰਨਾ ਵੱਡਾ ਨੰਬਰ ਹੁੰਦਾ ਇਹ
0: ਸੋ ਇਹਦੇ ਵਿੱਚ ਇਹ ਜਿਹੜੇ ਗਲੇਸ਼ੀਅਰਸ ਪਿਘਲਦੇ ਨੇ ਕਿ ਦੁਬਾਰਾ ਤੋਂ ਬਰਫ਼ ਨਹੀਂ ਬਣਦੀ ਜਦੋਂ ਫਿਰ ਦੁਬਾਰਾ ਤੋਂ ਠੰਡ ਹੁੰਦੀ ਹੈ ਜਾਂ ਫਿਰ ਓਵਰਆਲ ਟੈਂਪਰੇਚਰ ਜਿਹੜਾ ਪੱਕਾ ਹੀ ਜਾ ਚੁੱਕਾ ਵਾ ਥੱਲੇ ਜਿਹਦੀ ਆਪਾਂ ਗੱਲ ਕਰਦੇ ਹਾਂ ਜਾਂ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਉਹ ਹੁਣ ਪਿਘਲਣਾ ਹੀ ਆ ਘਟਣਾ ਹੀ ਆ ਵਧਣ ਦਾ ਕੋਈ ਚਾਂਸ ਨਹੀਂ
1: ਹਾਂਜੀ ਇਹ ਜਿਹੜੇ ਗਲੇਸ਼ੀਅਰ ਨੇ ਜੀ ਇਹ ਬਾਈ ਜੀ ਜਦੋਂ ਆਈਸ ਏਜ ਆਈ ਸੀ ਕਿਤੇ ਅੱਜ ਤੋਂ ਕਈ ਲੱਖਾਂ ਸਾਲ ਪਹਿਲਾਂ ਉਦੋਂ ਦੇ ਜੰਮੇ ਹੋਏ ਨੇ ਤੇ ਇਹਨਾਂ ਨੂੰ ਜੰਮਿਆ ਹੋਇਆ ਨੂੰ ਉਹ ਤਾਂ ਇੰਨੇ ਜ਼ਿਆਦਾ ਸਖ਼ਤ ਹੁੰਦੇ ਆ ਵੀ ਉਹ ਤਾਂ ਪੱਥਰ ਤੋਂ ਵੀ ਸਖ਼ਤ ਹੁੰਦੀ ਬਰਫ਼ ਤੇ ਜਿਹੜੀ ਸਾਡੀ ਬਰਫ਼ ਉਂਝ ਡਿੱਗਦੀ ਆ ਮੁੜ ਕੇ ਧੁੱਪ ਆਉਂਦੀ ਚਲੀ ਜਾਂਦੀ ਆ ਸੋ ਇਹ ਇੱਕ ਵਾਰੀ ਪੰਘਰ ਗਏ ਇਹ ਦੁਬਾਰਾ ਮੁੜ ਕੇ ਉਹ ਬਰਫ਼ ਨਹੀਂ ਜੰਮਣੀ ਅਨਸ ਮੁੜ ਕੇ ਕਿਤੇ ਆਈਸ ਏਜ ਆਵੇ ਤੇ ਉਹਦਾ ਕਾਰਨ ਕੀ ਹੈ ਉਹ ਪੰਘਰ ਕੇ ਜਾਂਦੇ ਕਿੱਥੇ ਆ ਸਾਡੇ ਸਮੁੰਦਰ 'ਚ ਆਉਂਦੇ ਆ ਇਹੀ ਕਾਰਨ ਹੈ ਕਿ ਜਿਹੜਾ ਦੁਨੀਆਂ ਦੇ ਸਾਰੇ ਮੁਲਕ ਜਿਹੜੇ ਸਮੁੰਦਰ ਨਾਲ ਲੱਗਦੇ ਆ ਉੱਥੇ ਸਮੁੰਦਰ ਦਾ ਪਾਣੀ ਉੱਪਰ ਜਾ ਰਿਹਾ ਕਈ ਥਾਵਾਂ ਤੇ ਉਹ ਮੀਲ ਮੀਲ ਅੰਦਰ ਚਲਾ ਗਿਆ ਹੁਣ ਕਈ ਪੁਰਾਣੇ ਪਿੰਡ ਤੇ ਸ਼ਹਿਰ ਈਵਨ ਜਿਹੜਾ ਕੈਨੇਡਾ ਦਾ ਅਮਰੀਕਾ ਦਾ ਸਭ ਤੋਂ ਵੱਡਾ ਵੱਡੇ ਸ਼ਹਿਰਾਂ 'ਚ ਆਉਂਦਾ ਮਿਆਮੀ ਜਦੋਂ ਹੁਣ ਜਵਾਰ ਭਾਟਾ ਆਉਂਦਾ ਹੈ ਨਾ ਟਾਈਡ ਆਉਂਦਾ ਆ ਤੇ ਉਹਦਾ ਬਹੁਤ ਵੱਡਾ ਹਿੱਸਾ ਆ ਜਿਹੜਾ ਪਾਣੀ ਦੇ ਥੱਲੇ ਹੁੰਦਾ ਉੱਥੇ ਬੱਸਾਂ ਚੱਲਦੀਆਂ ਨੇ 6-6 inch ਪਾਣੀ ਹੁੰਦਾ 4-4 inch ਪਾਣੀ ਹੁੰਦਾ ਤੇ ਵਧੀ ਜਾਣਾ ਸੋ ਬਹੁਤ ਸਾਰੇ ਪਿੰਡ ਸ਼ਹਿਰ ਜਿਹੜੇ ਨੇ ਕਈ ਤੇ ਜਿਹੜੇ ਟਾਪੂ ਨੇ ਪੈਸੀਫਿਕ ਤੇ ਆਸਟ੍ਰੇਲੀਆ ਦੇ ਵਿੱਚ ਨੇੜੇ ਪੈਂਦੇ ਜਿਹੜੇ ਟਾਪੂ ਨੇ ਉਹ ਤਾਂ ਕਈ ਖਤਮ ਹੋ ਜਾਣੇ ਕਿਉਂਕਿ ਉਹ ਸਮੁੰਦਰ ਦੇ ਪਾਣੀ ਤੋਂ ਹੈ ਹੀ 1-1 foot ਉੱਚੇ ਨੇ ਤੇ ਇਹ ਪਾਣੀ ਇੰਨਾ ਤੇਜ਼ੀ ਨਾਲ ਵੱਧ ਰਿਹਾ ਇਹ ਨੇ ਕਈ ਮੀਟਰ ਵਧਣਾ ਜੋ ਜੋ ਪੰਘਰ ਹੋਣੇ ਪਾਣੀ ਉੱਥੋਂ ਆ ਰਿਹਾ ਤੇ ਇੱਕ ਬਾਈ ਜਿਹੜਾ ਹੋਰ ਸਭ ਤੋਂ ਵੱਡਾ ਨੁਕਸਾਨ ਹੁੰਦਾ ਇਹਦਾ ਇੱਕ ਤਾਂ ਸਮੁੰਦਰ ਪਾਣੀ ਉੱਪਰ ਜਾ ਰਿਹਾ ਉਹ ਹੁਣ ਸਮੁੰਦਰ ਜਦੋਂ ਤੂਫਾਨ ਆਏਗਾ ਉਹ ਜ਼ਿਆਦਾ ਖਤਰਨਾਕ ਹੋਏਗਾ ਉਹਦੇ ਸ਼ਹਿਰ ਜਿਹੜੇ ਡੁੱਬਣਗੇ ਜਿਹੜੇ ਦਰਿਆ ਵਿੱਚ ਆਉਂਦੇ ਸੀ ਹੁਣ ਦਰਿਆ ਸਮੁੰਦਰ ਵਿੱਚ ਚਲਾ ਗਿਆ ਖਾਰਾ ਪਾਣੀ ਹੁੰਦਾ ਸਮੁੰਦਰ ਦਾ ਹੁਣ ਸ਼ਹਿਰ ਮਤਲਬ ਜਿਹੜੇ ਦਰਿਆ ਨੇ ਉਹ ਤਾਂ ਸਮੁੰਦਰ ਦੀ ਲੈਵਲ ਤੇ ਆ ਜਾਂਦੇ ਨੇ ਜਦੋਂ ਦਰਿਆ ਉਹ ਆ ਕੇ ਮਿਕਸ ਹੁੰਦਾ ਤੇ ਹੁਣ ਜੇ ਸਮੁੰਦਰ ਉੱਚਾ ਹੋ ਗਿਆ ਉਹ ਸਮੁੰਦਰ ਸਗੋਂ ਹੋ ਸਕਦਾ ਕਿਸੇ ਥਾਂ ਦੇ 20 mile ਅੰਦਰ ਚਲਾ ਜਾਵੇ ਦਰਿਆ ਦੇ ਰਾਹੀਂ ਤੋ ਖਾਰਾ ਪਾਣੀ ਹੋਣ ਕਰਕੇ ਜਿੰਨੀ ਉਹਦੇ 'ਚ ਮੱਛੀਆਂ ਨੇ ਜਾਂ ਹੋਰ ਚੀਜ਼ਾਂ ਉਹ ਮਰ ਜਾਣਗੀਆਂ ਸੋ ਇਹਦੇ ਬੜੇ ਲੰਬੇ ਦੂਰਾ ਸਿੱਟੇ ਨਿਕਲ ਰਹੇ ਆ ਤੇ ਇੱਕ ਪਰ ਜਿਹੜਾ ਹੋਰ ਸਭ ਤੋਂ ਵੱਡਾ ਉਹ ਆ ਜਿਵੇਂ ਆਪਾਂ ਗੱਲ ਕਰਦੇ ਸੀ ਵੀ ਜਿਹੜੀ ਗਲੋਬਲ ਵਾਰਮਿੰਗ ਆ ਉਹਦਾ ਮੁੱਖ ਕਾਰਨ ਇਹੀ ਹੈ ਵੀ ਜਿੰਨੀ ਸੂਰਜ ਦੀ ਗਰਮੀ ਆ ਕੇ ਸਮੁੰਦਰ ਤੇ ਬਰਫ਼ ਨਾਲ ਟਕਰਾ ਕੇ ਵਾਪਸ ਮੁੜਦੀ ਸੀ ਹੁਣ ਜੇ ਉਹ ਗਲੇਸ਼ੀਅਰ ਹੀ ਨਾ ਰਿਹਾ ਜਿਹਦੇ ਤੋਂ ਉਹਨੇ ਟਕਰਾ ਕੇ ਮੁੜਨਾ ਸੀ ਤੇ ਹੁਣ ਉਹ ਇੱਥੇ ਰਹਿ ਜਾਏਗੀ। ਫਿਰ ਇਹਦਾ ਮਤਲਬ ਸਾਡੀ ਗਲੋਬਲ ਵਾਰਮਿੰਗ ਹੋਰ ਤੇਜ਼ ਹੋ ਜਾਏਗੀ, ਐਕਸਲਰੇਟ ਸਪੀਡ ਤੇ ਚੱਲ ਰਹੀ ਹੈ ਨਾ, ਉਹ ਹੁਣ ਐਕਸਲਰੇਟ ਹੋ ਜਾਏਗੀ ਤੇ ਉਹਦੇ ਨਾਲ ਸਗੋਂ ਹੋਰ ਪੰਘਣਗੇ, ਹੋਰ ਫਸਲਾਂ ਮਰਨਗੀਆਂ, ਹੋਰ ਸਾਡੇ ਜਿਹੜੇ ਤੂਫਾਨ ਆਣਗੇ। ਥੋੜਾ ਗਲੇਸ਼ੀਅਰ ਦਾ ਪੰਘਣ ਹੈ ਔਰ ਇਹਦੇ ਬਾਰੇ ਵਿਗਿਆਨੀ ਸਾਨੂੰ ਫਲ ਤੋਂ ਵੱਧ ਦੱਸ ਰਹੇ ਆ, ਸਾਨੂੰ ਉਹਦੇ ਬਾਰੇ ਕੋਈ ਇਹ ਅਚਨਚੇਤ ਹੋਣ ਵਾਲੀ ਗੱਲ ਨਹੀਂ ਹੈ ਤੇ ਇਹ ਬੜਾ ਖਤਰਨਾਕ ਚੀਜ਼ ਹੈ ਤੇ ਇਹਦੇ ਬਾਰੇ ਮੈਂ ਚਾਹੁੰਦਾ ਸੀ ਆਪਾਂ ਜ਼ਰੂਰ ਗੱਲ ਕਰਦੇ ਹਾਂ।
0: ਜੀ ਬਿਲਕੁਲ, ਇੱਕ ਹੋਰ ਵੀ ਇਸ ਸੰਬੰਧ 'ਚ ਚਰਚਾ ਕੀਤੀ ਜਾਂਦੀ ਹੈ ਨਾ ਕਿ ਜਿਹੜਾ ਇਹ ਉੱਪਰੋਂ ਤਾਪਮਾਨ ਵੱਧ ਰਿਹਾ ਜਾਂ ਧੁੱਪ ਪੈਂਦੀ ਹੈ ਜਾਂ ਜੋ ਵੀ ਰੀਜ਼ਨ ਹੈ, ਕਹਿੰਦੇ ਨੇ ਕਿ ਸਮੁੰਦਰ ਦਾ ਪਾਣੀ ਵੀ ਜਿਹੜਾ ਵਾ ਉਹ ਇਸੇ ਵਜ੍ਹਾ ਦੇ ਕਰਕੇ ਗਰਮ ਹੋ ਕੇ ਅਤੇ ਅੰਦਰੋਂ ਅੰਦਰੀ ਥੱਲਿਓ ਥੱਲੀ ਵੀ ਸ਼ਾਇਦ ਇਹ ਪੰਘਰਦੇ ਨੇ।
1: ਬਿਲਕੁਲ, ਕਈ ਗਲੇਸ਼ੀਅਰ ਨੇ ਜਿਹੜੇ ਸਮੁੰਦਰ ਦੇ ਵਿੱਚ ਨੇ, ਖਾਸ ਕਰਕੇ ਵੀ ਉੱਤਰ ਵੱਲ ਤੱਕ, ਜਿੱਦਾਂ ਆਈਸਲੈਂਡ ਹੈ, ਗ੍ਰੀਨਲੈਂਡ ਹੈ, ਆਪਾਂ 2 ਸਾਲ ਪਹਿਲਾਂ ਵੀ ਗੱਲ ਪ੍ਰੋਗਰਾਮ ਕੀਤਾ ਸੀ ਬਈ, ਕੋਈ 3 ਸਾਲ ਪੁਰਾਣੀ ਗੱਲ ਹੈ ਬਈ, ਧਰਤੀ ਕੰਬਣ ਲੱਗ ਗਈ ਨਾ ਬੜੀ ਛੋਟੀ, ਪਰ ਉਹਨਾਂ ਦੇ ਜਿਹੜੇ ਇੰਸਟਰੂਮੈਂਟ ਨੇ ਪੜ੍ਹਦੇ ਨੇ ਤੇ ਉਹ 1 ਹਫ਼ਤਾ ਧਰਤੀ ਕੰਬਦੀ ਰਹੀ, ਬਹੁਤ ਛੋਟਾ ਜਿਹਾ ਭੂਚਾਲ ਕਹਿ ਲਓ ਪੂਰੀ ਦੁਨੀਆਂ 'ਚ ਆਇਆ ਤੇ ਦੁਨੀਆਂ ਭਰ ਦੇ ਵਿਗਿਆਨੀਆਂ ਨੂੰ ਵੀ ਪਤਾ ਨਹੀਂ ਸੀ ਲੱਗ ਰਿਹਾ ਵੀ ਇਹ ਭੂਚਾਲ ਕਿਉਂ ਆਇਆ, ਕਿੱਥੋਂ ਆਇਆ, ਕਿਉਂਕਿ ਉਹਨਾਂ ਨੂੰ ਕਿਤੇ ਕੋਈ ਵਲਕੈਨੋ ਨਹੀਂ ਸੀ ਫਟਿਆ, ਕਿਤੇ ਕੋਈ ਡਿੱਗੀਆਂ ਨਹੀਂ ਬਿਲਡਿੰਗਾਂ ਤੇ ਉਹਨਾਂ ਨੂੰ 2 ਸਾਲ ਦੀ ਰਿਸਰਚ ਤੋਂ ਬਾਅਦ ਪਤਾ ਚੱਲਿਆ ਬਈ ਗ੍ਰੀਨਲੈਂਡ ਦੇ ਨੇੜੇ ਇੱਕ ਗਲੇਸ਼ੀਅਰ ਸੀ ਜਿਹੜਾ ਸਮੁੰਦਰ ਦੇ ਵਿੱਚ ਸੀ, ਹੈ ਨਾ, ਥੱਲੇ ਸੀ, ਕਈ 100 ਮੀਟਰ ਡੂੰਘਾ ਸੀ ਪਾਣੀ ਤੇ ਜਿਵੇਂ ਨੇਪਾਲ ਦਾ ਗਲੇਸ਼ੀਅਰ ਪੰਘਰਿਆ ਤੇ ਇਵੇਂ ਜਿਹੜਾ ਉਹ ਗਲੇਸ਼ੀਅਰ ਸੀ ਉਹ ਪੰਘਰ ਕੇ ਟੁੱਟ ਕੇ ਡਿੱਗ ਗਿਆ, ਉਹ ਸਮੁੰਦਰ ਦੀ ਤਹਿ ਤੇ ਡਿੱਗਿਆ ਜਾਂ ਸਮੁੰਦਰ ਵਿੱਚ ਡਿੱਗਿਆ। ਹੁਣ ਤੁਸੀਂ ਅੰਦਾਜ਼ਾ ਲਗਾ ਲਓ ਵੀ ਉਹ ਕਿੱਡਾ ਵੱਡਾ ਹੋਊਗਾ ਕਿ ਉਹਦੇ ਨਾਲ ਧਰਤੀ ਪੂਰਾ ਹਫ਼ਤਾ ਕੰਬਦੀ ਰਹੀ। ਸੋ ਤੁਹਾਨੂੰ ਇਸ ਗੱਲ ਤੋਂ ਅੰਦਾਜ਼ਾ ਹੋ ਜਾਂਦਾ ਕਿ ਜਿਹੜੇ ਸਾਡੇ ਗਲੇਸ਼ੀਅਰ ਨੇ ਉਹ ਕਿੰਨੇ ਵੱਡੇ ਨੇ ਤੇ ਉਹਨਾਂ 'ਚ ਕਿੰਨਾ ਪਾਣੀ ਜੰਮਿਆ ਹੋਇਆ, ਉਹ ਭਾਰੇ ਨੇ। ਸੋ ਜਿਹੜੇ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਵੀ ਜਿਹੜੇ ਗਲੇਸ਼ੀਅਰ ਨੇ ਉਹ ਧਰਤੀ ਦੇ ਉੱਤੇ ਵੀ ਨੇ, ਸਾਡੇ ਜਿਹੜੇ ਪਰਬਤ ਨੇ ਉਹਨਾਂ ਦੀਆਂ ਚੋਟੀਆਂ 'ਤੇ ਨੇ, ਜਿਹੜੇ ਬਹੁਤ ਉੱਚੇ ਪਰਬਤ ਨੇ ਜਿੱਦਾਂ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਬਿਲਕੁਲ ਕੁਛ ਨਹੀਂ ਹੈ ਕਿਉਂਕਿ ਉੱਥੇ ਤਾਂ ਗਰਮੀ ਬਹੁਤ ਹੋ ਜਾਂਦੀ ਆ। ਸੋ ਇਹ ਬਹੁਤ ਉੱਚੇ ਜਿਹੜੇ ਪਹਾੜ ਨੇ ਤਿੱਬਤ ਕੋਲ ਜਾ ਕੇ ਜਾਂ ਜਿੱਥੋਂ ਸਾਡੇ ਸਤਲੁਜ ਬਿਆਸ ਨਿਕਲਦੇ ਨੇ ਜਾਂ ਇੱਧਰੋਂ ਹੋਰ ਗਾਂ ਚਲ ਜਾਈਏ ਜਿਹੜਾ ਪਾਕਿਸਤਾਨ ਦਾ ਗਿਲਗਿਟ ਦਾ ਏਰੀਆ ਆਉਂਦਾ, ਅਫਗਾਨਿਸਤਾਨ ਅਤੇ ਚੀਨ ਦੇ ਨਾਲ ਜਿੱਥੇ ਬਾਰਡਰ ਲੱਗਦਾ ਅਤੇ, ਪਰ ਸਭ ਤੋਂ ਜ਼ਿਆਦਾ ਜਿਹੜੇ ਨੇ ਉਹ ਅੰਟਾਰਕਟਿਕਾ ਦੇ ਵਿੱਚ ਨੇ ਅਤੇ ਅੰਟਾਰਕਟਿਕਾ ਤੋਂ ਬਾਅਦ ਸਭ ਤੋਂ ਜ਼ਿਆਦਾ ਉਹ ਪਾਕਿਸਤਾਨ 'ਚ ਨੇ ਅਤੇ ਇਹ ਸਾਰੇ ਦੇ ਸਾਰੇ ਹੀ ਜਿਹੜੇ ਬੜੀ ਤੇਜ਼ੀ ਦੇ ਨਾਲ ਪੰਘ ਰਹੇ ਆ ਅਤੇ ਇਹਦਾ ਕਾਰਨ ਜਿਹੜਾ ਸਾਡੇ ਜਿਹੜੇ ਕਾਰਬਨ ਮਿਸ਼ਨ ਨੇ ਉਹਨਾਂ ਦਾ ਹੋ ਰਿਹਾ। ਅਤੇ ਮੈਂ ਬਾਈ ਜੀ ਕਿਤਾਬ ਪੜ੍ਹ ਲਿਆ ਸੀ ਕੋਈ ਅਤੇ ਉਹਦੇ ਵਿੱਚ ਸੀ ਮੀਟ ਦੇ ਵਿੱਚ ਬਈ ਜਿਹੜੀ ਜਿਹੜਾ ਇਹਨਾਂ 'ਚ ਸਭ ਤੋਂ ਵੱਧ ਹਾਲ, ਸਾਰਾ ਮੀਟ ਹੀ ਉਹਨੂੰ ਕਲਾਈਮੇਟ ਲਈ ਮਾੜਾ, ਪਰ ਸਭ ਤੋਂ ਜਿਹੜਾ ਮਾੜਾ ਉਹ ਹੈਗਾ ਸਾਡਾ ਲੈਂਬ ਅਤੇ ਨਾਲ ਬੀਫ, ਬੀਫ ਨੰਬਰ 1 'ਤੇ ਮਾੜਾ। ਜਿਹੜੀ ਪ੍ਰੋਟੀਨ, ਕਿਉਂਕਿ ਅਸੀਂ ਮੀਟ ਖਾਂਦੇ ਸਿਰਫ ਮੀਟ ਖਾਂਦੇ ਸਿਰਫ 2 ਚੀਜ਼ਾਂ ਲਈ, ਪ੍ਰੋਟੀਨ ਲਈ ਅਤੇ ਜਿਹੜੇ ਇੱਕ ਹੁੰਦੇ ਥੋੜ੍ਹੇ ਐਸਿਡਸ ਹੁੰਦੇ ਉਹਨੂੰ ਕਹਿੰਦੇ ਨੇ ਅਮੀਨੋ ਐਸਿਡਸ, ਅਤੇ ਇਹ ਜਿਹੜੇ ਨੇ ਅਸੀਂ ਉਹ ਤੋਂ ਲੈਂਦੇ ਹਾਂ ਅਤੇ ਇਹ ਸਾਰੇ ਦੇ ਸਾਰੇ ਜਿਹੜੇ ਸਾਨੂੰ ਜਿਹੜੇ ਸਾਡੀਆਂ ਦਾਲਾਂ ਨੇ, ਸਾਡੇ ਬੀਨਸ ਨੇ ਅਤੇ ਸਾਡੇ ਜਿਹੜੇ ਮਟਰ ਨੇ, ਪੀਜ਼ ਸਭ ਤੋਂ ਵੱਧ ਇਹ ਮਟਰਾਂ 'ਚ ਹੁੰਦੀ ਆ ਜਿਹੜੀ ਪ੍ਰੋਟੀਨ ਆ ਅਤੇ ਅਮੀਨੋ ਐਸਿਡਸ ਹੁੰਦੇ ਨੇ। ਅਤੇ ਜੇ ਅਸੀਂ ਜੇ ਜਿੰਨਾ ਨੁਕਸਾਨ 1 ਗ੍ਰਾਮ ਪ੍ਰੋਟੀਨ ਅਸੀਂ ਜੇ ਮਟਰਾਂ ਤੋਂ ਲਈਏ ਅਤੇ ਜਿਹੜਾ ਜੇ ਅਸੀਂ ਉਹੀ 1 ਗ੍ਰਾਮ ਪ੍ਰੋਟੀਨ ਅਸੀਂ ਬੀਫ ਤੋਂ ਲਈਏ ਅਤੇ ਜਿਹੜਾ ਧਰਤੀ ਨੂੰ ਨੁਕਸਾਨ ਹੁੰਦਾ ਉਹ ਮੀਟ ਵਾਲੀ ਪ੍ਰੋਟੀਨ 100 ਗੁਣਾ ਵੱਧ ਨੁਕਸਾਨ ਕਰਦੀ ਆ। 100% ਨਹੀਂ, 100 ਗੁਣਾ।
0: ਓਕੇ,
1: ਸੋ ਜੇ ਅਸੀਂ ਆਪਣੇ ਗਲੇਸ਼ੀਅਰ ਬਚਾਉਣੇ ਆ, ਜੇ ਅਸੀਂ ਧਰਤੀ ਨੂੰ ਬਚਾਉਣਾ, ਜਿਹੜਾ ਇੱਕ ਇਮੀਜੇਟ ਹੈ ਵੀ ਜੇ ਤੁਸੀਂ ਮੀਟ ਖਾਂਦੇ ਹੋ ਤੁਸੀਂ ਉਹਨੂੰ ਬੀਫ ਲੈਂਬ ਇਹਨੂੰ ਬੰਦ ਕਰ, ਰੈੱਡ ਮੀਟ ਜਿਹਨੂੰ ਆਪਾਂ ਕਹਿੰਦੇ ਹਾਂ, ਬੀਫ ਅਤੇ ਲੈਂਬ ਅਤੇ ਜਿਹੜਾ ਆਪਣੇ ਬੱਕਰੀ ਦਾ ਮੀਟ ਖਾਂਦੇ ਆ ਆਪਾਂ, ਇਹਨੂੰ ਸਾਰੇ ਨੂੰ ਬੰਦ ਕਰਕੇ ਤੁਸੀਂ ਜਿਹੜਾ ਚਿਕਨ ਹੈ ਈਵਨ ਉਹਦਾ ਬੜਾ ਘੱਟ ਹੈ। ਜਿਹੜੀ ਇੱਕ ਗੱਲ ਕਈ ਵਾਰੀ ਸਾਨੂੰ ਸਮਝ ਨਹੀਂ ਆਉਂਦੀ, ਅਸੀਂ ਜਿਹੜੀ ਬਈ ਮੀਟ ਦੇ ਵਿੱਚ ਜਿਹੜੀ ਉਹ ਪ੍ਰੋਟੀਨ ਕਿੱਥੋਂ ਆਉਂਦੀ ਆ, ਉਹ ਪ੍ਰੋਟੀਨ ਉਹੀ ਆ ਜਿਹੜੀ ਉਹਨਾਂ ਨੂੰ ਖਵਾਈ ਜਾਂਦੀ ਹੈ, ਉਹਨਾਂ ਨੂੰ ਜਿਹੜਾ ਦਾਣਾ ਦਿੱਤਾ ਜਾਂਦਾ ਹੈ, ਜਿਹੜਾ ਚੀਜ਼ਾਂ ਦਿੱਤੀਆਂ ਜਾਂਦੀਆਂ ਉਹਦੇ 'ਚ ਪ੍ਰੋਟੀਨ ਬਣਦੀ ਹੈ। ਤੇ ਉਹ ਪ੍ਰੋਟੀਨ ਅਸੀਂ ਸਿੱਧੇ ਵੀ ਖਾ ਸਕਦੇ ਹਾਂ। ਸੋ ਜੇ ਅਸੀਂ ਇੱਕ ਗਾਂ ਨੂੰ 1 ਕੁਇੰਟਲ ਪ੍ਰੋਟੀਨ ਦਈਏ ਤਾਂ ਮੁੜ ਕੇ ਸਾਨੂੰ ਉਹਦੇ ਮੀਟ ਚੋਂ ਸਿਰਫ 10 ਕਿਲੋ ਮੀਟ ਪ੍ਰੋਟੀਨ ਮਿਲਦੀ ਹੈ। ਸੋ 90% ਜਿਹੜੀ ਹੈ ਉਹ ਖਰਾਬ ਹੋ ਜਾਂਦੀ ਹੈ, ਤੇ ਜਿਹੜੀ ਉਹ ਅਸੀਂ 1 ਕੁਇੰਟਲ ਜਿਹੜੀ ਪ੍ਰੋਟੀਨ ਅਸੀਂ ਆਪਣੀ ਗਾਂ ਨੂੰ ਖਵਾਉਂਦੇ ਹਾਂ, ਤੇ ਜੇ ਅਸੀਂ ਸਾਰੀ ਸਿੱਧੀ 1 ਕੁਇੰਟਲ ਜਿਹੜੀ ਹੈ ਅਸੀਂ ਖਾ ਲਈਏ ਪਲਾਂਟ ਬੇਸਡ ਚੀਜ਼ਾਂ ਦੇ ਉੱਤੋਂ ਤਾਂ ਸਾਨੂੰ ਗਾਂ ਦੀ ਲੋੜ ਹੀ ਨਹੀਂ ਹੈ। ਸੋ ਇਹੀ ਚੀਜ਼ ਹੈ ਕਿ ਜਿਹੜਾ ਮੀਟ ਰਾਹੀਂ ਪ੍ਰੋਟੀਨ ਖਾਣੀ ਹੈ ਉਹ ਬਹੁਤ ਜ਼ਿਆਦਾ ਵੇਸਟਫੁੱਲ ਹੈ, 10% ਤੋਂ ਵੀ ਘੱਟ ਤੁਹਾਨੂੰ ਉਹਦੇ ਵਿੱਚ ਉਹਦਾ ਮੁੜ ਕੇ ਅਸਰ ਮਿਲਦਾ ਜਿਹੜਾ ਤੁਸੀਂ ਉਹਨੂੰ ਦਿੱਤਾ ਹੁੰਦਾ। ਤੇ ਇਹ ਜਿਹੜੇ ਸਾਡੇ ਜਿਹੜੀ ਸਾਡੀ ਦੁਨੀਆਂ ਦੀ ਜਿਹੜੀ ਜ਼ਮੀਨ ਹੈ, ਜਿੰਨੀ ਵੀ ਜੇ 100 ਏਕੜ ਜ਼ਮੀਨ ਹੈ ਦੁਨੀਆਂ 'ਚ ਜਿਹੜੀ ਐਗਰੀਕਲਚਰ ਲਈ ਵਰਤੀ ਜਾਂਦੀ ਹੈ, ਅਸੀਂ ਉਹਦੇ 'ਚੋਂ 75% 3/4 ਉਹ ਮੀਟ ਇੰਡਸਟਰੀ ਨਾਲ ਜੁੜੀ ਹੋਈ ਹੈ
0: ਜੀ,
1: ਅਤੇ 25% ਹੈ ਜਿਹਦੇ 'ਚ ਅਸੀਂ ਬਾਕੀਆਂ ਦਾਲਾਂ ਸਬਜ਼ੀਆਂ ਫਸਲਾਂ ਅਤੇ ਆਪਣੇ ਫਲ ਉਗਾਉਂਦੇ ਹਾਂ। ਇੰਨਾ ਜ਼ਿਆਦਾ ਨੁਕਸਾਨਦੇਹ ਹੈ ਜਿਹੜੀ ਮੀਟ ਇੰਡਸਟਰੀ ਹੈ, ਪਰ ਉਹਦੇ ਵਿੱਚ ਵੀ ਜੇ ਤੁਸੀਂ ਮੀਟ ਜ਼ਰੂਰ ਖਾਣਾ ਹੈ, ਜੇ ਤੁਸੀਂ ਉਹ ਬੀਫ ਲੈਮ ਅਤੇ ਗੋਟ ਮੀਟ ਨੂੰ ਛੱਡ ਕੇ ਤੁਸੀਂ ਉਹਨੂੰ ਚਿਕਨ ਅਤੇ ਫਿਸ਼ 'ਤੇ ਆ ਜਾਓਗੇ ਤਾਂ ਉਹ ਤੁਹਾਡੀ ਬਹੁਤ ਵੱਡੀ ਕੰਟਰੀਬਿਊਸ਼ਨ ਹੋਏਗੀ। ਜਿਵੇਂ ਹੌਟ ਡੋਗ ਹੈ, ਬਰਗਰ ਹੈ, ਇਹ ਹੈ ਸਾਡਾ ਰੈੱਡ ਮੀਟ ਜਿਹੜਾ ਅਸੀਂ ਖਾਂਦੇ ਹਾਂ
0: ਜੀ। ਸੋ ਇਹਦੇ ਵਿੱਚ ਵੇਖੋ, ਕੋਈ ਸੁਣਨ ਵਾਲਾ ਇਹ ਵੀ ਸਵਾਲ ਕਰ ਸਕਦਾ, ਥੋੜ੍ਹਾ ਜਿਹਾ ਆਪਾਂ ਹੋਰ ਵੀ ਇਹਨੂੰ ਖੋਲ੍ਹ ਲਈਏ ਕਿ ਮੰਨ ਲਓ ਗਲੇਸ਼ੀਅਰ ਹੌਲੀ ਹੌਲੀ ਪਿਘਲ ਰਹੇ ਨੇ, ਚਲੋ ਇੱਕ ਡਿੱਗਣਾ, ਡਿੱਗਣ ਦੇ ਨਾਲ ਕੀ ਨੁਕਸਾਨ ਆਪਾਂ ਨੇਪਾਲ 'ਚ ਵੇਖ ਰਿਹਾ ਜਾਂ ਹੋਰ ਕਈ ਉਦਾਹਰਨਾਂ ਤੁਸੀਂ ਦਿੱਤੀਆਂ ਨੇ, ਅਤੇ ਜੇ ਹੌਲੀ ਹੌਲੀ ਇਹ ਪਿਘਲ ਜਾਂਦੇ ਨੇ ਤਾਂ ਫਿਰ ਉਹਦੇ ਕੀ ਖਮਿਆਜ਼ੇ ਨੇ?
1: ਉਹਦੇ ਖਮਿਆਜ਼ੇ ਤਾਂ ਸਭ ਤੋਂ ਵੱਡਾ ਤਾਂ ਉਹਦਾ ਹੈ, ਦੇਖੋ ਮੈਂ ਜਿਵੇਂ ਕਿਹਾ ਸਮੁੰਦਰ ਦਾ ਪਾਣੀ ਉੱਪਰ ਚੜ੍ਹ ਜਾਣਾ, ਅਤੇ ਜਿਹੜੇ ਉਹਦੇ ਲਾਗੇ ਛੋਟੇ ਟਾਪੂ ਨੇ, ਕਈ ਛੋਟੇ ਛੋਟੇ ਮੁਲਕ ਨੇ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਨਾਲ, ਜੋ ਫੀਜੀ ਦੇ ਵਿੱਚ ਜੋ ਸਮੁੰਦਰ 'ਚ ਪੈਂਦੇ ਨੇ, ਪੈਸਿਫਿਕ ਆਈਲੈਂਡ ਕਹਿੰਦੇ ਆ, ਉਹ ਤਾਂ ਖਤਮ ਹੋ ਜਾਣਗੇ ਸਾਰੇ। ਉੱਥੇ ਲੋਕਾਂ ਨੂੰ ਛੱਡ ਕੇ ਭੱਜਣਾ ਪੈਣਾ, ਕਿਉਂਕਿ ਉਹ ਹੈ ਹੀ 2-2, 4-4 ਕਿਲੋਮੀਟਰ ਦੇ ਆਈਲੈਂਡ, ਅਤੇ ਉਹ ਸਾਰੇ ਪਾਣੀ ਦੇ ਥੱਲੇ ਚਲੇ ਜਾਣਗੇ। ਸੋ ਅਤੇ ਨੰਬਰ 1, ਨੰਬਰ 2, ਜਿੰਨੇ ਵੱਡੇ ਸ਼ਹਿਰ ਨੇ ਅਮਰੀਕਾ ਦੇ, ਆਸਟ੍ਰੇਲੀਆ ਦੇ, ਜਿਹੜਾ ਵੀ ਸ਼ਹਿਰ ਸਮੁੰਦਰ 'ਤੇ ਲੱਗਦਾ ਉਹਦਾ ਕਾਫੀ ਸਾਰਾ ਹਿੱਸਾ ਜਿਹੜਾ ਸੀ ਉਹ ਸਮੁੰਦਰ ਦੇ ਥੱਲੇ ਚਲਿਆ ਜਾਏਗਾ। ਅਤੇ ਜਿੱਥੋਂ, ਕਿਉਂਕਿ ਜਿਹੜੇ ਸਾਡਾ ਅੰਟਾਰਕਟਿਕਾ ਬਹੁਤ ਵੱਡਾ ਹੈ, ਉਹ ਗਲੇਸ਼ੀਅਰ ਜੰਮੇ ਹੋਏ ਨੇ, ਸਾਡੇ ਹਿਮਾਲਿਆ ਦੇ ਟੋਪ ਦੇ ਉੱਤੇ ਗਲੇਸ਼ੀਅਰ ਜੰਮੇ ਹੋਏ ਨੇ, 8000 ਦੇ ਕਰੀਬ ਗਲੇਸ਼ੀਅਰ ਹਿਮਾਲਿਆ ਦੇ ਵਿੱਚ, ਅਤੇ ਉਹ ਤੁਸੀਂ ਇਮੈਜਿਨ ਕਰੋ ਕਿੰਨਾ ਵੱਡਾ ਵੱਡਾ ਜਿਹੜਾ ਗਲੇਸ਼ੀਅਰ ਟੁੱਟ ਕੇ ਡਿੱਗਿਆ ਨੇਪਾਲ ਦੇ ਵਿੱਚ, ਅਤੇ ਜਿਹੜਾ ਟੁੱਟਣ ਵਾਲਾ ਹਿੱਸਾ ਸੀ ਉਹ 50-1 ਤੋਂ 60 ਏਕੜ ਦਾ ਸੀਗਾ, ਅਤੇ ਉਹ ਹਾਲੇ ਉਦੋਂ 300 ਗੁਣਾ ਵੱਧ ਗਲੇਸ਼ੀਅਰ ਬਚਿਆ ਹੋਇਆ। ਸੋ ਐਡੇ ਵੱਡੇ ਗਲੇਸ਼ੀਅਰ ਹੁੰਦੇ ਆ, ਅਤੇ ਉਹ ਜਿਹੜੀ ਉਹਨਾਂ ਤੋਂ ਅਸੀਂ ਸਾਡੀ ਸੰਨ ਦੀ ਸੂਰਜ ਦੀ ਜਿਹੜੀ ਗਰਮੀ ਹੈ ਰਿਫਲੈਕਟ ਹੋ ਕੇ ਬਾਹਰ ਜਾਂਦੀ ਸੀ, ਹੁਣ ਜੇ ਉੱਥੇ ਗਲੇਸ਼ੀਅਰ ਨਹੀਂ ਹੈ ਅਤੇ ਹੁਣ ਉਹ ਰਿਫਲੈਕਟ ਨਹੀਂ ਹੋਏਗੀ, ਹੁਣ ਉੱਥੇ ਪੱਥਰ ਹੈ, ਹੋਰ ਜੋ ਵੀ ਆ ਉਹਦੇ 'ਚ ਜਜ਼ਬ ਹੋ ਜਾਏਗੀ, ਅਤੇ ਉਹਦੇ ਨਾਲ ਉਹ ਗਰਮ ਹੋ ਜਾਏਗੀ, ਅਤੇ ਜਿਹੜਾ ਸਾਡਾ ਜਿਹੜਾ ਗਲੋਬਲ ਵਾਰਮਿੰਗ ਦਾ ਰੇਟ ਹੈ ਉਹ ਹੋਰ ਵੀ ਤੇਜ਼ ਹੋ ਜਾਏਗਾ, ਅਤੇ ਜਿਹੜੀ ਸਾਡੀ ਬਰਬਾਦੀ ਆ ਉਹਦੀ ਰਫਤਾਰ ਹੋਰ ਤੇਜ਼ ਹੋ ਜਾਏਗੀ।
0: ਸੋ ਇਹ ਇੱਥੇ ਜੇ ਨਹੀਂ ਰੁਕਣ ਵਾਲਾ ਕੰਮ, ਸੋ ਇਹਦੇ ਨਾਲ ਬਹੁਤ ਸਾਰਾ ਕੁਛ ਟਿਕਿਆ। ਵੱਡੀ ਗੱਲ ਆਪਾਂ ਇਹ ਵੀ ਵੇਖੀਏ ਕਿ ਜਿਹੜਾ ਸਾਡਾ ਸਿਸਟਮ ਆ ਜਾਂ ਫਿਰ ਕੁਦਰਤ ਦੇ ਜਿਹੜੇ ਨਿਜ਼ਾਮ ਨੇ ਉਹ ਆਪੋ ਆਪਣੀ ਥਾਂ ਦੇ ਉੱਤੇ ਟਿਕੇ ਨੇ, ਕੋਈ ਇੱਕ ਵੀ ਚੀਜ਼ ਕਿਤੇ ਹਿੱਲਦੀ ਹੈ ਅਤੇ ਉਹ ਬਾਕੀ ਸਾਰਿਆਂ ਦੇ ਉੱਤੇ ਅਸਰ ਕਰਦੀ ਹੈ। ਅੱਛਾ, ਆਪਾਂ ਗ੍ਰੀਨਲੈਂਡ ਦਾ ਜਿਹੜਾ ਵਾਰ ਵਾਰ ਤੁਸੀਂ ਨਾਂ ਲਿਆ ਵਾ ਵਿੱਚ, ਹੁਣ ਜਿੱਦਾਂ ਟਰੰਪ ਦੇ ਵੱਲੋਂ ਵਾਰ ਵਾਰ ਕਿਹਾ ਜਾ ਰਿਹਾ ਹੈ ਕਿ ਗ੍ਰੀਨਲੈਂਡ ਦੇ ਉੱਤੇ ਆਪਾਂ ਕਬਜ਼ਾ ਕਰ ਲਾਂਗੇ, ਸਾਨੂੰ ਦੇ ਦਿਓ, ਅਤੇ ਹੁਣ ਖਬਰਾਂ ਇਹ ਆਉਣ ਲੱਗ ਪਈਆਂ ਨੇ ਕਿ ਇਹਨਾਂ ਦਾ ਜਿਹੜਾ ਡੀਲ ਆ ਇਹ ਨੇਪਰੇ ਚੜ੍ਹ ਗਈ ਆ, ਅਤੇ ਮੈਂ ਵੇਖ ਰਿਹਾ ਸੀ ਰਿਪੋਰਟ ਦੇ ਵਿੱਚ ਕਿ ਇਹ ਇੰਪੋਰਟੈਂਟ ਕਿਉਂ ਆ, ਸਭ ਤੋਂ ਵਧੇਰੇ ਇਸ ਟਾਈਮ ਦੇ ਉੱਤੇ, ਚਲੋ ਇੱਕ ਉਹਨਾਂ ਨੇ ਆਪਣੀ ਆਇਰਨ ਡੋਮ ਬਣਾਉਣੀ, ਆਪਣੀ ਰੱਖਿਆ ਦੇ ਲਈ ਵਰਤੋਂ ਕਰਨੀ ਆ, ਉਹ ਚੀਜ਼ਾਂ ਅਲੱਗ ਨੇ, ਪਰ ਜੇ ਆਪਾਂ ਅੱਜ ਦੇ ਵਿਸ਼ੇ 'ਤੇ ਰਹਿ ਕੇ ਗੱਲ ਕਰੀਏ ਤਾਂ ਕਹਿੰਦੇ ਨੇ ਕਿ ਜਿੰਨੇ ਡਾਟਾ ਸੈਂਟਰ ਨੇ ਉਹਨਾਂ ਦੇ ਲਈ ਆਈਡੀਅਲ ਜਗ੍ਹਾ ਵਾ ਅਮੈਰੀਕਾ ਦੇ ਲਈ ਕਿ ਉਹਨੂੰ ਉੱਥੇ ਬਣਾ ਲਿਆ ਜਾਵੇ, ਕਿਉਂਕਿ ਉੱਥੇ ਪਾਣੀ ਜਿਹੜਾ ਵਾ ਉਹ ਜ਼ਿਆਦਾ ਮਾਤਰਾ ਦੇ ਵਿੱਚ, ਅਤੇ ਠੰਡਾ ਪਾਣੀ ਜਾਂ ਫਿਰ ਗਲੇਸ਼ੀਅਰ ਜਾਂ ਫਿਰ ਜਿਹੜਾ ਸਾਫ ਪਾਣੀ ਆ ਉਹ ਮਦਦ ਕਰਦਾ ਵਾ ਉਹਨਾਂ ਨੂੰ ਜ਼ਿਆਦਾ ਠੰਡਾ ਰੱਖਣ ਦੇ ਵਿੱਚ, ਜਾਂ ਫਿਰ ਹੋਰ ਬਰੀਕੀ 'ਚ ਕੁਛ ਹੋਰ ਵੀ ਹੋ ਸਕਦਾ। ਪਰ ਇਸ ਸਭ ਦੇ ਨਾਲ ਇੱਕ ਚੀਜ਼ ਹੋਰ ਜੁੜੀ ਆ, ਕਹਿੰਦੇ ਨੇ ਕਿ ਡਾਟਾ ਸੈਂਟਰ ਜਿਹੜੇ ਉਹ ਠੰਡਾ ਰੱਖਣ ਦੇ ਲਈ ਪਾਣੀ ਤਾਂ ਮਦਦ ਕਰਦਾ ਹੀ ਆ, ਪਰ ਪਾਣੀ ਦੀ ਮਦਦ ਉਹ ਡਾਟਾ ਸੈਂਟਰ ਕੀ ਕਰਨਗੇ ਇਹ ਆਪਾਂ ਸਾਰਿਆਂ ਨੂੰ ਪਤਾ, ਉਹ ਉਲਟਾ ਹੋਰ ਤਾਪਮਾਨ ਉਹਦਾ ਵਧਾਉਣਗੇ, ਉੱਥੇ ਗਰਮੀ ਵਧੂਗੀ ਪਾਣੀਆਂ ਦੇ ਵਿੱਚ, ਇਹਦਾ ਮਤਲਬ ਕਿ ਇਹ ਨੁਕਸਾਨ ਫਿਰ ਹੋਰ ਵਧੂਗਾ।
1: ਹਾਂਜੀ, ਉਹ ਜਿਹੜੇ ਦੇਖੋ ਜੀ ਟਰੰਪ ਦਾ ਜਿਹੜਾ ਤੁਸੀਂ ਉਹ 'ਤੇ ਬਿਲਕੁਲ ਉਹਨੂੰ ਧਿਆਨ ਦੇਣ ਦੀ ਲੋੜ ਨਹੀਂ, ਉਹ ਇੱਕ ਬਹੁਤ ਵਾਹਲ ਬੰਦਾ, ਉਹ ਇੱਕ ਬਦਦਿਮਾਗ, ਘਟੀਆ, ਕੋਰਪਟ, ਕਮੀਨਾ, ਜਿਹੜਾ ਮਰਜ਼ੀ ਤੁਸੀਂ ਸ਼ਬਦ ਲਾ ਲਓ। ਸੋ ਉਹਦਾ ਕੋਈ ਐਗਰੀਮੈਂਟ ਨਹੀਂ ਹੋਇਆ ਗ੍ਰੀਨਲੈਂਡ ਦੇ ਨਾਲ, ਇਹ ਐਗਰੀਮੈਂਟ ਉਹਨਾਂ ਦਾ 40-50 ਸਾਲ ਪੁਰਾਣਾ ਆ, ਉਹ 'ਚ ਕੋਈ ਉਹਨਾਂ ਨੇ ਤਬਦੀਲੀ ਨਹੀਂ ਕੀਤੀ। ਉਹ ਸਰਾਸਰ ਉਹਦਾ ਕੰਮ ਝੂਠ ਬੋਲਣਾ, ਅੱਜ ਮੈਂ 50% ਲਾਉਣੀ ਆ ਟੈਰਿਫ ਕਰਨ ਨੂੰ, ਮੈਂ 25% ਲਾਉਣੀ ਆ। ਸੋ ਉਹ ਤਾਂ ਟਾਈਮ ਦੀ ਬਰਬਾਦੀ ਆ ਉਹਦੀ ਗੱਲ ਕਰਨੀ ਨਾ, ਉਹ ਇੱਕ ਕਰਪਟ ਬੰਦਾ, ਉਹਨੂੰ ਪੈਸੇ ਚਾਹੀਦੇ ਆ, ਜਿਹੜਾ ਪੈਸੇ ਦੇ ਦਿੰਦਾ ਉਹਦੇ ਹੱਕ 'ਚ ਆ, ਜਿਹੜਾ ਨਹੀਂ ਦਿੰਦਾ ਉਹਦੇ ਖਿਲਾਫ ਹੈ। ਉਹ ਇੱਕ ਲੰਬੀ ਚੌੜੀ ਆਪਾਂ ਕਿਤੇ ਬਹੁਤ ਵੱਡਾ ਪ੍ਰੋਗਰਾਮ ਕਰ ਸਕਦੇ ਹਾਂ ਵੀ ਇਹ ਇੰਨਾ ਕਰਪਟ ਲੀਡਰ ਅਮੈਰੀਕਾ ਵਰਗਾ ਕਿਵੇਂ ਬਣ ਗਿਆ। ਸੋ ਜਿਹੜੇ ਡੇਟਾ ਸੈਂਟਰਫ ਨੇ, ਉਹ ਗ੍ਰੀਨਲੈਂਡ ਦੇ ਵਿੱਚ ਕਿਉਂ ਉਹਨੂੰ ਜੁੜਿਆ ਹੋਇਆ? ਬਸ ਜੀ ਉਹ ਬੁੱਢਾ ਬੰਦਾ, ਉਹਦੇ ਦਿਮਾਗ 'ਚ ਆ ਗਈ ਮੈਂ ਅਮਰੀਕਾ ਨੂੰ ਵੱਡਾ ਕਰਨਾ। ਅਮਰੀਕਾ ਨੂੰ ਵੱਡਾ ਤੁਸੀਂ ਖਿੱਚ ਕੇ ਤਾਂ ਕਰ ਨਹੀਂ ਸਕਦੇ। ਉਹ ਕਦੇ ਕੈਨੇਡਾ ਨੂੰ ਕਹਿੰਦਾ ਤੁਸੀਂ ਸਾਡੇ ਨਾਲ ਰਲ ਜਾਓ, ਕਦੇ ਮੈਕਸੀਕੋ ਨੂੰ ਕਹਿੰਦਾ ਰਲ ਜਾਓ, ਕਦੇ ਉਹ ਕਹਿੰਦਾ ਜੀ ਮੈਂ ਗ੍ਰੀਨਲੈਂਡ ਖਰੀਦ ਲੈਣਾ। ਉਹ ਇਸ ਤਰ੍ਹਾਂ ਦੀਆਂ ਉਹ ਟੱਪਣੀਆਂ ਮਾਰਦਾ ਰਹਿੰਦਾ। ਅਤੇ ਜਿਹੜਾ ਡੇਟਾ ਸੈਂਟਰ ਵਾਲਾ ਆ, ਇਹ ਜਿਹੜੇ ਉਹਦੇ ਚੇਲੇ ਨੇ, ਜਿਹੜੇ ਉਹਦੇ ਚਾਪਲੂਸੀ ਕਰਨ ਵਾਲੇ ਨੇ, ਇਹ ਫਿਰ ਇਹ ਨਾ ਆਰਗੂਮੈਂਟ ਘੜਦੇ ਨੇ। ਕੋਈ ਲੋੜ ਨਹੀਂ ਹੈ ਡੇਟਾ ਸੈਂਟਰ ਦੀ, ਬਹੁਤ ਦੁਨੀਆਂ 'ਚ ਥਾਵਾਂ ਨੇ ਡੇਟਾ ਸੈਂਟਰ ਲਗਾਉਣ ਲਈ। ਡੇਟਾ ਸੈਂਟਰ ਦੀ ਟੈਕਨੋਲੋਜੀ ਬਾਈ ਜੀ ਇਸ ਤਰ੍ਹਾਂ ਆ, ਅੱਜ ਦੀ ਤਰੀਕ 'ਚ ਤੁਸੀਂ ਡੇਟਾ ਸੈਂਟਰ ਬਣਾ ਸਕਦੇ ਹੋ ਜਿਹਨੂੰ ਬਿਲਕੁਲ ਪਾਣੀ ਨਹੀਂ ਚਾਹੀਦਾ,
0: ਓਕੇ,
1: ਅਤੇ ਜਿਹਨੂੰ ਬਿਲਕੁਲ ਬਿਜਲੀ ਕੋਲੇ ਦੀ ਨਹੀਂ ਚਾਹੀਦੀ ਆਪਣੀ। ਉਹ ਗੂਗਲ ਵਾਲੇ ਡੇਟਾ ਸੈਂਟਰ ਬਣਾ ਰਹੇ ਨੇ ਮਿਨੀਫੋਟਾ ਦੇ ਵਿੱਚ, ਉਹ ਪੂਰੇ ਦਾ ਪੂਰਾ ਲੂਪ ਕੰਟਰੋਲਡ ਹੋਏਗਾ, ਧਰਤੀ ਦੇ ਨਾਲ ਕੰਟਰੋਲਡ ਹੋਏਗਾ, ਉਹ ਪਾਣੀ ਵਾਇਆ ਨਹੀਂ ਹੋਏਗਾ, ਇੱਕ ਪਾਈਪ 'ਚ ਘੁੰਮੀ ਜਾਏਗਾ ਜਿਵੇਂ ਰੇਡੀਏਟਰ 'ਚ ਪਾਣੀ ਘੁੰਮਦਾ। ਅਤੇ ਬਿਜਲੀ ਉਹ ਆਪਣੀ ਸੋਲਰ ਅਤੇ ਵਿੰਡ ਤੋਂ ਪੈਦਾ ਕਰਨਗੇ, ਨਾਲ ਬੈਟਰੀਆਂ ਲਗਾ ਰਹੇ ਨੇ ਜਿਹੜੀਆਂ 100 ਘੰਟਾ ਤੱਕ ਬੈਟਰੀ ਤੈਨੂੰ ਚਾਰਜ ਦੇ ਸਕਦੀ ਆ। ਅਤੇ ਸੋ ਉਹ ਜਿਹੜਾ ਕੰਮ ਆ ਉਹਦਾ ਨੁਕਸਾਨ ਹੋਏਗਾ। ਹੋਰ ਵੀ ਚਾਈਨਾ ਵਾਲੇ ਵੀ ਕਰ ਰਹੇ ਆ ਵੀ ਉਹ ਅੰਡਰ ਵਾਟਰ ਬਣਾਉਣਗੇ, ਪਰ ਜਿਹੜੀ ਉਹਨਾਂ ਦੀ ਗਰਮੀ ਆ ਜੇ ਉਹ ਪਾਣੀ 'ਚ ਆ ਵੀ ਗਈ ਆ, ਉਹ ਜਿਹੜੀ ਗਰਮੀ ਦੀ ਗੱਲ ਅਸੀਂ ਕਰਦੇ ਹਾਂ ਬਈ ਹਰ ਸਕਿੰਟ ਦੇ ਵਿੱਚ, ਹਰ ਮਿੰਟ ਦੇ ਵਿੱਚ 16 ਐਟਮ ਬੰਬ ਚੱਲਣ ਦੇ ਬਰਾਬਰ ਦੀ ਗਰਮੀ ਪੈਦਾ ਹੋ ਰਹੀ ਆ ਗਲੋਬਲ ਵਾਰਮਿੰਗ ਦੇ ਨਾਲ। ਸੋ ਜਿਹੜੇ ਡੇਟਾ ਸੈਂਟਰ ਆ ਇਹ ਸਾਰੇ ਰਲਾ ਕੇ ਵੀ ਉਹਦੇ ਪਾਂ ਪਾ ਸਕ ਵੀ ਨਹੀਂ ਆ। ਸੋ ਉਹਦਾ ਮੈਨੂੰ ਚਿੰਤਾ ਨਹੀਂ ਹੈ ਵੀ ਜੇ ਸਾਰੀ ਦੁਨੀਆ ਦੇ ਡੇਟਾ ਸੈਂਟਰ ਹੀ ਸਮੁੰਦਰ 'ਚ ਬਣ ਜਾਣ ਅਤੇ ਉਹਦਾ ਜਿਹੜੀ ਹੀਟ ਉਹਨੂੰ ਉਹ ਅਬਜ਼ੋਰਬ ਕਰੇਗਾ ਪਾਣੀ, ਮਾੜੀ ਗੱਲ ਹੈ, ਉਹਦਾ ਨੁਕਸਾਨ ਹੋਏਗਾ, ਪਰ ਜਿਹੜਾ ਵੱਡਾ ਨੁਕਸਾਨ ਹੋ ਰਿਹਾ ਸਾਡਾ ਉਹ ਉਹਦੇ ਸਾਹਮਣੇ ਕੁਛ ਵੀ ਨਹੀਂ ਹੈ।
0: ਸੋ ਉਹ ਚੀਜ਼ਾਂ ਦੇ ਉੱਤੇ ਧਿਆਨ ਦਿੱਤਾ ਜਾ ਰਿਹਾ, ਪਰ ਜਿਹੜਾ ਆਮ ਲੋਕਾਂ ਦੇ ਵੱਲੋਂ ਜਿਹੜਾ ਰਲ ਮਿਲ ਕੇ ਨੁਕਸਾਨ ਕੀਤਾ ਜਾ ਰਿਹਾ ਜਾਂ ਫਿਰ ਗਰਮੀ ਜਿਹੜੀ ਹੈ ਦਿਨੋਂ ਦਿਨ ਵੱਧ ਰਹੀ ਆ, ਉਹਦੇ ਆਪਾਂ ਨੁਕਸਾਨ ਲਗਾਤਾਰ ਕਿਹੜੇ ਕਿਹੜੇ ਤਰੀਕੇ ਦੇ ਨਾਲ ਹੁੰਦੇ ਆ, ਕਿੱਥੇ ਆਪਾਂ ਯੋਗਦਾਨ ਪਾ ਸਕਦੇ ਹਾਂ, ਆਪਾਂ ਜ਼ਰੂਰ ਗੱਲਬਾਤ ਕਰਦੇ ਰਹਿੰਦੇ ਹਾਂ। ਸੋ ਉਹ ਤੁਹਾਨੂੰ ਤੁਹਾਡੇ ਮੁਤਾਬਕ ਉਹ ਜ਼ਿਆਦਾ ਖਤਰਨਾਕ ਨੇ?
1: ਹਾਂਜੀ ਹਾਂਜੀ, ਸਭ ਤੋਂ ਵੱਡੀ ਆ ਜੀ ਜੇ ਤੁਸੀਂ, ਔਰ ਇਹਨੂੰ ਸਾਨੂੰ ਮੁੜ ਕੇ ਆ ਵੀ ਸਾਨੂੰ ਸਰਕਾਰਾਂ 'ਤੇ ਪਾਓ। ਤੁਸੀਂ ਆਸਟ੍ਰੇਲੀਆ 'ਚ ਰਹਿੰਦੇ ਹੋ, ਤੁਸੀਂ ਆਪਣੇ ਐਮ ਪੀ ਨੂੰ, ਆਪਣੇ ਸਿਟੀ ਦੇ ਕੌਂਸਲਰ ਨੂੰ, ਤੁਸੀਂ ਜਿਹੜਾ ਤੁਹਾਡਾ ਲੋਕਲ ਐਮ ਐਲ ਏ ਆ, ਉਹਨਾਂ ਨੂੰ ਵੱਧ ਤੋਂ ਵੱਧ ਈਮੇਲ ਲਿਖੋ। ਈਮੇਲ ਲਿਖਣ 'ਚ ਤੁਹਾਨੂੰ ਕੋਈ ਟਾਈਮ ਨਹੀਂ ਲੱਗਦਾ ਵੀ ਤੁਸੀਂ ਕੀ ਕਰ ਰਹੇ ਹੋ, ਕਿਹੜੀ ਪੋਲਿਸੀ ਨਵੀਂ ਲਿਆ ਰਹੇ ਹੋ ਸਾਡਾ ਕਾਰਬਨ ਮਿਸ਼ਨ ਘਟਾਉਣ ਦੇ ਲਈ। ਅਤੇ ਤੁਸੀਂ ਆਪਣੇ ਘਰ ਦੇ ਵਿੱਚ ਕੀ ਕਰ ਸਕਦੇ ਹੋ, ਜਿਹਦੀ ਆਪਾਂ ਗੱਲਾਂ ਕਰਦੇ ਹਾਂ ਹਰ ਵਾਰੀ, ਸਭ ਤੋਂ ਵੱਡਾ ਕੰਟਰੀਬਿਊਸ਼ਨ ਹੈ ਜੇ ਤੁਸੀਂ ਰੈੱਡ ਮੀਟ ਜਿਹੜਾ ਸੀ ਉਹ ਬੰਦ ਕਰ ਦਿਓ, ਬਿਲਕੁਲ ਬੰਦ ਕਰ ਦਿਓ, ਉਹਦਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ। ਅਤੇ ਹੋਰ ਗੱਲਾਂ ਵੀ ਆਪਾਂ ਕਰਾਂਗੇ, ਹੋਰ ਕੀ ਕਰ ਸਕਦੇ ਤੁਸੀਂ? ਇਲੈਕਟ੍ਰਿਕ ਕਾਰਾਂ ਦੀ ਆਪਾਂ ਕੀਤੀ ਆ, ਬੜੀ ਤੇਜ਼ੀ ਨਾਲ ਵੱਧ ਰਹੀਆਂ ਨੇ। ਦੇਖੋ ਮੈਂ ਤੁਹਾਡੇ ਆਸਟ੍ਰੇਲੀਆ ਦੇ ਵਿੱਚ ਆਲਮੋਸਟ 2 ਮਹੀਨਿਆਂ ਦੇ ਵਿੱਚ ਇਲੈਕਟ੍ਰਿਕ ਕਾਰਾਂ ਜਿਹੜੀਆਂ ਸੀ 15% ਦੇ ਕਰੀਬ ਹੁੰਦੀਆਂ ਸੀ ਨਵੀਆਂ ਕਾਰਾਂ ਦਾ ਹਿੱਸਾ, ਹੁਣ ਉਹ ਮੇਰੇ ਖਿਆਲ 50% ਦੇ ਕਰੀਬ ਪਹੁੰਚਣ ਨੂੰ ਫਿਰਦਾ। ਉਹ ਬਹੁਤ ਤੇਜ਼ੀ ਨਾਲ ਤਬਦੀਲੀਆਂ ਆ ਰਹੀਆਂ ਨੇ
0: ਜੀ। ਬਿਲਕੁਲ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਬਾਈ ਜੀ, ਧੰਨਵਾਦ
0: ਜੀ। ਦੋਸਤੋ, ਇਹ ਸਨ ਸਾਡੇ ਨਾਲ ਰਮਿੰਦਰ ਢਿੱਲੋਂ ਜੀ, ਅਤੇ ਜੇਕਰ ਹੋਰ ਵਧੇਰੇ ਤੁਸੀਂ ਗੱਲਬਾਤ ਜਾਂ ਪਿਛਲੇ ਅੰਕ ਸੁਣਨੇ ਹੋਣ ਤਾਂ ਫਿਰ ਤੁਸੀਂ ਸਾਡੀ ਪੋਡਕਾਸਟ ਉੱਤੇ ਜਾ ਕੇ ਸੁਣ ਸਕਦੇ ਹੋ। ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਇਸ ਹਿੱਸੇ ਦੇ ਵਿੱਚੋਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਜਾਗ ਜਾ
1: ਬਸ
0: ਕੀ ਗੱਲ ਹੋ ਗਈ
1: ਭਰਾ ਸ਼ੋ ਸ਼ੁਰੂ ਕਰਨਾ ਕਰ ਲਵਾਂ
0: ਤੁਹਾਨੂੰ ਨੀ ਪਤਾ ਵੀ ਜਦੋਂ ਬੰਦਾ ਸਾਹ ਚੋ ਵੀ ਉਹਨੂੰ ਨਹੀਂ ਇੱਦਾਂ ਡਿਸਟਰਬ ਕਰੀ
1: ਤੂੰ ਲੋਕਾਂ ਦੇ ਸਾਹ ਖਰਾਬ ਕਰੇਗਾ ਮੇਰਾ ਭਰਾ ਤੂੰ ਸ਼ਾਂਤੀ ਰੱਖ ਸ਼ੋ ਸ਼ੁਰੂ ਕਰ ਲੈਂਦੇ
0: ਸ਼ੋ ਸ਼ੁਰੂ ਕਰੀਏ
1: ਕਰੀਏ
0: ਮੁੰਡਾ ਰਿਆਜ਼ ਨੀ ਹਾਲੇ ਹੋਇਆ ਪਰ ਚਲੋ ਕੋਈ ਨੀ
1: ਤੂੰ ਕੋਈ ਨੀ ਤੂੰ ਏਦਾਂ ਅਗਰ ਤੂੰ ਰਿਆਜ਼ ਕਰ ਤੇ ਮੈਂ ਵਜ਼ੀਰ ਨੂੰ ਕਹਿੰਦਾ ਮਾੜਾ ਹੈ ਨਾ ਕੰਮ ਸੈੱਟ ਕਰੇ ਤੂੰ ਆਪਣਾ ਸਾਹ ਸ਼ੁਰੂ ਕਰ ਦੇ ਦੁਬਾਰਾ 1 2 3 ਆ ਜਾ
2: Waz is bumping it again, man.

0: ਲਕੀਰ ਤਿੰਦਾ ਹੁੱਡ ਐਟ ਬੋਇਸ ਮੀਟ ਅਪ ਦਾ ਨਵਾਂ ਐਪੀਸੋਡ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਮਿਊਜ਼ਿਕ ਵੀਡੀਓ ਬੜੀ ਘੈਂਟ ਬਣਾਈ ਵੇਖੀ ਤੂੰ।
1: ਤੁਹਾਨੂੰ ਮੈਂ ਇਸੇ ਕਰਕੇ ਕਹਿਣ ਡਿਆ ਹਾਂ ਵੀ ਬੱਤੀ ਬੰਦ ਰਹਿਣ ਦਿਓ,
0: ਬੰਦ,
1: ਕਿਉਂਕਿ ਜੇ ਬੱਤੀ ਜਗ ਜਾਂਦੀ
0: ਹਾਂਜੀ
1: ਤੇ ਫੀਲ ਨਹੀਂ ਆਉਣੀ ਸੀ ਤੁਹਾਨੂੰ।
0: ਨਹੀਂ ਨਹੀਂ ਆਉਣੀ ਸੀ, ਨਹੀਂ ਆਉਣੀ ਸੀ।
1: ਬੱਤੀ ਬੰਦ ਦੇ ਵਿੱਚ ਜਿਹੜੀ ਫੀਲ ਆਉਣੀ।
0: ਹਾਂ ਮੇਰੇ ਇਲੂਮਨਾਟੀ, ਬਹੁਤ ਵਧੀਆ ਗੱਲ ਕੀਤੀ ਹੈ।
1: ਹੁਣ ਤੁਹਾਨੂੰ ਬਲਿੰਕ ਹੋਣ ਡਿਆ ਵੇਖੋ, ਪਤਾ ਲੱਗਣ ਡਿਆ ਨਾ।
0: ਹਾਂ ਹਾਂ,
1: ਕਿਆ ਵਾ।
0: ਸੁਣਨ ਵਾਲੇ ਨੂੰ ਦੱਸ ਦਈਏ ਕਿ ਬਾਏ ਚੋਇਸ।
1: ਓ ਯਾਰ, ਓ ਮਾਈ ਗੋਡ,
0: ਇਹ ਦੱਸਣਾ ਪਏਗਾ ਨਾ ਲੋਕਾਂ ਨੂੰ, ਫਿਰ ਸਮਝ ਨਹੀਂ ਆਏਗਾ ਨਾ ਗੱਲ ਕੀ ਕਰ ਰਹੇ ਹਾਂ। ਤੂੰ
1: ਦੱਸ, ਤੂੰ ਦੱਸ, ਸਮਝਾ ਦੋ।
0: ਬਾਏ ਚੋਇਸ ਬਲਕੀਰਤ ਨੇ ਕਿਹਾ ਕਿ ਅੱਜ ਆਪਾਂ ਨਾ ਡਾਰਕ ਰੂਮ ਕਰਕੇ ਨਾ ਕਰਨਾ ਸ਼ੋ। ਸੋ ਮੈਂ ਬਲਕੀਰਤ ਨੂੰ ਨਹੀਂ ਵੇਖ ਪਾ ਰਿਹਾ, ਮੈਨੂੰ ਨਹੀਂ ਵੇਖ ਪਾ ਰਿਹਾ, ਪਰ ਆਪਾਂ ਰਿਕਾਰਡ ਕਰ ਰਹੇ
1: ਹਾਂ ਕਿਉਂਕਿ ਮੈਂ ਨਹੀਂ ਚਾਹੁੰਦਾ।
0: ਹਾਂ ਬਸ ਗੱਲ ਇਹ, ਅਸੀਂ ਨਾ ਖਿਜੇ ਹਾਂ ਇੱਕ ਦੂਜੇ ਤੋਂ, ਤੇਰਾ ਚਿਹਰਾ ਨਹੀਂ ਵੇਖਣਾ, ਪਰ ਕੰਮ ਵੀ ਜ਼ਰੂਰੀ ਹੈ।
1: ਵੇਖੋ ਯਾਰ, ਕੀ ਕਰੇ ਬੰਦਾ, ਕੀ ਤੁਹਾਨੂੰ ਸਮਝਾਉਣਾ ਚਾਹੁੰਦੇ ਹੋ।
0: ਹਾਂ, ਕਈ ਵਾਰੀ ਕੰਮ ਕਰਨਾ ਪੈਂਦਾ, ਜਿਨ੍ਹਾਂ ਨਾਲ ਨਾ ਕਰਨਾ ਚਾਹੁੰਦੇ ਹੋ ਤਾਂ ਵੀ ਕਰਨਾ ਪੈਂਦਾ। ਹੈ ਇਦਾਂ ਹੀ ਆ,
1: ਇਦਾਂ ਕਿੱਦਾਂ ਹੋ ਸਕਦਾ ਵੀ ਕੰਮ। ਵੇਖੋ ਕੋਈ ਨਖਰਾ ਨਹੀਂ ਆ,
0: ਨਹੀਂ,
1: ਪਰ ਨਖਰਾ ਹੋ ਸਕਦਾ ਵਾ ਵੀ ਤੁਸੀਂ ਕਿਸੇ ਨਾਲ ਕਰ ਲਓ, ਕਿਸੇ ਨਾਲ ਨਾ ਕਰੋ, ਪਰ ਕੰਮ ਆ ਸਾਰਿਆਂ ਨਾਲ ਹੀ ਕਰਨਾ ਪੈਣਾ। ਉਹ ਜੇ ਤੁਸੀਂ ਚੂਜ਼ ਕਰ ਸਕਦੇ ਹੋ, ਪਰ ਕੰਮ ਚੂਜ਼ ਕਰ ਸਕਦੇ ਹੋ, ਕਿਹਦੇ ਨਾਲ ਕਰਨਾ, ਇਹ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਚੂਜ਼ ਕਰਨਾ।
0: ਯਾ ਐਬਸੋਲੂਟਲੀ ਰਾਈਟ ਬਾਈ, ਕਿ ਕਹਿੰਦੇ ਨੌਕਰੀ ਕਿਤੇ ਨਖਰੇ ਕੀ।
1: ਓ ਮਾਈ ਗੋਡ, ਯੂ ਆਰ ਰਾਈਟ। ਪਰ ਅੱਜ ਬੇਸਿਕਲੀ ਕੀ ਹੋਇਆ, ਤੁਹਾਨੂੰ ਪੂਰੀ ਗੱਲ ਦੱਸਦੇ ਹਾਂ।
0: ਨਹੀਂ ਪੂਰੀ ਦੱਸੋ, ਅਧੂਰੀ ਤੱਕ ਦੱਸੀ ਨਹੀਂ।
1: ਇਹਨਾਂ ਨੇ ਸਵੇਰੇ ਕੀਤਾ ਪ੍ਰੋਗਰਾਮ।
0: ਅੱਛਾ,
1: ਚਲੋ ਹੋਰ ਤੇ ਇਦਾਂ ਨੇ ਕਰਨਾ ਵੀ ਕੀ, ਪ੍ਰੋਗਰਾਮ ਹੀ ਕਰਨਾ, ਉਹ ਇਹਨਾਂ ਨੇ ਕੀਤਾ।
0: ਥੈਂਕ ਯੂ।
1: ਉਹ ਇਹਨਾਂ ਨੇ ਕਿਹਾ ਕਿ ਕਰਨਾ ਰਿਕਾਰਡ।
0: ਹਾਂਜੀ,
1: ਆਪਾਂ ਉਹਦੇ ਉੱਤੇ ਕੈਮਰਾਸ ਦੇ
0: ਕੈਮਰਾ ਦੇ
1: ਉਹਦੀ ਲਈ ਸਾਨੂੰ ਚਾਹੀਦੀ ਹੁੰਦੀ ਦੂਜੀ ਬੱਤੀ। ਹੁਣ ਦੂਜੀ ਬੱਤੀ ਦਾ ਮਤਲਬ ਇਹ ਨਾ ਸਮਝ ਲਓ ਕਿ ਪਤਾ ਨਹੀਂ ਕਿਹੜੀ ਦੂਜੀ ਬੱਤੀ,
0: ਮਤਲਬ ਉਹ ਵਾਲੀ ਬੱਤੀ, ਕੈਮਰਾ ਲਾਈਟਸ ਕਹ ਲਓ,
1: ਕੈਮਰਾ ਲਾਈਟਸ। ਇਟਸ ਲਾਈਕ ਇਹਨੇ ਬਲੂਨ ਲਾਈਟ ਜਗਾਉਣੀ ਹੁੰਦੀ ਆ, ਉਹ ਥੋੜਾ ਜਿਹਾ ਇਹਨਾਂ ਨੂੰ ਗੋਰੇ ਗਰੇ ਕਰਨ ਲਈ, ਥੋੜਾ ਇਫੈਕਟ ਜਿਹਾ ਪਾਉਣ ਲਈ।
0: ਥੈਂਕ ਯੂ।
1: ਉਹ ਆਨ ਕੀਤੀਆਂ ਵੀ ਉਹਦੇ ਕਰਕੇ ਸਾਨੂੰ ਰੂਮ ਲਾਈਟਾਂ ਕਰਨੀਆਂ ਪੈਂਦੀਆਂ ਬੰਦ। ਫਿਰ ਹੁਣ ਓਬਵੀਅਸਲੀ ਜਦੋਂ ਕੈਮਰੇ ਦਾ ਕੰਮ ਮੁੱਕ ਗਿਆ, ਉਦੋਂ ਲਾਈਟਾਂ ਦਾ ਵੀ ਕੰਮ ਮੁੱਕ ਗਿਆ, ਕਿਉਂਕਿ ਲਾਈਟਾਂ ਜ਼ਿਆਦਾ ਗਰਮ ਹੋ ਜਾਂਦੀਆਂ ਜੇ ਲੌਂਗ ਟਾਈਮ ਚੱਲਣ 'ਤੇ।
0: ਬਿਲਕੁਲ ਠੀਕ ਗੱਲ ਹੈ।
1: ਫਿਰ ਔਡਰ ਆਏ ਵੀ ਲਾਈਟਾਂ ਬੁਝਾ ਦਿਉ ਇਫ ਨੋਟ ਇਨ ਯੂਜ਼।
0: ਬਿਲਕੁਲ ਠੀਕ।
1: ਅਤੇ ਫਿਰ ਉਸ ਤੋਂ ਬਾਅਦ ਉੱਠ ਕੇ ਦੂਜੀਆਂ ਔਨ ਕਰਨੀਆਂ ਪੈਣੀਆਂ ਸੀ।
0: ਉੱਠੇ ਕੌਣ?
1: ਬੇਸਿਕਲੀ ਵਿੱਚੋਂ ਐਡੀ ਗੱਲ ਮੈਂ ਜਿਹੜੀ ਸੁਣਾਈ, ਉਹਦੇ 'ਚੋਂ ਮੇਨ ਪੁਆਇੰਟ ਇਹੋ ਹੀ
0: ਕਿ ਉੱਠੇ ਕਿਹੜਾ,
1: ਆਲਸ ਨਿਕਲ ਕੇ ਹੁੰਦਾ ਉਹਦੇ ਵਿੱਚ।
0: ਆਲਸ ਯਾਰ, ਆਲਸ। ਅੱਜ ਆਪਾਂ ਸ਼ੋਅ ਕੀਤਾ AI ਉੱਪਰ, ਅਤੇ ਮੈਂ ਕਹਿੰਦਾ AI ਦੀ ਬੜੀ ਬਹੁਤ ਉਹਦੇ ਜਿਹੜੇ ਮਾਈਨਸ ਪੁਆਇੰਟ ਅੱਜ ਕੱਲ੍ਹ ਚੱਲਦੇ ਪਏ ਹੈ ਨਾ, ਕਿ ਪੋਲੀਟੀਕਲ ਲੈਵਲ 'ਤੇ ਉਹਦੇ ਬਾਰੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ, ਤਾਂ ਉੱਪਰ ਹੁਣ ਮਾਇੰਡ ਇਹ ਵੀ ਕਹਿੰਦਾ ਕਿ ਯਾਰ AI ਜੇ ਕਿਸੇ ਤਰੀਕੇ ਵਾਲੀ ਲਾਈਟ ਔਨ ਕਰ ਦਿੰਦਾ ਤਾਂ ਫਿਰ ਠੀਕ ਹੀ ਸੀ।
1: ਇੱਦਾਂ ਹੀ ਹੈ ਨਾ, ਪਰ ਉਹ ਨਹੀਂ ਕਰ ਸਕਦਾ ਜੀ,
0: ਨਹੀਂ ਫਿਲਹਾਲ ਤਾਂ ਨਹੀਂ ਕਰ ਸਕਦਾ। ਨਹੀਂ ਉਹ ਹੁੰਦੇ ਯਾਰ, ਅੱਜ ਕੱਲ੍ਹ ਆ ਤਾਂ ਗਏ ਆ ਬਣੀ, ਉਹ ਅਲੈਕਸਾ ਨੂੰ ਕਹਿੰਦੇ ਲੋਕੀ, ਅਲੈਕਸਾ
1: ਉਹਦੇ ਅੱਜ ਕੱਲ੍ਹ ਵੈਰ ਸਸਤੀ ਵੀ ਹੋ ਗਈ ਬਾਬਾ ਜੀ, ਉਹਦੇ ਹੁਣ ਕੋਈ ਵੀ ਫੋਰਡ ਕਰ ਸਕਦਾ।
0: ਹਾਂ, ਮੈਨੂੰ
1: ਇਸ ਕਰਕੇ ਆਪਾਂ ਲਈ ਨਹੀਂ, ਕਿਉਂਕਿ ਉਹ ਵੈਰੀ ਕਾਮਨ ਹੋ ਗਈ ਨਾ।
0: ਕਾਮਨ ਚੀਜ਼ਾਂ ਨਹੀਂ ਕਰਦੇ,
1: ਚੀਜ਼ ਆਪਾਂ ਉਹੀ ਲਵਾਂਗੇ ਜਿਹੜੀ, ਚਲੋ ਇਹਦਾ ਮਤਲਬ ਨਹੀਂ ਲਵਾਂਗੇ ਵੀ ਲਈਏ, ਉਹ ਜਾਣੀ ਨਹੀਂ, ਪਰ ਉੱਦਾਂ ਹੀ ਅਸੀਂ ਯਾਰ ਆਪਣੀ ਸੋਚ ਹੀ ਉੱਚੀ ਰੱਖੀ ਆ ਵੀ ਜੇ ਲਵਾਂਗੇ ਤਾਂ ਉਹ ਲਵਾਂਗੇ ਜਿਹੜੀ ਹਾਲੇ ਤੱਕ ਕਾਮਨ ਨਹੀਂ ਹੋਈ।
0: ਪਹਿਲੀ ਗੱਲ, ਜਿਸ ਤਰ੍ਹਾਂ ਦੇ ਸੋਚੋ ਨਾ ਉੱਦਾਂ ਤੇ ਹੋ ਜਾਂਦਾ ਬੰਦਾ, ਇਫੈਕਟ ਆ।
1: ਫਿਰ ਜਿੰਨੇ ਚਿਰ ਨੂੰ ਕਰ ਕਰਾ ਕੇ ਉਹ ਚੀਜ਼ ਕਾਮਨ ਹੁੰਦੀ ਆ, ਉਹਨਾਂ ਚਿਰ ਨੂੰ ਫਿਰ ਅਸੀਂ ਕਹਿਣ ਲੱਗ ਪਈਦਾ ਵੀ ਨਹੀਂ ਨਹੀਂ ਤੇ ਬਹੁਤ ਜ਼ਿਆਦਾ ਹੀ ਕਾਮਨ ਹੋ ਗਈ ਆ, ਹੁਣ ਨਹੀਂ ਆਪਣੇ ਵੱਸ ਦੀ ਗੱਲ, ਹੁਣ ਆਪਾਂ ਨਹੀਂ ਇਹ ਲੈਣੀ, ਤੇ ਪਹਿਲਾਂ ਆਪਾਂ ਉੱਦਾਂ ਪੈਸੇ ਖੁੜਨਾ ਨਹੀਂ ਲਈ ਦੀ। ਇਹ ਵੇਖੋ,
0: ਅੱਛਾ ਮਤਲਬ ਇੱਕ ਗੱਲ ਇਹ ਹੈ ਕਿ ਦੇਖੋ, ਮਤਲਬ ਕਹਿਣ ਦਾ ਮਕਸਦ ਇਹ ਹੋ ਰਿਹਾ ਕਿ ਜਿਹੜੀ ਚੀਜ਼ ਬਹੁਤ ਹੀ ਕਾਮਨ ਹੋ ਜਾਏ,
1: ਯੋ
0: ਹੈ ਨਾ, ਉਹ ਜਿੰਨੀ ਜ਼ਿਆਦਾ ਕਾਮਨ ਹੋ ਜਾਏ ਉਨੀ ਉਹ ਸਸਤੀ ਵੀ ਹੋ ਜਾਂਦੀ ਆ, ਹੈ ਨਾ, ਕਾਪੀਆਂ ਕੁਪੀਆਂ ਵੀ ਸ਼ਾਇਦ ਆ ਜਾਂਦੀਆਂ ਹੁੰਦੀਆਂ, ਹੈ ਨਾ, ਮਤਲਬ ਕਿ ਉਹਦੀ ਉਹ ਵੈਲਿਊ ਉਸ ਤਰ੍ਹਾਂ ਦੀ ਰਹਿੰਦੀ ਜਦੋਂ ਉਹ ਜਿੰਨੀ ਕੁ ਮਹਿੰਗੀ ਹੁੰਦੀ ਸੀ, ਉਹ ਸਟੇਟਸ ਸਿੰਬਲ ਸੀ ਐਂਡ ਆਲ ਦੈਟ। ਪਰ ਇੱਕ ਚੀਜ਼ ਆ ਜਿਹੜੀ ਸਾਰਿਆਂ ਦੇ ਕੋਲ ਆ, ਸਾਰਿਆਂ ਲਈ ਕਾਮਨ ਆ, ਪਰ ਉਹ ਮਹਿੰਗੀ ਹੁੰਦੀ ਜਾ ਰਹੀ ਆ ਟਾਈਮ ਦੇ ਨਾਲ ਨਾਲ।
1: ਨਹੀਂ
0: ਮੈਂ ਏਡਾ
1: ਨਿਆਣਾ ਨੀ ਆ ਵੀ ਮੈਂ ਬੈਟਿੰਗ ਤੇ
0: ਕਾਫੀ ਪੀ ਲਾਂਗੇ, ਕਾਫੀ ਤਾਂ ਪੀਆਂਗਾ,
1: ਕਾਫੀ ਦੇ ਨਾਲ, ਪਰ ਮੈਂ ਕੁਛ ਖਾਊਂਗਾ,
0: ਕਰਸੌਂ ਖਵਾ ਦੂੰਗਾ, ਹੋਰ ਦੱਸ ਦੋ।
1: ਪੱਕਾ
0: ਡਨ ਹੋ ਗਿਆ? ਜਾਂ ਬਨਾਨਾ ਬ੍ਰੈਡ?
1: ਬਨਾਨਾ ਬ੍ਰੈਡ ਨੀ ਮੈਨੂੰ ਹੁਣ ਬਹੁਤ ਜ਼ਿਆਦਾ, ਨਾ ਨਾ ਨਾ,
0: ਕ੍ਰੋਸੈਂਟ
1: ਖਾ। ਆਲ ਦੀ ਦੇ ਵਿਦ ਕ੍ਰੋਸੈਂਟ ਬ੍ਰੈਡ,
0: ਕ੍ਰੋਸੈਂਟ
1: ਆਲ ਗੋ ਵਿਦ ਕ੍ਰੋਸੈਂਟ,
0: ਯੇ ਦਿਸ ਹੋ ਰਾਈਟ,
1: ਐਂਡ ਆਈ ਵਿਲ ਹੈਵ ਟੂ ਗੋ ਵਿਦ ਦ ਗੁੱਡ ਕੈਫੇ, ਓਕੇ,
0: ਨੋਟ ਲਾਈਕ, ਨਾ ਨਾ ਨਾ, ਨਹੀਂ ਨਹੀਂ ਨਹੀਂ, ਨਾਟ ਲਾਈਕ ਦ ਸਟਰੀਟ ਚੇਨ ਚੂਨ ਵਾਲਾ ਕੈਫੇ, ਨਹੀਂ, ਬੁਟੀਕ ਕੈਫੇ ਆ ਜਾਵਾਂਗੇ, ਲੋਕਲ ਵਧੀਆ ਐਸਥੈਟਿਕ ਕੈਫੇ ਹੁੰਦਾ ਜਿਹੜਾ,
2: ਹਨਾ
1: ਹਾਂ ਉੱਥੇ ਜਾ ਕੇ ਕਾਫੀ ਨਾਲ ਪਰ ਮੈਨੂੰ ਬੈਟਿੰਗ ਵੀ ਚਾਹੀਦੀ ਹੋਊਗੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਕਹੀਆਂ ਇਹ ਪੱਕੀਆਂ ਹੋ ਗਈਆਂ ਮੈਨੂੰ ਲੱਗਦਾ ਵਾ ਜਿਹੜਾ ਆਪਣੇ ਸਾਰਿਆਂ ਕੋਲ ਹੈਗਾ ਵਾ ਸਮਾਂ
2: ਕਿਆ ਬਾਤ ਹੈ ਬਈ ਤੁਸੀਂ ਤਾਂ ਬੜੇ ਸਮਾਰਟ ਹੋ
1: ਯਾਰ
2: ਵੈਰੀ ਗੁੱਡ
1: ਜੰਮੇ ਹੀ ਸਮਾਰਟ ਹਾਂ
2: ਜੀ ਹਾਂ ਜੀ ਅੱਜ
1: ਵੱਖਰੀ ਗੱਲ ਕੀ
2: ਹਾਂ ਸਮੇਂ ਨੇ
1: ਉਹ ਟਾਈਮ ਸਾਨੂੰ ਓਦਾਂ ਥੋੜਾ ਕਲਰ ਬਲੈਕ ਕਰਕੇ ਹੋ ਸਕਦਾ ਕਿਸੇ ਨੇ ਕੁਛ ਕਿਹਾ ਹੋਵੇ
2: ਓ ਮਾਈ ਗੋਡ
1: ਪਰ ਜੰਮੇ ਸਮਾਰਟ ਹੀ ਹਾਂ
2: ਕਿਆ ਬਾਤ ਹੈ ਨਹੀਂ ਨਹੀਂ ਯਾਰ ਇੱਦਾਂ ਦੇਖੋ ਰੇਸਿਸਟ ਗੱਲਾਂ ਨਹੀਂ ਕਰਨੀਆਂ
1: ਯੈੱਡ ਬਲੈਕ ਹੋ ਗਿਆ
2: ਯੈੱਡ ਬਲੈਕ
1: ਚੇਤਾ ਆ ਗਿਆ ਇੱਕ ਗੱਲ ਸੁਣਾਵਾਂਗੇ ਰਹਿਣ ਦਾ
2: ਨਹੀਂ ਨਹੀਂ ਸੁਣਾ ਦੋ
1: ਪਤਾ ਕੀ ਹੋਇਆ
2: ਯੈਸ
1: ਆਪਣੇ ਪਹਿਲਾਂ ਹੀ ਦੱਸ ਦਿੰਦਾ ਵੀ ਕੋਈ ਪਰਸਨਲ ਨਾ ਲਵੇ ਹਨਾ ਇਹ ਗੱਲ ਨੂੰ ਸਿਰਫ ਇੱਕ ਇੱਕ ਸੋਚ ਦੀ ਪੱਖੋਂ ਸੁਣ ਲਓ
2: ਹਾਸਯ ਰੂਪ ਦੇ
1: ਕੰਨਾਂ ਦੇ ਨਾਲ ਸੁਣ ਲਓ ਤੇ ਕੰਨਾਂ ਦੇ ਨਾਲ ਹੀ ਬਾਹਰ ਕੱਢ ਦਿਓ
2: ਗੁੱਡ
1: ਹਨਾ ਇੱਦਾਂ ਹੀ ਕਰੋ ਇੱਕ ਉਹ ਕਹਿੰਦੇ ਨੇ ਇੱਕ ਕੰਨੋਂ ਸੁਣੋ ਤੇ ਦੂਜੇ ਕੰਨੋਂ ਕੱਢ ਦਿਓ ਉੱਦਾਂ ਹੀ ਕਰਿਓ ਤੁਸੀਂ ਉਹਦੀ ਗੱਲ ਕੀਤੀ ਨਾ ਕਾਲੇ ਤੋਂ ਚੇਤਾ ਆ ਗਿਆ ਕੀ ਹੋਇਆ ਵੀ ਇੰਡੀਆ ਤੋਂ ਮੰਨ ਲਓ ਗ੍ਰੈਂਡ ਮਦਰ ਫਾਦਰ ਕੁਛ ਵੀ ਲਾ ਲਓ ਉਹ ਆਏ ਹਨਾ ਹੁਣ ਇੱਕ ਵਰਡ ਆ ਇੱਥੇ ਵੈਸੇ ਮਤਲਬ ਆਪਣੇ ਇੰਡੀਆ ਦਾ ਨਿੱਗਰ ਕਹਿੰਦੇ ਹੁੰਦੇ ਸੀ ਨਿੱਗਰ ਕਹਿੰਦੇ ਹੁੰਦੇ ਸੀ ਕਿ ਨਿੱਗਰ ਜਿਹਾ ਸਰੀਰ
2: ਬਹੁਤ ਮਤਲਬ ਸੋਲਿਡ ਚੀਜ਼
1: ਹਾਂ ਮੰਨ ਲਓ ਕਿ ਉਹ ਬੜਾ ਫਲਾਣਾ ਬੜਾ ਨਿੱਗਰ ਆ ਹਨਾ ਵੀ ਮੰਨ ਲਓ ਨਿੱਗਰ ਦਾ ਮਤਲਬ ਜੇ ਮੈਂ ਤੁਹਾਨੂੰ ਪੰਜਾਬੀ ਚ ਸਮਝਾਵਾਂ ਤੇ ਇਹਦਾ ਮਤਲਬ ਇਹ ਆ ਕਿ ਨਿੱਗਰ ਦਾ ਮਤਲਬ ਵੀ ਜਿਹੜਾ ਫਿੱਟ ਬੜਾ ਫਿੱਟ ਜਿਹਾ ਹੋਵੇ ਹਨਾ ਵੀ
2: ਜਿਹਨੂੰ
1: ਹਾਂ ਵੀ ਕੋਈ ਵੀ ਚੀਜ਼ ਐਕਸਟਰਾ ਨਹੀਂ ਹੈਗੀ ਸਾਰਾ ਕੁਛ ਓਕੇ ਐਕਟਿਵ ਆ ਕਾਫੀ ਸਾਰੀਆਂ ਚੀਜ਼ਾਂ ਹੋਣਗੀਆਂ ਮਤਲਬ ਪੋਜ਼ਿਟਿਵ ਤੇ ਉਹਨੂੰ ਕਹਿ ਦਿੰਦੇ ਸੀ ਵੀ ਬੜਾ ਨਿੱਗਰ ਆ
2: ਹਨਾ
1: ਇਹਨੂੰ ਨਹੀਂ ਕੋਈ ਛੇਤੀ ਫੜ ਸਕਦਾ ਹਨਾ ਨਿੱਗਰ ਸਰੀਰ ਦਾ ਇੱਦਾਂ
2: ਤੇ
1: ਇੱਥੇ ਕੀ ਹੋਇਆ ਵੀ ਉਹ ਜਦੋਂ ਆਏ ਤੇ ਇੱਥੋਂ ਦੇ ਕਿਡਸ ਨੇ ਨਾ ਜਿਹੜੇ ਉਹਨਾਂ ਨੂੰ ਪਤਾ ਨਹੀਂ ਆ ਵੀ ਉਹ ਚੀਜ਼ ਨੂੰ ਵੀ ਨਿੱਗਰ ਕਹਿੰਦੇ ਸੀ ਉਹਨਾਂ ਨੇ ਕਿਤੇ ਕਿਸੇ ਨੂੰ ਕਹਿ ਦਿੱਤਾ ਵੀ ਯਾਰ ਤੂੰ ਬੜਾ ਨਿੱਗਰ ਆ ਵੀ ਉਹ ਤੇਰਾ ਸਰੀਰ ਬੜਾ ਨਿਗਰਿਆ ਤੇ ਭਰਾਵਾ ਉਹ ਵਿਚਾਰਾ ਗੁੱਸਾ ਕਰਕੇ ਬਹਿ ਗਿਆ ਉਹਨੂੰ ਤੇ ਗ੍ਰੈਂਡ ਫਾਦਰ ਮਦਰ ਚੰਗਾ ਨਾ ਲੱਗੇ ਕੋਈ
2: ਉਹਨੂੰ
1: ਲੱਗੇ ਵੀ ਮੈਨੂੰ ਇਹਨਾਂ ਨੇ ਕਹਿ ਕੀ ਦਿੱਤਾ ਵਾ
2: ਦੇ ਰੇਸਿਸਟ
1: ਹਾਂ ਵੀ ਮੈਂ ਤੇ ਹੈ ਵੀ ਨਹੀਂ ਉਹਨੂੰ ਲੱਗੇ
2: ਗੱਲ ਸਹੀ ਆ
1: ਮੈਨੂੰ ਕਿਉਂ ਕਹਿ ਦਿੱਤਾ ਵਾ ਮੈਨੂੰ ਮਜ਼ਾਕ ਚ ਕਹਿ ਦਿੱਤਾ ਭਰਾਵਾ ਬੜਾ ਰੱਟਾ ਪਿਆ
2: ਬੱਚਾ ਆਪਣੀ ਹੋਂਦ ਨੂੰ ਲੈ ਕੇ ਸੋਚੀ ਪਿਆ ਹਾਂ ਨਿਗਰ
1: ਕਾਫੀ ਦਿਨ ਲੱਗ ਗਏ ਉਹਨੂੰ ਸਮਝਾਉਣ ਤੇ ਵੀ ਨਹੀਂ ਇੱਦਾਂ ਨੀ ਇੱਦਾਂ ਵੀ ਹੁੰਦਾ ਵਾ ਪਰ ਉਹ ਕਿੱਥੇ ਮੰਨੇ ਉਹਦੇ ਲਈ ਤੇ ਨਿੱਗਰ ਉਹੀ ਆ ਬਰੋ ਉਹਨੂੰ ਪਤਾ ਹੀ ਨਹੀਂ ਦੂਜੇ ਨਿੱਗਰ ਦਾ ਕੀ ਆ ਤੇ ਇਸ ਕਰਕੇ ਗੱਲ ਤੁਹਾਡੀ ਸਹੀ ਆ ਵੀ ਕਿਸੇ ਵੇਲੇ ਉਹ ਚੀਜ਼ਾਂ ਨਾ ਇੰਪੈਕਟ ਬੜਾ ਕਰ ਦਿੰਦੀਆਂ ਪਰ ਉਹ ਚਲੋ ਲੇਟਰ ਆਨ ਆਪੇ ਠੰਡਾ ਹੋ ਗਿਆ ਗੁੱਸਾ
2: ਠੰਡਾ ਹੋ ਗਿਆ ਨਾ
1: ਬੱਚਾ ਵੀ ਨਹੀਂ ਪੁੱਤ ਬੱਚਾ ਹੈ ਨਾ ਵੀ ਉਹਨਾਂ ਦਾ ਮਤਲਬ ਇਹ ਨਹੀਂ ਸੀ ਉਹਨਾਂ ਦਾ ਮਤਲਬ ਆਹ ਹੈ ਪਰ ਉਹ ਭਰਾਵਾ ਰੋਈ ਜਾਵੇ ਗੁੱਸਾ ਕਰੇ ਉਹ ਆਖੇ ਇਹਨਾਂ ਨੂੰ ਇਹ ਦੇ ਕਾਂਟ ਸਟੇ ਹੇਅਰ
2: ਪਾਣੀ ਬੰਦਾ ਜੇ ਪੰਜ ਲੀਟਰ ਰੋਜ਼ ਪੀਣਾ ਸ਼ੁਰੂ ਕਰ ਦੋ ਵੀ ਜ਼ਹਿਰ ਹੈ ਬੰਦੇ ਵਾਸਤੇ ਪਰ ਹਾਂ ਇਟਸ ਗੁੱਡ ਟੂ ਬੀ ਆਜ਼ਾਦ ਖਿਆਲ ਵਧੀਆ ਪਰ ਆਪਾਂ ਅੱਜ ਬਹੁਤ ਸੋਲਿਡ ਬਹੁਤ ਨਿੱਗਰ ਗੱਲ ਇਹ ਕਰਨ ਲੱਗੇ ਜੀ ਕਿ ਜਿਹੜਾ ਸਮਾਂ ਨਾ ਉਹਦੀ ਕਿਉਂਕਿ ਮੈਂ ਨੋਟਿਸ ਕੀਤਾ ਸਾਡਿਆਂ 'ਚ ਸਾਡੇ ਬੰਦਿਆਂ ਨੇ ਖਾਸ ਕਰ ਜਿਹੜੇ ਆਪਣਾ ਬਿਜ਼ਨਸ ਵਗੈਰਾ ਲੋਕ ਕਰਦੇ ਆ ਨਾ
1: ਹਾਂਜੀ ਹਾਂਜੀ
2: ਆਪਣੇ ਟਾਈਮ ਦੀ ਇਨ ਟਰਮਸ ਆਫ ਕਰੰਸੀ ਵੈਲਿਊ ਹਨਾ ਕਿਉਂਕਿ ਟਾਈਮ ਇਜ਼ ਮਨੀ ਤੇ ਇਹ ਗੋਰਿਆਂ ਤੱਕ ਗੱਲ ਬਹੁਤ ਓਕੇ ਰਿਪੋਰਟ ਤੇ ਪਹੁੰਚ ਚੁੱਕੀ ਹੈ ਇਨ ਅ ਵੇ ਕਿ ਉਹ ਲੋਕ ਕੋਈ ਚੀਜ਼ ਦਾ ਜੇ ਡਿਸੀਜਨ ਲੈਂਦੇ ਨਾ ਪਰਚੇਸ ਡਿਸੀਜਨ ਲੈਂਦੇ ਆ ਲੈਟ ਸਪੋਜ਼ ਤੁਸੀਂ ਕੋਈ ਸਰਵਿਸ ਹਾਇਰ ਕੀਤੀ ਹੈ ਘਰ ਵਾਸਤੇ ਕਲੀਨਿੰਗ ਵਾਸਤੇ ਸਮਥਿੰਗ ਲਾਈਕ ਦੈਟ ਹਨਾ
1: ਡਨ ਹੋ ਗਿਆ ਜੀ
2: ਰੈਸਟੋਰੈਂਟ ਤੋਂ ਤੁਸੀਂ ਫੂਡ ਪਿਕ
1: ਕਰ ਲਿਆ
2: ਹਨਾ ਇਹ ਹੋ ਗਿਆ ਤੁਹਾਡਾ ਨਿੱਜੀ ਜ਼ਿੰਦਗੀ ਪਰਸਨਲ ਆਮ ਜ਼ਿੰਦਗੀ
1: ਹਾਂਜੀ
2: ਬਿਜ਼ਨਸ ਦੇ ਅੰਦਰ ਤੁਸੀਂ ਇਸ ਤਰ੍ਹਾਂ ਕਰਤਾ ਕਿ ਜੀ ਤੁਸੀਂ ਮੈਨੇਜਰ ਰੱਖਿਆ ਨਹੀਂ ਰੱਖਿਆ ਤੁਸੀਂ ਆਪਣਾ ਕਿਸੇ ਨੂੰ ਆਊਟਸੋਰਸ ਕੀਤਾ ਕੰਮ ਕੋਈ ਏਜੰਸੀ ਹਾਇਰ ਕੀਤੀ ਕਿਸੇ ABC ਕੰਮ ਲਈ ਹਨਾ ਉਹਦੇ ਵਾਸਤੇ ਤੁਸੀਂ ਨਹੀਂ ਰੱਖ ਰਹੇ ਹੋ ਕਿਉਂਕਿ ਤੁਸੀਂ ਬਾਹਰ ਨਹੀਂ ਪੇ ਕਰਨਾ ਚਾਹੁੰਦੇ ਕਿਉਂਕਿ ਤੁਹਾਨੂੰ ਲੱਗਦਾ ਇਹਦਾ ਕੰਮ ਬਹੁਤ ਬੇਸਲੈਸ ਹੈ ਯਾਰ ਇਹ ਤਾਂ ਮੈਂ ਆਪ ਹੀ ਕਰ ਲੂੰਗਾ ਹਨਾ ਤੇ ਗੋਰਿਆਂ ਦੇ ਅੰਦਰ ਜਾਂ ਫਿਰ ਗੋਰੇ ਨਾ ਆਪਾਂ ਕਹੀਏ ਕਿ ਜਿੰਨਾ ਕੁ ਪ੍ਰੋਗਰੈਸਿਵ ਮਾਇੰਡ ਸੈੱਟ ਹੈ ਜਾਂ ਅਰਬਨ ਕਹਿ ਲਓ ਜਿਸ ਤਰ੍ਹਾਂ ਮੈਂ ਦਿੱਲੀ ਬੰਬੇ ਦੇ ਲੋਕ ਵੀ ਜੇ ਆਪਾਂ ਨੂੰ ਮਿਲਦੇ ਆ ਉਹਨਾਂ ਤੱਕ ਵੀ ਇਹ ਗੱਲ ਪਹੁੰਚੇ ਗੁਜਰਾਤੀ ਕਮਿਊਨਿਟੀ ਬਹੁਤ ਇਸ ਚੀਜ਼ ਤੋਂ ਉਹਨਾਂ ਦੀ ਇਸ ਗੱਲ ਦੀ ਸਿਫਤ ਆ, ਜਿੱਥੇ ਸਿਫਤ ਆ ਸਿਫਤ ਆ, ਕਿ ਉਹ ਲੋਕ ਇਸ ਚੀਜ਼ ਦਾ ਕੈਲਕੂਲੇਸ਼ਨ ਕਰ ਲੈਂਦੇ ਕਿ ਯਾਰ ਹਾਂ ਮੈਂ ਮਤਲਬ ਮੈਂ ਮਹੀਨੇ ਦਾ ਇੰਨੇ ਕੁ ਕਮਾਉਂਦਾ ਹੈ ਨਾ, ਅਤੇ ਮੈਂ ਜੇ ਇਹ ਠੀਕ ਹੈ ਲੈਟਸ ਪੋਸਟ ਪੋਸਟ ਆ ਇੱਕ ਨਾ ਸੋਸ਼ਲ ਮੀਡੀਆ ਪੋਸਟ ਬਣਾਉਣੀ ਆ ਆਪਣੇ ਬਿਜ਼ਨਸ ਵਾਸਤੇ ਹੈ ਨਾ, ਸੋ ਕਹਿੰਦੇ ਕਿ ਯਾਰ ਮੈਂ ਇੱਕ ਘੰਟਾ ਲਾ ਕੇ ਹੈ ਨਾ ਚਾਰ ਪੋਸਟ ਬਣਾਊਂਗਾ ਤੇ ਮੈਂ ਕਿੰਨੇ ਪੈਸੇ ਬਚਾ ਰਿਹਾ, ਮੈਂ ਜੀ ਹਾਂ $25 ਘੰਟਾ ਬਚਾ ਰਿਹਾ ਆਪਣੇ ਵੱਲੋਂ, ਪਰ ਸ਼ਾਇਦ ਉਹੀ ਘੰਟਾ ਮੈਂ ਕਿਸੇ ਨੂੰ ਮਿਲਦਾ ਮੈਂ ਬਿਜ਼ਨਸ ਲੈਣ ਦਾ $4,000 ਦਾ $5,000 ਦਾ, ਕਿਉਂਕਿ ਮੈਂ ਤਾਂ ਸੀ ਹੋ ਇਸ ਬਿਜ਼ਨਸ ਦਾ ਰਾਈਟ, ਅਤੇ ਮਤਲਬ ਮੇਰੀ ਤਾਂ ਇੱਕ ਆਵਰਲੀ ਵੈਲਿਊ ਹੈਗੀ ਹੈ ਮੇਰੇ ਮਾਇੰਡ 'ਚ $500 ਪਰ ਆਵਰ, ਅਤੇ ਮੈਂ ਕਿਉਂ ਫਿਰ ਕਰ ਰਿਹਾ 25-30 ਦੇ ਹਿਸਾਬ ਨਾਲ? ਹੋ ਸਕਦਾ ਤੁਸੀਂ ਲੋਕ ਇਸ ਗੱਲ ਨਾਲ ਮਤਲਬ ਹੈ ਨਾ ਰਾਬਤਾ ਨਾ ਰੱਖਦੇ ਹੋ, ਪਰ ਕੀ ਆਪਾਂ ਹਰ ਵਾਰੀ ਇਹੀ ਕੋਸ਼ਿਸ਼ ਕਰੀ ਦੀ ਹੈ ਕਿ ਡਿਫਰੈਂਟ ਡਿਫਰੈਂਟ ਪਰਸਪੈਕਟਿਵ ਆ ਹੈ ਨਾ, ਡਿਫਰੈਂਟ ਡਿਫਰੈਂਟ ਮਾਇੰਡ ਸੈੱਟ ਜਿਹੜੇ ਸਾਡੇ ਵਿੱਚ ਹੀ ਰਹਿੰਦੇ ਲੋਕਾਂ ਦੇ ਅੰਦਰ ਹੈਗੇ ਐਂਡ ਮਸ਼ਹੂਰ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਿਆ ਕਰੀਏ। ਸੋ ਇੱਕ ਇਹ ਵੈਲਿਊਏਸ਼ਨ ਨਾ, ਇੱਕ ਤਾਂ ਪਹਿਲੇ ਤਾਂ ਕਹਿਣ ਦੀ ਗੱਲ ਹੀ ਹੁੰਦੀ ਨਾ, ਤਾਂ ਸਕੂਲ 'ਚ ਹੀ ਪੜਿਆ ਹੋਇਆ, ਅਸੈਂਬਲੀ 'ਚ ਖੜ ਕੇ ਬੋਲ ਵੀ ਦਿੱਤਾ ਥੋਟ ਆਫ ਦਾ ਡੇ ਕਿ ਟਾਈਮ ਇਜ਼ ਮਨੀ ਡੋਂਟ ਵੇਸਟਡ ਐਂਡ ਆਲ ਦੈਟ ਹੈ ਨਾ, ਪਰ ਇਹ ਹੁਣ ਰਿਐਲਿਟੀ ਹੋ ਚੁੱਕੀ ਹੈ।
1: ਸਮਾਂ ਬੜਾ ਬਲਵਾਨ ਹੈ।
2: ਯੈਸ ਹਾਂ, ਸਮਾਂ ਬਹੁਤ ਬਲਵਾਨ।
1: ਤੁਮੇ ਸੇ ਕੌਣ ਬਲਵਾਨ ਹੈ?
2: ਨਹੀਂ ਇਹ ਨਹੀਂ ਮੈਨੂੰ ਪਤਾ,
1: ਸਾਡਾ ਸਾਰ ਪੁੱਛਦਾ ਹੁੰਦਾ ਸੀ
2: ਤੁਮੇ ਸੇ ਕੌਣ ਬਲਵਾਨ ਹੈ।
1: ਨਹੀਂ, ਦੋ ਸਾਰ ਹੀ ਵੱਖਰੇ ਵੱਖਰੇ, ਇੱਕ ਕਹਿੰਦਾ ਹੁੰਦਾ ਸੀ ਸਟੇਜ 'ਤੇ ਵੀ ਸਮਾਂ ਬੜਾ ਬਲਵਾਨ ਹੈ, ਉਹ ਤਾਂ ਸਿੱਖਿਆ ਦਿੰਦਾ ਸੀ। ਦੂਜਾ ਗੁੱਸੇ ਜਿਹੇ 'ਚ ਕਹਿੰਦਾ ਹੁੰਦਾ ਵੀ ਕਿਹੜਾ ਤੁਹਾਡੇ ਜਿਉਂ ਇਹ ਭਲਵਾਨ ਵੀ ਜਿਹੜਾ ਹਟਦਾ ਨਹੀਂ ਐਵੇਂ ਤੁਰਿਆ ਫਿਰਦਾ ਗਰਾਊਂਡ 'ਚ ਜਿਹਨੂੰ ਕੋਈ ਕੰਮ ਨਹੀਂ ਹੈਗਾ।
2: ਠੀਕ ਹੈ ਬਈ,
1: ਪਰ ਨਾਈਸ ਤੋਂ ਹੀ ਆਪਸ਼ਨ ਦਿੱਤੀ ਆ ਵੀ ਬਿਜ਼ਨਸਮੈਨ।

0: ਮੰਨ ਲਓ ਫੋਰ ਐਗਜ਼ਾਮਪਲ ਆਪਾਂ ਮੰਨ ਲਓ ਮੈਂ ਟੈਕਸੀ ਚਲਾ ਰਿਹਾ, ਉਬਰ ਚਲਾ ਰਿਹਾ, ਡੀਡੀ ਚਲਾ ਰਿਹਾ, ਫੂਡ ਡਿਲੀਵਰੀ ਕਰ ਰਿਹਾ, ਕੁਛ ਵੀ ਕਰ ਰਿਹਾ, ਮੈਂ ਉਹ ਅਨੈਲਿਸ ਕਰੂੰਗਾ ਕਿ ਯਾਰ ਆਹ ਜੋਬ ਮੈਨੂੰ ਪੈ ਗਈ, ਇੱਥੋਂ ਮੈਂ ਚੁੱਕਣਾ ਤੇ ਮੈਂ 7-8 ਮਿੰਟਾਂ 'ਚ ਬੰਦਾ ਲਾ ਦੇਣਾ ਤੇ ਮੈਨੂੰ ਉਹਦੇ ਮਿਲਣ ਦੇ $20 ਫੋਰ ਐਗਜ਼ਾਮਪਲ, ਹੈ ਨਾ, ਮੈਨੂੰ ਪਤਾ ਨਹੀਂ ਮੈਂ ਕਰਦਾ ਨਹੀਂ ਵੀ ਕਿੰਨੇ ਹੋਣਗੇ ਜੇ ਲੈਟਸ ਹੈ ਨਾ, ਵੀ $20 $25 ਮਿਲ ਗਏ ਮੈਨੂੰ 10 ਮਿੰਟਾਂ ਦੇ, ਮੈਨੂੰ ਇੰਨੇ ਪੈਸੇ ਮਿਲ ਗਏ,
1: ਹਾਂ ਮਤਲਬ ਯੂਜੁਅਲ ਫੇਅਰ ਦਾ ਹੀ ਹੁੰਦੀ ਹੈ, ਠੀਕ ਹੋ ਗਿਆ।
0: ਮੰਨ ਲਓ ਉਹ ਘੰਟੇ 'ਚ ਮੈਂ 3 ਜੋਬਾਂ ਲਾਤੀਆਂ, 25-25, $50-$75 ਮੈਂ ਘੰਟੇ ਦੇ ਬਣਾ ਲਏ
1: ਬਣਾ ਲਏ।
0: ਹੁਣ ਮੰਨ ਲਓ ਮੈਂ ਉਹ ਕੰਮ ਸ਼ੁਰੂ ਕੀਤੇ, ਹੋ ਸਕਦਾ ਮੈਨੂੰ 5 ਸਾਲ ਹੋ ਗਏ ਹੁਣ ਉਬਰ ਕਰਦੇ ਨੂੰ, ਠੀਕ ਹੈ, 3 ਸਾਲ ਹੋ ਗਏ ਹੁਣ, ਨਾਲ ਤੁਸੀਂ ਸ਼ੁਰੂ ਕੀਤਾ ਹੋਵੇ ਤੇ ਤੁਸੀਂ ਮੈਨੂੰ ਕਹੋ ਕਿ ਯਾਰ ਮੇਰੇ ਤੇ 80 ਬਣ ਗਏ ਆਹ ਘੰਟੇ, ਤੇ ਤੁਹਾਨੂੰ ਸ਼ੁਰੂ ਕੀਤੇ ਨੂੰ ਹਾਲੇ ਲੈਟਸ 3 ਹਫ਼ਤੇ ਹੋਏ ਆ, ਮਹੀਨਾ ਹੋਇਆ, 2 ਹਫ਼ਤੇ ਹੋਏ ਆ, ਫਿਰ ਉੱਥੇ ਬੰਦਾ ਯਾਰ ਕੰਪੇਅਰ ਕਰਦਾ ਵਾ ਵੀ ਵੇਖ ਐਕਸਪੀਰੀਅੰਸ ਮੈਨੂੰ ਜ਼ਿਆਦਾ ਹੈ ਉਹ ਕੰਮ ਦੇ ਵਿੱਚ, ਐਕਸਪੀਰੀਅੰਸ ਤੇ ਕੀ ਆ ਵੀ ਚੱਲ ਟਾਈਮ ਹੀ ਵੱਧ ਹੋ ਗਿਆ ਉਹਨੂੰ ਐਕਸਪੀਰੀਅੰਸ ਗਿਣ ਲੈਂਦੇ ਆਪਾਂ, ਤੇ ਉਹ ਘੰਟੇ 'ਚ ਮੈਂ ਬਣਾਉਣ ਡਿਆ 70-75, ਉਹਨੇ 80-85 ਬਣਾ ਲਏ, ਉਹਨੂੰ ਹਾਲੇ ਮਹੀਨਾ ਹੋਇਆ ਸ਼ੁਰੂ ਕੀਤੇ ਨੂੰ। ਇਹ ਕੈਲਕੂਲੇਸ਼ਨ ਹੈ ਨਾ ਜਿਹੜੀ ਸਮੇਂ ਨੂੰ ਲੈ ਕੇ, ਇਹ ਹਮੇਸ਼ਾ ਹੀ ਆਪਾਂ ਮਨੀ ਨਾਲ ਕਰਦੇ ਹੀ ਰਹਿੰਦੇ ਹਾਂ। ਬੇਸਿਕਲੀ ਜੇ ਆਪਾਂ ਗੱਲ ਕਰੀਏ ਆਸਟ੍ਰੇਲੀਆ ਵਰਗੀ ਕੰਟਰੀ ਦੀ, ਇੱਥੇ ਤੇ ਆਪਾਂ ਸਗੋਂ ਹੀ ਘੰਟਿਆਂ ਦੇ ਹਿਸਾਬ ਨਾਲ ਕਰਦੇ ਹਾਂ,
1: ਬਿਲਕੁਲ ਠੀਕ।
0: ਇੰਡੀਆ ਤੇ ਚਲੋ ਫਿਰ ਵੀ ਖੁੱਲ੍ਹਾ ਹਿਸਾਬ ਹੁੰਦਾ ਸੀ ਵੀ ਮਹੀਨੇ ਦੇ ਇੰਨੇ ਆ ਚੱਲਗੇ,
1: ਇੰਡੀਆ ਦੇ ਅੰਦਰ ਵਾਲੇ ਬਜਟਿੰਗ ਨਹੀਂ ਹੈ,
0: ਕਿਹੜੇ ਘੰਟੇ ਕੰਮ ਕੀਤਾ ਕਿਹੜੇ ਨਹੀਂ ਕੀਤਾ, ਨੋ ਬੜੀ ਕੇਅਰ ਅਬਾਊਟ, ਹੈ ਨਾ। ਹੁਣ ਇੱਥੇ ਤੇ ਬੇਸਿਕਲੀ ਜਮਾਂ ਹੀ ਆਪਾਂ ਪ੍ਰੋਪਰ ਘੰਟੇ ਦੇ ਉੱਤੇ ਆ ਕੇ ਡਿੱਗਦੇ ਹਾਂ ਕਿ ਆਹ ਘੰਟੇ ਮੈਂ ਕੀ ਕੀਤਾ, ਅਗਲੇ ਘੰਟੇ ਮੈਂ ਕੀ ਕਰਨਾ, ਉਸ ਹਿਸਾਬ ਨਾਲ ਮੇਰੀ ਕਿੰਨੀ ਇਨਕਮ ਆਈ, ਫਿਰ ਆਪਾਂ ਟਾਈਮ ਕੈਲਕੂਲੇਸ਼ਨ ਦੇ ਨਾਲ ਕਰਦੇ ਹਾਂ। ਸੋ ਇਸ ਕਰਕੇ ਇਹ ਹਰ ਇੱਕ ਬੰਦੇ 'ਤੇ ਹੀ ਟੁੱਕਦਾ ਆ, ਭਾਵੇਂ ਤੁਸੀਂ ਬਿਜ਼ਨਸ ਕਰ ਰਹੇ ਹੋ, ਭਾਵੇਂ ਤੁਸੀਂ ਆਪਣੀ ਜੋਬ ਕਰ ਰਹੇ ਹੋ, ਕੁਝ ਵੀ ਕਰ ਰਹੇ ਹੋ, ਤੁਸੀਂ ਹਮੇਸ਼ਾ ਹੀ ਉਹਨੂੰ ਕੰਪੇਅਰ ਕਰਨਾ ਹੀ ਕਰਨਾ ਵਾ। ਫਿਰ ਤੁਸੀਂ ਐਟ ਦ ਐਂਡ ਇਹੋ ਹੀ ਵੇਖਣਾ ਵਾ ਕਿ ਜਿਹੜਾ ਮੈਂ ਆਹ ਟਾਈਮ ਲਾਇਆ ਇਹਦੇ ਵਿੱਚ ਮੈਂ ਭਾਵੇਂ ਪੈਸੇ ਕਮਾਏ ਆ, ਭਾਵੇਂ ਮੰਨ ਲਓ ਤੁਸੀਂ ਕੋਈ ਆਪਣਾ ਘਰ ਦਾ ਕੰਮ ਹੀ ਕਰ ਰਹੀ, ਉਹਨੂੰ ਵੀ ਤੁਸੀਂ ਕੰਪੇਅਰ ਕਰਨਾ ਵਾ ਵੀ ਮੈਂ ਘੰਟੇ ਦੇ ਵਿੱਚ ਯਾਰ ਅੱਧਾ ਹੀ ਗਰਾਜ ਸਾਫ਼ ਕੀਤਾ ਵਾ, ਪੂਰਾ ਹੀ ਕਰ ਲਿਆ ਗਰਾਜ ਸਾਫ਼। ਇਹ ਜਿਹੜੀ ਆ ਨਾ ਸਮਾਂ ਜਿਹੜਾ, ਇਹਦੇ ਨਾਲ ਆਪਾਂ ਚੀਜ਼ਾਂ ਨੂੰ ਕੰਪੇਅਰ ਕਰਦੇ ਹਾਂ ਤੇ ਕਰਾਂਗੇ ਵੀ ਕਿਉਂ ਨਾ, ਕਿਉਂਕਿ ਹਰ ਬੰਦੇ ਨੂੰ ਇੱਕ ਦਿਨ ਦੇ ਵਿੱਚ 24 ਘੰਟੇ ਹੀ ਮਿਲਣੇ ਆ, ਤੁਸੀਂ ਪੈਸੇ ਦੇ ਕੇ ਉਹਨੂੰ 25 ਨਹੀਂ ਕਰ ਸਕਦੇ।
1: ਸਹੀ ਗੱਲ ਆ,
0: ਤੁਸੀਂ ਕਿਸੇ ਕੋਲ ਪੈਸੇ ਲੈ ਕੇ ਉਹਨੂੰ ਆਪਣੇ ਦਿਹਾੜੀ ਦੇ 4 ਘੰਟੇ ਇਹ ਨਹੀਂ ਹੋ ਸਕਦਾ ਕਿ ਰੱਬ ਨੂੰ ਕਹੋ ਕਿ ਮੈਨੂੰ ਅੱਜ 20 ਦੇ ਦੇ, ਇਹਨੂੰ ਇਹਦੇ 28 ਕਰ ਦੇ, ਨਹੀਂ ਹੋ ਸਕਦਾ। 24 ਮੇਰੇ ਆ, ਇੱਕੋ ਹੀ ਤੇ ਚੀਜ਼ ਆ ਜਿਹੜੀ ਸਾਰਿਆਂ ਨੂੰ ਬਰਾਬਰ ਆ,
1: ਸਹੀ ਗੱਲ,
0: ਬਾਬੇ ਵੱਲੋਂ ਦਿੱਤੀ ਗਈ ਹੈ,
1: ਇਹੀ ਤੇ ਮੈਂ
0: 24 ਤੇਰੇ 24 ਮੇਰੇ ਆ। ਹੁਣ ਉਹ ਓਬਵੀਅਸਲੀ ਵੈਲਫੇਅਰ ਕੈਲਕੂਲੇਸ਼ਨ ਆਪਾਂ ਕਰਾਂਗੇ ਕਿਉਂ ਨਾ। ਸੋ ਇਸ ਕਰਕੇ ਜਿਹੜਾ ਨਾ ਇਹ ਚੀਜ਼ ਬੜੀ ਇੰਪੋਰਟੈਂਟ ਆ।
1: ਅੱਛਾ, ਇੱਕ ਨਾ ਇਹਦੇ ਅੰਦਰ
0: ਇਹ ਆਪਣੇ ਮਨ ਦੇ ਵਿੱਚ ਆਉਂਦੀ ਆ,
1: ਇੱਕ ਨਾ ਇਹਦੇ ਅੰਦਰ ਇਹ ਵੀ ਆ, 24 ਘੰਟੇ ਲਈ ਤੁਸੀਂ ਗੱਲ ਕੀਤੀ ਨਾ, ਵੰਡ ਤਾਂ ਮਾਡਰਨ ਟਾਈਮਸ ਦੇ ਅੰਦਰ ਬਹੁਤ ਤੋੜ ਭੰਨ ਕੇ ਇੱਕ ਹੁਣ ਅਲਟੀਮੇਟ ਹੋ ਗਿਆ ਨਾ ਕਿ 888 ਹੋ ਗਿਆ ਜੀ, 8 ਘੰਟੇ ਤੁਸੀਂ ਸੋਵੋ, 8 ਘੰਟੇ ਕੰਮ ਕਰੋ, ਬਾਕੀ 8 ਘੰਟੇ ਤੁਹਾਡੇ। ਪਰ ਇਹ ਨਾਮ ਦੀ ਗੱਲ ਹੀ ਆ, ਹੈ ਨਾ, ਉਹ 8 ਘੰਟੇ ਜਿਹੜਾ ਕੰਮ ਆ ਉੱਥੇ ਪਹੁੰਚਣ ਨੂੰ ਕਈ ਵਾਰੀ 40 ਮਿੰਟ ਲੱਗ ਰਹੇ ਆ,
0: ਸਹੀ ਹੈ ਸਹੀ,
1: ਹੈ ਨਾ, ਵਾਪਸ ਆਉਣ ਨੂੰ ਵੀ ਉਨਾ ਹੀ ਸਮਾਂ, ਰਾਈਟ,
0: ਫਿਰ ਸਾਨੂੰ 20 ਪਲੱਸ ਕਰ ਲਓ ਜੇ ਸਮੇਂ ਆ ਰਿਹਾ,
1: ਹਾਂ ਸਮਝੋ 9 to 5 ਕਰ ਦੋ, ਫਿਰ ਤਾਂ ਤੁਸੀਂ ਭਾਵੇਂ ਸੋ ਹੀ ਜਾਓ, ਤੁਸੀਂ ਭਾਵੇਂ। ਫੈਕਟ ਆਪਣੇ ਨਾਲ ਨੀ ਇੱਥੇ ਕਈ ਵਾਰੀ ਹੁੰਦਾ, ਆਪਾਂ ਕਈ ਵਾਰੀ ਜਾਂਦੇ ਹੀ ਨੀ ਕਿ ਸਕੂਲ ਆਵਰ ਦੇ ਟਾਈਮ ਆਪਾਂ ਕਹਿੰਦੇ ਅੱਧਾ ਪੌਣਾ ਘੰਟਾ ਬਹਿ ਹੀ ਜਾਓ ਇਸ ਤੋਂ ਚੰਗਾ।
0: ਚੰਗਾ ਵਾ ਇੱਥੇ ਵੇਸਟ ਕਰ ਲਓ, ਵੇਸਟ ਕਰ ਦਿੰਦੇ ਆਪਾਂ ਇੱਕ
1: ਤਰੀਕੇ। ਸਹੀ ਗੱਲ ਹੈ, ਉਪਰੋਂ ਗੱਲ ਇਹ ਦੇਖੋ ਗਾਇਜ਼, ਇਹ ਵੀ ਦੇਖੋ ਕਿੰਨੀ ਇਹ ਇੱਕ ਕਿੰਨੀ ਡਿਫਰੈਂਟ ਗੱਲ ਆ, ਆਪਾਂ ਟਾਈਮ ਵੇਸਟ ਕਰਨ ਦਾ ਬਹਿ ਜਾਂਦੇ ਹਾਂ, ਪਰ ਪ੍ਰੋਬਲਮ ਆਪਾਂ ਸਵੇਰ ਦੇ ਲੱਗੇ ਹੁੰਦੇ ਹਾਂ ਤਾਂ ਲੱਗੇ ਕੀ ਹੁੰਦੇ ਬੋਲਣ ਨੂੰ, ਫਿਰ ਆਪਾਂ ਸਮਝਦੇ ਹਾਂ ਗੱਲ ਕੀ ਕਰੀਏ, ਸਾਰੀਆਂ ਤਾਂ ਕਰਨੀ ਆ, 20 ਮਿੰਟ ਫਿਰ ਸ਼ਕਲਾਂ ਹੀ ਵੇਖਦੇ ਹਾਂ ਕਿੰਨਾ ਟਾਈਮ ਹੋ ਗਿਆ, 3:45 ਹੋ ਗਿਆ, ਹਾਂ ਚੱਲ ਹੁਣ ਠੀਕ ਹੋ ਗਿਆ ਨਾ ਮੇਰੇ ਖਿਆਲ,
0: ਕਿਉਂਕਿ ਆਪਾਂ ਜਦੋਂ ਬੋਲਣ ਦੇ ਹੁੰਦੇ ਉਦੋਂ ਵੇਸਟ ਨਹੀਂ ਨਾ ਗਿਣੀਦਾ, ਜਦੋਂ ਬੋਲਣ ਨਹੀਂ।
1: ਸੋ ਇੱਕ ਇਹ ਵੀ ਗੱਲ ਆ ਕਿ ਆਪਾਂ ਹਾਓ ਵੀ ਵੈਲਿਊ ਆਰ ਟਾਈਮ ਰੀਅਲੀ ਡਿਪੈਂਡਸ ਔਨ ਦਾ ਫੈਕਟ ਆਲਸੋ ਕਿ ਆਪਾਂ ਕਿੰਨੇ ਕੁ ਇਸ ਗੱਲ ਤੋਂ ਜਾਣਕਾਰ ਹੈ ਕਿ ਆਪਾਂ ਕਰ ਕੀ ਰਹੇ ਹਾਂ ਆਪਣੇ ਟਾਈਮ ਦੇ ਨਾਲ, ਹਨਾ,
0: ਏਦਾਂ ਹੀ ਆ।
1: ਇਹ ਗੱਲ ਵੀ ਮੇਨ ਆ, ਮੈਂ ਬਹੁਤ ਲੋਕ ਵੇਖਦਾ ਕਿ ਕਿਉਂਕਿ ਉਹ ਅਗੇਨ, ਹੈ ਨਾ, ਲਾਈਫ ਬੜੀ ਰੈਂਡਮ ਹੈ, ਹਰ ਕੋਈ ਸੇਮ ਸਟਾਰਟ ਲਾਈਨ ਤੋਂ ਨਹੀਂ ਰੇਸ ਸ਼ੁਰੂ ਕਰਦਾ, ਹੈ ਨਾ, ਕੋਈ ਬਹੁਤ ਪ੍ਰਿਵਲੇਜਡ ਘਰ ਦਾ, ਕੋਈ ਬਹੁਤ ਪ੍ਰਿਵਲੇਜਡ ਘਰ ਦਾ, ਪਰ ਇੱਥੇ ਆ ਕੇ ਉਹਨੂੰ ਜ਼ੀਰੋ ਤੋਂ ਸ਼ੁਰੂ ਕਰਨਾ ਪਿਆ ਕਿਉਂਕਿ ਸ਼ਾਇਦ ਘਰਦਿਆਂ ਦਾ ਸਪੋਰਟ ਨਹੀਂ ਸੀਗਾ, ਹੈ ਨਾ, ਕੋਈ ਸ਼ਾਇਦ ਸਾਲ ਦੋ ਸਾਲ
0: ਦੇ ਘਰਦਿਆਂ ਦੀ ਇਹ ਵੀ ਥੋਟ ਹੁੰਦਾ ਵਾ ਵੀ ਤੂੰ ਆਪਣੇ ਪੈਰਾਂ ਦੇ ਸਿਰ ਤੇ ਉੱਤੇ ਆਪ ਖਲੋਣਾ ਵਾ ਵੀ ਸਾਡੀ ਤੇਰੇ ਨਾਲ ਕੋਈ ਪੈਸੇ ਵਾ ਕੋਈ ਹਮਦਰਦੀ,
1: ਜਾਂ ਫਿਰ ਕਈਆਂ ਦੇ ਅੰਦਰ ਇੱਦਾਂ ਹੀ ਹੁੰਦਾ ਕਿ ਸਮਰੱਥਾ ਹੀ ਨਹੀਂ ਇੰਨੀ ਹੁੰਦੀ ਕਿ ਘਰਦਿਆਂ ਨੂੰ ਲੱਗਦਾ ਕਿ ਬਾਈ ਜਿੰਨਾ ਕੁ ਸਮੇਟ ਕੇ ਰੱਖੀਏ ਕਿ ਇਦੋਂ ਤਾਂ ਕੁਛ ਹੋਣਾ ਨਹੀਂ ਇੱਧਰ,
0: ਜਾਂ ਕਈ ਮੇਰੇ ਵਰਗਿਆਂ ਨੇ ਹੋ ਸਕਦਾ ਹੱਤ ਜਾਦੀ ਚੁੱਕੀ ਹੋਵੇ ਉੱਥੇ, ਥੋਟ ਆ ਜਾਂਦਾ ਵਾ ਵੀ ਹੁਣ ਕਰੋ ਤੇ ਤੁਹਾਨੂੰ ਪਤਾ ਲੱਗ।

0: ਥੋੜਾ ਸਿਆਣਾ ਹੋਏਗਾ ਆਪ ਹੀ ਅਕਲ ਆਊਗੀ ਜਿੱਦਾਂ ਮਰਜ਼ੀ ਆਪਾਂ ਕਹਿ ਲਈਏ। ਫਿਰ ਇੱਥੇ ਆ ਕੇ ਵੀ ਜਦੋਂ ਉਹ ਸਟਾਰਟ ਲਾਈਨ ਆਪਾਂ ਸਿਮਿਲਰ ਲਾ ਦਈਏ ਕਿ ਹਾਂ ਯਾਰ ਇਹ ਸਟਾਰਟ ਲਾਈਨ ਹਜੇ ਵੀ ਸਿਮਿਲਰ ਆ ਤਾਂ ਵੀ ਸਿਮਿਲਰ ਨਹੀਂ ਕਿ ਇੱਕ ਐਕਸਪੈਕਟਰ ਹੈ ਜਿਹਨੂੰ ਆਪਾਂ ਕਹਿੰਦੇ ਲੱਕ ਹਨਾ ਕਿਸਮਤ। ਤੁਹਾਨੂੰ ਨਹੀਂ ਪਤਾ ਤੁਸੀਂ ਕਿਹੜਾ ਤੁਸੀਂ ਦੋ ਵੀਜ਼ਾ ਹੌਪ ਕਰ ਲਏ ਤੁਹਾਡਾ ਸਰਕਲ ਇੱਧਰ ਆ ਬਣ ਗਿਆ ਉਹ ਲੋਕ ਜਿਹੜੇ ਕੰਮ 'ਚ ਨੇ ਉੱਧਰ ਕੰਮ 'ਚ ਤੁਸੀਂ ਪੈ ਗਏ ਫਿਰ ਉਹ ਵਾਲਾ ਕੰਮ ਤੁਸੀਂ ਆਪਣਾ ਸ਼ੁਰੂ ਕਰਤਾ ਏ ਬੀ ਸੀ ਹਨਾ। ਦੂਸਰੇ ਪਾਸੇ ਹੋ ਸਕਦਾ ਇੱਕ ਬੰਦਾ ਇੱਕ ਪੜ੍ਹਾਈ ਕੀਤੀ ਅਤੇ ਉਹ ਪੜ੍ਹਾਈ ਤੋਂ ਰਿਲੇਟਡ ਹੀ ਨੌਕਰੀ ਕੀਤੀ ਵੀ ਸਾਰੀ ਉਮਰ ਆਪਾਂ ਉਸ ਹੀ ਬਬਲ ਦੇ ਅੰਦਰ ਰਹੇ ਹਨਾ। ਸੋ ਯੂ ਡੋਂਟ ਨੋ ਲਾਈਫ ਨੇ ਹਨਾ ਕਿਸ ਪਾਸੇ ਰੁੱਖ ਕਰ ਲੈਣਾ ਅਤੇ ਉਹ ਜਿਹੜਾ ਤੁਹਾਡਾ 24 ਘੰਟਾ ਜਿਹੜਾ ਪੱਕਾ ਮਿੱਥਿਆ ਹੋਇਆ ਹਨਾ ਸਾਰਿਆਂ ਨੂੰ ਅਤੇ ਉਹਦੀ ਵੈਲੂਏਸ਼ਨ ਤੁਹਾਡੀ ਲਾਈਫ ਦੀ ਕੰਡੀਸ਼ਨ ਜਿਹੜੀ ਹਰ 4-5-6 ਸਾਲ ਬਾਅਦ ਬਦਲੀ ਜਾਣੀ ਹੈ ਹਨਾ ਉਹਦੇ ਹਿਸਾਬ ਨਾਲ ਉਹਦੀ ਵੈਲੂਏਸ਼ਨ ਵੀ ਮੇਰੇ ਖਿਆਲ ਨਾਲ ਅਪ ਹੁੰਦੀ ਰਹਿੰਦੀ ਹੈ ਮੇ ਬੀ ਡਾਊਨ ਆਈ ਡੋਂਟ ਨੋ
1: ਯੋ
0: ਤੁਸੀਂ ਕਹਿੰਦੇ ਹੋ
1: ਆਈ ਥਿੰਕ ਆਈ ਐਗਰੀ ਵਿਦ ਦਿਸ
0: ਆ ਯੂ ਐਗਰੀ ਵਿਦ
1: ਦਿਸ
0: ਹਾਂ ਇਹ ਗੱਲ ਹੈ ਹਨਾ ਕਿ ਯੂ ਡੋਂਟ ਰੀਲੀ ਨੋ ਕਿ ਮਤਲਬ ਅੱਗੋਂ ਇੱਦਾਂ ਦਾ ਹੈ ਕੀ ਹੈ ਜੋ ਮਿੱਥਿਆ ਵੀ ਨਾ ਨਹੀਂ ਹੈ ਪਲਾਨ 'ਚ ਵੀ ਨਹੀਂ ਤਾਂ ਵੀ ਤੁਹਾਡੇ ਸਾਹਮਣੇ ਆ ਕੇ ਖੜਾ ਹੋ ਜਾਵੇ ਹਨਾ ਕੰਮ ਇਸ ਤਰ੍ਹਾਂ ਦਾ ਅਤੇ ਫਿਰ ਤੁਸੀਂ ਤਦ ਮਾਇੰਡ 'ਚ ਆਪਣੇ ਵੱਲੋਂ ਇੱਦਾਂ ਸੋਚ ਦਿਓ ਕਿ ਯਾਰ ਮੈਂ ਨਾ ਪਹਿਲੇ ਥੋੜ੍ਹਾ ਜਿਹਾ ਫ੍ਰੀ ਰੱਖਿਆ ਹੁੰਦਾ ਨਾ ਆਪਣਾ ਰੂਟੀਨ ਅਤੇ ਸ਼ਾਇਦ ਇਹ ਚੀਜ਼ ਮੈਂ ਐਡ ਅਪ ਕਰ ਲੈਂਦਾ ਕੀ ਪਤਾ ਤੁਹਾਡੇ ਕੋਲ ਇੱਕ ਨਵੀਂ ਬਿਜ਼ਨਸ ਅਪਰਚੁਨਿਟੀ ਆ ਰਹੀ ਹੈ ਕੋਈ ਸੈਲਫ ਇੰਪਲੋਇਮੈਂਟ ਅਪਰਚੁਨਿਟੀ ਆ ਰਹੀ ਪਰ ਤੁਸੀਂ ਆਪਣੇ ਆਪ ਨੂੰ ਇੰਨੀ ਥਾਵਾਂ 'ਤੇ ਫਸਾਇਆ ਹੋਇਆ ਕਿ ਤੁਸੀਂ ਕਹਿੰਦੇ ਨਹੀਂ ਯਾਰ ਮੈਨੂੰ ਨੁਕਸਾਨ ਹੁਣ ਨਾ ਇਹ ਕਰਨ ਤੋਂ।
1: ਪਰ ਇਹ ਨਹੀਂ ਆਪਾਂ ਮਤਲਬ ਮੈਂ ਆਪਣਾ ਪਰਸਨਲ ਦੱਸਣ ਡਿਆ ਕਿ ਕਈ ਵਾਰੀ ਆਪਾਂ ਇੱਦਾਂ ਦੀ ਜਿਵੇਂ ਆਪਣੇ ਮੰਨ ਲਓ ਫੋਰ ਐਗਜ਼ਾਮਪਲ 20 ਰੁਪਈਆਂ ਕਰਕੇ ਮੈਂ ਹੋ ਸਕਦਾ 80 ਵਾਲੀ ਚੀਜ਼ ਮੈਂ ਨਹੀਂ ਕਰ ਪਾ ਰਿਹਾ ਕਿਉਂਕਿ ਮੈਂ 20ਆਂ ਵਿੱਚ ਬਹੁਤ ਫਸਿਆ ਹੋਇਆ ਵਾਂ।
0: ਬਿਲਕੁਲ ਬਿਲਕੁਲ ਉਹ ਆਪਾਂ ਮੇਰੇ ਖਿਆਲ ਨਾਲ ਹਰ ਵਾਰੀ ਆਹ ਵਾਲੇ ਕਨਸੈਪਟ ਦੀ ਗੱਲ ਕਿਸੇ ਨਾ ਕਿਸੇ ਤਰੀਕੇ ਹੋ ਜਾਂਦੀ ਹੈ ਕਿ ਆਪਾਂ ਕਿ ਆਪਾਂ ਜਿਸ ਚੀਜ਼ 'ਚ ਜਮ੍ਹਾਂ ਪੂੰਜੀ ਲਾਈ ਹੋਈ ਹੈ ਨਾ ਆਪਣੀ ਐਫਰਟ ਦੇ ਆਪਣੇ ਪੈਸੇ ਦੀ ਆਪਣੇ ਅਹਿਸਾਸਾਤ ਦੀ ਅਤੇ ਆਪਾਂ ਉਹ ਫਿਰ ਹਟਾਉਂਦੇ ਨਹੀਂ ਹਾਂ ਭਾਵੇਂ ਲੋਕ ਹੋਣ ਭਾਵੇਂ ਪੈਸਾ ਭਾਵੇਂ ਬਿਜ਼ਨਸ ਹੋਵੇ ਆਪਾਂ ਕਹਿੰਦੇ ਨਹੀਂ ਯਾਰ ਮੇਰਾ ਨਾ ਇਹ ਤਾਂ ਐਂਟਰੀ ਹੋਈ ਪਈ ਹੈ ਇਹ ਮੈਂ ਆਪ ਹੀ ਮਿੱਥ ਲਿਆ ਕਿ ਯਾਰ ਮੈਂ $40 ਪਰ ਆਵਰ ਵਾਲੀ ਲਾਈਫ ਜੀ ਰਿਹਾ ਅਤੇ ਹੋ ਸਕਦਾ ਇਹ ਵਾਲਾ ਜੇ ਮੈਂ ਕਰਾਂ ਤਾਂ ਮੈਂ 80 ਪਹੁੰਚਾਂ 100 ਪਹੁੰਚਾਂ ਪਰ ਆਹ 40 ਵੀ ਤੋਂ ਵੀ ਮੈਂ ਜਾ ਸਕਦਾ ਸੋ ਆਈ ਵਿਲ ਨੋਟ। ਇਹ ਹੈ ਇੱਕ ਪੰਗਾ
1: ਪਤਾ ਕਿਉਂ ਕਿਉਂਕਿ ਆਪਾਂ ਇੱਕ ਇਨਸਾਨ ਆ ਨਾ ਜਿਹੜਾ ਸੋਰੀ ਤੁਹਾਡੀ ਗੱਲ ਕੱਟਣ ਡਿਆ ਉਹ ਆਪਣੀ ਜ਼ਿੰਦਗੀ ਦਾ ਜਿਹੜਾ ਸਮਾਂ ਆ ਨਾ ਜਾਂ ਦਿਨ ਦਾ ਸਮਾਂ ਕਹਿ ਲਓ ਜ਼ਿੰਦਗੀ ਦੇ ਕਿੰਨੇ ਵੇਖੀ ਆ ਕੱਲ੍ਹ ਕੀ ਹੋਣਾ ਅੱਜ ਦਿਨ ਦਾ ਜਿਹੜਾ ਸਮਾਂ ਆ ਹੁਣ ਜਿਹੜੇ ਆਹ 2 ਘੰਟੇ ਨੇ ਆਉਣ ਵਾਲੇ ਇਹ ਮੈਂ ਕਿੰਨੇ ਪੈਸਿਆਂ ਦੇ ਵਿੱਚ ਇੱਕ ਤਰ੍ਹਾਂ ਨਾਲ ਕਿਹਨੂੰ ਵੇਚ ਰਿਹਾ ਵਾਂ ਜਾਂ ਮੈਂ ਇਹ ਘੰਟੇ ਕਿਹਨੂੰ ਦੇ ਰਿਹਾ ਵਾਂ ਉਹ ਚੀਜ਼ ਬਹੁਤ ਜ਼ਿਆਦਾ ਮੈਟਰ ਕਰਦੀ ਆ ਕਿਉਂਕਿ ਉਹ ਚੀਜ਼ ਮੇਰੀ ਆ ਯਾਰ ਸਮਾਂ ਕਿਹਦਾ ਵਾ ਹਰ ਇੱਕ ਦਾ ਆਪਣਾ ਆਪਣਾ ਸਮਾਂ ਆ ਤੇ ਉਹ ਸਮਾਂ ਤੁਸੀਂ ਕਿਸੇ ਨੂੰ ਦੇ ਰਹੇ ਹੋ ਇੱਕ ਤਰ੍ਹਾਂ ਨਾਲ ਆਪਾਂ ਉਹਨੂੰ ਪੈਸੇ ਦੇ ਲਈ ਵੇਚ ਹੀ ਰਹੇ ਹਾਂ। ਮੰਨ ਲਓ ਮੈਂ ਕੰਮ ਕਰਨ ਜਾ ਰਿਹਾ ਮੈਂ ਤੁਹਾਨੂੰ ਆਪਣਾ ਸਮਾਂ ਦੇ ਰਿਹਾ ਆਪਣਾ ਸਕਿੱਲ ਦੇ ਰਿਹਾ ਜੋ ਵੀ ਦੇ ਰਿਹਾ ਤੇ ਤੁਸੀਂ ਉਹਦੇ ਬਦਲੇ ਕੀ ਮਿਲਦੇ ਆਪਾਂ ਨੂੰ ਪੈਸੇ ਹੁਣ ਬਾਰਡਰ ਸਿਸਟਮ ਤੇ ਐਨੀ ਮੋਰ ਰਿਹਾ ਨਹੀਂ ਆ ਉਹਦੇ ਬਦਲੇ ਆਟਾ ਲਿਆਵਾਂਗੇ ਮੈਨੂੰ ਤੇ ਪੈਸੇ ਹੀ ਡੇ ਆ ਨਾ ਆਪਾਂ ਮੁੜ ਕੇ ਬਾਅਦ ਚ ਹੁਣ ਇਹ ਵੀ ਇੱਕ ਚੀਜ਼ ਵੇਖੋ ਸੋਚਣ ਵਾਲੀ ਆ ਵੀ ਗੱਲਾਂ ਚੋਂ ਗੱਲ ਨਿਕਲੀ ਆ ਕਿ ਪਹਿਲਾਂ ਉਹੀ ਗੱਲ ਆ ਜਾਂਦੀ ਵੀ ਹਰ ਹਰ ਵਿੱਚ ਪਹਿਲੇ ਨੂੰ ਕੰਪੇਅਰ ਕਰਨਾ ਹੁੰਦਾ ਆਪਾਂ ਆਪ ਹੀ ਨਹੀਂ ਹਟਦੇ ਤੇ ਆਪਾਂ ਗੇ ਨੂੰ ਕੀ ਕਹਿਣਾ ਵੀ ਨਹੀਂ ਕੰਪੇਅਰ ਕਰਨਾ। ਪਰ ਚਲੋ ਕਰ ਲਓ ਆਹ ਗੱਲ ਜਿਹੜੀ ਨਿਕਲੀ ਮੈਂ ਇੱਕ ਜਸਟ ਇੱਕ ਨਿੱਕਾ ਜਿਹਾ ਪੁਆਇੰਟ ਮੇਰੇ ਦਿਮਾਗ 'ਚ ਆਇਆ ਹੁਣੇ ਮੈਂ ਕਹਿਣ ਲੱਗਾ ਹਾਂ ਵੀ ਆਪਾਂ ਨੂੰ ਕਿਹੜਾ ਉਹਨਾਂ ਨੇ ਆਟਾ ਦੇ ਦੇਣਾ ਬਦਲੇ ਦੇ ਵਿੱਚ ਹਨਾ ਉਹਨਾਂ ਨੇ ਤਾਂ ਪੈਸੇ ਹੀ ਦੇਣੇ ਆ ਆਟਾ ਤੇ ਆਪਾਂ ਨੂੰ ਘਰੇ ਆ ਕੇ ਸਪੈਸ਼ਲ ਗਰੋਸਰੀ ਕਰਨ ਜਾਣਾ ਪੈਣਾ ਉੱਥੋਂ ਆਟਾ ਲਿਆਉਣਾ ਪੈਣਾ ਉਹ ਵੀ ਜੇ ਆਪਾਂ ਕਿਸੇ ਬ੍ਰਾਂਡ ਦਾ ਵਰਤਦੇ ਤਾਂ ਹੋ ਸਕਦਾ ਉਹ ਲਾਗੇ ਚਾਗੇ ਉਹ ਨਾ ਮਿਲੇ ਉਹ ਕਿਸੇ ਸਪੈਸ਼ਲ ਇੰਡੀਅਨ ਸਟੋਰ ਤੋਂ ਜਾ ਕੇ ਲਿਆਉਣਾ ਪਵੇ। ਹੁਣ ਉਹਦੇ 'ਚ ਕੀ ਹੋ ਗਿਆ ਸਮਾਂ ਤਾਂ ਆਪਣਾ ਡਬਲ ਹੋ ਗਿਆ ਜੇ ਉਹ ਉੱਥੇ ਗਿਆ ਕੰਮ ਕੀਤਾ ਆਟਾ ਹੀ ਮਿਲ ਗਿਆ ਜਿਹੜਾ ਕਿ ਆਟਾ ਹੀ ਆਪਾਂ ਨੂੰ ਚਾਹੀਦਾ ਸੀ ਉਹ ਵਾਲਾ ਟਾਈਮ ਤੇ ਆਪਣਾ ਵੀਰ ਆਪਣੇ ਕੋਲ ਹੀ ਆ ਆਪਾਂ ਤੇ ਗਏ ਹੀ ਨਹੀਂ ਗਰੋਸਰੀ ਕਰਨ।
0: ਉਹ ਇਹ ਵੀ ਹੈ ਨਾ ਕਿ ਤਦ ਜ਼ਰੂਰਤਾਂ ਤੇ ਸਹੂਲਤਾਂ ਦੋਨੋਂ ਬਹੁਤ ਹੀ ਗਿਣਤੀ ਦੀਆਂ ਸੀਗੀਆਂ।
1: ਹਾਂ ਮਤਲਬ ਉਹੀ ਇੱਕ ਮੰਨ ਲਓ ਕੰਪੇਅਰ ਹੀ ਜੇ ਕਰਨਾ
0: ਕੰਪੇਅਰ ਪਤਾ ਮੈਂ ਵੈਸੇ ਤੈਨੂੰ ਗੱਲ ਦੱਸਾਂ ਤੂੰ ਨਾ ਕੰਪੈਰੀਜ਼ਨ ਬਹੁਤ ਕਰਦਾ ਤੈਨੂੰ ਮੈਂ ਬਹੁਤ ਵਾਰੀ ਸਮਝਾਇਆ ਤੈਨੂੰ ਹੁਣ ਅਰਜਨ ਹੀ ਸਮਝਾਊਗਾ।
1: ਹਾਂ ਸਮਝਾ ਦੋ
0: ਮੈਂ ਸਮਝਾਊਗਾ ਹੀ ਉਹ
1: ਅਰਜਨ ਜੀ
0: ਮੈਂ ਕਰਾਂ ਕਿ ਯਾਰ ਤੂੰ ਨਹੀਂ ਮੰਨਦਾ ਮੇਰੀ ਗੱਲ
1: ਠੀਕ
0: ਤੂੰ ਮੰਨਦਾ ਤੂੰ ਕਦੇ ਨਹੀਂ ਮੰਨਦਾ
1: ਕੋਈ ਚੁੱਕਿਆ।

0: तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
1: अमृत एक कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
0: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
4: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟ ਦਾ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
5: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-1516-16, quicksignage.com.au।
6: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
7: ओ पाजी, एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने।
8: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
9: ਫਿਰ ਲਵਾਈਏ ਕਿੱਥੋਂ?
8: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
9: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
10: ਟੈਨਸ਼ਨ ਨਿਰੀ ਟੈਨਸ਼ਨ,
9: ਕੀ ਹੋਇਆ?
10: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
9: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
10: ਜਾਂ 90-77-97-33
9: ਜਾਂ ਈਮੇਲ info@vyimmigration.com.au।
10: ਯਾਦ ਰੱਖੋ 9077-9733।
9: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
10: ਹਰ ਕਦਮ ਤੁਹਾਡੇ ਨਾਲ।
11: ਸੋਨਾ ਚਾਹੀਦਾ,
12: ਭਰੋਸਾ ਚਾਹੀਦਾ,
11: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493 5

ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾ ਲਾਗੂ ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.

0: ਸਾਥੋਂ ਤਾਂ ਦਿਖਾ ਕਿ ਸਾਨੂੰ ਸਾਥੋਂ ਤਾਂ ਦਿਖਾ। ਗੱਲ ਤੇ ਸਹੀ ਵੈ,
1: ਤਾਂ
0: ਨੂੰ ਕਰਕੇ ਠਾਂ ਨੂੰ ਕਰਦੇ ਸੀ ਨਾ।
1: ਗੱਲਬਾਤ ਹੋ ਰਹੀ ਸੀ ਜੀ ਕਿ ਟਾਈਮ ਦੀ ਵੈਲੂਏਸ਼ਨ ਦੀ, ਕਿ ਅਸੀਂ ਆਪਣੀ ਲਾਈਫ ਦੇ ਅੰਦਰ ਸਮੇਂ ਨੂੰ ਕਿੱਦਾਂ ਵੈਲਿਊ ਦੇ ਸਕਦੇ ਹਾਂ। ਕਿ ਐਂਡ ਇਹਦੇ ਪਿੱਛੇ ਦੋ ਤਿੰਨ ਚੀਜ਼ਾਂ ਨੇ ਮੇਰੇ ਖਿਆਲ ਨਾਲ, ਜੋ ਜਿਸ ਕਰਕੇ ਮੈਂ ਟੋਪਿਕ ਲਾਈਕ ਕੀਤਾ ਕਿ ਆਪਾਂ ਕਰਦੇ ਹਾਂ। ਮੈਨੂੰ ਸੀਗਾ ਕਿ ਸੈਲਫ ਰਿਸਪੈਕਟ ਇਸ਼ੂਸ, ਸੈਲਫ ਇਸਟੀਮ ਇਸ਼ੂਸ ਅਤੇ ਟਾਈਮ ਕਿਲਿੰਗ ਡਿਸਟਰੈਕਸ਼ਨ, ਆਹ ਤਿੰਨ ਚੀਜ਼ਾਂ ਆਪਾਂ ਬਹੁਤ ਮੇਜਰ ਇਸ਼ੂਸ ਹੁੰਦੇ ਹਰ ਕਿਸੇ ਦੇ ਅੰਦਰ। ਅਤੇ ਜੇ ਆਪਾਂ ਆਪਣੇ ਸਮੇਂ ਨੂੰ, ਕਿਉਂਕਿ ਆਪਾਂ ਹੈ ਤਾਂ ਬੇਸਿਕਲੀ ਫਰੈਕਸ਼ਨਸ ਆਫ ਦਾ ਟਾਈਮ ਹੀ ਹੈ ਨਾ,
0: ਅਤੇ
1: ਜੇ ਆਪਾਂ ਆਪਣੇ ਸਮੇਂ ਨੂੰ ਵੈਲਿਊ ਦੇ ਸਕੀਏ, ਮਤਲਬ ਕਿ ਆਪਾਂ ਇੱਕ ਹਿਸਾਬ ਨਾਲ ਆਪਣੇ ਆਪ ਨੂੰ ਵੈਲਿਊ ਦੇ ਪਾਉਂਦੇ। ਐਂਡ ਅਗੇਨ ਜਦੋਂ ਆਪਾਂ ਇਹ ਗੱਲ ਕਰ ਰਹੇ ਹਾਂ ਸਮੇਂ ਦੀ ਵੈਲਿਊ, ਜੇ ਆਪਾਂ ਕਹਿ ਰਹੇ ਹਾਂ ਨਾ 40-50, ਆਪਾਂ ਇਹ ਨਹੀਂ ਕਹਿ ਰਹੇ ਕਿ ਤੁਸੀਂ ਬੰਦੇ 40 ਵਾਲੇ ਹੋ ਜਾਂ ਤੁਸੀਂ ਬੰਦੇ 50 ਵਾਲੇ ਹੋ। ਮਤਲਬ ਇਹ ਹੈ ਕਿ ਇੱਕ ਡਿਸਿਪਲਿਨ ਹੋਵੇ ਜਿਹਦੇ ਅੰਦਰ ਆਪਾਂ ਇਹ ਸਮਝੀਏ ਕਿ ਜਿਸ ਤਰ੍ਹਾਂ ਦੀ ਸੁਸਾਇਟੀ 'ਚ ਆਪਾਂ ਰਹਿ ਰਹੇ ਹਾਂ, ਜੋ ਇਕੋਨਮੀ 'ਚ ਆਪਾਂ ਰਹਿ ਰਹੇ ਹਾਂ, ਅਤੇ ਜੋ ਅੱਗੇ ਆਉਣ ਵਾਲਾ ਅੱਗੇ ਆਉਣ ਵਾਲੇ ਰੁਝੇਵੇ ਰਹਿਣੇ ਆ, ਕਿ ਸਾਡੇ ਸਮੇਂ ਦੀ ਜੋ ਵੈਲਿਊ ਹੈ ਨਾ, ਉਹ ਜੇ ਅਸੀਂ ਆਪ ਨਹੀਂ ਪਾਵਾਂਗੇ ਤਾਂ ਕੋਈ ਹੋਰ ਪਾ ਦੇਗਾ। ਅਤੇ ਜੇ ਕੋਈ ਹੋਰ ਤੁਹਾਡੇ ਸਮੇਂ ਦੀ ਵੈਲਿਊ ਪਾਉਂਦਾ, ਤੁਹਾਨੂੰ ਪਤਾ ਕਿ ਉਹ ਤਾਂ ਅੰਡਰ ਪੇਡ ਹੀ ਹੁੰਦਾ ਹਮੇਸ਼ਾ। ਕਿਆ ਕਹਿਣਾ ਜੀ ਆਪਕਾ ਬਲਕਿ?
0: ਇੱਦਾਂ ਹੀ ਹੈ ਜੀ,
1: ਵੈਲਿਊ ਹੈ ਨਾ, ਉਹ ਜੇ ਅਸੀਂ ਆਪ ਨਹੀਂ ਪਾਵਾਂਗੇ ਤਾਂ ਕੋਈ ਹੋਰ ਪਾ ਦੇਗਾ। ਅਤੇ ਜੇ ਕੋਈ ਹੋਰ ਤੁਹਾਡੇ ਸਮੇਂ ਦੀ ਵੈਲਿਊ ਪਾਉਂਦਾ, ਤੁਹਾਨੂੰ ਪਤਾ ਕਿ ਉਹ ਤਾਂ ਅੰਡਰ ਪੇਡ ਹੀ ਹੁੰਦਾ ਹਮੇਸ਼ਾ। ਕਿਆ ਕਹਿਣਾ ਜੀ ਆਪਕਾ ਬਲਕਿ?
0: ਇੱਦਾਂ ਹੀ ਹੈ ਜੀ, ਵਿਹਲਾ ਹੋਊਗਾ ਤਾਂ ਸਮੇਂ ਦੀ ਵੈਲਿਊ ਪਾਊਗਾ। ਪਰ ਗੱਲ ਪਤਾ ਕੀ ਆ ਅਸਲੀ, ਕਿਉਂਕਿ ਹੁਣ ਵੇਖੋ ਅਸੀਂ ਬੋਇਜ਼, ਨਾਮ ਸ਼ੋਅ ਦਾ ਨਾਮ ਬੋਇਜ਼ ਮੀਟ ਅਪ, ਸਾਡੇ ਲਈ ਤਾਂ ਸਮੇਂ ਦੀ ਵੈਲਿਊ ਉਹੀ ਆ ਕਿ ਜਦੋਂ ਚਾਰ ਯਾਰ ਇਕੱਠੇ ਬੈਠੇ ਆ,
1: ਆਪਣੀਆਂ
0: ਗੱਲਾਂ ਬਾਤਾਂ ਕਰ ਰਹੇ ਨੇ, ਸਾਨੂੰ ਪੈਸੇ ਨਾਲ ਇੱਧਰ ਉੱਧਰ ਜ਼ਿਆਦਾ ਕੋਈ ਲੈਣਾ ਦੇਣਾ ਨਹੀਂ ਆ ਫਿਲਹਾਲ। ਲਾਈਫ ਦੇ ਵਿੱਚ ਅੱਗੇ ਜਾ ਕੇ ਕਿਹੜੇ ਪਾਸੇ ਨੂੰ ਜ਼ਿੰਦਗੀ ਜਾਵੇ ਉਹ ਆਪਾਂ ਕਹਿ ਨਹੀਂ ਸਕਦੇ, ਹੋ ਸਕਦਾ ਅਸੀਂ ਵੀ ਇੱਦਾਂ ਦੇ ਹੋ ਜਾਈਏ।
1: ਹਾਂ ਹਾਂ, ਜਾਂ ਇਹ ਕਹਿ ਲਓ ਕਿ ਜਿੰਨਾ ਕੁ ਪੈਸੇ ਨੂੰ ਤਵੱਜੋ ਦੇਣੀ ਚਾਹੀਦੀ ਉੱਨੀ ਕੁ ਦੇ ਰਹੇ ਹਾਂ,
0: ਦੇਣੀ ਪੈਣੀ,
1: ਇਸ ਤੋਂ ਵੱਧ ਨਹੀਂ ਦੇ ਰਹੇ ਸ਼ਾਇਦ, ਕਿਉਂਕਿ ਉਸ ਤਰ੍ਹਾਂ
0: ਦੇਣਾ ਚਾਹ ਰਹੇ ਹਾਂ ਪਰ ਦੇ ਨਹੀਂ ਪਾ ਰਹੇ। ਕਿਉਂ ਨਹੀਂ ਦੇ ਪਾ ਰਹੇ? ਕਿਉਂਕਿ ਹਾਲੇ ਕਹਿ ਲਓ ਵੀ ਸ਼ਾਇਦ ਉਨੀ ਨਹੀਂ ਸਿਰ ਤੇ ਪਈ ਹਾਲੇ, ਹੋਲੀ ਥੋੜੀ ਥੋੜੀ ਪੈ ਰਹੀ ਹੌਲੀ ਹੌਲੀ। ਬਾਕੀ ਵੇਖੋ ਉਹ, ਚਲੋ ਗਾਂ ਜਾ ਕੇ ਆਪਾਂ ਇਹ ਵੀ ਤੁਹਾਨੂੰ ਗੱਲ ਦੱਸਾਂਗੇ ਵੀ ਕਿੰਨੀ ਕੁ ਸਿਰ ਤੇ ਪੈ ਗਈ ਹੈ ਕਿਸੇ ਨੂੰ, ਇਦਾਂ ਨਹੀਂ ਆਪਾਂ ਦੱਸਣਾ। ਪਰ ਕ੍ਰਿਸ਼ਨਾ ਜੀ, ਇਹ ਆਸਟ੍ਰੇਲੀਆ ਤੁਹਾਨੂੰ ਪਤਾ ਹੁਣ ਆਪਾਂ ਜਿਹੜੇ ਦੇਸ਼ 'ਚ ਰਹਿ ਰਹੇ ਹਾਂ ਜਿੱਥੋਂ ਬਹਿ ਕੇ ਆਪਾਂ ਗੱਲ ਕਰ ਰਹੇ ਹਾਂ, ਉਹਦੇ ਬਾਰੇ ਥੋੜ੍ਹੀ ਜਿਹੀ ਗੱਲ ਕਰਨੀ ਤਾਂ ਜ਼ਰੂਰੀ ਆ, ਜੋ ਮਰਜ਼ੀ ਹੋਣ ਡਿਆ ਹੋਵੇ ਹੈ ਨਾ ਇਹ ਦੁਨੀਆਂ ਦੇ ਵਿੱਚ। ਪਰ ਆਪਾਂ ਨੂੰ ਮਤਲਬ ਆ ਵੀ ਆਪਾਂ ਜਿੱਥੇ

0: ਰਹੇ ਹਾਂ ਫਿਲਹਾਲ ਉੱਥੇ ਕੀ ਹੋ ਰਿਹਾ ਇਹ ਕਹਿੰਦੇ ਨੇ ਫਿਰ ਉਹੀ ਗੱਲ ਵੀ ਆਪਾਂ ਡਾਟੇ ਦੇ ਆਧਾਰ ਤੋਂ ਹੀ ਗੱਲ ਕਰਦੇ ਹਾਂ
1: ਹਾਂ ਨਹੀਂ ਡੇਟਾ ਸਾਡਾ
0: ਬਿਨਾਂ ਆਪਾਂ ਕੋਈ ਗੱਲ ਨਹੀਂ ਕਰਦੇ
1: ਅਸੀਂ ਕਿਹੜਾ ਮੇਨਸਟ੍ਰੀਮ ਇੰਡੀਅਨ ਮੀਡੀਆ ਯਾਰ ਕਿ ਆਪਣੇ ਵੱਲੋਂ ਕਰ ਦਾਂਗੇ ਕੁਝ ਅਸੀਂ ਡੇਟਾ ਤੇ ਚੱਲਾਂਗੇ
0: ਇਹੀ ਦੇ ਵੀਰ ਆਪਣੇ ਅਸੀਂ ਤੇ ਆਪਣੇ ਵੱਲੋਂ ਟਿਫਨ ਹੀ ਪੈਕ ਕਰ ਲਈਏ ਉਹ ਚ ਸਬਜ਼ੀ ਵੱਧ ਘੱਟ ਪਾ ਲਈ ਦੀ ਆ ਅਸੀਂ ਡਾਟਾ ਕਿੱਥੋਂ ਬਣਾ ਲੈਣਾ ਵਾ ਸਾਨੂੰ ਤਾਂ ਇੱਧਰ ਪਤਾ ਲੱਗਾ ਵੀ ਇੱਧਰਲੇ ਪਾਸੇ ਡਾਟਾ ਸੈਂਟਰ ਖੁੱਲਣ ਲੱਗਾ ਵਾ
1: ਅੱਛਾ ਹਾਂ
0: ਦੀ ਨਿਊਜ਼ ਆਈ ਹੈ ਨਾ
1: ਬੜਾ ਬੜਾ ਰੌਲਾ ਪਿਆ ਹੋਇਆ ਹੋਣਾ ਨਹੀਂ ਚਾਹੀਦਾ ਬਾਈ
0: ਚਲੋ ਜਿਹੜੇ ਵੀਰ ਭਰਾ ਰਹਿ ਰਹੇ ਨੇ ਉੱਤੇ ਉਹਨਾਂ ਲਈ ਫਿੰਗਰ ਕ੍ਰੋਸਡ ਤੇ ਕਹਿੰਦੇ ਨੇ ABS ਜਿਹੜਾ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਕਸ ਆ
1: ਜੀ
0: ਸੋ ਕਾਲਡ ਇਹ ਕਹਿੰਦਾ ਵਾ ਜੀ ਜਿਹੜੇ ਮਰਦ ਨੇ ਨਾ ਯਾਨੀ ਮੇਲਸ
1: ਗੁੱਡ
0: ਇਹ 30% ਹੀ ਰਸ਼ 'ਚ ਨੇ
1: ਅੱਛਾ
0: ਹਾਂ ਇਹ ਰਸ਼ 'ਚ ਹੈਗੇ ਨੇ ਪਰ 30% ਨੇ ਅਤੇ ਜਿਹੜੀਆਂ ਪਰ ਔਰਤਾਂ ਯਾਨੀ ਫੀਮੇਲਸ ਇਹ 36 ਨੇ
1: ਵਾਹ ਥੈਂਕ ਯੂ
0: 36% ਨੇ ਮਤਲਬ ਅੱਜ ਇੱਕ ਆਪਣੇ ਕੋਲ ਪੁਆਇੰਟ ਹੋ ਗਿਆ
1: ਕਿ
0: 6% ਆਪਣੇ ਤੋਂ ਵੱਧ ਲੇਡੀਜ਼ ਰਸ਼ ਦੇ ਵਿੱਚ ਨੇ
1: ਅੱਛਾ ਕਾਲੀ ਚ ਨੇ
0: ਹਾਂ ਕਾਲੀ ਚ ਨੇ ਹਾਲਾਂਕਿ ਸੁਣਨ ਨੂੰ ਸਾਨੂੰ ਹੀ ਮਿਲਦਾ ਵੀ ਤੁਸੀਂ ਕਾਲੀ ਚ ਜਦੋਂ ਆਏ ਚੱਲ ਗਏ
1: ਨਹੀਂ ਨਹੀਂ ਮੈਨੂੰ ਤਾਂ ਲੱਗਦਾ ਮੇਰਾ ਵੀਰ ਕੀ ਆ ਜਿਹੜੇ 30% ਮੇਲ ਵੀ ਹੈ ਨਾ ਇਹ ਉਹ 36% ਦੇ ਕਾਰਨ ਹੀ ਉਹਨਾਂ ਨੇ ਕਾਲ ਚ ਪਾਇਆ ਹੋਇਆ ਕਿ ਕਰਦਾ ਨਹੀਂ
0: ਇਹ ਹੁਣ ਗੱਲ ਤੁਸੀਂ ਕਹੀ ਆ ਟੋਟਲੀ ਤੁਸੀਂ ਜ਼ਿੰਮੇਵਾਰ ਹੋ
1: ਨਹੀਂ ਸਹੀ ਹੈ ਮੇਰੀ ਗੱਲ ਸੁਣ ਜੇ ਇਸ ਸਾਰੇ ਸਮਾਜ ਚ ਸਾਰੇ ਮਰਦਾਂ ਵਰਗੀ ਸੋਚ ਵਾਲੇ ਹੋਣ ਜਾਂ ਮਰਦ ਹੀ ਹੋਣ ਕਾਹਦੀ ਟੈਨਸ਼ਨ ਆ ਕਾਹਦੀ ਕਾਲ ਆ ਮੈਂ ਤੈਨੂੰ ਕਹਿਤਾ ਯਾਰ
0: ਚਲੋ ਉਹ ਮਰਦ ਨਹੀਂ ਚਾਹੀਦੇ ਜਿਹੜੇ ਅੱਜ ਕੱਲ ਉਹ ਦੂਜੇ ਜਿਹੜੇ ਮਰਦ ਨਾਈਸ ਨਹੀਂ ਜਿਹੜਾ ਅੱਜ ਕੱਲ ਚੱਲਣ ਦਾ ਸਿਸਟਮ ਹੈ
1: ਅੱਛਾ ਨਹੀਂ ਨਹੀਂ
0: ਮਰਦ ਦੀ ਗੱਲ
1: ਨਹੀਂ ਮੈਂ ਉਹੀ ਕਹਿ ਰਿਹਾ ਕਿ ਨਾਰਮਲ ਇੱਕ ਜੇ ਆਪਸ ਚ ਬੰਦੇ ਬੰਦੇ ਹੀ ਬੈਠੇ ਹੋਣ ਇਹ ਵਾਰੀ ਥੋੜਾ ਹੁੰਦੀ ਹੈ ਯਾਰ ਛੇਤੀ ਕਰੋ ਕਿਤੇ ਘੁੰਮਾ
0: ਕੋਈ
1: ਛੇਤੀ ਕਰੋ ਇਹ ਟਿਕਟਾਂ ਮੁੱਕ ਜਾਣੀਆਂ ਹਨਾ ਛੇਤੀ ਕੁਛ ਹੈ ਹੀ ਨਹੀਂ ਮਿਲਾਂਗੇ ਮਿਲਾਂਗੇ ਮਿਲਾਂਗੇ ਹਾਂ ਮਿਲਾਂਗੇ
0: ਅੱਜ ਕਿਸੇ ਨੂੰ ਉਹਨਾਂ ਨੇ ਟਾਈਮ ਦਿੱਤਾ 2 ਵਜੇ ਦਾ ਉਹ 1:30 ਚੱਲਿਆ ਵਿਚਾਰਾ ਫੋਨ ਕਰੀ ਜਾਂਦਾ ਪਰ ਦਿੱਤਾ ਹੋਇਆ ਟਾਈਮ
1: ਫਿਰ ਕੀ ਮਿਲਾਂਗੇ ਤੁਸੀਂ ਕੋਰਟ ਚੋ ਸੀ ਕੋਰਟ ਚ ਮਿਲੋ ਫਿਰ ਤਾਂ
0: ਬਾਅਦ ਚ ਕਿਹੜਾ ਨਹੀਂ ਵੱਜਣੇ ਫਿਰ ਬਾਅਦ ਚ ਵੀ ਤਾਂ
1: ਵੱਜਣੇ ਹੀ ਆ ਤਾਂ ਕੀ ਹੋ ਗਿਆ
0: ਏਦਾਂ ਹੀ ਆ ਵੀਰ ਇਸ ਕਰਕੇ ਪਤਾ ਨੀ ਹੁਣ ਵੇਖੋ ਆਪਾਂ ਦੇ ਇੱਥੇ ਜ਼ਿਆਦਾ ਕਮੈਂਟਸ ਕਰ ਵੀ ਦੇਵਾਂਗੇ ਤੇ ਵੇਖੋ ਸਾਡਾ ਕੁਛ ਨਹੀਂ ਜਾਣਾ ਪਰ ਇਹ ਗੱਲ ਹੈਗੀ ਆ ਕਿਉਂਕਿ ਅਕਸਰ ਸਾਨੂੰ ਕਹਿ ਦੇਣਗੇ ਕਿ ਤੁਸੀਂ ਆਏ ਚੱਲ ਗਏ ਕਾਲੀ 'ਚ ਹਮੇਸ਼ਾ ਵੀ ਹਨਾ ਵੀ ਉੱਧਰ ਨੂੰ ਜਾਣਾ ਇੱਧਰ ਨੂੰ ਜਾਣਾ ਪਰ ਐਕਚੁਅਲ ਦੇ ਵਿੱਚ ਆਪਾਂ ਰਸ਼ 'ਚ ਉਹ ਨਹੀਂ ਜ਼ਿਆਦਾ ਪ੍ਰੈਸ਼ਰ ਦੇ ਵਿੱਚ ਜ਼ਿਆਦਾ ਉਹ ਨੇ ਟਾਈਮ ਜਿਹੜਾ ਵਾ ਉਹਨਾਂ ਨੂੰ ਘੱਟ ਲੱਗ ਰਿਹਾ ਵਾ ਕਿ ਸ਼ਾਇਦ ਸਾਡੇ ਕੋਲ ਬਹੁਤ ਘੱਟ ਆ ਅਤੇ ਇੱਧਰ ਵੀ ਹੋ ਜਾਈਏ ਉੱਧਰ ਵੀ ਹੋ ਜਾਈਏ ਆਹ ਵੀ ਕਰ ਲਈਏ ਜੇ ਹੁਣ ਮੈਂ ਤੁਹਾਨੂੰ ਉਹਦਾ ਰੀਜ਼ਨ ਦੱਸਦਾ
1: ਕੀ ਹੈ ਰੀਜ਼ਨ
0: ਤੇ ਫਿਰ ਤੁਸੀਂ
1: ਮੈਨੂੰ ਮੇਰੇ ਮਾਈਂਡ
0: 'ਚ ਕੀ ਕਹਿਣਾ ਵਾ
1: ਮੇਰੇ ਮਾਈਂਡ 'ਚ ਇੱਕ ਰੀਜ਼ਨ ਹੈ ਵੈਸੇ ਪਤਾ ਨਹੀਂ ਹੁਣ ਉਹ ਕਿੰਨਾ ਕੁ ਸਹੀ ਹੈ ਕਿੰਨਾ ਗਲਤ
0: ਤੁਹਾਡੇ ਮਾਈਂਡ 'ਚ ਕੀ
1: ਮੇਰੇ ਮਾਈਂਡ 'ਚ ਰੀਜ਼ਨ ਹੈ ਕਿ ਜੋ ਫੀਮੇਲਸ ਹੁੰਦੀਆਂ ਨਾ ਬਾਈ ਕੁਆਲਿਟੀ ਦੇ ਆਰ ਮੋਰ ਐਮਪੈਥੈਟਿਕ ਐਂਡ ਜ਼ਿਆਦਾ ਸੰਜੀਦਗੀ ਹੁੰਦੀ ਉਹਦੇ ਅੰਦਰ ਜਿਨ੍ਹਾਂ ਅੰਦਰ ਜ਼ਿਆਦਾ ਸੰਜੀਦਗੀ ਹੋਵੇ ਨਾ ਉਹਨਾਂ ਨੂੰ ਇਹ ਬਹੁਤ ਹੁੰਦਾ ਫਿਰ ਕਿ ਸਭ ਕੁਛ ਗੁੱਡ ਹੋਣਾ ਚਾਹੀਦਾ ਟਾਈਮ ਸਿਰ ਹੋਣਾ ਚਾਹੀਦਾ ਸਹੀ ਤਰੀਕੇ ਹੋਣਾ ਚਾਹੀਦਾ ਕਿ ਦੂਸਰਿਆਂ ਦਾ ਸੋਚ ਕੇ ਕਿਸੇ ਦਾ ਸਮਾਂ ਨਾ ਬਰਬਾਦ ਹੋਏ ਕਿਸੇ ਦਾ ਜੇ ਕਿਸੇ ਨੇ 4 ਵਜੇ ਕਿਹਾ ਪਹੁੰਚਣ ਨੂੰ 4 ਵਜੇ ਪਹੁੰਚ ਜਾਈਏ ਮੈਨੂੰ ਇੱਦਾਂ ਲੱਗਦਾ ਕਿ ਯੂਜੂਲੀ ਸ਼ਾਇਦ ਇੱਦਾਂ ਦਾ ਪ੍ਰੈਸ਼ਰ ਫੀਮੇਲਸ ਤਾਂ ਲੈ ਲੈਂਦੀਆਂ ਕਿਉਂਕਿ ਬਾਈ ਇਨਹੈਰੈਂਟ ਪਰਸਨੈਲਿਟੀ ਦੇ ਆਰ ਮੋਰ ਸੈਂਸਿਟਿਵ ਐਂਡ ਮੋਰ ਐਮਪੈਥੈਟਿਕ
0: ਨਹੀਂ ਮੈਨੂੰ ਲੱਗਦਾ ਇਹ ਪੁਆਇੰਟ ਤੇ ਹੈਗਾ ਹੀ ਹੈਗਾ ਵਾ ਪਰ ਇਹ ਪੁਆਇੰਟ ਸ਼ਾਇਦ ਸਾਡੇ ABS ਵਾਲੇ ਨਹੀਂ ਸਮਝ ਪਾਏ
1: ਅੱਛਾ ABS ਵਾਲੇ ਕਹਿੰਦੇ ਆ
0: ਇਹ ਕਹਿੰਦੇ ਨੇ ਜੀ ਪਰਸਨਲ ਕੇਅਰ ਇਹ ਕਹਿੰਦੇ ਨੇ ਜੀ
1: ਉਹ ਇਹ ਤਾਂ ਮੈਂ ਸੋਚਿਆ ਹੀ ਨਹੀਂ ਸੱਚ ਸਾਰੀ ਇੰਡਸਟਰੀ ਉਸ ਕਰਕੇ ਚੱਲ ਰਹੀ ਹੈ ਪਰਸਨਲ ਕੇਅਰ ਤੇ
0: ਹਾਂ ਇਹ ਕਹਿੰਦੇ ਨੇ ਜੀ ਜਿਹੜਾ ਟਾਈਮ ਆ ਉਹ ਬਹੁਤ ਜ਼ਿਆਦਾ ਸਪੈਂਡ ਕਰਦੀਆਂ ਨੇ
1: ਦੇਖੋ ਕਿੰਨੇ ਕ ਨੇਲ ਸਲੋਨ ਨੇ ਕਿੰਨੇ ਹਨਾ ਆਹ ਮਸਾਜ ਪਾਰਲਰ ਨੇ
0: ਸਰ ਉੱਥੇ ਟਾਈਮ ਜਿਹੜਾ ਲੱਗਦਾ ਵਾ ਉਹ ਕਿਸੇ ਬੁੱਕ ਚ ਨਹੀਂ ਹੈਗਾ ਗਿਣਤੀ ਚ ਉਹ ਇਹਨਾਂ ਦੀ ਬੁੱਕ ਚ ਜ਼ਰੂਰ ਹੈਗਾ
1: ਇਹਨਾਂ ਦੀ ਬੁੱਕ ਚ ਤਾਂ ਹੋਏਗਾ ਬਈ
0: ਪਰ ਇੰਡੀਵਿਜੁਅਲ ਦੀ ਬੁੱਕ ਚ ਨਹੀਂ ਹੈਗਾ ਉਹ
1: ਪਰ ਇੱਕ ਮੈਂ ਗੱਲ ਦੱਸਾਂ ਆਪਾਂ ਜੇ ਇੱਕ ਪੈਰਿਟੀ ਏ ਵਾਲੀ ਪਾ ਰਹੇ ਹਾਂ ਇੱਕ ਇਹ ਵੀ ਮੈਨੂੰ ਪੁਆਇੰਟ ਬੜਾ ਲੱਗਦਾ ਆਈ ਐਮ ਪ੍ਰੀਟੀ ਮਚ ਸ਼ੋਰ ABS 'ਚ ਇਹ ਵਾਲੀ ਗੱਲ ਹੋਈ ਹੈ ਕਿ ਨਹੀਂ ਹੋਈ ਹੈ ਪਰ ਤੁਸੀਂ ਇੱਕ ਮਿੰਟ ਸਰਚ ਕਰੋ ਲੱਭੋ ਮਾੜਾ ਜਿਹਾ
0: ਲੱਭ ਦਿੰਦੇ ਸਰ ਦੱਸੋ ਕੰਮ ਕਰੋ
1: ਜੈਂਡਰ ਪੇ ਗੈਪ ਵੀ ਬਹੁਤ ਆ ਮਤਲਬ
0: ਥੋੜ੍ਹਾ ਜਿਹਾ
1: ਹਨਾ ਸੇਮ ਕੰਮ ਜੇ ਕੋਈ ਫੀਮੇਲ ਕਰ ਰਹੀ ਤੇ ਕੋਈ ਮੇਲ ਕਰ ਰਿਹਾ ਤੇ ਆਪਾਂ ਸਭ ਕੁਛ ਜੇ ਕਹਿ ਲਈਏ ਕਿ ਨਥਿੰਗ ਇਜ਼ ਵੇਰੀਏਬਲ ਸਭ ਕੁਛ ਫਿਕਸਡ ਆ ਮਤਲਬ ਉਹਨਾਂ ਦਾ ਤੇ ਮੇਰਾ ਲੈਟ ਸਪੋਜ਼ ਐਕਸਪੀਰੀਅੰਸ ਸਿਮਿਲਰ ਹੈ ਸਾਡਾ ਸਕਿੱਲ ਸੈੱਟ ਵੀ ਸਿਮਿਲਰ ਹੈ ਤਾਂ ਵੀ ਔਰਤਾਂ ਨੂੰ ਬਹੁਤ ਥਾਵਾਂ 'ਤੇ ਬਹੁਤ ਇੰਡਸਟਰੀ 'ਚ ਅੱਧਾ ਕਹਿ ਲਓ ਅੱਧਾ ਨਹੀਂ ਤਾਂ ਐਟਲੀਸਟ ਟੂ ਲੀਸਟ ਜੋ ਮੈਂ ਪੜ੍ਹਿਆ ਸੀਗਾ ਵਰਲਡ ਡੇਟਾ ਦੇ ਅੰਦਰ ਐਟਲੀਸਟ ਐਵਰੀ ਵੂਮਨ ਇਜ਼ ਪੇਡ 35% ਲੈਸ ਦੈਨ ਦੇਅਰ ਮੇਲ ਕਾਊਂਟਰ ਪਾਰਟ ਮੇਲ ਕੰਟੈਂਪਰੇਰੀ ਮੇਲ ਪੀਅਰ ਮੇਲ ਕੋਲੀਗ
0: ਅਸੀਂ ਜਿਹੜਾ ਆਸਟ੍ਰੇਲੀਆ ਦੀ ਜੇ ਗੱਲ ਕਰ ਲਈਏ ਜਿਹੜਾ ਏ ਬੀ ਐਸ ਦਾ ਫੁੱਲ ਟਾਈਮ ਜਿਹੜਾ ਡਾਟਾ ਆ ਉਹ ਕਹਿੰਦਾ ਕਿ ਜਿਹੜਾ ਫੁੱਲ ਟਾਈਮ ਵਰਕ ਕਰਦਾ ਨਾ ਬੰਦਾ ਮਤਲਬ ਐਵਰੇਜ ਫੁੱਲ ਟਾਈਮ ਵੀਕਲੀ ਦਾ ਲਾ ਲਓ ਉਹਦੇ ਵਿੱਚ ਨਵੰਬਰ 2025 ਤੱਕ ਦਾ ਜਿਹੜਾ ਡਾਟਾ ਸੀ ਉਹਦੇ ਵਿੱਚ 11.5% ਦਾ ਅੰਤਰ ਹੈਗਾ ਵਾ
1: ਅੰਤਰ ਹੈ ਨਾ 11%
0: ਹਾਲਾਂਕਿ ਇਹ ਮੁੱਦੇ ਦੇ ਉੱਤੇ ਮੈਂ ਵੀ ਰੀਸੈਂਟਲੀ ਕਾਫੀ ਨਿਊਜ਼ ਸੁਣੀਆਂ ਸੀ ਕਿ ਇਹ ਕੋਸ਼ਿਸ਼ ਕਰ ਰਹੇ ਨੇ ਕਿ ਇਹਨੂੰ ਘਟਾਇਆ ਜਾਵੇ ਕਿਉਂਕਿ ਉਸ ਤੋਂ ਪਹਿਲਾਂ ਇਹ 21% ਹੀ 21 ਤੋਂ ਪਹਿਲਾਂ 23% ਹੀ
1: ਮਤਲਬ
0: ਪਹਿਲਾਂ ਵੱਧ ਸੀਗਾ ਪਰ ਇਹ ਹੌਲੀ ਹੌਲੀ ਕੋਸ਼ਿਸ਼ ਕਰ ਰਹੇ ਨੇ ਕਿ ਆਪਾਂ ਉਹਨੂੰ ਘਟਾ ਕੇ ਤੇ ਲਗਭਗ ਬਰਾਬਰ ਕੀਤਾ ਜਾਵੇ ਕਿਉਂਕਿ ਸਵਾਲ ਉੱਠਦੇ ਨੇ ਪਰ ਵੈਸੇ ਇੰਨਾ ਕੁ ਫਰਕ ਤੇ ਹੈਗਾ ਆ ਪਰ ਇਹ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ
1: ਨਹੀਂ ਹੋਏਗਾ ਸੋਸਾਇਟੀ ਨੂੰ ਕਿਸੇ ਨਾ ਕਿਸੇ ਤਰੀਕੇ ਤੋਂ ਥੋੜਾ ਬੈਟਰ ਹੋਣਾ ਹੀ
0: ਪਰ ਇਹਨਾਂ ਦੇ ਹਿਸਾਬ ਨਾਲ ਇਹ ਵੀ ਸਟ੍ਰੈਸ ਦੇ ਵਿੱਚ ਨੇ ਕਿ ਯਾਰ ਉਹ ਜ਼ਿਆਦਾ ਨੇ ਤੇ ਉਹ ਰਸ਼ ਦੇ ਵਿੱਚ ਕਿਉਂ ਨੇ ਕਿਉਂਕਿ ਉਹ ਪਰਸਨਲ ਕੇਅਰ ਦੇ ਉੱਤੇ ਪੈਸਾ ਤੇ ਇੱਕ ਅਲੱਗ ਚੀਜ਼ ਹੋ ਗਈ ਚਲੋ ਉਹ ਤੇ ਸਪੈਂਡ ਕਰਨਾ ਹੀ ਕਰਨਾ ਕਿਸੇ ਨੇ ਫ੍ਰੀ ਨੋਨ ਹੀ ਕੱਟ ਦੇਣੇ ਕਿਸੇ ਨੇ ਫ੍ਰੀ ਨੇਲ ਪਾਲਿਸ਼ ਨਹੀਂ ਲਾ ਦੇਣੀ
1: ਬਿਲਕੁਲ ਠੀਕ
0: ਉਹਦੇ ਲਈ ਪੈਸਾ ਤੇ ਦੇਣਾ ਹੀ ਪੈਣਾ ਵਾ ਪਰ ਉਹਦੇ ਲਈ ਟਾਈਮ ਆਪਾਂ ਉੱਥੇ ਕਿੰਨਾ ਲਾ ਰਹੇ ਹਾਂ ਹੁਣ ਯਾਰ ਗਲਤ ਨਾ ਕੋਈ ਲੈ ਜੇ ਫਿਰ ਉਹ ਭਰਾਵਾ ਸਾਨੂੰ ਕਾਲ ਕਰਕੇ ਤੇ ਚੇਤਾ ਜੇ ਉਦਣ ਆਪਾਂ ਨੂੰ ਭੈਣ ਕਾਲ ਕਰਕੇ ਕਹਿੰਦੇ ਵੀ ਉਹ ਭਰਾਵਾ ਫੋਨ ਕਰਕੇ ਨਾ ਕਹਿਣ
1: ਹਾਂ ਪਲੀਜ਼
0: ਸਹੀ ਹੈ ਨਾ ਇੱਦਾਂ ਦੀ ਕੋਈ ਗੱਲ ਨਹੀਂ ਆ ਪਹਿਲਾਂ ਹੀ ਹੱਥ ਜੋੜ ਗਿਆ ਮਾਫੀ
1: ਪਹਿਲੇ ਸੋਰੀ
0: ਓਕੇ ਆ ਤੁਸੀਂ ਕਰੋ ਜਿਹੜਾ ਪਰਸਨਲ ਕੇਅਰ ਕਰਨੀ ਆ ਜਿਹੜੇ ਮਰਜ਼ੀ ਡਿਜ਼ਾਈਨ ਪਾਓ ਨੋਆਂ ਤੇ ਸਾਨੂੰ ਕੋਈ ਪ੍ਰੋਬਲਮ ਨਹੀਂ ਕਿਸੇ ਨਾਲ ਪਰ ਆਪਾਂ ਦੇ ਵੇਖੋ ਜੋ ਹੈਗਾ ਤੁਹਾਨੂੰ ਉਹ ਦੱਸ ਰਹੇ ਹਾਂ ਆਪਾਂ ਦੇ ਵੇਖੋ ਬੋਇਸ ਵੱਲ ਦੀ ਹੀ ਗੱਲ ਕਰਾਂਗੇ ਵਾਈ ਨੋਟ
1: ਬੰਦਾ
0: ਤੁਹਾਨੂੰ ਕੋਈ ਪੁਆਇੰਟ ਲੱਭਦਾ ਤੇ ਲੈ ਆਓ ਸਾਡੇ ਲਈ
1: ਪਰ ਆਦਮੀ ਕਿਉਂ ਰਸ਼ ਚ ਉਹਨਾਂ ਦਾ ਕਾਰਨ ਦੱਸਿਆ ਉਹਨਾਂ ਨੇ
0: ਆਪਾਂ ਨੂੰ ਸ਼ਾਇਦ ਪਤਾ ਇਹਨਾਂ ਨੇ ਨਹੀਂ ਵਿਚਾਰਿਆਂ ਨੇ ਦੱਸਿਆ ਪਰ ਆਪਾਂ ਨੂੰ ਉਹ ਪਤਾ ਹੀ ਆ ਵੀ ਕਿਉਂ ਰਸ਼ ਚ ਨੇ
1: ਕੀ ਹੈ ਉਹੀ
0: ਮੈਰਿਡ ਵਾਲਿਆਂ ਦਾ ਤੇ ਪਤਾ ਹੀ ਹੈ ਕਿ ਉਹ ਰਸ਼ ਚ ਨੇ
1: ਮੈਰਿਡ ਅਨਮੈਰਿਡ ਵਾਲੇ ਦਾ ਕੀ ਹੈ
0: ਅਨਮੈਰਿਡ ਵਾਲੇ ਕੋਲ ਥੋੜਾ ਟਾਈਮ ਹੈਗਾ ਇਹਨਾਂ ਦੇ ਕਹਿਣ ਦੇ ਹਿਸਾਬ ਨਾਲ ਉਹਦੇ ਕੋਲ ਦਿਹਾੜੀ ਦੇ 5-6 ਘੰਟੇ ਹੈਗੇ ਨੇ ਆਪਣੇ ਵਾਸਤੇ
1: ਅੱਬੇ
0: ਅੱਛਾ ਤੇ ਮੈਰਿਡ ਕੋਲੋਂ ਅੱਧਾ ਵੀ ਨਹੀਂ ਹੈਗਾ ਇਹਨਾਂ ਦੇ
1: 2.5 ਘੰਟੇ ਵੀ ਨਹੀਂ
0: ਹਾਂ
1: ਨਹੀਂ ਯਾਰ ਇੰਨਾ ਤਾਂ ਹੁੰਦਾ ਆਪਣੇ ਕੋਲ ਟਾਈਮ ਬਣੀ ਕਿ ਨਹੀਂ
0: ਆਪਾਂ ਨੂੰ ਲੱਗਦਾ ਹੈ ਨਾ ਮੰਨ ਲਓ ਆਪਾਂ ਨੂੰ ਐਂ ਲੱਗਦਾ ਵਾ ਵੀ ਆਪਾਂ ਕਈ ਕੰਮ ਕਰਨ ਦੇ ਹੁੰਦੇ ਹਾਂ ਪਰ ਆਪਾਂ ਨੂੰ ਲੱਗਦਾ ਵੀ ਇਹ ਫ੍ਰੀ ਵਾਲੇ ਕੰਮ ਕਰਨ ਦੇ ਆਪਾਂ ਵੀ ਇਹਨਾਂ ਤੋਂ ਕਿਹੜਾ ਪੈਸੇ ਆਉਣੇ ਆ ਕਿਉਂਕਿ ਆਪਾਂ ਨੂੰ ਕੰਮ ਤੇ ਉਹੀ ਗਿਣਿਆ ਜਾਂਦਾ ਜਿਹਦੇ ਪੈਸੇ ਆਉਣੇ ਆ ਜਿੱਥੋਂ ਕੁਛ ਰਿਟਰਨ ਆ ਰਿਹਾ ਵਾ ਤੇ ਕੁਛ ਰਿਟਰਨ ਹੀ ਆ ਰਿਹਾ ਉਹ ਕਹਿੰਦਾ ਕੱਲ ਵਿਹਲੇ ਰਹੇ ਸਾਰੀ ਦਿਹਾੜੀ ਹੁਣ ਵਿਹਲੇ ਦੇ ਵਿੱਚ ਤੁਸੀਂ ਕੀ ਕੀਤਾ ਵਾ ਉਹ ਤੁਹਾਨੂੰ ਪਤਾ ਹੋਵੇ ਕਿੱਥੇ ਸਪਰੇ ਕਰਤੀ ਕਿੱਥੋਂ ਘਾਹ ਕੱਟਤਾ ਕਿੱਥੋਂ ਕੀ ਬੀਜਤਾ ਕੀ ਵੱਢ ਲਿਆ ਹਨਾ ਕੀ ਬਣਾ ਲਿਆ ਖਾਣ ਲਈ ਕੁਛ ਵੀ ਤੁਸੀਂ ਕਰਤਾ ਹੋਊਗਾ ਪਰ ਉਹ ਸਾਰਾ ਦਾ ਸਾਰਾ ਵਿਹਲੇ ਚ ਹੀ ਗਿਣਿਆ ਜਾਣਾ ਤੁਹਾਡਾ
1: ਆਹ ਗੱਲ ਸਿਆਣੀ ਕੀਤੀ ਮੇਰਾ ਵੀਰ ਤੁਸੀਂ ਬੜੇ ਸਿਆਣੇ ਹੋ ਗਏ ਤੁਸੀਂ ਵੀਰ ਸੇ ਬਹੁਤ ਸਿਆਣੇ ਹੋ ਗਏ
0: ਪਰ ਜਿਹੜੇ ਵੀਰ ਜੀ ਵਾਲੀ ਗੱਲ ਕਹੀ ਨਾ
1: ਬਹੁਤ ਸਿਆਣੇ ਹੋ ਗਏ
0: ਮੈਨੂੰ ਭਾਈ ਦਾ ਚੇਤਾ ਆ ਜਾਂਦਾ ਇੱਕ ਆਪਣੇ
1: ਅੱਛਾ ਤੂੰ ਕੋਈ ਨੀ ਬਾਅਦ ਚ ਸੁਣਾਈ ਭਰਾ ਮੈਨੂੰ ਬਹੁਤ ਹੀ ਟਾਈਮ ਨਾ ਐਡਿਟ ਆਊਟ ਹੀ ਕਰਨੀ ਪੈਂਦੀ ਵੇਟ ਕਰੋ ਆ 5-6 ਮਿੰਟ ਹੀ ਹੋਰ ਬਸ
0: ਕਰਕੇ ਬਾਅਦ ਚ ਰਿਕਾਰਡਿੰਗ ਕਰਦਾ ਹੋਇਆ
1: ਬੰਦੇ ਸਹੀ ਗੱਲ ਆ
0: ਆਪਣਾ ਸਪੈਸ਼ਲ ਬੰਦਾ ਲਾਇਆ ਆਪਾਂ ਵੀ ਸੁਣ ਕੇ ਫੇਰ ਪਾਉਣਾ ਇਹਨੂੰ
1: ਹਨਾ
0: ਨਹੀਂ ਯਾਰ ਇਦਾਂ ਦੀ ਨਹੀਂ ਗੱਲ
1: ਨਹੀਂ ਇਦਾਂ ਦੀ ਕੋਈ ਗੱਲ ਨਹੀਂ ਖੱਪ ਕਰੀ ਜਾਂਦੇ ਗਾਇਸ
0: ਗਲਤ ਤਰ੍ਹਾਂ ਲੈ ਜਿਓ ਐਵੇਂ
1: ਗਲਤ ਤਾਂ ਹੁਣ ਜਿਹਨੇ ਜੋ ਲੈ ਕੇ ਜਾਣਾ ਹੀ ਆ ਤੂੰ ਟੱਲ ਨਾ
0: ਗਲਤ ਲੈ ਜਾਓ ਯਾਰ ਫਿਰ ਕੀ ਹੋ ਜੂਗਾ ਦੱਸੋ ਮੈਨੂੰ ਦੁਨੀਆ ਖਲੋ ਜੂਗੀ ਸਾਡਾ ਜਿਹੜਾ ਟਾਈਮ ਦੀ ਵੈਲਿਊ ਘੱਟ ਜਾਣੀ
1: ਸਹੀ ਗੱਲ ਹੈ
0: ਟਾਈਮ ਦੀ ਵੈਲਿਊ ਸਾਡੀ ਓਨੀ ਰਹਿਣੀ ਆ ਤੇ ਤੁਸੀਂ ਵੀ ਆਪਣੀ ਟਾਈਮ ਦੀ ਵੈਲਿਊ ਜਿਹੜੀ ਉਹ ਬਣਾ ਕੇ ਰੱਖਣੀ ਆ ਤੁਸੀਂ ਇਹ ਵੇਖਣਾ ਵਾ ਕਿ ਜਿੱਥੇ ਟਾਈਮ ਲਾ ਰਹੇ ਹੋ ਖਰਾਬ ਤੇ ਨਹੀਂ ਕਰ ਰਹੇ
1: ਐਂਡ
0: ਰਿਟਰਨ ਕਿੰਨੀ ਕਰ ਰਹੀ ਆ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਇੱਥੇ ਟਾਈਮ ਲਾਉਣ ਨਾਲੋਂ ਉੱਥੇ ਟਾਈਮ ਲਾਵਾਂ ਤੇ ਜ਼ਿਆਦਾ ਰਿਟਰਨ ਆਊਗੀ ਤੇ ਫਿਰ ਹੁਣੇ ਹੀ ਚੇਂਜ ਕਰ ਲਓ
1: ਨਹੀਂ ਕੋਈ ਕੋਈ ਇੱਦਾਂ ਟਿਪਸ ਐਂਡ ਟ੍ਰਿਕਸ ਤਾਂ ਹੋ
0: ਕਹਿੰਦੇ ਨਹੀਂ ਹੁੰਦੇ ਅਪਛਤਾਏ ਕਿਆ ਹੋਊਗਾ
1: ਅਬ ਕਿਆ ਪਛਤ
0: ਜਬ ਚਿੜੀਆ ਚੁੱਗੀ ਖੇਤ
1: ਹਾਂ ਅਬ ਕਿਆ ਪਛਤਾਤ ਹੋ ਚਿੜੀਆ ਚੁੱਗੀ ਖੇਤ ਰੇ ਬਬੂਆ ਕਾ ਕਰਤ ਰਹੀ
0: ਬਬੂਆ ਮਿਰਜ਼ਾਪੁਰ ਦੇਖ ਲਿਆ ਆਪਣੇ ਮਿਰਜ਼ਾਪੁਰ
1: ਮਿਰਜ਼ਾਪੁਰ ਘੈਂਟ ਸੀ ਸਿਰਾ ਫਿਲਮ ਓਹੋ ਜਿਹੜਾ ਗੁੱਡੂ ਭਈਏ ਨੇ ਬੋਡੀ ਬਣਾਈ ਹੈ ਨਾ
0: ਮੈਨੂੰ ਪਤਾ ਕਿਹੜਾ ਪਾਰਟ ਵਧੀਆ ਲੱਗਾ ਉਹਨੇ
1: ਜੌਨ
0: ਅਬਰਾਹਮ ਇੰਜੈਕਸ਼ਨ ਨਹੀਂ ਲਾਉਂਦਾ ਉਹ
1: ਐਂਡ ਆਹੋ ਐਂਡ ਹੀ ਬਹੁਤ ਘੈਂਟ ਹੈ ਟੌਪ ਹੈ ਰਵੀ ਕਿਸ਼ਨ ਨੂੰ ਬੜਾ ਯਾਰ ਇੱਜ਼ਤ ਮਾਣ ਦਿੱਤਾ ਫਿਲਮ ਦੇ ਅੰਦਰ ਹੈ ਐਕਟਰ ਵਧੀਆ ਵੈਸੇ ਉਹ ਬਹੁਤ ਘੱਟ ਲੋਕਾਂ ਚੋਂ ਇੱਕ ਹੈ ਮੇਰੇ ਹਿਸਾਬ ਨਾਲ ਉਹ ਬੰਦਾ ਕਿ ਜਦੋਂ ਐਕਟਿੰਗ ਨਹੀਂ ਕਰ ਰਿਹਾ ਉੱਦਾਂ ਆਮ ਲੋਕਾਂ 'ਚ ਜਦੋਂ ਵਿਚਰਦਾ ਉਹ ਵਿਚਾਰਾ ਟ੍ਰੋਲ ਬਹੁਤ ਹੋ ਜਾਂਦਾ ਗੱਲਾਂ ਥੋੜ੍ਹੀਆਂ ਹੋਰ ਜਿਹੇ ਹਿਸਾਬ ਦੀਆਂ ਕਰ ਦਿੰਦਾ ਨਾ ਤੇ ਅਦਰਵਾਈਜ਼ ਐਕਟਿੰਗ ਤਾਂ ਵਧੀਆ ਕਰਦਾ, ਬਾਜ ਬੂਜ ਵੀ ਖਰੀ ਆ, ਖਾਣਾ ਐਕਟਿੰਗ ਕਰਦਾ, ਗੁੱਡ ਗੁੱਡ ਫਿਲਮ।
0: ਅੱਛਾ ਮਾੜੀ ਜਿਹੜੇ ਨਾ ਮਾਸ਼ਾ ਅੱਲਾਹ
1: ਨਹੀਂ, ਐਕਚੁਅਲੀ ਫਿਲਮ ਦਾ ਇੱਕ ਇਹ ਵੀ ਹੈ, ਦੇਖੋ ਟਾਈਮ ਤਾਂ ਹੀ ਆਉਣ ਦੀ ਗੱਲ ਕਿ ਮੈਂ ਜਦੋਂ ਦੇਖਿਆ ਨਾ, ਮੈਂ ਕਿਹਾ ਯਾਰ ਕ੍ਰਿਸ਼ਨਾ, ਮਤਲਬ ਪ੍ਰਾਈਮ ਦਾ ਸ਼ੋਅ ਆ, ਇਹ ਵੀ ਪ੍ਰਾਈਮ ਤੇ ਆ ਜਾਣੀ ਹਨਾ,
0: ਟਾਈਮ ਖਰਾਬ ਕਰ ਲਿਆ
1: ਹਨਾ, ਟਾਈਮ ਕੀ 3 ਘੰਟੇ 15 ਮਿੰਟ
0: ਐਵਰੇਜ 5 ਘੰਟੇ ਸਪੈਂਡ ਕਰਤੇ,
1: 5 ਘੰਟੇ ਦੇ ਦਿੱਤੇ ਹੁਣ ਉਹ 5 ਘੰਟੇ ਗੇਨ, ਉਹੀ ਗੱਲ ਆ, ਬੰਦਾ ਕਹਿੰਦਾ ਯਾਰ ਦਿਹਾੜੀ ਹੁੰਦੀ ਆ,
0: 5 ਘੰਟੇ ਨਾਲ 20-25 ਦੀ ਟਿਕਟ ਲਈ ਹੋਗੀ,
1: ਸਹੀ ਗੱਲ, ਹਾਂ 25 ਦੀ ਤਾਂ ਯੂਜੁਅਲ ਟਿਕਟ ਆ,
0: ਪਰ ਹੁਣ ਅਸੀਂ ਤੁਹਾਨੂੰ ਇਹ ਨਹੀਂ ਕਹਿ ਰਹੇ ਕਿ ਤੁਸੀਂ ਫਿਲਮ ਵੇਖਣ ਨਾ ਜਾਓ,
1: ਨਹੀਂ ਨਹੀਂ ਨਹੀਂ, ਆਪਾਂ ਸਗੋਂ ਇਹੀ ਕਹਿ ਰਹੇ ਹਾਂ
0: ਵੇਖੋ
1: ਕਿ ਜਿਹੜੀ ਆਹ 5 ਘੰਟੇ ਲੱਗ ਗਏ, ਫਿਲਮ ਇੰਨੀ ਘੈਂਟ ਸੀ, ਬੰਦਾ ਕਹਿੰਦਾ ਪੈਸੇ ਦਾ ਮੁੱਲ ਤਰ ਗਿਆ, ਇਹ ਵੀ ਟਾਈਮ ਦੀ ਵੈਲਿਊ ਆ, ਹਮੇਸ਼ਾ ਹੀ ਕਰੰਸੀ ਨਹੀਂ ਲਾਣੀ, ਹਨਾ
0: ਪਛਤਾਵਾ ਹੋ ਜਾਂਦਾ, ਨਹੀਂ ਤਾਂ ਤੁਹਾਨੂੰ ਬਾਹਰ ਆਉਂਦੇ ਕਿ ਯਾਰ ਆਹ ਕੀ ਹੋ ਗਿਆ, ਫਿਰ ਤੁਹਾਨੂੰ ਆਉਣ ਲੱਗ ਪੈਂਦਾ ਵੀ ਅੱਛਾ ਇੰਨਾ ਟਾਈਮ ਖਰਾਬ ਕਰ ਲਿਆ ਸੀ, ਇੰਨੇ ਪੈਸੇ ਲਾਤੇ, ਫੁੱਲੇ ਹੀ ਛੋਟੇ ਲੈ ਲੈਂਦੇ, ਉਹ ਵੀ ਟੱਬ ਵੱਡਾ ਲੈ ਲਿਆ।
1: ਅੱਛਾ ਯਾਰ ਇਹ ਗੱਲ ਹੈ ਨਾ, ਇੱਕ ਜਦੋਂ ਆਪਾਂ ਲਾਈਫ 'ਚ ਕੁਛ ਐਕਸਪੀਰੀਅੰਸ ਕਰਨ ਜਾਂਦੇ ਹਾਂ ਨਾ, ਉਹਨੂੰ ਟਾਈਮ ਖਰਾਬੀ ਨਹੀਂ ਗਿਣਨਾ ਚਾਹੀਦਾ, ਇਹ ਹੈ ਮੇਰੇ ਜਿਸ ਤਰ੍ਹਾਂ ਸਿਨੇਮਾ ਐਜ਼ ਐਨ ਐਕਸਪੀਰੀਅੰਸ ਕਿੰਨਾ ਮਜ਼ੇਦਾਰ ਆ, ਤੁਸੀਂ ਨੈਟਫਲਿਕਸ,
0: ਮੈਂ ਤਾਂ ਇੱਕ ਗੱਲ ਦੱਸਾਂ, ਤੁਸੀਂ ਸੋਰੀ ਤੁਹਾਡੀ ਫੇਰ ਗੱਲ ਕੱਟ ਰਹੇ ਹਾਂ ਕਿ ਜਦੋਂ ਤੁਸੀਂ ਕੁਛ ਐਕਸਪੀਰੀਅੰਸ ਕਰਨ ਜਾਂਦੇ ਹੋ ਨਾ, ਤੁਹਾਡੇ ਲਈ ਉਹ ਨਵਾਂ ਹੁੰਦਾ ਵਾ, ਤੁਹਾਨੂੰ ਉਹਦਾ ਪਤਾ ਹੀ ਨਹੀਂ ਆ ਵੀ ਉਹ 'ਚ ਤੁਹਾਡਾ ਟਾਈਮ ਖਰਾਬ ਹੋਇਆ ਜਾਂ ਸੇਵ ਹੋਇਆ, ਇਸ ਕਰਕੇ ਤੁਹਾਨੂੰ ਉਹ ਵਧੀਆ ਹੀ ਲੱਗਦਾ ਵਾ,
1: ਜ਼ਿਆਦਾ ਵਧੀਆ ਲੱਗਦਾ, ਐਬਸੋਲੂਟਲੀ ਰਾਈਟ, ਐਬਸੋਲੂਟਲੀ ਰਾਈਟ। ਟਾਈਮ ਮਤਲਬ ਹੁਣ ਕੀ ਕਹਿੰਦੇ, ਕੋਈ ਕੌਂਸਰਟ ਹੋਵੇ ਜਾਂ ਕੁਛ ਹੋਵੇ, ਲੋਕ ਕਾਫ਼ੀ ਪੈਸਾ ਹੈ ਨਾ ਖਰਾਬ ਕਰਦੇ, ਅਗੇਨ ਆਪਾਂ ਜਿਸ ਤਰ੍ਹਾਂ ਲਾ ਲਈਏ ਕਿ ਯਾਰ ਮੈਂ ਨਾ ਇਹੀ ਕੰਮ ਕਰ ਲੈਂਦਾ ਅਤੇ ਮੈਂ ਇੰਨੀ, ਨਹੀਂ ਯਾਰ, ਲਾਈਫ ਇਜ਼ ਅਬਾਊਟ ਐਕਸਪੀਰੀਅੰਸਿਸ, ਜੇ ਬਹੁਤ ਹੀ ਵਧੀਆ ਘੈਂਟ ਐਕਸਪੀਰੀਅੰਸ ਹੋ ਸਕਦਾ ਲਾਈਫ ਦੇ ਅੰਦਰ, ਫਿਰ ਆਪਣਾ ਸਮਾਂ ਜ਼ਰੂਰ ਦਿਓ, ਹਾਂ, ਪਰ ਜਿਹੜੀ ਚੀਜ਼ਾਂ 'ਚ ਤੁਹਾਨੂੰ ਲੱਗਦਾ ਕਿ ਯਾਰ ਮੇਰੇ ਕੰਮ ਦੇ ਅੰਦਰ, ਖਾਸ ਕਰ ਕੰਮ ਦੇ ਅੰਦਰ, ਜੇ ਤੁਹਾਨੂੰ ਲੱਗਦਾ ਨਾ ਕਿ ਯਾਰ ਇਹ ਮੈਂ ਚੀਜ਼ ਜੇ ਆਊਟਸੋਰਸ ਕਰ ਦੇਵਾਂ ਅਤੇ ਇਹਦੀ ਥਾਂ ਮੇਰਾ ਜਿਹੜਾ 1-2 ਘੰਟੇ ਵਿਹਲੇ ਹੋ ਜਾਣਗੇ, ਉਹ ਤਾਂ ਮੈਂ ਕੰਮ ਲੈ ਕੇ ਆ ਸਕਦਾ ਆਪਣੇ ਕੰਮ ਵਾਸਤੇ, ਹੈ ਨਾ, ਉਹਦੇ ਨਾਲ ਦੀ ਕੋਈ ਰੀਸ ਨਹੀਂ, ਉੱਥੇ ਆਪਣੇ ਆਪ ਨੂੰ ਡੀਵੈਲਿਊ ਨਾ ਕਰੋ, ਮੈਨੂੰ ਬੇਸਿਕ ਪੁਆਇੰਟ ਇਹ ਲੱਗਦਾ। ਜੇ ਮੈਨੂੰ ਤੂੰ ਕਵੇਂ ਕਿ ਸਾਰੀ ਗੱਲ ਦਾ ਸਾਰ ਕੀ, ਮੇਰੇ ਲਈ ਸਾਰੀ ਗੱਲ ਦਾ ਸਾਰ ਇਹ ਹੈ ਕਿ ਇਫ ਸਮਵਨ ਕੈਨ ਡੂ ਦਿਸ ਫੋਰ ਮੀ ਐਂਡ ਆਈ ਕੈਨ ਯੂਜ਼ ਦਾ ਸੇਮ ਟਾਈਮ ਟੂ ਬਰਿੰਗ ਮੋਰ ਵਰਕ ਐਂਡ ਟੂ ਬਰਿੰਗ ਮੋਰ ਇੰਪਲੋਇਮੈਂਟ ਓਪਰਚੁਨਿਟੀਜ਼ ਫੋਰ ਪੀਪਲ ਅਰਾਊਂਡ ਮੀ, ਅਤੇ ਉਹ ਸਹੀ ਮੁੱਲ ਆ ਆਪਣੇ ਟਾਈਮ ਦਾ। ਅਤੇ ਬਾਕੀ ਕਈ ਬਿਜ਼ਨਸਿਸ ਹੁੰਦੇ ਇਸ ਤਰ੍ਹਾਂ ਦੇ ਆ, ਸ਼ੁਰੂਆਤੀ ਦੌਰ 'ਤੇ ਤੁਹਾਨੂੰ ਸਭ ਕੁਛ ਹੀ ਖੁਦ ਕਰਨਾ ਪੈਂਦਾ, ਪਰ ਜਦੋਂ ਥੋੜ੍ਹੇ ਜਿਹੇ ਸੈੱਟ ਹੁੰਦੇ ਹੋ ਅਤੇ ਅਪਗ੍ਰੇਡ ਕਰਨਾ ਥੋੜ੍ਹਾ ਜ਼ਰੂਰੀ ਆ,
0: ਇੱਦਾਂ ਹੀ
1: ਇਹ ਹੈ ਮੇਰਾ ਪੁਆਇੰਟ।
0: ਅਪਗ੍ਰੇਡ ਜੇ ਨਾ ਕਰੋਗੇ ਤਾਂ ਫਿਰ ਤੁਸੀਂ ਪਿੱਛੇ ਰਹਿ ਜਾਓਗੇ, ਦੁਨੀਆਂ ਤੋਂ ਪਿੱਛੇ ਰਹਿ ਜਾਓਗੇ, ਅਤੇ ਫਿਰ ਮਤਲਬ ਇੰਨਾ ਕੁ ਪਿੱਛੇ ਰਹਿ ਜਾਓਗੇ ਕਿ ਨਾਲ ਰਲਣਾ ਜਿਹੜਾ ਉਹ ਇੰਨਾ ਕੁ ਖੋ ਜੂਗਾ ਕਿ ਰਲਿਆ ਹੀ ਨਹੀਂ ਜਾਣਾ।
1: ਬਿਲਕੁਲ
0: ਸੱਚ ਆ,
1: ਫਿਰ ਉਹਦੇ 'ਤੇ ਉਹੀ ਜਿਸ ਤਰ੍ਹਾਂ ਪੈਸੇ 'ਤੇ ਇਨਫਲੇਸ਼ਨ ਲੱਗ ਜਾਂਦੀ ਹੈ, ਪੈਸਾ ਡਿਪਰੀਸ਼ੀਏਟ ਹੁੰਦਾ, ਫਿਰ ਤੁਹਾਡੇ ਟਾਈਮ 'ਤੇ ਇਨਫਲੇਸ਼ਨ ਲੱਗ ਗਈ ਜੀ, ਥੋੜ੍ਹਾ ਟਾਈਮ ਡੈਪਰੀਸ਼ੀਏਟ ਹੋ ਜਾਂਦਾ, ਫਿਰ
0: ਇੱਦਾਂ ਹੀ ਸਰ, ਅਤੇ ਟਾਈਮ ਡੈਪਰੀਸ਼ੀਏਟ ਹੋ ਜਾਂਦਾ, ਇੱਧਰ ਸਾਡਾ ਵੀ ਟਾਈਮ ਡੈਪਰੀਸ਼ੀਏਟ ਹੋ ਜਾਣਾ।
1: ਤੁਹਾਨੂੰ
0: ਜਾਂਦੇ ਜਾਂਦੇ ਕੁਇਕ ਜਿਹਾ ਦੱਸ ਦਿੰਦੇ ਹਾਂ, ਵੇਖੋ ਜੋ ਅਸੀਂ ਪੜਿਆ ਵਾ ਜਾਂ ਸਾਨੂੰ ਲੱਗਦਾ ਹੈ ਕਿ ਇੱਦਾਂ ਸ਼ਾਇਦ ਆਪਾਂ ਵੈਲਿਊ ਆਪਣੇ ਟਾਈਮ ਦੀ ਵਧਾ ਸਕਦੇ ਹਾਂ ਜਾਂ ਵਧੀਆ ਤਰੀਕੇ ਨਾਲ ਕਿੱਦਾਂ ਕਰ ਸਕਦੇ ਹਾਂ ਵੈਲਿਊ, ਕਿਉਂਕਿ ਬੇਸਿਕਲੀ ਉਹੀ 24 ਘੰਟੇ ਆ। ਕਹਿੰਦੇ ਨੇ ਕਿ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਨਾ, ਉਹਨੂੰ ਅਨੈਲਿਸ ਕਰੋ,
1: ਓਕੇ,
0: ਵੇਖੋ ਕਿ ਜਿਹੜੇ 4 ਘੰਟੇ ਜਿਹੜੇ ਕੰਮ ਦੇ ਵਿੱਚ ਲਾਏ ਆ, ਉਹ 4 ਘੰਟੇ ਦੇ ਵਿੱਚੋਂ ਰਿਟਰਨ ਕੀ ਆਇਆ, ਠੀਕ ਹੈ, ਫਿਰ ਜੋ ਤੁਹਾਨੂੰ ਹੋਰ ਆਪਸ਼ਨ ਕੋਈ ਆ ਰਹੀ ਹੈ, ਜੋ ਤੁਹਾਨੂੰ ਲੱਗਦਾ ਵੀ ਇੱਥੋਂ ਮੈਂ ਵਧੀਆ ਕੱਢ ਸਕਦਾ, ਫਿਰ ਉੱਥੇ 4 ਘੰਟੇ ਲਾਓ, ਉਹਨੂੰ ਅਨੈਲਿਸ ਕਰੋ, ਜਿੱਥੋਂ ਤੁਹਾਨੂੰ ਬੈਸਟ ਲੱਗ ਰਿਹਾ ਕਿ ਤੁਹਾਨੂੰ ਆ ਮੈਨੂੰ ਇੱਥੋਂ ਵਧੀਆ ਵੈਲਿਊ ਆ ਰਹੀ ਹੈ ਮੇਰੇ 4 ਘੰਟਿਆਂ ਦੀ, ਅਤੇ ਫਿਰ ਉੱਥੇ ਆਪਣਾ ਟਾਈਮ ਦੇਣਾ ਸ਼ੁਰੂ ਕਰੋ, ਦੂਜੇ ਪਾਸਿਓਂ ਬੰਦ ਕਰ ਦਿਉ, ਉੱਥੇ ਹੀ ਨਾ ਵੇਸਟ ਕਰੀਏ ਉਹ ਆਪਣਾ ਟਾਈਮ, ਉਹਨੂੰ ਥੋੜ੍ਹਾ ਜਿਹਾ ਚੇਂਜ ਕਰੋ। ਟਰਾਈ ਵੇਖੋ, ਐਕਸਪੀਰੀਅੰਸ ਕਰਨ ਦੇ ਨਾਲ ਹੀ ਸਾਰਾ ਕੁਛ ਹੁੰਦਾ, ਇੱਦਾਂ ਨਹੀਂ ਹੁੰਦਾ ਕਿ ਆਪਾਂ ਨਾ ਬੜੀ ਵਾਰੀ ਕ੍ਰਿਸ਼ਨਾ ਦੀ ਸੋਚਦੇ, ਮੰਨ ਲਓ ਅੱਜ ਤੁਸੀਂ ਕੋਈ ਕੰਮ ਕਰ ਰਹੇ ਹੋ, ਤੁਹਾਨੂੰ ਕੰਮ ਦੇ ਉੱਤੋਂ ਕੱਢਤਾ ਜਾਂ ਤੁਸੀਂ ਕੰਮ ਛੱਡਤਾ, ਤੁਹਾਨੂੰ ਵਧੀਆ ਲੱਗਾ, ਤੁਹਾਨੂੰ ਲੱਗਦਾ ਹੋਊਗਾ ਕਿ ਯਾਰ ਮੈਂ ਹੁਣ ਹਫ਼ਤਾ ਘਰ ਬਹੂੰਗਾ, ਮੈਨੂੰ ਕੰਮ ਨਹੀਂ ਮਿਲਣਾ,
1: ਬਿਲਕੁਲ,
0: ਮੈਂ 2 ਹਫ਼ਤੇ ਘਰ ਬਹੂੰਗਾ, ਮੈਨੂੰ ਕੰਮ ਨਹੀਂ ਮਿਲਣਾ। ਜਾਂ ਦੂਜੇ ਪਾਸਿਓਂ ਸੋਚ ਲਈਏ ਸਿਨੈਰੀਓ ਕਿ ਕਿਸੇ ਨੂੰ ਪਤਾ ਹੈ ਕਿ ਮੈਨੂੰ ਨਹੀਂ ਵਧੀਆ ਮੇਰੇ ਪੈਸਿਆਂ ਦੀ ਵੈਲਿਊ ਆ ਰਹੀ, ਮਤਲਬ ਮੇਰੇ ਟਾਈਮ ਦੀ ਵੈਲਿਊ ਨਹੀਂ ਪੈ ਰਹੀ, ਮੈਨੂੰ ਇਹ ਕੰਮ ਛੱਡ ਕੇ ਦੂਜਾ ਲੱਭਣਾ ਪੈਣਾ, ਕੰਮ ਦੀ ਹੀ ਗੱਲ ਕਰ ਲਓ ਚਲੋ। ਫਿਰ ਤੁਸੀਂ ਜਦੋਂ ਘਰੇ ਤੁਸੀਂ ਸੋਚਦੇ ਹੋ ਨਾ ਵੀ ਮੈਂ ਹਫ਼ਤਾ ਘਰੇ ਬਹਿਣਾ, ਤਾਂ ਤੁਸੀਂ ਉੱਥੇ ਹੀ 90% ਡਿੱਗ ਗਏ, ਕਿਉਂਕਿ ਤੁਸੀਂ ਸੋਚਣਾ ਮੈਂ ਤਾਂ ਫੋਰ ਹੀ ਨਹੀਂ ਕਰ ਸਕਦਾ ਯਾਰ ਘਰੇ ਬਹਿਣਾ, ਚੁੱਪ ਕਰਕੇ ਜੋ ਕਰਦੇ ਹਾਂ ਕਰੀ ਜਾਵੇ, ਮੇਰੇ ਕੋਲ 1 ਹਫ਼ਤਾ ਘਰੇ ਜਾਂ 2 ਹਫ਼ਤੇ ਬਹਿਣਾ ਅਫੋਰਡ ਨਹੀਂ ਹੋਣੇ, ਲੈਟ ਇਟ ਬੀ ਆ, ਜਸਟ ਤੂੰ ਕਰੀ ਚੱਲੋ ਬਸ ਜੋ ਹੈਗਾ, ਹੈ ਨਾ, ਜਿੰਨੀ ਕੁ ਵੀ ਆਉਣ ਪਾਉਣ ਦੀ ਵੈਲਿਊ ਇਨਾਫ ਆ, ਪਰ ਉਹ ਕਿਤੇ ਨਾ ਕਿਤੇ ਕੌੜਾ ਘੁੱਟ ਕਰਨਾ ਪੈਣਾ ਅਤੇ ਉਹ ਥੋੜ੍ਹਾ ਜਿਹਾ ਵੇਖਣਾ ਪੈਣਾ ਤੁਹਾਨੂੰ, ਜੇ ਤੁਹਾਨੂੰ ਲੱਗਦਾ ਵਾ ਕਿ ਸਾਡਾ ਟਾਈਮ 'ਤੇ ਯਾਰ ਮੈਂ ਬਹੁਤ ਦੇ ਰਿਹਾ ਪਰ ਵੈਲਿਊ ਜੀ ਨਹੀਂ ਪੈ ਰਹੀ, ਹੈ ਨਾ। ਅਤੇ ਦੂਜੀ ਗੱਲ ਤੁਹਾਨੂੰ ਇਹ ਵੇਖਣਾ ਬੇਸਿਕਲੀ ਤੁਸੀਂ ਇਹ, ਤਾਂ ਮੈਨੂੰ ਲੱਗਦਾ ਹਰ ਕਿਸੇ ਨੂੰ ਹੀ ਵੇਖਣਾ ਚਾਹੀਦਾ ਵਾ, ਜਿਹਨੂੰ ਲੱਗਦਾ ਵੀ ਹੈ ਨਾ ਵੀ ਮੇਰੀ ਬੜੀ ਵਧੀਆ ਵੈਲਿਊ ਆ ਰਹੀ ਆ, ਉਹ ਵੀ ਇੱਕ ਥੋੜ੍ਹਾ ਜਿਹਾ ਟਾਈਮ ਕੱਢ ਕੇ ਇੱਕ ਟਾਈਮ ਆਡਿਟ ਕਰੋ। ਟਾਈਮ ਆਡਿਟ ਮਤਲਬ ਪਰਸਨਲ ਟਾਈਮ ਆਡਿਟ ਕਰੋ ਵੀ ਯਾਰ ਆਹ ਦਿਹਾੜੀ ਦੇ ਵਿੱਚ ਜਦੋਂ ਮੈਂ ਮੰਨ ਲਓ ਇੱਥੇ ਗਿਆ, ਆਹ ਕੀਤੇ, ਸਾਰੇ ਕੰਮ ਕੀਤੇ ਹਫ਼ਤੇ ਦੇ ਮੰਨ ਲਓ ਕਰ ਲਏ, ਅਤੇ ਉਹਦੇ ਵਿੱਚ ਹੁਣ ਤੁਸੀਂ ਵੇਖੋ ਵੀ ਕਿੱਥੇ ਮੇਰੇ ਵੇਸਟ ਸੀਗੇ, ਕਿਸੇ ਕੰਮ ਨਹੀਂ ਆਏ।
1: ਬਿਲਕੁਲ ਠੀਕ
0: ਠੀਕ ਹੈ, ਜਿੱਥੇ ਕਿ ਜਮਾਂ ਮਿੱਟੀ ਕਰਤੇ ਮੈਂ, ਨਜਾਇਜ਼ ਹੀ ਮਿੱਟੀ ਕਰ। ਹਾਂ, ਉਹਦੇ ਵਿੱਚੋਂ ਫੈਮਿਲੀ ਨਾਲ ਟਾਈਮ ਸਪੈਂਡ ਕੀਤਾ, ਕਿਤੇ ਫਨ ਹੋਇਆ, ਇੰਟਰਟੇਨਮੈਂਟ ਹੋਇਆ ਤੁਹਾਡਾ, ਹੈ ਨਾ, ਯਾਰਾਂ ਦੋਸਤਾਂ ਨਾਲ ਬੈਠੇ ਹੋ, ਉਹ ਚੀਜ਼ਾਂ ਨਹੀਂ ਵਿੱਚ ਤੁਸੀਂ ਗਿਣੀਆਂ, ਤੁਸੀਂ ਉਹ ਚੀਜ਼ਾਂ ਗਿਣੀਆਂ ਕਿ ਜਿੱਥੋਂ ਤੁਹਾਡਾ ਉਹ ਵੀ ਨਹੀਂ ਹੋਇਆ।
1: ਹਾਂ, ਟਰੂ।
0: ਹਾਂ ਵੀ ਤੁਸੀਂ ਹਾਸਾ ਮਜ਼ਾਕ ਵੀ ਨਹੀਂ ਕਰ ਪਾਏ ਉਹ ਟਾਈਮ ਦੇ, ਉਹ ਅਸਲੀ ਜੋ ਖਰਾਬ ਆ,
1: ਖਰਾਬ ਤਾਂ ਉਹੀ ਆ,
0: ਉਹ ਤੁਸੀਂ ਆਡਿਟ ਕਰਕੇ ਵੇਖਣਾ ਵਾ ਕਿ ਯਾਰ ਮਿੰਟੋ ਮਿੰਟੀ ਮੈਂ ਇਹਨੂੰ ਸੈੱਟ ਕਰਾਂ, ਵੀ ਨੈਕਸਟ ਟਾਈਮ ਤੋਂ ਮੈਂ ਇੱਥੇ ਟਾਈਮ ਨਹੀਂ ਖਰਾਬ ਕਰਨਾ, ਲੋ ਵੈਲਿਊ ਵਾਲੇ ਸਾਰੀਆਂ ਚੀਜ਼ਾਂ ਡੈਲੀਗੇਟ ਕਰ ਦਿਓ। ਫਿਰ ਇਹ ਸਭ ਤੋਂ ਪਹਿਲਾ ਸਟੈਪ ਹੈ, ਇਹ ਕਰੋ, ਫਿਰ ਬਾਕੀ
1: ਅਸੀਂ ਅੱਗੇ ਦੱਸਾਂਗੇ। ਬੇਸਿਕ ਗੱਲ ਹੈ ਜੀ, ਆਪਾਂ ਸ਼ਾਇਦ ਜੇ ਤੁਸੀਂ ਐਵਿਡਲੀ ਸੁਣਦੇ ਹੋ ਸਾਡਾ ਸ਼ੋ, ਤੁਸੀਂ ਸ਼ਾਇਦ ਨੋਟਿਸ ਕੀਤਾ ਨਾ, ਐਵਿਡਲੀ ਮਤਲਬ ਸ਼ੌਂਕ ਨਾਲ,
0: ਉਹ ਤੇਰਾ ਬੜਾ ਜੇ
1: ਜੇ ਤੁਸੀਂ ਸੁਣਦੇ ਹੋ, ਤੁਸੀਂ ਸ਼ਾਇਦ ਨੋਟਿਸ ਕੀਤਾ ਹੋਣਾ ਕਿ ਆਪਾਂ ਓਏ ਬੋਲਣ ਦੇ, ਤੇ ਆਪਾਂ ਇਹ ਕੋਸ਼ਿਸ਼ ਕਰਦੇ ਪਏ ਆ ਕਿ ਆਪਾਂ ਸੈਲਫ ਇੰਪਰੂਵਮੈਂਟ ਤੋਂ ਰਿਲੇਟਡ, ਹੈ ਨਾ, ਜਿੰਨੀਆਂ ਗੱਲਾਂ ਹੋ ਸਕਦੀਆਂ ਮਜ਼ੇਦਾਰ ਥੋੜ੍ਹਾ ਮਸਾਲਾ ਜਿਹਾ ਲਾ ਕੇ, ਹੈ ਨਾ, ਕਰਿਆ ਕਰੀਏ। ਓਬਵੀਅਸਲੀ ਅਸੀਂ ਤੁਹਾਡੇ ਛੋਟੇ ਵੱਡੇ ਭਾਈ ਹਾਂ, ਹੋ ਸਕਦਾ ਕਿ ਸਾਡੀ ਜਿੰਨੀ ਕੁ ਜਾਣਕਾਰੀ ਹੈ ਜੋ ਅਸੀਂ ਫੀਲ ਕਰਦੇ, ਹੈ ਨਾ, ਉਹ ਉੱਪਰ ਨੀਚੇ ਹੋ ਸਕਦਾ, ਪਰ ਇਹ ਹਮੇਸ਼ਾ ਯਾਦ ਰੱਖੋ ਕਿ ਸਾਡਾ ਬੇਸਿਕ ਮੋਟਿਵ ਇਹ ਆ ਕਿ ਜੇ ਡਾਊਨ ਫੀਲ ਕਰ ਰਹੇ ਹੋ ਤਾਂ ਅਪਲਿਫਟਿਡ ਫੀਲ ਕਰੋ ਸਾਡੀ ਗੱਲ ਸੁਣ ਕੇ, ਐਂਡ ਜੇ ਤੁਹਾਨੂੰ ਲੱਗਦਾ ਕਿ ਸੈਲਫ ਸਟੀਮ ਇਸ਼ੂਜ ਹੈਗੇ, ਸੈਲਫ ਰਿਸਪੈਕਟ ਇਸ਼ੂਜ ਹੈਗੇ, ਤਾਂ ਤੁਹਾਡੇ ਅੰਦਰ ਉਹ ਵਧਣਾ ਚਾਹੀਦਾ। ਜੇ ਤੁਹਾਨੂੰ ਕੋਈ ਉੱਦਾਂ ਇਸ਼ੂਜ਼ ਲੱਗਦੇ ਲਾਈਫ ਦੇ ਅੰਦਰ ਕਿ ਯਾਰ ਇਹ ਤਾਂ ਮੈਂ ਦੇਖਿਆ ਨਹੀਂ, ਸੋ ਵਾਈ ਨੋਟ ਕੀ ਪਤਾ ਸਾਡੀ ਹਾਹਾ ਹੀ ਦੇ ਅੰਦਰ ਤੁਹਾਨੂੰ ਕੋਈ ਅੱਛਾ ਆਈਡੀਆ ਮਿਲ ਜਾਏ ਅਤੇ ਤੁਹਾਡਾ ਕੋਈ ਫਾਇਦਾ ਹੋ ਜਾਏ, ਅਤੇ ਜੇ ਤੁਹਾਡਾ ਕੋਈ ਫਾਇਦਾ ਹੋ ਜਾਏ ਸਾਡੇ ਭਰਾ ਦਾ, ਕਿਸੇ ਵੀਰ ਭਰਾ ਭੈਣ ਦਾ, ਤਾਂ ਸਾਨੂੰ ਹੋਰ ਚਾਹੀਦਾ ਕੀ ਹੈ?
0: ਸਹੀ ਗੱਲ,
1: ਕੋਈ ਚਾਹੀਦਾ
0: ਨਹੀਂ ਚਾਹੀਦਾ,
1: ਚਲੀਏ ਫਿਰ,
0: ਜਾਣਾ ਪੈਣਾ ਹੀ,
1: ਜਾਣਾ ਪੈਣਾ ਮੇਰਾ ਵੀਰ। ਤੇ ਗਾਣਾ ਕਿਹੜਾ ਸੁਣੇਗਾ ਜਾਂਦਾ, ਮੈਂ ਜੱਗੀ ਦਾ ਸੁਣਾਵਾਂ ਤੈਨੂੰ, ਜੱਗੀ
0: ਜੱਗੀ ਦਾ ਨਵਾਂ ਜਿਹੜਾ ਆ ਉਹ ਤੇ ਨਹੀਂ ਸੁਣਾਉਂਦਾ,
1: ਮੈਂ ਜੱਗੀ ਦਾ ਕੋਈ ਲਾਈਫ ਹੈਕਸ ਆ ਉਹ ਸੋਚ ਰਿਹਾ ਸੀਗਾ, ਸੁਣਦੇ ਆ
0: ਯਾਰ। ਜੇ ਸੋਚ ਰਹੇ ਹੋ ਤੇ ਮੈਂ ਤੁਹਾਡੀ ਸੋਚ ਨੂੰ ਪੂਰਾ ਕਰਨ ਲਈ ਹੈਪੀ ਆ,
1: ਹੈਪੀ ਆ,
0: ਕਰੋ ਆਪਣੀ।
1: ਚਲੋ ਜੀ ਅਸੀਂ ਚੱਲਦੇ, ਜੱਗੀ ਭਰਾ ਕੋਈ ਲਾਈਫ ਹੈਕਸ ਦੇ ਰਿਹਾ, ਤੁਸੀਂ ਸੁਣੋ, ਇੰਜੋਏ ਕਰੋ। ਮੈਂ ਕ੍ਰਿਸ਼ਨਾ, ਮੇਰੇ ਨਾਲ ਬਲਕੀ ਦਾ, ਤੁਸੀਂ ਸੁਣ ਰਹੇ ਸੀਗੇ ਬੋਇਸ ਮੀਟਅਪ ਦਾ ਪਿਆਰਾ ਜਿਹਾ ਐਪੀਸੋਡ। ਆਪਣੀ ਫੀਡਬੈਕ ਸਾਡੇ ਨਾਲ ਸਾਂਝੀ ਜ਼ਰੂਰ ਕਰਦੇ ਰਿਹਾ ਕਰੋ ਬਈ, ਕਿ ਕਿੱਦਾਂ ਲੱਗਾ, ਕਿੱਦਾਂ ਨਹੀਂ ਲੱਗਾ, ਅਤੇ ਹੋਰ ਵੀ ਵਧੀਆ ਵਧੀਆ ਪ੍ਰੋਗਰਾਮ ਸੁਣਨ ਲਈ ਸੁਣਦੇ ਰਹੋ ਰੇਡੀਓ। ਹਾਂਜੀ, 1674 ਏ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਇਸ ਟਾਈਮ ਖਬਰਾਂ ਤੇ ਝਾਤੀ ਮਾਰੀ ਸਾਡੇ ਨਾਲ ਗੌਤਮ ਕਪਿਲ ਫੋਨ ਲਾਈਨ ਦੇ ਉੱਤੇ ਜੁੜ ਚੁੱਕੇ ਨੇ ਤੇ ਅੱਜ 21 ਤਰੀਕ ਹੈ ਸਤੰਬਰ ਦਾ ਮਹੀਨਾ ਸੋਮਵਾਰ ਦਾ ਦਿਨ ਉਹ ਜਾਣਦੇ ਆ ਕੀ ਕਹਿੰਦੀਆਂ ਨੇ ਖਾਸ ਖਬਰਾਂ ਗੌਤਮ ਜੀ ਤੁਸੀਂ ਆਉਂਦੇ ਰਹੋ
1: ਬਹੁਤ ਧੰਨਵਾਦ ਰੰਜੋ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਆਓ ਦੁਨੀਆਂ ਜਹਾਨ ਦੀਆਂ ਖਬਰਾਂ ਦੀ ਸਾਂਝ ਸਭ ਤੋਂ ਪਹਿਲਾਂ ਪਾਉਂਦੇ ਹਾਂ ਤੇ ਫਿਰ ਆਸਟ੍ਰੇਲੀਆ ਦੇ ਵਿੱਚ ਵੀ ਬੜੀਆਂ ਦਿਲਚਸਪ ਖਬਰਾਂ ਨੇ ਔਰ ਇੱਕ ਨਵਾਂ ਕਾਨੂੰਨ ਵੀ ਹੈ 1 ਅਕਤੂਬਰ ਤੋਂ ਲਾਗੂ ਹੋਣਾ ਉਹ ਵੀ ਤੁਹਾਨੂੰ ਪਹਿਲਾਂ ਹੀ ਦੱਸਦੇ ਚੱਲਦੇ ਖੈਰ ਦੁਨੀਆਂ ਭਰ ਦੇ ਵਿੱਚ ਜੰਗਾਂ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਨੇ ਪਰ ਪਹਿਲੀ ਉਹ ਖਬਰ ਕਿਉਂ ਜੰਗ ਦੇ ਨਾਲ ਜੁੜੀ ਰੱਖਣੀ ਹੈ ਸੋ ਇਸ ਕਰਕੇ ਪਹਿਲੀ ਖਬਰ ਵੀ ਕੋਈ ਬਹੁਤੀ ਵਧੀਆ ਤਾਂ ਨਹੀਂ ਹੈ ਪਰ AI ਦੇ ਨਾਲ ਜੁੜੀ ਹੋਈ ਆਰਟੀਫਿਸ਼ਲ ਇੰਟੈਲੀਜੈਂਸ ਪਿਛਲੇ 1 ਜਾਂ 2 ਹਫ਼ਤਿਆਂ ਤੋਂ ਇਹ ਚਰਚਾ ਦੁਨੀਆ ਭਰ ਦੇ ਹਰ ਇੱਕ ਮੀਡੀਆ ਚੈਨਲ ਹਰ ਇੱਕ ਅਦਾਰੇ ਦੇ ਉੱਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਓਪਨ AI ਜਾਂ ਫਿਰ ਜਿੰਨੇ ਵੀ AI ਤੇ ਦੂਸਰੇ ਪਲੇਟਫਾਰਮਸ ਨੇ ਉਹਨਾਂ ਨੂੰ ਕਿੰਨਾ ਕੁ ਕੰਟਰੋਲ ਉਹਨਾਂ ਦੇ ਉੱਤੇ ਰੱਖਿਆ ਜਾਵੇ ਉਹਨਾਂ ਨੂੰ ਕਿਸ ਕੰਟਰੋਲ ਦੇ ਵਿੱਚ ਰੱਖਿਆ ਜਾਵੇ ਹੁਣ ਨਵੇਂ ਮੁਕੱਦਮੇ ਦੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਐਂਥਰੋਪਿਕ ਓਪਨ AI ਸਪੇਸਐਕਸ AI ਸਪੇਸਐਕਸ ਜਿਹੜੀ ਐਲਨ ਮਸਕ ਦੀ ਕੰਪਨੀ ਹੈ ਉਹ ਵੀ ਆਰਟੀਫਿਸ਼ਲ ਇੰਟੈਲੀਜੈਂਸ 'ਚ ਆ ਗਈ ਹੈ ਵੈਸੇ ਐਲਨ ਮਸਕ ਨੇ ਆਪਣੇ ਪੈਸੇ ਹੋਰ ਵੀ ਕਈ ਸਾਰੀਆਂ AI ਕੰਪਨੀਆਂ ਦੇ ਵਿੱਚ ਇਨਵੈਸਟ ਕਰਕੇ ਰੱਖੇ ਹੋਏ ਨੇ ਤੇ ਇਸ ਤੋਂ ਇਲਾਵਾ ਗੂਗਲ AI ਇਹਨਾਂ ਸਾਰਿਆਂ ਦੇ ਨਾਲ ਸੰਬੰਧਿਤ AI ਦੇ ਜਿਹੜੇ ਵਿਕਾਸ ਦੀ ਰਫਤਾਰ ਨੂੰ ਹੌਲੀ ਕਰਨ ਦੇ ਨਾਲ ਜੁੜੇ ਹੋਏ ਮਾਮਲੇ ਬਾਰ ਬਾਰ ਚਰਚਾ ਦੇ ਵਿੱਚ ਆ ਰਹੇ ਸੀ ਹੁਣ ਇਹਨਾਂ ਕੰਪਨੀਆਂ ਨੇ ਆਪਸ ਦੇ ਵਿੱਚ ਇੱਕ ਗੁਪਤ ਸਮਝੌਤਾ ਕੀਤਾ ਅਮਰੀਕੀ ਮੀਡੀਆ ਦੀ ਖਬਰ ਦੇ ਮੁਤਾਬਕ ਕੈਲੀਫੋਰਨੀਆ ਦੇ ਨਾਰਦਰਨ ਡਿਸਟ੍ਰਿਕਟ ਦੇ ਵਿੱਚ ਇੱਕ ਅਦਾਲਤ ਦੇ ਅੰਦਰ ਇਸ ਲੰਘੇ ਸ਼ੁੱਕਰਵਾਰ ਦੇ ਦਿਨ ਦਾਇਰ ਕੀਤੇ ਇੱਕ ਮੁਕੱਦਮੇ 'ਚ ਤਰਕ ਇਹ ਦਿੱਤਾ ਗਿਆ ਕਿ ਪ੍ਰਮੁੱਖ AI ਕੰਪਨੀਆਂ ਨੇ ਰਫਤਾਰ ਹੌਲੀ ਕਰਨ ਦੇ ਯਤਨਾਂ ਦੇ ਚੱਲਦਿਆਂ ਇੱਕ ਆਪਸੀ ਤਾਲਮੇਲ ਐਂਟੀ ਟਰੱਸਟ ਕਾਨੂੰਨਾਂ ਦੀ ਮਾਫ਼ ਕਰਨਾ ਆਪਸੀ ਤਾਲਮੇਲ ਵਾਲੀ ਇੱਕ ਕਮੇਟੀ ਬਣਾਈ ਹੈ ਤੇ ਐਂਟੀ ਟਰੱਸਟ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ ਅਸਲ ਦੇ ਵਿੱਚ ਇਹ ਤਾਲਮੇਲ ਕਮੇਟੀ ਬਣਾਈ ਤਾਂ ਚੰਗੀ ਗੱਲ ਸੀ ਪਰ ਕਾਨੂੰਨਾਂ ਦੀ ਉਲੰਘਣਾ ਕਿਵੇਂ ਹੋਊਗੀ ਕਿਉਂਕਿ ਅਜਿਹਾ ਕਰਨ ਦੇ ਨਾਲ ਇਹਨਾਂ ਕੰਪਨੀਆਂ ਨੇ ਆਪਸ ਦੇ ਵਿੱਚ ਪੇਡ AI ਸਬਸਕ੍ਰਿਪਸ਼ਨ ਵਾਲੇ ਖਪਤਕਾਰਾਂ ਨੂੰ ਮਿਲਣ ਵਾਲੀ ਜਿਹੜੀ ਲਾਭ ਹੈ ਉਸ ਨੂੰ ਘੱਟ ਕਰਨ ਦੀ ਗੱਲ ਕੀਤੀ ਹੈ ਯਾਨੀ ਕਿ ਜੇਕਰ ਤੁਸੀਂ ਕਿਸੇ ਤਰੀਕੇ ਦੇ ਨਾਲ ਕਿਸੇ ਪ੍ਰੋ ਜਾਂ ਕਿਸੇ ਦੂਸਰੇ ਅਕਾਊਂਟ ਦੇ ਉੱਤੇ ਹੈਗੇ ਹੋ ਚਾਹੇ ਉਹ ChatGPT ਦਾ ਪੇਡ ਅਕਾਊਂਟ ਹੈ ਚਾਹੇ ਉਹ ਐਂਥਰੋਪਿਕ ਦੇ ਕਲੌਡ ਦਾ ਪੇਡ ਅਕਾਊਂਟ ਹੈ ਜਾਂ ਫਿਰ ਗੂਗਲ ਦੇ AI ਦੇ ਨਾਲ ਜੁੜੇ ਹੋਏ ਜਿਵੇਂ ਜੈਮਿਨਾਈ ਜਾਂ ਸਪੇਸਐਕਸ AI ਦੇ ਨਾਲ ਜੁੜੇ ਹੋਏ ਨੇ ਇਹਨਾਂ ਪੇਡ ਅਕਾਊਂਟਸ ਦੇ ਵਿੱਚ ਜੇਕਰ ਤੁਹਾਡੀਆਂ ਜਾਣਕਾਰੀਆਂ ਨੂੰ ਸੀਮਿਤ ਕਰ ਦਿੱਤਾ ਜਾਵੇ ਤੇ ਤੁਹਾਨੂੰ ਪਤਾ ਵੀ ਨਾ ਲੱਗੇ ਇਸ ਬਾਰੇ ਇਹ ਗੱਲ ਤੁਰੀ ਹੈ ਅਸਲ ਦੇ ਵਿੱਚ ਇਹ ਸਾਰਾ ਕੁਝ ਕਿਉਂ ਹੋਏਗਾ ਕਿਉਂਕਿ ਇਹ ਪਤਾ ਚੱਲ ਰਿਹਾ ਹੈ ਕਿ ਇਹਨਾਂ ਕੰਪਨੀਆਂ ਨੇ ਆਪਸ ਦੇ ਵਿੱਚ ਇਹ ਗੁਪਤ ਸਮਝੌਤਾ ਕੀਤਾ ਐਂਥਰੋਪਿਕ ਦੇ CEO ਡਾਰੀਓ ਅਮਾਦੋਈ ਨੇ ਬਿਹਤਰ ਸੁਰੱਖਿਆ ਦਾ ਦਾਅਵਾ ਕਰਦਿਆਂ ਹੋਇਆਂ ਇੱਕ ਲੇਖ ਵੀ ਪ੍ਰਕਾਸ਼ਿਤ ਕੀਤਾ ਸੀ ਕਿਹਾ ਸੀ ਕਿ ਓਪਨ AI ਦੇ ਸੈਮ ਆਲਟਮੈਨ ਸਪੇਸਐਕਸ AI ਦੇ CEO ਐਲਨ ਮਸਕ ਤੇ ਗੂਗਲ ਡੀਪ ਮਾਈਂਡ ਦੇ ਸਹਿ ਸੰਸਥਾਪਕ ਤੇ ਚੇਅਰਮੈਨ ਡੈਮਿਸ ਹਸਾਬਿਸ ਇਹਨਾਂ ਸਾਰਿਆਂ ਨੇ ਅਮਾਦੋਈ ਦੇ ਨਾਲ ਰਲ ਕੇ ਇੱਕ ਜਵਾਬ ਵੀ ਦਿੱਤਾ ਕਿ ਹਾਂ ਵਾਕਈ ਇਹਨਾਂ ਚਾਰਾਂ ਕੰਪਨੀਆਂ ਨੂੰ ਆਪਸ ਦੇ ਵਿੱਚ ਸਮਝੌਤਾ ਕਰ ਲੈਣਾ ਚਾਹੀਦਾ ਹੈ ਕਿ ਜਿਹੜਾ ਭਵਿੱਖ ਦੇ ਵਿੱਚ ਇਸ ਕਿਸਮ ਦੇ ਇਲਜ਼ਾਮ ਨਾ ਲੱਗਣ ਉਹਨਾਂ ਤੇ ਕਿ AI ਕੰਟਰੋਲ ਤੋਂ ਬਾਹਰ ਹੋ ਗਿਆ ਸੋ ਆਓ ਰਲ ਕੇ ਕੁਛ ਕਰੀਏ ਤੇ ਇਸ ਦੇ ਵਿੱਚ ਕੁਝ ਚੰਗੇ ਨਤੀਜੇ ਵੀ ਨਿਕਲਣਗੇ ਕੁਝ ਮਾੜੇ ਵੀ ਨਿਕਲਣਗੇ ਆਉਣ ਵਾਲੇ ਸਮਿਆਂ ਦੇ ਵਿੱਚ ਤੁਹਾਡੇ ਨਾਲ ਇਹ ਖਬਰਾਂ ਸਾਂਝੀਆਂ ਕਰਦੇ ਰਹਾਂਗੇ ਚਲੋ ਆਓ ਹੁਣ ਦੁਨੀਆ ਭਰ ਦੀਆਂ ਜੰਗਾਂ ਲੜਾਈਆਂ ਦੇ ਨਾਲ ਜੁੜੀਆਂ ਖਬਰਾਂ ਜਾਪਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਦੀ ਤਰਫ ਤੋਂ ਐਮਰਜੈਂਸੀ ਅਲਰਟ ਜਾਰੀ ਕੀਤਾ ਗਿਆ ਜਿਸ ਚ ਕਿਹਾ ਗਿਆ ਹੈ ਕਿ ਨਾਰਥ ਕੋਰੀਆ ਨੇ ਸ਼ੱਕੀ ਤੌਰ ਦੇ ਉੱਤੇ ਮਲੈਸਟਿਕ ਮਿਜ਼ਾਈਲ ਜਿਹੜੀਆਂ ਨੇ ਲਾਂਚ ਕੀਤੀਆਂ ਨੇ ਜਾਪਾਨ ਦੇ ਪ੍ਰਾਈਮ ਮਿਨਿਸਟਰ ਆਫਿਸ ਦੀ ਤਰਫ ਤੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇਸ ਦੀ ਜਾਣਕਾਰੀ ਵੀ ਦਿੱਤੀ ਗਈ ਤੇ ਦੱਸਿਆ ਗਿਆ ਕਿ ਜਾਣਕਾਰੀ ਬਾਕੀ ਦੀ ਜਿਹੜੀ ਪੜਤਾਲ ਉਹ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਚੱਲ ਸਕੇ ਕਿ ਜਿਹੜੀ ਨਾਰਥ ਕੋਰੀਆ ਨੇ ਇਹ ਮਿਜ਼ਾਈਲ ਲਾਂਚ ਕੀਤੀ ਹੈ ਕਿਹੜੇ ਇਲਾਕੇ ਦੇ ਵਿੱਚ ਕੀਤੀਆਂ ਨੇ ਬਲੈਸਟਿਕ ਮਿਜ਼ਾਈਲਾਂ ਜਾਪਾਨ ਜਿਹੜੀਆਂ ਨੇ ਉਹਨਾਂ ਨੂੰ ਵੈਸੇ ਵੀ ਕਾਫੀ ਮੁਸ਼ਕਲ ਮੰਨਦਾ ਹੁਣ ਵੈਸੇ ਵੀ ਦੁਨੀਆ ਭਰ ਦੇ ਕੋਲ ਅੱਜ ਕੱਲ੍ਹ ਬਲੈਸਟਿਕ ਮਿਜ਼ਾਈਲਾਂ ਨੂੰ ਫੰਡਣ ਦੀ ਤਕਨੀਕ ਤਾਂ ਆ ਚੁੱਕੀ ਹੈ ਪਰ ਨਾਰਥ ਕੋਰੀਆ ਦੇ ਕੋਲ ਕਿਸ ਕਿਸਮ ਦੀ ਤਕਨੀਕ ਹੈ ਇਸ ਦੇ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ ਇਸ ਕਰਕੇ ਇਸ ਖਬਰ ਤੋਂ ਥੋੜਾ ਜਿਹਾ ਜ਼ਿਆਦਾ ਖੌਫ ਪੈਦਾ ਹੋ ਜਾਂਦਾ ਹੈ ਉੱਥੇ ਦੂਸਰੇ ਪਾਸੇ ਯੂਕਰੇਨ ਦੀ ਫੌਜ ਨੇ ਰੂਸ ਦੇ ਉੱਤੇ 2 ਰਾਤਾਂ ਪਹਿਲਾਂ ਹਜ਼ਾਰਾਂ ਤੋਂ ਵੱਧ ਡਰੋਨਾਂ ਦੇ ਨਾਲ ਹਮਲੇ ਕੀਤੇ ਨੇ ਔਰ ਇਹਨਾਂ ਇਹਨਾਂ ਦੇ ਵਿੱਚੋਂ ਸੈਂਕੜੇ ਡਰੋਨਸ ਤਾਂ ਰੂਸ ਦੇ ਰਾਜਧਾਨੀ ਸ਼ਹਿਰ ਮਾਸਕੋ ਦੇ ਵੱਲ ਦਾਗੇ ਗਏ ਨੇ। ਇਹ ਹਮਲੇ ਰੂਸ ਦੇ ਵਿੱਚ ਪਾਰਲੀਮੈਂਟਰੀ ਇਲੈਕਸ਼ਨ ਦੇ ਤੀਸਰੇ ਤੇ ਆਖਰੀ ਦਿਨ ਹੋਏ ਨੇ। ਮਾਸਕੋ ਦੇ ਮੇਅਰ ਸਰਗੇਈ ਸੋਬਿਆਨ ਨੇ ਇਸ ਨੂੰ ਰਾਜਧਾਨੀ ਦੇ ਉੱਤੇ ਹੋਇਆ ਹੁਣ ਤੱਕ ਦਾ ਸਭ ਤੋਂ ਵੱਡਾ ਡਰੋਨ ਹਮਲਾ ਕਰਾਰ ਦਿੱਤਾ ਔਰ ਇਸ ਹਮਲੇ ਦੇ ਚੱਲਦਿਆਂ ਮਾਸਕੋ ਦੀ ਤੇਲ ਰਿਫਾਇਨਰੀ, ਇਸ ਤੋਂ ਇਲਾਵਾ ਰਿਹਾਇਸ਼ੀ ਇਮਾਰਤਾਂ ਤੇ ਕੁਝ ਕਮਰਸ਼ੀਅਲ ਬਲਾਕਸ ਨੂੰ ਵੀ ਨੁਕਸਾਨ ਪਹੁੰਚਿਆ। ਹਾਲਾਂਕਿ ਚੋਣਾਂ ਦੇ ਵਿੱਚ ਵਿਘਨ ਪਾਉਣ ਦੇ ਵਿੱਚ ਯੂਕਰੇਨ ਨਾਕਾਮ ਰਿਹਾ, ਇਸ ਕਿਸਮ ਦਾ ਦਾਅਵਾ ਗਵਰਨਰ ਦੀ ਤਰਫ ਤੋਂ ਕੀਤਾ ਗਿਆ। ਦੱਸਿਆ ਗਿਆ ਕਿ ਇਸ ਹਮਲਿਆਂ ਦੇ ਵਿੱਚ 3 ਵਿਅਕਤੀਆਂ ਦੀ ਮੌਤ ਹੋਈ ਹੈ ਜਦਕਿ 20 ਲੋਕ ਜ਼ਖਮੀ ਹੋਏ ਨੇ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਸੋਸ਼ਲ ਮੀਡੀਆ ਦੇ ਉੱਤੇ ਦੱਸਿਆ ਕਿ ਰੂਸ ਦੇ ਤੇਲ ਤੇ ਸਪਲਾਈ ਕੇਂਦਰਾਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਯੂਕਰੇਨ ਦੇ ਵਿੱਚ ਫਲੈਮਿੰਗੋ ਤੇ ਪੈਲੀਕਨ ਤੇ ਹੋਰਨਾਂ ਮਿਜ਼ਾਈਲਾਂ ਤੇ ਡਰੋਨਾਂ ਦੀ ਵਰਤੋਂ ਕੀਤੀ ਗਈ ਸੀ, ਜਿਸ ਦਾ ਮਕਸਦ ਸਾਫ਼ ਸੀ ਕਿ ਰੂਸ ਦੇ ਉੱਤੇ ਦਬਾਅ ਪਾਇਆ ਜਾ ਸਕੇ। ਦੂਜੇ ਪਾਸੇ ਰੂਸ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਫੌਜ ਨੇ ਦੇਸ਼ ਭਰ ਦੇ ਵਿੱਚੋਂ 1100 ਯੂਕਰੇਨੀ ਡਰੋਨਸ ਨਸ਼ਟ ਕਰ ਦਿੱਤੇ ਨੇ। ਜ਼ਿਕਰਯੋਗ ਹੈ ਕਿ ਜੰਗ ਦੇ ਦੌਰਾਨ ਰੂਸ ਦੇ ਵਿੱਚ ਪਹਿਲੀ ਵਾਰ ਇਹ ਜਿਹੜੀਆਂ ਇਲੈਕਸ਼ਨਸ ਹੋ ਰਹੀਆਂ ਨੇ। ਰੂਸ ਦੇ ਵੱਲੋਂ ਯੂਕਰੇਨ ਦੇ ਨਾਲ ਜਿਹੜੇ ਜਾਂ ਯੂਕਰੇਨ ਦੇ ਵਿੱਚ ਜਿਹੜੇ ਆਪਣੇ ਕਬਜ਼ੇ ਵਾਲੇ ਇਲਾਕੇ ਨੇ ਉਹਨਾਂ ਦੇ ਵਿੱਚ ਹਮਲੇ ਤੇਜ਼ ਕੀਤੇ ਗਏ ਨੇ। ਉਧਰ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵੀ ਪੋਸਟ ਕੀਤੀ। ਉਹਨਾਂ ਦਾਅਵਾ ਕੀਤਾ ਕਿ ਮਾਸਕੋ ਦੇ ਵਿੱਚ ਹੋਏ ਇਹਨਾਂ ਹਮਲਿਆਂ ਦਾ ਸਟੀਕ ਨਿਸ਼ਾਨਾ ਲਗਾਇਆ ਗਿਆ ਸੀ, ਰੂਸ ਦੀ ਲੌਜਿਸਟਿਕਸ ਜਿਹੜੀਆਂ ਸਹੂਲਤਾਂ ਸੀ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਉਹਨਾਂ ਕਿਹਾ ਕਿ ਯੂਕਰੇਨ ਦੀ ਸਿਕਿਉਰਿਟੀ ਸਰਵਿਸਿਜ਼ ਨੇ ਮਨੁੱਖ ਰਹਿਤ ਹਮਲੇ ਕੀਤੇ ਨੇ। ਸਪੈਸ਼ਲ ਟਾਸਕ ਫੋਰਸ ਨੇ, ਯੂਕਰੇਨ ਦੀ ਖੁਫੀਆ ਫੌਜ ਨੇ ਤੇ ਵਿਦੇਸ਼ੀ ਖੁਫੀਆ ਫੌਜ ਨੇ ਰਲ ਕੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਯੂਕਰੇਨ ਫਿਲਹਾਲ ਆਪਣੀ ਇਸ ਹਮਲਿਆਂ ਦੀ ਕਾਰਵਾਈ ਨੂੰ ਦੇਸ਼ ਦੀ ਇੱਕ ਪ੍ਰਾਪਤੀ ਦੱਸ ਰਿਹਾ ਹੈ, ਜਦਕਿ ਰੂਸ ਇਸ ਦੇ ਉੱਤੇ ਮੁੜ ਤੋਂ ਜਵਾਬ ਦੇਣ ਦੇ ਲਈ ਤਿਆਰ ਦਿਖਾਈ ਪੈਂਦਾ ਹੈ। ਉਧਰ ਸਾਊਦੀ ਅਰਬ ਨੇ ਪੁਸ਼ਟੀ ਕੀਤੀ ਹੈ ਕਿ ਯਮਨ ਦੇ ਹੁਤੀ ਬਾਗੀਆਂ ਨੇ ਇਸ ਸ਼ਨਿਚਰਵਾਰ ਦੇ ਦਿਨ ਸਾਊਦੀ ਅਰਬ ਦੇ ਸਭ ਤੋਂ ਵੱਡੇ ਸ਼ਹਿਰ ਰਾਜਧਾਨੀ ਰਿਆਦ ਦੇ ਉੱਤੇ ਬੈਲਿਸਟਿਕ ਮਿਜ਼ਾਈਲਸ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਸਾਊਦੀ ਅਰਬ ਦੀ ਅਗਵਾਈ ਵਾਲੇ ਗਠਜੋੜ ਨੇ ਮਿਜ਼ਾਈਲ ਨੂੰ ਰਾਹ ਦੇ ਵਿੱਚ ਹੀ ਰੋਕ ਦਿੱਤਾ। ਰਿਆਦ ਦੇ ਵਿੱਚ ਕੁਝ ਲੋਕਾਂ ਨੇ ਧਮਾਕੇ ਦੀਆਂ ਆਵਾਜ਼ਾਂ ਤਾਂ ਸੁਣੀਆਂ, ਹਵਾਈ ਅੱਡੇ ਦੇ ਨੇੜੇ ਧੂੰਆਂ ਵੀ ਦਿਖਾਈ ਦਿੱਤਾ, ਪਰ ਕਿਸੇ ਕਿਸਮ ਦੀ ਕੋਈ ਜਾਨੀ ਤੇ ਮਾਲੀ ਨੁਕਸਾਨ ਦੀ ਖ਼ਬਰ ਮੀਡੀਆ ਦੇ ਵਿੱਚ ਸਾਂਝੀ ਨਹੀਂ ਕੀਤੀ ਗਈ ਹੈ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਹੂਤੀਆਂ ਨੇ ਲਾਲ ਸਾਗਰ ਦੇ ਬੰਦਰਗਾਹ ਸ਼ਹਿਰ ਯਾਨਬੂ, ਤਾਇਫ, ਬੈਸ਼, ਫਰਾਸਨ ਦੇ ਵਿੱਚ ਵੀ ਕਈ ਨਾਗਰਿਕ ਢਾਂਚਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਨਾਕਾਮ ਕਰ ਦਿੱਤਾ ਗਿਆ। ਹੂਤੀ ਫੌਜੀਆਂ ਦੇ ਬੁਲਾਰੇ ਯਾਹਿਆ ਸਾਰੀ ਨੇ ਦਾਅਵਾ ਕੀਤਾ ਕਿ ਰਿਆਦ ਤੇ ਸਾਊਦੀ ਤੇਲ ਕੰਪਨੀ ਅਰਾਮਕੋ ਦੀਆਂ ਯਾਨਬੂ ਸਥਿਤ ਰਿਫਾਇਨਰੀਆਂ ਦੇ ਉੱਤੇ ਮਿਜ਼ਾਈਲ ਹਮਲੇ ਹੋਏ ਨੇ, ਪਰ ਇਹਨਾਂ ਦਾਅਵਿਆਂ 'ਚ ਸੁਤੰਤਰ ਪੁਸ਼ਟੀ ਨਹੀਂ ਕੀਤੀ ਗਈ ਕਿ ਉੱਥੇ ਕੋਈ ਨੁਕਸਾਨ ਹੋਇਆ ਜਾਂ ਨਹੀਂ। ਇੱਕ ਹੋਰ ਅਹਿਮ ਜਿਹੜਾ ਹਮਲਾ ਜਿਹੜਾ ਇਸ ਵਕਤ ਕੀਤਾ ਗਿਆ ਉਹ ਦੱਸਿਆ ਗਿਆ ਹੈ ਕਿ ਤੁਰਕੀ ਵਾਲੇ ਪਾਸੇ ਹੋਇਆ। ਹੁਣ ਜੇਕਰ ਇਸ ਹਮਲੇ ਦੇ ਨਾਲ ਹੂਤੀ ਬਾਗੀ ਸਾਊਦੀ ਅਰਬ ਦੇ ਨਾਲ ਨਾਲ ਤੁਰਕੀ ਨੂੰ ਵੀ ਸਤਰਕ ਕਰ ਦਿੰਦੇ ਨੇ, ਚਕੰਨਾ ਕਰ ਦਿੰਦੇ ਨੇ ਜਾਂ ਉਸਨੂੰ ਇਸ ਹਮਲੇ ਦੀ ਲਪੇਟ ਦੇ ਵਿੱਚ ਲੈ ਕੇ ਆਉਂਦੇ ਨੇ ਤਾਂ ਤੁਰਕੀ ਸਾਊਦੀ ਅਰਬ ਨੂੰ ਫੌਜੀ ਸਹਾਇਤਾ ਦੇਗਾ। ਵੈਸੇ ਵੀ ਤੁਰਕੀ ਪਾਕਿਸਤਾਨ ਤੇ ਸਾਊਦੀ ਅਰਬ ਦਾ ਆਪਸ ਦੇ ਵਿੱਚ ਇੱਕ ਰੱਖਿਆ ਸਮਝੌਤਾ ਹੋ ਰੱਖਿਆ, ਜਿਸ ਦੇ ਵਿੱਚੋਂ ਇੱਕ ਦੇਸ਼ ਦੇ ਉੱਤੇ ਹਮਲਾ ਦੂਸਰੇ ਦੇਸ਼ ਦੇ ਉੱਤੇ ਹਮਲਾ ਮੰਨ ਕੇ ਇਕੱਠੇ ਰਲ ਕੇ ਹਮਲਾ ਕਰ ਸਕਦੇ ਨੇ। ਉਧਰ ਇਰਾਨ ਦੀ ਫੌਜ ਨੇ ਖਾਤਮ ਅਲ ਅੰਬੀਆ ਸੈਂਟਰਲ ਹੈੱਡਕੁਆਰਟਰ ਦੇ ਹਵਾਲੇ ਦੇ ਨਾਲ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਹੈ ਕਿ ਕੁਝ ਖੇਤਰੀ ਤਾਕਤਾਂ ਦੀ ਹਮਾਇਤ ਦੇ ਨਾਲ ਅਮਰੀਕਾ ਇਰਾਨ ਦੇ ਉੱਤੇ ਪਹਿਲਾਂ ਤੋਂ ਵੀ ਵੱਡੇ ਹਮਲੇ ਕਰਨ ਦੀ ਤਿਆਰੀ ਦੇ ਵਿੱਚ ਹੈ। ਖ਼ਬਰ ਇਹ ਹੈ ਖਾਤਮ ਅਲ ਅੰਬੀਆ ਸੈਂਟਰਲ ਹੈੱਡਕੁਆਰਟਰ ਦੇ ਮੁਤਾਬਕ ਕਿ ਇਹ ਜਾਣਕਾਰੀ ਯੂਰਪੀ ਦੇਸ਼ ਦੇ ਵਿੱਚ ਇੱਕ ਸਾਂਝੀ ਬੈਠਕ ਦੇ ਦਰਮਿਆਨ ਲੀਕ ਹੋਈ ਹੈ। ਦੱਸਿਆ ਗਿਆ ਹੈ ਕਿ ਖੇਤਰੀ ਦੇਸ਼ ਜਿਹੜੇ ਨੇ ਇਰਾਨ ਦੇ ਆਲੇ ਦੁਆਲੇ ਉਹ ਅਮਰੀਕਾ ਦੇ ਸਹਿਯੋਗੀ ਦੇਸ਼ ਨੇ। ਹਾਲਾਂਕਿ ਇਜ਼ਰਾਈਲ ਤਾਂ ਇਸ ਹਮਲੇ ਦੇ ਵਿੱਚ ਸ਼ਾਮਲ ਹੋ ਹੀ ਸਕਦਾ ਜੇਕਰ ਅਮਰੀਕਾ ਕੋਈ ਵੱਡਾ ਹਮਲਾ ਕਰਦਾ, ਪਰ ਖਾਤਮ ਅਲ ਅੰਬੀਆ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਇਰਾਨ ਦੇ ਆਂਢੀ ਗੁਆਂਢੀ ਦੇਸ਼ ਯਾਨੀ ਕਿ ਜ਼ਾਹਰ ਜੀ ਗੱਲ ਹੈ ਕਿ ਜਾਰਡਨ, ਸਾਊਦੀ ਅਰਬ ਇਹਨਾਂ ਮੁਲਕਾਂ ਦੀ ਤਰਫ ਤੋਂ ਵੀ ਅਮਰੀਕਾ ਨੂੰ ਸਾਥ ਦਿੱਤਾ ਜਾ ਸਕਦਾ। ਇਸੇ ਦਰਮਿਆਨ ਅਮਰੀਕੀ ਖ਼ਬਰ ਵੈਬਸਾਈਟ ਐਕਸੀਓਸ ਦੀ ਰਿਪੋਰਟ ਦੇ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਰਾਸ਼ਟਰਪਤੀ ਦੇ ਜਿਹੜਾ ਕੈਂਪ ਡੇਵਿਡ ਹੈ ਉਸ ਦੇ ਵਿੱਚ ਉਹਨਾਂ ਨੇ ਆਪਣਾ ਇਸ ਵੀਕਐਂਡ ਦੇ ਦਰਮਿਆਨ ਸਮਾਂ ਬਿਤਾਇਆ, ਵਾਪਸ ਪਰਤ ਗਏ ਨੇ। ਹਾਲਾਂਕਿ ਉਹਨਾਂ ਨੇ ਛੁੱਟੀਆਂ ਕਿਸ ਗੱਲ ਤੋਂ ਕੱਟੀਆਂ ਨੇ ਇਸ ਦੇ ਬਾਰੇ ਤਾਂ ਕੋਈ ਸੂਚਨਾ, ਕਿਉਂਕਿ ਡੋਨਾਲਡ ਟਰੰਪ ਹਰ ਇੱਕ ਚੀਜ਼ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕਰਦੇ ਨੇ, ਪਰ ਇਸ ਦੇ ਬਾਰੇ ਉਹਨਾਂ ਨੇ ਵੀ ਨਹੀਂ ਕੋਈ ਜਾਣਕਾਰੀ ਦਿੱਤੀ, ਰਾਸ਼ਟਰਪਤੀ ਦਫ਼ਤਰ ਦੀ ਤਰਫ ਤੋਂ ਵੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਪਰ ਉਸ ਤੋਂ ਤੁਰੰਤ ਬਾਅਦ ਫੌਕਸ ਨਿਊਜ਼ ਦੇ ਹਵਾਲੇ ਦੇ ਨਾਲ ਟਰੰਪ ਦੇ ਚੀਫ ਫੋਰਨ ਕੋਰਸਪੋਂਡੈਂਟ ਨੇ ਇੱਕ ਵੱਡਾ ਦਾਅਵਾ ਕੀਤਾ। ਉਹਨਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਬਹੁਤ ਨੇੜਲੇ ਭਵਿੱਖ ਦੇ ਵਿੱਚ ਬਹੁਤ ਵੱਡੇ ਫੈਸਲੇ ਲੈਣ ਵਾਲੇ ਨੇ ਤੇ ਬੜੀਆਂ ਵੱਡੀਆਂ ਚੀਜ਼ਾਂ ਹੋਣ ਵਾਲੀਆਂ ਨੇ। ਟਰੰਪ ਨੇ ਇਹ ਵੀ ਕਿਹਾ ਹੈ ਕਿ ਈਰਾਨ ਦੀ ਤਰਫ ਤੋਂ ਜੰਗ ਖਤਮ ਕਰਨ ਦੀਆਂ ਮੰਗਾਂ ਦੀ ਇੱਕ ਸੂਚੀ ਭੇਜੇ ਜਾਣ ਤੋਂ ਬਾਅਦ ਈਰਾਨ ਦੇ ਰਾਸ਼ਟਰਪਤੀ ਦੇ ਨਾਲ ਮਿਲਣ ਦੇ ਵਾਸਤੇ ਉਹ ਤਿਆਰ ਵੀ ਨੇ। ਵੈਸੇ ਇਸ ਦਰਮਿਆਨ ਹੁਣ ਜਦੋਂ ਯੂਨਾਈਟਿਡ ਨੇਸ਼ਨ ਦਾ ਜਨਰਲ ਅਸੈਂਬਲੀ ਸੈਸ਼ਨ ਹੋਣਾ ਤੇ ਮੌਜੂਦ ਪਜ਼ਿਸ਼ਕੀਆਂ ਤੇ ਈਰਾਨ ਦੇ ਕੁਝ ਦੂਸਰੇ ਨੇਤਾ ਤੇ ਅਧਿਕਾਰੀਆਂ ਨੂੰ ਅਮਰੀਕਾ ਨੇ ਵੀਜ਼ੇ ਦੇ ਦਿੱਤੇ ਨੇ, ਹਾਲਾਂਕਿ ਅਮਰੀਕਾ ਦੇ ਵਿੱਚ ਉਹ ਸਮਾਨ ਨਹੀਂ ਖਰੀਦ ਸਕਣਗੇ। ਇਸ ਕਿਸਮ ਦੀ ਜਾਣਕਾਰੀ ਅਸੀਂ ਪਿਛਲੇ ਹਫਤੇ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ। ਉਧਰ ਬੀਬੀਸੀ ਫਾਰਸੀ ਦੀ ਖਬਰ ਦੇ ਮੁਤਾਬਕ ਇਰਾਨੀ ਸੁਪਰੀਮ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਸਕੱਤਰ ਮੋਹਸਿਨ ਰਜ਼ਾਈ ਨੇ ਕਿਹਾ ਹੈ ਕਿ ਜੇਕਰ ਦੁਬਾਰਾ ਜੰਗ ਸ਼ੁਰੂ ਕਰਦਾ ਅਮਰੀਕਾ ਤੇ ਅਮਰੀਕੀ ਜਹਾਜ਼ ਹਿੰਦ ਮਹਾਸਾਗਰ ਤੋਂ ਹੁਣ ਬਾਹਰ ਨਹੀਂ ਨਿਕਲਣ ਦਿੱਤੇ ਜਾਣਗੇ, ਉਹਨਾਂ ਦੇ ਉੱਤੇ ਉਦੋਂ ਹੀ ਹਮਲਾ ਕੀਤਾ ਜਾਏਗਾ। ਉਹਨਾਂ ਕਿਹਾ ਕਿ ਸਾਡੀਆਂ ਹਾਈਪਰਸੋਨਿਕ ਮਿਜ਼ਾਈਲਾਂ 6 ਤੋਂ ਵਧਾ ਕੇ ਅਸੀਂ 10 ਕੱਢ ਲਈਆਂ ਨੇ ਤੇ ਇਲੈਕਟ੍ਰੋਨਿਕ ਜੰਗੀ ਪ੍ਰਣਾਲੀਆਂ ਨੂੰ ਵੀ ਵਿਕਸਿਤ ਕੀਤਾ ਹੈ। ਉਹਨਾਂ ਕਿਹਾ ਹੈ ਕਿ ਈਰਾਨ ਵੀ ਇਸ ਵਾਰ ਵੱਡੀ ਗਿਣਤੀ ਔਰ ਵੱਡੇ ਪੈਮਾਨੇ ਦੇ ਉੱਤੇ ਅਮਰੀਕਾ ਦੇ ਉੱਤੇ ਹਮਲਾ ਕਰਕੇ ਅਮਰੀਕਾ ਨੂੰ ਜਵਾਬ ਦੇਣ ਦੇ ਲਈ ਤਿਆਰ ਹੈ। ਉਧਰ ਭਾਰਤੀ ਏਅਰਫੋਰਸ ਦੇ ਏਅਰ ਚੀਫ ਮਾਰਸ਼ਲ ਏਪੀ ਸਿੰਘ ਨੇ ਦੱਸਿਆ ਕਿ ਜੋਧਪੁਰ ਦੇ ਵਿੱਚ ਚੱਲ ਰਹੀਆਂ ਭਾਰਤ ਤੇ ਜਾਪਾਨ ਦੀਆਂ ਦਵੱਲੀਆਂ ਹਵਾਈ ਮਸ਼ਕਾਂ ਯਾਨੀ ਏਵੀਏਸ਼ਨ ਐਕਸਰਸਾਈਜ਼ ਦੇ ਦਰਮਿਆਨ ਪਹਿਲੀ ਵਾਰ ਭਾਰਤੀ ਧਰਤੀ ਤੋਂ ਜਾਪਾਨੀ ਜੰਗੀ ਜਹਾਜ਼ਾਂ ਨੇ ਉਡਾਨ ਭਰੀ ਹੈ। ਦੱਸ ਦਈਏ ਕਿ 9 ਤੋਂ 22 ਸਤੰਬਰ ਤੱਕ ਏਅਰਫੋਰਸ ਸਟੇਸ਼ਨ ਜੋਧਪੁਰ ਦੇ ਵਿੱਚ ਕਰਵਾਈਆਂ ਜਾ ਰਹੀਆਂ ਇਹਨਾਂ ਮਿਲਟਰੀ ਐਕਸਰਸਾਈਜ਼ ਦੇ ਵਿੱਚ ਭਾਰਤੀ ਹਵਾਈ ਫੌਜ ਦੇ ਮੋਹਰੀ ਜਹਾਜ਼ ਜਿਸ ਸਵਦੇਸ਼ੀ ਤਕਨੀਕ ਦੇ ਨਾਲ ਤਿਆਰ ਹੋਇਆ ਤੇਜਸ, ਸੁਖੋਈ 30 ਤੇ ਇਸ ਤੋਂ ਇਲਾਵਾ ਰਫਾਲ ਤੇ ਜਾਪਾਨ ਦੇ ਏਅਰ ਸੈਲਫ ਡਿਫੈਂਸ ਫੋਰਸ ਦੇ F2A ਜੰਗੀ ਜਹਾਜ਼ ਨੇ ਵੀ ਉਡਾਨ ਭਰੀ ਹੈ। ਭਾਰਤ ਤੇ ਜਾਪਾਨ ਦਵੱਲੀਆਂ ਜਿਹੜੀਆਂ ਹਵਾਈ ਮਸ਼ਕਾਂ ਨੇ ਇਹਨਾਂ ਨੂੰ ਵੀਰ ਗਾਰਜੀਅਨ 2026 ਦਾ ਨਾਮ ਦੇ ਕੇ ਇਸ ਵਾਰ ਇਹਨਾਂ ਮਸ਼ਕਾਂ ਨੂੰ ਅੰਜਾਮ ਕਰ ਰਹੇ ਆ ਦੇ ਰਹੇ ਆ ਯਾਨੀ ਕਿ ਇਹਨਾਂ ਮਿਲਟਰੀ ਐਕਸਰਸਾਈਜ਼ ਨੂੰ ਅੰਜਾਮ ਦੇ ਰਹੇ ਆ। ਵੈਸੇ ਇਸ ਤੋਂ ਪਹਿਲਾਂ ਭਾਰਤ ਤੇ ਜਾਪਾਨ ਨੇ ਸਮੁੰਦਰ ਦੇ ਵਿੱਚ ਵੀ ਸਾਂਝੀਆਂ ਫੌਜੀ ਮਸ਼ਕਾਂ ਜਿਹੜੀਆਂ ਸੀ ਉਹਨਾਂ ਨੂੰ ਅੰਜਾਮ ਦਿੱਤਾ ਸੀ। ਉੱਤਰ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਿਊਯਾਰਕ ਦੇ ਵਿੱਚ ਹੋਣ ਵਾਲੇ ਸੰਯੁਕਤ ਰਾਸ਼ਟਰ ਦੇ ਜਨਰਲ ਅਜਲਾਸ ਦੇ ਦਰਮਿਆਨ ਭਾਰਤ ਦੇ ਵਫਦ ਦੀ ਅਗਵਾਈ ਕਰਨਗੇ। ਇੱਕ ਵਾਰ ਫਿਰ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਯੂਨਾਈਟਿਡ ਨੇਸ਼ਨ ਦੇ ਜਨਰਲ ਅਸੈਂਬਲੀ ਸੈਸ਼ਨ ਦੇ ਵਿੱਚੋਂ ਗਾਇਬ ਦਿਖਾਈ ਦੇਣਗੇ। ਵੈਸੇ ਜਦੋਂ ਜਦੋਂ ਅਮਰੀਕਾ ਨੇ ਭਾਰਤ ਦੇ ਉੱਤੇ ਟੈਰਿਫ ਲਗਾਏ ਨੇ, ਪ੍ਰਧਾਨ ਮੰਤਰੀ ਮੋਦੀ ਨੇ ਟਰੰਪ ਦਾ ਆਮਾ ਸਾਹਮਣਾ ਨਹੀਂ ਕੀਤਾ। ਇਸ ਤੋਂ ਪਹਿਲਾਂ ਵੀ ਇਹ ਹੋਇਆ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਜਿਹੜੀ ਇੱਕ G20 ਬੈਠਕ ਦੇ ਵਿੱਚ ਸ਼ਮੂਲੀਅਤ ਨਹੀਂ ਸੀ ਕੀਤੀ, ਕਿਉਂਕਿ ਉਸ ਵਕਤ ਅਮਰੀਕਾ ਨੇ ਭਾਰਤ ਦੇ ਉੱਤੇ 50% ਟੈਰਿਫ ਲਗਾਇਆ ਸੀ। ਹੁਣ ਤਾਜ਼ਾ ਮਾਮਲੇ ਦੇ ਵਿੱਚ ਅਮਰੀਕਾ ਨੇ ਰੂਸ ਦੇ ਨਾਲ ਵਪਾਰ ਕਰਨ ਵਾਲੇ ਸਾਥੀ ਦੇਸ਼ਾਂ ਦੇ ਉੱਤੇ ਜਦੋਂ 100% ਟੈਰਿਫ ਲਗਾਇਆ, ਜਿਸ 'ਚ ਭਾਰਤ ਤੇ ਚੀਨ ਦੋਵੇਂ ਸ਼ਾਮਲ ਨੇ, ਭਾਰਤ ਦੇ ਪ੍ਰਧਾਨ ਮੰਤਰੀ ਇੱਕ ਵਾਰ ਫਿਰ ਤੋਂ ਟਰੰਪ ਤੋਂ ਨਿਗਾਹਾਂ ਚੁਰਾ ਕੇ ਘਰੇ ਹੀ ਰਹਿਣਗੇ ਯਾਨੀ ਕਿ ਭਾਰਤ ਦੇ ਵਿੱਚ ਹੀ ਰਹਿਣਗੇ ਤੇ ਉਹਨਾਂ ਦੀ ਥਾਂ ਦੇ ਉੱਤੇ ਐਸ ਜੈਸ਼ੰਕਰ ਅਮਰੀਕਾ ਜਾਣਗੇ। ਜਦਕਿ ਇਹ ਭਾਰਤ ਦੇ ਕੋਲ ਚੰਗਾ ਮੌਕਾ ਵੀ ਹੋ ਸਕਦਾ ਸੀ ਕਿ ਟਰੰਪ ਦੇ ਨਾਲ ਇੱਕ ਦਵੱਲੀ ਮੁਲਾਕਾਤ ਇਸ ਮਸਲੇ ਤੋਂ ਤੁਰੰਤ ਬਾਅਦ ਕੀਤੀ ਜਾਂਦੀ। ਉਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਤੇ ਦੂਸਰੇ ਦੇਸ਼ਾਂ ਦੇ ਜਿਹੜੇ ਰਾਸ਼ਟਰ ਪ੍ਰਮੁੱਖ ਨੇ ਉਹ ਟਰੰਪ ਦੇ ਨਾਲ ਦਵੱਲੀਆਂ ਮੁਲਾਕਾਤਾਂ ਕਰਨਗੇ। ਵੈਸੇ ਆਸਟ੍ਰੇਲੀਆ ਦੀ ਤਰਫ ਤੋਂ ਤਾਂ ਇਸ ਵਾਰ ਯੂਨਾਈਟਿਡ ਨੇਸ਼ਨ ਦਾ ਜਨਰਲ ਅਸੈਂਬਲੀ ਸੈਸ਼ਨ ਬੜਾ ਖਾਸ ਮਿਥਿਆ ਜਾ ਰਿਹਾ ਹੈ, ਕਿਉਂ ਹੈ ਅੱਗੇ ਚੱਲ ਕੇ ਆਸਟ੍ਰੇਲੀਆ ਦੀਆਂ ਖਬਰਾਂ ਚ ਦੱਸਾਂਗੇ। ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਲੜਕੀਆਂ ਇਸ ਕਰਕੇ ਪੜ੍ਹਾਈ ਛੱਡ ਦਿੰਦੀਆਂ ਨੇ ਕਿਉਂਕਿ ਰਹਿਣ ਦੇ ਲਈ ਕੋਈ ਉਹਨਾਂ ਦੇ ਰਹਿਣ ਦੇ ਲਾਇਕ ਭਾਰਤ ਦੇ ਵਿੱਚ ਥਾਂ ਹੀ ਨਹੀਂ ਬਚੀ। ਮੈਂ ਕਿਹਾ ਕਿ ਸਰਕਾਰ ਦੇ ਕੋਲ ਦੀਵੇ ਜਲਾਉਣ ਦੇ ਲਈ ਤਾਂ ਪੈਸੇ ਹੈਗੇ ਨੇ, ਸਾਡੇ ਲੜਕੀਆਂ ਦੇ ਲਈ ਹੋਸਟਲ ਨਹੀਂ ਹੈਗੇ। ਇਹ ਸਵਾਲ ਇੰਦੌਰ ਦੇ ਵਿੱਚ ਇੱਕ ਵਿਦਿਆਰਥਣ ਨੇ ਮੇਰੇ ਤੋਂ ਪੁੱਛਿਆ ਸੀ। ਉਹਨਾਂ ਇੰਦੌਰ ਦੇ ਵਿੱਚ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਡਾਂ ਤੋਂ ਪੜ੍ਹਨ ਦੇ ਲਈ ਉਹ ਸ਼ਹਿਰਾਂ 'ਚ ਆਈਆਂ ਨੇ, ਸ਼ਹਿਰਾਂ ਦੇ ਵਿੱਚ ਕਾਲਜਾਂ ਦੇ ਹੋਸਟਲ ਨਹੀਂ ਨੇ, ਜਾਂ ਤਾਂ ਉਹਨਾਂ ਨੂੰ ਪੀਜੀ 'ਚ ਰਹਿਣਾ ਪੈਂਦਾ। ਪਰ ਸਿਰਫ ਸੁਰੱਖਿਅਤ ਰਹਿਣ ਦੇ ਨਜ਼ਰੀਏ ਦੇ ਨਾਲ ਹੀ ਉਹਨਾਂ ਦੇ ਮਾਪਿਆਂ ਦੇ ਲੱਖਾਂ ਰੁਪਏ ਖਰਚ ਹੋ ਜਾਂਦੇ ਨੇ, ਇਸ ਕਰਕੇ ਕਈ ਵਾਰ ਤਾਂ ਉਹਨਾਂ ਨੂੰ ਪੜ੍ਹਨ ਵੀ ਨਹੀਂ ਭੇਜਦੇ। ਹਰ ਮਹੀਨੇ ਦਾ ਕਿਰਾਇਆ, ਫਿਰ ਬੇਘਰ ਹੋਣ ਦੀ ਚਿੰਤਾ ਔਰ ਇਸ ਦਰਮਿਆਨ ਪੜ੍ਹਾਈ ਦਾ ਇੱਕ ਪ੍ਰੈਸ਼ਰ। ਰਾਹੁਲ ਗਾਂਧੀ ਦੇ ਮੁਤਾਬਕ ਕਈ ਲੜਕੀਆਂ ਇਸ ਵਜ੍ਹਾ ਦੇ ਨਾਲ ਵੀ ਪੜ੍ਹਾਈ ਛੱਡ ਦਿੰਦੀਆਂ ਨੇ ਕਿ ਜਿਹੜਾ ਸਿਸਟਮ ਹੈ ਉਹ ਭ੍ਰਿਸ਼ਟਾਚਾਰ ਦੀ ਭੇਂਟ ਚੜਿਆ ਹੋਇਆ। ਨਰਿੰਦਰ ਮੋਦੀ ਜੀ, ਉਸ ਬੱਚੀ ਦੇ ਸਵਾਲ ਦਾ ਕੀ ਤੁਹਾਡੇ ਕੋਲ ਕੋਈ ਜਵਾਬ ਹੈ? ਦੱਸ ਦਈਏ ਕਿ ਰਾਹੁਲ ਗਾਂਧੀ ਇੰਦੌਰ ਦੇ ਵਿੱਚ ਛਾਤਰੋਂ ਕੀ ਗੂੰਜ ਪ੍ਰੋਗਰਾਮ ਜਿਹੜਾ ਉਹਨਾਂ ਨੇ ਹੁਣ ਪੂਰੇ ਦੇਸ਼ ਦੇ ਵਿੱਚ ਉਲੀਕਿਆ ਹੋਇਆ, ਅਲੱਗ ਅਲੱਗ ਸ਼ਹਿਰਾਂ 'ਚ ਜਾ ਕੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰ ਰਹੇ ਨੇ। ਇਸ ਦਰਮਿਆਨ ਉਹਨਾਂ ਨੇ ਇੰਦੌਰ 'ਚ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ, ਜਿਸ ਦੇ ਵਿੱਚ ਸਿਸਟਮ ਬਨਾਮ ਸਟੂਡੈਂਟਸ ਜਿਹੜਾ ਸੀ ਉਹ ਇਸ ਪ੍ਰੋਗਰਾਮ ਦਾ ਵਿਸ਼ਾ ਰੱਖਿਆ ਗਿਆ ਸੀ। ਵੈਸੇ ਅਲੱਗ ਅਲੱਗ ਵਿਸ਼ਿਆਂ ਤੇ ਰੱਖਦੇ ਨੇ, ਪਰ ਛਾਤਰੋਂ ਕੀ ਗੂੰਜ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਉੱਤੇ ਨਿਸ਼ਾਨੇ ਸਾਧੇ ਜਾਂ ਪ੍ਰਧਾਨ ਮੰਤਰੀ ਦੇ ਉੱਤੇ ਨਿਸ਼ਾਨੇ ਸਾਧੇ, ਜਿਸਦਾ ਬੀਜੇਪੀ ਦੀ ਤਰਫ ਤੋਂ ਵੀ ਸੋਸ਼ਲ ਮੀਡੀਆ ਦੇ ਉੱਤੇ ਜਵਾਬ ਦਿੱਤਾ ਗਿਆ। ਅਸਲ 'ਚ ਇਸ ਦਰਮਿਆਨ ਮੋਦੀ ਦੀ ਮਮਿਕਰੀ ਕਰਨ ਵਾਲੇ ਦੇ ਨਾਲ ਰਾਹੁਲ ਗਾਂਧੀ ਨੇ ਸਟੇਜ ਸਾਂਝੀ ਕੀਤੀ, ਜਿਸਦਾ ਜਵਾਬ ਦਿੰਦਿਆਂ ਹੋਇਆ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਕਿਸੇ ਦਾ ਸਰਨੇਮ ਚੁਰਾਇਆ ਜਾ ਸਕਦਾ ਹੈ, ਸੰਸਕਾਰ ਨਹੀਂ। ਭਾਜਪਾ ਨੇ ਅਧਿਕਾਰਕ ਐਕਸ ਹੈਂਡਲ ਤੋਂ ਲਿਖਿਆ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਮੋਦੀ ਇੱਕ ਬਜ਼ੁਰਗ ਮਾਨ ਨੂੰ ਇੱਜ਼ਤ ਦੇ ਰਹੇ ਨੇ ਤੇ ਦੂਜੇ ਪਾਸੇ ਰਾਹੁਲ ਗਾਂਧੀ ਉਹਨਾਂ ਦੇ ਆਪਣੇ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਮਜ਼ਾਕ ਉਡਾ ਰਹੇ ਨੇ। ਇਹੀ ਫਰਕ ਹੈ ਸੰਸਕਾਰ ਤੇ ਵਿਖਾਵੇ ਦੀ ਰਾਜਨੀਤੀ ਦੇ ਵਿੱਚ। ਜਿਸ ਉਮਰ ਦੇ ਵਿੱਚ ਇੱਜ਼ਤ ਮਿਲਣੀ ਚਾਹੀਦੀ ਹੈ, ਰਾਹੁਲ ਗਾਂਧੀ ਦਾ ਇਹ ਰਵੱਈਆ ਉਹਨਾਂ ਦੀ ਸੋਚ ਦੇ ਬਾਰੇ ਇੱਕ ਨਜ਼ਰੀਆ ਸਾਂਝਾ ਕਰਦਾ ਹੈ। ਦਰਅਸਲ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਜਨਸਭਾ ਨੂੰ ਸੰਬੋਧਨ ਕੀਤਾ ਸੀ। ਇਸ ਤੋਂ ਪਹਿਲਾਂ ਭਾਸ਼ਣ ਦੇ ਦਰਮਿਆਨ ਉਹਨਾਂ ਦੀ ਨਜ਼ਰ ਭੀੜ ਦੇ ਵਿੱਚ ਖੜੀ ਇੱਕ ਬਜ਼ੁਰਗ ਮਹਿਲਾ ਤੇ ਪਈ ਸੀ। ਮੋਦੀ ਨੇ ਭਾਸ਼ਣ ਦਰਮਿਆਨ ਵਿੱਚ ਹੀ ਰੋਕਿਆ ਤੇ ਉੱਥੇ ਮੌਜੂਦ ਆਯੋਜਕਾਂ ਤੋਂ ਮਹਿਲਾ ਨੂੰ ਕੁਰਸੀ ਦੇਣ ਦੇ ਲਈ ਕਿਹਾ। ਇਸ ਤੋਂ ਬਾਅਦ ਸ਼ਨੀਵਾਰ ਦੇ ਦਿਨ ਇੰਦੌਰ ਦੇ ਵਿੱਚ ਜਦੋਂ ਰਾਹੁਲ ਗਾਂਧੀ ਦਾ ਪ੍ਰੋਗਰਾਮ ਹੋਇਆ ਤਾਂ ਇਸ ਦਰਮਿਆਨ ਇੱਕ ਪਰਫਾਰਮਰ ਨੇ ਮੋਦੀ ਦੇ ਇਸ ਕੁਰਸੀ ਮੰਗਵਾਉਣ ਵਾਲੇ ਵਾਕੇ ਦੀ ਨਕਲ ਉਤਾਰੀ ਤੇ ਇਸ ਦਰਮਿਆਨ ਰਾਹੁਲ ਗਾਂਧੀ ਵੀ ਸਟੇਜ ਦੇ ਉੱਤੇ ਮੌਜੂਦ ਸੀ। ਉਧਰ ਭਾਰਤ ਦੀ ਖਬਰਾਂ ਦੀ ਵਿਸਥਾਰ ਨੂੰ ਅੱਗੇ ਤੋਰੀਏ ਤੇ ਦੂਜੇ ਪਾਸੇ ਇੱਕ ਖਬਰ ਜਿਹੜੀ ਹੈ ਉਹ ਵੀ ਸਕੂਲਾਂ ਦੇ ਨਾਲ ਹੀ ਜੁੜੀ ਹੋਈ ਹੈ। ਦੱਸ ਦਈਏ ਕਿ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਜਿਹੜੇ ਹੁਣ ਭਾਰਤ ਭਰ ਦੇ ਵਿੱਚ ਅਲੱਗ ਅਲੱਗ ਸੂਬਿਆਂ ਦੇ ਅੰਦਰ ਅਲੱਗ ਅਲੱਗ ਛੋਟੀਆਂ ਸ਼ਹਿਰਾਂ ਪਿੰਡਾਂ ਦੇ ਵਿੱਚ ਜਾ ਕੇ ਸਕੂਲਾਂ ਦੀ ਵਿਵਸਥਾ ਦੇ ਉੱਤੇ ਸਵਾਲ ਚੁੱਕ ਰਹੇ ਨੇ। ਸਕੂਲਾਂ ਨੂੰ ਬਦਲਣ ਦੀ ਗੁਹਾਰ ਜਿਹੜੀ ਹੈ ਸਰਕਾਰ ਤੋਂ ਲਗਾਈ ਜਾ ਰਹੀ ਹੈ। ਇਸ ਦਰਮਿਆਨ ਉਹ ਮਹਾਰਾਸ਼ਟਰ ਦੇ ਗੜਚਿਰੌਲੀ ਪਹੁੰਚੇ ਜਿੱਥੇ ਇੱਕ ਸਕੂਲ ਦਾ ਦੌਰਾ ਕਰਕੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀ ਕੀਤੀ। ਅਭਿਜੀਤ ਦੀਪਕੋ ਨੇ ਵੀਡੀਓ ਦੇ ਵਿੱਚ ਦਾਅਵਾ ਕੀਤਾ ਕਿ ਮਹਾਰਾਸ਼ਟਰ ਦਾ ਇਹ ਆਦਿਵਾਸ ਇਲਾਕਾ ਹੈ, ਇੱਥੇ ਗਰਲਜ਼ ਵਾਸ਼ਰੂਮ ਪੂਰੀ ਤਰ੍ਹਾਂ ਦੇ ਨਾਲ ਖੁੱਲ੍ਹਾ ਹੈ, ਪਰ ਇਸਦਾ ਦਰਵਾਜ਼ਾ ਤੇ ਦੀਵਾਰ ਹੈ ਹੀ ਨਹੀਂ, ਇਸ ਦੀ ਬਣੀ ਹੀ ਨਹੀਂ। ਉਹਨਾਂ ਕਿਹਾ ਕਿ ਇਸ ਕਥਿਤ ਸਕੂਲ ਦੇ ਵਿੱਚ ਟੋਇਲਟ ਦੀ ਹਾਲਤ ਵੀ ਦਿਖਾਈ ਦਿੰਦੀ ਹੈ ਜੋ ਕਿ ਕਾਫੀ ਗੰਦੀ ਪਈ ਹੈ। ਉਹਨਾਂ ਕਿਹਾ ਕਿ ਸਕੂਲ ਬੈਗ ਦੇ ਉੱਤੇ ਤਾਂ ਮੁੱਖ ਮੰਤਰੀ ਦੀ ਤਸਵੀਰ ਹੈਗੀ ਹੈ, ਪਰ ਸਕੂਲ ਦੇ ਵਿੱਚ ਟੋਇਲਟ ਵੀ ਬਣਾ ਦਵੋ, ਚਾਹੇ ਉੱਥੇ ਤਸਵੀਰ ਵੀ ਲਗਾ ਲਵੋ ਤੁਸੀਂ। ਉਹਨਾਂ ਕਿਹਾ ਕਿ ਜਿੱਥੇ ਬੁਨਿਆਦੀ ਸਹੂਲਤਾਂ ਨਹੀਂ ਮਿਲਦੀਆਂ ਉੱਥੇ

ਗ੍ਰਿਫਤਾਰੀ ਪੇਸ਼ ਕਰ ਰਹੇ। ਸਿਕਿਉਰਿਟੀ ਕੌਂਸਲ ਦੀ ਇਸ ਟੈਂਪਰੇਰੀ ਸੀਟ ਦੇ ਵਾਸਤੇ ਫਿਨਲੈਂਡ ਵੀ ਮੈਦਾਨ ਚ ਹੋਏਗਾ, ਹਾਲਾਂਕਿ ਯੂਕਰੇਨ ਫਿਨਲੈਂਡ ਨੂੰ ਆਪਣੀ ਹਮਾਇਤ ਦਿੰਦਾ ਹੈ ਜਾਂ ਆਸਟ੍ਰੇਲੀਆ ਨੂੰ, ਇਹ ਵੀ ਇੱਥੋਂ ਪਤਾ ਚੱਲ ਜਾਏਗਾ ਕਿ ਆਖਿਰਕਾਰ ਆਸਟ੍ਰੇਲੀਆ ਨੇ ਜਿਹੜੀਆਂ ਹੁਣ ਤੱਕ ਇੰਨੀਆਂ ਵੱਡੀਆਂ ਕਰੋੜਾਂ ਡਾਲਰ ਦੀਆਂ ਫੌਜੀ ਮਦਦਾਂ ਜਿਹੜੀਆਂ ਨੇ ਯੂਕਰੇਨ ਨੂੰ ਭੇਜੀਆਂ ਨੇ, ਕੀ ਉਹ ਪੂਰੇ ਪੂਰੀਆਂ ਚੜ੍ਹਦੀਆਂ ਨੇ ਕਿ ਨਹੀਂ। ਕਿਉਂਕਿ ਜਦੋਂ ਇੰਟਰਨੈਸ਼ਨਲ ਪਲੇਟਫਾਰਮਸ ਦੇ ਵਿੱਚ ਖੜਨ ਦੀ ਗੱਲ ਆਉਂਦੀ ਹੈ ਤਾਂ ਕੀ ਯੂਕਰੇਨ ਆਸਟ੍ਰੇਲੀਆ ਦੇ ਨਾਲ ਖੜਦਾ ਕਿ ਨਹੀਂ, ਇਸ ਦਾ ਵੀ ਨਿਤਾਰਾ ਹੋ ਜਾਏਗਾ। ਖੈਰ, ਇਹ ਤੋਂ ਇਲਾਵਾ ਐਂਥਨੀ ਅਲਬਨੀਜ਼ ਨੇ ਨਿਊਜ਼ ਕਾਰਪ ਨਾਮ ਦੀ ਜਿਹੜੀ ਖਬਰ ਕੰਪਨੀ ਹੈ, ਅਖਬਾਰੀ ਕੰਪਨੀ ਹੈ ਜਾਂ ਟੀਵੀ ਚੈਨਲ ਚਲਾਉਂਦੇ ਨੇ, ਇਹਨਾਂ ਦੀ ਸਾਬਕਾ ਐਗਜ਼ੀਕਿਊਟਿਵ ਸਿਓਬਨ ਮੈਕੀਨਾ ਨੂੰ ਆਸਟ੍ਰੇਲੀਆ ਦੀ ਨਵੀਂ ਰਾਜਦੂਤ ਨਿਯੁਕਤ ਕੀਤਾ। ਨਿਊਯਾਰਕ ਦੇ ਵਿੱਚ ਜਿਹੜਾ ਕੌਂਸਲ ਜਨਰਲ ਦਾ ਅਹੁਦਾ ਹੋਏਗਾ ਉਹ ਹੁਣ ਸਿਬੋਨ ਦੇ ਕੋਲ ਹੋਏਗਾ। ਸਿਬੋਨ ਮੈਕੀਨਾ ਜਿਹੜੇ ਹੁਣ ਇਸ ਤੋਂ ਪਹਿਲਾਂ ਨਿਊਜ਼ ਕਾਰਪ ਦੇ ਵਿੱਚ ਆਪਣੀਆਂ ਚੰਗੀਆਂ ਭੂਮਿਕਾਵਾਂ ਨਿਭਾ ਚੁੱਕੇ ਨੇ, ਉਹ ਹੈਦਰ ਰਿਡੋਟ ਦੀ ਥਾਂ ਲੈਣਗੇ। ਹੈਦਰ ਰਿਡੋਟ ਇਸ ਤੋਂ ਪਹਿਲਾਂ ਆਸਟ੍ਰੇਲੀਆ ਇੰਡਸਟਰੀ ਗਰੁੱਪ ਦੇ ਜਿਹੜੇ ਚੀਫ ਐਗਜ਼ੈਕਟਿਵ ਵੀ ਰਹਿ ਚੁੱਕੇ ਨੇ, ਤੇ ਉਹਨਾਂ ਦੀ ਇਸੇ ਸਾਲ ਦਸੰਬਰ ਮਹੀਨੇ ਦੇ ਵਿੱਚ ਇਹ ਜਿਹੜੀ ਪੋਸਟ ਹੈ ਉਹ ਮੁੱਕ ਜਾਣੀ ਹੈ। ਉਸ ਤੋਂ ਬਾਅਦ ਮੈਕੀਨਾ ਨੇ ਉਹਨਾਂ ਦੀ ਥਾਂ ਸੰਭਾਲ ਲੈਣੀ ਹੈ ਕੁਰਸੀ। ਉੱਥੇ ਆਸਟ੍ਰੇਲੀਆ ਦੀਆਂ ਖਬਰਾਂ ਦੀ ਜਦੋਂ ਗੱਲ ਤੁਰਦੀ ਹੋਇਆ ਤਾਂ ਅਗਲੀਆਂ ਕੁਝ ਖਬਰਾਂ ਸਾਂਝੀਆਂ ਕਰਨ ਤੋਂ ਪਹਿਲਾਂ ਸਰੀਰ ਦੇ ਨਾਲ ਜੁੜੀ ਹੋਈ ਸਾਂਝ ਪਾ ਲਈਏ। ਸਰੀਰਕ ਸੰਰਚਨਾ ਕਿਵੇਂ ਹੈ? ਅਕਸਰ ਕਿਹਾ ਜਾਂਦਾ ਹੈ ਕਿ ਇਨਸਾਨ ਹੱਡ ਮਾਸ ਦਾ ਬਣਿਆ ਹੋਇਆ ਇੱਕ ਪੁਤਲਾ ਹੈ, ਪਰ ਇਹ ਹੱਡ ਮਾਸ ਕਾਹਦੇ ਬਣੇ ਹੋਏ ਨੇ? ਇਹਦੇ ਬਾਰੇ ਤਾਂ ਵਿਸਤਾਰ ਦੇ ਵਿੱਚ ਅਸੀਂ ਤੁਹਾਨੂੰ ਅੱਜ ਸ਼ਾਮ ਦੇ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦੇ ਵਿੱਚ ਦੱਸਾਂਗੇ। ਸਰੀਰਕ ਸੰਰਚਨਾ ਦੇ ਬਾਰੇ, ਕਿਸ ਕਿਸਮ ਦੇ ਨਾਲ ਜਿਹੜੇ ਸਰੀਰ ਦੇ ਜਿਹੜੀ ਸੰਰਚਨਾ ਹੁੰਦੀ ਹੈ, ਕਿਉਂ ਇਹ ਕਿਹਾ ਜਾਂਦਾ ਹੈ ਕਿ ਸਰੀਰ ਜਿਹੜਾ ਉਹ ਜਿਹੜਾ ਤਾਰਿਆਂ ਤੋਂ ਜਾਂ ਉੱਪਰਲੇ ਜਿਹੜਾ ਯੂਨੀਵਰਸ ਦੇ ਵਿੱਚ ਜਿਹੜੇ ਜੋ ਵੀ ਕੁਝ ਮੌਜੂਦ ਆ ਉਸਦੇ ਸੁਮੇਲ ਦੇ ਨਾਲ ਬਣਿਆ ਹੋਇਆ, ਇਸ ਦੇ ਵਿਸਤਾਰ ਦੇ ਬਾਰੇ ਦੱਸਾਂਗੇ। ਔਰ DNA RNA ਇਹਨਾਂ ਦੋਹਾਂ ਦੇ ਬਾਰੇ ਵੀ ਤੁਹਾਡੇ ਨਾਲ ਸਾਂਝ ਪਾਵਾਂਗੇ। ਪਰ ਮੋਟੇ ਤੌਰ ਦੇ ਉੱਤੇ ਜਿਹੜਾ DNA ਜਾਂ RNA ਦੀ ਜਦੋਂ ਗੱਲ ਕੀਤੀ ਜਾਂਦੀ ਹੈ ਤੇ ਇਹ ਅਸਲ ਦੇ ਵਿੱਚ ਹੈ ਕੀ ਨੇ, ਇਹਨਾਂ ਦੇ ਬਾਰੇ ਤਾਂ ਦੱਸਾਂਗੇ। ਹੁਣ mRNA ਦੇ ਬਾਰੇ ਜਿਹੜਾ ਖਬਰ ਦੇ ਵਿੱਚ ਦੱਸਣਾ ਜ਼ਰੂਰੀ ਹੈ, ਉਹ ਖਬਰ ਇਹ ਹੈ ਕਿ ਆਸਟ੍ਰੇਲੀਆ ਦੀ ਸਰਕਾਰ ਦੀ ਤਰਫ ਤੋਂ ਕੈਂਸਰ ਦੇ ਉੱਤੇ ਖੋਜ ਕਰਨ ਵਾਲੇ 4 ਮੈਡੀਕਲ ਰਿਸਰਚਰਸ ਨੂੰ ਲਗਭਗ 2.25 million, ਯਾਨੀ ਕਿ ਲਗਭਗ $22 lakh ਹਰ ਇੱਕ ਰਿਸਰਚਰ ਨੂੰ ਜਿਹੜੇ ਨੇ ਉਹ ਦਿੱਤੇ ਜਾਣਗੇ ਚਿਲਡਰਨਸ ਕੈਂਸਰ ਕੋਲੈਬ ਟ੍ਰਾਂਸਫੋਰਮੇਟਿਵ ਥੈਰੇਪੀਜ਼ ਇੰਪੈਕਟ ਪ੍ਰੋਗਰਾਮ ਦੇ ਸਿਰਲੇਖ ਦੇ ਤਹਿਤ। ਇਹ ਇਸ ਦੇ ਵਿੱਚ ਇੱਕ ਤਾਂ ਰਿਸਰਚ ਜਿਹੜੀ ਉਹ ਪ੍ਰੋਫੈਸਰ ਵਿਹਿੰਦਾ ਵਿਕਰਮਾ ਸਿੰਘ ਦੀ ਹੈ, ਤਮਿਲ ਮੂਲ ਦੇ ਨੇ ਇਹ, ਔਰ ਵਾਲਟਰ ਤੇ ਐਲੀਜ਼ਾ ਹਾਲ ਇੰਸਟੀਚਿਊਟ ਮੈਡੀਕਲ ਰਿਸਰਚ ਦੇ ਨਾਲ ਜੁੜਿਆ ਹੋਇਆ, ਜਿਹੜਾ ਉਹਦੇ ਨਾਲ ਇਹ ਜੁੜੇ ਹੋਏ ਨੇ। ਇਹਨਾਂ ਨੇ ਹੁਣ ਤੱਕ ਜਿਹੜੀ ਆਪਣੀ ਰਿਸਰਚ ਕੀਤੀ ਹੈ ਉਹ ਇਹ ਹੈ ਕਿ mRNA ਥੈਰੇਪੀਜ਼ ਦੇ ਨਾਲ ਜਿਹੜੇ ਕੈਂਸਰ ਦੇ ਟਿਊਮਰਸ ਨੇ ਉਹਨਾਂ ਨੂੰ ਕਿਵੇਂ ਦਬਾਇਆ ਜਾ ਸਕੇ ਜਾਂ ਉਹਨਾਂ ਦੀ ਜਿਹੜਾ ਇਲਾਜ ਹੈ ਉਹ ਘਰੋਂ ਹੀ ਕਿੱਦਾਂ ਕੀਤਾ ਜਾ ਸਕੇ। ਵੈਸੇ ਇਸ ਇਲਾਜ ਦੀ ਵਿਧੀ ਦੇ ਬਾਰੇ ਜਾਂ ਹੋਰ ਇਸ ਗ੍ਰਾਂਟਾਂ ਦੇ ਬਾਰੇ ਤਾਂ ਤੁਹਾਨੂੰ ਦੱਸਦੇ ਚੱਲਦੇ ਹਾਂ, ਪਰ ਮੋਟੇ ਤੌਰ ਦੇ ਉੱਤੇ mRNA ਵਿਧੀ ਦੇ ਬਾਰੇ ਸਮਝਣਾ ਜ਼ਰੂਰੀ ਹੈ। mRNA ਅਸਲ ਦੇ ਵਿੱਚ ਇਹਨਾਂ ਨੂੰ ਅੰਗਰੇਜ਼ੀ ਚ ਮੈਸੇਂਜਰ RNA ਕਹਿ ਲਿਆ ਜਾਂਦਾ। ਹੁਣ RNA ਤੇ DNA ਦੇ ਵਿੱਚ ਫਰਕ ਕੀ ਹੈ ਅੱਜ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਸੁਣ ਲਿਓ, ਪਰ ਮੋਟੇ ਤੌਰ ਦੇ ਉੱਤੇ ਜਿਹੜਾ ਮੈਸੇਂਜਰ RNA ਹੈ ਉਹ ਸਾਡੇ ਸਰੀਰ ਦੇ ਸੈਲਸ ਦੇ ਵਿੱਚ ਪਾਇਆ ਜਾਣ ਵਾਲਾ ਇੱਕ ਮੋਲੀਕਿਊਲ ਹੁੰਦਾ ਹੈ, ਪੰਜਾਬੀ ਚ ਆਪਾਂ ਅਣੂ ਕਹਿ ਲੈਂਦੇ ਹਾਂ, ਜੋ ਕਿ DNA ਤੋਂ ਇੱਕ ਕਿਸਮ ਦਾ ਮੈਸੇਜ ਲੈ ਕੇ ਇੱਕ ਸੁਨੇਹਾ ਲੈ ਕੇ ਪ੍ਰੋਟੀਨ ਬਣਾਉਣ ਦਾ ਕੰਮ ਕਰਦਾ ਹੈ। ਸੌਖੇ ਤੌਰ ਤੇ ਉੱਤੇ ਤੁਹਾਨੂੰ ਸਮਝਾ ਦਿੰਦਾ ਕਿ DNA ਜਿਹੜਾ ਉਹ ਇੱਕ ਸਮਝ ਲਵੋ ਕਿ ਇੱਕ ਰੈਸਿਪੀ ਬੁੱਕ ਵਰਗਾ ਹੋ ਗਿਆ, ਪਰ ਉਹ ਰੈਸਿਪੀ ਬੁੱਕ ਇੱਕ ਲਾਇਬ੍ਰੇਰੀ ਤੋਂ ਬਾਹਰ ਨਹੀਂ ਜਾ ਸਕਦੀ। ਇਸ ਕਰਕੇ ਜੇ ਤੁਸੀਂ ਕਿਸੇ ਕਿਸਮ ਦੀ ਖਾਸ ਰੈਸਿਪੀ ਆਪਣੇ ਘਰੇ ਆ ਕੇ ਤਿਆਰ ਕਰਨੀ ਹੈ ਤਾਂ mRNA ਉਸ ਕਿਤਾਬ ਦੇ ਵਿੱਚੋਂ ਉਸ ਰੈਸਿਪੀ ਦੀ ਬੁੱਕ ਦੇ ਵਿੱਚੋਂ ਆਪਣੀ ਪੜ੍ਹਾਈ ਕਰੇਗਾ ਤੇ ਫਿਰ ਉਹੀ ਜਿਹੜਾ ਖਾਣਾ ਉਹ ਤੁਸੀਂ ਘਰੇ ਆ ਕੇ ਬਣਾ ਸਕੋਗੇ, ਯਾਨੀ ਤੁਹਾਡੇ ਪ੍ਰੋਟੀਨ ਜਿਹੜੇ ਨੇ ਤੁਹਾਡੇ ਸਰੀਰ ਦੇ ਵਿੱਚ ਉਹ ਖਾਣਾ ਬਣਾ ਸਕਣਗੇ। ਉਦਾਹਰਨ ਦੇ ਤੌਰ ਦੇ ਉੱਤੇ DNA ਤਾਂ ਸਾਡੇ ਸਰੀਰ ਦੇ ਵਿੱਚ ਜਿਹੜੇ ਨਿਊਕਲੀਅਸ ਹੁੰਦੇ ਨੇ, ਸਾਡੇ ਸਰੀਰ ਦਾ ਜਿਹੜਾ ਬਲੂ ਪ੍ਰਿੰਟ ਹੁੰਦਾ ਹੈ ਉਹ ਉਹਨਾਂ DNAs ਦੇ ਵਿੱਚ ਰਹਿੰਦਾ। ਹੁਣ mRNA DNA ਤੋਂ ਇਹਦੀ ਕਾਪੀ ਤਿਆਰ ਕਰ ਲੈਂਦਾ, ਇਸੇ ਕਰਕੇ ਜਿਹੜਾ mRNA ਹੈ ਉਹਦੀ ਵਰਤੋਂ ਜਿਹੜੀ ਆਮ ਤੌਰ ਦੇ ਉੱਤੇ ਇਲਾਜ ਦੀ ਵਿਧੀਆਂ ਚ ਕੀਤੀ ਜਾਂਦੀ ਹੈ। ਸੁਣਿਆ ਹੋਏਗਾ ਤੁਸੀਂ COVID-19 ਦੇ ਸਮੇਂ ਜਿਹੜੀਆਂ ਵੈਕਸੀਨਸ ਵੀ ਤਿਆਰ ਕੀਤੀਆਂ ਸੀ, ਫਾਈਜ਼ਰ ਨੇ, ਮੋਡਰਨਾ ਨੇ, ਐਸਟ੍ਰਾਜ਼ੈਨਿਕਾ ਨੇ, ਉਹ ਚ mRNA ਟੈਕਨੋਲੋਜੀ ਦੀ ਵਰਤੋਂ ਕੀਤੀ ਗਈ ਸੀ। ਉਹ ਵੈਕਸੀਨਸ ਸਾਡੇ ਸੈੱਲਾਂ ਨੂੰ ਵਾਇਰਸ ਦੇ ਜਿਹੜੇ
ਨੁਕਸਾਨ ਰਹਿਤ ਹਿੱਸੇ ਹੁੰਦੇ ਨੇ ਉਹਨਾਂ ਦੇ ਵਿੱਚੋਂ, ਜਿਹਨਾਂ ਨੂੰ ਸਪਾਈਕ ਪ੍ਰੋਟੀਨ ਕਹਿ ਲੈਂਦੇ ਆ, ਉਹਨਾਂ ਚੋਂ ਪ੍ਰੋਟੀਨ ਬਣਾਉਣ ਦਾ ਸੁਨੇਹਾ ਦਿੰਦੀ ਹੈ, ਤੇ ਫਿਰ ਜਿਹੜਾ ਸਾਡਾ ਇਮਿਊਨ ਸਿਸਟਮ ਹੈ ਜਿਹੜਾ ਬਿਮਾਰੀਆਂ ਦੇ ਨਾਲ ਲੜਦਾ ਹੈ, ਉਹ ਉਹਦੀ ਪਛਾਣ ਕਰਕੇ ਫਿਰ ਐਂਟੀਬਾਡੀਜ਼ ਜਿਹੜਾ ਉਹ ਬਣਾਉਣੀਆਂ ਸਿੱਖ ਲੈਂਦਾ ਹੈ, ਤੇ ਐਮ ਆਰ ਐਨ ਏ ਵਾਲਾ ਇੰਜੈਕਸ਼ਨ ਜਦੋਂ ਸਾਡੇ ਸਰੀਰ ਦੇ ਵਿੱਚ ਜਾਂਦਾ ਹੈ ਤਾਂ ਸਾਡੇ ਹੀ ਸਰੀਰ ਦੇ ਮੋਲੀਕਿਊਲਸ, ਜਿਹੜੇ ਬਿਮਾਰ ਮੋਲੀਕਿਊਲਸ ਨੇ, ਉਹ ਚੰਗੇ ਮੋਲੀਕਿਊਲਸ ਦੇ ਉੱਤੇ ਜਿਹੜੇ ਚੰਗੇ ਮੋਲੀਕਿਊਲਸ ਨੇ ਉਹ ਬਿਮਾਰ ਮੋਲੀਕਿਊਲਸ ਦੇ ਉੱਤੇ ਹਾਵੀ ਹੁੰਦੇ ਨੇ, ਤੇ ਫਿਰ ਸਾਡਾ ਹੀ ਸਰੀਰ ਜਿਹੜਾ ਉਹ ਐਂਟੀਬਾਡੀਜ਼ ਹੌਲੀ ਹੌਲੀ ਬਣਾਉਣ ਲੱਗ ਪੈਂਦਾ, ਤੇ ਇਸੇ ਤਰੀਕੇ ਦੇ ਨਾਲ ਉਸ ਬਿਮਾਰੀ ਦੇ ਵਿੱਚੋਂ ਬਾਹਰ ਆ ਜਾਂਦੇ ਹਾਂ। ਇਹੀ ਤਕਨੀਕ ਹੁਣ ਕੈਂਸਰ ਦੇ ਵਿੱਚ ਵਰਤੀ ਜਾਂਦੀ ਹੈ, ਵੈਸੇ ਵੀ ਵਰਤੀ ਜਾਂਦੀ ਹੈ, ਏਦਾਂ ਤਾਂ ਨਹੀਂ ਹੈ ਕਿ ਹੁਣ ਤੱਕ ਨਹੀਂ ਸੀ ਵਰਤੀ ਜਾਂਦੀ, ਪਰ ਇਸ ਤਕਨੀਕ ਨੂੰ ਘਰ ਘਰ ਕਿੱਦਾਂ ਪਹੁੰਚਾਇਆ ਜਾਵੇ, ਖਾਸ ਤੌਰ ਦੇ ਉੱਤੇ ਬੱਚਿਆਂ ਦੇ ਕੈਂਸਰ ਦੇ ਉੱਤੇ, ਅਲੱਗ ਅਲੱਗ ਕਿਸਮ ਦੇ ਕੈਂਸਰ ਨੇ ਜਿਹੜੇ, ਉਹਨਾਂ ਦੇ ਵਿੱਚ ਇਲਾਜ ਜਿਹੜਾ ਸੁਖਾਲਾ ਕਿੱਦਾਂ ਬਣਾਇਆ ਜਾ ਸਕੇ, ਉਸ ਦੇ ਉੱਤੇ ਰਿਸਰਚ ਚੱਲ ਰਹੀ ਹੈ। ਇੱਕ ਤਾਂ ਜਿਹੜੀ $22 ਲੱਖ ਦੀ ਗ੍ਰਾਂਟ ਹੈ ਉਹ ਪ੍ਰੋਫੈਸਰ ਵਿਹੰਦਾ ਵਿਕਰਮਾ ਸਿੰਘ ਨੂੰ ਜਾਏਗੀ, ਦੂਜੀ ਗ੍ਰਾਂਟ ਜਾਏਗੀ ਪ੍ਰੋਫੈਸਰ ਲੀ ਵਾਂਗ ਨੂੰ, ਇਹ ਮੋਨਾਸ਼ ਯੂਨੀਵਰਸਿਟੀ ਦੇ ਨੇ। ਇਹਨਾਂ ਦਾ ਕੰਮ ਇਹ ਹੈ ਕਿ ਜਿਹੜਾ ਹਾਈ ਗ੍ਰੇਡ ਗਿਲੋਮਾ, ਇੱਕ ਕਿਸਮ ਦਾ ਇਹ ਬੜਾ ਚਾਈਲਡਹੁੱਡ ਕੈਂਸਰ ਹੀ ਹੁੰਦਾ, ਬੜੇ ਤੇਜ਼ੀ ਦੇ ਨਾਲ ਬੜੇ ਅਗਰੈਸਿਵ ਤਰੀਕੇ ਦੇ ਨਾਲ ਇਹ ਸਰੀਰ ਦੇ ਵਿੱਚ ਵੱਧਦਾ, ਇਹਦੀ ਅਗਰੈਸ਼ਨ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ, ਇਹਦੀ ਗਰੋਥ ਨੂੰ ਕਿੱਦਾਂ ਸਲੋ ਕੀਤਾ ਜਾ ਸਕਦਾ, ਉਹਦੇ ਉੱਤੇ ਰਿਸਰਚ ਜਿਹੜੀ ਹੈ ਪ੍ਰੋਫੈਸਰ ਲੀ ਵਾਂਗ ਦੀ ਚੱਲ ਰਹੀ ਹੈ। ਦੂਜੀ $22 ਲੱਖ ਦੀ ਗ੍ਰਾਂਟ ਜਿਹੜੀ ਹੈ ਇਹਨਾਂ ਨੂੰ ਮਿਲੇਗੀ, ਤੀਜੀ ਗ੍ਰਾਂਟ ਜਿਹੜੀ ਹੈ $22 ਲੱਖ ਦੀ ਉਹ ਡਾਕਟਰ ਡੈਬਰਾ ਮੇਰੈਨ ਨੂੰ ਮਿਲਣੀ ਹੈ। ਇਹ ਪੀਟਰ ਮੈਕੋਲਮ ਕੈਂਸਰ ਸੈਂਟਰ ਦੇ ਨਾਲ ਜੁੜੇ ਹੋਏ ਨੇ। ਇਹਨਾਂ ਦਾ ਕੰਮ ਇਹ ਹੈ, ਕਾਫੀ ਲੰਮੇ ਚਿਰ ਤੋਂ ਰਿਸਰਚ ਚੱਲ ਰਹੀ ਹੈ ਕਿ ਜਿਹੜੇ ਟਿਊਮਰਸ ਨੇ, ਜਿਹਨਾਂ ਨੂੰ ਕੈਂਸਰ ਟਿਊਮਰ ਕਹਿ ਲਿਆ ਜਾਂਦਾ, ਉਹਨਾਂ ਦੇ ਉੱਤੇ ਜਿਹੜੇ ਉਹ ਟਿਊਮਰਸ ਨੂੰ ਇਮਿਊਨਿਟੀ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਹਾਵੀ ਰਵੇ ਤੇ ਇਮਿਊਨਿਟੀ ਦੇ ਉੱਤੇ ਟਿਊਮਰ ਨਾ ਹਾਵੀ ਹੋ ਜਾਣ, ਇੱਕ ਨਵੀਂ ਡਰੱਗ ਜਿਹੜੀ ਹੈ ਉਸ ਦੇ ਨਾਲ ਜੁੜੀ ਹੋਈ ਡਿਜ਼ਾਇਨ ਹੋ ਰਹੀ ਹੈ ਕਿ ਕੈਂਸਰ ਟਿਊਮਰਸ ਜਿਹੜੇ ਨੇ ਉਹ ਇਮਿਊਨਿਟੀ ਦੇ ਉੱਤੇ ਪ੍ਰਭਾਵ ਨਾ ਪਾਉਣ। ਅਕਸਰ ਜਦੋਂ ਕੈਂਸਰ ਦੇ ਟ੍ਰੀਟਮੈਂਟ ਦੇ ਦਰਮਿਆਨ ਕੀਮੋਥੈਰੇਪੀ ਵਰਗੀਆਂ ਜਾਂ ਹੋਰ ਰੇਡੀਓਥੈਰੇਪੀ ਜਾਂ ਕਿਸੇ ਵੀ ਕਿਸਮ ਦੀ ਜਿਹੜੀ ਥੈਰੇਪੀ ਜਿਹੜੀ ਉਹ ਦਿੱਤੀ ਜਾਂਦੀ ਹੈ, ਉਸ ਦਰਮਿਆਨ ਅਕਸਰ ਇਮਿਊਨਿਟੀ ਦੇ ਉੱਤੇ ਸਿੱਧਾ ਅਸਰ ਪੈਂਦਾ, ਇਮਿਊਨਿਟੀ ਕਿਸ ਤਰੀਕੇ ਦੇ ਨਾਲ ਬਚੀ ਰਵੇ, ਇਹੀ ਰਿਸਰਚ ਜਿਹੜੀ ਹੈ ਡਾਕਟਰ ਡੈਬਰਾ ਮੈਰਾਨ ਦੀ ਹੋਏਗੀ। ਤੇ ਚੌਥੀ ਗ੍ਰਾਂਟ ਜਿਹੜੀ ਉਹ ਜਾਣੀ ਹੈ ਪ੍ਰੋਫੈਸਰ ਪੌਲ ਮੰਗਾਇਲ ਨੂੰ, ਇਹ ਯੂਨੀਵਰਸਿਟੀ ਆਫ ਮੈਲਬਰਨ ਤੇ ਮਰਡਕ ਚਿਲਡਰਨਸ ਰਿਸਰਚ ਇੰਸਟੀਚਿਊਟ ਦੇ ਨਾਲ ਜੁੜੇ ਹੋਏ ਨੇ। ਇਹਨਾਂ ਦਾ ਕੰਮ ਇਹ ਹੈ ਕਿ ਜਿਹੜਾ ਬੱਚਿਆਂ ਦੇ ਵਿੱਚ ਲਹੂ ਦਾ ਕੈਂਸਰ ਹੁੰਦਾ, ਜਿਹਨੂੰ ਲਿਊਕੀਮੀਆ ਕਹਿ ਲਿਆ ਜਾਂਦਾ, ਇਹ ਬੱਚਿਆਂ ਦੇ ਵਿੱਚ ਜਿਹੜਾ ਲਿਊਕੀਮੀਆ ਹੁੰਦਾ ਉਸ ਦੇ ਵਿੱਚ ਅਕਸਰ ਜਿਹੜੇ ਬਲੱਡ ਕਲੋਟਸ ਬਣ ਜਾਂਦੇ ਨੇ, ਉਹਨਾਂ ਨੂੰ ਸ਼ੁਰੂਆਤੀ ਸਟੇਜ ਦੇ ਵਿੱਚ ਹੀ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਹੈ, ਉਸ ਦੇ ਉੱਤੇ ਇਹ ਕੰਮ ਕਰਨਗੇ, ਔਰ ਇਹ ਕਾਫੀ ਮਹੱਤਵਪੂਰਨ ਹੈ। ਔਰ ਇਸ ਸਾਰੇ ਕਾਸੇ ਦੇ ਵਾਸਤੇ ਇੱਕ ਚਿਹਰਾ ਵੀ ਸਰਕਾਰ ਨੇ ਚੁਣਿਆ, ਉਹ ਚਿਹਰਾ ਹੈਗਾ ਹੈ ਲੂਸੀ ਫੇ ਦਾ। ਲੂਸੀ ਫੇ ਆਪਣੇ ਆਪ ਦੇ ਵਿੱਚ ਇੱਕ ਉਦਾਹਰਨ ਹੈ ਔਰ ਬੜੀ ਬੇਮਿਸਾਲ ਇੱਕ ਕਿਸਮ ਦੀ ਪ੍ਰੇਰਣਾ ਹੋ ਸਕਦੀ ਹੈ ਉਹਨਾਂ ਬੱਚਿਆਂ ਦੇ ਲਈ, ਕਿਉਂਕਿ ਲੂਸੀ ਫੇ 11 ਸਾਲ ਦੀ ਸੀ ਜਦੋਂ ਉਸਨੂੰ ਲਿੰਫੋਮਾ ਹੋ ਗਿਆ ਸੀ, ਤੇ ਇੱਕ ਕਿਸਮ ਦੇ ਜਿਹੜਾ ਸੈੱਲ ਵੱਡੇ ਹੋ ਜਾਂਦੇ ਨੇ ਸਰੀਰ ਦੇ ਵਿੱਚ, ਵੀ ਇੱਕ ਕਿਸਮ ਦਾ ਕੈਂਸਰ ਹੀ ਹੁੰਦਾ, ਪਰ ਅੱਜ ਦੀ 21 ਸਾਲ ਦੀ ਉਮਰ ਦੇ ਵਿੱਚ ਔਰ ਕੀਮੋਥੈਰੇਪੀ ਜਾਂ ਦੂਸਰੇ ਟ੍ਰੀਟਮੈਂਟਸ ਦੇ ਨਾਲ ਜੂਝਣ ਤੋਂ ਬਾਅਦ ਜਿਹੜੀ ਲੂਸੀ ਫੇ ਨੇ ਉਹ ਬੜੇ ਜੁਝਾਰੂ ਤਰੀਕੇ ਦੇ ਨਾਲ ਛੋਟੇ ਬੱਚਿਆਂ ਦੇ ਵਿੱਚ ਕੈਂਸਰ ਦੇ ਇਲਾਜ ਨੂੰ ਕਿਸ ਤਰੀਕੇ ਦੇ ਨਾਲ ਹੋਰ ਵਿਕਸਿਤ ਕੀਤਾ ਜਾ ਸਕਦਾ, ਹੋਰ ਇਸ ਦੇ ਬਾਰੇ ਜਿਹੜੀ ਜਾਗਰੂਕਤਾ ਕਿਵੇਂ ਫੈਲਾਈ ਜਾ ਸਕਦੀ, ਉਸ ਦੇ ਬਾਰੇ ਉਹ ਕੰਮ ਕਰਦੇ ਨੇ। ਇਹ ਇੱਕ ਚੰਗਾ ਉਪਰਾਲਾ ਸਰਕਾਰ ਦਾ ਨਜ਼ਰ ਆਉਂਦਾ। ਪਰ ਸਰਕਾਰਾਂ ਖਰਚੇ ਵੀ ਬਹੁਤ ਕਰਦੀਆਂ ਨੇ। ਹੁਣ ਦੂਜੀ ਖਬਰ ਇਹ ਵੀ ਸੁਣ ਲਵੋ, ਇਹਦੇ ਵਿੱਚ ਅਸਲ ਦੇ ਵਿੱਚ ਖਬਰ ਦੇ ਵਿੱਚ ਇਹ ਪਤਾ ਲੱਗਦਾ ਹੈ ਕਿ ਸਰਕਾਰ ਡਿਫੈਂਸ ਬਜਟ ਦੇ ਵਿੱਚ ਜਾਂ ਡਿਫੈਂਸ ਬਜਟ ਦੇ ਨਾਂ ਦੇ ਉੱਤੇ $100 ਮਿਲੀਅਨ ਬਚਾ ਸਕਦੀ ਸੀ। ਏਦਾਂ ਨਹੀਂ ਕਿ ਆਸਟ੍ਰੇਲੀਆ ਦੀ ਸੁਰੱਖਿਆ ਕੋਈ ਕਮਜ਼ੋਰ ਹੋ ਜਾਂਦੀ, ਬਸ ਬੇਫਜ਼ੂਲ ਖਰਚੇ ਨੇ। $100 ਮਿਲੀਅਨ ਬਚਾਏ ਜਾ ਸਕਦੇ ਸੀ, ਪਰ ਇੱਕ ਚਿੱਟੇ ਹਾਥੀ ਨੂੰ ਪਾਲਣ ਦੇ ਉੱਤੇ ਸਰਕਾਰ ਇਹ ਰਕਮ ਜਿਹੜੀ ਹੈ ਵੇਸਟ ਕਰ ਰਹੀ ਹੈ। ਵੈਸੇ ਚਿੱਟੇ ਹਾਥੀ ਦੀ ਕਹਾਵਤ ਤਾਂ ਤੁਸੀਂ ਸੁਣੀ ਹੋਏਗੀ, ਥਾਈਲੈਂਡ ਦੇ ਵਿੱਚ ਅਕਸਰ ਇਹ ਕਹਾਵਤ ਸਾਹਮਣੇ ਆਉਂਦੀ ਸੀ। ਥਾਈਲੈਂਡ ਦੇ ਵਿੱਚ ਕਿਹਾ ਜਾਂਦਾ ਸੀ ਕਿ ਜਦੋਂ ਪੁਰਾਣੇ ਸਮਿਆਂ ਦੇ ਵਿੱਚ, ਉਦੋਂ ਥਾਈਲੈਂਡ ਦਾ ਨਾਮ ਥਾਈਲੈਂਡ ਵੀ ਨਹੀਂ ਸੀ ਹੁੰਦਾ, ਸਿਆਮ ਹੁੰਦਾ ਸੀ, ਜਦੋਂ ਕਿਸੇ ਅਮੀਰ ਦਰਬਾਰੀ ਤੋਂ ਜਾਂ ਕਿਸੇ ਦੇਸ਼ ਦੇ ਉਸ ਵਕਤ ਕਿਸੇ ਅਮੀਰ ਵਿਅਕਤੀ ਤੋਂ ਰਾਜਾ ਨਾਰਾਜ਼ ਹੋ ਜਾਂਦਾ ਸੀ ਤਾਂ ਉਸਨੂੰ ਚਿੱਟਾ ਹਾਥੀ ਤੋਹਫੇ ਚ ਦੇ ਦਿੱਤਾ ਜਾਂਦਾ ਸੀ। ਅਸਲ ਦੇ ਵਿੱਚ ਥਾਈਲੈਂਡ ਦੇ ਅੰਦਰ ਚਿੱਟੇ ਹਾਥੀ ਨੂੰ ਪੂਜਾ ਦੇ ਲਈ ਵਰਤਿਆ ਜਾਂਦਾ, ਉਸ ਤੋਂ ਭਾਰੀ ਕੰਮ ਨਹੀਂ ਕਰਵਾਏ ਜਾਂਦੇ, ਮਜ਼ਦੂਰੀ ਨਹੀਂ ਸੀ ਕਰਵਾਈ ਜਾਂਦੀ, ਪਰ ਚਿੱਟੇ ਹਾਥੀ ਨੂੰ ਰੋਜ਼ਾਨਾ ਸੈਂਕੜੇ ਕਿਲੋ ਖੁਰਾਕ, ਚਾਰਾ, ਫਲ, ਪਾਣੀ ਇਸ ਦੀ ਲੋੜ ਪੈਂਦੀ ਸੀ, ਤੇ ਜਦੋਂ ਕਿਸੇ ਵਿਅਕਤੀ ਨੂੰ ਗਰੀਬ ਕੱਢਣਾ ਹੁੰਦਾ ਸੀ ਤਾਂ ਉਸ ਦਰਬਾਰੀ ਨੂੰ ਜਾਂ ਉਸ ਅਮੀਰ ਵਿਅਕਤੀ ਨੂੰ ਰਾਜਾ
ਤੋਹਫੇ ਵਜੋਂ ਚਿੱਟਾ ਹਾਥੀ ਦੇ ਦਿੰਦਾ ਸੀ ਕਿ ਜਾਓ ਇਸ ਨੂੰ ਪਾਲੋ, ਤੇ ਫਿਰ ਉਸਨੂੰ ਪਾਲਣ ਦੇ ਚੱਕਰ ਦੇ ਵਿੱਚ ਕਬਾੜਾ ਹੋ ਜਾਂਦਾ ਸੀ। ਅਜਿਹੇ ਹੀ ਕੰਮ ਹੁਣ ਐਂਥਨੀ ਅਲਬਨੀ ਸਰਕਾਰ ਨੇ ਕੀਤਾ। ਚਿੱਟਾ ਹਾਥੀ ਜਿਹੜਾ ਉਹ ਸਿਡਨੀ ਸੀਬੀਡੀ ਦੀ ਸਟਰੀਟ ਪਿੱਟ ਸਟਰੀਟ ਦੇ ਉੱਤੇ ਡਿਫੈਂਸ ਪਲਾਜ਼ਾ ਦੇ ਰੂਪ ਦੇ ਵਿੱਚ ਪਾਲ ਰਹੀ ਹੈ। ਦਾਵਾ ਡੇਲੀ ਟੈਲੀਗ੍ਰਾਫ ਅਖਬਾਰ ਦੀ ਤਰਫ ਤੋਂ ਇਹ ਕੀਤਾ ਗਿਆ ਹੈ ਕਿ ਸਰਕਾਰ ਦੇ ਕੋਲ ਵਿਕਟੋਰੀਆ ਬੈਰਕਸ ਨਾਮ ਦਾ ਜਿਹੜਾ ਸਿਡਨੀ ਦੇ ਵਿੱਚ ਇੱਕ ਡਿਫੈਂਸ ਹੱਬ ਹੈਗਾ, ਪਰ ਉਸ ਉੱਥੋਂ ਜਿਹੜੇ ਨੇ ਮਿਲਟਰੀ ਆਪਰੇਸ਼ਨ ਨਾ ਚਲਾ ਕੇ ਹੁਣ ਸਿਟੀ ਦੀ ਇੱਕ ਬੜੀ ਉੱਚੀ ਇਮਾਰਤ ਜਿਹੜੀ ਆਸਮਾਨ ਦੇ ਨਾਲ ਗੱਲ ਕਰਦੀ, ਉਸ ਦੇ ਵਿੱਚ ਇਹ ਪੂਰਾ ਦਾ ਪੂਰਾ ਡਿਫੈਂਸ ਪਲਾਜ਼ਾ ਲਿਜਾਣ ਦੀ ਕੀ ਲੋੜ ਪੈ ਗਈ ਸੀ। ਹਾਲੇ ਕੁੱਝ ਮਹੀਨੇ ਪਹਿਲਾਂ ਹੀ ਰਿਚਰਡ ਮਾਲਸ ਨੇ ਇਹ ਗੱਲ ਕਹੀ ਸੀ ਕਿ ਉਹ ਕੁੱਝ ਐਸੀਆਂ ਮਿਲਟਰੀ ਸਾਈਟਸ ਨੇ ਪਿਛਲੇ 7 ਮਹੀਨਿਆਂ 'ਚ ਜਿਨ੍ਹਾਂ ਨੂੰ ਵੇਚ ਕੇ ਉਹ ਪੈਸੇ ਕਮਾ ਬਚਾ ਰਹੇ ਨੇ, ਤੇ ਫਿਰ ਉਹ ਵਿਕਟੋਰੀਆ ਬੈਰਕ ਦੇ ਉੱਤੇ ਖਰਚ ਕੀਤੇ ਗਏ ਨੇ। $50 million ਆਲਰੇਡੀ ਖਰਚ ਕਰ ਦਿੱਤਾ ਗਿਆ ਤਾਂ ਕਿ ਇੱਥੋਂ ਜਿਹੜਾ ਇਹਨੂੰ ਡਿਫੈਂਸ ਹੱਬ ਦੇ ਤੌਰ ਦੇ ਉੱਤੇ ਚੱਲਦਾ ਰੱਖਿਆ ਜਾ ਸਕੇ। ਉਹਨਾਂ ਇਹ ਵੀ ਕਿਹਾ ਸੀ ਕਿ ਅਲੱਗ ਅਲੱਗ ਜਿਹੜੀਆਂ ਡਿਫੈਂਸ ਸਾਈਟਸ ਨੇ ਉਹਨਾਂ ਨੂੰ ਅਗਲੇ 10 ਸਾਲਾਂ ਦੇ ਦਰਮਿਆਨ ਚੱਲਦਾ ਰੱਖਣ ਦੇ ਲਈ ਇਹੋ ਜਿਹੇ $200 million ਖਰਚ ਹੋਣਗੇ। ਪਰ ਜਿਹੜੀ ਖਬਰ ਦੀ ਸ਼ੁਰੂਆਤ ਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਸੀ ਕਿ $100 million ਫਜ਼ੂਲ ਖਰਚੀ ਸਰਕਾਰ ਕਰ ਰਹੀ, ਉਹ ਬਚਾਏ ਜਾ ਸਕਦੇ ਨੇ, ਉਹ ਕਹਾਣੀ ਕੀ ਉਹ ਸੁਣੋ ਜ਼ਰਾ। ਰਿਚਰਡ ਮਾਲਸ ਨੇ ਹੁਣ ਇਹੀ ਡਿਫੈਂਸ ਪਲਾਜ਼ਾ ਜਿਹੜਾ ਇੱਥੇ ਸਿਟੀ ਸੀਬੀਡੀ ਦੇ ਵਿੱਚ ਹੈ, ਜਿੱਥੋਂ ਵਿਕਟੋਰੀਆ ਬੈਰਕ ਤੋਂ ਮਹਿਜ਼ 2.5-3 ਕਿਲੋਮੀਟਰ ਦੂਰੀ ਹੋਣਾ ਹੈ, ਇੱਥੇ ਇਹ ਇੱਕ ਉੱਚੀ ਇਮਾਰਤ ਦੇ ਵਿੱਚ ਜਿਹੜਾ ਡਿਫੈਂਸ ਹੱਬ ਤਿਆਰ ਕੀਤਾ। ਹੁਣ ਡਿਫੈਂਸ ਪਲਾਜ਼ਾ ਦੀ 10 ਸਾਲ ਦੀ ਲੀਜ਼ ਜਿਹੜੀ ਸਰਕਾਰ ਨੇ ਹਾਸਲ ਕੀਤੀ ਹੈ 2023 ਤੋਂ ਸ਼ੁਰੂ ਹੁੰਦੀ ਹੈ, ਉਹ ਫਰਵਰੀ 2023 ਤੋਂ। ਕਿਹਾ ਜਾ ਰਿਹਾ ਹੈ ਕਿ $231 million ਦੀ ਉਹ ਲੀਜ਼ ਹੈ। ਉਹਦੇ ਉੱਪਰ ਫਿਰ ਆਫਿਸ ਫਿਟ ਆਊਟ ਵਗੈਰਾ, ਹੋਰ ਖਰਚੇ, ਇਹਨਾਂ ਸਾਰਿਆਂ ਦਾ $44 million ਇਹ ਜੋੜ ਲਵੋ, ਲਗਭਗ $275 million ਇਹ ਰਕਮ, ਯਾਦ ਰੱਖਿਓ, ਸਰਕਾਰ ਸਿਟੀ ਦੇ ਵਿੱਚ ਡਿਫੈਂਸ ਹੱਬ ਬਣਾਉਣ ਦੇ ਲਈ ਖਰਚ ਕਰ ਰਹੀ ਹੈ। ਹੁਣ ਆ ਜਾਵੋ ਵਿਕਟੋਰੀਆ ਬੈਰਕ ਵਾਲੇ ਪਾਸੇ। ਪੁਰਾਣੀ ਇਮਾਰਤ ਹੈ, ਇਤਿਹਾਸਕ ਇਮਾਰਤ ਹੈ, ਬ੍ਰਿਟਿਸ਼ ਕਾਲ ਦੀ ਨਿਸ਼ਾਨੀ ਹੈ, ਜ਼ਾਹਰ ਜੀ ਗੱਲ ਹੈ ਕਿ ਰੱਖ ਰਖਾਅ ਦੇ ਉੱਤੇ ਖਰਚ ਤਾਂ ਹੋਏਗਾ। ਮੰਨਿਆ ਜਾਂਦਾ ਹੈ ਕਿ ਸਾਲਾਨਾ $10 million ਦਾ ਖਰਚ ਵਿਕਟੋਰੀਆ ਬੈਰਕ ਦੇ ਉੱਤੇ ਆ ਜਾਂਦਾ ਹੈ, ਆਇਆ ਹੋਇਆ 2023-24 ਤੱਕ, ਇਹ 2-3 ਸਾਲਾਂ ਦੇ ਵਿੱਚ। 2026 ਤੋਂ, ਯਾਨੀ ਇਸ ਸਾਲ ਤੋਂ ਲੈ ਕੇ 2033 ਤੱਕ ਵੀ ਵਿਕਟੋਰੀਆ ਬੈਰਕ ਦੇ ਰੱਖ ਰਖਾਅ ਦਾ ਖਰਚ ਜੇ $20 million ਹਰ ਸਾਲ ਮੰਨਿਆ ਜਾਵੇ ਤਾਂ ਕੁੱਲ ਖਰਚ ਬਣਦਾ $170 million। ਅਜਿਹੇ ਦੇ ਵਿੱਚ ਹੁਣ ਜਿਹੜਾ ਸਿਟੀ ਦੇ ਵਿੱਚ ਜਿਹੜਾ ਡਿਫੈਂਸ ਪਲਾਜ਼ਾ ਹੈ ਉਸਦਾ ਖਰਚ $270 million 2033 ਤੱਕ, ਤੇ ਵਿਕਟੋਰੀਆ ਬੈਰਕ ਦਾ ਖਰਚ $170 million। ਹੋਈ ਨਾ $100 million ਦੀ ਬਚਤ, ਪਰ ਸਰਕਾਰ ਨੂੰ ਇਹ ਗੱਲ ਕੌਣ ਸਮਝਾਵੇ? ਅਖਬਾਰਾਂ ਨੂੰ ਜਦੋਂ ਇਹ ਗੱਲ ਪਤਾ ਹੈ, ਸਰਕਾਰ ਤੱਕ ਇਹ ਸਕੀਮਾਂ ਕਿਉਂ ਨਹੀਂ ਪਹੁੰਚ ਪਾਉਂਦੀਆਂ? ਖੈਰ, ਉੱਥੇ ਸਰਕਾਰ ਦੇ ਇੱਕ ਫੈਸਲੇ ਦੀ ਜਾਣਕਾਰੀ ਤੁਹਾਨੂੰ ਦੇ ਦਿੰਦੇ। ਅਸਲ 'ਚ ਸਰਕਾਰ ਦੇ ਨਾਲੋਂ ਵੱਧ ਕੇ ਵੀ ਫੈਸਲਾ ਰਿਜ਼ਰਵ ਬੈਂਕ ਦਾ। ਕੇਂਦਰੀ ਬੈਂਕ ਨੇ ਇੱਕ ਫੈਸਲਾ ਲਿਆ ਸੀ ਪਿਛਲੇ ਦਿਨਾਂ ਦੇ ਦਰਮਿਆਨ, ਤੁਹਾਡੇ ਨਾਲ ਇਹ ਖਬਰ ਵੀ ਸਾਂਝੀ ਕੀਤੀ ਸੀ ਕਿ ਡੈਬਿਟ ਤੇ ਕ੍ਰੈਡਿਟ ਕਾਰਡ ਦੇ ਉੱਤੇ ਲੱਗਣ ਵਾਲਾ ਸਰਚਾਰਜ ਹੁਣ ਨਹੀਂ ਲੱਗਿਆ ਕਰੇਗਾ। ਜਿਹੜੀ ਵੀਜ਼ਾ ਕਾਰਡ ਜਾਂ ਮਾਸਟਰ ਕਾਰਡ ਜਾਂ ਐਪੋਸ ਪੇਮੈਂਟ ਜਿਹੜੀਆਂ ਤੁਸੀਂ ਕਰਦੇ ਹੋ ਉਹਨਾਂ ਦੇ ਉੱਤੇ ਅਕਸਰ ਸਰਚਾਰਜ ਲੱਗ ਜਾਂਦੇ ਸੀ। ਆਸਟ੍ਰੇਲੀਆ ਦੇ ਵਿੱਚ ਹੁਣ ਉਹ 1 ਅਕਤੂਬਰ ਤੋਂ ਖਤਮ ਕਰ ਦਿੱਤੇ ਜਾਣਗੇ। RBA ਦਾ ਇਹ ਮੰਨਣਾ ਹੈ ਕਿ ਜਿਹੜੇ ਕੰਜ਼ਿਊਮਰਸ ਨੇ ਉਹ ਲਗਭਗ $1.5 billion ਸਰਚਾਰਜ ਦੇ ਉੱਤੇ ਹੀ ਖਰਚ ਕਰ ਦਿੰਦੇ ਸੀ, ਔਰ 4 ਵੱਡੇ ਬੈਂਕਾਂ ਨੂੰ ਜਾਂ ਕ੍ਰੈਡਿਟ ਕੰਪਨੀਆਂ ਨੂੰ ਇਸ ਦਾ ਫਾਇਦਾ ਮੁਨਾਫਾ ਪਹੁੰਚਦਾ ਸੀ। ਖੈਰ, ਇਹ ਕੰਪਨੀਆਂ ਤਾਂ ਘਾਟੇ 'ਚ ਹੋਣਗੀਆਂ, ਪਰ ਘੱਟੋ ਘੱਟ ਤੁਹਾਨੂੰ ਤਾਂ ਇਸ ਦਾ ਫਾਇਦਾ ਹੋਏਗਾ। ਆਪਣੇ ਫਾਇਦੇ ਦੀ ਗੱਲ ਸੁਣੋ। ਅਗਲੀ ਇੱਕ ਖਬਰ ਜਿਹੜੀ ਉਹ ਵੀ ਆਸਟ੍ਰੇਲੀਆ ਦੇ ਲੋਕਾਂ ਦੇ ਫਾਇਦੇ ਨੁਕਸਾਨ ਦੇ ਨਾਲ ਜੁੜੀ ਹੋਈ ਹੀ ਹੈ। ਇੱਕ ਤਾਂ ਹੁੰਦਾ ਫਾਸਟ ਫੂਡ, ਯਾਨੀ ਕਿ ਜਿਹੜਾ ਕਿ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ। ਇੱਕ ਹੁੰਦਾ ਫਾਸਟ ਫੈਸ਼ਨ, ਜਿਹੜਾ ਕਿ ਧਰਤੀ ਨੂੰ ਨੁਕਸਾਨ ਪਹੁੰਚਾਉਂਦਾ, ਚੁਗਿਰਦੇ ਨੂੰ ਨੁਕਸਾਨ ਪਹੁੰਚਾਉਂਦਾ ਐਨਵਾਇਰਮੈਂਟ ਦੇ ਲਈ। ਛੇਤੀ ਛੇਤੀ ਜਿਹੜੇ ਕੱਪੜੇ ਸਸਤੇ ਸਸਤੇ ਲੈ ਕੇ ਪਾ ਕੇ ਹੰਢਾ ਕੇ ਸਿੱਟਦੇ ਨੇ, ਚਮੜਾ ਜਾਂ ਹੋਰ ਐਸੀਆਂ ਅਸੈਸਰੀਜ਼ ਜਿਹਨਾਂ ਨੂੰ ਟੀਮੂ ਜਾਂ ਸ਼ੀਨ ਵਰਗੀਆਂ ਵੈਬ ਪੋਰਟਲਸ ਤੋਂ ਲਿਆ ਜਾਂਦਾ। ਰੋਏ ਮੋਰਗਨ ਦੀ ਤਰਫ ਤੋਂ ਇੱਕ ਸਰਵੇਖਣ ਕੀਤਾ ਗਿਆ ਹੈ ਕਿ ਆਸਟ੍ਰੇਲੀਆ ਦੇ ਵਿੱਚ ਇਹ ਜਿਹੜਾ ਫਾਸਟ ਫੈਸ਼ਨ ਹੈ ਇਹ ਬੜਾ ਫਾਸਟਲੀ ਜਿਹੜਾ ਆਸਟ੍ਰੇਲੀਅਨ ਲੋਕਾਂ ਦੇ ਉੱਤੇ ਹਾਵੀ ਹੋ ਰਿਹਾ। ਸਿਰਫ 2024 ਤੋਂ 2025 ਤੱਕ ਦੇ ਜੂਨ ਤੋਂ ਜੂਨ ਤੱਕ ਦਾ ਜਿਹੜਾ ਸਮਾਂ ਸੀ, ਇੱਕ ਸਾਲ ਦੇ ਵਿੱਚ ਹੀ ਲਗਭਗ 15 ਲੱਖ ਆਸਟ੍ਰੇਲੀਅਨ ਲੋਕਾਂ ਨੇ ਟੀਮੋ ਸ਼ੀਨ ਵਰਗੇ ਸਸਤੇ ਵੈਬ ਪੋਰਟਲਸ ਤੋਂ, ਪੋਰਟਲਸ ਤਾਂ ਮਹਿੰਗੇ ਹੋਣਗੇ ਪਰ ਇਹਨਾਂ ਤੋਂ ਸਸਤੇ ਬ੍ਰਾਂਡ ਜਾਂ ਸਸਤੇ ਕੱਪੜੇ ਜਾਂ ਸਸਤੀਆਂ ਅਸੈਸਰੀਜ਼ ਜਿਹੜੀਆਂ ਹਾਸਲ ਕੀਤੀਆਂ। ਮੁੱਕਦੀ ਗੱਲ ਇਹ ਹੈ ਕਿ ਫਾਸਟ ਫੈਸ਼ਨ ਸ਼ੋਪਰਸ ਦੇ ਨਾਂ ਦੇ ਉੱਤੇ ਆਸਟ੍ਰੇਲੀਆ
ਦੁਨੀਆ ਦੇ ਮੋਹਰੀ ਉਹਨਾਂ ਮੁਲਕਾਂ ਚੋਂ ਹੈ ਜਿਹੜੇ ਇਹਨਾਂ ਆਨਲਾਈਨ ਪੋਰਟਲਸ ਤੋਂ ਸਸਤਾ ਸਮਾਨ ਜਾਂ ਜਿਹਨੂੰ ਫਾਸਟ ਫੈਸ਼ਨ ਕਹਿ ਲਿਆ ਜਾਂਦਾ ਉਸ ਦੀ ਵਰਤੋਂ ਕਰ ਰਹੇ ਹੈ ਔਰ ਸਭ ਤੋਂ ਤੇਜ਼ੀ ਦੇ ਨਾਲ ਕਰ ਰਿਹਾ ਹੈ। ਪ੍ਰਤੀ ਵਿਅਕਤੀ ਜੇਕਰ ਫਾਸਟ ਫੈਸ਼ਨ ਦੀ ਕੰਜ਼ਮਪਸ਼ਨ ਦੀ ਗੱਲ ਕਰੀਏ ਤਾਂ ਧਰਤੀ ਦੇ ਉੱਤੇ ਸਭ ਤੋਂ ਵੱਧ ਇਹਨਾਂ ਦਾ ਕਚਰਾ ਫੈਲਾਉਣ ਵਾਲਾ ਆਸਟ੍ਰੇਲੀਆ ਬਣਦਾ ਹੈ। ਹੁਣ ਹੁੰਦਾ ਕੀ ਹੈ ਕਿ ਇਹ ਕੱਪੜੇ ਅਕਸਰ ਜਾਂ ਇਹ ਜਿਹੜੇ ਚਮੜੇ ਦਾ ਸਮਾਨ ਹੈ ਜਾਂ ਇਹ ਬੈਗ ਜਾਂ ਇਹ ਜੁੱਤੇ ਤੁਸੀਂ ਪਾਉਂਦੇ ਹੋ ਸਸਤੇ ਸਸਤੇ ਦੋ ਵਾਰ ਚਾਰ ਵਾਰ ਪੰਜ ਵਾਰ ਪਾ ਕੇ ਔਰ ਛੇਤੀ ਛੇਤੀ ਹੰਢਾ ਕੇ ਇਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ। ਇਸ ਤਰੀਕੇ ਦੇ ਨਾਲ ਇਹ ਧਰਤੀ ਦੇ ਉੱਤੇ ਇੱਕ ਕਚਰਾ ਜਿਹੜਾ ਹੈ ਵੱਧ ਰਿਹਾ ਹੈ। ਇੱਕ ਸਟੱਡੀ ਜਿਹੜੀ ਹੈ ਕੀਤੀ ਗਈ ਹੈ ਮਿਲੇਨੀਅਲਸ ਦੇ ਨਾਲ ਜੁੜੀ ਹੋਈ, ਉਹ ਲੋਕ ਜਿਹੜੇ 1981 ਤੋਂ 96 ਦੇ ਦਰਮਿਆਨ ਜੰਮੇ ਨੇ, ਉਹਨਾਂ ਦੇ ਨਾਲ ਜੁੜੀ ਹੋਈ ਸਟੱਡੀ ਦੇ ਵਿੱਚ ਇਹ ਪਤਾ ਚੱਲਦਾ ਹੈ ਕਿ ਸਭ ਤੋਂ ਵੱਧ ਲੋਕ ਜਿਹੜੇ ਨੇ ਇਸ ਉਮਰ ਵਰਗ ਤੇ ਉਹ ਆਨਲਾਈਨ ਪੋਰਟਲਸ ਤੋਂ ਖਰੀਦਦਾਰੀ ਕਰਨਾ ਪਸੰਦ ਕਰਦੇ ਨੇ। ਹਾਲਾਂਕਿ ਬ੍ਰਾਂਡਸ ਦੀ ਤਰਫ ਤੋਂ ਤਰਕ ਇਹ ਵੀ ਦਿੱਤਾ ਗਿਆ ਹੈ ਕਿ ਇੱਕ ਸਸਤੀ ਸ਼ਰਟ ਜਿਹੜੀ ਹੈ $15 ਦੀ ਤੁਸੀਂ ਲੈ ਕੇ ਇੱਕ ਦੋ ਵਾਰ ਪਾ ਕੇ ਛੱਡ ਦਿੰਦੇ ਹੋ, $7.5 ਦੀ ਤੁਹਾਨੂੰ ਉਹ ਪਈ ਇੱਕ ਦੋ ਵਾਰ ਪਵਾਈ। ਉੱਥੇ ਜਿੱਥੇ ਬ੍ਰਾਂਡਿਡ ਕੱਪੜੇ ਨੇ ਉਹ ਤੁਸੀਂ $60 ਦੀ ਲੈਂਦੇ ਹੋ ਤੇ ਉਹ ਘੱਟੋ ਘੱਟ ਜੇ 30 ਵਾਰ ਵੀ ਪਾਈ ਤਾਂ $2 ਦੀ ਪਈ, ਯਾਨੀ ਕਿ ਕਿਤੇ ਸਸਤੀ ਪੈਂਦੀ ਹੈ। ਸੋ ਬ੍ਰਾਂਡਿਡ ਕੱਪੜਿਆਂ ਦੇ ਵੱਲ ਧਿਆਨ ਦਿੱਤਾ ਜਾਵੇ। ਖੈਰ ਇਹ ਤਾਂ ਸਟ੍ਰੈਟੇਜੀ ਹੋ ਸਕਦੀਆਂ ਨੇ, ਤੁਸੀਂ ਫਾਸਟ ਫੈਸ਼ਨ ਵਰਤਣਾ ਹੈ ਜਾਂ ਬ੍ਰਾਂਡਿਡ ਫੈਸ਼ਨ ਵਰਤਣਾ ਹੈ, ਇਹ ਅਲੱਗ ਇੱਕ ਬਹਿਸ ਦਾ ਵਿਸ਼ਾ ਹੋ ਸਕਦਾ ਹੈ। ਪਰ ਮੁੱਖ ਦੀ ਗੱਲ ਤਾਂ ਇਹ ਹੈ ਕਿ ਜਿਹੜੇ ਅਜਾਈਂ ਜਾਂ ਵਾਧੂ ਜਾਂ ਬੇਲੋੜੇ ਜਾਂ ਅਨਵਾਂਟਿਡ ਕੱਪੜੇ ਜਾਂ ਫੈਸ਼ਨ ਜਿਹੜਾ ਹੈ ਜਾਂ ਜੁੱਤੇ ਨੇ ਜਾਂ ਪਰਸ ਨੇ, ਇਹ ਜ਼ਾਹਰ ਜਿਹੀ ਗੱਲ ਹੈ ਕਿ ਵਾਤਾਵਰਣ ਦੇ ਵਿੱਚ ਰਲ ਕੇ ਨੁਕਸਾਨ ਤਾਂ ਪਹੁੰਚਾਉਂਦੇ ਹੀ ਨੇ। ਆਖਰੀ ਖਬਰ ਦੀ ਸਾਂਝ ਪਾਈਏ, ਵੈਸੇ ਕੁਝ ਹੋਰ ਖਬਰਾਂ ਉਹ ਸ਼ਾਮ ਦੇ ਬੁਲੇਟਿਨ ਚ ਲੈ ਲਵਾਂਗੇ। ਇੱਕ ਖਬਰ ਜਿਹੜੀ NSW ਦੇ ਹਵਾਲੇ ਦੇ ਨਾਲ ਸਾਹਮਣੇ ਆਈ ਹੈ, ਇਸ ਵੀਕਐਂਡ ਦੇ ਦਰਮਿਆਨ ਮਹਿਜ਼ 10 ਘੰਟਿਆਂ ਦੇ ਅੰਦਰ 3 ਕਤਲ ਹੋ ਗਏ ਔਰ ਸਾਰੇ ਡੋਮੈਸਟਿਕ ਵਾਇਲੈਂਸ ਦੇ ਨਾਲ ਜੁੜੀਆਂ ਹੋਈਆਂ ਘਟਨਾਵਾਂ ਸਾਹਮਣੇ ਆਈਆਂ ਨੇ। ਬੰਡਾਈ ਹੋਵੇ, ਮੋਲ ਰਿਵਰ ਹੋਵੇ ਜਾਂ ਵਾਗਾ ਵਾਗਾ ਹੋਵੇ, ਤਿੰਨਾਂ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਮਹਿਲਾਵਾਂ ਨੂੰ ਤੇ ਇੱਕ ਛੋਟਾ ਬੱਚਾ ਜਿਹੜਾ ਉਸਨੂੰ ਨਿਸ਼ਾਨਾ ਬਣਾਇਆ ਗਿਆ। ਖਬਰ ਦੇ ਵਿਸਤਾਰ ਦੇ ਵਿੱਚ ਇੰਨੀ ਗੱਲ ਸਾਹਮਣੇ ਆਈ ਹੈ ਕਿ ਇਸ ਵਕਤ NSW ਦੇ ਜਿਹੜੀ ਸੋਸ਼ਲ ਸਰਵਿਸਿਜ਼ ਮਿਨਿਸਟਰ ਨੇ ਤਾਲਿਆਂ ਪਲਬਸਿਕ, ਉਹਨਾਂ ਨੇ ਇਸ ਖਬਰ ਦੇ ਉੱਤੇ ਸੋਗ ਦਾ ਇਜ਼ਹਾਰ ਕੀਤਾ, ਪਰ ਵਿਰੋਧੀ ਧਿਰ ਨੇ ਉਹਨਾਂ ਤੇ ਨਿਸ਼ਾਨਾ ਸਾਧਿਆ। ਸੋਗ ਦੀ ਗੱਲ ਨਹੀਂ ਹੈ, ਮਹਿਲਾਵਾਂ ਘਰੇਲੂ ਹਿੰਸਾ ਦੇ ਮਾਮਲਿਆਂ ਦੇ ਵਿੱਚ ਕਿੰਨੀਆਂ ਕੁ ਸੁਰੱਖਿਅਤ ਨੇ, ਸਵਾਲ ਇਹ ਪੈਦਾ ਹੁੰਦਾ ਹੈ। ਖੇਡ ਜਗਤ ਦੇ ਵਿੱਚ ਏਸ਼ੀਆ ਕੱਪ ਚੱਲ ਰਿਹਾ ਹੈ, ਏਸ਼ੀਆਈ ਖੇਡਾਂ ਚੱਲ ਰਹੀਆਂ ਨੇ, ਮਾਫ ਕਰਨਾ, ਏਸ਼ੀਆਈ ਖੇਡਾਂ ਇਸ ਵਕਤ ਜਾਪਾਨ ਦੇ ਵਿੱਚ ਚੱਲ ਰਹੀਆਂ ਨੇ। ਹਾਕੀ ਦੀ ਜੇ ਗੱਲ ਕਰੀਏ ਤੇ ਭਾਰਤ ਦੀ ਜਿਹੜੀ ਪੁਰਸ਼ਾਂ ਦੀ ਟੀਮ ਹੈ, ਉਹਨਾਂ ਨੇ ਪੂਲ ਏ ਦੇ ਵਿੱਚ ਆਪਣੇ ਪਹਿਲੇ ਹੀ ਮੈਚ 'ਚ ਇੰਡੋਨੇਸ਼ੀਆ ਨੂੰ 13-1 ਦੇ ਵੱਡੇ ਫਰਕ ਦੇ ਨਾਲ ਹਰਾ ਦਿੱਤਾ। ਭਾਰਤ ਦੀ ਤਰਫ ਤੋਂ ਸਟ੍ਰਾਈਕਰ ਦਿਲਪ੍ਰੀਤ ਸਿੰਘ ਨੇ ਸਭ ਤੋਂ ਵੱਧ 4 ਗੋਲ ਕੀਤੇ 18ਵੇਂ ਮਿੰਟ 'ਚ, ਫਿਰ ਉਹ ਤੋਂ ਅਗਲੇ ਹੀ ਮਿੰਟ ਫਿਰ 37ਵੇਂ ਤੇ ਫਿਰ 49ਵੇਂ ਮਿੰਟ ਦੇ ਵਿੱਚ। ਇਸ ਤੋਂ ਇਲਾਵਾ ਸ਼ੇਲਾਨੰਦ ਲਾਕੜਾ, ਸੁਖਜੀਤ ਸਿੰਘ ਨੇ 2-2 ਗੋਲ ਕੀਤੇ, ਅਭਿਸ਼ੇਕ ਰਜਿੰਦਰ, ਮਨਦੀਪ ਤੇ ਕਪਤਾਨ ਹਰਮਨਪ੍ਰੀਤ ਸਿੰਘ ਤੇ ਜੁਗਰਾਜ ਸਿੰਘ ਨੇ 1-1 ਗੋਲ ਕਰਕੇ ਟੀਮ ਦੀ ਵੱਡੀ ਜਿੱਤ ਪੱਕੀ ਕਰ ਦਿੱਤੀ। ਇੰਡੋਨੇਸ਼ੀਆ ਵੱਲੋਂ 1-1 ਗੋਲ ਆਉਲੀਆ ਦੀ ਤਰਫ ਤੋਂ 33ਵੇਂ ਮਿੰਟ ਦੇ ਵਿੱਚ ਕੀਤਾ ਗਿਆ। ਭਾਰਤ ਦਾ ਹੁਣ ਅਗਲਾ ਮੁਕਾਬਲਾ ਮੰਗਲਵਾਰ ਦੇ ਦਿਨ ਸ਼੍ਰੀਲੰਕਾ ਦੇ ਨਾਲ ਹੋਏਗਾ। ਉਧਰ ਸ਼੍ਰੀਲੰਕਾ ਦੀ ਗੱਲ ਜਦੋਂ ਤੁਰੀ ਹੋਇਆ ਤਾਂ ਭਾਰਤੀ ਮਹਿਲਾ ਟੀਮ ਨੇ ਜਿਹੜਾ ਇਹ ਕ੍ਰਿਕਟ ਦੇ ਵਿੱਚ ਬਾਂਗਲਾਦੇਸ਼ ਨੂੰ 114 ਦੌੜਾਂ ਦੇ ਫਰਕ ਦੇ ਨਾਲ ਹਰਾ ਦਿੱਤਾ। ਏਸ਼ੀਆਈ ਖੇਡਾਂ ਦੇ ਵਿੱਚ, ਏਸ਼ੀਆਈ ਖੇਡਾਂ ਦਾ T20 ਦਾ ਇਹ ਸੈਮੀਫਾਈਨਲ ਮੁਕਾਬਲਾ ਸੀ ਔਰ ਭਾਰਤ ਨੇ ਹੁਣ ਫਾਈਨਲ ਦੇ ਵਿੱਚ ਥਾਂ ਪੱਕੀ ਕਰ ਲਈ ਹੈ। ਭਾਰਤ ਦਾ ਮੁਕਾਬਲਾ ਸ਼੍ਰੀਲੰਕਾ ਦੇ ਨਾਲ ਫਾਈਨਲ ਦੇ ਵਿੱਚ ਹੋਏਗਾ, ਯਾਨੀ ਕਿ ਭਾਰਤ ਦੇ ਕੋਲ ਕ੍ਰਿਕਟ ਦੇ ਵਿੱਚ ਤਾਂ ਘੱਟੋ ਘੱਟ ਚਾਂਦੀ ਦਾ ਤਗਮਾ ਜਿਹੜਾ ਉਹ ਪੱਕਾ ਹੋ ਗਿਆ। ਉਧਰ ਨਿਸ਼ਾਨੇਬਾਜ਼ਾਂ ਨੇ ਵੀ ਭਾਰਤ ਦੇ ਲਈ 2 ਤਗਮੇ ਫੁੰਡੇ। ਭਾਰਤ ਦੀ ਏਸ਼ੀਆਈ ਖੇਡਾਂ ਦੇ ਵਿੱਚ ਨਿਸ਼ਾਨੇਬਾਜ਼ੀ ਦੇ ਅੰਦਰ ਸ਼ਾਨਦਾਰ ਪ੍ਰਦਰਸ਼ਨ ਜਾਰੀ ਨੇ। ਮਹਿਲਾਵਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲਿਆਂ ਦੇ ਵਿੱਚ 2 ਚਾਂਦੀ ਦੇ ਤਮਗੇ ਹਾਸਲ ਕੀਤੇ। ਤਜਰਬੇਕਾਰ ਨਿਸ਼ਾਨੇਬਾਜ਼ ਇਲਾਨਵਿਲ ਵਲਵਰਡਿਨ ਨੇ ਟੀਮ ਦੇ ਮੁਕਾਬਲੇ ਦੇ ਵਿੱਚ ਚਾਂਦੀ ਜਿੱਤਣ ਤੋਂ ਬਾਅਦ ਵਿਅਕਤੀਗਤ ਮੁਕਾਬਲੇ ਦੇ ਵਿੱਚ ਵੀ ਚਾਂਦੀ ਦਾ ਤਮਗਾ ਆਪਣੇ ਨਾਮ ਕੀਤਾ। ਇਸ ਤੋਂ ਇਲਾਵਾ ਵਿਦਰਸਾ ਵਿਨੋਦ, ਸੋਨਮ ਉੱਤਮ ਨੇ ਵੀ ਇਲਾਵਿਲੇਨ ਦੇ ਨਾਲ ਰਲ ਕੇ ਇਹ ਤਮਗੇ ਜਿਹੜੇ ਨੇ ਹਾਸਲ ਕੀਤੇ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ।
2: ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
1: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
5: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
6: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
5: ਫਿਰ ਲਵਾਈਏ ਕਿੱਥੋਂ?
6: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
4: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
7: ਸੋਨਾ ਚਾਹੀਦਾ?
8: ਭਰੋਸਾ ਚਾਹੀਦਾ?
7: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
4: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
9: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ, ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ, ਆਲਵੇਜ਼ ਵਨ ਸਟਾਪ ਸ਼ਾਪ, ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-866-55 ਔਰ ਵਿਜ਼ਿਟ force.com.au।
10: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
11: ਕੀ ਹੋਇਆ?
10: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
11: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
10: ਜਾਂ 90-77-97-33
11: ਜਾਂ ਈਮੇਲ info@vyimmigration.com.au।
10: ਯਾਦ ਰੱਖੋ 9077-9733।
11: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
10: ਹਰ ਕਦਮ ਤੁਹਾਡੇ ਨਾਲ।
12: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
13: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ, ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
14: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
15: ਅੱਜ ਦਾ ਵਿਚਾਰ, ਅੱਜ ਦੀ ਕਹਾਣੀ, ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
16: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਰਾਜਾ ਜਿਹੜਾ ਘੋੜਿਆਂ ਦਾ ਬਹੁਤ ਸ਼ੌਕੀਨ ਸੀ, ਦੂਰ ਦਰੇਡਿਓਂ ਕਿਤੇ ਵੀ ਪਤਾ ਲੱਗਦਾ ਕਿੰਨੇ ਵੀ ਮਹਿੰਗੇ ਸਸਤੇ, ਉਹ ਘੋੜੇ ਮੰਗਾ ਲੈਂਦਾ। ਇੱਕ ਵਾਰੀ ਹੋਇਆ ਕੁਛ ਇੱਦਾਂ ਕਿ ਦੋ ਘੋੜੇ ਰਾਜੇ ਨੇ ਮੰਗਾਏ, ਬੜੇ ਵਧੀਆ ਨਸਲ ਦੇ। ਉਹਨਾਂ ਦੇ ਲਈ ਸੋਹਣਾ ਇੰਤਜ਼ਾਮ ਕੀਤਾ ਅਤੇ ਜਿੰਨਾ ਚਿਰ ਉਹਨਾਂ ਦਾ ਜੀਣਾ ਲੱਗ ਜਾਵੇ ਉਹਨਾਂ ਚਿਰ ਬਾਕੀਆਂ ਤੋਂ ਅਲੱਗ ਰੱਖ ਕੇ ਸੋਹਣੇ ਇੰਤਜ਼ਾਮ ਕੀਤੇ ਗਏ। ਸੋਹਣਾ ਜਿਹਾ ਕਵਾੜਾ ਬਣਾਇਆ ਗਿਆ, ਸੋਹਣਾ ਉਹਨਾਂ ਦਾ ਖਾਣ ਪੀਣ ਦਾ ਇੰਤਜ਼ਾਮ ਕੀਤਾ ਗਿਆ। ਜਿਹੜਾ ਵੀ ਕੋਈ ਘਾਹ ਬਿਹਤਰ ਮੰਨਿਆ ਜਾਂਦਾ ਉਹ ਕਾਈ ਨੂੰ ਕਿਹਾ ਕਿ ਇਹਨਾਂ ਨੂੰ ਲਿਆ ਕੇ ਪਾਉਣਾ, ਭਾਈ ਇਹਨਾਂ ਦਾ ਜੀ ਸੋਹਣਾ ਲੱਗ ਜੇ, ਜੋ ਵੀ ਬਿਹਤਰ ਵੰਡ ਉਹ ਇਹਨਾਂ ਨੂੰ ਪਾਉਣਾ। ਸੋਹਣੀਆਂ ਖੁਰਲੀਆਂ ਬਣਾਈਆਂ ਗਈਆਂ। ਗੱਲ ਕਾਹਦੀ ਕਿ ਹਰ ਇੱਕ ਚੀਜ਼ ਦਾ ਸੋਹਣਾ ਇੰਤਜ਼ਾਮ। ਘੋੜਿਆਂ ਦੀ ਸੇਵਾ ਪਾਣੀ ਖੂਬ ਹੋਈ। ਉਸ ਤੋਂ ਬਾਅਦ ਹੁਣ ਹੌਲੀ ਹੌਲੀ ਰਾਜੇ ਨੇ ਸੋਚਿਆ ਕਿ ਇਹਨਾਂ ਨੂੰ ਟ੍ਰੇਨ ਕਰਨ ਦੀ ਵੀ ਵਾਰੀ ਹੈ, ਇਹਨਾਂ ਨੂੰ ਤਿਆਰ ਵੀ ਕੀਤਾ ਜਾਵੇ, ਭਜਾ ਕੇ ਵੀ ਵੇਖਿਆ ਜਾਵੇ। ਇੱਕ ਦਿਨ ਦੋਵਾਂ ਘੋੜਿਆਂ ਨੂੰ ਬਾਹਰ ਕੱਢਿਆ, ਭਜਾ ਕੇ ਵੇਖਿਆ। ਰਾਜਾ ਖੁਸ਼ ਹੋਇਆ ਇੱਕ ਘੋੜੇ ਨੂੰ ਵੇਖ ਕੇ, ਇੰਨੀ ਸੋਹਣੀ ਰਫ਼ਤਾਰ, ਜੋ ਮੈਂ ਸੁਣਿਆ ਸੀ ਉਹ ਬਿਲਕੁਲ ਸਹੀ, ਇਹ ਤਾਂ ਹਵਾ ਦੇ ਨਾਲ ਗੱਲਾਂ ਕਰਦਾ। ਪਰ ਦੂਸਰੇ ਘੋੜੇ ਨੂੰ ਵੇਖ ਕੇ ਰਾਜਾ ਥੋੜ੍ਹਾ ਜਿਹਾ ਪਰੇਸ਼ਾਨ ਹੋ ਗਿਆ, ਥੋੜ੍ਹਾ ਜਿਹਾ ਦੌੜਿਆ ਅਤੇ ਫਿਰ ਵਾਪਸ ਆਪਣੇ ਅਸਤਬਲ ਵੱਲ ਨੂੰ ਆ ਗਿਆ। ਰਾਜੇ ਨੇ ਸੋਚਿਆ ਥੋੜ੍ਹਾ ਥੱਕਿਆ ਹੋਊਗਾ ਅਗਲੇ ਦਿਨ ਅਗਲੇਰੇ ਦਿਨ। ਇਸੇ ਤਰ੍ਹਾਂ ਦੇ ਉਹ ਨਾਲ ਉਹ ਨੇਮ ਚੱਲਦਾ ਰਿਹਾ। ਇੱਕ ਘੋੜਾ ਜਿਹਨੂੰ ਕੋਈ ਸਮੱਸਿਆ ਨਹੀਂ, ਬੜੀ ਸੋਹਣੀ ਭੱਜ ਨੱਠ ਕਰਦਾ, ਬੜਾ ਤੇਜ਼ ਦੌੜਦਾ। ਆਖੇ ਲੱਗਦਾ ਉਹਨਾਂ ਦੇ ਜਿਹੜੇ ਇਹਦੀ ਸਵਾਰੀ ਕਰਦੇ। ਪਰ ਇਹ ਦੂਸਰਾ ਘੋੜਾ ਨਿਕਲਦਾ ਤਾਂ ਜ਼ਰੂਰ ਪਹਿਲੇ ਦੇ ਨਾਲ, ਪਰ ਥੋੜ੍ਹੀ ਦੂਰ ਜਾ ਕੇ ਤਾਂ ਫਿਰ ਵਾਪਸੀ ਕਰ ਲੈਂਦਾ। ਆ ਕੇ ਆਰਾਮ ਦੇ ਨਾਲ ਖਾਣ ਪੀਣ ਕਰਦਾ ਅਤੇ ਸਾਰਾ ਦਿਨ ਆਰਾਮ ਕਰਦਾ। ਰਾਜੇ ਨੇ ਸੋਚਿਆ ਕਿ ਸ਼ਾਇਦ ਇਹਦਾ ਨਵੀਂ ਥਾਂ ਦੇ ਉੱਤੇ ਦਿਲ ਨਹੀਂ ਲੱਗਾ। ਅਲੱਗ ਅਲੱਗ ਮਾਹਰਾਂ ਨੂੰ ਪੁੱਛਿਆ ਗਿਆ ਕੀ ਹੋ ਸਕਦਾ, ਕਿਸੇ ਨੇ ਕਿਹਾ ਹੋ ਸਕਦਾ ਥੋੜ੍ਹਾ ਅੰਦਰੋਂ ਹੱਲੇ ਠੀਕ ਨਾ ਮਹਿਸੂਸ ਕਰ ਰਿਹਾ ਹੋਵੇ, ਕਿਸੇ ਨੇ ਕਿਹਾ ਖਾਣ ਪੀਣ ਦਾ ਫਰਕ ਹੋ ਸਕਦਾ, ਕਿਸੇ ਨੇ ਕਿਹਾ ਕੋਈ ਦਰਦ ਹੋ ਸਕਦਾ। ਅਲੱਗ ਅਲੱਗ ਤਰੀਕੇ ਦੇ ਨਾਲ ਸਮਾਂ ਬੀਤਣ ਦੇ ਉੱਤੇ ਚੈੱਕ ਕੀਤਾ ਗਿਆ। ਕੋਈ ਘੋੜੇ ਨੂੰ ਕੋਈ ਬਿਮਾਰੀ ਤਾਂ ਨਹੀਂ, ਕੋਈ ਖਾਣ ਪੀਣ ਦੀ ਤਾਂ ਸਮੱਸਿਆ ਨਹੀਂ, ਪਰ ਕੀ ਵੇਖਦੇ ਨੇ ਕਿ ਖਾਂਦਾ ਪੀਂਦਾ ਵੀ ਬੜਾ ਵਧੀਆ, ਸਾਰਾ ਕੁਛ ਠੀਕ ਹੈ, ਕੋਈ ਸੱਟ ਪੇਟ ਵੀ ਨਹੀਂ ਹੈ। ਜੋ ਵੀ ਕਾਰਨ ਲੱਗਦੇ ਸੀ ਉਹ ਸਾਰੇ ਚੈੱਕ ਕਰਕੇ ਇਹੋ ਪਤਾ ਲੱਗਾ ਕਿ ਕੋਈ ਖਾਸ ਸਮੱਸਿਆ ਨਹੀਂ ਹੈ ਇਸ ਘੋੜੇ ਨੂੰ, ਪਰ ਫਿਰ ਵੀ ਭੱਜਦਾ ਕਿਉਂ ਨਹੀਂ, ਫਿਰ ਵੀ ਉਨੀ ਮੁਸ਼ਕਤ ਕਿਉਂ ਨਹੀਂ ਕਰਦਾ ਜਿੰਨੀ ਦੂਸਰਾ ਘੋੜਾ ਕਰ ਰਿਹਾ। ਅਲੱਗ ਅਲੱਗ ਮਾਹਰਾਂ ਨੂੰ, ਅਲੱਗ ਅਲੱਗ ਜਾਣਕਾਰਾਂ ਨੂੰ ਸੱਦਿਆ ਗਿਆ, ਆਪਣੇ ਆਪਣੇ ਤਰੀਕੇ ਦੇ ਨਾਲ ਉਹਨਾਂ ਨੇ ਚੈੱਕ ਕੀਤਾ, ਦੜਾਉਣ ਦੀ ਕੋਸ਼ਿਸ਼ ਕੀਤੀ, ਪਰ ਗੱਲ ਬਣੇ ਨਾ। ਰਾਜੇ ਦੇ ਜਿੱਦਾਂ ਇਹ ਗੱਲ ਦਿਮਾਗ ਦੇ ਵਿੱਚ ਫਸ ਗਈ, ਆਪਣੇ ਰਾਜ ਦੇ ਵਿੱਚ ਢੰਡੋਰਾ ਵੀ ਪਟਵਾਇਆ ਕਿ ਜਿਹੜਾ ਇਸ ਘੋੜੇ ਦੇ ਨਾਂ ਬਹੁਤਾ ਭੱਜਣ ਨੱਥਣ ਦਾ ਕਾਰਨ ਲੱਭ ਲਏ, ਜਾਂ ਇਹਨੂੰ ਠੀਕ ਕਰ ਦੇਵੇ ਉਹਨੂੰ ਸੋਹਣੇ ਇਨਾਮ ਦਿੱਤੇ ਜਾਣਗੇ। ਦੂਰੋਂ ਦਰੇਡਿਓ ਲੋਕ ਵੀ ਆਏ ਪਰ ਗੱਲ ਬਣੀ ਨਹੀਂ। ਉਹਨੂੰ ਵੀ ਸੱਦਿਆ ਗਿਆ ਜਿਨ੍ਹਾਂ ਦੇ ਕੋਲੋਂ ਲੈ ਕੇ ਆਉਂਦੇ ਸੀ ਘੋੜੇ, ਪਰ ਕਿਸੇ ਨੂੰ ਕੁਛ ਸਮਝ ਨਾ ਲੱਗੇ। ਆਖਿਰਕਾਰ ਜਦੋਂ ਥਾਕਾ ਹੰਬ ਹਾਰ ਗਏ, ਇੱਕ ਜੱਟ ਬੂਟ ਜਿਹਾ ਬੰਦਾ ਆ ਕੇ ਦਰਬਾਰ ਦੇ ਵਿੱਚ ਕਹਿਣ ਲੱਗਾ, ਰਾਜਨ ਜੇ ਤੁਹਾਡੀ ਇੱਛਾ ਹੋਵੇ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਚੈੱਕ ਕਰਾਂ। ਰਾਜ ਦੇ ਵਿੱਚ ਬੈਠੇ ਦਰਬਾਰੀ ਹੱਸਦੇ ਨੇ, ਐਡੇ ਐਡੇ ਮਾਹਰ ਬੰਦੇ, ਐਡੇ ਐਡੇ ਗਿਆਨੀ ਇਸ ਵਿਸ਼ੇ ਦੇ ਉੱਤੇ ਜਿਹੜੀ ਸੋਹਣੀ ਸਮਝ ਰੱਖਦੇ ਨੇ, ਉਹਨਾਂ ਦੇ ਕੋਲੋਂ ਕੁਛ ਰੁੱਖ ਨਹੀਂ ਆਇਆ ਤਾਂ ਤੂੰ ਕੀ ਕਰੇਗਾ। ਹੱਥ ਜੋੜ ਕੇ ਖੜ ਗਿਆ, ਮਹਾਰਾਜ ਸਾਰਾ ਕੁਛ ਕਰਕੇ ਤਾਂ ਤੁਸੀਂ ਵੇਖ ਹੀ ਲਿਆ, ਇੱਕ ਚਾਂਸ ਮੈਨੂੰ ਵੀ ਦੇ ਦਿਓ। ਰਾਜੇ ਨੇ ਕਿਹਾ, ਜਾ ਤੂੰ ਵੀ ਭਾਈ ਵੇਖ ਲਾ ਕੀ ਕਰ ਸਕਦਾ ਤੂੰ। ਇਸ ਨੇ ਜਾ ਕੇ ਦੋਵੇਂ ਘੋੜੇ ਵੇਖੇ, ਉਹ ਤੌਰ ਤਰੀਕੇ ਵੇਖੇ ਕਿੱਦਾਂ ਅਤੇ ਕੀ ਉਹ ਕਰਦੇ ਨੇ। ਦੋ ਦਿਨ ਉਹਨਾਂ ਨੂੰ ਨੋਟ ਕੀਤਾ, ਹੋਰ ਚਾਰ ਦਿਨ ਪਏ, ਅੱਠ ਦਿਨ ਪਏ, ਕੋਈ ਹਫ਼ਤਾ ਦਸ ਦਿਨ ਬਾਅਦ ਰਾਜੇ ਨੂੰ ਸੱਦਿਆ ਗਿਆ ਕਿ ਆਓ ਰਾਜਾ, ਆ ਕੇ ਜਦੋਂ ਵੇਖੋ ਤਾਂ ਸਹੀ। ਕੀ ਵੇਖਦਾ ਰਾਜਾ ਕਿ ਦੋਵੇਂ ਘੋੜੇ ਹੁਣ ਇੱਕ ਦੂਸਰੇ ਦੇ ਸਮੇਂ ਦੌੜਦੇ ਨੇ। एक दूसरे तो अगे लंघन का यतन करते हैं। हुण पहलां वालियां गल्लां नहीं रहियां, जो राजा चाहुंदा सी हो गया। बड़ी हैरानी दे नाल पुछण लगा, तू कीता की इन्हां नूं, की खवाया? राजन, ना तो मैं कुछ इनू खवाया तो ना ही कोई इनू बीमारी ही। जे तुसीं ध्यान दे नाल वेखो तो मैं एक ही काम किया, जिहड़ा तुसीं बड़ा सोहना आलीशान इन्हां दे लई इंतजाम किया है ना, मैं सारा वो पासे हटा दिता। ये जिहड़े तरह तरह के तुसीं घा मंगवाउंदे ही, सब तो पहलां तो मैं वह बंद कर दिते ने। जो इन्हां दे लई वंड तुसीं मंगवाया हुंदा है मैं वह बंद कर दिता। जो आसानी दे नाल इन्हां नूं खुरली दे विच पिया चारा मिल जाता है, जो पानी धानी मिल जाता है, वह सारा कुछ मैं इतों चकवा दिता। तुसीं जे ध्यान दे नाल वेखो तो वाड़ा सारा खाली पिया। हुण इस घोड़े ने जदों भी कुछ खाणा हुंदा तो उहनूं इत्थों निकल के थोड़ा हटवा जाणा पैंदा, थोड़ी मशक्कत करनी पैंदी है। गल कोई नहीं, मैं यह नोट किया कि इस घोड़े नूं सारा कुछ इत्थे मिल जाता है। ये छोटी जी चार दवारी दे विच खाण लई पीण लई हर एक तरह की वह सहूलत जिहड़ी इहनूं चाहीदी है वह इत्थे इहनूं मिल जाती है। तो फिर यह दौड़े तो क्यों दौड़े, थोड़ी दूर जाके तो फिर यह वापस आ जाता है। सो मैं वह सारिया सुख सहूलत इहदियां हटाईआं ने। हौली हौली इहनूं तुरन की आदत पई है, इहनूं दूर जाके घा चरन की आदत पई है, तो बाकी नतीजा तुहाडे सामने। कहिंदे ने जदों लोड़ तों वध आपां सुख सहूलत किसे बंदे नूं दे दिंदे आ, जानवर नूं दे दिंदे आ, तो फिर अपनी काबिलियत गवा दिंदा। हौली हौली उह नकारा हो जाता। बहुती बारी किसी नूं समझ भी नहीं आती कि इहनूं होया की, पहलां तो अपनी काबिलियत गवाउंदा। जो कर सकदा हुंदा वा वह जाण बुझ के नहीं करता। हौली हौली उहदा अपने आप दे उत्ते कॉन्फिडेंस भी नहीं रहिंदा, क्योंकि जो शरीर नूं चलाउण दे लई चाहीदा हुंदा वह तुहानूं जदों एक जगह दे उत्ते बैठिया मिल जाए तो फिर बंदा मेहनत करे तो करे भी क्यों, जानवर मेहनत करे तो करे भी क्यों। सारे जीव ये तां ही चल रहे ने जे थोड़ा बहुता अपने शरीर नूं चलाउंदे ने, मेहनत करदे ने। जे एक पंछी नूं आलणे दे विच पए नूं तुसीं चारा देई जाओ, उत्थे लिया के उहनूं दाणा देई जाओ, तो हौली हौली उह कहिंदे ने उड्डना भी भुल जूगा। तो ये चीज़ां परताईआं गईआं ने। पहलां तां तुसीं अपना स्किल गवाउंदे हो, अपना हुनर गवाउंदे हो, तो उस तो बाद फिर तरह तरह दीआं बीमारियां तुहाडे शरीर नूं लगदीआं। वजह यह हुई कि जिहड़ी चीज़ जिद्दां वरतण दे लई बणी है उदां तुसीं नहीं वरत पाउंदे। तो इंसान नूं समझाउण दे लई इह कहानी, आपां अपने दे लई बड़ियां सुख सहूलतां अजकल मुहैया करवाउने आ, अपने बच्चों के लिए खास तौर दे उत्ते आपां चाहुंदे आ कि हर एक चीज़ उहनां नूं मुहैया करवाई जाए जिहड़ी नूं असीं तरसे आ, जां जिहड़ी भी वह मंगदे ने। उहनां दे मनोरंजन दे लई बैठे बैठे सारा कुछ कर दिंदे आ, इको सोफे दे उत्ते बैठे दुनिया भर दे नाल उह भावें गल्लां कर लैण, गेमां खेड लैण, जो चाहुंदे उह वेख लैण, उहनां दा मनोरंजन हुंदा रहे, पर उहदे नाल की खराबियां आउंदियां ने शरीर 'च सानूं पता। ਤੁਸੀਂ ਆਪਣੇ ਸੁੱਖ ਸਹੂਲਤ ਦੇ ਲਈ ਬੜੇ ਸਾਰੀਆਂ ਚੀਜ਼ਾਂ, ਬੜੇ ਸਾਰੇ ਸੰਦ ਤੁਸੀਂ ਖਰੀਦਦੇ ਹੋ, ਬੜਾ ਖਰਚਾ ਕਰਦੇ ਹੋ, ਪਰ ਉਸ ਤੋਂ ਬਾਅਦ ਉਹਦਾ ਨੁਕਸਾਨ ਕੀ ਹੁੰਦਾ ਇਹ ਸਾਨੂੰ ਪਤਾ। ਤਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਆਸ ਪਾਸ ਦੇ ਲੋਕ, ਤੁਹਾਡੇ ਆਸ ਪਾਸ ਜੋ ਜਾਨਵਰ ਨੇ, ਪੰਛੀ ਨੇ, ਤੁਹਾਡੇ ਬੱਚੇ ਨੇ, ਪਰਿਵਾਰ ਦੇ ਜੀ ਨੇ, ਤੁਸੀਂ ਆਪ ਹੋ, ਤੁਹਾਡੇ ਮਾਂ ਪਿਓ ਨੇ, ਹਰ ਇੱਕ ਨੂੰ ਉਨੀਆਂ ਕੁ ਸੁੱਖ ਸਹੂਲਤਾਂ ਦਿਓ ਜਿੰਨੀਆਂ ਕੁ ਸਿਰਫ ਅਤੇ ਸਿਰਫ ਜੀਣ ਦੇ ਲਈ ਕਾਫੀ ਹੋਣ। ਬਾਕੀ ਉਸ ਰੱਬ ਨੇ ਹੱਥ ਪੈਰ ਦਿੱਤੇ ਨੇ, ਦਿਮਾਗ ਦਿੱਤਾ, ਇਹ ਕਾਬਲੀਅਤ ਦਿੱਤੀ ਹੈ ਕਿ ਆਪਣੀ ਸੂਝਬੂਝ ਦੇ ਨਾਲ ਆਪਣਾ ਇੰਤਜ਼ਾਮ ਕਰ ਲੈਣ। ਲੋੜ ਤੋਂ ਵਧੇਰੇ ਕਿਸੇ ਨੂੰ ਦੇਣਾ ਉਹਦਾ ਆਦਰ ਸਤਿਕਾਰ ਨਹੀਂ ਹੁੰਦਾ, ਉਹਦੀ ਸੇਵਾ ਨਹੀਂ ਹੁੰਦੀ, ਉਹਦੇ ਨਾਲ ਵੈਰ ਹੁੰਦਾ। ਆਸ ਕਰਦੇ ਹਾਂ ਕਿ ਅੱਜ ਦੇ ਦਿਨ ਇਹ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
15: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਦੇ ਉੱਤੇ ਝਾਤੀ ਮਾਰਨ ਦਾ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਭਾਰਤੀ ਖਬਰਾਂ ਦੇ ਉੱਤੇ ਝਾਤ ਮਾਰਾਂਗੇ ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ 21 ਤਰੀਕ ਅੱਜ ਸਤੰਬਰ ਦਾ ਮਹੀਨਾ ਤੇ ਉਹ ਜਾਣਦੇ ਕਿਹੜੀਆਂ ਨੇ ਖਾਸ ਅਪਡੇਟਸ ਸਤਿ ਸ੍ਰੀ ਅਕਾਲ ਸਰ ਤੁਸੀਂ ਆਉਣੇ ਰਹੋ
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੀਆਂ ਖਾਸ ਖਬਰਾਂ ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਤੇ ਗਿਆਨੀ ਮਲਕੀਤ ਸਿੰਘ ਜੋ ਅਡੀਸ਼ਨਲ ਹੈੱਡ ਗ੍ਰੰਥੀ ਨੇ ਦਰਬਾਰ ਸਾਹਿਬ ਦੇ ਉਹਨਾਂ ਨੂੰ ਪੰਜ ਚੋਂ ਛੇਕ ਦਿੱਤਾ ਤੇ ਪੰਜ ਸਿੰਘ ਸਾਹਿਬਾਨ ਨੇ ਇਹ ਫੈਸਲਾ ਲਿਆ। ਉਧਰ ਦੂਜੀ ਖਬਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਧੂਰੀ ਹਲਕੇ ਤੋਂ ਘਰ ਘਰ ਚੋਣ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ ਤੇ ਕਿਹਾ ਕਿ ਵਿਰੋਧੀ ਪਾਰਟੀਆਂ ਕੋਲੇ ਜਿਹੜਾ ਹੈ ਉਹਨਾਂ ਖਿਲਾਫ਼ ਬੋਲਣ ਲਈ ਕੁਝ ਵੀ ਨਹੀਂ ਹੈ। ਇਸ ਤੋਂ ਅਗਲੀ ਖਬਰ, ਹਿਮਾਚਲ ਤੇ ਉੱਤਰਾਖੰਡ ਦੀ ਸਰਹੱਦ ਤੇ ਲੱਗ ਰਹੇ ਕਸ਼ਾਊ ਜਿਹੜਾ ਹੈਗਾ ਪ੍ਰੋਜੈਕਟ ਨੂੰ ਪੰਜਾਬ ਵੱਲੋਂ ਸੁਪਰੀਮ ਕੋਰਟ ਚ ਜਿਹੜਾ ਹੈਗਾ ਉਹ ਚੈਲੰਜ ਕੀਤਾ ਗਿਆ ਤੇ ਕਿਉਂਕਿ ਪੰਜਾਬ ਨੂੰ ਉਹਦੇ ਚ ਮੈਂਬਰ ਨਹੀਂ ਲਿਆ ਗਿਆ, ਜਦਕਿ 6 ਹੋਰ ਸੂਬੇ ਜਿਹੜੇ ਹੈਗੇ ਉਸ ਪ੍ਰੋਜੈਕਟ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ। ਉਧਰ ਦਿੱਲੀ ਚ SIR ਤੋਂ ਬਾਅਦ ਬੀਜੇਪੀ ਦੇ ਬਹੁਤ ਹੀ ਸੀਨੀਅਰ ਆਗੂ LK ਅਡਵਾਨੀ ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਚੋਣ ਕਮਿਸ਼ਨਰ ਸੰਧੂ ਦੇ ਸਮੇਤ ਕੋਈ 33,13,000 ਵੋਟਰਾਂ ਨੂੰ ਨੋਟਿਸ ਜਾਰੀ ਕੀਤੇ ਨੇ, ਉਹਨਾਂ ਦੀ ਵੋਟ ਜਾਇਜ਼ ਹੋਣ ਸੰਬੰਧੀ ਇਹ ਖਾਸ ਖਬਰਾਂ ਨੇ। ਹਾਂਜੀ
0: ਜੀ ਬਹੁਤ ਸ਼ੁਕਰੀਆ। ਸਭ ਤੋਂ ਪਹਿਲੀ ਜਿਹੜੀ ਖਬਰ ਤੁਸੀਂ ਸਾਂਝੀ ਕੀਤੀ ਹੈ ਇਸ ਟਾਈਮ ਦੇ ਉੱਤੇ ਚਾਰ ਚੁਫੇਰੇ ਚਰਚਾ ਦੇ ਵਿੱਚ ਹੈ ਅਤੇ ਬਹੁਤ ਸਾਰੇ ਪਾਸਿਆਂ ਤੋਂ ਬੜੇ ਸਾਰੇ ਐਂਗਲਸ ਤੋਂ ਇਹਨੂੰ ਡਿਸਕਸ ਕੀਤਾ ਜਾ ਰਿਹਾ ਵਾ। ਕਈਆਂ ਦਾ ਵਿਚਾਰ ਤਾਂ ਇੱਥੋਂ ਤੱਕ ਵੀ ਆ ਕਿ ਇੱਦਾਂ ਦੀਆਂ ਜਿੰਨੀਆਂ ਵੱਧ ਤੋਂ ਵੱਧ ਆਪਾਂ ਡਿਸਕਸ ਕਰਦੇ ਹਾਂ ਉਹਦੇ ਨਾਲ ਸਗੋਂ ਆਪਣੇ ਝੱਗਾ ਚੁੱਕਿਆ ਢਿੱਡ ਨੰਗਾ ਹੁੰਦਾ। ਕਈ ਸ਼ਰਮਸਾਰ ਮਹਿਸੂਸ ਕਰ ਰਹੇ ਨੇ, ਕਈ ਇਹਨੂੰ ਹੋਰ ਵੱਧ ਚੜ੍ਹ ਕੇ ਅੱਗੇ ਤੋਂ ਅੱਗੇ ਫੈਲਾ ਰਹੇ ਨੇ। ਕੁੱਲ ਮਿਲਾ ਕੇ ਇਨਸਾਨ ਇਨਸਾਨ ਹੀ ਹੈ, ਇੱਕ ਇਨਸਾਨ ਦੇ ਵਿੱਚ ਸਾਰੇ ਹੀ ਰੰਗ ਹੈ, ਜਿਹੜੇ ਵੇਲੇ ਕਿਹੜਾ ਹਾਵੀ ਹੋ ਗਿਆ ਅਤੇ ਕੀ ਉਹ ਆਪਣਾ ਅਹੁਦਾ ਕਿਹੜੇ ਪਾਸੇ ਨੂੰ ਛੱਡ ਕੇ ਕਿਹੜੇ ਪਾਸੇ ਨੂੰ ਤੁਰ ਪਿਆ। ਸੋ ਇੱਦਾਂ ਦੇ ਪਤਾ ਨਹੀਂ ਕਿੰਨੀਆਂ ਕੁ ਡਿਸਕਸ਼ਨਸ ਇਸ ਟਾਈਮ ਦੇ ਉੱਤੇ ਹਾਵੀ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ। ਜਿਹੜੇ ਸਾਡੇ ਸੁਣ ਰਹੇ ਨੇ ਇਸ ਟਾਈਮ ਦੇ ਉੱਤੇ ਸਰੋਤੇ, ਹੋ ਸਕਦਾ ਬਹੁਤ ਸਾਰਿਆਂ ਨੂੰ ਬਰੀਕੀ ਦੇ ਵਿੱਚ ਨਾ ਪਤਾ ਹੋਵੇ ਕਿ ਪਿੱਛੇ ਕੀ ਹੋਇਆ ਵਾਪਰਿਆ। ਵੈਸੇ ਤਾਂ ਸਾਰੇ ਰਹਿੰਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਫਿਰ ਖਬਰਾਂ ਦੇ ਨਾਲ ਸਾਰੇ ਵਾਹ ਵਾਸਤਾ ਰੱਖਦੇ ਨੇ, ਪਰ ਫਿਰ ਵੀ ਮੈਂ ਚਾਹੂੰਗਾ ਕਿ ਆਪਾਂ ਥੋੜ੍ਹਾ ਜਿਹਾ ਪਿੱਛੋਂ ਲੈ ਕੇ ਪਹਿਲਾਂ ਇਹ ਮਸਲਾ ਥੋੜ੍ਹਾ ਜਿਹਾ ਐਕਸਪਲੇਨ ਕਰ ਦਈਏ ਕਿ ਅਸਲ ਦੇ ਵਿੱਚ ਹੋਇਆ ਕੀ ਹੈ।
1: ਅਸਲ 'ਚ ਜਿਹੜੀ ਕਹਾਣੀ ਹੈ ਉਹ ਤਾਂ ਇਹ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜਾ ਹੈ ਇੱਕ FIR ਇਹਨਾਂ ਦੇ ਖਿਲਾਫ਼ ਜਿਹੜੀ ਆ ਉਹ ਦਰਜ ਹੋਣ ਤੋਂ ਬਾਅਦ ਇਹ ਸਾਰਾ ਐਕਸ਼ਨ ਲਿਆ ਗਿਆ, ਜਿਹਦੇ 'ਚ ਅਮਰਜੀਤ ਚਾਵਲਾ ਕੈਨੇਡਾ ਚਲੇ ਗਏ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਐਵੇਂ ਉਹਨਾਂ ਨੂੰ ਫਸਾਉਣ ਲਈ ਝੂਠਾ ਇਲਜ਼ਾਮ ਲਾਇਆ ਗਿਆ ਤੇ, ਪਰ ਕਿਉਂਕਿ ਇਹ ਕਾਫੀ ਲੰਬੇ ਸਮੇਂ ਤੋਂ ਜਿਹੜੀ ਇਹ ਚੱਲਾ ਆ ਰਿਹਾ ਇਸ਼ੂ ਹੈ, ਉਹ ਜਿਨ੍ਹਾਂ ਨੇ ਚਾਵਲਾ ਤੇ ਬਾਕੀਆਂ ਦੇ ਖਿਲਾਫ ਇਲਜ਼ਾਮ ਲਾਏ ਨੇ ਤੇ ਖਾਸ ਕਰਕੇ ਜਿਹੜਾ ਹੈਗਾ ਰੇਪ ਦਾ ਜਾਂ ਬਲਾਤਕਾਰ ਦਾ ਕਹਿ ਲਓ ਛੇੜਛਾੜ ਦਾ ਜਿਹੜਾ ਇਲਜ਼ਾਮ ਆ ਉਹ ਤਾਂ ਅਮਰਜੀਤ ਸਿੰਘ ਚਾਵਲਾ ਦੇ ਖਿਲਾਫ ਹੀ ਜਿਹੜਾ ਹੈ ਉਹ ਲਾਇਆ ਗਿਆ, ਜਿਹੜੀ FIR ਤੇ ਉਹ ਦਰਜ ਕਰਾਈ ਗਈ ਹੈ ਅਨੰਦਪੁਰ ਸਾਹਿਬ ਜਿਹੜੇ ਹੈ ਪੁਲਿਸ ਸਟੇਸ਼ਨ ਦੇ ਵਿੱਚ ਉਹਦੇ ਮੁਤਾਬਕ, ਤੇ ਬਾਕੀ ਜਿਹੜੇ ਲੋਕ ਨੇ ਉਹਨਾਂ ਦਾ ਨਾਂ ਵੀ ਵਿੱਚ ਸ਼ਾਮਿਲ ਹੈ, ਭਾਵੇਂ ਉਹਨੂੰ ਗਵਾਹੀ ਦੇ ਤੌਰ ਤੇ ਕਹਿ ਲਓ ਕਿ ਰੱਖ ਲੈ ਜਾਂ ਜਿਹੜਾ ਉਹਨਾਂ ਨੇ ਜਿਹੜੀ ਉਹ ਬੀਬੀ ਨੇ FIR ਲਿਖਾਈ ਹੈ ਜਿਹੜੀ ਜਿਹੜੀ ਪਹਿਲੀ ਰਾਬਟ ਹੈ ਜਿਹੜੀ ਉਹਦੇ ਚ ਉਹ ਜ਼ਿਕਰ ਕੀਤਾ ਗਿਆ ਕਿ ਇਹ ਜਿਹੜਾ ਏਦਾਂ ਦੀ ਆ ਗੱਲ ਹੈ ਸਾਰੀ। ਇਹਦੇ ਚ ਦੋ ਤਿੰਨ ਗੱਲਾਂ ਜਿਹੜੀਆਂ ਨੇ ਉਹ ਬਹੁਤ ਮਹੱਤਵਪੂਰਨ ਨੇ ਰਣਜੋਤ ਜੀ। ਪਹਿਲੀ ਗੱਲ ਤਾਂ ਉਹ ਬੀਬੀ ਜਦੋਂ ਆਈ ਉਹਨੂੰ ਪਹਿਲਾਂ ਦਿੱਲੀ ਗ੍ਰਿਫ਼ਤਾਰ ਕੀਤਾ ਗਿਆ, ਬਹਿਰੀਨ ਤੋਂ ਉਹ ਆਈ ਸੀ ਤੇ ਉਹ NRI ਹੈ ਤੇ ਫਿਰ ਉਹਨੂੰ ਪਤਾ ਨੀ ਕਿਸ ਆਧਾਰ ਤੇ ਪੁੱਛਗਿੱਛ ਤੋਂ ਬਾਅਦ ਜਿਹੜਾ ਹੈ ਉਹ ਛੱਡਿਆ ਗਿਆ ਤੇ ਉਸ ਤੋਂ ਬਾਅਦ ਸਿੱਧਾ ਜਿਹੜਾ ਹੈ ਉਹ ਤਾਲਮੇਲ ਉਹਦਾ ਹੋਇਆ ਇੱਥੇ ਆ ਕੇ ਇਹਨਾਂ ਦੇ ਨਾਲ ਸੰਗਤ ਦੇ ਨਾਲ ਕਿ ਉਹਨਾਂ ਨੇ ਇੱਥੇ ਰਹਿਣਾ ਠਹਿਰਨਾ ਤੇ ਜਿਸ ਤਰੀਕੇ ਨਾਲ ਲਗਾਤਾਰ ਉਹਨੂੰ VIP ਟ੍ਰੀਟਮੈਂਟ ਦਿੱਤਾ ਗਿਆ SGPC ਵੱਲੋਂ, ਜਿੱਥੇ ਵੀ ਉਹ ਜਾਂਦੇ ਉਹਨੂੰ ਕਮਰਾ ਮਿਲਦਾ ਤੇ ਪੱਕੇ ਤੌਰ ਤੇ ਜਿਹੜਾ ਹੈ ਅਨੰਦਪੁਰ ਸਾਹਿਬ ਤਾਂ ਪੱਕੇ ਤੌਰ ਤੇ ਕਮਰਾ ਦਿੱਤਾ ਹੋਇਆ ਸੀਗਾ, ਇੱਥੇ ਆ ਕੇ ਉਹ ਠਹਿਰਦੇ ਸੀ, ਉਹਨੂੰ ਗੱਡੀ ਦਿੱਤੀ ਹੋਈ ਸੀ SGPC ਨੇ ਆਪਣੀ ਤੇ ਕਿਉਂਕਿ ਇਸੇ ਕਰਕੇ ਜਿਹੜਾ ਹੈ SGPC ਦਾ ਇੱਕ ਡਰਾਈਵਰ ਉਹਦਾ ਵੀ ਨਾਂ ਆਉਂਦਾ ਵਿੱਚ, ਇਸੇ ਕਰਕੇ ਜਿਹੜੇ ਗਿਆਨੀ ਮਲਕੀਤ ਸਿੰਘ ਐਡੀਸ਼ਨਲ ਜਿਹੜੇ ਹੈੱਡ ਗ੍ਰੰਥੀ ਨੇ ਦਰਬਾਰ ਸਾਹਿਬ ਦੇ, ਉਹਨਾਂ ਦਾ ਨਾਂ ਜਿਹੜਾ ਹੈਗਾ ਉਹ ਆਉਂਦਾ। ਤੇ ਉਹ ਸੋ ਇਹ ਸਾਰੇ ਜਿਹੜੇ ਹੈ ਇਸ ਤਰੀਕੇ ਦੇ ਨਾਲ ਇਸ ਮਾਮਲੇ ਦੇ ਵਿੱਚ ਇੱਕ ਤਰ੍ਹਾਂ ਦੇ ਜਿਵੇਂ ਕੋਈ ਟਰੈਪ ਲਾਇਆ ਹੁੰਦਾ, ਇੱਦਾਂ ਜਿਹੜੇ ਹੈ ਇਹ ਬੰਦੇ ਫਸੇ ਆ। ਤੇ ਜਿਹੜੀ ਅਗਲੀ ਗੱਲ ਉਹ ਹੈ ਕਿ ਜਿਹੜੀ ਇਹ FIR ਹੈ ਰਣਜੋਤ ਜੀ, ਉਹ 21 ਅਗਸਤ ਨੂੰ ਲਾਂਚ ਹੁੰਦੀ ਹੈ, ਜਿਹੜਾ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਰਪਟ ਕੱਟੀ ਗਈ। ਤੇ ਪਰ 21 ਅਗਸਤ ਤੋਂ ਬਾਅਦ ਪੁਲਿਸ ਬਿਲਕੁਲ ਇਨਐਕਸ਼ਨ ਚ ਹੈ, ਪੁਲਿਸ ਨੇ ਕੋਈ ਉਹਦੇ ਤੇ ਕਾਰਵਾਈ ਨਹੀਂ ਕੀਤੀ, ਹਾਲਾਂਕਿ FIR ਤੋਂ ਬਾਅਦ ਤਾਂ ਇਮੀਡੀਏਟ ਗ੍ਰਿਫਤਾਰੀ ਚਾਹੀਦੀ ਸੀਗੀ। ਤੇ ਬਾਅਦ ਦੇ ਵਿੱਚ ਪੁਲਿਸ ਥੋੜਾ ਜਿਹਾ ਇਸ ਕਰਕੇ ਵੀ ਉਹ ਨਿਕਲੀ ਕਿਉਂਕਿ ਵੀ ਉਹ ਇੱਕ ਬੰਦਾ ਇਸ ਤਰ੍ਹਾਂ ਸੀ ਵੀ ਜਿਹਨੂੰ ਕਹਿ ਲਓ ਕਿ ਇੱਕ ਪੋਲੀਟੀਕਲ ਜਾਂ ਇੱਕ ਪਬਲਿਕ ਫਿਗਰ ਹੈ, ਇਸ ਕਰਕੇ ਪਹਿਲਾਂ ਇਨਕੁਆਇਰੀ ਹੋਣੀ ਜ਼ਰੂਰੀ ਹੈ ਗ੍ਰਿਫਤਾਰੀ ਤੋਂ ਪਹਿਲਾਂ। ਤੇ ਉਹ ਜਾਂਚ ਪੜਤਾਲ ਕਰ ਰਹੇ ਸੀ ਜਾਂ ਇਨਕੁਆਇਰੀ ਕਰ ਰਹੇ ਸੀ ਅਰੈਸਟ ਤੋਂ ਪਹਿਲਾਂ। ਤੇ ਇਨ ਬਿਟਵੀਨ ਜੇ ਹੁਣ 21 ਅਗਸਤ ਨੂੰ ਜਿਹੜੀ ਇਹ ਗੱਲ ਹੁੰਦੀ ਹੈ ਤੇ ਪੂਰੇ 1 ਮਹੀਨੇ ਦੇ ਬਾਅਦ ਇਹ ਗੱਲ ਬਾਹਰ ਆਉਂਦੀ ਹੈ, ਤੇ ਫਿਰ ਉਸ ਦੇ ਦੌਰਾਨ ਹੀ ਜਿਹੜਾ ਹੈਗਾ ਅਮਰਜੀਤ ਚਾਵਲਾ ਉਹ ਕੈਨੇਡਾ ਚਲੇ ਜਾਂਦੇ ਆ। ਤੇ ਇਹ ਜਦੋਂ ਇਹ ਇੱਥੇ ਮੀਡੀਆ ਦੇ ਵਿੱਚ ਗੱਲ ਆਉਂਦੀ, ਉਦੋਂ ਪਹਿਲਾਂ ਤਾਂ ਉਹ ਕੈਨੇਡਾ ਪਹੁੰਚ ਚੁੱਕੇ ਆ, ਤੇ ਉੱਥੋਂ ਹੀ ਉਹ ਕੰਡੈਮ ਕਰਦੇ ਆ ਇਸ ਗੱਲ ਨੂੰ। ਤੇ ਫਿਰ ਕਹਿੰਦੇ ਪੁਲਿਸ ਕਿ ਉਹ ਭਾਲ ਜਾਰੀ ਹੈ। ਤੇ ਇਸ ਸਾਰੇ ਕਾਸੇ ਤੋਂ ਬਾਅਦ ਫਿਰ SGPC ਅਕਾਲ ਤਖ਼ਤ ਸਾਹਿਬ ਹੋਰ ਇਹ ਐਕਸ਼ਨ ਦੇ ਵਿੱਚ ਆਉਂਦਾ, ਜਦੋਂ ਲਗਾਤਾਰ ਜਿਹੜੀ ਹੈ ਇਹਦੀ ਮੀਡੀਆ ਦੇ ਵਿੱਚ ਵੀ ਚਾਰੇ ਪਾਸੇ ਪੋਲੀਟੀਕਲੀ ਵੀ ਇਹਦੀ ਕਾਫੀ ਜਿਹੜੀ ਹੈ ਜਿਹਨੂੰ ਕਹਿੰਦੇ ਤੋਏ ਤੋਏ ਹੁੰਦੀ ਹੈ ਜਾਂ ਥੂ ਥੂ ਹੁੰਦੀ ਹੈ ਕਿ ਇਹ ਇਸ ਤਰ੍ਹਾਂ ਦਾ ਜਿਹੜਾ ਮਾਮਲੇ ਵਿੱਚ ਕਿਵੇਂ ਆ ਗਏ, ਜਿਹੜੇ ਆਪਣੇ ਆਪ ਨੂੰ ਬਹੁਤ ਪੰਥਕ ਸਮਝਦੇ ਆ ਜਾਂ ਏਦਾਂ ਦੀ ਗੱਲ। ਤੇ ਇਸੇ ਕਰਕੇ ਫਿਰ ਜਿਹੜਾ ਹੈਗਾ ਇਹ ਐਕਸ਼ਨ ਹੁਣ ਅਕਾਲ ਤਖ਼ਤ ਸਾਹਿਬ ਨੇ ਜਿਹੜਾ ਹੈ ਉਹ ਲਿਆ। ਜਥੇਦਾਰ ਨੂੰ ਇਹ ਸਮਝ ਲਓ ਕਿ ਇਹ ਐਕਸ਼ਨ ਲੈਣਾ ਪਿਆ ਕਿਉਂਕਿ ਇਸ ਤਰੀਕੇ ਦੇ ਨਾਲ ਜਿਹੜਾ ਦਬਾਅ ਸੰਗਤ ਦਾ ਕਹਿ ਲਓ ਜਾਂ ਇੱਕ ਜ਼ਮੀਰ ਦਾ ਕਹਿ ਲਓ ਕਿ ਉਹ ਇੱਕ ਦਬਾਅ ਬਣਿਆ ਕਿ ਜੇ ਇਸ ਤਰ੍ਹਾਂ ਹੀ ਏਦਾਂ ਦੀਆਂ ਗੱਲਾਂ ਬਾਹਰ ਆਉਂਦੀਆਂ ਰਹੀਆਂ ਜਾਂ ਇਸ ਤਰ੍ਹਾਂ ਇੱਕ ਖੁੱਲ ਵਰਤਦੀ ਰਹੀ ਜਾਂ ਸਾਰਿਆਂ ਨੂੰ ਲੀਡਰਾਂ ਨੂੰ ਇਹ ਲੱਗਿਆ ਕਿ ਇਹ ਤਾਂ ਕੋਈ ਗੱਲ ਤੁਹਾਡੇ ਕੋਲ ਸਰਾਵਾਂ ਨੇ, ਤੁਹਾਡੇ ਕੋਲ ਸਾਰੇ ਪ੍ਰਬੰਧ ਨੇ, ਤੁਹਾਡੇ ਕੋਲ ਅਮਲਾ ਫੈਲ ਹੈ, ਤੇ ਤੁਸੀਂ ਜਿੱਦਾਂ ਦੀ ਮਰਜ਼ੀ ਜਿਹੜਾ ਹੈਗਾ ਜਿਹੜਾ ਹੈਗਾ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਮਾਜਿਕ ਤੌਰ ਤੇ ਜਾਂ ਜਿਹਨੂੰ ਆਪਾਂ ਅਖਲਾਕੀ ਤੌਰ ਤੇ ਆਪਾਂ ਮਾੜੇ ਕਿਰਦਾਰ ਦੀਆਂ ਗੱਲਾਂ ਸਮਝਦੇ ਹਾਂ, ਇਸ ਪਾਸੇ ਨੂੰ ਜਿਹੜਾ ਇਹ ਇਸ ਪਾਸੇ ਨੂੰ ਤੁਰਨ ਦੀ ਫਿਰ ਗੱਲ, ਤੇ ਫਿਰ ਤਾਂ ਕੋਈ ਰੋਕ ਟੋਕ ਹੀ ਨਹੀਂ ਰਹੇਗੀ। ਤੇ ਇਹ ਇਸ ਕਰਕੇ ਹੀ ਜਿਹੜਾ ਹੈਗਾ ਏਦਾਂ ਦਾ ਇੱਕ ਪ੍ਰੈਸ਼ਰ ਬਣਿਆ ਜਿਹਦੇ ਕਰਕੇ ਇਹ ਸਾਰਾ ਕੁਛ ਹੋਇਆ। ਤੇ ਹੁਣ ਜਿਹੜੇ ਵਿਰੋਧੀ ਹੈ ਮਤਲਬ ਕਿ ਸਿੱਖ ਸੰਸਥਾਵਾਂ ਦੇ ਵਿੱਚ ਵੀ ਤੇ ਜਾਂ ਇਹ ਕਹਿ ਲਓ ਕਿ ਸਿੱਖ ਸੰਪਰਦਾਵਾਂ ਦੇ ਵਿੱਚ ਜਾਂ ਸਿਆਸੀ ਵਿਰੋਧੀ, ਉਹ ਹੁਣ ਸਾਰੇ ਇਸ ਗੱਲ ਨੂੰ ਇਹ ਕਹਿ ਰਹੇ ਨੇ ਕਿ ਸਿਰਫ ਤੇ ਸਿਰਫ ਜਿਹੜਾ ਹੈ ਇਹ ਕਿਉਂਕਿ ਚਾਵਲਾ ਸਾਹਿਬ ਸੁਖਬੀਰ ਬਾਦਲ ਦੇ ਬਹੁਤ ਨੇੜੇ ਸੀਗੇ, ਵੀ ਉਹਨਾਂ ਨੂੰ ਬਚਾਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਧਾਮੀ ਸਾਹਿਬ ਨੂੰ ਬਚਾਉਣ ਵਾਸਤੇ ਇਹ ਸਾਰੀ ਕਾਰਵਾਈ ਕੀਤੀ ਗਈ ਹੈ। ਤੇ ਕਿਉਂਕਿ ਇਹ ਗੱਲ ਤਾਂ ਫਿਰ ਸਿੱਧੀ ਹੀ ਆਉਂਦੀ ਹੈ ਕਿਉਂਕਿ ਜਿਹੜੀਆਂ ਉਸ ਬੀਬੀ ਨੂੰ ਫੈਸਿਲਿਟੀਜ਼ ਦਿੱਤੀਆਂ ਜਾਂ ਸਾਰਾ ਕੁਛ ਕੀਤਾ ਉਹ ਤਾਂ SGPC ਦੇ ਪ੍ਰਧਾਨ ਦੇ ਕਹਿਣ ਤੇ ਜਾਂ ਉਹਨਾਂ ਦੇ ਨੋਟਿਸ ਦੇ ਆਉਣ ਤੇ ਹੀ ਸਾਰਾ ਕੁਛ ਹੋਇਆ, ਕਿਉਂਕਿ ਅਦਰਵਾਈਜ਼ ਤਾਂ ਕਿਸੇ ਗੈਸਟ ਨੂੰ ਇੱਦਾਂ ਦੀਆਂ ਸਹੂਲਤਾਂ ਤਾਂ ਦਿੱਤੀਆਂ ਨਹੀਂ ਜਾਂਦੀਆਂ ਵੀ ਉਹਨੂੰ ਗੱਡੀ ਵੀ ਦਿੱਤੀ ਜਾਵੇ ਤੇ ਉਹ ਜਿੱਥੇ ਮਰਜ਼ੀ ਜਾ ਕੇ ਅੰਮ੍ਰਿਤਸਰ ਜਾਂ ਜਿੱਥੇ ਵੀ SGPC ਦੀਆਂ ਸਰਾਵਾਂ ਨੇ ਗੈਸਟ ਹਾਊਸ ਨੇ ਉੱਥੇ ਜਾ ਕੇ ਉਹ ਆਰਾਮ ਨਾਲ ਠਹਿਰੇ। ਤੇ ਕਈ ਲੋਕ ਇੱਥੋਂ ਤੱਕ ਵੀ ਕਹਿੰਦੇ ਆ ਕਿ ਦਰਬਾਰ ਸਾਹਿਬ ਜਿਹੜੇ ਕੀਰਤਨ ਦੇ ਵਿੱਚ ਜਿਹੜੀਆਂ ਡਿਊਟੀਆਂ ਲੱਗਦੀਆਂ ਰਾਗੀਆਂ ਦੀਆਂ ਉਹ ਵੀ ਉਹਦੇ ਕਹਿਣ ਤੇ ਵੀ ਇਹਨੂੰ ਅਸੀਂ ਸੁਣਨਾ ਚਾਹੁੰਦੇ ਹਾਂ ਇਸ ਰਾਗੀ ਦੀ ਡਿਊਟੀ ਲਾਈ ਜਾਵੇ। ਇਹ ਵੈਸੇ ਤਾਂ ਇੱਕ ਕਹਿਣ ਦੀ ਗੱਲ ਹੈ, ਇਹਦਾ ਕੋਈ ਸਬੂਤ ਤਾਂ ਉਦਾਂ ਦਾ ਨਹੀਂ ਹੈ। ਤੇ ਪਰ ਜਦੋਂ ਕਿਉਂਕਿ ਇੱਦਾਂ ਦਾ ਕੋਈ ਘਟਨਾ ਵਾਪਰਦੀ ਹੈ ਫਿਰ ਸਾਰਾ ਕੁਛ ਜਿਹੜਾ ਹੈਗਾ ਉਹ ਜਾਇਜ਼ ਲੱਗਣ ਲੱਗ ਜਾਂਦਾ, ਤੇ ਇਹ ਵੀ ਇੱਕ ਗੱਲ ਹੈ ਇਹਦੇ ਵਿੱਚ। ਤੇ ਪਰ ਹੁਣ ਇਸ ਇਹ ਕਰਨ ਦੇ ਨਾਲ ਇੱਦਾਂ ਦਾ ਜਿਹੜਾ ਐਕਸ਼ਨ ਲੈਣ ਦੇ ਨਾਲ ਤੇ ਫਿਰ ਇਸ ਤੋਂ ਬਾਅਦ ਕੀ ਹੋਏਗਾ ਕਿ ਵਾਕਈ ਜਿਹੜੀ ਸੰਗਤ ਜਾਂ ਸਿੱਖ ਪੰਥ ਉਹ ਮੂੰਹ ਨਹੀਂ ਲਾਏਗਾ, ਕਿਉਂਕਿ ਇੱਦਾਂ ਦੇ ਜਿਹੜੇ ਹੈਗੇ ਆਦੇਸ਼ ਪਹਿਲਾਂ ਵੀ ਬਹੁਤ ਵਾਰੀ ਆਏ ਨੇ, ਬਹੁਤ ਲੀਡਰਾਂ ਦੇ ਖਿਲਾਫ ਆਏ ਨੇ। ਤੇ ਇਹ ਹੈ ਕਿ ਹਾਂ ਜਿਹੜੇ ਜਿਹੜੇ ਆਗੂ ਨੇ ਜਾਂ ਜਿਹੜੇ ਲੀਡਰ ਨੇ ਜਾਂ ਕੋਈ ਵੀ ਜਿਹੜਾ ਗੁਰਸਿੱਖ ਬੰਦਾ ਜਿਹਦੇ ਤੇ ਇੱਦਾਂ ਦਾ ਜਿਹਦੇ ਖਿਲਾਫ ਫਤਵਾ ਜਾਰੀ ਹੁੰਦਾ ਤੇ ਉਹਦੇ ਉੱਤੇ ਇੱਕ ਜਿਹੜਾ ਹੈਗਾ ਦਬਾਅ, ਮਾਨਸਿਕ ਦਬਾਅ ਜ਼ਰੂਰ ਬਣ ਜਾਂਦਾ, ਉਹਦੀ ਇੱਕ ਜ਼ਮੀਰ ਦੀ ਆਵਾਜ਼ ਫਿਰ ਅੰਦਰੋਂ, ਭਾਵੇਂ ਉਹ ਅਪੋਲੋਜਾਈਜ਼ ਕਰਦਾ ਆ ਕੇ ਮਾਫ਼ੀ ਮੰਗਦਾ, ਗਲ ਚ ਪੱਲਾ ਪਾ ਕੇ ਕਹਿੰਦਾ ਕਿ ਮੈਨੂੰ ਜੋ ਤਨਖਾਹ ਲਾਉਣੀ ਹੈ ਲਾ ਦਿਓ, ਏਦਾਂ ਦੀ ਗੱਲ ਕਰਦਾ, ਕਿਉਂਕਿ ਪਹਿਲਾਂ ਵੀ ਏਦਾਂ ਦੀਆਂ ਘਟਨਾਵਾਂ ਵਾਪਰੀਆਂ ਨੇ, ਏਦਾਂ ਦੀਆਂ ਵੀਡੀਓ ਵੀ ਸਾਹਮਣੇ ਆਈਆਂ ਨੇ, ਤੇ ਉੱਥੇ ਵੀ ਜਿਹੜਾ ਹੈਗਾ ਉਹਨਾਂ ਨੂੰ ਫਿਰ ਬਾਅਦ ਦੇ ਵਿੱਚ ਬਖਸ਼ਿਆ ਗਿਆ ਤੇ ਇਹ ਸਾਰਾ ਕੁਛ ਕਰਨ ਤੇ ਪੋਲੀਟੀਕਲ ਬੰਦਿਆਂ ਨੂੰ ਵੀ ਕੀਤਾ ਹੈਗਾ, ਜਿਹੜੇ ਸਿਆਸੀ ਲੋਕ ਨੇ ਉਹਨਾਂ ਨੂੰ ਵੀ ਜਿਹੜਾ ਹੈ ਏਦਾਂ ਦਾ ਕੀਤਾ ਤੇ, ਪਰ ਇਹ ਵੀ ਹੁਣ ਇੱਕ ਵਾਰੀ ਫੇਰ ਇਹ ਗੱਲ ਜਿਹੜੀ ਚਰਚਾ ਚ ਛਿੜਪੀ ਤੇ ਚਰਚਾ ਚ ਇਹ ਗੱਲ ਉਦੋਂ ਆਈ ਰਣਜੋਤ ਜੀ ਜਦੋਂ ਇਲੈਕਸ਼ਨ ਬਿਲਕੁਲ ਚੋਣ ਸਿਰ ਤੇ ਹੈ ਤੇ, ਕਿਉਂਕਿ ਉਧਰ ਤਾਂ ਅੰਦਰ ਖਾਤੇ ਬੀਜੇਪੀ ਅਕਾਲੀ ਦਲ ਸਮਝੌਤੇ ਵਾਸਤੇ ਗੱਠਜੋੜ ਵਾਸਤੇ ਆਪਣੇ ਆਪਣੇ ਜਿਹੜੇ ਹੈਗੇ ਉਹ ਹਿਸਾਬ ਕਿਤਾਬ ਲਾ ਰਹੇ ਨੇ ਤੇ ਗਿਣਤੀਆਂ ਮਿਣਤੀਆਂ ਲਾ ਰਹੇ ਨੇ, ਤੇ ਦੂਜੇ ਪਾਸੇ ਕਾਂਗਰਸ ਵੱਧ ਤੋਂ ਵੱਧ ਕੋਸ਼ਿਸ਼ ਕਰ ਰਹੀ ਹੈ ਤੇ ਹੁਣ ਬੀਜੇਪੀ ਵੀ ਆਪਣਾ ਇੱਥੇ ਜਿਹੜਾ ਹੈਗਾ ਉਹ ਘੁਮਾ ਰਹੀ ਹੈ ਰੱਥ ਨਸ਼ਿਆਂ ਦੇ ਖਿਲਾਫ, ਨਸ਼ਿਆਂ ਦੇ ਇਸ਼ੂ ਨੂੰ ਲੈ ਕੇ, ਤੇ ਇਸ ਦੇ ਦੌਰਾਨ ਏਦਾਂ ਦੀ ਘਟਨਾ ਵਾਪਰ ਜਾਣੀ ਉਹ ਅਕਾਲੀ ਦਲ ਲਈ ਤਾਂ ਖੈਰੇ ਡੈਮੇਜ ਹੈ ਹੀ ਹੈ, ਤੇ ਕਿਉਂਕਿ ਫਿਰ ਲੋਕ ਸਵਾਲ ਪੁੱਛਦੇ ਆ ਤੇ ਕਈ ਵਾਰੀ ਸਾਡੇ ਪੋਲੀਟੀਕਲ ਲੀਡਰ ਫਿਰ ਆਮ ਪਬਲਿਕ ਜਾਣ ਤੋਂ ਗੁਰੇਜ ਵੀ ਕਰਦੇ ਆ ਕਿ ਸਾਨੂੰ ਇਹ ਚਾਵਲੇ ਵਾਲੀ ਗੱਲ ਨਾ ਕੋਈ ਪੁੱਛ ਲੇ ਤੇ, ਜਾਂ ਫਿਰ ਉਹਨਾਂ ਕੋਲ ਟਾਲਣ ਲਈ ਕੋਈ ਸੋਲਿਡ ਏਦਾਂ ਦੀ ਗੱਲ ਚਾਹੀਦੀ ਹੈ। ਸੋ ਇੱਕ ਇਸ ਤਰ੍ਹਾਂ ਦੀ ਜਿਹੜੀ ਇਹ ਸਿਚੁਏਸ਼ਨ ਬਣ ਗਈ ਹੈ, ਵਿੱਚ ਇਹ ਵੀ ਜਿਹੜਾ ਹੈ ਰਣਜੋਤ ਜੀ ਕਿਹਾ ਜਾਂਦਾ ਹੈ ਕਿ ਜਿਹੜੇ ਪੁਨਰ ਸੁਰਜੀਤ ਦੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਉਹਨਾਂ ਦੀ ਵੀ ਜਾਣ ਪਛਾਣ ਦੇ ਵਿੱਚ ਉਸ ਇਹ ਬੀਬੀ ਜਾਣਦੇ ਸੀ ਜਾਂ ਉੱਥੇ ਤੋਂ ਜਾਂਦੇ ਸੀ, ਇਹਨਾਂ ਕੋਲ ਠਹਿਰਦੇ ਸੀ, ਵੀ ਸ਼ਾਇਦ ਇਸ ਚੱਕਰ ਦੇ ਵਿੱਚ ਵੀ ਸੀ ਅਕਾਲੀ ਦਲ ਬਾਦਲ ਜਾਂ SGPC ਦੇ ਪ੍ਰਬੰਧ ਕੇ ਕਿਵੇਂ ਨਾ ਕਿਵੇਂ ਉਹਦੇ ਨਾਂ ਨਾਲ ਜੋੜ ਕੇ ਇਹਨੂੰ ਉਸ ਨੂੰ ਟ੍ਰੈਪ ਚ ਲਿਆ ਜਾਵੇ, ਇਸ ਗੱਲ ਦੀ ਵੀ ਚਰਚਾ ਸੋਸ਼ਲ ਮੀਡੀਆ ਤੇ ਵੀ ਇਹ ਗੱਲ ਆਈ ਹੈ ਤੇ, ਪਰ ਇਹਦੇ ਤੇ ਅਜੇ ਉਦਾਂ ਕੋਈ ਨਾ ਹੀ ਗਿਆਨੀ ਹਰਪ੍ਰੀਤ ਸਿੰਘ ਦਾ ਕੋਈ ਬਿਆਨ ਸਟੇਟਮੈਂਟ ਆਈ ਹੈ ਤੇ ਨਾ ਹੀ ਸਿੱਧੇ ਤੌਰ ਤੇ ਕਿਸੇ ਹੋਰ ਨੇ ਕੋਈ ਇਹ ਗੱਲ ਕੀਤੀ ਹੈ, ਪਰ ਇਹ ਚਰਚਾ ਦੇ ਵਿੱਚ ਇਹ ਗੱਲ ਵੀ ਜਿਹੜੀ ਹੈ ਨਾਲ ਹੈਗੀ ਹੈ।
0: ਬਿਲਕੁਲ, ਇਹਦੇ ਵਿੱਚ ਜਿਹੜੇ ਇਸ ਢੰਗ ਦੇ ਨਾਲ ਇਹ ਸਾਰਾ ਕੁਛ ਵਾਪਰਿਆ ਕੀਤਾ, ਜਿੱਦਾਂ ਤੁਸੀਂ ਹਲਕਾ ਜਿਹਾ ਸੰਕੇਤ ਵੀ ਦਿੱਤਾ ਕਿ ਫਿਰ ਆਪਾਂ ਇਹਦੇ ਸਿਆਸੀ ਮਾਇਨੇ ਲੈ ਕੇ ਚੱਲੀਏ ਇਸ ਟਾਈਮਿੰਗ ਦੇ ਲਿਹਾਜ਼ ਦੇ ਨਾਲ ਜਦੋਂ ਇਹ ਖਬਰ ਖੁੱਲੀ।
1: ਨਹੀਂ ਬਿਲਕੁਲ, ਇਹ ਤਾਂ ਦੇਖੋ ਜੇ ਹੁਣ ਜੇ ਇਹ ਗੱਲ ਸਹੀ ਹੈ ਕਿ ਉਸਨੂੰ ਸਹੂਲਤਾਂ ਇੰਨੀਆਂ ਬੀਬੀ ਨੂੰ ਇਸ ਕਰਕੇ ਦਿੱਤੀਆਂ ਗਈਆਂ ਕਿ ਉਹਨੂੰ ਅਕਾਲੀ ਦਲ ਜਾਂ SGPC ਤੇ ਹਰਪ੍ਰੀਤ ਦੇ ਖਿਲਾਫ਼ ਵਰਤਣਾ ਚਾਹੁੰਦੀ ਸੀ ਤੇ ਉਸ ਤੋਂ ਬਾਅਦ ਇਨ ਬਿਟਵੀਨ ਜਿਹੜਾ ਹੈ ਸੱਤਾਧਾਰੀ ਪਾਰਟੀ ਤੇ ਬਾਕੀ ਸਾਰੇ ਰਲ ਮਿਲ ਕੇ ਉਹਨਾਂ ਨੇ ਗੱਲ ਉਧਰ ਨੂੰ ਮੋੜ ਤੇ, ਜਿਵੇਂ ਆਪਾਂ ਪਾਣੀ ਦਾ ਜਿਹੜਾ ਫਲੋ ਹੁੰਦਾ ਮੂਹਰੇ ਬੰਨ ਮਾਰ ਕੇ ਦੂਜੇ ਪਾਸੇ ਮੋੜ ਦਿੰਦੇ ਹਾਂ ਜਾਂ ਕਮਜ਼ੋਰ ਪਾਸੇ ਨੂੰ ਤੁਰ ਪੈਂਦਾ, ਇਹ ਗੱਲ ਹੋ ਗਈ ਤੇ, ਪਰ ਇਹਦੇ ਚ ਇਹ ਜ਼ਰੂਰ ਗੱਲ ਹੈ ਕਿ ਇਹਦੀ ਟਾਈਮਿੰਗ ਤਾਂ ਬਿਲਕੁਲ ਇਹ ਉਸ ਸਮੇਂ ਇਹ ਗੱਲ ਆਈ ਹੈ ਜਦੋਂ ਬਿਲਕੁਲ ਇਲੈਕਸ਼ਨ ਸਿਰ ਤੇ ਆ, ਸਾਰੀਆਂ ਪਾਰਟੀਆਂ ਇਲੈਕਸ਼ਨ ਦੀ ਤਿਆਰੀ ਕਰ ਰਹੀਆਂ ਨੇ ਤੇ ਇਹ ਫਿਰ ਜਿਹੜੀ ਅਸਰਅੰਦਾਜ਼ ਵੀ ਹੁੰਦੀਆਂ ਨੇ ਏਦਾਂ ਦੀਆਂ ਘਟਨਾਵਾਂ ਚੋਣਾਂ ਦੇ ਉੱਪਰ ਆਉਣ ਵਾਲੇ ਦਿਨਾਂ ਚ, ਫਿਰ ਲੋਕ ਜਿਹੜੇ ਆ ਉਹ ਪੁੱਛਦੇ ਆ, ਫਿਰ ਜਿਹੜੇ ਤੁਹਾਡੇ ਬਿਲਕੁਲ ਨਾਲ ਖਾਸ ਤੁਹਾਡੇ ਹੁੰਦੇ ਆ ਜਿਹੜੇ ਪੱਕੇ ਕੱਟੜ ਹਮੇਤੀ ਹੁੰਦੇ ਉਹੀ ਫਿਰ ਖੜਦੇ, ਫਿਰ ਆਮ ਲੋਕ ਥੋੜੇ ਜਿਹੇ ਫਿਰ ਉਹ ਹਰ ਤਰ੍ਹਾਂ ਦਾ ਫਿਰ ਚਰਚਾ ਜਿਹੜੀ ਉਸ ਪਾਸੇ ਤੁਰ ਪੈਂਦੇ ਆ।
0: ਹੁਣ ਅੱਗੇ ਕੀ ਇਸ ਦੇ ਵਿੱਚ ਲੱਗਦਾ ਫਿਰ, ਕਿਉਂਕਿ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਇਸ ਮੌਕੇ ਦੇ ਉੱਤੇ ਇੱਦਾਂ ਦੇ ਵਿਸ਼ਿਆਂ ਦੇ ਉੱਤੇ ਜਦੋਂ ਚਰਚਾਵਾਂ ਚੱਲਦੀਆਂ ਨੇ ਤੇ ਬੜੇ ਹੋਰ ਵੀ ਚਿਹਰੇ ਮੋਹਰੇ ਜਿਹੜੇ ਨੇ ਉਹ ਸ਼ੱਕ ਦੇ ਘੇਰੇ ਦੇ ਵਿੱਚ ਆਉਂਦੇ ਨੇ ਕਿ ਕੀ ਇੱਦਾਂ ਦੀਆਂ ਸੰਸਥਾਵਾਂ ਦੇ ਵਿੱਚ ਕੀ ਧਾਰਮਿਕ ਪੱਧਰ ਦੇ ਉੱਤੇ ਇੱਦਾਂ ਦੇ ਸਰੂਪ ਦੇ ਵਿੱਚ ਦਿਖਣ ਵਾਲੇ ਲੋਕ ਜਦੋਂ ਇੱਦਾਂ ਦਾ ਕੁਛ ਨਾ ਕੁਛ ਉਹਨਾਂ ਦਾ ਸਾਹਮਣੇ ਆਉਂਦਾ ਤਾਂ ਬੜੇ ਥਾਵਾਂ ਤੋਂ ਹੋਰ ਵੀ ਬੜੇ ਤਰ੍ਹਾਂ ਦੀਆਂ ਜਿਹੜੀਆਂ ਵਿਸ਼ਵਾਸ ਸਾਰਾ ਉਹ ਚੀਜ਼ਾਂ ਜਿਹੜੀਆਂ ਉਹ ਟੁੱਟਦੀਆਂ ਨੇ। ਫਿਰ ਆਪਾਂ ਕਿਵੇਂ ਅੱਗੇ ਵੇਖ ਸਕਦੇ ਹਾਂ, ਕਿਵੇਂ ਯਕੀਨ ਕਰ ਸਕਦੇ ਹਾਂ, ਇੱਦਾਂ ਦੇ ਸਵਾਲ ਖੜ੍ਹੇ ਹੁੰਦੇ ਨੇ, ਕਿੱਥੋਂ ਕੁ ਤੱਕ ਇਹ ਚੀਜ਼ਾਂ ਸ਼ੋਭਾ ਦਿੰਦੀਆਂ ਨੇ ਇੱਦਾਂ ਦੇ ਅਹੁਦਿਆਂ ਦੇ ਤੇ ਖਾਸ ਤੌਰ ਦੇ ਉੱਤੇ ਅਹੁਦੇ, ਚਲੋ ਇੱਕ ਪਾਸੇ ਆਪਾਂ ਰੱਖ ਦਈਏ, ਇਸ ਉਮਰ ਦੇ ਵਿੱਚ ਜਿੱਦਾਂ ਆਪਾਂ ਪਿੱਛੇ ਵੀ ਕਈ ਇੱਦਾਂ ਦੀਆਂ ਘਟਨਾਵਾਂ ਵੇਖੀਆਂ ਜਿਨ੍ਹਾਂ ਦੇ ਵਿੱਚ ਸੁੱਚਾ ਸਿੰਘ ਲੰਗਾਹ ਦੀ ਇੱਕ ਐਗਜ਼ਾਮਪਲ ਲੈ ਲਈ ਜਾਂਦੀ ਹੈ, ਪਰ ਕੁੱਲ ਮਿਲਾ ਕੇ ਫਿਰ ਦੁਬਾਰਾ ਤੋਂ ਸਿਆਸਤ ਐਡੀ ਗੰਦੀ ਅਤੇ ਐਡੀ ਸੌੜੀ ਕਿ ਫਿਰ ਦੁਬਾਰਾ ਤੋਂ ਉਹ ਬੰਦੇ ਉਸੇ ਤਰੀਕੇ ਦੇ ਨਾਲ ਹੀ ਦੁਨੀਆਦਾਰੀ ਦੇ ਵਿੱਚ ਵੀ ਵਿਚਰ ਰਹੇ ਹੁੰਦੇ ਆ, ਧਾਰਮਿਕ ਸਮਾਗਮਾਂ ਦੇ ਵਿੱਚ ਵੀ ਉਸੇ ਤਰ੍ਹਾਂ ਵਿਚਰ ਰਹੇ ਹੁੰਦੇ ਆ, ਰਾਜਨੀਤੀ ਦੇ ਵਿੱਚ ਰਹਿਨੁਮਾਈ ਵੀ ਉਸੇ ਤਰ੍ਹਾਂ ਕਰ ਰਹੇ ਹੁੰਦੇ ਆ, ਅਤੇ ਇਹ ਵੀ ਕਹਿ ਰਹੇ ਹੁੰਦੇ ਆ ਕਿ ਲੋਕ ਤਾਂ ਸਾਡੇ ਨਾਲ ਨੇ, ਇਹ ਇੱਕ ਸਿਰਫ ਸਾਜਿਸ਼ ਸੀ। ਸੋ ਕੀ ਇਹ ਵੀ ਇੱਕ ਉੱਦਾਂ ਦਾ ਹੀ ਸਿਲਸਿਲਾ ਹੋਰ ਨਿਬੜੂਗਾ?
1: ਨਹੀਂ ਬਿਲਕੁਲ, ਇਹ ਤੁਹਾਡੀ ਗੱਲ ਠੀਕ ਹੈ। ਇਹ ਸਾਰਾ ਕੁਛ ਬਾਅਦ ਦੇ ਵਿੱਚ ਇੱਦਾਂ ਦੀਆਂ ਗੱਲਾਂ ਵੀ ਹੋ ਜਾਂਦੀਆਂ, ਲੋਕ ਵੀ ਗਰਜ਼ਾਂ ਨਾਲ ਬੱਝੇ ਹੋਏ ਆ, ਬਹੁਤ ਸਾਰੀਆਂ ਗੱਲਾਂ ਭੁੱਲ ਵੀ ਜਾਂਦੇ ਆ, ਉਹਨਾਂ ਨੂੰ ਆਪਣਾ ਕੰਮ ਕੱਢੋ, ਅਸੀਂ ਕੀ ਲੈਣਾ ਕਿਸੇ ਦੀ ਪਰਸਨਲ ਲਾਈਫ ਹੈ ਇੱਦਾਂ ਕਹਿ ਕੇ। ਪਰ ਇੱਕ ਗੱਲ ਤਾਂ ਰਣਜੋਤ ਜੀ ਹੈ ਨਾ ਕਿ ਜਦੋਂ ਜਿਹੜਾ ਹੈ ਸਭ ਤੋਂ ਇਹਨੂੰ ਸਿੱਖੀ ਦੇ ਵਿੱਚ ਤਾਂ ਰਹਿਤ ਮਰਿਆਦਾ ਦੇ ਵਿੱਚ ਤਾਂ ਇਹਨੂੰ ਬਜਰਕ ਰਹਿਤ ਮੰਨਿਆ ਗਿਆ, ਜਿਹੜੀ ਇਹ ਇੱਦਾਂ ਦੀਆਂ ਜਿਹੜੀਆਂ ਕੋਈ ਗੱਲਾਂ ਨੇ, ਭਾਵੇਂ ਤੁਹਾਡੀ ਸਹਿਮਤੀ ਹੋਵੇ। ਚਲ ਹੁਣ ਉਹਦੇ ਤਾਂ ਖੈਰ ਰੇਪ ਦੇ ਕੇਸ ਹੋ ਗਿਆ ਦਰਜ, ਤੇ ਇਹਨੂੰ ਜਿਹੜਾ ਹੈਗਾ ਬਜਰਕ ਰਹਿਤ ਮੰਨਿਆ ਗਿਆ, ਤੇ ਇੱਕ ਗੱਲ ਇਹ ਸਾਡੀ ਰਹਿਤ ਮਰਿਆਦਾ ਦੀ। ਦੂਜੀ ਗੱਲ ਇੱਕ ਸਮਾਜਿਕ ਮਰਿਆਦਾ ਜਿਹੜੀ, ਜਿਹਦੇ ਚ ਜੇ ਸਮਾਜ ਦੇ ਵਿੱਚ ਸਭ ਤੋਂ ਮਾੜਾ ਕਿਸੇ ਬੰਦੇ ਨੂੰ ਸਮਝਿਆ ਜਾਂਦਾ ਤਾਂ ਉਸ ਨੂੰ ਇਹੋ ਜਿਹੇ ਬੰਦੇ ਨੂੰ ਸਭ ਤੋਂ ਮਾੜਾ ਸਮਝਿਆ ਜਾਂਦਾ। ਤੁਸੀਂ ਕਿਸੇ ਨਾਲ ਪੈਸੇ ਦੀ ਠੱਗੀ ਮਾਰ ਕੇ ਹੇਰਾ ਫੇਰੀ ਕਰਕੇ ਉਹਨੂੰ ਲੋਕ ਬਰਦਾਸ਼ਤ ਕਰ ਲੈਂਦਾ ਸੋਚ ਲਈ ਵੀ ਚਲੋ ਕੋਈ ਮਜਬੂਰੀ ਹੋਣੀ ਹੈ, ਬੰਦੇ ਕੋਲੇ ਹੋਣੇ ਨੀ ਜਾਂ ਬੰਦੇ ਤੋਂ ਖਰਚ ਹੋ ਗਿਆ ਹੋਣਾ, ਬੰਦਾ ਕੋਈ ਸ਼ਰਾਬ ਪੀਤੀ ਹੈ, ਕੋਈ ਨਸ਼ਾ ਕੀਤਾ, ਉਹਨੂੰ ਵੀ ਬਰਦਾਸ਼ਤ ਕਰ ਜਾਂਦੇ ਆ ਕਿ ਚਲੋ ਕਈ ਵਾਰੀ ਕੋਈ ਇੱਦਾਂ ਦੇ ਹਾਲਾਤ ਹੁੰਦੇ ਆ। ਪਰ ਕਿਉਂਕਿ ਜਿਹੜਾ ਇੱਦਾਂ ਦੇ ਸਕੈਂਡਲ ਨੇ, ਸੈਕਸ ਸਕੈਂਡਲ ਨੇ ਜਿਹੜੇ ਜਾਂ ਇੱਦਾਂ ਦੇ ਜੁੜੇ ਹੋਏ, ਇਹਨੂੰ ਲੋਕ ਠੀਕ ਹੈ ਗਰਜ਼ਾਂ ਨਾਲ ਕਈ ਵਾਰੀ ਵੱਜੇ ਹੁੰਦੇ ਆ, ਵੱਡੇ ਲੀਡਰਾਂ ਦੇ ਨਾਲ ਨਾਲ ਤੁਰ ਵੀ ਪੈਂਦੇ ਆ, ਸ਼ਰਮੋ ਸ਼ਰਮੀ ਵੀ ਤੁਰ ਪੈਂਦੇ ਆ, ਪਰ ਜਿਹੜਾ ਹੈਗਾ ਉਹ ਕਦੇ ਆਮ ਲੋਕ ਵੀ ਵੈਸੇ ਵੀ ਉਹ ਕਦੇ ਸੋਸਾਇਟੀ ਦੇ ਵਿੱਚ ਇਹ ਬਰਦਾਸ਼ਤ ਨਹੀਂ ਹੁੰਦੀਆਂ ਇੱਦਾਂ ਦੀਆਂ ਘਟਨਾਵਾਂ, ਸੋਸਾਇਟੀ ਇਹਨਾਂ ਨੂੰ ਸਵੀਕਾਰ ਨਹੀਂ ਕਰਦੀ। ਘੱਟੋ ਘੱਟ ਸਾਡੀ ਜਿਹੜੀ ਹੈਗੀ ਹੈ ਇੰਡੀਅਨ ਸੋਸਾਇਟੀ ਕਹਿ ਲਓ ਜਾਂ ਫਿਰ ਅੱਗੋਂ ਪੰਜਾਬ ਸਿੱਖ ਸੋਸਾਇਟੀ ਕਹਿ ਲਓ ਤੇ ਸਾਡੀ ਸਿਵਲ ਸੋਸਾਇਟੀ ਕਹਿ ਲਓ, ਤੇ ਇਹਨੂੰ ਕਦੇ ਜਿਹੜੀ ਆ ਉਹ ਬਰਦਾਸ਼ਤ ਨਹੀਂ ਕਰਦੀ। ਤੇ ਇਹ ਜਿਹੜਾ ਬਲੌਟ ਵੀ ਹੈ, ਜਿਹੜਾ ਧੱਬਾ ਹੈ, ਇਹ ਫਿਰ ਤੁਹਾਡੇ ਅੱਗੇ ਪੀੜ੍ਹੀਆਂ ਤੱਕ ਚੱਲਦਾ, ਇਹ ਨਹੀਂ ਗਾ ਕਿ ਇੱਥੇ ਗੱਲ ਇਹ ਖਤਮ ਹੋ ਜਾਂਦੀ ਹੈ। ਅੱਗੇ ਤੁਹਾਡੇ ਪੁੱਤ ਪੋਤੇ ਵੀ ਇਹਨਾਂ ਦਾ ਪਿਓ ਦਾਦਾ ਇੱਦਾਂ ਦਾ ਸੀ, ਉਹ ਆਹ ਚੱਕਰ ਚ ਫਸ ਗਿਆ ਸੀ, ਉਹਨੂੰ ਪੰਥ ਚੋਂ ਛੇਕਤਾ ਸੀ, ਆਹ ਗੱਲਾਂ। ਤੇ ਇੱਕ ਵਾਰੀ ਠੀਕ ਲੱਗਦਾ ਉਹਨਾਂ ਨੂੰ, ਚਲੋ ਜਿਵੇਂ ਉਹ ਕਹਿੰਦੇ ਨਾ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਨਹੀਂ ਚਲਾਉਂਦਾ, ਵੀ ਮੈਂ ਵੀ ਸ਼ਾਇਦ ਦਿਸਦਾ ਨਹੀਂ ਹੋਊਂਗਾ ਜੇ ਮੈਨੂੰ ਬਿੱਲੀ ਨਹੀਂ ਦਿਸਦੀ, ਤੇ ਉਹ ਅਲੱਗ ਗੱਲ ਹੈਗੀ। ਤੇ ਪਰ ਇਹ ਹੈ ਕਿ ਫਿਰ ਇਹੋ ਜਿਹੇ ਮੌਕੇ ਤਾਂ ਖੈਰ ਬਹੁਤ ਜਿਹੜਾ ਹੈਗਾ ਉਹ ਮਿਲਦਾ ਹੈ ਕਿ ਜਦੋਂ ਚੋਣ ਨੇੜੇ ਹੋਵੇ ਵਿਰੋਧੀ ਪਾਰਟੀਆਂ ਨੂੰ, ਵਿਰੋਧੀ ਧਿਰਾਂ ਨੂੰ ਇਹ ਸਾਰੀਆਂ ਗੱਲਾਂ ਜਿਹੜੀਆਂ ਉਛਾਲਣ ਵਾਸਤੇ। ਤੇ ਪਰ ਮੈਨੂੰ ਇਹ ਲੱਗਦਾ ਕਿ ਜਿਹੜਾ ਇਹਦੇ ਚ ਜਿਹੜਾ ਅਖਲਾਕ ਹੈ, ਤੁਹਾਡਾ ਕਿਰਦਾਰ ਹੈ, ਤੇ ਉਹ ਜੇ ਤੁਹਾਡਾ ਉੱਚਾ ਸੁੱਚਾ ਨਹੀਂ ਰਹਿੰਦਾ, ਤੇ ਭਾਵੇਂ ਤੁਸੀਂ ਬਾਅਦ ਚ ਕਹਿ ਲਓ ਕਿ ਉਹਨਾਂ ਨੂੰ ਟਰੈਪ ਚ ਫਸਾਇਆ ਗਿਆ ਜੀ, ਹੋਰ ਹੈ, ਹੁਣ ਤਾਂ ਲੋਕ ਫੋਟੋ ਫੋਟੋ ਵੀ ਉਹ ਕਰ ਲੈਂਦੇ ਆ ਕਿ ਆਹ ਦੇਖੋ ਉੱਥੇ ਇਕੱਠੇ ਬੈਠੇ ਖਾਣਾ ਖਾ ਰਹੇ ਆ, ਬੈਡ ਤੇ ਬੈਠੇ, ਏਦਾਂ ਦੀਆਂ ਗੱਲਾਂ ਵੀ ਆ ਜਾਂਦੀਆਂ ਨੇ। ਤੇ ਪਰ ਇਹ ਹੈਗਾ ਇਹ ਫਿਰ ਥੋੜਾ ਜਿਹਾ ਲੋਕ ਪਾਸਾ ਵੱਟਣ ਲੱਗ ਜਾਂਦੇ ਆ, ਤੇ ਸਿਆਸੀ ਤੌਰ ਤੇ ਵੀ ਇਹਦਾ ਅਸਰ ਤਾਂ ਫਿਰ ਪੈਂਦਾ ਵੀ ਜੇ ਤੁਹਾਡੇ ਨਾਲ ਏਦਾਂ ਦੇ ਬੰਦੇ ਨੇ ਜਾਂ ਜੇ ਤੁਹਾਡੇ ਲੀਡਰ ਏਦਾਂ ਦੇ ਹੈ ਜਿਹਨਾਂ ਨੂੰ ਖਾਸ ਕਰਕੇ ਵੋਟਾਂ ਪਾ ਕੇ ਚੁਣਿਆ, ਜਿਵੇਂ ਉਹ SGPC ਮੈਂਬਰ ਹੈ, ਤੇ ਫਿਰ ਤੁਸੀਂ ਜਿਹੜਾ ਹੈ ਕਿਸ ਤਰ੍ਹਾਂ ਸੰਭਾਲੋਗੇ ਸਮਾਜ ਨੂੰ, ਕੀ ਸੇਧ ਦਿਓਗੇ?
0: ਇਹਦੇ ਵਿੱਚ ਜਿੱਦਾਂ ਬਹੁਤ ਸਾਰੇ ਲੋਕ ਇਸ ਵਿਸ਼ੇ ਦੇ ਉੱਤੇ ਵੀ ਕਾਫੀ ਚਰਚਾ ਕਰ ਰਹੇ ਨੇ ਕਿ ਜਿੱਦਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਗਈਆਂ ਵਾ, ਇਹਦਾ ਮਤਲਬ ਕਿ ਹੋਰ ਵੀ ਡੂੰਘੇ ਤੌਰ ਦੇ ਉੱਤੇ ਜੜ੍ਹਾਂ ਲੱਗਦੀਆਂ ਨੇ ਇਸ ਕੇਸ ਦੀਆਂ, ਜਾਂ ਹੋਰ ਵੀ ਬੰਦੇ ਇਨਵੋਲਵ ਹੋ ਸਕਦੇ ਨੇ, ਕਈ ਚੀਜ਼ਾਂ ਹਾਲੇ ਹੋ ਸਕਦਾ ਹਾਈਡ ਕਰਨ ਦੀ ਕੋਸ਼ਿਸ਼

0: ਕਿਸੇ ਨੇ ਲਿਖ ਕੇ ਪਾਇਆ ਵੀ ਸੀ, ਜਿਹੜਾ ਇੱਕ ਸਾਡੇ ਈਡੀਅਮ ਬੜਾ ਮਸ਼ਹੂਰ ਆ ਸਾਡੇ, ਖਾਸ ਕਰਕੇ ਮਾਲਵੇ ਤਾਂ ਬਹੁਤ ਚੱਲਦਾ ਉਹ, ਉੱਤੋਂ ਬੀਬੀਆਂ ਦਾੜੀਆਂ ਅੰਦਰੋਂ ਕਾਲੇ ਕਾਂ। ਤੇ ਸੋ ਇਸ ਤਰ੍ਹਾਂ ਦੇ ਫਿਰ ਲੋਕ ਤੁਹਾਡੇ ਨਾਲ ਜਿਹੜੇ ਹੈਗੇ ਫਰੇਜ਼ ਜਿਹੜੀਆਂ ਉਹ ਜੋੜ ਲੈਂਦੇ ਆ, ਇੱਦਾਂ ਦੇ ਮੁਹਾਵਰੇ ਤੁਹਾਡੇ ਨਾਲ ਜੋੜ ਲੈਂਦੇ ਆ। ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਉਹਨੂੰ ਫੈਸਿਲਿਟੀ, ਇਹ ਬਿਲਕੁਲ, ਕਿਉਂਕਿ ਦੇਖੋ ਪਹਿਲਾਂ ਅਰੈਸਟ ਕੀਤਾ ਜਾਣਾ, ਫਿਰ ਪੁੱਛਗਿੱਛ ਕਰਕੇ ਛੱਡਿਆ ਜਾਣਾ, ਫਿਰ ਉਦੋਂ ਬਾਅਦ SGPC ਵੱਲੋਂ ਲਗਾਤਾਰ ਇੰਨੀ ਸਹੂਲਤ ਦਿੱਤੀ ਜਾਣੀ। SGPC ਵਾਲੇ ਤਾਂ ਆਮ ਬੰਦੇ ਨੂੰ ਉੱਥੇ ਕਮਰਾ ਨੀ ਦਿੰਦੇ, ਉੱਥੇ ਇੰਨੀਆਂ ਲਾਈਨਾਂ ਲੱਗੀਆਂ ਹੁੰਦੀਆਂ, ਲੋਕ ਗੱਠੜੀਆਂ ਚੱਕ ਕੇ ਫਿਰਦੇ ਰਹਿੰਦੇ, ਹੈ ਹੀ ਨੀ, ਕਹਿੰਦੇ ਹੈ ਹੀ ਨੀ। ਤੇ ਉੱਥੇ ਫਿਰ ਇੰਨੀ ਜਿਹੜੀ ਹੈਗੀ ਇਸ ਤਰ੍ਹਾਂ ਦੀ ਜਿਹੜੀ VIP ਸਹੂਲਤ ਮਿਲਣੀ, ਫਿਰ ਉਦੋਂ ਬਾਅਦ ਆਹ ਸਾਰੀ ਗੱਲ ਨਿਕਲਣੀ। ਤੇ ਉਹ ਚਲੋ ਜਿਹੜਾ ਇਹਦੇ ਚ ਇਨਵੋਲਵ ਹੈ ਜਾਂ ਜਿਹੜਾ ਪੀੜਤ ਹੈ ਉਹ ਕਿੱਦਾਂ ਦਾ, ਉਹ ਤਾਂ ਬਾਅਦ ਦੀ ਗੱਲ ਹੈ। ਪਹਿਲਾਂ ਇਹ ਕਿ ਜਿਹੜੇ ਜਿਹੜੇ ਤੁਸੀਂ ਜਿਹਦੇ ਤੇ ਇਲਜ਼ਾਮ ਲੱਗਿਆ, ਤੇ ਉਹ ਤਾਂ ਇੱਕ ਬਿਲਕੁਲ ਕਲੀਅਰ ਹੋ ਗਿਆ ਨਾ ਵੀ ਤੁਸੀਂ ਤਾਂ ਦੁੱਧ ਧੋਤੇ ਨੀ ਨਾ ਹੈਗੇ, ਭਾਵੇਂ ਤੁਸੀਂ ਕਹਿ ਕੇ ਗੱਲ ਕਹੇ ਤੀ ਜੀ ਸਾਨੂੰ ਤਾਂ ਫਸਾਇਆ ਗਿਆ, ਟਰੈਪ ਚ ਫਸਾਇਆ ਗਿਆ। ਤੇ ਜੇ ਤੁਹਾਨੂੰ ਲੱਗਦਾ ਵੀ ਇਹ ਟਰੈਪ ਹੋਏਗਾ ਜਾਂ ਇੱਦਾਂ ਹੋਏਗਾ, ਤੇ ਫਿਰ ਤੁਸੀਂ ਇੰਨਾ ਨੇੜਤਾ ਕਿਉਂ ਕਰਦੇ ਹੋ, ਨੇੜਤਾ ਇੰਨੀ ਕਿਉਂ ਵਧਾਉਂਦੇ ਹੋ ਕਿਸੇ ਨਾਲ। ਤੇ ਸਾਡੇ ਤਾਂ ਇੱਕ ਕੋਈ ਸਮਾਂ ਹੁੰਦਾ ਸੀ ਜੀ, ਕਈ ਇਹੋ ਜਿਹੇ ਵੀ, ਹਾਲਾਂਕਿ ਉਹ ਸੰਪਰਦਾਵਾਂ ਸੀ, ਡੇਰੇ ਸੀ, ਅਲੱਗ ਗੱਲ ਸੀ, ਕਈ ਏਦਾਂ ਦੇ ਸਾਧ ਸੰਤ ਵੀ ਹੁੰਦੇ ਸੀ ਜਿਹੜੇ ਮੱਥੇ ਨੀ ਸੀ ਲੱਗਦੇ ਬੀਬੀਆਂ ਨੂੰ ਜਾਂ ਪੈਰੀਆਂ ਹੱਥ ਨੀ ਸੀ ਲਾਉਣ ਦਿੰਦੇ, ਜਾਂ ਦੂਰੋਂ ਹੀ ਰਾਮ ਰਾਮ ਕਰ ਦਿੰਦੇ ਸੀ ਵੀ ਨਾ ਬਈ। ਤੇ ਪਰ ਹੁਣ ਜਿਹੜਾ ਹੈਗਾ ਇਹ ਏਦਾਂ ਦੀਆਂ ਇੱਕ ਦੋਸਤੀਆਂ ਦੇ ਲੈਵਲ ਤੇ ਫਿਰ ਗੱਲਾਂ ਚੱਲ ਪੈਂਦੀਆਂ ਨੇ ਕੁਦਰਤੀ ਤੌਰ ਤੇ, ਫਿਰ ਇਹ ਹੈ ਵੀ ਤੁਹਾਨੂੰ ਉਹਦਾ ਖਮਿਆਜ਼ਾ ਤਾਂ ਭੁਗਤਣਾ ਹੀ ਪਊਗਾ
1: ਜੀ। ਬਿਲਕੁਲ, ਕਹਿੰਦੇ ਹੁੰਦੇ ਕਿ ਜਿਹੜਾ ਪਾਪ ਹੈ ਆਖਿਰਕਾਰ ਕਦੋਂ ਕੁ ਤੱਕ ਲੁਕੂਗਾ। ਸੋ ਇੱਧਰ ਜਿਹੜੀ ਇੱਕ ਸਿਆਸੀ ਖਬਰ ਵੀ ਤੁਸੀਂ ਸਾਂਝੀ ਕੀਤੀ ਹੈ ਕਿ ਘਰ ਘਰ ਜਾ ਕੇ ਹੁਣ ਚੋਣ ਮੁਹਿੰਮ, ਸੋ ਇਹਨੂੰ ਵੀ ਵੱਡੇ ਲੈਵਲ ਦੇ ਉੱਤੇ ਅਨਾਊਂਸ ਕਰ ਦਿੱਤਾ ਗਿਆ, ਕੀ ਰੂਪ ਰੇਖਾ ਅਤੇ ਕੀ ਇਹਦੇ ਨਾਲ ਵਾਕਈ ਫਾਇਦਾ ਹੋਣ ਵਾਲਾ, ਆਪਾਂ ਵੇਖਦੇ ਹਾਂ ਕਿ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਇਹ ਬਾਹਰਲੇ ਮੁਲਕਾਂ ਦੇ ਵਿੱਚ ਕਾਫੀ ਕੀਤੀਆਂ ਜਾਂਦੀਆਂ ਨੇ, ਡੋਰ ਟੂ ਡੋਰ ਨੋਕਿੰਗ ਕੀਤੀ ਜਾਂਦੀ ਹੈ, ਜਾ ਕੇ ਆਪਣੇ ਮਨਸੂਬੇ ਦੱਸੇ ਜਾਂਦੇ, ਪਰ ਕੀ ਪੰਜਾਬ ਲੈਵਲ ਦੇ ਉੱਤੇ ਜੇਕਰ ਇਸੇ ਤਰ੍ਹਾਂ ਦੇ ਨਾਲ ਹੀ ਆਏ, ਵੈਸੇ ਤਾਂ ਕਹਿਣ ਨੂੰ ਕਹਿ ਦਿੱਤਾ ਜਾਂਦਾ ਵਾ ਅਤੇ ਜਾ ਕੇ ਪਿੰਡਾਂ ਤੱਕ ਹੀ ਹਮੇਸ਼ਾ ਸਿਰਫ ਪਹੁੰਚ ਹੋ ਪਾਉਂਦੀ ਹੈ, ਘਰ ਘਰ ਦਾ ਇਹਦਾ ਡਿਟੇਲ ਦੇ ਵਿੱਚ ਮਤਲਬ ਕੀ ਹੋਊਗਾ ਕਿ ਵਾਕਈ ਡੋਰ ਟੂ ਡੋਰ ਪਹੁੰਚਿਆ ਜਾਊਗਾ, ਕਿਉਂਕਿ ਉੱਥੇ ਥੋੜ੍ਹਾ ਜਿਹਾ ਰਿਸਕੀ ਹੁੰਦਾ ਵਾ ਇਹ ਕੰਮ, ਡੋਰ ਟੂ ਡੋਰ ਪਹੁੰਚਣਾ ਕੋਈ ਕਿਸੇ ਪਾਰਟੀ ਨਾਲ ਸੰਬੰਧਿਤ ਕੋਈ ਕਿਸੇ ਨਾਲ।
0: ਨਹੀਂ, ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ, ਵੈਸੇ ਇਹ ਪੋਸੀਬਲ ਵੀ ਨਹੀਂ ਹੁੰਦਾ, ਪਰ ਇਹ ਹੈ ਕਿ ਕਿਉਂਕਿ ਆਮ ਆਦਮੀ ਪਾਰਟੀ ਸੱਤਾ ਚ ਹੈ, ਉਹਨਾਂ ਨੂੰ ਇਹ ਵੀ ਜਿੰਨਾ ਅਸੀਂ ਛੇਤੀ ਸ਼ੁਰੂ ਕਰ ਲਾਂਗੇ ਕੋਈ ਵੀ ਢੰਗ ਤਰੀਕਾ, ਬਾਕੀ ਤਾਂ ਚਲੋ ਕੰਪੇਨ ਚੱਲਦੀ ਰਹੀ ਹੈ, ਉਹਨਾਂ ਦੀਆਂ ਡਿਵੈਲਪਮੈਂਟ ਦੀਆਂ ਸਕੀਮਾਂ ਦਾ ਪ੍ਰਚਾਰ ਚੱਲ ਰਿਹਾ, ਇੱਦਾਂ ਦੀਆਂ ਗੱਲਾਂ ਚੱਲ ਰਹੀਆਂ ਨੇ। ਤੇ ਹੁਣ ਦੂਜੇ ਪਾਸੇ ਜਿਹੜਾ ਹੈਗਾ BJP ਵੀ ਆਪਣੀ ਇੱਥੇ ਕੰਪੇਨ ਚੱਲ ਰਹੀ ਹੈ ਨਸ਼ਿਆਂ ਦੇ ਵਿਰੁੱਧ, ਹੁਣ ਇਹ ਸਾਰੇ ਕਾਸੇ ਨੂੰ ਕਾਊਂਟਰ ਕਰਨ ਵਾਸਤੇ ਇਹਨਾਂ ਨੇ ਇੱਦਾਂ ਦਾ ਜਿਹੜੀ ਗੱਲ ਉਹ ਸ਼ੁਰੂ ਕਰ ਲਈ, ਤਾਂ ਕਿ ਜਿਹੜੀ ਕੋਈ ਵਿਰੋਧੀ ਉਹ ਕਰਦੇ ਆ ਉਹ ਆਪਣੇ ਆਪ ਜਿਹੜੇ ਆ ਉਹ ਚੁੱਪ ਕਰਕੇ ਬੈਠ ਜਾਣ। ਤੇ ਅਸਲ ਚੱਕਰ ਰਣਜੋਤ ਜੀ ਇਹ ਹੈ ਕਿ ਵਿਰੋਧੀ ਧਿਰਾਂ ਇੱਥੇ ਉਸ ਰੂਪ ਚ ਉੱਭਰ ਕੇ ਸਾਹਮਣੇ ਆ ਹੀ ਨਹੀਂ ਰਹੀਆਂ ਕਿਤੇ, ਐਵੇਂ ਮਾੜੀਆਂ ਜੀ, ਐਵੇਂ ਇੱਕ ਸ਼ੋਹਰਤ ਲੈਣ ਵਾਲੀਆਂ, ਕਾਲਾ ਝੰਡਾ ਦਿਖਾਤਾ, ਮਤਲਬ ਕਿ ਇਸ ਲੈਵਲ ਤੇ ਜਿਹੜੀਆਂ ਨੇ, ਤੇ ਉਹ ਗੱਲਾਂ ਜਿਹੜੀਆਂ ਤੁਹਾਡੀਆਂ ਪਹੁੰਚੀਆਂ, ਕਦੇ ਪੰਜਾਬ ਚ ਇੱਦਾਂ ਹੁੰਦਾ ਹੀ ਨਹੀਂ ਸੀ, ਤੇ ਜਾਂ ਫਿਰ ਲੁਕੋ ਕੇ ਵੀ ਅਸੀਂ ਉੱਥੇ ਕਰਤਾ ਜੀ ਉੱਥੇ, ਉਹਦੇ ਨਾਲ ਕੀ ਫਰਕ ਪੈਣਾ ਹੈ, ਤੁਸੀਂ ਆਪਣੇ ਪੋਲਿਸੀ ਮੈਟਰ ਤੇ ਆ ਕੇ ਪੋਲੀਟੀਕਲ ਲੜਾਈ ਲੜੋ ਜੇ ਲੜਨੀ ਹੈ। ਮੇਰਾ ਖਿਆਲ ਹੈ ਇਹ ਸਾਰਾ ਇੱਦਾਂ ਦੇਖ ਕੇ ਕਿ ਗਰਾਊਂਡ ਹੁਣ ਖਾਲੀ ਹੈ, ਆਪਾਂ ਸ਼ੁਰੂ ਪਹਿਲਾਂ ਇਹ ਕਰ ਲਈਏ, ਫਿਰ ਦੂਜੇ MLA ਕਰ ਲੈਣਗੇ ਇਸ ਦੇ ਬਹਾਨੇ, ਤੇ ਲੋਕਾਂ ਦੇ ਵਿੱਚ ਤੁਰੇ ਫਿਰਨਗੇ। ਆਮ ਲੋਕਾਂ ਦਾ ਤਾਂ ਇਹ ਹੁੰਦਾ ਜੀ, ਉਹਨਾਂ ਨੂੰ ਤਾਂ ਇਹ ਬਹੁਤ ਵੱਡੀ ਗੱਲ ਲੱਗਦੀ ਹੈ ਕਿ ਮੁੱਖ ਮੰਤਰੀ ਦੇਖੋ ਸਾਡੇ ਪਿੰਡ ਚ ਆ ਗਿਆ, ਸਾਡੀ ਸੱਥ ਚ ਆ ਕੇ ਬਹਿ ਗਿਆ, ਸਾਡੇ ਨਾਲ ਹੱਥ ਮਿਲਾ ਲਿਆ, ਸਾਡੇ ਨਾਲ ਉਹੀ ਗੱਲਾਂ ਹਲਕੀਆਂ ਫੁਲਕੀਆਂ ਕਰ ਲਈਆਂ, ਉਹ ਤਾਂ ਇੰਨੇ ਚ ਜਿਹੜੇ ਆ ਉਹ ਖੁਸ਼ ਹੋ ਜਾਂਦੇ ਆ ਕਿ ਹਾਂ ਸਾਨੂੰ ਜਿਹੜੇ ਉਹ ਮਿਲੇ। ਤੇ ਬਾਕੀ ਇਹ ਕਿ ਜਿਹੜੀ ਪਿੱਛੇ ਇਹਨਾਂ ਦੀ ਇੱਕ ਮੀਟਿੰਗ ਹੋਈ ਹੈ PSC ਦੀ ਦਿੱਲੀ ਚ ਆਮ ਆਦਮੀ ਪਾਰਟੀ ਦੀ, ਉੱਥੇ ਗੱਲਾਂ ਡਿਸਕਸ ਹੋਈਆਂ ਨੇ ਵੀ ਇੱਕ ਤਾਂ ਜਿਹੜਾ ਤੁਸੀਂ ਡਿਵੈਲਪਮੈਂਟ ਦਾ ਕੰਮ ਕੀਤਾ ਜਿਹੜਾ ਦਿਸਦਾ ਉਹਦਾ ਹੋਰ ਵੱਧ ਪ੍ਰਚਾਰ ਕਰੋ, ਤੇ ਹੋਰ ਵੱਧ ਲੋਕਾਂ ਤੋਂ ਇਹ ਗੱਲ ਕਹਾਓ ਕਿ ਹਾਂ ਦੇਖੋ ਆਹ ਪਾਣੀ ਆ ਗਿਆ, ਨਹਿਰਾਂ ਚ ਆ ਹੋ ਗਿਆ। ਤੇ ਦੂਜਾ ਫਿਰ ਜਿਹੜਾ ਹੈਗਾ ਇਹ ਬਿਲਕੁਲ ਤੁਹਾਡੀ ਗੱਲ ਹੈ ਕਿ ਬਾਹਰ ਤਾਂ ਇਹ ਕਾਫੀ ਇਹ ਚੱਲਦਾ ਕਿ ਉੱਥੇ ਤਾਂ ਲਾਊਡ ਸਪੀਕਰਾਂ ਤੇ ਤਾਂ ਐਂ ਰੌਲਾ ਪਾਉਂਦੇ ਨੀ, ਤੇ ਇਸ ਤਰ੍ਹਾਂ ਦਾ ਜ਼ਿਆਦਾ ਚੱਲਦਾ, ਤੇ ਭਾਵੇਂ ਉਹ ਫੋਨ ਕਰਨ, ਮੈਸੇਜ ਕਰਨ ਜਾਂ ਡੋਰ ਟੂ ਡੋਰ ਜਾਣ। ਤੇ ਸੋ ਮੇਰਾ ਖਿਆਲ ਹੈ ਕਿ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਆਪਣੇ ਹਲਕੇ ਤੋਂ ਪਹਿਲਾਂ ਦੀ ਸ਼ੁਰੂਆਤ ਇਸੇ ਕਰਕੇ ਕੀਤੀ ਹੈ, ਤੇ ਕਿ ਆਪਣਾ ਦਾ ਘੱਟੋ ਘੱਟ ਜਿਹੜਾ ਸਹਿਯੋਗ ਕਿਲਾ ਪੱਕਾ ਕਰਨ, ਤੇ ਨਾਲ ਜਿਹੜੇ ਹੈਗੇ ਫਿਰ ਬਾਕੀ ਮੰਤਰੀ ਹੋਰ ਇਸ ਪਾਸੇ ਤੁਰਨ।

0: ਦੂਜੀ ਗੱਲ ਇਹ ਹੈ ਕਿ ਜਦੋਂ ਤੁਸੀਂ ਕਿਸੇ ਕੋਈ ਵੱਡਾ ਪਬਲਿਕ ਗੈਦਰਿੰਗ ਕਰਦੇ ਹੋ ਉੱਥੇ ਰਿਸਕ ਵੱਧ ਹੁੰਦਾ ਹੈ, ਤੇ ਉੱਥੇ ਰਿਸਕ ਇਸ ਕਰਕੇ ਵੱਧ ਹੁੰਦਾ, ਉੱਥੇ ਤੁਸੀਂ ਇਕੱਲੇ ਇਕੱਲੇ ਬੰਦੇ ਦੀ ਸਕਰੀਨਿੰਗ ਉਦਾਂ ਨਹੀਂ ਕਰ ਸਕਦੇ। ਪਿੰਡ ਦੇ ਵਿੱਚ ਭਾਵੇਂ ਵਿਰੋਧੀ ਵੀ ਬੈਠੇ ਆ, ਪਰ ਉਹ ਮੇਰਾ ਖਿਆਲ ਹੈ ਏਦਾਂ ਇਸ ਰੂਪ ਚ ਸਾਹਮਣੇ ਨਹੀਂ ਆਉਂਦੇ, ਕਿਉਂਕਿ ਉੱਥੇ ਥੋੜਾ ਜਿਹਾ ਇੱਕ ਸ਼ਰਮੋ ਸ਼ਰਮੀ ਪਿੰਡ ਦੇ ਲੋਕਾਂ ਦਾ, ਬਾਕੀਆਂ ਦਾ, ਪਤਵੰਤਿਆਂ ਦਾ, ਤੇ ਇੱਕ ਹੁੰਦਾ ਵੀ ਉਹ ਕੀ ਕਹਿਣਗੇ, ਕਿਉਂਕਿ ਜਿਹੜਾ ਭਾਵੇਂ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਹੈ ਜੀ, ਆਪਸ ਦੇ ਵਿੱਚ ਤਾਂ ਲੋਕਾਂ ਦਾ ਸਹਿਚਾਰ ਜਿਹੜਾ ਹੈ ਉਹ ਹੁੰਦਾ ਹੀ ਹੈ ਪਿੰਡਾਂ ਦੇ ਵਿੱਚ। ਤੇ ਮੇਰਾ ਖਿਆਲ ਹੈ ਹੋ ਸਕਦਾ ਕਿ ਉਹ ਆਪਣੇ ਬੰਦਿਆਂ ਨੂੰ ਕੋਈ ਏਦਾਂ ਦੇ ਤਿੱਖੇ ਸਵਾਲ ਵੀ ਕਹਿ ਦੇਣ ਵੀ ਤੁਸੀਂ ਆਹ ਕਰੋ, ਉਹਦਾ ਜਵਾਬ ਵੀ ਦੇ ਦੇਣਗੇ, ਤਾਂ ਕਿ ਫਿਰ ਗੱਲ ਜਿਹੜਾ ਪ੍ਰੈਸ਼ਰ ਹੈ ਉਹ ਰਿਲੀਜ਼ ਹੋ ਜੇ। ਸੋ ਮੈਨੂੰ ਇਸ ਤਰ੍ਹਾਂ ਦਾ ਲੱਗਦਾ ਹੈ ਕਿ ਇਹ ਸ਼ੁਰੂਆਤ ਇਹਨਾਂ ਨੇ ਜਾਂ ਪਹਿਲ ਇਸ ਕਰਕੇ ਕੀਤੀ ਹੈ ਕਿਉਂਕਿ ਇਹਨਾਂ ਨੂੰ ਲੱਗਦਾ ਹੈ ਆਪਾਂ ਪਹਿਲਾਂ ਪਹਿਲਾਂ ਜਿਹੜਾ ਹੈਗਾ ਪ੍ਰਚਾਰ ਨੂੰ ਛੇੜ ਲਈ।
1: ਜੀ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂ ਜੀ, ਧੰਨਵਾਦ
1: ਜੀ। ਦੋਸਤੋ, ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
5: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
6: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
7: ਹਾਂਜੀ ਹਾਂਜੀ, ਓਏ ਹਾਂਜੀ ਹਾਂਜੀ,
8: ਹਾਂਜੀ ਰੇਡੀਓ।
9: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au।
10: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
11: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ, ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042।
3: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
4: ਕੀ ਹੋਇਆ?
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-500-500
3: ਜਾਂ 90-77-97-33
4: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077-9733।
4: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
3: ਹਰ ਕਦਮ ਤੁਹਾਡੇ ਨਾਲ।
0: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
5: ਫੇਰ

0: ਮੈਨੂੰ ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Hanji, 1674 AM, 24/7 Indian Radio, Sydney ka apna Indian Radio Station.

रेडियो हांजी 1674 एम दे उत्ते तुहाडा सारयां दा स्वागत है जी। आस्ट्रेलिया भारत ते दुनिया जहान दीयां खबरां लेके आए हैं। अज यानी के सोमवार दा दिन 21 सितंबर 2026। की ने दुनिया दीयां खबरां, आओ शुरुआत करदे हैं खबरां दे इस बुलेटिन दे विच जिसदा नां है न्यूज़ रूम। सब तो पहला इंटरनेशनल न्यूज। यूरोपी मुल्कां तो पहली खबर, जिथे फ्रांस अते बेल्जियम तो बाद हुण इटली दे विच वी बुरके ते नकाब दे उत्ते पाबंदी लगान दी तैयारी चल रही है। इटली दी प्रधानमंत्री जॉर्जिया मेलोनी खुद इह ऐलान कर चुके ने। ऐतवार दे दिन पार्टी दे इक समागम दे दरमियान ही बोलदे होए मेलोनी ने कहा कि सरकार स्कूलां दे विच चेहरा ढकन वाले पहरावियां दे उत्ते पाबंदी लगान दे ते होर ना कई जिहड़े हुक्म ने उहनां दे विच आने वाले दिनों के सहमति दे सकती है, जिमें हरेक जमात के विदेशी विद्यार्थियों की गिणती सीमित हो। इस तो अलावा यूरोप के भी कई देशों के जिमें फ्रांस बेल्जियम इतने बुरके ते नकाब के उत्ते पाबंदियां पहले ही लागू कीतियां जा चुकिया ने। हालिया दिनों के आस्ट्रिया के स्कूलों के भी अजिहा किया गया। दस दईए कि इस दरमियान भूमध सागर मेडिटेरियन स्थित जिहड़ियां इटली यूरोप दे विच दाखल होने दे जरिए प्रवासियों दे लई इक सब तो प्रमुख टिकाणा है। प्रवासियों खास करके मुस्लिम बहुगिनती वाले देशों तो आने वाले नू समाज दे विच शामिल करना इतालवी समाज दे विच इतालवी जिहड़ा या इटालियन कंट्री है इस वक्त उत्थे सब तो वड्डा चर्चा का विषय बनिया होया कि प्रवासी जिहड़े दूसरे धर्मां दे आंदे ने किस तरीके दे नाल इटैलीयन कल्चर दे विच रल मिलदे ने। वैसे इटली दी प्रधानमंत्री जॉर्जिया मेलोनी स्कूलां दे विच बुरके ते नकाब दी पाबंदी लगाण वाले कानून दे नाल नाल कुछ होड़ना कानूनां नूं भी प्रस्तावित कर सकदी है ते कहा जा रहा है कि इस नूं यूरोपी यूनियन दी पार्लीमेंट दे विच भी प्रस्तावित किया जाएगा। उन्हां दी अपनी पार्टी ब्रदर्स ऑफ इटली दी जुवेंटू नाजनोलो करके जिहड़ी इक शाख है उन्हां दी तरफ तो एक समागम करवाया गया सी, जिथे बोलदे होए उन्हां कहा कि आने वाले दिनों दे विच इटली दी पार्लीमेंट दे विच इह प्रस्ताव जल्दी लिया के विदेशी विद्यार्थियों की गिणती नूं सीमित करन दे उत्ते भी कदम चुके जाणगे। उत्थे ग्रह युद्ध की अग दे विच झुलस रहे अफरीकी देश सुडान दे विच एक भयानक हादसा वापरे। सुडान दे उत्तर पूर्वी दूर दराडे दे एक इलाके दे विच सोने की खान दे अंदर अचानक एक हिस्सा डिग पिया जिसके चलदे 11 मजदूरां की मौत हो गई, 30 होर गंभीर रूप दे विच जख्मी होए ने। खोज ते बचाव कार्यां दे विच एजेंसियां इस वक्त लगी हुई हैं, पर उन्हां दा कहना है कि मलबे थले हाले भी कई लोग फसे हो सकते हैं। रेड सी स्टेट के दूर दराड़े के ओनी इलाके दे विच खान दे अंदर यह हादसा बीती रात वापरिया सी। सरकारी मालकी वाली सुडनीज मिनरल रिसोर्सिज कंपनी के अधिकारी ने ना गुप्त रखने की शर्त के उत्ते एक कौमांतरी खबर एजेंसी नूं दस्या है कि इस दरमियान 11 लाशां हुण तक बरामद कर लिया गई ने। कंपनी ने जानी नुकसान के बारे फिलहाल एक सोग का प्रगटावा किया, पर कोई मुआवजा दिता जाएगा या इस तरह किस्म की कोई खबर सांझी नहीं की गई है। खास गल यह है कि सुडान दे विच एक हफ्ते के अंदर ही सोने की खान डिगन की यह दूजी घटना है। इस तो पहला भी ऐतवार के दिन सुडान के पछमी खेत्र के कई खाना डिगन दियां खबरां हासिल हुईयां सी, उदों 82 लोगों की मौत की खबर उन्हां घटनावां दे विच सामने आई सी। अप्रैल 2023 तो सुडानी फौज ते RSF एक उत्थों दा बागी गुट है, दोहां दे दरमियान जंग चल रही है, यानी देश दे अंदर इस वक्त एक किस्म दी अंदरूनी जंग चल रही है और इस दे चलदे आए मुल्क पूरी तरह दे नाल तबाही दे कंडे दे उत्ते है। आर्म्ड कन्फलिक्ट लोकेशन एंड इवेंट डेटा प्रोजेक्ट दे मुताबक इस घरेलू युद्ध दे विच हुण तक 60,000 दे करीब लोग मारे जा चुके ने। सरकारी सहायता संस्थावां दा मनना है कि मौतां दी असल गिनती इस तो भी किते वध हो सकदी है। संयुक्त राष्ट्र दे मारां दा इह वी कहना है कि सुडान दे विच बद्दे पद्धर दे उत्ते सोने दी तस्करी कीती जा रही है और इस दे विच RSF दे फौजी कारजां दी तरफ तों फंड भी जुटाए जा रहे ने, पर इस वक्त सुडान दे विच हालात खराब ही ने। सुडान दे नाल ही सीरिया तो भी खबर, सीरिया दे उत्तरी हिस्से अलेपो सूबे दे विच अल एस शहर दे अंदर अज सवेर वेले कई धमाके होने की खबर हासिल हुई है। सीरियाई सरकारी टेलीविजन अल अखबारिया दे मुताबक
ਇਹਨਾਂ ਧਮਾਕਿਆਂ ਦੇ ਵਿੱਚ ਸੀਰੀਆਈ ਰੱਖਿਆ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਇਹ ਇੱਕ ਹਥਿਆਰਾਂ ਦੇ ਨਾਲ ਜੁੜੇ ਹੋਏ ਡਿਪੋ ਦੇ ਵਿੱਚ ਧਮਾਕੇ ਹੋਏ ਨੇ। ਘਟਨਾ ਤੋਂ ਬਾਅਦ ਸਥਿਤੀ ਨੂੰ ਲੈ ਕੇ ਫਿਲਹਾਲ ਜਾਣਕਾਰੀ ਜੁਟਾਈ ਜਾ ਰਹੀ ਹੈ। ਧਮਾਕਿਆਂ 'ਚ ਕਿਸੇ ਦੇ ਜ਼ਖਮੀ ਹੋਣ, ਹਲਾਕ ਹੋਣ ਦੀ ਕੋਈ ਵੀ ਖਬਰ ਹਾਲੇ ਤੱਕ ਹਾਸਲ ਨਹੀਂ ਹੋ ਸਕੀ ਹੈ। ਜਦੋਂ ਲਾਈਵ ਖਬਰਾਂ ਦੀ ਸਾਂਝਾ ਤੁਹਾਡੇ ਨਾਲ ਪਾ ਰਹੇ ਹਾਂ, ਕੁਝ ਸਥਾਨਕ ਸੂਤਰਾਂ ਨੇ ਸਰਕਾਰੀ ਮੀਡੀਆ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਇਜ਼ਰਾਈਲ ਦੇ ਦੁਆਰਾ ਹਵਾਈ ਹਮਲਾ ਕੀਤਾ ਗਿਆ ਹੋ ਸਕਦਾ, ਜਿਸ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਹਥਿਆਰਾਂ ਦੇ ਡਿਪੂ ਨੂੰ ਅੱਗ ਲੱਗੀ ਹੋਵੇ। ਇਹਨਾਂ ਰਿਪੋਰਟਾਂ 'ਚ ਇਹ ਵੀ ਦਾਅਵਾ ਕੀਤਾ ਗਿਆ ਕਿ ਨਿਸ਼ਾਨਾ ਬਣਾਇਆ ਗਿਆ ਡਿਪੋ ਤੁਰਕੀ ਦੀ ਹਮਾਇਤ ਵਾਲੇ ਗੁੱਟ ਦੇ ਲਈ ਹਥਿਆਰ ਰੱਖਣ ਦਾ ਇੱਕ ਅੱਡਾ ਸੀ ਜਾਂ ਇੱਕ ਟਿਕਾਣਾ ਸੀ। ਉੱਥੇ ਯੂਕਰੇਨ ਦੇ ਰਾਸ਼ਟਰਪਤੀ ਵੋਲਦਮਿਰ ਜ਼ੇਲੈਂਸਕੀ ਨੇ ਦੱਸਿਆ ਹੈ ਕਿ ਉਹਨਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਗੱਲਬਾਤ ਕਰ ਲਈ ਹੈ ਤੇ ਉਹ ਨਿਊਯਾਰਕ ਦੇ ਵਿੱਚ ਮਿਲਣ ਦੇ ਵਾਸਤੇ ਉਹਨਾਂ ਦੇ ਨਾਲ ਸਹਿਮਤ ਹੋ ਗਏ ਨੇ। ਜ਼ੇਲੈਂਸਕੀ ਨੇ ਐਤਵਾਰ ਦੇਰ ਰਾਤ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਟਰੰਪ ਦੇ ਨਾਲ ਹੋਣ ਵਾਲੀ ਬੈਠਕ ਦੇ ਵਿੱਚ ਬਹੁਤ ਕੁਝ ਬਦਲ ਸਕਦਾ। ਹਾਲੇ ਮੈਂ ਟਰੰਪ ਦੇ ਨਾਲ ਗੱਲਬਾਤ ਕੀਤੀ ਹੋ ਹੈ ਇਹਨਾਂ ਮੁੱਦਿਆਂ ਦੇ ਉੱਤੇ, ਇਸ ਤੋਂ ਇਲਾਵਾ ਵੀ ਹੋਰ ਕਈ ਮੁੱਦਿਆਂ ਦੇ ਉੱਤੇ ਅਸੀਂ ਨਿਊਯਾਰਕ ਦੇ ਮਿਲਣ ਦੇ ਵਿੱਚ ਨਿਊਯਾਰਕ ਦੇ ਵਿੱਚ ਮਿਲਣ ਦੇ ਲਈ ਸਹਿਮਤ ਵੀ ਹੋਏ ਹਾਂ। ਗੱਲਬਾਤ ਅੱਗੇ ਵੱਧ ਰਹੀ ਹੈ। ਉਹਨਾਂ ਲਿਖਿਆ ਕਿ ਮੈਂ ਰਾਸ਼ਟਰਪਤੀ ਨੂੰ ਸਟੀਵ ਵਿਟਕੋਫ ਤੇ ਜੈਰਡ ਕੁਸ਼ਨਰ ਦੇ ਕੀਵ ਦੌਰੇ ਦੇ ਦਰਮਿਆਨ ਉਹਨਾਂ ਦਾ ਧੰਨਵਾਦ ਵੀ ਕੀਤਾ ਸੀ। ਇਹ ਵੀ ਦੱਸਿਆ ਉਹਨਾਂ ਕਿਹਾ ਕਿ ਅਸੀਂ ਜ਼ਰੂਰੀ ਗੱਲਾਂ ਦੇ ਉੱਤੇ ਵਿਸਥਾਰ ਦੇ ਨਾਲ ਚਰਚਾ ਕੀਤੀ ਹੈ ਕਿਉਂਕਿ ਯੂਕਰੇਨ ਦੀ ਸਥਿਤੀ ਨੂੰ ਉਹਨਾਂ ਨੇ ਖੁਦ ਦੇਖਿਆ ਹੋਇਆ। ਅਸੀਂ ਅਮਰੀਕੀ ਟੀਮ ਦੇ ਨਾਲ ਰਲ ਕੇ ਕੰਮ ਕਰ ਰਹੇ ਹਾਂ ਤੇ ਅਸਲ ਦੇ ਵਿੱਚ ਕੁਝ ਵੱਡੇ ਕਦਮ ਚੁੱਕਣ ਜਾ ਰਹੇ ਹਾਂ। ਉਹਨਾਂ ਲਿਖਿਆ ਕਿ ਮੈਂ ਅਮਰੀਕੀ ਰਾਸ਼ਟਰਪਤੀ ਨੂੰ ਲਿੰਜੇ ਗ੍ਰਾਹਮ ਬਿੱਲ ਨੂੰ ਕਾਨੂੰਨ ਬਣਨ ਦੇ ਲਈ ਧੰਨਵਾਦ ਕਰਦਾ ਤੇ ਅਸੀਂ ਸਾਰੇ ਸਹਿਮਤ ਹਾਂ ਕਿ ਸ਼ਾਂਤੀ ਹੋਣੀ ਚਾਹੀਦੀ ਔਰ ਯੂਕਰੇਨ ਦੇ ਨਾਲ ਸਾਰੇ ਲੋਕਾਂ ਦਾ ਧੰਨਵਾਦ। ਅਸਲ 'ਚ ਲਿੰਜੇ ਗ੍ਰਾਹਮ ਬਿੱਲ ਇਸ ਵਕਤ ਹਾਲ ਹੀ ਦੇ ਵਿੱਚ ਅਮਰੀਕਾ ਦੇ ਅੰਦਰ ਪਾਸ ਕੀਤਾ ਗਿਆ ਜਦੋਂ ਡੋਨਾਲਡ ਟਰੰਪ ਦੇ ਇਸ ਦੇ ਉੱਤੇ ਹਸਤਾਖਰ ਹੋ ਚੁੱਕੇ ਨੇ। ਇਸ ਤੋਂ ਪਹਿਲਾਂ ਅਮਰੀਕੀ ਕਾਂਗਰਸ ਯਾਨੀ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਇਸ ਨੂੰ ਪਾਸ ਕੀਤਾ ਗਿਆ ਸੀ ਹੇਠਲੇ ਤੇ ਉੱਪਰਲੇ ਸਦਨ ਦੇ ਦੁਆਰਾ। ਇਹ ਕਾਨੂੰਨ ਅਮਰੀਕੀ ਰਾਸ਼ਟਰਪਤੀ ਨੂੰ ਰੂਸ ਤੋਂ ਕੱਚਾ ਤੇਲ ਜਾਂ ਕੁਦਰਤੀ ਗੈਸ ਖਰੀਦਣ ਵਾਲੇ ਸਿਖਰਲੇ 5 ਇੰਪੋਰਟਰ ਮੁਲਕ ਯਾਨੀ ਕਿ ਗੈਸ ਤੇ ਕੱਚਾ ਤੇਲ ਖਰੀਦਣ ਵਾਲੇ ਸਿਖਰਲੇ 5 ਮੁਲਕ ਜਿਨ੍ਹਾਂ ਦੇ ਵਿੱਚ ਭਾਰਤ ਤੇ ਚੀਨ ਸ਼ਾਮਲ ਨੇ, ਇਹਨਾਂ ਦੇ ਉੱਤੇ 100% ਤੱਕ ਦਾ ਭਾਰੀ ਭਰਕਮ ਟੈਰਿਫ ਲਗਾਉਣ ਦਾ ਹੁਕਮ ਦਿੱਤਾ ਗਿਆ। ਕਦੇ ਭਾਰਤ ਨੂੰ ਆਪਣਾ ਦੇਸ਼ ਦੱਸਣ ਵਾਲੇ ਯੂਕਰੇਨੀ ਰਾਸ਼ਟਰਪਤੀ ਨੂੰ ਹੁਣ ਭਾਰਤ ਚੀਨ ਦੇ ਉੱਤੇ ਰੂਸ ਦੇ ਨਾਲ ਵਪਾਰ ਹੋਣ ਦੇ ਉੱਤੇ ਇਸ ਟੈਰਿਫ ਨੂੰ ਲੈ ਕੇ ਹੁਣ ਖੁਸ਼ੀ ਜ਼ਾਹਰ ਹੋ ਰਹੀ ਹੈ। ਹਾਲਾਂਕਿ ਭਾਰਤ ਨੇ ਯੂਕਰੇਨ ਦੀ ਇਸ ਟਿੱਪਣੀ ਦੇ ਉੱਤੇ ਕਾਊਂਟਰ ਟਿੱਪਣੀ ਨਹੀਂ ਕੀਤੀ ਹੈ। ਦਿੱਲੀ ਯੂਨੀਵਰਸਿਟੀ ਦੇ ਵਿੱਚ ਭਾਰਤ ਦੀਆਂ ਖਬਰਾਂ ਦੀ ਸਾਂਝ ਪਾ ਲਈ। ਦਿੱਲੀ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੀਆਂ ਚੋਣਾਂ ਦੇ ਨਤੀਜਿਆਂ ਦਾ ਅਸਰ ਸਮਾਜਵਾਦੀ ਪਾਰਟੀ ਦੇ ਕੌਮੀ ਜਿਹੜੇ ਹਿੱਤ ਨੇ ਉਹਨਾਂ ਦੇ ਉੱਤੇ ਪਏਗਾ। ਇਸ ਤੋਂ ਪੂਰੀ ਤਰ੍ਹਾਂ ਦੇ ਨਾਲ ਇਨਕਾਰ ਕਰਦਿਆਂ ਹੋਇਆਂ ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਮੁੱਖ ਅਖਿਲੇਸ਼ ਯਾਦਵ ਨੇ ਐਤਵਾਰ ਰਾਤ ਆਪਣੀ ਟਿੱਪਣੀ ਦਿੱਤੀ। ਅਖਿਲੇਸ਼ ਯਾਦਵ ਨੇ ਦੋਸ਼ ਲਗਾਇਆ ਕਿ ਬੀਜੇਪੀ ਨੇ DU ਦੇ ਵਿੱਚ ਵਿਦਿਆਰਥੀ ਸੰਘ ਦੀਆਂ ਚੋਣਾਂ ਨੂੰ ਘਪਲੇ ਦੇ ਨਾਲ ਜਿੱਤਿਆ। ਜੈਨਜ਼ੀ ਨੇ ਦਿਖਾ ਦਿੱਤਾ ਹੈ ਕਿ ਭਾਜਪਾ ਦਾ ਵਿਰੋਧ ਇਸ ਹੱਦ ਤੱਕ ਸੀ ਕਿ ਉਹਨਾਂ ਨੂੰ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਘ ਦੀਆਂ ਚੋਣਾਂ ਤੋਂ ਪਹਿਲਾਂ ਹੀ ਘਪਲਾ ਕਰਨਾ ਪਿਆ। ਜਦਕਿ ਆਜ਼ਾਦ ਉਮੀਦਵਾਰਾਂ ਤੋਂ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹਾਰ ਗਈ ਤਾਂ ਉਹਨਾਂ ਦੀ ਹਾਲਤ ਅਜਿਹੀ ਹੈ ਕਿ ਨੌਜਵਾਨਾਂ ਦੇ ਦਰਮਿਆਨ ਜਾ ਵੀ ਨਹੀਂ ਪਾ ਰਹੇ ਨੇ। ਦਰਅਸਲ ਭਾਜਪਾ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਹੈ। ਉਹਨਾਂ ਦੇ ਹਮਾਇਤੀ ਜਿਹੜੇ ਉਮੀਦਵਾਰ ਸੀ ਉਹਨਾਂ ਦੇ ਝੂਠੇ ਸਰਟੀਫਿਕੇਟ ਨੇ ਉਸ ਦੇ ਨਾਲ ਉਹ ਜਿੱਤੇ ਨੇ, ਸੱਚੀ ਵੋਟਿੰਗ ਦੇ ਨਾਲ ਨਹੀਂ। ਉਹਨਾਂ ਲਿਖਿਆ ਕਿ ਭਾਜਪਾ ਦੇ ਉੱਪਰਲੇ ਸਾਰੇ ਜਿਹੜੇ ਅਹੁਦੇ ਨੇ ਉਹਨਾਂ ਦੇ ਉੱਤੇ ਜਿਹੜੇ ਭ੍ਰਿਸ਼ਟਾਚਾਰ ਦੇ ਨਾਲ ਅਨੈਤਿਕ ਤਰੀਕੇ ਦੇ ਨਾਲ ਬੈਠੇ ਲੋਕ ਨੇ। ਜ਼ਿਕਰਯੋਗ ਹੈ ਕਿ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥੀ ਸੰਘ ਦੀਆਂ ਚੋਣਾਂ ਦੇ ਦਰਮਿਆਨ 3 ਪ੍ਰਮੁੱਖ ਸੀਟਾਂ ਦੇ ਉੱਤੇ ਭਾਜਪਾ ਦੀ ਹਮਾਇਤ ਵਾਲੇ ABVP ਧੜੇ ਨੂੰ ਜਿੱਤ ਮਿਲੀ ਹੈ ਤੇ ਨਾਲ ਇੱਕ ਆਜ਼ਾਦ ਉਮੀਦਵਾਰ ਨੂੰ ਜਿੱਤ ਮਿਲੀ ਹੈ। ਦਿੱਲੀ ਯੂਨੀਵਰਸਿਟੀ ਚੋਣਾਂ ਦੇ ਵਿੱਚ ਪ੍ਰਮੁੱਖ ABVP ਦੇ ਯਸ਼ ਡਬਾਸ, ਵਾਈਸ ਪ੍ਰੈਜੀਡੈਂਟ ਆਜ਼ਾਦ ਉਮੀਦਵਾਰ ਦੀਪਾਂਸ਼ੂ ਸ਼ੌਕੀਨ, ਇਸ ਤੋਂ ਇਲਾਵਾ ABP ਦੀ ਰੀਆ ਚਾਵੜੀ ਨੂੰ ਸਕੱਤਰ ਤੇ ਸੰਯੁਕਤ ਸਕੱਤਰ ਦੇ ਤੌਰ ਦੇ ਉੱਤੇ ਲਕਸ਼ਿਆ ਰਾਜ ਚੌਧਰੀ ਨੂੰ, ਇਹ ਵੀ ABVP ਪਾਰਟੀ ਦੇ ਨੇ, ਇਹਨਾਂ ਨੂੰ ਚੁਣਿਆ ਗਿਆ ਹੈ। ਉੱਥੇ ਹੀ ਅਗਲੀਆਂ ਖਬਰਾਂ ਦੀ ਭਾਰਤ ਦੇ ਨਾਲ ਜੁੜੀਆਂ ਸਾਂਝ ਪਾਈਏ ਤੇ ਕੇਂਦਰ ਸਰਕਾਰ ਦੀ ਤਰਫ ਤੋਂ ਸਾਲ 2029 ਤੱਕ ਭਾਰਤ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣ ਦਾ ਟੀਚਾ ਮਿਥਿਆ ਗਿਆ। ਇਸ ਦੇ ਲਈ ਸਾਲ 2026 ਤੋਂ 29 ਦੇ ਵਾਸਤੇ 3 ਸਾਲਾਂ ਦਾ ਸਮਾਂਬੱਧ ਰੋਡ ਮੈਪ ਤਿਆਰ ਕੀਤਾ ਗਿਆ। ਇਸ ਰੋਡ ਮੈਪ ਦੇ ਵਿੱਚ 4 ਪ੍ਰਮੁੱਖ ਥੰਮ ਨੇ।
85 ਕੰਪੋਨੈਂਟਸ ਤੇ 200 ਤੋਂ ਵੱਧ ਐਕਸ਼ਨ ਪੁਆਇੰਟਸ ਸ਼ਾਮਲ ਕੀਤੇ ਗਏ ਨੇ। ਸ਼ਿਮਲਾ ਦੇ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਤੇ ਸੂਚਨਾ ਪ੍ਰਸਾਰਣ ਮੰਤਰਾਲੇ ਦੀ ਤਰਫ ਤੋਂ ਜਾਰੀ ਨਸ਼ਾ ਮੁਕਤ ਭਾਰਤ ਅਭਿਆਨ 2029 ਸੰਬੰਧੀ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ। ਦੱਸਿਆ ਗਿਆ ਕਿ ਭਾਰਤ ਦੇ ਵਿੱਚ ਨਸ਼ੇ ਤੋਂ ਮੁਕਤ ਕਰਨ ਦੇ ਲਈ ਆਉਣ ਵਾਲੇ ਸਾਲਾਂ ਦੇ ਵਿੱਚ ਕੀ ਯੋਜਨਾਵਾਂ ਅਪਣਾਈਆਂ ਜਾਣਗੀਆਂ। 2029 ਤੱਕ ਵਿਦੇਸ਼ਾਂ ਤੋਂ ਨਸ਼ਾ ਤਸਕਰੀ ਚਲਾ ਰਹੇ 100 ਪ੍ਰਮੁੱਖ ਭਗੌੜਿਆਂ ਨੂੰ ਵਾਪਸ ਲਿਆਉਣ ਦਾ ਟੀਚਾ ਵੀ ਮਿੱਥਿਆ ਗਿਆ। ਦੂਜੇ ਥੰਮ ਦੇ ਤਹਿਤ ਗੈਰ ਕਾਨੂੰਨੀ ਜਿਹੜੀਆਂ ਲੈਬਸ ਨੇ ਉਹਨਾਂ ਦੇ ਉੱਤੇ ਸ਼ਿਕੰਜਾ ਕਸਣ ਤੇ ਪ੍ਰੀਕਰਸਰ ਕੈਮੀਕਲਸ ਦੀ ਮੈਨੂਫੈਕਚਰਿੰਗ ਤੋਂ ਲੈ ਕੇ ਖਪਤ ਤੱਕ 100% ਡਿਜੀਟਲ ਨਿਗਰਾਨੀ ਕਰਨਾ ਵੀ ਯਕੀਨੀ ਬਣਾਇਆ ਗਿਆ। ਇਸ ਤੋਂ ਇਲਾਵਾ ਹਰ ਇੱਕ ਸੂਬੇ ਦੇ ਵਿੱਚ ਲੈਸ ਐਂਟੀ ਨਾਰਕੋਟਿਕਸ ਟਾਸਕ ਫੋਰਸ ਗਠਿਤ ਕਰਨ ਤੇ ਫੋਰੈਂਸਿਕ ਰਿਪੋਰਟਾਂ 30 ਦਿਨਾਂ ਦੇ ਅੰਦਰ ਉਪਲਬਧ ਕਰਵਾਉਣ ਦਾ ਟੀਚਾ ਵੀ ਮਿੱਥਿਆ ਗਿਆ ਹੈ। ਉੱਥੇ ਹੀ ਵੋਟਰ ਸੂਚੀ ਦੇ ਵਿੱਚ ਸੁਧਾਈ ਦੀ ਪ੍ਰਕਿਰਿਆ ਚੱਲ ਰਹੀ ਹੈ ਉੱਤਰੀ ਸੂਬਿਆਂ ਦੇ ਵਿੱਚ, ਔਰ ਇਸ ਦਰਮਿਆਨ ਕਈ ਵੱਡੇ ਨਾਂ ਸਾਹਮਣੇ ਆਏ ਨੇ ਜਿਹੜੇ ਵੋਟਰ ਸੂਚੀਆਂ ਦੇ ਵਿੱਚੋਂ ਬਾਹਰ ਕਰ ਦਿੱਤੇ ਗਏ ਨੇ। ਇਸ ਦੇ ਵਿੱਚ ਭਾਜਪਾ ਦੇ ਹੀ ਸੀਨੀਅਰ ਨੇਤਾ ਤੇ ਸਾਬਕਾ ਉਪ ਪ੍ਰਧਾਨ ਮੰਤਰੀ ਰਹਿ ਚੁੱਕੇ ਲਾਲ ਕ੍ਰਿਸ਼ਨ ਅਡਵਾਨੀ ਤੇ ਮੌਜੂਦਾ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੇ ਇੱਥੋਂ ਤੱਕ ਕਿ ਚੋਣ ਕਮਿਸ਼ਨਰ ਐਸ ਐਸ ਸੰਧੂ ਦੇ ਨਾਮ ਵੀ ਸ਼ਾਮਲ ਨੇ। ਇੱਕ ਰਿਪੋਰਟ ਦੇ ਮੁਤਾਬਕ ਲਿਸਟ ਦੇ ਵਿੱਚ ਕਾਂਗਰਸ ਦੇ ਸੀਨੀਅਰ ਨੇਤਾ ਤੇ ਸੰਸਦ ਮੈਂਬਰ ਕਪਿਲ ਸਿੱਬਲ, ਕਾਂਗਰਸ ਦੇ ਨੇਤਾ ਅਭਿਸ਼ੇਕ ਮਨੂ ਸਿੰਘ ਵੀ, ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੇ ਨਾਂ ਵੀ ਸ਼ਾਮਲ ਨੇ। ਇਹਨਾਂ ਲੋਕਾਂ ਨੂੰ ਵੀ ਵੱਖ ਵੱਖ ਮਾਮਲਿਆਂ ਦੇ ਵਿੱਚ ਵੋਟਰ ਸੂਚੀਆਂ ਦੇ ਨਾਲ ਜੁੜੇ ਹੋਏ ਰਿਕਾਰਡ ਦੀ ਤਸਦੀਕ ਕਰਨ ਦੇ ਲਈ ਨੋਟਿਸ ਭੇਜਿਆ ਗਿਆ। ਨੋਟਿਸ ਦੇ ਮੁਤਾਬਕ ਇਲੈਕਸ਼ਨ ਕਮਿਸ਼ਨਰ ਜਿਹੜੇ ਨੇ ਚੋਣ ਕਮਿਸ਼ਨਰ ਐਸ ਐਸ ਸੰਧੂ ਦੇ ਮਾਮਲੇ ਦੇ ਵਿੱਚ ਤਾਂ ਵੋਟਰ ਰਿਕਾਰਡ ਦੇ ਵਿੱਚ ਉਹਨਾਂ ਦੇ ਸਪੈਲਿੰਗ ਦੇ ਵਿੱਚ ਫਰਕ ਪਾਇਆ ਗਿਆ, ਜਦਕਿ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੇ ਉਹਨਾਂ ਦੀ ਪਤਨੀ ਕੇ ਐਸ ਜੈਸ਼ੰਕਰ ਦਾ ਵੀ ਨਾਂ ਨੋਟਿਸ ਦੇ ਵਿੱਚ ਨੋਟਿਸ ਲਿਸਟ ਦੇ ਵਿੱਚ ਪਾਇਆ ਗਿਆ। ਕਪਿਲ ਸਿੱਬਲ ਤੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੇ ਨਾਂ ਐਸ ਆਈ ਆਰ ਦੇ ਪਿਛਲੇ ਰਿਕਾਰਡ ਦੇ ਨਾਲ ਮੇਲ ਨਹੀਂ ਖਾ ਰਹੇ, ਇਸ ਕਰਕੇ ਉਹਨਾਂ ਨੂੰ ਨੋਟਿਸ ਜਾਰੀ ਕੀਤੇ ਗਏ ਨੇ। ਭਾਰਤ ਤੋਂ ਬਾਅਦ ਹੁਣ ਆਸਟ੍ਰੇਲੀਆ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੀ ਖਬਰ ਸਭ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਦੇ ਜਨਰਲ ਅਜਲਾਸ ਦੇ ਨਾਲ ਜੁੜੀ ਹੋਈ, ਜਿੱਥੇ ਆਸਟ੍ਰੇਲੀਆ ਦੀ ਤਰਫ ਤੋਂ ਕੌਮਾਂਤਰੀ ਭਾਈਚਾਰੇ ਦੀ ਵੱਲੋਂ ਆਪਣੇ ਆਪ ਨੂੰ ਹਮਾਇਤ ਇਕੱਠੀ ਕਰਨ ਦੇ ਲਈ ਇੱਕ ਜਿਹੜੀ ਇਸ ਵਕਤ ਮੁਹਿੰਮ ਵਿੱਢੀ ਗਈ ਹੈ, ਇੱਕ ਕੈਂਪੇਨ ਚਲਾਇਆ ਜਾ ਰਿਹਾ ਤਾਂ ਕਿ ਯੂਨਾਈਟਿਡ ਨੇਸ਼ਨ ਦੀ ਸਲਾਮਤੀ ਕੌਂਸਲ ਯਾਨੀ ਸਿਕਿਉਰਿਟੀ ਕੌਂਸਲ ਦੇ ਵਿੱਚ ਆਸਟ੍ਰੇਲੀਆ ਨੂੰ 2029-30 ਦੇ ਲਈ ਇੱਕ ਪੱਕੇ ਮੈਂਬਰ ਦੇ ਤੌਰ ਦੇ ਉੱਤੇ ਨਿਯੁਕਤ ਕੀਤਾ ਜਾ ਸਕੇ। ਪਰ ਇਸ ਦਰਮਿਆਨ ਜਿੱਥੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਇਸ ਮਹਾਸਭਾ ਇਜਲਾਸ ਦੇ ਵਿੱਚ ਆਸਟ੍ਰੇਲੀਆ ਦੀ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਬਚਾਉਣ, ਏ ਆਈ ਦੇ ਪ੍ਰਭਾਵਾਂ ਤੋਂ ਬਚਾਉਣ ਆਦਿ ਦੇ ਬਾਰੇ ਆਪਣੀ ਪਿੱਠ ਥਾਪੜਨਗੇ, ਉੱਥੇ ਨਾਲ ਹੀ ਇੱਕ ਹੋਰ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਐਵਰੀਜਨਲ ਟੋਰਸ ਸਟ੍ਰੇਟ ਆਈਲੈਂਡਰ ਖਾਸ ਤੌਰ ਦੇ ਉੱਤੇ ਭਾਈਚਾਰੇ ਦੇ ਬੱਚਿਆਂ ਦੇ ਨਾਲ ਜਿਹੜਾ ਵਿਵਹਾਰ ਹੋਇਆ ਜਾਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਜਾਂਦਾ ਉਸ ਟਰੈਕ ਰਿਕਾਰਡ ਦੇ ਉੱਤੇ ਆਪਣਾ ਜਵਾਬ ਵੀ ਦੇਣਾ ਹੋਏਗਾ। ਪਤਾ ਇਹ ਚੱਲਿਆ ਹੈ ਕਿ 10 ਤੋਂ 17 ਸਾਲ ਤੱਕ ਦੇ ਜਿਹੜੇ ਇੰਡੀਜਨਸ ਮੂਲ ਦੇ ਜਿਹੜੇ ਨੌਜਵਾਨ ਬੱਚੇ ਨੇ, ਛੋਟੇ ਬੱਚੇ ਨੇ, ਉਹਨਾਂ ਦੀ ਕੁੱਲ ਆਬਾਦੀ ਦੇ ਵਿੱਚੋਂ 60% ਨੂੰ ਤਾਂ ਅਲੱਗ ਅਲੱਗ ਯੂਥ ਡਿਟੈਂਸ਼ਨ ਸੈਂਟਰਸ ਦੇ ਵਿੱਚ ਰੱਖਿਆ ਜਾਂਦਾ ਹੈ। ਇਸ ਦਰਮਿਆਨ ਯੂਨਾਈਟਿਡ ਨੇਸ਼ਨਸ ਦੇ ਵਿੱਚ ਕਮੇਟੀ ਔਨ ਐਲੀਮੀਨੇਸ਼ਨ ਆਫ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਦੀ ਤਰਫ ਤੋਂ ਇੱਕ ਬਿਆਨ ਜਾਰੀ ਕੀਤਾ ਗਿਆ ਕਿ ਆਸਟ੍ਰੇਲੀਆ ਦੇ ਵਿੱਚ ਇੰਡੀਜਨਸ ਬੱਚਿਆਂ ਦੀ ਸਿੱਖਿਆ, ਉਹਨਾਂ ਦੀ ਸਿਹਤ ਤੇ ਉਹਨਾਂ ਦੀ ਘਰਾਂ ਦੀ ਕੰਡੀਸ਼ਨ ਇੱਕ ਮਹੱਤਵਪੂਰਨ ਇਸ ਗੱਲ ਦਾ ਫੈਕਟਰ ਹੈ ਕਿ ਆਸਟ੍ਰੇਲੀਆ ਦੇ ਵਿੱਚ ਉਹਨਾਂ ਦੇ ਨਾਲ ਕਿਸ ਕਿਸਮ ਦਾ ਵਰਤਾਰਾ ਹੋ ਰਿਹਾ। ਦੱਸ ਦਈਏ ਕਿ 60% ਬੱਚੇ ਯੂਥ ਡਿਟੈਂਸ਼ਨ ਸੈਂਟਰਸ ਦੇ ਵਿੱਚ ਨੇ ਦੇਸ਼ ਭਰ ਦੇ ਅੰਦਰ। ਇਹ ਕੁੱਲ ਆਬਾਦੀ ਦੇ ਨਾਲ ਜੁੜਿਆ ਅੰਕੜਾ ਪਿਛਲੇ ਸਾਲ ਆਸਟ੍ਰੇਲੀਅਨ ਇੰਸਟੀਚਿਊਟ ਆਫ ਹੈਲਥ ਐਂਡ ਵੈਲਫੇਅਰ ਦੀ ਤਰਫ ਤੋਂ ਜਾਰੀ ਕੀਤਾ ਗਿਆ ਸੀ। ਇੰਡੀਜਨਸ ਨੌਜਵਾਨ ਬੱਚੇ ਜਿਹੜੇ ਨੇ, ਖਾਸ ਤੌਰ ਦੇ ਉੱਤੇ ਲੜਕੇ, ਉਹ ਦੂਸਰੇ ਨੌਨ ਇੰਡੀਜਨਸ ਜਿਹੜੇ ਦੇਸ਼ ਦੇ ਵਿੱਚ ਲੜਕੇ ਨੇ ਉਹਨਾਂ ਦੇ ਨਾਲੋਂ 21 ਗੁਣਾ ਵਧੇਰੇ ਕਿਸੇ ਨਾ ਕਿਸੇ ਡਿਟੈਂਸ਼ਨ ਸੈਂਟਰ ਦੇ ਵਿੱਚ ਜਾਣ ਦੇ ਜਾਂ ਭੇਜੇ ਜਾਂਦੇ ਨੇ ਜਾਂ ਫਿਰ ਉਹਨਾਂ ਨੂੰ ਇਸ ਕਿਸਮ ਦੇ ਨਾਲ ਉਹਨਾਂ ਦੇ ਨਾਲ ਜਿਹੜੇ ਵਰਤਾਰੇ ਹੁੰਦੇ ਨੇ। ਦੱਸ ਦਈਏ ਕਿ ਆਸਟ੍ਰੇਲੀਆ ਨੂੰ ਆਪਣੇ ਪੱਖ ਦੇ ਵਿੱਚ ਸਫਾਈ ਜ਼ਰੂਰ ਦੇਣੀ ਹੋਏਗੀ ਜਦੋਂ ਹੁਣ ਸੰਯੁਕਤ ਰਾਸ਼ਟਰ ਦੇ ਵਿੱਚ ਖੜ੍ਹੇ ਹੋ ਕੇ ਮਹਾਸਭਾ ਦੇ ਵਿੱਚ ਆਸਟ੍ਰੇਲੀਆ ਨੂੰ ਆਪਣਾ ਪੱਖ ਸਪਸ਼ਟ ਰੱਖਣਾ ਹੈ ਕਿ ਕਿਉਂ ਆਸਟ੍ਰੇਲੀਆ ਨੂੰ ਸਲਾਮਤੀ ਕੌਂਸਲ ਦਾ 2 ਸਾਲ ਦੇ ਲਈ ਓਬਜ਼ਰਵਰ ਨਿਯੁਕਤ ਕੀਤਾ ਜਾਵੇ। ਉਧਰ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਆਪਣੇ ਪੈਲੇਸਤੀਨੀਅਨ ਹਮਰੁਤਬਾ ਵਾਰਸਿਨ ਅਖਬੇਖਤਾਨ ਦੇ ਨਾਲ ਮੁਲਾਕਾਤ ਕਰਨਗੇ। ਦੱਸ ਦਈਏ ਕਿ ਇਸ ਦਰਮਿਆਨ ਪੈਲੇਸਤੀਨੀ ਇਲਾਕਿਆਂ ਦੇ ਵਿੱਚ ਹਾਲਾਤ ਕੀ ਨੇ ਉਸ ਦੇ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਣੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਦੇ ਦਿਨ ਇਹਨਾਂ ਦੀ ਆਪਸ ਦੇ ਵਿੱਚ
ਜਿਹੜੀ ਗੱਲਬਾਤ ਹੋਈ ਸੀ ਆਸਟ੍ਰੇਲੀਆ ਦੀ ਤਰਫ ਤੋਂ ਟੂ ਸਟੇਟ ਸੋਲਿਊਸ਼ਨ ਨੂੰ ਹਾਲੇ ਵੀ ਪ੍ਰਚਾਰਿਆ ਜਾ ਰਿਹਾ ਜਿਸ ਨੂੰ ਕਿ ਇਜ਼ਰਾਈਲ ਕਦੇ ਵੀ ਸਵੀਕਾਰ ਨਹੀਂ ਕਰਦਾ। ਉੱਥੇ ਲੇਬਰ ਪਾਰਟੀ ਆਪਣੇ ਮੌਜੂਦਾ ਤੇ ਪਿਛਲੇ ਰਿਕਾਰਡ ਦੇ ਚੱਲਦਿਆਂ ਹੋਇਆਂ ਦੇਸ਼ ਦੇ ਵਿੱਚ ਅਲੱਗ ਅਲੱਗ ਪੋਲੀਟੀਕਲ ਸਰਵੇਖਣ ਦੇ ਵਿੱਚੋਂ ਪਛੜ ਰਹੀ ਹੈ। ਵਨ ਨੇਸ਼ਨ ਦੇ ਨਾਲੋਂ ਸਰਵੇਖਣ ਦੇ ਵਿੱਚ ਪਛੜਨ ਦੀ ਇੱਕ ਤਾਜ਼ਾ ਖਬਰ ਨਿਊਜ਼ ਪੋਲ ਦੇ ਸਰਵੇ ਦੇ ਵਿੱਚ ਸਾਹਮਣੇ ਆਈ ਹੈ ਜਿੱਥੇ ਲੇਬਰ ਪਾਰਟੀ ਦਾ ਪ੍ਰਾਇਮਰੀ ਵੋਟ ਬੈਂਕ 29% ਤੋਂ ਘੱਟ ਕੇ 27% ਰਹਿ ਗਿਆ ਜੋ ਕਿ ਪਾਰਟੀ ਦਾ 2012 ਤੋਂ ਬਾਅਦ ਜਦੋਂ ਜੂਲੀਆ ਗਿਲਾਰਡ ਪ੍ਰਧਾਨ ਮੰਤਰੀ ਹੁੰਦੇ ਸੀ ਉਦੋਂ ਵੀ ਇਹੀ ਪ੍ਰਦਰਸ਼ਨ ਸੀ ਪਰ ਉਸ ਤੋਂ ਵੀ ਇਹ ਥੱਲੇ ਇਹ ਪ੍ਰਦਰਸ਼ਨ ਚਲਾ ਗਿਆ ਜਦੋਂ ਪ੍ਰਾਇਮਰੀ ਵੋਟ ਬੈਂਕ ਟੁੱਟ ਰਿਹਾ ਹੋਵੇ। ਉੱਥੇ ਵਨ ਨੇਸ਼ਨ ਪਾਰਟੀ ਇਸ ਵਕਤ ਸਥਿਰ ਬਣੀ ਹੋਈ ਹੈ ਜਿਨ੍ਹਾਂ ਦਾ ਪ੍ਰਾਇਮਰੀ ਵੋਟ ਬੈਂਕ ਹੁਣ 30% ਦੇ ਆਸ ਪਾਸ ਚੱਲ ਰਿਹਾ। ਹਾਲਾਂਕਿ ਗੱਠਜੋੜ ਇਸ ਵਕਤ 19% ਤੇ ਗ੍ਰੀਨਸ ਪਾਰਟੀ ਦਾ ਪ੍ਰਾਇਮਰੀ ਵੋਟ ਫੀਸਦ 17% ਦੱਸਿਆ ਜਾ ਰਿਹਾ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਅਪਰੂਵਲ ਰੇਟਿੰਗ ਦੇ ਵਿੱਚ ਵੀ 27 ਅੰਕਾਂ ਦੀ ਗਿਰਾਵਟ ਹੋਈ ਹੈ। ਹੁਣ ਉਹ 35% ਵੋਟਰ ਹੀ ਨੇ ਜਿਹੜੇ ਉਹਨਾਂ ਦੀ ਕਾਰਗੁਜ਼ਾਰੀ ਤੋਂ ਸਹਿਮਤ ਨਜ਼ਰ ਆਉਂਦੇ ਨੇ ਜਦਕਿ ਬੰਡਾਈ ਬੀਚ ਦੇ ਉੱਤੇ ਹੋਏ ਹਮਲੇ ਤੋਂ ਪਹਿਲਾਂ ਉਹਨਾਂ ਦੇ ਹੱਕ ਦੇ ਵਿੱਚ 62% ਲੋਕ ਨਜ਼ਰ ਆ ਰਹੇ ਸੀ। ਅਜਿਹੇ ਦੇ ਵਿੱਚ ਸਾਬਕਾ ਨੇਤਾ ਪੀਟਰ ਡਟਨ ਦਾ ਸਕੋਰ ਵੀ 24% ਰਹਿ ਚੁੱਕਿਆ ਸੀ ਉਸ ਸਮੇਂ ਤੇ ਦਰਮਿਆਨੀ ਉਸ ਤੋਂ ਪਹਿਲਾਂ। ਪਰ ਐਂਥਨੀ ਐਲਬਨੀਜ਼ ਦੀ ਬਤੌਰ ਪ੍ਰਧਾਨ ਮੰਤਰੀ ਹੁੰਦਿਆਂ ਹੋਇਆਂ ਰੈਂਕਿੰਗ ਜਾਂ ਮਕਬੂਲੀਅਤ ਦੇ ਵਿੱਚ ਗਿਰਾਵਟ ਹੋਣੀ ਉਹਨਾਂ ਦੀ ਪਾਰਟੀ ਦੇ ਲਈ ਇੱਕ ਚੰਗਾ ਸੰਕੇਤ ਨਹੀਂ ਹੋ ਸਕਦਾ। ਉੱਥੇ ਨਿਊ ਸਾਊਥ ਵੇਲਸ ਤੋਂ ਅਗਲੀ ਖਬਰ ਜਿੱਥੇ ਮੈਂਟਲ ਹੈਲਥ ਦੇ ਨਾਲ ਜੁੜੀ ਹੋਈ ਹੈ ਯਾਨੀ ਕਿ ਦਿਮਾਗੀ ਸਿਹਤ ਦੇ ਨਾਲ ਜੁੜੀ ਹੈ ਜਿੱਥੇ ਇਹ ਪਤਾ ਚੱਲਦਾ ਹੈ ਕਿ NSW ਸਟੇਟ ਦੇ ਦਿਹਾਤੀ ਖੇਤਰਾਂ ਦੇ ਵਿੱਚ ਸਾਈਕੈਟ੍ਰਿਸਟ ਦੀ ਇੱਕ ਭਾਰੀ ਕਮੀ ਹੈ। ਪੋਰਟ ਮੈਕੁਆਇਰੀ ਦੇ ਇੱਕ ਪ੍ਰੈਕਟੀਸ਼ਨਰ ਦੀ ਤਰਫ ਤੋਂ ਅਦਾਰੇ ਡੇਲੀ ਟੈਲੀਗ੍ਰਾਫ ਨੂੰ ਦੱਸਿਆ ਗਿਆ ਕਿ ਉਹ ਬਜ਼ੁਰਗਾਂ ਦੇ ਉੱਤੇ ਸਾਈਕੈਟ੍ਰਿਸਟ ਦੇ ਤੌਰ ਦੇ ਉੱਤੇ ਬਜ਼ੁਰਗਾਂ ਦੇ ਨਾਲ ਜਾਂ ਉਹਨਾਂ ਦੇ ਨਾਲ ਜੁੜੇ ਹੋਏ ਕੇਸਾਂ ਦੇ ਉੱਤੇ ਕੰਮ ਕਰਦੇ ਨੇ। ਅਜਿਹੇ ਦੇ ਵਿੱਚ ਜੇਕਰ ਕਿਸੇ ਨੂੰ ਨਾਲ ਦੇ ਖੇਤਰੀ ਇਲਾਕਿਆਂ ਦੇ ਵਿੱਚ ਮਿਡ ਨੌਰਥ ਕੋਸਟ ਦੇ ਅੰਦਰ ਬੱਚਿਆਂ ਦੇ ਨਾਲ ਜੁੜੇ ਹੋਏ ਕਿਸੇ ਸਾਈਕੈਟ੍ਰੀ ਟ੍ਰੀਟਮੈਂਟ ਦੇ ਲਈ ਜਾਣਾ ਤਾਂ ਉਹਨਾਂ ਨੂੰ ਲੋਰੀਟਨ ਜਾਂ ਇਸ ਤੋਂ ਵੀ ਦੂਰ ਦੁਰਾਡੇ ਦੇ ਇਲਾਕਿਆਂ ਦੇ ਵਿੱਚ ਜਾਣਾ ਪਏਗਾ। ਜਦਕਿ ਪੋਰਟ ਮੈਕੁਆਇਰੀ ਦੇ ਵਿੱਚ ਇੱਕ ਪ੍ਰਾਈਵੇਟ ਸਾਈਕੈਟ੍ਰਿਸਟ ਮੌਜੂਦ ਜ਼ਰੂਰ ਨੇ ਪਰ ਉੱਥੇ ਵੀ ਜਿਹੜੀ ਬੁਕਿੰਗ ਕ੍ਰਿਸਮਿਸ ਤੱਕ ਲਗਭਗ ਫੁੱਲ ਹੀ ਚੱਲ ਰਹੀ ਹੈ। ਇੱਧਰ ਮਾਇਓ ਪ੍ਰਾਈਵੇਟ ਹਸਪੀਟਲ ਜਿਹੜਾ ਟਾਰੀ ਦੇ ਵਿੱਚ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਸਾਈਕੈਟ੍ਰਿਸਟ ਸੇਵਾਵਾਂ ਦੇ ਲਈ ਮਾਇਓ ਪ੍ਰਾਈਵੇਟ ਕਲੀਨਿਕ ਦੇ ਵਿੱਚ ਸਿਰਫ 2 ਦਿਨ ਦੀ ਯਾਨੀ ਕਿ ਮੰਗਲਵਾਰ ਅਤੇ ਸ਼ੁੱਕਰਵਾਰ ਦੇ ਦਿਨ ਦੀਆਂ ਅਪਾਇੰਟਮੈਂਟਸ ਲਈਆਂ ਜਾ ਰਹੀਆਂ ਨੇ। ਉਸ ਦੇ ਵਿੱਚ ਵੀ ਨਵੀਆਂ ਅਪਾਇੰਟਮੈਂਟਸ ਜਿਹੜੀਆਂ ਨੇ ਲਈਆਂ ਜਾ ਰਹੀਆਂ ਨਹੀਂ ਉਹ ਤਾਂ ਨਹੀਂ ਕਿਹਾ ਜਾ ਸਕਦਾ ਪਰ ਪੁਰਾਣੇ ਕਸਟਮਰਸ ਜਿਹੜੇ ਨੇ ਪੁਰਾਣੇ ਲੋਕ ਜਿਹੜੇ ਇਸ ਕਲੀਨਿਕ ਦੇ ਨਾਲ ਆਲਰੇਡੀ ਰਜਿਸਟਰਡ ਨੇ ਉਹ ਆਪਣੀ ਦਿਮਾਗੀ ਸਿਹਤ ਦੇ ਨਾਲ ਜੁੜੀ ਇਨਕੁਆਇਰੀ ਇੱਥੇ ਜ਼ਰੂਰ ਲਿਜਾ ਸਕਦੇ ਨੇ। ਉੱਥੇ ਕੌਫ ਸਾਰਬਰ ਦੇ ਵਿੱਚ ਵੀ ਇੱਕ ਵੱਡੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। ਵੈਸੇ ਇਹ ਇਕੱਲੇ NSW ਦੀ ਸਮੱਸਿਆ ਨਹੀਂ ਹੈ। ਆਸਟ੍ਰੇਲੀਆ ਦੇ ਲਗਭਗ ਹਰ ਇੱਕ ਸਬਬ ਦੇ ਵਿੱਚ ਦੂਰ ਦੁਰਾਡੇ ਦੇ ਜਿਹੜੇ ਖੇਤਰ ਨੇ ਉੱਥੇ ਸਾਈਕੈਟ੍ਰਿਸਟ ਸੇਵਾਵਾਂ ਜਿਹੜੀਆਂ ਉਪਲਬਧ ਹੋ ਸਕਣ ਇਹ ਜ਼ਰੂਰੀ ਨਹੀਂ ਹੈ। ਉੱਥੇ ACT ਯਾਨੀ ਕੈਨਬਰਾ ਦੀ ਸਰਕਾਰ ਦੀ ਤਰਫ ਤੋਂ ਇਹ ਐਲਾਨ ਕੀਤਾ ਗਿਆ ਹੈ ਕਿ ਸਾਲ 1971 ਦੇ ਵਿੱਚ ਕੈਰਨ ਰੋਲੈਂਡ

ਗੱਲ ਸਾਹਮਣੇ ਆ ਰਹੀ ਹੈ ਕਿ ACT ਸਰਕਾਰ ਦੀ ਤਰਫ ਤੋਂ ਹੁਣ ਤੱਕ ਇਸ ਕੇਸ ਦੇ ਵਿੱਚ ਕੋਈ ਵੀ ਕਾਮਯਾਬੀ ਹਾਸਲ ਨਹੀਂ ਕੀਤੀ ਜਾ ਸਕੀ ਹੈ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤਾਂ ਚੀਨ ਦੀ 13 ਸਾਲ ਦੀ ਤੈਰਾਕ ਯੂ ਜੀ ਨੇ ਏਸ਼ੀਅਨ ਗੇਮਸ ਦੇ ਵਿੱਚ ਪਹਿਲੇ ਹੀ ਦਿਨ ਮਹਿਲਾਵਾਂ ਦੀ 200 ਮੀਟਰ ਬਟਰਫਲਾਈ ਜਿਹੜੀ ਕੰਪੀਟੀਸ਼ਨ ਸੀ ਉਸ ਦੇ ਵਿੱਚ ਗੋਲਡ ਮੈਡਲ ਜਿੱਤ ਲਿਆ। ਯੂ ਜੀ ਨੇ 2 ਮਿੰਟ ਤੋਂ ਬਾਅਦ 5 ਸੈਕਿੰਡ ਤੇ ਉਸਦੇ ਅੱਗੇ 8ਵਾਂ ਹਿੱਸਾ ਇੰਨਾ ਸਮਾਂ ਲੈ ਕੇ ਰੇਸ ਪੂਰੀ ਕੀਤੀ ਔਰ ਇਸ ਦਰਮਿਆਨ ਏਸ਼ੀਅਨ ਗੇਮਸ ਦਾ ਇੱਕ ਨਵਾਂ ਰਿਕਾਰਡ ਬਣਾ ਲਿਆ। ਯੂ ਜੀ ਦਾ ਸਮਾਂ 3 ਸਾਲ ਪਹਿਲਾਂ ਉਹਨਾਂ ਦੀ ਹੀ ਹਮਵਤਨ ਤੈਰਾਕ ਜਾਂਗ ਯੂਫੇਈ ਦੇ ਰਿਕਾਰਡ ਦੇ ਕਰੀਬ ਆ ਗਿਆ ਔਰ ਇਸ ਦਰਮਿਆਨ ਗੋਲਡ ਮੈਡਲ ਜਿੱਤਣ ਤੋਂ ਬਾਅਦ ਯੂ ਜੀ ਨੇ ਆਪਣੇ ਪ੍ਰਦਰਸ਼ਨ ਨੂੰ ਸਿਰਫ ਠੀਕ ਠਾਕ ਦੱਸਿਆ। ਉਹਨਾਂ ਕਿਹਾ ਕਿ ਬਟਰਫਲਾਈ ਤਕਨੀਕ ਦੇ ਵਿੱਚ ਹਾਲੇ ਵੀ ਸੁਧਾਰ ਦੀ ਗੁੰਜਾਇਸ਼ ਹੈ। ਯੂ ਜੀ ਨੇ ਕਿਹਾ ਕਿ ਮੈਂ ਇਸ ਤੋਂ ਵੀ ਤੇਜ਼ ਤੈਰਨਾ ਚਾਹੁੰਦੀ ਹਾਂ ਅਤੇ ਮੈਂ ਆਪਣੇ ਸਮੇਂ ਦੇ ਵਿੱਚ 0.9 ਸੈਕਿੰਡ ਦਾ ਸੁਧਾਰ ਕੀਤਾ। ਮੈਨੂੰ ਯਕੀਨ ਹੈ ਕਿ ਅਗਲੀ ਵਾਰ ਬਿਹਤਰ ਪ੍ਰਦਰਸ਼ਨ ਜ਼ਰੂਰ ਕਰਾਂਗੀ। ਏਸ਼ੀਆਈ ਖੇਡਾਂ ਜਿਹੜੀਆਂ ਨੇ ਇਸ ਵਕਤ ਜਾਪਾਨ ਦੇ ਵਿੱਚ ਚੱਲ ਰਹੀਆਂ ਨੇ। ਸਵੇਰ ਵੇਲੇ ਖਬਰਾਂ ਦੇ ਸੈਗਮੈਂਟ ਦੇ ਵਿੱਚ ਤੁਹਾਡੇ ਨਾਲ ਏਸ਼ੀਆਈ ਖੇਡਾਂ ਦਾ ਜ਼ਿਕਰ ਸਾਂਝਾ ਕੀਤਾ ਸੀ। ਉੱਧਰ ਆਸਟ੍ਰੇਲੀਆ ਅਤੇ ਭਾਰਤ ਦਾ ਅੰਡਰ 19 ਜਿਹੜਾ ਟੂਰਨਾਮੈਂਟ ਹੈ ਕ੍ਰਿਕਟ ਦੇ ਵਿੱਚ ਉਹ ਵੀ ਚੱਲ ਰਿਹਾ ਹੈ। ਇਸ ਦਰਮਿਆਨ ਉਹਦੀ ਜਾਣਕਾਰੀ ਜਿਹੜੀ ਉਹ ਮੋਟੀ ਮੋਟੀ ਜੀ ਇਹ ਸਾਹਮਣੇ ਆ ਰਹੀ ਹੈ ਕਿ ਲਾਈਵ ਖਬਰਾਂ ਪੜ੍ਹੇ ਜਾਣ ਵੇਲੇ ਤੱਕ ਭਾਰਤ ਨੇ ਅੰਡਰ 19 ਦੇ ਆਪਣੇ ਇਸ ਮੈਚ ਦੇ ਵਿੱਚ 50 ਓਵਰਾਂ ਦਾ ਕਿਉਂਕਿ ਮੈਚ ਖੇਡਿਆ ਜਾ ਰਿਹਾ ਤਾਂ ਇਸ ਦੇ ਵਿੱਚ 1 ਵਿਕਟ ਜਿਹੜੀ ਉਹ ਖਬਰਾਂ ਲਾਈਵ ਪੜ੍ਹੇ ਜਾਣ ਵੇਲੇ ਤੱਕ ਆਲਰੇਡੀ ਗਵਾ ਦਿੱਤੀ ਸੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1674 ਬਾਕੀ ਦੇ ਪ੍ਰੋਗਰਾਮ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੇ। ਧੰਨਵਾਦ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇੱਧਰ ਉੱਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02906316 18, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਦੀ ਟੋਯੋਟਾ,
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਯੋਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: ਥਿੰਕਿੰਗ ਆਫ ਬਿਲਡਿੰਗ ਯੋਰ ਡ੍ਰੀਮ ਹੋਮ? ਮੇਕ ਇਟ ਟਰੂਲੀ ਗ੍ਰੈਂਡ ਵਿਦ ਕੈਪਲਨ ਹੋਮਸ ਅਲਟੀਮੇਟ ਪ੍ਰੋਸਪੈਰਿਟੀ ਪੈਕੇਜ। ਗੈਟ ਟੌਪ 10 ਗ੍ਰੈਂਡ ਅਪਗ੍ਰੇਡਸ ਇਨ ਵਨ ਅਨਬੀਟੇਬਲ ਪੈਕੇਜ ਪ੍ਰਾਈਸ, ਇੰਕਲੂਡਿੰਗ 3 meter ground floor ceilings, 2.7 meter top floor ceilings, large porcelain tiles, premium timber look flooring, grand feature doors, stylish black finishes and smart keyless entry, plus a lifetime structural guarantee. Limited time only. Visit Kaplan Homes online or one of our display homes in Sydney. TNC supply. License 184812.
4: Yaar tu itthe niche te aake pakka vi ho gaya, ki jugad laya hai?
5: Jugad nahi, eh hai 8 saalan ton vi vadda tajurba Bansal Immigration da, jinna ne vadiya course vich admission karai ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
7: ਉਹ ਜੋ ਹੁਕਮ ਮੇਰੀ ਸਰਕਾਰ।
6: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
7: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ, ਰਿਵਰ ਸਟੰਚ।
6: ਯਾਨੀ ਹੁਣ 22 carat ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
7: ਆਹੋ ਜੀ ਆਹੋ,
6: ਅਕਸ਼ਰ ਜੂਲਰ, ਆਪਣੀ ਦੂਜੀ ਲੋਕੇਸ਼ਨ 56 Garfield Road, East Riverston ਵਿੱਚ ਵੀ ਤੁਹਾਡੀ ਸੇਵਾ ਵਿੱਚ।

ਲੋ ਜੀ, ਮੈਨੂੰ ਲੱਗਿਆ ਸੀਗਾ ਕਿਤੇ ਪ੍ਰੇਮ ਗੋਦ ਲੈ ਲਈ ਆ, ਪਰ ਇਹ ਤਾਂ ਹੈਗਾ ਪ੍ਰੇਮ ਮੋਲ ਲੈ ਲਈ ਆ। ਹੁਣ ਇਹ ਆਯੁਸ਼ਮਾਨ ਖੁਰਾਨਾ ਤੇ ਸ਼ਰਵਰੀ ਵਾਗ ਦੀ ਫਿਲਮ ਆ ਰਹੀ ਹੈਗੀ ਆ, ਇਹ ਪ੍ਰੇਮ ਮੋਲ ਲੈ ਲਈ ਆ, ਉਹਦਾ ਇਹ ਟਾਈਟਲ ਟਰੈਕ ਹੈ। ਨਵੀਂ ਮੂਵੀ ਆ ਰਹੀ ਹੈ ਤੇ ਕੋਈ ਵੀ ਤੁਹਾਨੂੰ ਡਾਊਟ ਰਹਿਣਾ ਨਹੀਂ ਚਾਹੀਦਾ, ਇਸ ਕਿਸਮ ਦੀਆਂ ਫਿਲਮਾਂ ਕੌਣ ਬਣਾਉਂਦਾ ਹੈਗਾ, ਪਤਾ ਹੀ ਇਹੀ ਆ। ਇਸ ਕਿਸਮ ਦੀਆਂ ਫਿਲਮਾਂ ਕੌਣ ਬਣਾ ਸਕਦਾ, ਪ੍ਰੇਮ ਰਤਨ ਧਨ ਪਾਇਓ, ਹਮ ਸਾਥ ਸਾਥ ਹੈ, ਫਲਾਣਾ ਧਿਮਕਾ, ਬੜਜਾਤੀਆ ਸਾਹਿਬ। ਸੋ ਸੂਰਜ ਬੜਜਾਤੀਆ ਦੀ ਇਹ ਅਗਲੀ ਫਿਲਮ ਆ ਰਹੀ ਹੈਗੀ, ਮੈਂ ਸੋਚਿਆ ਕਿ ਤੁਹਾਨੂੰ ਗਾਣਾ ਸੁਣਾਉਂਦੇ ਚੱਲੀਏ। ਰੇਡੀਓ ਹਾਂਜੀ 1674 AM ਤੇ ਉੱਤੇ ਪ੍ਰੋਗਰਾਮ, ਸੋਮਵਾਰ ਦਾ ਦਿਨ ਹੈਗਾ ਜੀ, ਤੇ ਪ੍ਰੋਗਰਾਮ ਕਿਹੜਾ ਅੱਜ, ਹਾਂ ਡੀਪ ਟਾਕ ਸ਼ੋ। ਡੀਪ ਟਾਕ ਸ਼ੋ ਦੇ ਵਿੱਚ ਅੱਜ ਦੇ ਦਿਨ ਸ਼ਾਮੀ 5 ਵਜੇ ਗੱਲਬਾਤ ਕਰਾਂਗੇ, ਜਦ ਤੱਕ ਕੁਛ ਨਵੇਂ ਨਵੇਂ ਗਾਣੇ ਸੁਣਦੇ ਰਹੋ ਤੁਸੀਂ।

ਵੈਸੇ ਜਦੋਂ ਆਊਗੀ ਇਹ ਫਿਲਮ ਉਦੋਂ ਆਊਗੀ, ਆਪਾਂ ਉਦੋਂ ਹੀ ਗੱਲ ਕਰਾਂਗੇ। ਪਰ ਫਿਲਹਾਲ ਅੱਜ ਕੁਛ ਨਵੇਂ ਨਵੇਂ ਪੰਜਾਬੀ ਹਿੰਦੀ ਗਾਣੇ ਤੁਹਾਨੂੰ ਸੁਣਾ ਦਿੰਦੇ ਹਾਂ। ਪੀਆ ਜੀ ਤੋਂ ਯਾਦ ਆਇਆ ਇੱਕ ਹੋਰ ਗਾਣਾ ਪੀਆ ਜੀ ਵਾਲਾ ਆਇਆ ਹੋਇਆ ਹੈਗਾ ਡਰਾਈਵ ਬੈਕ ਸ਼ੋਅ ਦੇ ਵਿੱਚ, ਬੈਕ ਟੂ ਬੈਕ ਨਿਊ ਸੌਂਗਸ।

ਹਿੰਦੀ ਗਾਣੇ ਨਹੀਂ ਬਹੁਤਾ ਚਿਰ ਸੁਣੇ ਜਾਂਦੇ ਹੈਗੇ ਡਰਾਈਬੈਕ ਸ਼ੋਅ ਦੇ ਵਿੱਚ ਬੈਕ ਟੂ ਬੈਕ ਪੰਜਾਬੀ ਗਾਣੇ ਪਰ ਆਹ ਮੁੰਡਾ ਨਾ ਹਸਲ ਦੇ ਵਿੱਚ ਆਇਆ ਸੀ ਸਿੱਧੂ ਮੂਸੇ ਵਾਲੇ ਨੂੰ ਟ੍ਰਿਬਿਊਟ ਦੇਣ ਵਾਲੇ ਗਾਣੇ ਅਤੇ ਹੋਰ ਬੌਬ ਰੰਧਾਵਾ

ਇਸ ਸੁਦੇਸ਼ ਕੁਮਾਰੀ ਤੇ ਸੁਰਜੀਤ ਭੁੱਲਰ ਦਾ ਅੰਦਾਜ਼ ਨਹੀਂ ਬਦਲਣਾ ਹੈਗਾ, ਉਹੋ ਜਿਹੀ ਅੰਦਾਜ਼ ਦੇ ਗਾਣੇ ਆਉਂਦੇ ਹੈਗੇ ਨੇ, ਪਰ ਲੋਕਾਂ ਨੂੰ ਪਸੰਦ ਵੀ ਇਹੀ ਹੈ। ਮੈਨੂੰ ਲੱਗਦਾ ਕੋਈ ਹੋਰ ਸਟਾਈਲ ਦੇ ਕੱਢ ਵੀ ਨਹੀਂ ਸਕਦੇ, ਇਹ ਕੱਢ ਲੈਣਗੇ ਪਰ ਕਿਸੇ ਨੇ ਸੁਣਨਾ ਹੀ ਨਹੀਂ ਹੈਗੇ। ਐਨੀਵੇਜ਼, ਬਾਕੀ ਜਿਹੜੇ ਕੱਢਦੇ ਨੇ ਉਹਨਾਂ ਤੋਂ ਕਿਹੜਾ ਸਟਾਈਲ ਬਦਲੇ ਜਾਂਦੇ ਨੇ, ਉਹਨਾਂ ਖਾਣ ਪੈਣੀ ਦਾ ਵੀ ਦੇਖ ਲੈਂਦੇ ਹਾਂ ਕਿਹੋ ਜਿਹਾ।

ਨੀ ਓਹੀ ਚੱਕਵੇ ਜਿਹੇ ਗਾਣੇ ਬਣਾ ਲਵੇ ਭਰਾਵਾ, ਸੈਡ ਸੂਡ ਸੌਂਗ ਜੇ ਏਡੇ ਚੱਲਦੇ ਵੀ ਨੀ ਹੈਗੇ ਤੇਰੇ, ਮਤਲਬ ਚੱਲਦੇ ਚੱਲ ਸਕਣਗੇ ਪਰ ਪਤਾ ਨੀ ਮੈਨੂੰ ਠੀਕ ਹੀ ਲੱਗਿਆ। ਚਲੋ ਐਨੀਵੇਜ਼, ਬੈਕ ਟੂ ਬੈਕ ਡਰਾਈਵ ਬੈਕ ਸ਼ੋਅ ਦੇ ਵਿੱਚ ਹੁਣ ਆਪਾਂ ਗੱਲਾਂ ਵੀ ਘੱਟ ਹੀ ਕਰਾਂਗੇ, ਤੁਸੀਂ ਬੈਕ ਟੂ ਬੈਕ ਗਾਣੇ ਸੁਣੋ ਤੁਸੀਂ ਰੇਡੀਓ ਹਾਂਜੀ 1674 AM ਦੇ ਉੱਤੇ।

ਰੰਧਾਵਾ ਦਾ ਵੀ ਇੱਕ ਗਾਣਾ ਆਇਆ ਹੈ, ਦੋ ਵਾਈਜ਼ ਮੈਨੂੰ ਲੱਗਦਾ ਹਿੰਦੀ, ਆਈ ਐਮ ਨੋਟ ਸ਼ੋਰ, ਪਰ ਹੁਣ ਆਹ ਕਾਪੀ ਗਾਣੇ ਨੂੰ ਕੀ ਸੁਣੀ ਜਾਣਾ ਹੈਗਾ। ਤੇ ਇਸ ਤੋਂ ਬਾਅਦ ਬ੍ਰੇਕ ਲਵਾਂਗੇ ਜੀ, ਦੋ ਤਿੰਨ ਗਾਣੇ ਬੈਕ ਟੂ ਬੈਕ, ਤੇ ਫਿਰ ਆਪਾਂ ਆਉਂਦੇ ਹਾਂ ਅਗਲਾ ਪ੍ਰੋਗਰਾਮ ਲੈ ਕੇ, ਡੀਪ ਟਾਕ ਸ਼ੋ ਸਾਇੰਸ ਦੇ ਨਾਲ ਜੁੜੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਕਾਰ ਜੀ ਆਇਆਂ ਨੂੰ। ਵੈਲਕਮ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦੇ ਇੱਕ ਨਵੇਂ ਐਪੀਸੋਡ ਦੇ ਵਿੱਚ। ਇੱਕ ਪੋਡਕਾਸਟ ਸੁਣ ਰਹੇ ਹੋ ਤਾਂ ਵੀ, ਨਵਾਂ ਐਪੀਸੋਡ ਰੇਡੀਓ ਤੇ ਲਾਈਵ ਸੁਣ ਰਹੇ ਹੈਗੇ ਹੋ ਤਾਂ ਵੀ ਤੁਹਾਡਾ ਧੰਨਵਾਦ, ਸ਼ੁਕਰੀਆ। ਬਹੁਤ ਜ਼ੇਰਾ ਨਵਾਜ਼ੀ ਇਸ ਸ਼ੋਅ ਨੂੰ ਸੁਣਦੇ ਹੋ। ਔਰ ਪੋਡਕਾਸਟ ਤੋਂ ਸਾਨੂੰ ਫੁੱਟਸਟੈਪਸ ਜਿਹੜੇ ਆਉਂਦੇ ਨੇ ਉਹ ਤੋਂ ਪਤਾ ਚੱਲ ਜਾਂਦਾ ਹੈਗਾ ਕਿ ਕਿਸ ਪਾਸੇ ਨੂੰ ਲੋਕ ਜ਼ਿਆਦਾ ਜਾ ਰਹੇ ਹੈਗੇ ਨੇ। ਸੋ ਨਹੀਂ ਤਾਂ ਫਿਰ ਗੱਲ ਹੀ ਕੀ ਸੀਗੀ। ਪਰ ਧੰਨਵਾਦ ਇਸ ਪੋਡਕਾਸਟ ਨੂੰ, ਇਸ ਸਪੈਸ਼ਲੀ ਇਨਫੋਰਮੇਸ਼ਨ ਵਾਲੇ ਸ਼ੋਅ ਜ਼ਿਆਦਾਤਰ ਇੰਨੇ ਲੰਬੇ ਟਿਕਦੇ ਨਹੀਂ ਹੁੰਦੇ, ਪਰ ਤੁਸੀਂ ਦੱਸਦੇ ਹੋ ਕਿ ਇਸ ਕਿਸਮ ਦੇ ਸ਼ੋਅ ਦੀ ਲੋੜ ਹੈਗੀ ਹੈ। ਔਰ ਸਿਆਣੇ ਹੁੰਦੇ ਆ ਪੰਜਾਬੀ। ਸੋ ਆਪਾਂ ਕਿੰਨੇ ਕੁ ਸਿਆਣੇ ਹੈਗੇ ਅੱਜ ਦੇ ਦਿਨ। ਅੱਜ ਕੁਛ ਸਰੀਰਕ ਬਣਤਰ ਦੀ, ਸਰੀਰਕ ਸੰਰਚਨਾ ਦੀ, ਬਾਡੀ ਸਟਰਕਚਰ ਦੀ, ਬਾਡੀ ਫਾਰਮੇਸ਼ਨ ਦੀ ਗੱਲ ਜਿਹੜੀ ਅੱਜ ਦੇ ਦਿਨ ਇਸ ਸਾਇੰਸ ਵਾਲੇ ਸ਼ੋਅ ਦੇ ਵਿੱਚ ਕਰਨੀ ਹੈ। ਪਰ ਬਗੈਰ ਕਿਸੇ ਦੇਰੀ ਤੋਂ, ਮੈਂ ਤਾਂ ਨਹੀਂ ਕਰ ਸਕਦਾ ਹੈਗਾ, ਕਰਦੇ ਤਾਂ ਗੱਲਾਂ ਡਾਕਟਰ ਸੰਦੀਪ ਕੌਰ ਨੇ ਸਾਡੇ ਨਾਲ ਇਸ ਵਕਤ ਫੋਨ ਲਾਈਨ ਤੇ ਮੌਜੂਦ ਹੈ। ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ ਨੇ ਜੀ? ਲਗਭਗ ਮੈਨੂੰ ਸ਼ਕਤੀਮਾਨ ਵਾਲੀ ਯਾਦ ਆ ਗਈ। ਜਦੋਂ ਅਸੀਂ ਸ਼ਕਤੀਮਾਨ ਦੇਖਦੇ ਹੁੰਦੇ ਸੀਗੇ ਤਾਂ ਉਹ ਚ ਕਹਿੰਦੇ ਸੀਗੇ ਪਾਂਚ ਤੱਤਵੋਂ ਸੇ ਬਣਾ ਹੈ ਸ਼ਕਤੀਮਾਨ, ਭੂਮੀ, ਵਾਯੂ, ਅਗਨੀ, ਜਲ, ਆਕਾਸ਼। ਤੁਹਾਡੇ ਪਤਾ ਨਹੀਂ ਯਾਦ ਹੈ ਕਿ ਨਹੀਂ। ਤੇ ਏਅਰ ਬੈਂਡਰ ਵੀ ਜਿਹੜੇ ਨੇ ਉਹ ਚ ਉਹ ਚਾਰ ਕਿਸਮ ਦੇ ਦਿਖਾਉਂਦੇ ਨੇ ਕਿ ਇੱਕ ਫਾਇਰ ਹੈ, ਇੱਕ ਅਰਥ ਹੈ, ਇੱਕ ਵਾਟਰ ਹੈ ਤੇ ਇੱਕ ਏਅਰ ਹੈ। ਤੇ ਇਹ ਚਾਰ ਕਿਸਮ ਦੇ ਏਅਰ ਬੈਂਡਰ ਹੈਗੇ ਨੇ। ਜਦੋਂ ਚਾਰੇ ਮਿਲ ਜਾਂਦੇ ਨੇ ਤਾਂ ਉਹ ਧਰਤੀ ਦਾ ਸਭ ਤੋਂ ਵੱਡਾ ਏਅਰ ਬੈਂਡਰ ਬਣਦਾ ਹੈ ਤੇ ਫਿਰ ਉਹ ਧਰਤੀ ਦੇ ਉੱਤੇ ਜਿਹੜੀਆਂ ਮਾੜੀਆਂ ਤਾਕਤਾਂ ਨੇ ਉਹਨਾਂ ਨੂੰ ਕਿਵੇਂ ਖਤਮ ਕਰਨਾ। ਪਰ ਫਾਇਰ ਨੂੰ ਸਭ ਤੋਂ ਜ਼ਿਆਦਾ ਅਗਰੈਸਿਵ ਦੱਸਿਆ ਗਿਆ ਹੈਗਾ। ਮੈਂ ਇਹ ਸਾਰੀਆਂ ਗੱਲਾਂ ਇਸ ਕਰਕੇ ਕਰ ਰਹੀ ਹਾਂ ਕਿਉਂਕਿ ਇਹ ਸਾਰੀਆਂ ਚੀਜ਼ਾਂ, ਇਹ ਸਾਰੀਆਂ ਜਿਹੜੀਆਂ ਡਰਾਮੇ ਨੇ ਜਾਂ ਫਿਲਮਾਂ ਨੇ ਉਹਨਾਂ ਦੇ ਵਿੱਚ ਇੱਕ ਚੀਜ਼ ਬੜੀ ਉੱਭਰ ਕੇ ਆਉਂਦੀ ਹੈਗੀ ਹੈ ਕਿ ਸਰੀਰ ਇਹਨਾਂ ਤੱਤਾਂ ਦਾ ਬਣਿਆ ਹੋਇਆ ਹੈਗਾ। ਪਰ ਅਸੀਂ ਜਦੋਂ ਸੰਦੀਪ ਜੀ ਗੱਲ ਕਰਦੇ ਹਾਂ ਸਰੀਰਕ ਫਾਰਮੇਸ਼ਨ ਦੀ, ਹਿਊਮਨ ਬਾਡੀ ਦੀ, ਤਾਂ ਅਕਸਰ ਇਹ ਕਹਿ ਦਿੱਤਾ ਜਾਂਦਾ, ਜਿਵੇਂ ਕਹਿ ਨਹੀਂ ਦਿੱਤਾ ਜਾਂਦਾ ਬਲਕਿ ਆਪਾਂ ਵੀ ਆਪਣੇ ਐਪੀਸੋਡਸ ਦੇ ਵਿੱਚ ਸ਼ੁਰੂਆਤੀ ਦਿਨਾਂ ਦੇ ਵਿੱਚ ਸਪੇਸ ਦੀ ਗੱਲ ਜਦੋਂ ਕਰਨ ਲੱਗੇ ਕਿ ਸਭ ਤੋਂ ਪਹਿਲਾਂ ਇੱਕ ਛੋਟੀ ਜਿਹੀ ਰੋਸ਼ਨੀ ਸੀ ਉਹ ਫਟਦੀ ਹੈ, ਫਿਰ ਯੂਨੀਵਰਸ ਬਣਦਾ ਹੈ, ਫਿਰ ਉਹਦੇ ਚੋਂ ਅਲੱਗ ਅਲੱਗ ਤਾਰੇ ਨਿਕਲਦੇ ਨੇ, ਅਲੱਗ ਅਲੱਗ ਗ੍ਰਹਿ ਨਿਕਲਦੇ ਨੇ, ਗ੍ਰਹਿ ਥੋੜ੍ਹੇ ਸੋਲਿਡ ਫਾਰਮੇਸ਼ਨ 'ਚ ਹੁੰਦੇ ਨੇ, ਸਟਾਰਸ ਥੋੜ੍ਹੇ ਜਿਹੇ, ਉਹਨਾਂ ਦੀ ਆਪਣੀ ਇੱਕ ਇੰਡੀਵਿਜੁਅਲਿਟੀ ਹੁੰਦੀ ਹੈ। ਅਤੇ ਫਿਰ ਆਪਾਂ ਅਕਸਰ ਪੁਰਾਣੀਆਂ ਕਹਾਣੀਆਂ ਦੇ ਵਿੱਚ ਵੀ ਕਹਿ ਦਿੰਦੇ ਹਾਂ ਕਿ ਜਿਵੇਂ ਉਹ ਕਵਿਤਾਵਾਂ ਵੀ ਪੜ੍ਹੀਆਂ ਨਾ ਕਿ ਜੋ ਬੰਦ ਉੱਤੇ ਜੋ ਵੀ ਮਰਦਾ ਫੁੱਲ ਬਣਦਾ ਜਾਂ ਤਾਰਾ, ਵੀ ਜਾਂ ਆਪਾਂ ਫਲਾਵਰਸ ਬਣ ਜਾਂਦੇ ਹਾਂ ਧਰਤੀ ਦੇ ਉੱਤੇ, ਖਾਦ ਬਣ ਜਾਂਦੇ, ਜਾਂ ਫਿਰ ਸਿਤਾਰੇ ਬਣ ਜਾਂਦੇ ਕਿਉਂਕਿ ਉੱਥੋਂ ਹੀ ਆਏ। ਸੋ ਕੀ ਅਸੀਂ ਆਸਮਾਨ ਦੇ ਵਿੱਚੋਂ ਆਏ ਹਾਂ ਜਾਂ ਫਿਰ ਅਸੀਂ ਇਹਨਾਂ ਤੱਤਾਂ ਦੇ ਸੁਮੇਲ ਹੈਗੇ ਹਾਂ ਜਾਂ ਕੀ ਹੈ ਬਾਡੀ ਸਟਰਕਚਰ ਦੇ ਬਾਰੇ, ਇਹ ਸਾਰੀਆਂ ਗੱਲਾਂ ਕਰਨੀਆਂ। ਪਰ ਪਹਿਲਾ ਸਵਾਲ ਹੀ ਮੇਰਾ ਇਹੀ ਹੈ ਕਿ ਆਰ ਵੀ ਮੇਡ ਆਫ ਸਟਾਰ ਡਸਟ?
1: ਹਾਂਜੀ ਬਿਲਕੁਲ, ਅਸੀਂ ਸਟਾਰਡਸਟ ਤੇ ਬਣੇ ਹਾਂ। ਬਟ ਇਸ ਚੀਜ਼ ਨੂੰ ਜਦੋਂ ਆਪਾਂ ਸਟਾਰਡਸਟ ਦੀ ਗੱਲ ਕਰਦੇ ਹਾਂ, ਆਪਾਂ ਪੋਡਕਾਸਟ ਚ ਆਪਣੀ ਵੀ ਗੱਲ ਕੀਤੀ ਸੀ ਲਾਈਫ ਓਰੀਜਨ ਦੀ, ਹੈ ਨਾ, ਉਸ ਟਾਈਮ ਅਸੀਂ ਸਾਰੀ ਗੱਲ ਕੀਤੀ ਸੀ। ਬਟ ਇਹਨੂੰ ਐਕਸਪਲੇਨ ਕਰਨ ਦੇ ਲਈ ਪਹਿਲਾਂ ਜਿਵੇਂ ਤੁਸੀਂ ਕਿਹਾ ਅਲੱਗ ਅਲੱਗ ਤੱਤਾਂ ਦੀ ਗੱਲ ਕੀਤੀ ਆ, ਉਹਨੂੰ ਜਾਣਨਾ ਜ਼ਰੂਰੀ ਹੈ ਕਿ ਸਾਡੀ ਬੋਡੀ ਦੇ ਵਿੱਚ ਕੀ ਹੁੰਦਾ ਨਾ। ਉਹਦੀ ਐਕਸਪਲੇਨੇਸ਼ਨ ਤੋਂ ਬਾਅਦ ਹੀ ਅਸੀਂ ਇਹ ਦੱਸ ਸਕਦੇ ਹਾਂ ਕਿ ਸਟਾਰ ਡਸਟ, ਔਰ ਇਸੇ ਤਰ੍ਹਾਂ ਸਾਨੂੰ ਪਤਾ ਲੱਗਦਾ ਕਿ ਅਸੀਂ ਵੀ ਉਹਨਾਂ ਸਟਾਰਸ ਤੋਂ ਹੀ ਬਣੇ ਆ ਜਿਹਨਾਂ ਤੋਂ ਜਿਹੜੇ ਆ ਡਾਇਨਾਸੋਰਸ ਬਣੇ ਸੀ ਜਾਂ ਬਾਕੀ ਜਿਹੜੇ ਆ ਐਨੀਮਲਸ ਬਣੇ ਸੀ ਜਾਂ ਅੱਜ ਦੇ ਜਿਹੜੇ ਪਲਾਂਟਸ ਔਰ ਐਨੀਮਲਸ ਬਣੇ ਆ। ਕੋਈ ਵੀ ਐਨੀਮਲ ਹੈਗਾ, ਕੋਈ ਵੀ ਜਿਹੜਾ ਤੁਸੀਂ ਟ੍ਰੀ ਦੇਖਦੇ ਆ, ਉਹਦੇ ਚ ਵੀ ਸੇਮ ਉਹੀ ਜਿਹੜੇ ਆ ਐਲੀਮੈਂਟਸ ਹੈਗੇ ਆ ਜਿਹੜੇ ਸਾਡੇ ਚ ਹੈਗੇ ਆ ਹਿਊਮਨ ਦੇ ਵਿੱਚ। ਔਰ ਤੁਹਾਨੂੰ ਪਤਾ ਕਿ ਹਿਊਮਨ ਬਾਡੀ ਕਿੰਨੀ ਕੰਪਲੈਕਸ ਆ, ਹੈ ਨਾ। ਇਸ ਟਾਈਮ ਜਦੋਂ ਅਸੀਂ ਗੱਲ ਕਰ ਰਹੇ ਹਾਂ, ਸਾਡੇ ਨਾ ਮਤਲਬ ਸਾਨੂੰ ਨੋਟਿਸ ਨਾ ਹੁੰਦੇ ਹੋਏ ਵੀ ਸਾਡੀ ਬਾਡੀ ਕਿੰਨੇ ਕੰਮ ਕਰ ਰਹੀ ਆ, ਅਸੀਂ ਸਾਹ ਲੈ ਰਹੇ ਹਾਂ, ਸਾਡਾ ਫੂਡ ਡਾਇਜੈਸਟ ਹੋ ਰਿਹਾ ਹੈ, ਹੈ ਨਾ, ਔਰ ਬਹੁਤ ਸਾਰੇ ਹੋਰ ਜਿਹੜੀਆਂ ਰਿਐਕਸ਼ਨ ਹੋ ਰਹੀ, ਸਾਡਾ ਹਾਰਟ ਪੰਪ ਕਰ ਰਹੇ ਆ ਬਲੱਡ ਨੂੰ, ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀ ਬਾਡੀ ਦੇ ਵਿੱਚ ਹੋ ਰਹੀਆਂ ਜਿਹਨਾਂ ਦੇ ਬਾਰੇ ਸਾਨੂੰ ਪਤਾ ਵੀ ਨਹੀਂ ਲੱਗਦਾ, ਹੈ ਨਾ। ਸੋ ਇੰਨੀਆਂ ਜਦੋਂ ਕੰਪਲੈਕਸ ਚੀਜ਼ਾਂ ਸਾਡੀ ਬਾਡੀ ਦੇ ਵਿੱਚ ਹੁੰਦੀਆਂ ਹੈਗੀਆਂ ਆ, ਉਹਨਾਂ ਦੇ ਹੋਣ ਲਈ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ ਆ। ਜਿਵੇਂ ਸਾਨੂੰ ਸਾਡੀ ਮਸਲ ਸੈਲਸ ਲਈ ਪ੍ਰੋਟੀਨ ਚਾਹੀਦਾ ਹਨਾ, ਉਹ ਸਾਡੀ ਮਸਲ ਜਿਹੜੀ ਵਧੀਆ ਬਣਾਉਂਦੀਆਂ, ਨਿਊਰੋਨਸ ਜਿਹੜੀ ਜਿਹਨਾਂ ਦੀ ਅਸੀਂ ਗੱਲ ਕੀਤੀ ਸੀ ਆਪਣੀ ਸਾਈਕੋਲੋਜੀ ਵਾਲੇ ਪੋਡਕਾਸਟ ਦੇ ਵਿੱਚ, ਉਹਨਾਂ ਦੀ ਵਜ੍ਹਾ ਨਾਲ ਸਾਡਾ ਬ੍ਰੇਨ ਕੰਮ ਕਰਦਾ, ਫੋਰਮੇਸ਼ਨ ਦਾ ਜਿਹੜਾ ਇਨਫੋਰਮੇਸ਼ਨ ਦਾ ਟ੍ਰਾਂਸਫਰ ਹੁੰਦਾ ਹੈ ਨਾ ਸਾਡੀ ਬੋਡੀ ਦੇ ਵਿੱਚ. ਉਸ ਤੋਂ ਇਲਾਵਾ ਲਿਵਰ ਸੈਲ ਸਾਡੇ ਜਿਹੜੇ ਅਲੱਗ ਕੰਮ ਕਰਦੇ ਆ, ਸਾਡੇ ਇਮਿਊਨ ਸੈਲਸ ਵੀ ਅਲੱਗ ਕੰਮ ਕਰਦੇ ਆ. ਸੋ ਇਹ ਸਾਰੇ ਜਿਹੜੇ ਇੰਨੀਆਂ ਸਾਰੀਆਂ ਪ੍ਰੋਸੈਸਿਸ ਦੇ ਹੋਣ ਦੇ ਲਈ ਬਹੁਤ ਸਾਰੇ ਜਿਹੜੇ ਐਲੀਮੈਂਟਸ ਦੀ ਲੋੜ ਹੁੰਦੀ ਆ, ਜਿਹਨਾਂ ਦੀ ਜਦੋਂ ਅਸੀਂ ਬਲੱਡ ਟੈਸਟ ਵੀ ਕਰਾਉਣ ਜਾਂਦੇ ਹਾਂ ਨਾ, ਸਾਨੂੰ ਪਤਾ ਸਾਨੂੰ ਡਾਕਟਰ ਕਦੇ ਕਹਿ ਦਿੰਦੇ ਕਿ ਤੁਹਾਡੇ ਮਤਲਬ ਕਿਸੇ ਦਾ ਆਇਰਨ ਘੱਟ ਹੋ ਗਿਆ ਜਾਂ ਕਿਸੇ ਦੇ ਵਿੱਚ ਹੋਰ ਕੋਈ ਜਿਹੜਾ ਮੈਗਨੀਸ਼ੀਅਮ ਘੱਟ ਹੋ ਗਿਆ, ਅਸੀਂ ਸਪਲੀਮੈਂਟਸ ਲੈਂਦੇ ਹਾਂ. ਸੋ ਇਹ ਸਾਰੇ ਜਿਹੜੇ ਐਲੀਮੈਂਟਸ ਜਿਹੜੇ ਸਾਡੀ ਬੋਡੀ ਦੇ ਵਿੱਚ ਮਿਲਦੇ ਆ, ਇਹ ਉਹੀ ਐਲੀਮੈਂਟਸ ਆ ਜਿਹੜੇ ਤੁਹਾਨੂੰ ਇੱਕ ਨੋਰਮਲ ਆਇਰਨ ਰੋਡ ਦੇ ਵਿੱਚ ਮਿਲਣੇ ਆ ਹਨਾ. ਜੇ ਆਇਰਨ ਜਿਹੜਾ ਸਾਡੀ ਬੋਡੀ ਦੇ ਵਿੱਚ ਮਿਲਦਾ, ਉਹੀ ਉਹਦੀ ਕੰਪੋਜੀਸ਼ਨ ਕੈਮੀਕਲ ਕੰਪੋਜੀਸ਼ਨ ਸੇਮ ਆ ਜਿਹੜੀ ਤੁਹਾਨੂੰ ਇੱਕ ਆਇਰਨ ਰੋਡ ਦੇ ਵਿੱਚ ਮਿਲੂਗੀ, ਜਿਹੜੀ ਸਾਡੇ ਚ ਮਿਲੂਗੀ ਉਹੀ ਸਾਨੂੰ ਇੱਕ ਪੇਪਰ ਦਾ ਜਿਹੜਾ ਪੀਸ ਆ ਉਹਦੇ ਚ ਮਿਲੂਗੀ. ਸੋ ਇਹ ਜਿਹੜੇ ਐਲੀਮੈਂਟਸ ਪੂਰੀ ਅਰਥ ਦੇ ਉੱਤੇ ਹੁਣ ਹੈਗੇ ਆ, ਜਿਹਦੀ ਵਜ੍ਹਾ ਨਾਲ ਲਾਈਫ ਜਿਹੜੀ ਸਾਡੀ ਜਿਹੜੀ ਹੋਈ ਆ, ਮਤਲਬ ਲਾਈਫ ਓਰੀਜੀਨੇਟ ਹੋਈ ਆ ਅਰਥ ਦੇ ਉੱਤੇ. ਇਹ ਆਏ ਕਿੱਥੋਂ? ਇਹ ਜਿਹੜੇ ਉਹਨਾਂ ਸਟਾਰਸ ਤੋਂ ਹੀ ਜਿਹੜੇ ਇਹ ਆਏ ਹੈਗੇ ਆ ਐਲੀਮੈਂਟ ਹਨਾ. ਤੇ ਇਹਨਾਂ ਦੇ ਵਿੱਚ ਮੇਨ ਐਲੀਮੈਂਟ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਉਹ ਕਾਰਬਨ, ਕਿਉਂਕਿ ਸਾਨੂੰ ਪਤਾ ਕਿ ਜਿਹੜੇ ਹਿਊਮਨ ਹੁੰਦੇ ਆ ਅਸੀਂ ਕਾਰਬਨ ਬੇਸਡ ਸਟਰਕਚਰ ਹੈਗੇ ਆ, ਮੋਸਟਲੀ ਲਾਈਫ ਜਿਹੜੀ ਅਰਥ ਦੇ ਉੱਤੇ ਆ ਉਹ ਕਾਰਬਨ ਦੇ ਬੇਸਿਸ ਤੇ ਹੈਗੀ ਆ. ਇਹਦਾ ਮਤਲਬ ਹੈ ਕਿ ਜਿੱਦਾਂ ਸਾਨੂੰ ਪਤਾ ਜਿਹੜੇ ਸਾਡੇ ਪ੍ਰੋਟੀਨ ਸਾਡੀ ਬੋਡੀ ਦੇ ਵਿੱਚ ਹੁੰਦੇ ਆ ਹਨਾ, ਅਮਾਈਨੋ ਐਸਿਡਸ ਹੁੰਦੇ ਆ ਜਾਂ ਸਾਡਾ DNA ਆ, RNA ਆ, ਇਹ ਸਾਰੀਆਂ ਚੀਜ਼ਾਂ ਕਾਰਬਨ ਦੀਆਂ, ਇਹਦੇ ਵਿੱਚ ਕਾਰਬਨ ਦਾ ਹਿੱਸਾ ਹੁੰਦਾ. ਸ਼ੂਗਰ ਅਸੀਂ ਖਾਂਦੇ ਹਾਂ ਉਹਦੇ ਚ ਕਾਰਬਨ ਹੁੰਦਾ ਹਨਾ, ਕਾਰਬਨ ਦੇ ਬੋਂਡ ਹੁੰਦੇ ਆ, ਮਤਲਬ ਜਿਹੜੇ ਕੈਮੀਕਲ ਐਟਮਸ ਪੀਰੀਓਡਿਕ ਟੇਬਲਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਯਾਦ ਹੋਣਾ ਸਾਰਿਆਂ ਨੂੰ, ਜਦੋਂ ਕੈਮਿਸਟਰੀ ਕਲਾਸ ਦੇ ਵਿੱਚ ਪੜ੍ਹਦੇ ਸੀ ਪੀਰੀਓਡਿਕ ਟੇਬਲ ਹਨਾ, ਪਹਿਲਾਂ ਹਾਈਡਰੋਜਨ, ਹੀਲੀਅਮ, ਲੀਥੀਅਮ, ਫਿਰ ਅੱਗੇ ਅੱਗੇ ਜਿੱਦਾਂ ਜਿੱਦਾਂ ਐਟਮ ਨੰਬਰ ਵੱਧਦੇ ਜਾਂਦੇ ਆ ਉਦਾਂ ਉਦਾਂ ਜਿਹੜੇ ਕੈਮੀਕਲ ਵੀ ਜਿਹੜੇ ਵੱਧਦੇ ਜਾਂਦੇ ਆ, ਮਤਲਬ ਡਿਫਰੈਂਟ ਡਿਫਰੈਂਟ ਕੈਮੀਕਲ. ਇਹਨਾਂ ਦੇ ਵਿੱਚ ਜਿਹੜੇ ਬੇਸਿਕ ਜਿਹੜੇ ਕੈਮੀਕਲ ਜਾਂ ਐਲੀਮੈਂਟ ਸਾਡੀ ਬੋਡੀ ਨੂੰ ਬਣਾਉਂਦੇ ਹੈਗੇ ਉਹ ਚਾਰ ਹੈਗੇ ਆ, ਜਿਹਨਾਂ ਵਿੱਚ ਆਕਸੀਜਨ, ਕਾਰਬਨ, ਹਾਈਡਰੋਜਨ ਤੇ ਨਾਈਟ੍ਰੋਜਨ, ਇਹ ਚਾਰ ਬੇਸਿਕ ਐਲੀਮੈਂਟਸ ਆ ਜਿਹੜੇ ਸਾਡੀ ਬੋਡੀ ਨੂੰ ਬਣਾਉਂਦੇ ਹੈਗੇ ਆ. ਤੇ ਸਾਡੀ ਬੋਡੀ ਦਾ 96% ਜਿਹੜਾ ਬੋਡੀ ਮਾਸ ਦਾ ਜਿਹੜਾ ਹਿੱਸਾ ਹੈਗਾ, ਜੇ ਮੈਂ ਗੱਲ ਕਰਾਂ ਮਤਲਬ ਇੱਕ ਮੰਨ ਲਓ ਕਿ ਐਵਰੇਜ ਇੱਕ ਪਰਸਨ ਆ ਜਿਹਦਾ ਵੇਟ 80 kg ਵੇਟ ਆ, ਤੇ ਉਹਦੀ ਬੋਡੀ ਦੇ ਵਿੱਚ ਜਿਹੜਾ ਆਲਮੋਸਟ 43 kg ਜਿਹੜੀ ਆਕਸੀਜਨ ਜਿਹੜੀ ਹੋਊਗੀ, 16 kg ਜਿਹੜਾ ਕਾਰਬਨ ਹੋਏਗਾ ਉਹਦੀ ਬੋਡੀ ਦੇ ਵਿੱਚ, ਔਰ 7 kg ਜਿਹੜਾ ਅਰਾਊਂਡ ਹਾਈਡਰੋਜਨ ਉਹਦੀ ਬੋਡੀ ਚ ਹੋਗਾ, ਤੇ ਨਾਈਟ੍ਰੋਜਨ ਆਲਮੋਸਟ 2 kg ਜਿਹੜਾ ਨਾਈਟ੍ਰੋਜਨ ਹੋਗਾ. ਤੇ ਇੱਕ ਐਵਰੇਜ 80 kg ਦੇ ਪਰਸਨ ਦੀ ਵੇਟ ਵਾਲੇ ਦੀ ਗੱਲ ਕਰਦੇ ਹਾਂ ਆਪਾਂ. ਤੇ ਜਿਹੜੇ ਚਾਰ ਐਲੀਮੈਂਟ ਹੈਗੇ ਆ ਇਹ ਬੇਸਿਕ ਪਾਰਟ ਬਣਾਉਂਦੇ, ਔਰ ਸਾਨੂੰ ਇਹ ਵੀ ਪਤਾ ਕਿ ਸਾਡੀ ਬੋਡੀ ਜਿਹੜੀ ਆ ਉਹ ਮੋਸਟਲੀ ਜਿਹੜਾ ਉਹਦਾ ਪਾਰਟ ਵਾਟਰ ਦੇ ਨਾਲ ਬਣਿਆ ਹਨਾ. ਅਸੀਂ ਕਹਿੰਦੇ ਹਾਂ ਕਿ ਸਾਡੀ ਬੋਡੀ ਜ਼ਿਆਦਾਤਰ 70% ਜਿਹੜਾ 60-70% ਦੇ ਵਿਚਕਾਰ ਜਿਹੜਾ ਵਾਟਰ ਹੈਗਾ. ਸੋ ਜਿਹੜਾ ਵਾਟਰ ਦੀ ਜਦੋਂ ਅਸੀਂ ਕੈਮੀਕਲ ਕੰਪੋਜੀਸ਼ਨ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਹ ਪਤਾ ਕਿ ਵਾਟਰ ਜਿਹੜਾ ਹਾਈਡਰੋਜਨ ਤੇ ਆਕਸੀਜਨ ਨੂੰ ਮਿਲ ਕੇ ਬਣਦਾ ਹੈ. ਇਸੇ ਲਈ ਹਾਈਡਰੋਜਨ ਐਂਡ ਆਕਸੀਜਨ ਜਿਹੜੀ ਆ ਉਹ ਜਿਹੜੇ ਮੇਨ ਇਹਨਾਂ ਚਾਰ ਇੰਗਰੀਡੀਐਂਟਸ ਤੋਂ ਵਿੱਚ ਸਾਡੀ ਬੋਡੀ ਦੇ ਵਿੱਚ ਪਾਏ ਜਾਂਦੇ ਆ. ਉਸ ਤੋਂ ਇਲਾਵਾ ਕਾਰਬਨ ਤਾਂ ਜਿਵੇਂ ਮੈਂ ਦੱਸਿਆ ਹੀ ਆ ਕਿ ਹਰ ਇੱਕ ਚੀਜ਼ ਦੇ ਵਿੱਚ ਜਿਹੜਾ ਮੋਸਟਲੀ ਕਾਰਬਨ ਹੁੰਦਾ ਆ, ਔਰ ਇਸੇ ਲਈ ਅਸੀਂ ਕਾਰਬਨ ਬੇਸਡ ਸਟਰਕਚਰਸ ਹੈਗੀਆਂ. ਸੋ ਇਹ ਜਿਹੜੇ ਚਾਰ ਮੇਨ ਐਲੀਮੈਂਟ ਜਿਹੜੀ ਸਾਡੀ ਬੋਡੀ ਦੇ ਵਿੱਚ ਪਾਏ ਜਾਂਦੇ ਆ. ਉਸ ਤੋਂ ਇਲਾਵਾ ਜਿਹੜੇ ਕੁਛ ਇਸੈਂਸ਼ੀਅਲ ਹੋਰ ਐਲੀਮੈਂਟਸ ਹੁੰਦੇ ਜਿਹੜੇ ਘੱਟ ਅਮਾਊਂਟ ਦੇ ਵਿੱਚ ਪਾਏ ਜਾਂਦੇ ਆ ਇਹਨਾਂ ਦੇ ਕੰਪੈਰੇਟਿਵਲੀ, ਬਟ ਉਹ ਬਹੁਤ ਜ਼ਿਆਦਾ ਜਿਹੜੇ ਇੰਪੋਰਟੈਂਟ ਹੁੰਦੇ ਆ ਸਾਡੀ ਬੋਡੀ ਦੇ ਲਈ ਹਨਾ, ਜਿਵੇਂ ਕੈਲਸ਼ੀਅਮ ਹੋ ਗਿਆ, ਫੋਸਫੋਰਸ ਹੋ ਗਿਆ, ਪੋਟੈਸ਼ੀਅਮ, ਸਲਫਰ ਹੋ ਗਿਆ, ਜਾਂ ਡਿਫਰੈਂਟ ਡਿਫਰੈਂਟ ਜਿਹੜੇ ਹੋਰ ਹੈਗੇ, ਸੋਡੀਅਮ, ਮੈਗਨੀਸ਼ੀਅਮ ਹੋ ਗਿਆ, ਜਾਂ ਆਇਰਨ ਜਿਹੜਾ ਹੈਗਾ ਹੀ ਆ ਸਾਡਾ ਹਨਾ. ਇਹ ਸਾਰੇ ਜਿਹੜੇ ਇਹਨਾਂ ਦੇ ਅਲੱਗ ਅਲੱਗ ਜਿਹੜੇ ਕੰਮ ਹੈਗੇ, ਜਿਵੇਂ ਸਾਡੀ ਬੋਨਸ ਜਿਹੜੀਆਂ ਸਟਰੋਂਗ ਸਾਡੀਆਂ ਇੰਨੀਆਂ ਬੋਨਸ ਆ, ਸਾਨੂੰ ਪਤਾ ਕੈਲਸ਼ੀਅਮ ਦੀ ਵਜ੍ਹਾ ਨਾਲ ਹੈਗੀਆਂ ਹਨਾ, ਉਹਦੇ ਲਈ ਸਾਨੂੰ ਕੈਲਸ਼ੀਅਮ ਐਲੀਮੈਂਟ ਚਾਹੀਦਾ ਹੈਗਾ, ਜਾਂ ਹੈਲਦੀ ਮਸਲਸ ਦੇ ਲਈ ਸਾਨੂੰ ਪੋਟੈਸ਼ੀਅਮ ਜਾਂ ਮੈਗਨੀਸ਼ੀਅਮ ਚਾਹੀਦਾ ਹੈਗਾ, ਹੈਲਦੀ ਹਾਰਟ ਦੇ ਲਈ ਸਾਨੂੰ ਪੋਟੈਸ਼ੀਅਮ, ਸੋਡੀਅਮ, ਮੈਗਨੀਸ਼ੀਅਮ ਚਾਹੀਦਾ ਆ, ਤੇ ਮਾਇੰਡ ਕਲੀਅਰ ਕਰਨ ਦੇ ਲਈ ਸਾਨੂੰ ਮੈਗਨੀਸ਼ੀਅਮ ਐਪਰੋਪਰੀਏਟ ਅਮਾਊਂਟ ਦੇ ਵਿੱਚ ਚਾਹੀਦਾ ਹਨਾ, ਕੋਈ ਵੀ ਘੱਟ ਜਾਂ ਵੱਧ ਅਮਾਊਂਟ ਜਿਹੜਾ ਸਾਡੀ ਬੋਡੀ ਨੂੰ ਹਾਰਮ ਕਰਦਾ ਹੈ. ਸੋ ਇਹ ਜਿਹੜੇ ਉਹ ਵਾਲੇ ਕੁਛ ਐਲੀਮੈਂਟ ਹੈਗੇ ਆ ਜਿਹੜੇ ਘੱਟ ਅਮਾਊਂਟ ਦੇ ਵਿੱਚ ਪ੍ਰੈਜੈਂਟ ਹੁੰਦੇ ਹੈਗੇ ਆ ਕੰਪੈਰੇਟਿਵਲੀ ਚਾਰ. ਸੋ ਮੇਜਰ ਜਿਹੜੇ ਚਾਰ ਐਲੀਮੈਂਟ ਕਾਰਬਨ, ਹਾਈਡਰੋਜਨ, ਆਕਸੀਜਨ, ਨਾਈਟ੍ਰੋਜਨ, ਉਸ ਤੋਂ ਬਾਅਦ ਜਿਹੜੇ ਆ ਉਹਦੇ ਤੋਂ ਘੱਟ ਅਮਾਊਂਟ ਦੇ ਵਿੱਚ ਜਿਹੜੇ ਬਾਕੀ ਅਸੀਂ ਸੁਣਦੇ ਹੈਗੇ ਆ ਆਇਰਨ, ਮੈਗਨੀਸ਼ੀਅਮ ਵਗੈਰਾ, ਉਹ ਸਾਰੇ ਮਿਲਦੇ ਆ. ਤੇ ਉਸ ਤੋਂ ਵੀ ਘੱਟ ਅਮਾਊਂਟ ਦੇ ਵਿੱਚ ਜਿਹੜੇ ਆ ਬਹੁਤ ਮਤਲਬ 1 mg ਤੋਂ ਵੀ ਘੱਟ ਅਮਾਊਂਟ ਦੇ ਵਿੱਚ ਮਿਲਦੇ ਆ, ਜ਼ਿੰਕ, ਕਾਪਰ ਵਗੈਰਾ ਹੋ ਗਿਆ, ਜਾਂ ਹੋਰ ਕੁਛ ਹੈਗੇ ਆ ਜਿਹੜੇ ਸਿਲੇਨੀਅਮ, ਕੋਬਾਲਟ ਹੋ ਗਿਆ, ਮਤਲਬ ਕੁਛ ਹੋਰ ਐਲੀਮੈਂਟਸ ਹੈਗੇ ਆ. ਤੇ ਇਹ ਸਾਰੇ ਐਲੀਮੈਂਟਸ ਜਿਹੜੇ ਆ ਮਿਲ ਕੇ ਸਾਡੀ ਬੋਡੀ ਦਾ ਜਿਹੜਾ ਡਿਫਰੈਂਟ ਡਿਫਰੈਂਟ ਜਿਹੜੀ ਪਰਸੈਂਟੇਜ ਮੈਂ ਦੱਸੀ ਹੈ ਕਿ ਇੰਨਾ ਇੱਕ 80 kg ਪਰਸਨ ਦੇ ਵਿੱਚ ਜਿਹੜਾ ਇੰਨਾ ਹੁੰਦਾ ਆ। ਸੋ ਇਹ ਅਗਰ ਐਲੀਮੈਂਟ ਨਹੀਂ ਹੋਵੇ ਸਾਡੀ ਬੋਡੀ ਦੇ ਵਿੱਚ ਤਾਂ ਹਿਊਮਨ ਬੋਡੀ ਜਿਹੜੀ ਆ ਉਹ ਆਪਣੇ ਜਿਹੜੇ ਪ੍ਰੋਪਰ ਫੰਕਸ਼ਨ ਜਿਹੜੇ ਕਰਦੇ ਹਾਂ ਅਸੀਂ, ਸਾਡੇ ਰੈਸਪੀਰੇਟਰੀ ਸਿਸਟਮ ਹੋ ਗਿਆ, ਡਾਇਜੈਸਟਿਵ ਸਿਸਟਮ ਹੋ ਗਿਆ, ਨਾ ਸਾਡਾ ਜਿਹੜਾ ਨਰਵਸ ਸਿਸਟਮ ਹੋ ਗਿਆ, ਤੇ ਇਹ ਕੰਮ ਨਹੀਂ ਕਰ ਸਕਣਗੇ ਜੇ ਪ੍ਰੋਪਰ ਨਹੀਂ ਜਿਹੜੇ ਐਲੀਮੈਂਟਸ ਪ੍ਰੋਪਰ ਅਮਾਊਂਟ ਦੇ ਵਿੱਚ ਪ੍ਰੈਜੈਂਟ ਹੋਊਗੇ।
0: ਰਾਈਟ ਰਾਈਟ, ਇਹਦੇ ਚ ਫਿਰ ਮਤਲਬ ਮੈਂ ਤਾਂ ਉਹ ਥੋੜੀ ਕ੍ਰੀਏਟਿਵ ਜਿਹਾ ਸੋਚਿਆ ਸੀਗਾ ਕਿ ਏਦਾਂ ਜਿਵੇਂ ਫਿਲਮਾਂ ਡਰਾਮਿਆਂ ਦੇ ਵਿੱਚ ਹੁੰਦਾ ਹੈ ਧਰਤੀ ਵਾਯੂ ਅਗਨੀ, ਉਹ ਐਲੀਮੈਂਟਸ ਜਾਂ ਕੋਈ ਮਤਲਬ ਆਹ ਜਿਹੜੇ ਬੇਸਿਕ ਐਲੀਮੈਂਟਸ ਤੁਸੀਂ ਦੱਸੇ, ਦਿਸ ਇਜ ਦੈਟਸ ਇਟ, ਇਹੀ ਹੈ ਕੁਛ ਹੋਰ ਦੇ ਆ ਅਦਰ ਐਲੀਮੈਂਟਸ ਕਿ ਜਾਂ ਉਹ ਸਿਰਫ ਕਾਲਪਨਿਕ ਨੇ, ਇਮੈਜਿਨਰੀ ਨੇ?
1: ਨਹੀਂ, ਉਹੀ ਮੈਂ ਕਹਿ ਰਹੀ ਜਿੱਦਾਂ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਜਿੱਦਾਂ ਸ਼ਕਤੀਮਾਨ ਦੀ ਵੀ ਤੁਸੀਂ ਗੱਲ ਕੀਤੀ, ਉਹਦੇ ਚ ਆਪਾਂ ਸੁਣਦੇ ਸੀ ਹਨਾ ਕਿ ਬੋਡੀ ਦੇ ਵਿੱਚ ਕੀ ਜਿਹੜੀ ਅਸੀਂ ਮਤਲਬ ਧਰਤੀ ਤੋਂ ਜਿੱਦਾਂ ਤੁਸੀਂ ਕਿਹਾ ਹਵਾ ਤੋਂ ਆ ਜਾਂ ਫਿਰ ਅੱਗ ਤੋਂ ਆ ਹਨਾ। ਸੋ ਜਦੋਂ ਅਸੀਂ ਧਰਤੀ ਦੀ ਗੱਲ ਕਰਦੇ ਹਾਂ, ਸਾਨੂੰ ਪਤਾ ਕਿ ਐਗਰੀਕਲਚਰ ਜਦੋਂ ਆਪਾਂ ਕਰਦੇ ਹਾਂ ਅਸੀਂ ਜਿਹੜਾ ਖਾਦਾਂ ਜਿਹੜੀਆਂ ਪਾਉਂਦੇ ਹਾਂ ਉਹਨਾਂ ਦੇ ਵਿੱਚ ਪੋਟਾਸ਼ੀਅਮ ਵਗੈਰਾ ਹੁੰਦਾ ਹਨਾ। ਸੋ ਇਹੀ ਮੇਰਾ ਜਿਹੜਾ ਇਹਦਾ ਮਤਲਬ ਹੈ ਕਿ ਜਿਹੜੇ ਐਲੀਮੈਂਟ ਤੁਹਾਨੂੰ ਬੋਡੀ ਦੇ ਵਿੱਚ ਚਾਹੀਦੇ ਆ ਉਹੀ ਕੈਮੀਕਲ ਕੰਪੋਜੀਸ਼ਨ ਸਾਡੀ ਸੋਇਲ ਦੇ ਵਿੱਚ ਵੀ ਉਹੀ ਐਲੀਮੈਂਟਸ ਪ੍ਰੈਜੈਂਟ ਹੁੰਦੇ ਆ। ਅਮਾਊਂਟ ਚੇਂਜ ਹੋ ਜਾਂਦਾ ਹੈ, ਡਿਫਰੈਂਟ ਲੈਸ ਔਰ ਮੋਰ ਹੋ ਜਾਂਦਾ, ਬਟ ਸੇਮ ਹੀ ਤੁਹਾਨੂੰ ਇਹੀ ਗੈਸਿਸ ਸਾਨੂੰ ਜਿਹੜੀਆਂ ਐਟਮੋਸਫੇਅਰ ਦੇ ਵਿੱਚ ਮਿਲਦੀਆਂ, ਜਦੋਂ ਅਸੀਂ ਗੱਲ ਕਰਦੇ ਕਿ ਨਾਈਟ੍ਰੋਜਨ ਮਿਲਦਾ ਹੈ, ਕਾਰਬਨ ਜਿਹੜੀ ਆ ਆਕਸੀਜਨ ਮਿਲਦੀ ਹਨ, ਕਾਰਬਨ ਡਾਇਆਕਸਾਈਡ ਮਿਲਦੀ ਆ। ਸੋ ਇਹ ਸਾਰੇ ਜਿਹੜੇ ਆ ਇੰਨਾ ਹੀ ਜਿਹੜੇ ਬੇਸਿਕ ਕੰਪੋਨੈਂਟ ਪੀਰੀਓਡਿਕ ਟੇਬਲ ਦੇ ਵਿੱਚ ਅਸੀਂ ਪੜ੍ਹਦੇ ਹਾਂ, ਕਾਰਬਨ ਆਕਸੀਜਨ ਹਾਈਡਰੋਜਨ ਨਾਈਟ੍ਰੋਜਨ, ਇਹ ਜਿਹੜੇ ਬੇਸਿਕ ਜਿਹੜੇ ਐਟਮ ਹੈਗੇ ਆ, ਜਦੋਂ ਇਹਨਾਂ ਦੇ ਇੱਕ ਦੋ ਜਾਂ ਤਿੰਨ ਜਿੰਨੇ ਵੀ ਐਟਮ ਜਿਹੜੇ ਮਿਲ ਕੇ ਉਹ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਐਲੀਮੈਂਟ ਹੋਰ ਬਣਾ ਦਿੰਦੇ ਆ, ਡਿਫਰੈਂਟ ਤਰ੍ਹਾਂ ਦੀ ਗੈਸਿਸ ਬਣਾ ਦਿੰਦੇ ਆ ਜਾਂ ਹੋਰ ਜਿਹੜਾ ਪ੍ਰੋਡਕਟ ਬਣਾ ਦਿੰਦੇ ਆ। ਸੋ ਘੁੰਮ ਘੁਮਾ ਕੇ ਪੂਰੇ ਐਟਮੋਸਫੇਅਰ ਜਿਹੜੇ ਅਸੀਂ ਪੀਰੀਓਡਿਕ ਟੇਬਲ ਦੇ ਵਿੱਚ 114 ਐਲੀਮੈਂਟ ਪੜ੍ਹਦੇ ਆ, ਉਹ ਸਾਰੇ ਐਲੀਮੈਂਟ ਹੀ ਪੂਰੇ ਅਰਥ ਦੇ ਵਿੱਚ, ਪੂਰੇ ਯੂਨੀਵਰਸ ਦੇ ਵਿੱਚ ਸਾਨੂੰ ਉਹੀ ਐਲੀਮੈਂਟਸ ਮਿਲਣਗੇ। ਹਾਂਜੀ, ਪਰ ਉਹਨਾਂ ਦੀ ਕੰਪੋਜੀਸ਼ਨ, ਉਹ ਕਿਵੇਂ ਰਿਐਕਟ ਕਰ ਰਹੇ ਇੱਕ ਦੂਜੇ ਨਾਲ, ਉਹ ਡਿਫਰੈਂਟ ਹੋ ਜਾਂਦੀ ਆ, ਤੇ ਉਹਦੀ ਵਜ੍ਹਾ ਨਾਲ ਸਾਨੂੰ ਡਿਫਰੈਂਟ ਲਾਈਫ ਫਾਰਮਸ ਦੇਖਦੀ ਆ, ਚਾਹੇ ਹਿਊਮਨਸ ਆ ਗਏ, ਚਾਹੇ ਜਿਹੜੇ ਆ ਜਿਹੜੇ ਡਾਇਨਾਸੌਰ ਸੀਗੇ ਉਹ ਹੋ ਗਏ ਹਨਾ। ਔਰ ਜਦੋਂ ਅਸੀਂ ਐਟਮਸ ਦੀ ਗੱਲ ਕਰਦੇ ਹਾਂ, ਸਾਡੀ ਜਿਹੜੀ ਇਹ ਜਿਹੜੇ ਕਾਰਬਨ ਹਾਈਡਰੋਜਨ ਜਾਂ ਆਕਸੀਜਨ ਹੈਗੇ ਆ, ਡਿਫਰੈਂਟ ਡਿਫਰੈਂਟ ਐਟਮਸ ਹੀ ਹੁੰਦੇ ਆ ਹਨਾ। ਔਰ ਜਦੋਂ ਅਸੀਂ ਹਿਊਮਨ ਬੋਡੀ ਦੀ ਗੱਲ ਕਰਦੇ ਤਾਂ ਸਾਡੀ ਬੋਡੀ ਦੇ ਵਿੱਚ 7 billion billion billion, ਮਤਲਬ 3 billion ਤੁਸੀਂ ਲਾ ਲਓ, ਇੰਨੇ ਜਿਹੜੇ ਐਟਮ ਸਾਡੀ ਬੋਡੀ ਦੇ ਪ੍ਰੈਜੈਂਟ ਹੁੰਦੇ ਆ। ਹਾਂਜੀ, ਤੇ ਜਿਹੜੀ ਅੱਜ ਤੱਕ ਜਿੰਨੇ ਹਿਊਮਨਸ ਪੂਰੇ ਵਰਲਡ ਦੇ ਵਿੱਚ ਹੋਏ ਆ, ਉਹਦੇ ਤੋਂ 1% ਇੱਕ ਹਿਊਮਨ ਬੋਡੀ ਦੇ ਜਿਹੜੇ ਆ 1 lakh ਗੁਣਾ ਜ਼ਿਆਦਾ ਮਤਲਬ ਸੈਲ ਐਟਮਸ ਹੁੰਦੇ ਆ ਇੱਕ ਬੋਡੀ ਦੇ ਵਿੱਚ, ਹਿਊਮਨ ਬੋਡੀ ਦੇ ਵਿੱਚ ਹਨਾ। ਤੇ ਮਤਲਬ ਇੰਨਾ ਜ਼ਿਆਦਾ ਨੰਬਰ ਹੁੰਦਾ ਹੈ, ਤੇ ਇਹਦਾ ਮਤਲਬ ਇਹ ਕਿ ਜਿਹੜੇ ਅੱਜ ਐਲੀਮੈਂਟ ਸਾਡੀ ਬੋਡੀ ਦੇ ਵਿੱਚ, ਜਿੱਦਾਂ ਤੁਸੀਂ ਕਿਹਾ ਕਿ ਜਦੋਂ ਅਸੀਂ ਮਰ ਜਾਂਦੇ ਹਾਂ ਉਹ ਵਾਪਸ ਐਟਮੋਸਫੇਅਰ ਦੇ ਵਿੱਚ ਹੀ ਜਿਹੜਾ ਉਹ ਚਲੇ ਜਾਂਦਾ ਹਨਾ, ਜਾਂ ਸੋਇਲ ਦੇ ਵਿੱਚ ਚਲੇ ਜਾਂਦੀਆਂ ਉਹ ਚੀਜ਼ਾਂ। ਤੋ ਇਹਦਾ ਮਤਲਬ ਇਹ ਹੈ ਕਿ ਉਹ ਯੂਨੀਵਰਸ ਦੇ ਵਿੱਚ ਇੱਦਾਂ ਹੀ ਪ੍ਰੈਜੈਂਟ ਆ, ਹਜੇ ਵੀ ਉਹੀ ਅਮਾਊਂਟ ਜਿਹੜਾ ਘੁੰਮ ਰਿਹਾ ਇੱਕ ਚੀਜ਼ ਇੱਕ ਫਾਰਮ ਤੋਂ ਦੂਜੀ ਫਾਰਮ ਦੇ ਵਿੱਚ ਉਹ ਚਲੇ ਜਾਂਦਾ ਹੈ। ਸੋ ਅਸੀਂ ਇਹ ਵੀ ਮੰਨ ਸਕਦੇ ਹਾਂ ਕਿ ਜਿਹੜੇ ਡਾਇਨਾਸੋਰਸ ਦੇ ਵਿੱਚ ਜਿਹੜੇ ਐਟਮਸ ਜਾਂ ਐਲੀਮੈਂਟ ਸਾਨੂੰ ਮਿਲਦੇ ਸੀ, ਹੋ ਸਕਦਾ ਉਹ ਅੱਜ ਕਿਸੇ ਪਲਾਂਟ ਦੇ ਵਿੱਚ ਹੋਣ, ਜਾਂ ਹੋ ਸਕਦਾ ਉਹ ਕਿਸੇ ਹਿਊਮਨ ਦੇ ਜਿਹੜਾ ਬੋਡੀ ਦੇ ਵਿੱਚ ਉਹ ਐਲੀਮੈਂਟ ਘੁੰਮ ਰਹੇ ਹੋਣ। ਸੇਮ ਚੀਜ਼ ਪਾਣੀ ਦੇ ਨਾਲ ਹੁੰਦੀ ਆ ਕਿ ਜਿਹੜਾ ਪਾਣੀ ਪਹਿਲਾਂ ਪ੍ਰੈਜੈਂਟ ਅੱਜ ਤੱਕ ਪ੍ਰੈਜੈਂਟ ਸੀਗਾ, ਉਹ ਪ੍ਰੈਜੈਂਟ ਉੱਥੇ ਹੀ ਆ ਪਾਣੀ, ਉਹਦੀ ਜਿਹੜੀ ਫਾਰਮ ਚੇਂਜ ਹੋ ਸਕਦੀ ਆ, ਉਹ ਫਰੈਸ਼ ਵਾਟਰ ਹੋ ਸਕਦਾ, ਉਹ ਓਸ਼ੀਅਨਿਕ ਵਾਟਰ ਹੋ ਸਕਦਾ, ਬਟ ਅਮਾਊਂਟ ਜਿਹੜਾ ਉਹਦਾ ਸਟਿਲ ਪ੍ਰੈਜੈਂਟ ਆ ਉਨਾ ਹੀ ਜਿਹੜਾ ਇਹਨਾਂ ਐਲੀਮੈਂਟਸ।
0: ਸੌਖੇ ਸ਼ਬਦਾਂ ਦੇ ਵਿੱਚ ਦੱਸਾਂ ਤੇ ਜਿਹੜੀ ਆਪਾਂ ਗੱਲ ਕਹਿ ਦਿੰਦੇ ਹਾਂ ਕਿ ਮਰਨ ਤੋਂ ਬਾਅਦ ਰੂਹ ਇੱਥੇ ਰਹਿ ਜਾਂਦੀ ਹੈ, ਸਰੀਰ ਚਲਾ ਜਾਂਦਾ, ਇਹੋ ਜਿਹੀ ਕੋਈ ਗੱਲ ਨਹੀਂ ਹੈ, ਦੋ ਅਲੱਗ ਅਲੱਗ ਚੀਜ਼ਾਂ ਹੈਗੀਆਂ, ਇਹਦੇ 'ਤੇ ਵੀ ਆਪਾਂ ਅੱਗੇ ਚੱਲ ਕੇ ਗੱਲ ਕਰਾਂਗੇ। ਪਰ ਬੇਸਿਕਲੀ ਜਿਹੜੇ ਸਰੀਰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਬਿਲੀਅਨਸ ਆਫ ਬਿਲੀਅਨਸ ਐਟਮਸ ਦਾ ਐਲੀਮੈਂਟਸ ਦਾ ਬਣ ਕੇ ਇਹ ਜਿਹੜਾ ਹੈਗਾ ਬਣਿਆ ਹੋਇਆ ਸਰੀਰ ਹੈਗਾ, ਅਤੇ ਜਦੋਂ ਸਰੀਰ ਜਿਹਨੂੰ ਆਪਾਂ ਨਸ਼ਵਰ ਕਹਿ ਦਿੰਦੇ ਹੈਗੇ ਹਾਂ ਕਿ ਇਹ ਖਤਮ ਹੋ ਜਾਂਦਾ, ਨਾਸ਼ਵਾਨ ਹੈ, ਖਤਮ ਹੈ, ਇਹ ਨਾਸ਼ਵਾਨ ਟੈਕਨੀਕਲੀ ਨਹੀਂ ਹੈਗਾ। ਸੋ ਫਿਰ ਵੀ ਸਰੀਰ ਦੇ ਕੁਛ ਨਾ ਕੁਛ ਕਣ ਜਿਹੜੇ ਹੈਗੇ ਨੇ ਸਾਡੀ ਬਾਡੀ ਲਈ ਸਟਰਕਚਰ ਦੇ, ਉਹ ਕਿਤੇ ਨਾ ਕਿਤੇ ਇਸ ਯੂਨੀਵਰਸ ਤਾਂ ਹੈਗੇ ਨੇ, ਕਿਤੇ ਹੋਰ ਨਾ ਹੋਣ ਇਸ ਯੂਨੀਵਰਸ ਦੇ ਕਿਸੇ ਨਾ ਕਿਸੇ ਹਿੱਸੇ ਦੇ ਵਿੱਚ ਤਾਂ ਉਹ ਰਹਿ ਜਾਂਦੇ ਹੈਗੇ ਨੇ, ਔਰ ਉਹ ਟਰਾਂਸਫਰ ਹੁੰਦੇ ਰਹਿੰਦੇ ਹੈਗੇ ਨੇ ਇੱਕ ਬਾਡੀ ਤੋਂ ਦੂਸਰੀ ਐਟੋਮਿਕ ਬਾਡੀ ਦੇ ਵਿੱਚ, ਦੂਸਰੀ ਤੋਂ ਤੀਸਰੀ ਦੇ ਵਿੱਚ। ਇਸ ਦੈਟ ਦੈਟਸ ਇਹੀ ਆਪਾਂ ਗੱਲ ਕਹਿਣਾ ਚਾਹੁੰਦੇ ਹਾਂ ਸੰਦੀਪ ਜੀ?
1: ਹਾਂਜੀ,
0: ਠੀਕ ਹੈ। ਤੇ ਫਿਰ ਤੁਸੀਂ ਪਿੱਛੇ ਜੇ ਇੱਕ ਉਹਦੀ DNA RNA ਦੀ ਗੱਲ ਕੀਤੀ ਸੀਗੀ, ਉਹ ਕੀ ਚੀਜ਼ ਹੈਗਾ ਫਿਰ DNA RNAs ਕੀ ਹੈਗੇ ਨੇ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਜੈਨੇਟਿਕਲੀ ਜਿਹੜੀਆਂ ਚੀਜ਼ਾਂ ਨੇ ਉਹ ਮੈਚ ਕਰ ਜਾਂਦੀਆਂ ਨੇ ਇੱਕ ਲੈਗੇਸੀ ਦੀਆਂ, ਇੱਕ ਜਨਰੇਸ਼ਨ ਦੀਆਂ, ਵੀ ਆਹ ਤੁਹਾਡਾ ਖਾਨਦਾਨ ਹੈ, ਇਹਨਾਂ ਦਾ DNA, ਉਹ ਫਿਰ ਯੂਨੀਵਰਸ ਭਾਲ ਲੈਂਦਾ ਆਪਣੇ ਆਪ ਵੀ ਆਹ ਫਲਾਣਿਆਂ ਦੇ ਐਟਮਸ ਹੈਗੇ ਨੇ, ਇਹਨੂੰ ਇਹਨਾਂ ਦੀ ਫੈਮਿਲੀ ਦੇ ਵਿੱਚ ਭੇਜਣਾ ਹੈਗਾ। ਮਤਲਬ ਕੁਐਸਚਨ ਥੋੜਾ ਜਿਹਾ ਸੁਣਨ ਦੇ ਵਿੱਚ ਬੜਾ ਸਾਦਾ ਜਿਹਾ ਹੈਗਾ, ਬਟ ਮੈਨੂੰ ਪਤਾ ਇਹਦਾ ਤੁਸੀਂ ਟੈਕਨੀਕਲ ਆਨਸਰ ਦੇਣਾ। ਬਟ ਵਟ ਇਜ਼ ਡੀ ਐਨ ਏ, ਆਰ ਐਨ ਏ, ਆਹ ਪ੍ਰੋਟੋਨ ਵਗੈਰਾ, ਇਹ ਜਿਹੜੀ ਚੀਜ਼ਾਂ ਦੱਸੀਆਂ ਨੇ, ਇਹ ਕਿੱਥੇ ਖੜਦੇ ਨੇ, ਵੇਅਰ ਡੂ ਦੇ ਸਟੈਂਡ ਇਨ ਦਿਸ ਆਹ ਐਟੋਮਿਕ ਸਟਰਕਚਰ ਦੇ ਵਿੱਚ।
1: ਹਾਂਜੀ, ਕਿ ਐਟੋਨ ਜਿਹੜੇ ਐਟਮਸ ਆਪਾਂ ਦੱਸੇ, ਜਦੋਂ ਡੀ ਐਨ ਏ ਦੀ ਗੱਲ ਕਰਦੇ ਹਾਂ ਅਸੀਂ, ਮੋਸਟਲੀ ਆਪਾਂ ਸੁਣਦੇ ਹਾਂ ਨਾ ਕਿ ਇੱਕ ਜਿਹੜਾ ਹਿਊਮਨ ਬੀਂਗ ਹੈਗਾ, ਕਿਸੇ ਵੀ ਹਿਊਮਨ ਬੀਂਗ ਦਾ ਡੀ ਐਨ ਏ ਜਿਹੜਾ ਉਹ ਮੈਚ ਨਹੀਂ ਕਰਦਾ ਹੈਗਾ, ਅਸੀਂ ਹਮੇਸ਼ਾ ਹੀ ਕਰਦੇ ਹਾਂ ਹਨਾ। ਜਦੋਂ ਕਈ ਵਾਰ ਕੋਈ ਟੈਸਟ ਵੀ ਕਰਾ ਕੇ ਅਸੀਂ ਪਤਾ ਕਰਾਉਂਦੇ ਹਾਂ ਕਿ ਬਾਇਓਲੋਜੀਕਲ ਫਾਦਰ ਜਾਂ ਮਦਰ ਕੌਣ ਹੈ ਕਿਸੇ ਬੱਚੇ ਦਾ ਹਨਾ, ਤੋ ਡੀ ਐਨ ਏ ਜਿਹੜਾ ਇੱਕ ਸਪੈਸੀਫਿਕ ਪ੍ਰੋਟੀਨ, ਜਿਹੜਾ ਇਹਦੇ ਵਿੱਚ ਡਿਫਰੈਂਟ ਚੀਜ਼ਾਂ ਹੁੰਦੀਆਂ, ਸ਼ੂਗਰ ਦਾ ਬਣਿਆ ਹੁੰਦਾ, ਇਹਦੇ ਵਿੱਚ ਐਸਿਡਸ ਹੁੰਦੇ ਆ, ਔਰ ਇਹਦੇ ਵਿੱਚ ਜਿਹੜੇ ਬੇਸਿਸ ਜਿਹੜੇ ਹੁੰਦੇ ਹੈਗੇ ਆ ਡੀ ਐਨ ਏ ਦੇ ਵਿੱਚ। ਸੋ ਡੀ ਐਨ ਏ ਇੱਕ ਤਰ੍ਹਾਂ ਦਾ ਨਿਊਕਲਿਕ ਐਸਿਡ ਅਸੀਂ ਇਹਨੂੰ ਬੋਲ ਦਿੰਦੇ ਹਾਂ। ਨਿਊਕਲਿਕ ਐਸਿਡ ਹੈਗਾ ਜਿਹੜਾ, ਜਿਵੇਂ ਤੁਸੀਂ ਲੈ ਲਓ ਕਿ ਇੱਕ ਲੈਡਰ, ਮਤਲਬ ਇੱਕ ਪੌੜੀ ਹੈਗੀ ਆ, ਡਬਲ ਸਟੈਂਡ ਵਾਲੀ ਪੌੜੀ ਹੈਗੀ ਆ, ਉਹਦੇ ਵਾਂਗ ਹੁੰਦਾ। ਸੋ ਡੀ ਐਨ ਏ ਇੱਕ ਬੇਸਿਕ ਲਾਈਫ ਦੀ ਜਿਹੜੀ ਆ ਇੰਪੋਰਟੈਂਸ, ਜਿਹੜੀ ਜੈਨੇਟਿਕ ਚੀਜ਼ ਹੈਗੀ ਆ, ਜਿਹੜੀ ਸਾਨੂੰ ਜਿਹੜੀ ਆ ਡਿਫਰੈਂਟ, ਸਾਨੂੰ ਜਦੋਂ ਅਸੀਂ ਦੇਖਦੇ ਹਾਂ ਕਿ ਕੋਈ ਬੱਚਾ ਆਪਣੇ ਮਦਰ ਤੇ ਗਿਆ ਜਾਂ ਫਾਦਰ ਤੇ ਗਿਆ, ਆਪਾਂ ਦੇਖ ਲੈਂਦੇ ਹਾਂ ਕਿ ਉਹਨਾਂ ਦੀ ਫੇਸ ਸ਼ਕਲ ਮਿਲਦੀ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ, ਜਦੋਂ ਹਾਈਟ ਜਿਹੜੀ ਕਿਵੇਂ ਕਿਹਦੇ ਤੇ ਗਈ ਆ ਫੈਮਿਲੀ ਦੇ ਵਿੱਚ, ਜਾਂ ਕਈ ਵਾਰ ਡਿਫਰੈਂਟ ਵੀ ਹੋ ਜਾਂਦੀ ਹੈ, ਕਿਸੇ ਦਾ ਆਈ ਕਲਰ ਕਿਸੇ ਬੱਚੇ ਦਾ ਉਹਦੀ ਫੈਮਿਲੀ ਦੇ ਵਿੱਚ ਕਿਸੇ ਦਾ ਨਹੀਂ ਆਈ ਕਲਰ ਹੁੰਦਾ ਨਾ। ਸੋ ਸਾਰੇ ਚੇਂਜਸ ਜਦੋਂ ਡੀ ਐਨ ਏ ਦੇ ਵਿੱਚ ਜਿਹੜੇ ਜੀਨਸ ਹੁੰਦੇ ਆ ਉਹਨਾਂ ਦੇ ਵਿੱਚ ਚੇਂਜਸ ਹੁੰਦੇ ਆ, ਤੇ ਜਦੋਂ ਜਿਹੜੀ ਐਟਮਸ ਦੀ ਮੈਂ ਗੱਲ ਕੀਤੀ ਆ, ਕਾਰਬਨ, ਹਾਈਡਰੋਜਨ, ਆਕਸੀਜਨ ਵਗੈਰਾ, ਇਹ ਸਾਰੇ ਐਟਮਸ ਜਿਹੜੇ ਆ ਮਿਲ ਕੇ ਜਿਹੜੇ ਮੋਲੀਕਿਊਲਸ ਬਣਾਉਂਦੇ ਆ। ਔਰ ਜਦੋਂ ਅਸੀਂ ਹਿਊਮਨ ਬਾਡੀ ਦੀ ਗੱਲ ਕਰਦੇ, ਸਾਨੂੰ ਪਤਾ ਕਿ ਸਾਡੀ ਬਾਡੀ, ਅਸੀਂ ਕਹਿੰਦੇ ਕਿ ਮਲਟੀ ਸੈਲੂਲਰ ਬਾਡੀ ਆ, ਮਤਲਬ ਸਾਡੀ ਬਾਡੀ ਵਿੱਚ ਬਹੁਤ ਸਾਰੇ ਸੈਲਸ ਜਿਹੜੇ ਆ ਪ੍ਰੈਜੈਂਟ ਹੈਗੇ ਆ ਹਨਾ। ਉਹਨਾਂ ਹਰ ਇੱਕ ਸੈੱਲ ਦੇ ਅੰਦਰ ਜਿਹੜਾ ਇੱਕ ਨਿਊਕਲੀਅਸ ਹੁੰਦਾ ਆ, ਸਿਰਫ ਰੈਡ ਬਲੱਡ ਸੈਲਸ ਨੂੰ ਛੱਡ ਕੇ, ਉਹਨਾਂ ਦੇ ਵਿੱਚ ਕੋਈ ਨਿਊਕਲੀਅਸ ਨਹੀਂ ਹੁੰਦਾ, ਬਾਕੀ ਸਾਰੇ ਬਾਡੀ ਸੈਲਸ ਦੇ ਵਿੱਚ ਜਿਹੜਾ ਨਿਊਕਲੀਅਸ ਹੁੰਦਾ ਆ। ਤੇ ਉਸ ਨਿਊਕਲੀਅਸ ਦੇ ਅੰਦਰ ਇੱਕ ਕ੍ਰੋਮੋਸੋਮ ਨਾਮ ਦੀ ਚੀਜ਼ ਹੁੰਦੀ ਆ, ਜਿਹੜੀ ਡੀ ਐਨ ਏ ਸਟ੍ਰੈਂਡਸ ਤੋਂ ਬਣੀ ਹੁੰਦੀ ਆ।
0: ਓਕੇ,
1: ਹਾਂ, ਜਿਹੜੀ ਡੀ ਐਨ ਏ ਦੀ ਅਸੀਂ ਗੱਲ ਕਰਦੇ ਹਾਂ, ਜਿਹੜਾ ਸਾਨੂੰ ਇੱਕ ਪਰਟੀਕੁਲਰ ਹਿਊਮਨ ਬਣਾਉਂਦਾ ਹੈ ਨਾ, ਡੀ ਐਨ ਏ ਮੇਕਸ ਯੂ ਹਨਾ, ਜੋ ਤੁਸੀਂ ਹੈਗੇ ਆ, ਤੁਹਾਡੀ ਖਾਸ ਕਰੈਕਟਰਿਸਟਿਕਸ ਹੈਗੀਆਂ। ਸੋ ਉਹ ਜਿਹੜਾ ਡੀ ਐਨ ਏ ਹੁੰਦਾ, ਉਹ ਜੈਨੇਟਿਕ ਇਨਫੋਰਮੇਸ਼ਨ ਨੂੰ ਟ੍ਰਾਂਸਫਰ ਕਰਦਾ ਹੈ ਤੁਹਾਡੇ ਪੇਰੈਂਟਸ ਤੋਂ ਬੱਚਿਆਂ ਦੇ ਵਿੱਚ, ਜਿਹੜੀ ਇਨਫੋਰਮੇਸ਼ਨ ਆਉਂਦੀ ਹੈ, ਜਿਹੜੀ ਫੈਮਿਲੀ ਟ੍ਰੀ ਦੀ ਤੁਸੀਂ ਗੱਲ ਕੀਤੀ, ਸਾਨੂੰ ਪਤਾ ਕਿ ਇਹ ਸਾਡੀ ਫੈਮਿਲੀ ਹੈ, ਮੇਰੇ ਗ੍ਰੈਂਡ ਪੇਰੈਂਟਸ ਆ, ਮੇਰੇ ਪੇਰੈਂਟਸ ਆ, ਜਾਂ ਪਿਛਲੀਆਂ ਜਿਹੜੀਆਂ ਪੀੜ੍ਹੀਆਂ ਹੈਗੀਆਂ। ਸੋ ਹਰ ਪੀੜ੍ਹੀ ਦੇ ਵਿੱਚ ਜਿਹੜਾ ਡੀ ਐਨ ਏ ਟ੍ਰਾਂਸਫਰ ਹੋਈ ਜਾ ਰਿਹਾ ਇੱਕ ਪਰਸਨ ਤੋਂ ਦੂਜੇ ਪਰਸਨ ਦੇ ਵਿੱਚ, ਤੇ ਇਹ ਡੀ ਐਨ ਏ ਜਿਹੜਾ ਮੋਸਟਲੀ ਮੋਸਟਲੀ ਸੇਮ ਰਹਿੰਦਾ, ਸਿਰਫ 0.1% ਜਿਹੜਾ ਡੀ ਐਨ ਏ ਡਿਫਰ ਕਰਦਾ ਹਰ ਇੰਡੀਵਿਜੁਅਲ ਦੇ ਵਿੱਚ, ਮੋਸਟਲੀ ਜਿਹੜਾ ਸੇਮ ਹੁੰਦਾ, ਕਿਉਂਕਿ ਇਹਨਾਂ ਦੀ ਬੇਸਿਕ ਸਟਰਕਚਰ ਫਿਰ ਇਹਨਾਂ ਦੀ ਸੇਮ ਰਹਿੰਦੀ ਹੈ, ਸ਼ੂਗਰ ਦੇ ਬਣੇ ਹੁੰਦੇ ਆ ਜਿਵੇਂ ਮੈਂ ਕਿਹਾ। ਇਸ ਤੋਂ ਇਲਾਵਾ ਇਹਦੇ ਵਿੱਚ ਕੁਛ ਬੇਸਿਸ ਹੁੰਦੇ ਆ, 4 ਤਰ੍ਹਾਂ ਦੇ ਬੇਸਿਸ ਹੁੰਦੇ ਆ ਡੀ ਐਨ ਏ ਦੇ ਵਿੱਚ ਜਿਹੜੇ ਬਣਾਉਂਦੇ ਹੈਗੇ ਆ, ਇੱਕ ਪਰਟੀਕੁਲਰ ਜੀਨ ਜਾਂ ਡੀ ਐਨ ਏ ਜਿਹੜੀ ਇੱਕ ਉਹਦੀ ਸੀਕੁਐਂਸ ਬਣਾਉਂਦੇ ਆ, ਜਿਹੜੀ ਇੱਕ ਪਰਸਨ ਨੂੰ ਜਿਹੜਾ ਡਿਫਰੈਂਸ਼ੀਏਟ ਕਰਦੀ ਹੈ ਦੂਜੇ ਪਰਸਨ ਦੇ ਵਿੱਚ। ਸੋ ਅਗਰ ਸੈਲਸ ਜਿਹੜੀ ਹਿਊਮਨ ਬਾਡੀ ਜਿਹੜੀ ਹੈਗੀ ਉਹਦੇ 'ਚ ਇੰਨੇ ਸਾਰੇ ਸੈਲਸ ਆ, ਤਾਂ ਉਹਨਾਂ ਦੇ ਵਿੱਚ ਡੀ ਐਨ ਏ ਹੋਣਾ ਜ਼ਰੂਰੀ ਹੈ। ਇਸੇ ਲਈ ਸਾਨੂੰ ਇੱਕ ਖਾਸੀਅਤ ਸਾਡੀ ਮਿਲਦੀ ਹੈ, ਸਾਡੀ ਹਾਈਟ, ਸਾਡੀ ਸ਼ਕਲ, ਸਾਡਾ ਹੇਅਰ ਕਲਰ, ਆਈ ਕਲਰ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਡੀ ਐਨ ਏ ਹੀ ਜਿਹੜਾ ਕਰਦਾ, ਨਿਰਧਾਰਿਤ ਕਰਦਾ ਕਿ ਕਿਹੜੀ ਚੀਜ਼ ਹੋਣੀ ਚਾਹੀਦੀ ਆ। ਔਰ ਡੀ ਐਨ ਏ ਜਿਹੜਾ, ਕਿਉਂਕਿ ਸੈੱਲ ਦੇ ਅੰਦਰ ਹੁੰਦਾ, ਇਹ ਬਾਹਰ ਨਹੀਂ ਨਿਕਲ ਸਕਦਾ, ਇਸ ਲਈ ਇਹ ਆਰ ਐਨ ਏ ਜਿਹੜੀ ਇੱਕ ਹੋਰ ਚੀਜ਼ ਹੁੰਦੀ ਆ, ਉਹ ਜਿਹੜੀਆਂ ਕਾਪੀਜ਼ ਹੁੰਦੀਆਂ, ਇੱਕ ਤਰ੍ਹਾਂ ਡੀ ਐਨ ਏ ਦੀ ਕਾਪੀ ਹੁੰਦੀ ਆ ਆਰ ਐਨ ਏ, ਜਿਹੜੀ ਕਾਪੀ ਹੋ ਕੇ ਜਿਹੜੀ, ਕਿਉਂਕਿ ਜਿਹੜਾ ਡੀ ਐਨ ਏ ਤੁਹਾਡੇ ਇੱਕ ਸੈੱਲ ਦੇ ਵਿੱਚ ਪ੍ਰੈਜੈਂਟ ਆ, ਉਹੀ ਡੀ ਐਨ ਏ ਤੁਹਾਡੇ ਬਾਕੀ ਜਿਹੜੇ ਬਿਲੀਅਨ ਸੈੱਲਸ ਤੁਹਾਡੀ ਬਾਡੀ ਦੇ ਵਿੱਚ ਪ੍ਰੈਜੈਂਟ ਆ, ਉਹਨਾਂ ਦੇ ਵਿੱਚ ਵੀ ਸੇਮ ਡੀ ਐਨ ਏ ਪ੍ਰੈਜੈਂਟ ਹੈਗਾ। ਉਹ ਇਸ ਲਈ ਕਿਉਂਕਿ ਡੀ ਐਨ ਏ ਆਪਣੇ ਆਪ ਨੂੰ ਕਾਪੀ ਕਰਦਾ ਰਹਿੰਦਾ, ਔਰ ਉਹ ਹਰ ਸੈੱਲ ਦੇ ਜਿੱਦਾਂ ਜਿੱਦਾਂ ਨੰਬਰ ਆਫ ਸੈੱਲਸ ਵੱਧਦੇ ਜਾਂਦੇ ਆ, ਤਾਂ ਉਹ ਡੀ ਐਨ ਏ ਕਾਪੀ ਹੋ ਕੇ ਜਿਹੜਾ ਆ ਸੇਮ ਜਿਹੜਾ ਇੱਕ ਇੱਕ ਪਰਟੀਕੁਲਰ ਹਿਊਮਨ ਬੀਂਗ ਜਿਹੜਾ ਬਣਾ ਦਿੰਦਾ ਆ, ਔਰ ਇਹਦੇ ਤੋਂ ਹੀ ਫਿਰ ਜਿਹੜੇ ਸਾਡੇ ਪ੍ਰੋਟੀਨਸ ਬਾਡੀ ਦੇ ਵਿੱਚ ਜਿਹੜੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਪ੍ਰੋਟੀਨਸ ਹੁੰਦੇ ਆ, ਉਹਦੀ ਫਾਰਮੇਸ਼ਨ ਹੁੰਦੀ ਆ। ਸੋ ਈਜ਼ੀਲੀ ਅਗਰ ਮੈਂ ਗੱਲ ਈਜ਼ੀਲੀ ਸਮਝਦੀ ਹਾਂ, ਤਾਂ ਡੀ ਐਨ ਏ ਜਿਹੜਾ ਇੱਕ ਤਰ੍ਹਾਂ ਦੀ ਤੁਹਾਡੀ ਕੁੱਕ ਬੁੱਕ, ਜਿਹੜੀ ਰੈਸਪੀ ਬੁੱਕ ਜਿਹੜੀ ਤੁਸੀਂ ਕਹਿ ਸਕਦੇ ਆ, ਉਹ ਹੁੰਦੀ ਆ। ਉਹਦੇ ਵਿੱਚ ਆਰ ਐਨ ਏ ਜਿਹੜੀ ਤੁਹਾਡੀ ਇੱਕ ਪਰਟੀਕੁਲਰ ਰੈਸਪੀ ਹੋ ਗਈ, ਮੰਨ ਲਓ ਤੁਸੀਂ ਅੱਜ ਕੋਈ ਪਰਟੀਕੁਲਰ ਡਿਸ਼ ਬਣਾਉਣਾ ਚਾਹੁੰਦੇ ਆ, ਕੋਈ ਜਿਹੜਾ ਗ੍ਰਿਲਡ ਚਿਕਨ ਬਣਾਉਣਾ ਚਾਹੁੰਦੇ ਆ, ਜਾਂ ਕੋਈ ਵੀ ਚਿਕਨ, ਕੋਈ ਵੀ ਡਿਸ਼ ਬਣਾਉਣੀ ਚਾਹੁੰਦੇ ਆ, ਤਾਂ ਤੁਸੀਂ ਉਸ ਰੈਸਪੀ ਬੁੱਕ ਦੇ ਵਿੱਚੋਂ ਇੱਕ ਰੈਸਪੀ ਕੱਢਦੇ ਆ, ਔਰ ਇੱਕ ਫਾਈਨਲ ਪ੍ਰੋਡਕਟ ਤੁਹਾਡਾ ਤਿਆਰ ਹੁੰਦਾ ਆ। ਸੋ ਡੀ ਐਨ ਏ ਜਿਹੜੀ ਸਾਡੀ ਇੱਕ ਰੈਸਪੀ ਬੁੱਕ ਹੋ ਗਈ, ਔਰ ਉਹਦੇ ਵਿੱਚੋਂ ਜਦੋਂ ਰੈਸਪੀ ਅਸੀਂ ਜਿਹੜੀ ਲਈ, ਉਹਨੂੰ ਅਸੀਂ ਆਰ ਐਨ ਏ ਕਹਿੰਦੇ ਹਾਂ, ਔਰ ਜਿਹੜਾ ਸਾਡਾ ਫਾਈਨਲ ਪ੍ਰੋਡਕਟ ਬਣਿਆ ਉਹ ਸਾਡੇ ਪ੍ਰੋਟੀਨਸ ਹੁੰਦੇ ਆ। ਜਿਹੜੇ ਸਾਡੀ ਬੋਡੀ ਦੀ ਜਿਹੜੀ ਆ ਸਾਰੀ ਐਕਟੀਵਿਟੀਜ਼ ਨੂੰ ਕੰਟਰੋਲ ਕਰਦੇ ਆ ਹਨਾ। ਤੇ ਇਹ ਜਿਹੜੀ ਆ ਜੀਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਜੀਨਸ ਦੇ ਬਾਰੇ ਤਾਂ ਆਪਾਂ ਸਾਰੇ ਸੁਣਦੇ ਹਾਂ ਕਿ ਜਿਹੜਾ ਇੱਕ ਪਰਸਨ ਦੇ ਜੀਨ ਜਿਹੜੇ ਆਪਣੇ ਪੇਰੈਂਟਸ ਦੇ ਉੱਤੇ ਜਾਂਦੇ ਆ ਹਨਾ, ਮਦਰ ਜਾਂ ਫਾਦਰ ਦੇ ਹਾਂ ਹਾਂ ਜਿਹੜੇ ਜੀਨਸ ਜਿਹੜੇ ਉਹਨਾਂ ਦੇ ਚਲੇ ਜਾਂਦੇ ਆ। ਕਈ ਵਾਰ ਮਦਰ ਦੇ ਜੀਨ ਡੋਮੀਨੇਟ ਹੋ ਜਾਂਦੇ ਤਾਂ ਮਦਰ ਵਰਗੀਆਂ ਫੀਚਰਸ ਹੋ ਜਾਂਦੀਆਂ, ਕਈ ਵਾਰ ਫਾਦਰ ਦੇ ਜੀਨ ਡੋਮੀਨੇਟ ਹੋ ਜਾਂਦੇ ਤਾਂ ਉਹਨਾਂ ਵਰਗੀਆਂ ਫੀਚਰਸ ਹੋ ਜਾਂਦੀਆਂ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਮਿਲ ਕੇ ਜਿਹੜੀਆਂ ਹਿਊਮਨ ਬੋਡੀ ਦੇ ਫੰਕਸ਼ਨ ਕਰਨ ਦੇ ਲਈ ਜ਼ਰੂਰੀ ਹੁੰਦੀਆਂ, ਜਿਹਨਾਂ ਦੇ ਵਿੱਚ ਕਾਰਬਨ ਹਾਈਡਰੋਜਨ ਦਾ ਵੀ ਉਨਾ ਹੀ ਰੋਲ ਆ ਔਰ ਉਹਦਾ ਦੀ ਵੀ ਉਨੀ ਹੀ ਇੰਪੋਰਟੈਂਸ ਆ ਜਿੰਨੀ ਡੀ ਐਨ ਏ ਆਰ ਐਨ ਏ ਵਗੈਰਾ ਦੀ ਹੈਗੀ ਆ। ਔਰ ਅਗਰ ਕਾਰਬਨ ਜਿਹੜਾ

0: ਜਾਂ ਇੱਕ ਕਿਸਮ ਦਾ ਬਲੂ ਪ੍ਰਿੰਟ ਹੈ, ਇਹ ਡੀ ਐਨ ਏ ਆਰ ਐਨ ਏ, ਹਨਾ, ਇਸ ਕਿਸਮ ਦੇ ਨਿਊਕਲਿਕ ਐਸਿਡ ਨੇ। ਮੈਂ ਬ੍ਰੇਕ ਤੇ ਜਾਣਾ ਚਾਹੁੰਦਾ, ਪਰ ਇੱਕ ਗੱਲ ਤੁਸੀਂ ਵਿੱਚ ਜੇ ਵਰਤੀ ਸੀਗੀ, ਗੱਲ ਕਹੀ ਸੀਗੀ, ਏਦਾਂ ਹੀ ਸਵਾਲ ਨਿਕਲਿਆ ਕਿ ਤੁਸੀਂ ਕਿਹਾ ਕਿ ਜਿਹੜੇ ਰੈੱਡ ਬਲੱਡ ਸੈਲਸ ਨੇ ਉਹਨਾਂ ਦੇ ਵਿੱਚ ਇਸ ਕਿਸਮ ਦੇ ਨਿਊਕਲਿਕ ਐਸਿਡ ਨਹੀਂ ਹੁੰਦੇ ਹੈਗੇ, ਉਹ ਡੀ ਐਨ ਏ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ, ਇਜ਼ ਦੈਟ ਰਾਈਟ?
1: ਹਾਂਜੀ, ਕਿਉਂਕਿ ਉਹਦੇ ਵਿੱਚ ਨਿਊਕਲੀਅਸ ਨਹੀਂ ਹੁੰਦਾ, ਤੇ ਉਹਦੇ ਵਿੱਚ ਇਹ ਵਾਲਾ ਡੀ ਐਨ ਏ ਨਹੀਂ ਹੁੰਦਾ ਜਿਹੜਾ ਬੇਸਿਕਲੀ ਜਿਹੜਾ, ਕਿਉਂਕਿ ਜਦੋਂ ਅਸੀਂ ਡੀ ਐਨ ਏ ਦੀ ਵੀ ਗੱਲ ਕਰਦੇ ਹਾਂ ਤਾਂ ਡੀ ਐਨ ਏ ਦਾ ਸਿਰਫ 3%। ਅੱਛਾ, ਅਗਰ ਤੁਸੀਂ ਡੀ ਐਨ ਏ ਦੀ ਜਿਹੜੀ ਆ ਲੈਂਥ ਲਓ ਤਾਂ ਇੱਕ ਹਿਊਮਨ ਦੇ ਇੱਕ ਸੈੱਲ ਦੇ ਵਿੱਚ 2 ਮੀਟਰ ਦਾ ਡੀ ਐਨ ਏ ਜਿਹੜਾ ਹੁੰਦਾ ਆ, ਜਿਹੜਾ ਉਹਦੀ ਲੈਂਥ 2 ਮੀਟਰ ਦੀ ਹੁੰਦੀ ਆ। ਹਾਲਾਂਕਿ ਉਹ ਬਹੁਤ ਜ਼ਿਆਦਾ ਛੋਟੇ ਜਿਹੜੇ ਆ ਸਾਈਜ਼ ਦੇ ਵਿੱਚ, ਮਤਲਬ ਬਹੁਤ ਇਕੱਠੀ ਹੋ ਕੇ ਇੱਕ ਤਰ੍ਹਾਂ ਤੁਸੀਂ ਕਹਿ ਸਕਦੇ ਆ ਕਿ ਤੁਸੀਂ ਇੱਕ ਜਿਹੜਾ ਲੋਕਰ ਦੇ ਵਿੱਚ ਕੋਈ ਚੀਜ਼ ਰੱਖੀ ਹੈ ਤੇ ਬਹੁਤ ਛੋਟੇ ਅਮਾਊਂਟ ਦੇ ਵਿੱਚ ਕੋਇਲ ਹੋ ਕੇ ਜਿਹੜੀ ਉਹ ਪ੍ਰੈਜੈਂਟ ਹੁੰਦੀ ਹੈ ਨਾ, ਗੁੱਛਾ ਮੁੱਛਾ ਉਹਦਾ ਬਣ ਕੇ ਡੀ ਐਨ ਏ ਪ੍ਰੈਜੈਂਟ ਹੁੰਦਾ ਹੈ ਜਿਹੜਾ ਬੋਡੀ ਦੇ ਵਿੱਚ। ਸੋ ਉਹ ਜਿਹੜੀ ਸੈਲਸ ਦੇ ਵਿੱਚ ਡੀ ਐਨ ਏ ਪ੍ਰੈਜੈਂਟ ਹੁੰਦਾ, ਉਹ ਸੈਲਸ ਦੇ ਅੰਦਰ ਇੱਕ ਨਿਊਕਲੀਅਸ ਨਾਮ ਦੀ ਚੀਜ਼ ਹੁੰਦੀ ਆ, ਉਹਦੇ ਅੰਦਰ ਪ੍ਰੈਜੈਂਟ ਹੁੰਦਾ ਹੈ। ਪਰ ਜਿਹੜੇ ਰੈੱਡ ਬਲੱਡ ਸੈਲਸ ਹੁੰਦੇ ਆ ਉਹਨਾਂ ਦੇ ਵਿੱਚ ਉਹ ਨਿਊਕਲੀਅਸ ਨਹੀਂ ਹੁੰਦਾ, ਤੇ ਇਹਦਾ ਮਤਲਬ ਉਹਨਾਂ ਦੇ ਵਿੱਚ ਉਹ ਵਾਲਾ ਡੀ ਐਨ ਏ ਵੀ ਨਹੀਂ ਹੁੰਦਾ ਜਿਹੜਾ ਬਾਕੀ ਸੈਲਸ ਦੇ ਵਿੱਚ ਪਾਇਆ ਜਾਂਦਾ।
0: ਨਹੀਂ, ਮੇਰਾ ਇਸ ਕਰਕੇ ਸੀਗਾ ਇਹ ਸਵਾਲ, ਫਿਰ ਮੈਂ ਇਹ ਪੁੱਛ ਰਿਹਾ ਸੀਗਾ ਕਿ ਫਿਰ ਆਪਾਂ ਇਹ ਕਿਉਂ ਕਹਿ ਦਿੰਦੇ ਹਾਂ ਕਿ ਇਹ ਸਾਡੀ ਬਲੱਡ ਲਾਈਨ ਹੈ, ਇਹ ਸਾਡਾ ਹੀ ਲਹੂ ਹੈ ਨਾ, ਕਿਉਂਕਿ ਡੀ ਐਨ ਏ ਦਾ ਮੈਚ ਨਹੀਂ ਕਰਿਆ, ਜਾਂ ਫਿਰ ਲਹੂ ਸਿਰਫ ਰੈੱਡ ਬਲੱਡ ਸੈੱਲ ਨਹੀਂ ਹੈਗੇ, ਦੇ ਆਰ ਅਦਰ ਕੰਪੋਜੀਸ਼ਨ, ਏਦਾਂ ਕਹਿ ਸਕਦੇ?
1: ਹਾਂਜੀ, ਸਾਡੀ ਬਾਡੀ ਦੇ ਵਿੱਚ ਸਿਰਫ ਰੈੱਡ ਬਲੱਡ ਸੈਲਸ ਨਹੀਂ ਹੁੰਦੇ, ਸਾਡੀ ਬਾਡੀ ਸੈਲ ਵਿੱਚ ਵਾਈਟ ਬਲੱਡ ਸੈਲਸ ਹੁੰਦੇ ਆ, ਪਲੇਟਲੈਟਸ ਹੁੰਦੇ ਆ, ਉਹ ਸਾਰਿਆਂ ਦਾ ਅਲੱਗ ਅਲੱਗ ਫੰਕਸ਼ਨ, ਜਿਵੇਂ ਵਾਈਟ ਬਲੱਡ ਸੈਲਸ ਸਾਨੂੰ ਜਿਹੜੇ ਆ ਬਿਮਾਰੀਆਂ ਤੋਂ ਬਚਾਉਂਦੇ ਆ, ਪ੍ਰੋਟੈਕਸ਼ਨ ਜਿਹੜੀ ਉਹ ਕਰਦੇ ਆ, ਹਨਾ। ਰੈੱਡ ਬਲੱਡ ਸੈਲਸ ਜਿਹੜਾ ਉਹਨਾਂ ਦਾ ਡੀ ਐਨ ਏ ਉਹਨਾਂ ਨੂੰ ਚਾਹੀਦਾ ਨਹੀਂ, ਜਿਵੇਂ ਮੈਂ ਕਿਹਾ ਹੈ ਕਿ ਉਹਨਾਂ ਦੇ ਵਿੱਚ ਜਿਹੜਾ ਨਿਊਕਲੀਅਸ ਹੀ ਨਹੀਂ ਹੁੰਦਾ ਨਾ, ਪਰ ਇਹ ਜਿਹੜੇ ਰੈੱਡ ਬਲੱਡ ਸੈਲਸ ਇਸ ਲਈ ਜਿਹੜੇ ਆ ਜ਼ਰੂਰੀ ਹੁੰਦੇ ਆ, ਕਿਉਂਕਿ ਇਹ ਸਾਡੀ ਜਿਹੜੇ ਲੰਗਸ ਤੋਂ ਸਾਡੀ ਰੈਸਟ ਆਫ ਦਾ ਬੋਡੀ ਦੇ ਵਿੱਚ ਜਿਹੜੇ ਆ ਆਕਸੀਜਨ ਨੂੰ ਲੈ ਕੇ ਜਾਂਦੇ ਆ, ਹਨਾ। ਇਹਨਾਂ ਦੀ ਸਟੋਰੇਜ ਸਪੇਸ ਜਿਹੜੀ ਆ ਬਹੁਤ ਜ਼ਿਆਦਾ ਹੁੰਦੀ ਆ, ਤੇ ਵਾਇਰਸ ਰੈਜ਼ਿਸਟੈਂਸ, ਤੋਂ ਇਹਨਾਂ ਦਾ ਆਪਣਾ ਅਲੱਗ ਫੰਕਸ਼ਨ ਹੁੰਦਾ ਹੈ, ਈਵਨ ਦੋ, ਕਿਉਂਕਿ ਜਿਵੇਂ ਮੈਂ ਕਿਹਾ ਡੀ ਐਨ ਏ ਦਾ ਮਤਲਬ ਇਹ ਆ ਕਿ ਤੁਹਾਡੀ ਜੈਨੇਟਿਕ ਇਨਫੋਰਮੇਸ਼ਨ ਟ੍ਰਾਂਸਫਰ ਹੋਣੀ ਆ ਇੱਕ ਜਿਹੜੀ ਆ ਪੀੜ੍ਹੀ ਤੋਂ ਦੂਜੀ ਪੀੜ੍ਹੀ ਦੇ ਵਿੱਚ, ਹਨਾ। ਜੋ ਤੁਹਾਡੇ ਜੀਨਸ ਹੈਗੇ ਆ ਤੁਹਾਡੇ ਬੱਚਿਆਂ ਦੇ ਵਿੱਚ ਅੱਗੇ ਜਾਣੇ ਆ, ਜਾਂ ਤੁਹਾਡੇ ਪੇਰੈਂਟਸ ਦੇ ਜੀਨ ਤੁਹਾਡੇ ਚ ਜਾ ਗਏ ਹੈਗੇ ਆ, ਇੱਕ ਡਿਫਰੈਂਟ ਚੀਜ਼ ਹੈਗੀ ਆ ਕਿ ਜੈਨੇਟਿਕਲੀ ਜਿਵੇਂ ਟ੍ਰਾਂਸਫਰ ਹੋ ਰਿਹਾ ਉਹਦੇ ਲਈ ਡੀ ਐਨ ਏ ਜ਼ਰੂਰੀ ਆ, ਬਟ ਤੁਹਾਡੀ ਬਾਡੀ ਦੇ ਡਿਫਰੈਂਟ ਫੰਕਸ਼ਨਸ ਦੇ ਲਈ ਅੱਗੇ ਜਿਹੜੇ ਹੋਰ ਜਿਹੜੇ ਸੈਲਸ ਜਿਹੜੇ ਜ਼ਰੂਰੀ ਹੈਗੇ, ਜਿਹਨਾਂ ਦੇ ਵਿੱਚ ਰੈੱਡ ਬਲੱਡ ਸੈਲਸ ਵੀ ਜ਼ਰੂਰੀ ਹੈਗੇ ਆ, ਉਹ ਤੁਹਾਡੀ ਜੈਨੇਟਿਕ ਇਨਫੋਰਮੇਸ਼ਨ ਟ੍ਰਾਂਸਫਰ ਨਹੀਂ ਕਰਦੇ, ਮਤਲਬ ਤੁਹਾਡੀ ਫੈਮਿਲੀ ਟ੍ਰੀ ਦੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ, ਬਟ ਉਹ ਤੁਹਾਡੀ ਬਾਡੀ ਨੂੰ ਜ਼ਿੰਦਾ ਰੱਖਣ ਦੇ ਲਈ ਜ਼ਰੂਰੀ ਹੁੰਦੇ ਆ।
0: ਵੈਸੇ ਡੀ ਐਨ ਏ ਨੂੰ ਥੋੜਾ ਜਿਹਾ ਹੋਰ ਸਪਸ਼ਟ ਕਰਕੇ, ਹੋਰ ਥੋੜਾ ਜਿਹਾ ਸਾਦੀ ਭਾਸ਼ਾ ਦੇ ਵਿੱਚ ਤੁਹਾਨੂੰ ਦੱਸਾਂਗੇ। ਮੋਟੇ ਮੋਟੇ ਤੌਰ ਤੇ ਡੀ ਐਨ ਏ ਆਰ ਐਨ ਏ, ਮੈਂ ਕਿਤੇ ਪੜ੍ਹਿਆ ਸੀਗਾ ਸੰਦੀਪ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਇੱਕ ਗੱਲ ਮੈਂ ਸਾਂਝੀ ਕਰਦਾ, ਕਿ ਕਹਿੰਦੇ ਕਿ ਡੀ ਐਨ ਏ ਤੁਸੀਂ ਇਹ ਸਮਝ ਕੇ ਚੱਲੋ ਕਿ ਬੇਸਿਕਲੀ ਇੱਕ ਜਿਵੇਂ ਇੱਕ ਕੰਟਰੀ ਦੇ ਲਈ ਇੱਕ ਕੌਂਸਟੀਟਿਊਸ਼ਨ ਹੁੰਦਾ, ਤੇ ਆਰ ਐਨ ਏ ਜਿਹੜਾ ਹੈਗਾ ਉਹ ਇੱਕ ਉਸ ਕੰਟਰੀ ਦੇ ਲਈ ਪ੍ਰੈਜੀਡੈਂਟ ਤੇ ਜਾਂ ਪ੍ਰਾਈਮ ਮਿਨਿਸਟਰ ਵਰਗਾ ਕੰਮ ਕਰਦਾ ਹੈ ਕਿ ਉਹਨੇ ਉਹਨੂੰ ਇੰਪਲੀਮੈਂਟ ਕਰਨਾ, ਕਿਉਂਕਿ ਡੀ ਐਨ ਏ ਨੇ ਇਨਫੋਰਮੇਸ਼ਨ ਜਿਹੜੀ ਜੈਨੈਟਿਕ ਇਨਫੋਰਮੇਸ਼ਨ ਉਹਨੂੰ ਸਟੋਰ ਕਰਨਾ, ਤੇ ਆਰ ਐਨ ਏ ਨੇ ਪ੍ਰੋਟੀਨਸ ਦਾ ਨਿਰਮਾਣ ਕਰਨਾ ਹੈਗਾ, ਸੋ ਬਣਾਉਣਾ ਹੈਗਾ। ਸੋ ਆਰ ਐਨ ਏ ਇੱਕ ਮਜ਼ਦੂਰ ਵਰਗਾ ਕਹਿ ਲਓ ਤੁਸੀਂ, ਇੱਕ ਕੰਮ ਕਰਨ ਵਾਲਾ ਹੋ ਗਿਆ, ਤੇ ਜਿਹੜਾ ਉਸ ਗਾਈਡ ਉਸ ਇੰਸਟਰਕਸ਼ਨ ਬੁੱਕ ਦੇ ਵਿੱਚੋਂ ਇੰਸਟਰਕਸ਼ਨ ਪੜ੍ਹ ਪੜ੍ਹ ਕੇ ਕੰਮ ਕਰ ਰਿਹਾ ਹੈਗਾ। ਸੋ ਇਹਨੂੰ ਥੋੜ੍ਹਾ ਜਿਹਾ ਸੌਖਾ ਕਰਕੇ ਸਾਦਾ ਕਰਕੇ ਸਮਝ ਸਕਦੇ। ਬਾਕੀ ਜਿਹੜਾ ਸਵਾਲ ਮੈਂ ਸ਼ੁਰੂਆਤ 'ਚ ਤੁਹਾਡਾ ਪੁੱਛਿਆ ਸੀਗਾ ਉਹ ਹਲੇ ਵੀ ਬਰਕਰਾਰ ਹੈਗਾ, ਉਹਦਾ ਜਵਾਬ ਮੈਂ ਲੈ ਕੇ ਹਟਣਾ ਹੈ ਕਿ ਆਰ ਵੀ ਮੇਡ ਆਫ ਸਟਾਰ ਡਸਟ, ਤੇ ਉਹ ਤੁਸੀਂ ਕਿਹਾ ਸੀਗਾ ਕਿ ਐਂਡ 'ਚ ਪਹਿਲਾਂ ਇਹ ਸਾਰਾ ਸਮਝ ਲਓ, ਫਿਰ ਤੁਹਾਨੂੰ ਐਂਡ ਦੇ ਵਿੱਚ ਸਮਝਣ 'ਚ ਆਸਾਨੀ ਹੋਏਗੀ। ਉਹ ਤੇ ਆਪਾਂ ਡੀ ਐਨ ਏ ਦੇ ਬਾਰੇ ਥੋੜ੍ਹੀ ਜਿਹੀ ਹੋਰ ਗੱਲ ਕਰਦੇ ਹੈਗੇ, ਤੇ ਨਾਲ ਹੀ ਇੱਕ ਥੋੜ੍ਹਾ ਜਿਹਾ ਫੈਕਟ ਹੈਗਾ ਜਿਹਦੀ ਗੱਲ ਵੀ ਆਪਾਂ ਅੱਗੇ ਚੱਲ ਕੇ ਅਗਲੇ ਸੈਗਮੈਂਟ ਦੇ ਵਿੱਚ ਕਰਾਂਗੇ। ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਹੁੰਦੇ ਹਾਂ ਜੀ ਹਾਜ਼ਰ।

0: ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ, ਵੈਰੀ ਬੀ ਟੋਇਟਾ ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
2: ਓ ਜੋ ਹੁਕਮ ਮੇਰੀ ਸਰਕਾਰ।
0: ਓ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ

0: ਡੀਪ ਟਾਕ ਸ਼ੋ ਦੇ ਵਿੱਚ ਤੁਹਾਡਾ ਸਵਾਗਤ ਜੀ। ਔਰ ਗੱਲ ਅੱਜ ਬੋਡੀ ਫਾਰਮੇਸ਼ਨ, ਸਰੀਰ ਕਿਵੇਂ ਬਣਿਆ ਉਹਦੀ ਗੱਲ ਹੋ ਰਹੀ ਹੈਗੀ ਹੈ। ਔਰ ਡਾਕਟਰ ਸੰਦੀਪ ਜੀ ਸਾਡੇ ਨਾਲ ਇਸ ਵਕਤ ਇਸ ਸ਼ੋਅ ਦੇ ਵਿੱਚ ਮੌਜੂਦ ਨੇ। ਸੰਦੀਪ ਜੀ, ਡੀ ਐਨ ਏ ਆਰ ਐਨ ਏ ਦੀ ਬੇਸਿਕ ਇੱਕ ਜਿਹੜੀ ਦੋਵਾਂ ਦਾ ਜਿਹੜਾ ਮੁੱਖ ਅੰਤਰ ਹੈਗਾ ਉਹ ਆਪਾਂ ਗੱਲ ਕਰ ਲਈ ਹੈ, ਪਰ ਡੀ ਐਨ ਏ ਦੇ ਬਾਰੇ ਥੋੜੇ ਜਿਹੇ ਹੋਰ ਆਪਾਂ ਜੇ ਤੁਸੀਂ ਸਮਝਾ ਸਕੋ ਕਿ ਜਿੱਦਾਂ ਆਪਾਂ ਦੱਸਿਆ ਕਿ ਬੇਸਿਕਲੀ ਜਿਹੜੇ ਐਲੀਮੈਂਟਸ ਹੈਗੇ ਨੇ ਸਰੀਰ ਜਿਹਦਾ ਬਣਿਆ ਹੋਇਆ ਉਹ ਤਾਂ ਯੂਨੀਵਰਸ ਦੇ ਵਿੱਚ ਹੀ ਹੈਗੇ ਨੇ, ਬਟ ਡੀ ਐਨ ਏ ਕਾਹਦਾ ਬਣਿਆ ਹੋਇਆ ਹੈਗਾ ਹੈ? ਮਤਲਬ ਕਿਸ ਕਿਸਮ ਦੇ ਮੋਲੀਕਿਊਲਸ, ਕਿਸ ਕਿਸਮ ਦੇ ਪ੍ਰੋਟੀਨ ਬਣਾਉਣਾ ਤਾਂ ਆਰ ਐਨ ਏ ਦਾ ਕੰਮ ਹੋ ਗਿਆ, ਫਿਰ ਡੀ ਐਨ ਏ ਦੇ ਵਿੱਚ ਇਹ ਕਿਸ ਚੀਜ਼ ਦਾ ਬਣਿਆ? ਤੁਸੀਂ ਸ਼ੂਗਰ ਗੱਲ ਦੱਸੀ ਸੀਗੀ, ਬਟ ਉਹਨੂੰ ਮੈਂ ਥੋੜਾ ਜਿਹਾ ਹੋਰ ਸਮਝਣਾ ਚਾਹੁੰਦਾ ਹੈਗਾ, ਔਰ ਇਹਨਾਂ ਦੇ ਬਾਰੇ ਥੋੜੇ ਜਿਹੇ ਹੋਰ ਫੈਕਟਸ ਜਿਹੜੇ ਆ ਉਹ ਜੇ ਆਪਾਂ ਸ਼ੇਅਰ ਕਰ ਸਕੀਏ।
1: ਹਾਂਜੀ ਜੀ, ਜਿੱਦਾਂ ਤੁਸੀਂ ਪਹਿਲਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਸੀਂ ਉਹ ਗੱਲ ਕੀਤੀ ਸੀ ਕਿ ਪ੍ਰਾਈਮ ਜਿਹੜਾ ਇੱਕ ਪ੍ਰੈਜ਼ੀਡੈਂਟ ਹੁੰਦਾ ਜਾਂ ਕੰਸਟੀਟਿਊਸ਼ਨ ਹੁੰਦਾ ਨਾ, ਤਾਂ ਡੀ ਐਨ ਏ ਉਹ ਚੀਜ਼ ਆ ਜਿਹਨੇ ਬੇਸਿਕ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਆ। ਆਰ ਐਨ ਏ ਨੇ ਉਸ ਤੋਂ ਉਹ ਇਨਫੋਰਮੇਸ਼ਨ ਲੈਣੀ ਆ ਔਰ ਉਹਨੇ ਪ੍ਰੋਟੀਨ ਬਣਾਉਣਾ ਜਿਹੜਾ ਅੱਗੇ ਸਾਡੀ ਹਾਂਜੀ ਬੋਡੀ ਨੂੰ ਜਿਹੜਾ ਕੰਟਰੋਲ ਜਿਹੜੇ ਉਹਦੀ ਐਕਟੀਵਿਟੀਜ਼ ਹੈਗੀਆਂ ਉਹਨੂੰ ਕੰਟਰੋਲ ਕਰਨ ਲਈ ਹੈਲਪ ਕਰਦਾ। ਤੇ ਜਦੋਂ ਅਸੀਂ ਇਹਦੀ ਕੈਮੀਕਲ ਕੰਪੋਜੀਸ਼ਨ ਦੀ ਗੱਲ ਕਰਦੇ ਹਾਂ ਤਾਂ ਇਹ ਸ਼ੂਗਰ ਜਿਹੜਾ ਇੱਕ ਦੇ ਵਿੱਚ ਸ਼ੂਗਰ ਮੋਲੀਕਿਊਲ ਹੁੰਦਾ, ਇੱਕ ਡੀ ਐਨ ਏ ਜਿਹੜਾ ਡੀ ਐਨ ਏ ਦੇ ਅਗਰ ਅਸੀਂ ਮੋਲੀਕਿਊਲ ਦੀ ਗੱਲ ਕਰੀਏ ਤਾਂ ਉਹਦੇ ਚ ਇੱਕ ਸ਼ੂਗਰ ਮੋਲੀਕਿਊਲ ਹੋ ਗਿਆ ਔਰ ਉਸ ਤੋਂ ਇਲਾਵਾ ਚਾਰ ਤਰ੍ਹਾਂ ਦੇ ਬੇਸਿਸ ਜਿਹੜੇ ਪਾਏ ਜਾਂਦੇ ਆ ਜਿਹਨੂੰ ਅਸੀਂ ਐਡੀਨਿਨ, ਗੁਆਨਿਨ, ਸਾਈਟੋਸਿਨ, ਥਾਇਮਿਨ, ਸੋ ਏ ਟੀ ਸੀ ਜੀ, ਇਹਨਾਂ ਨੂੰ ਆਪਾਂ ਜਿਹੜੇ ਤਿੰਨ ਚਾਰ ਜਿਹੜੇ ਹਾਂਜੀ ਕਹਿ ਦਿੰਦੇ ਹਾਂ ਨਾ। ਸੋ ਇਹ ਸਾਨੂੰ ਪਤਾ ਕਿ ਜਿਹੜੇ ਬੇਸ ਪੇਅਰ ਜਿਹੜੇ ਹੈਗੇ ਡੀ ਐਨ ਏ ਦੇ ਵਿੱਚ, ਏ ਨੇ ਹਮੇਸ਼ਾ ਟੀ ਦੇ ਨਾਲ ਹੀ ਜਿਹੜਾ ਬਾਇੰਡ ਕਰਨਾ ਤੇ ਸੀ ਨੇ ਹਮੇਸ਼ਾ ਜੀ ਦੇ ਨਾਲ ਹੀ ਬਾਇੰਡ ਕਰਨਾ, ਸੀ ਕਦੇ ਵੀ ਇੱਕ ਟੀ ਦੇ ਨਾਲ ਬਾਇੰਡ ਨਹੀਂ ਕਰੇਗਾ। ਔਰ ਜਦੋਂ ਆਰ ਐਨ ਏ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਜਿਹੜਾ ਟੀ ਵਾਲਾ ਮਤਲਬ ਥਾਇਮਿਨ, ਉਹਦੀ ਜਗ੍ਹਾ ਇੱਕ ਜਿਹੜਾ ਯੂਰਾਸਿਲ ਕਰਕੇ ਜਿਹੜਾ ਬੇਸ ਹੁੰਦਾ, ਬੇਸ ਦਾ ਮਤਲਬ ਹੁੰਦਾ ਜਦੋਂ ਅਸੀਂ ਕੈਮਿਸਟਰੀ ਕਲਾਸ ਪੜ੍ਹਦੇ ਸੀ ਐਸਿਡ ਔਰ ਬੇਸ, ਜਿਹੜਾ ਮਤਲਬ ਤੇਜ਼ਾਬੀ ਚੀਜ਼ ਹੋ ਗਈ ਜਾਂ ਖਾਰੀ ਚੀਜ਼ ਹੋ, ਸੋ ਖਾਰਾ ਮਤਲਬ ਇੱਕ ਖਾਰੀ ਤਰ੍ਹਾਂ ਦੀ ਚੀਜ਼ ਜਿਹੜੀ ਇਹਦੀ, ਮੈਂ ਜ਼ਿਆਦਾ ਉਹਦੇ ਚ ਨਹੀਂ ਜਾਊਂਗੀ ਡਿਟੇਲ ਚ ਕਿ ਕੈਮੀਕਲੀ ਕੀ ਹੁੰਦਾ, ਥੋੜਾ ਕੰਫਿਊਜ਼ਿੰਗ ਹੋ ਜਾਂਦਾ ਫਿਰ। ਤੋ ਇਹ ਜਿਹੜੀ ਚਾਰ ਜਿਹੜੇ ਬੇਸਿਸ ਤੇ ਸ਼ੂਗਰ ਨੂੰ ਮਿਲਾ ਕੇ ਜਿਹੜਾ ਸਾਡਾ ਡੀ ਐਨ ਏ ਬਣਦਾ ਆ, ਤੇ ਡੀ ਐਨ ਏ ਦੇ ਅੱਗੇ ਜਿਹੜੇ ਅਸੀਂ ਜੀਨਸ ਦੀ ਗੱਲ ਕਰਦੇ ਹਾਂ ਤੋ ਆਲਮੋਸਟ ਜਿਹੜਾ 3% ਇੱਕ ਡੀ ਐਨ ਏ। ਅੱਛਾ, ਡੀ ਐਨ ਏ ਦੀ ਜਦੋਂ ਅਸੀਂ ਲੈਂਥ ਦੀ ਜਿਵੇਂ ਮੈਂ ਦੱਸਿਆ ਸੀ ਕਿ 2 meter ਜਿਹੜੀ ਇੱਕ ਡੀ ਐਨ ਏ ਦੀ, ਮਤਲਬ ਇੱਕ ਸੈੱਲ ਦੇ ਅੰਦਰ ਜਿਹੜਾ ਡੀ ਐਨ ਏ ਆ ਉਹਦੀ ਲੈਂਥ 2 meter ਦੇ, ਹਿਊਮਨ ਬੋਡੀ ਦੇ ਸੈੱਲ ਦੀ 2 meter ਦੀ ਲੈਂਥ ਹੁੰਦੀ ਆ। ਪਰ ਜੇ ਤੁਸੀਂ ਪੂਰੀ ਬੋਡੀ ਦੇ ਜਿੰਨੇ ਵੀ ਬਿਲੀਅਨ ਟ੍ਰਿਲੀਅਨ ਸੈੱਲਸ ਹੈਗੇ ਆ ਉਹਨਾਂ ਸਾਰੇ ਦੀ ਡੀ ਐਨ ਏ ਨੂੰ ਅਗਰ ਤੁਸੀਂ ਕੰਬਾਈਨ ਕਰ ਲਓ ਔਰ ਉਹਦੀ ਲੈਂਥ ਜਿਹੜੀ ਆ ਤੁਸੀਂ ਮੈਜ਼ਰ ਕਰਨਾ ਚਾਹੋ, ਤਾਂ ਤੁਹਾਡੀ ਜਿਹੜਾ ਸਾਡਾ ਸੋਲਰ ਸਿਸਟਮ ਆ ਉਹਦੇ ਡਾਇਆਮੀਟਰ ਨੂੰ ਤੁਸੀਂ 2 times ਘੁਮਾ ਦਿਓ, ਇੰਨੀ ਸਾਡੀ ਇੱਕ ਹਿਊਮਨ ਦੀ ਬੋਡੀ ਦੇ ਵਿੱਚ ਡੀ ਐਨ ਏ ਹੁੰਦਾ ਹੈ ਨਾ।
0: ਸੰਦੀਪ ਜੀ ਇਹ ਕਹਿ ਰਹੇ ਨੇ ਕਿ ਜਿਹੜਾ ਡੀ ਐਨ ਏ ਹੈ ਉਹ ਬੇਸਿਕਲੀ ਇੱਕ ਚੇਨ ਹੁੰਦਾ, ਅਸੀਂ ਆਪਾਂ ਹੈਲਿਕਸ ਜਦੋਂ ਬਣਾਉਂਦੇ ਹੁੰਦੇ ਸੀਗੇ ਸਾਇੰਸ ਦੀਆਂ ਕਿਤਾਬਾਂ ਚ ਛੋਟੇ ਹੁੰਦੇ ਤਾਂ ਉਹ ਦੇਖਦੇ ਹੁੰਦੇ ਸੀਗੇ ਕਿ ਆ ਜਿਹੜਾ ਏ ਟੀ ਜੀ ਸੀ ਇਹ 4 ਜਿਹੜੇ ਮੋਲੀਕਿਊਲਸ ਜਿਹੜੇ ਨੇ ਜੋੜ ਕੇ ਡੀ ਐਨ ਏ ਬਣਦਾ, ਉਹਨਾਂ ਨੂੰ ਟਵਿਸਟ ਕਰਕੇ ਆਪਾਂ ਉਹ ਜਿਹੜੀ ਚੇਨ ਜੀ ਦੇਖਦੇ ਹੈਗੇ। ਪਰ ਉਹ ਕਹਿੰਦੇ ਕਿ ਜਿਹੜੇ ਹਿਊਮਨ ਬੋਡੀ ਦੇ ਅੰਦਰ ਸੈੱਲ ਹੈਗੇ ਨੇ ਤੇ ਜੇ ਇੱਕ ਸੈੱਲ ਦਾ ਡੀ ਐਨ ਏ ਕੱਢ ਕੇ ਬਾਹਰ ਸਰੀਰ ਤੋਂ ਤੇ ਜ਼ਮੀਨ ਤੇ ਧਰ ਦਈਏ ਤੇ ਉਹਨੂੰ ਖਿੱਚ ਕੇ ਲੰਬਾ, ਖਿੱਚ ਕੇ ਵੀ ਨਹੀਂ ਉਹਨੂੰ ਏਦਾਂ ਹੀ ਲੰਬਾ ਕਰਕੇ ਰੱਖ ਦਈਏ ਉਹ ਸੈੱਲ ਨੂੰ, ਤਾਂ ਉਹ 2 meter ਲਗਭਗ 6 feet ਦਾ ਇੱਕ ਇਨਸਾਨ ਦੇ ਕੱਦ ਜਿੱਡਾ ਹੋ ਗਿਆ, ਉਹ ਇੱਕ ਸੈੱਲ ਹੈ। ਪਰ ਸੰਦੀਪ ਜੀ ਤੁਸੀਂ ਇਹ ਗੱਲ ਕਹੀ ਹੈ ਕਿ ਜੇ ਸਾਰੇ ਡੀ ਐਨ ਏ ਆਪਸ ਵਿੱਚ ਇੱਕੋ ਹੀ ਇਨਸਾਨ ਦੇ ਸਰੀਰ ਦੇ ਅੰਦਰ ਜਿੰਨੇ ਵੀ ਡੀ ਐਨ ਏ ਹਰ ਇੱਕ ਸੈੱਲ ਦੇ ਅੰਦਰ ਮੌਜੂਦ ਨੇ, ਜੇ ਉਹਨਾਂ ਸਾਰਿਆਂ ਨੂੰ ਇੱਕ ਚੇਨ ਬਣਾ ਕੇ ਜਾਂ ਜਿਵੇਂ ਆਪਾਂ ਬੀਡਸ ਮਾਲਾ ਬਣਾਉਂਦੇ ਹੁੰਦੇ ਉਸ ਤਰੀਕੇ ਦੇ ਨਾਲ ਰੱਖ ਦਈਏ, ਤਾਂ ਐਡੀ ਲੰਬੀ ਚੇਨ ਹੋ ਜਾਏਗੀ ਇੱਕ ਸਰੀਰ ਦੇ ਅੰਦਰੋਂ ਕਿ ਉਹ ਸੂਰਜ ਦਾ ਗੇੜਾ ਕੱਢ ਕੇ ਵਾਪਸ ਆ ਜਾਣਗੇ, ਐਡੀ ਲੰਬੀ ਲੈਂਥ ਹੈ। ਦੈਟਸ ਇੰਟਰਸਟਿੰਗ, ਇਹ ਬਹੁਤ ਇੰਟਰਸਟਿੰਗ ਚੀਜ਼ ਹੈਗੀ ਹੈ ਕਿ ਆਪਣੇ ਅੰਦਰ ਐਡਾ ਵੱਡੀ ਵੀ ਕੋਈ ਚੀਜ਼ ਹੈਗੀ ਐਡੀ ਲੰਬੀ, ਪਰ ਕਿੰਨੀ ਬਾਰੀਕ ਕਿੰਨੀ ਮਹੀਨ ਹੋਏਗੀ ਉਹ, ਹੈਨਾ।
1: ਹਾਂਜੀ, ਔਰ ਇਹ ਕਿ ਜਦੋਂ ਤੁਸੀਂ ਮਤਲਬ ਇਹ ਤਾਂ ਲੈਂਥ ਦੀ ਆਪਾਂ ਉਹਦੇ ਗੱਲ, ਅਗਰ ਤੁਸੀਂ ਮੰਨੋ ਕਿ ਤਾਂ ਮਤਲਬ ਬੋਡੀ ਕਰ ਰਹੀ ਆ, ਅਗਰ ਇੱਕ ਹਿਊਮਨ ਬੀਂਗ ਮਤਲਬ ਮੈਂ ਬਹਿ ਕੇ ਅਗਰ ਇਹ ਡੀ ਐਨ ਏ ਦੀ ਸੀਕੁਐਂਸ ਲਿਖਣ ਲੱਗ ਜਾਵਾਂ ਤਾਂ ਮੈਨੂੰ ਆਲਮੋਸਟ 50 ਲੱਗ ਜਾਣਗੇ ਇੱਕ ਹਿਊਮਨ ਬੀਂਗ ਦੀ ਡੀ ਐਨ ਏ ਜਿਹੜੀ ਲਿਖਣ ਦੀ। ਅਗਰ ਮੈਂ 8 hours ਬੈਠੀ ਰੋਜ਼ ਜਿਹੜੀ ਆ ਉਹ ਡੀ ਐਨ ਏ ਸੀਕੁਐਂਸ ਲਿਖੀ ਜਾਵਾਂ ਹਮੇਸ਼ਾ ਮਤਲਬ 365 days, ਤਾਂ ਮੈਨੂੰ ਜਿਹੜਾ 50 ਲੱਗਣਗੇ ਇੱਕ ਪਰਸਨ ਦੀ ਹਿਊਮਨ ਬੀਂਗ ਨੂੰ, ਇੱਕ ਪਰਸਨ ਦੇ ਜਿਹੜੇ ਡੀ ਐਨ ਏ ਨੂੰ ਕਰਨ ਦੇ ਲਈ, ਹੈਨਾ। ਸੋ ਇਹ ਇਸ ਲਈ ਜਿਹੜਾ ਅਸੀਂ ਮੰਨਦੇ ਸਾਡੀ ਨੇਚਰ ਬਹੁਤ ਜ਼ਿਆਦਾ ਜਿਹੜੀ ਪਾਵਰਫੁਲ ਔਰ ਸਟਰੋਂਗ ਆ ਕਿ ਜਿਹੜੀ ਇੰਨੀ ਵੱਡੀ, ਮਤਲਬ ਜਦੋਂ ਮੈਂ ਕਿਹਾ ਹੀ ਹੈ ਕਿ अगर मतलब मेरी शक्ल अगर अपनी जा किसी की शक्ल अपने फादर ना जा मदर ना मिलती है हाँ ना वो सारी चीजा ये जी डीएनए के स्ट्रैंड की असं गल की उन्होंने वजह ना आती है और डीएनए का जरा इनी लेंथ की जड़े जीन्स मतलब अगर किसी की जी आईज कलर ब्लू आ ग्रीन आ जा ब्लैक आ ब्राउन आ वो इस पर डिपेंड करता है कि तरह का जीन ओरी बॉडी डोमीनेंट आ है ना तो ये जड़े जीन होंगे पूरा जरा डीएनए लेंथ की असं गल की सारी की सारी से जरा जीन जरा पूरे का पूरा जीन का कवर नहीं होंगे साड़ी बॉडी 25,000 के करीब जड़े जीन होंगे जी साडे डीएनए का सिर्फ 3% हिस्सा बनाते हैं सो यही जड़े 3% जड़े डीएनए का जीन है यही साड़ी जड़ी बॉडी की जड़ी आ शेप नू जा साइज नू सानू जड़ा डिफाइन करता है और बाकी सारे जिन्हें भी जड़े आ डीएनए बच जाता है वह इन्हों जीन की एक्टिविटी नू कंट्रोल करता है
0: राइट सो वेरी वेरी इंटरेस्टिंग है एक ना मैं कितने आप जिमें कहते होंगे कि जोड़ा इंसान हैगा वह बंदर तो बने तो फिर आप जोक भी कहें होंगे कि मास्टर दस रहे तो बच्चा कह रहा है कि मास्टर जी थोड़े घर के बने हो गए बंदर तो असी तो नहीं और बाकी वह सही चीज़ हैगी आप अगे भी कई बार शेयर की पर कहें कि इंसान का डीएनए जो सब तो ज्यादा क्लोजली किसी के नाल इंसान तो इलावा मैच करता तो चिंपैंजी है ना तो जे यही एक फैक्ट हैगा तो जे जीवत चीज तो इलावा जे आप गल करिए जिमें जानवर तो इलावा इंसान का इंसान के नाल मैच करता है ना तुहाडा तुहाडे माँ प्यो दे नाल करदा होगा किसी होर नाल करदा होगा चिपैंजी दे नाल करदा होएगा पर एक शय होर भी है धरती से कहते इंसान का विज्ञानियों ने देखा है कि इंसान का डीएनए 60% मैचिंग केले दे नाल भी होंदा सो असी बनाना वर्गे है कि सो बनाना शेयर्ड जीन्स आप अपने आप मान लें होंगे बट दैट्स आलसो अफेक्ट पर तुहाडी गल ठीक है कि जे डीएनए ते गल करन बैठीए तो जे लिखन बैठीए उन्हां दे बारे तो अद्धी उम्र भी लंघ जाएगी शायद तो वह भी घट पै जाएगी पर फिर मैं इतनी क्योंकि प्रोग्राम की लेंथ भी देखनी आप शायद इन होर भी अगे ले जा सकते कि मैं इतने ये भी देखना चाहना कि जोड़ा सवाल आप शुरुआत दे रखिया कि आर वी मेड ऑफ स्टार डस्ट उन्होंने हूँ काफ़ी हद तक थोड़िया गल् समझ गए पर जवाब है
1: हाँ जी हाँ जी ओ मैं जवाब दिनी हाँ थोड़ी जी मैं हो जिम्मे बनाना की गल की बनाना ना मैच करता चिंपैंजी 97 तो इस तरह की एक सी क्रिएचर भी हैगी है जिदा जरा मतलब समुद्री पानी के मिलती है रॉक्स के नो लगी होंगी इनवर्टिब्रेट इनवर्टिब्रेट का मतलब होंगे वह वाले जे एनीमल जिन्होंने हड्डियां नहीं होंगे ह्यूमन ब्रेन असं जे वर्टिब्रेट एनीमल हाँ क्योंकि साड़ी बॉडी के हड्डियां होंगे ना तो एक मरीन एनीमल जरा जी बॉडी हड्डियां नहीं होंगे और समुद्र काफी मैच करता जिम्मे बनाना हो चीजा करता है और जी असि जो डीएनए डबल हैलिक्स स्ट्रक्चर की मैं गल की दो जड़िया जब साइंस ड्रॉ करते होंगे तो जेडे साइंटिस्ट ने उन्होंने नाम से जेम्स वॉटसन फ्रेंसिस क्रिक जिन्होंने ये जरा फाइंड आउट किया डीएनए इदा की जड़ी शकल मिलता है ना 1953 इस चीज के लिए नोबल प्राइज भी दिता गया जो स्ट्रक्चर फाइंड आउट की डीएनए जरा जो कॉयल होके जो कट्ठा गुच्छा मुछा करके जो असं एक सैल डीएनए प्रेजेंट हों क्रोमोसोम जरा मैं पहले कहा क्रोमोसोम कहने सो ह्यूमन बॉडी के एक सैल 42 क्रोमोसोम जड़े होंगे उन्होंने जड़े आ 44 क्रोमोसोम सेम हो गए बट जरा लास्ट क्रोमोसोम होगा 23 नंबर का क्रोमोसोम क्योंकि हर क्रोमोसोम के दो जड़े आ पेयर होंगे सो जरा लास्ट नंबर का क्रोमोसोम होगा वह साडा जेंडर डिफाइन करता है जिन्हों असी एक्स और वाई क्रोमोजोम कह दें अगर जरा एक्स क्रोमोजोम जरा तेईवा क्रोमोजोम भी अगर बोथ दोनों पेयर जड़े एक्स क्रोम मतलब पेयर जरा एक्स क्रोमोजोम तो वह एक फीमेल तो उसका जेंडर फीमेल होगा बट जो एक्स और वाई क्रोमोजोम है मतलब दो डिफरेंट क्रोमोजोम है तो यह मतलब वो मेल जरा कोई बच्चा है वो मेल होएगा जरा मेल होएगा ना कि फीमेल होएगा है ना सो जड़े यही क्रोमोजोम जरा डिफाइन करते कि साडा जेंडर की होगा एक ह्यूमन बीइंग का ਜਿਹੜੇ ਜਿਹੜਾ ਮੈਂ ਕਿਹਾ ਹੀ ਹੈ ਕਿ ਇਹਨਾਂ ਦੇ ਜਿਹੜੇ ਜੀਨਸ ਜਿਹੜੇ ਆ ਕੁਛ ਜੀਨਸ ਹੀ ਹੁੰਦੇ ਆ ਜਿਹੜੇ ਡੀਐਨਏ ਨੂੰ ਜਿਹੜਾ ਸਾਡੀ ਸਾਰੀ ਕਰੈਕਟਰਿਸਟਿਕਸ ਜਿਹੜੀਆਂ ਡਿਫਾਈਨ ਕਰਦੇ ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀ ਇੰਟਰਸਟਿੰਗ ਚੀਜ਼ਾਂ ਹੈਗੀਆਂ ਡੀਐਨਏ ਦੇ ਬਾਰੇ ਚ ਬਟ ਜਿਹੜੀ ਸਟਾਰ ਡਸਟ ਵਾਲੀ ਕੁਐਸਚਨ ਤੁਸੀਂ ਕਿਹਾ ਕਿ ਆਰ ਵੀ ਸਟਾਰ ਡਸਟ ਆਰ ਵੀ ਮੇਡ ਅਪ ਆਫ ਸਟਾਰ ਡਸਟ ਇਹ ਕਾਫੀ ਜਿਹੜਾ ਅੱਜ ਕੱਲ੍ਹ ਤੁਸੀਂ ਪੜ੍ਹ ਸਕਦੇ ਆ ਮਤਲਬ ਸੁਣ ਸਕਦੇ ਆ ਇਹ ਜਦੋਂ ਅਸੀਂ ਪੋਡਕਾਸਟ ਦੀ ਗੱਲ ਕੀਤੀ ਸੀ ਇਹ ਲਾਈਫ ਓਰੀਜੀਨੇਟ ਦੀ ਔਰ ਅੱਜ ਵੀ ਜਿਹੜੀ ਅਸੀਂ ਗੱਲ ਕੀਤੀ ਹੈ ਕਿ ਕਾਰਬਨ ਹਾਈਡਰੋਜਨ ਜਾਂ ਹੋਰ ਐਲੀਮੈਂਟ ਸਾਡੀ ਬੋਡੀ ਨੂੰ ਚਾਹੀਦੇ ਹੁੰਦੇ ਆ ਇਹ ਉਹੀ ਐਲੀਮੈਂਟ ਆ ਜਦੋਂ ਬਿਗ ਬੈਂਗ ਦੀ ਗੱਲ ਕੀਤੀ ਸੀ ਤਾਂ ਬਿਗ ਬੈਂਗ ਸਾਨੂੰ ਪਤਾ ਕਿ ਹੋਣ ਵੇਲੇ ਕੀ ਹੋਇਆ ਸੀ ਕਿ ਜਿਹੜਾ ਟੈਂਪਰੇਚਰ ਜਿਹੜਾ ਕਾਫੀ ਜਿਹੜਾ ਜ਼ਿਆਦਾ ਹੋ ਗਿਆ ਸੀ ਜਿਹਦੀ ਵਜ੍ਹਾ ਨਾਲ ਹਾਈਡਰੋਜਨ ਮਤਲਬ ਫਿਊਜ਼ਨ ਹੋ ਗਈ ਸੀ ਮਤਲਬ ਜਿਹੜੇ ਆ ਐਲੀਮੈਂਟ ਜਿਹੜੇ ਆਪਸ ਚ ਇਕੱਠੇ ਹੋਣ ਲੱਗ ਗਏ ਸੀ ਤਾਂ ਸਭ ਤੋਂ ਪਹਿਲੇ ਜਿਹੜੇ ਐਲੀਮੈਂਟ ਬਣੇ ਸੀਗੇ ਉਹ ਸੀਗੇ ਹਾਈਡਰੋਜਨ ਐਂਡ ਹੀਲੀਅਮ ਜਿਹੜੇ ਪਹਿਲੇ ਪੀਰੀਓਡਿਕ ਟੇਬਲ ਦਾ ਨੰਬਰ ਇੱਕ ਔਰ ਨੰਬਰ ਦੋ ਦੇ ਜਿਹੜੇ ਐਟਮ ਹੈਗੇ ਆ ਸਭ ਤੋਂ ਪਹਿਲਾਂ ਹਾਈਡਰੋਜਨ ਐਂਡ ਹੀਲੀਅਮ ਬਣੇ ਸੀ ਉਹ ਕਾਫੀ ਟਾਈਮ ਤੱਕ ਜਿਹੜੇ ਆ ਉਹੀ ਰਹੇ ਸੀ ਉਹ ਸਭ ਤੋਂ ਹਲਕੇ ਜਿਹੜੇ ਐਲੀਮੈਂਟਸ ਹੁੰਦੇ ਆ ਤੋ ਜਿੱਦਾਂ ਜਿੱਦਾਂ ਜਿੱਦਾਂ ਹੌਲੀ ਹੌਲੀ ਜਿਹੜਾ ਟਾਈਮ ਲੰਘਦਾ ਗਿਆ ਤਾਂ ਹਾਈਡਰੋਜਨ ਹੀਲੀਅਮ ਲੀਥੀਅਮ ਬਣ ਗਿਆ ਫਿਰ ਹੌਲੀ ਹੌਲੀ ਕਾਰਬਨ ਹਾਈਡਰੋਜਨ ਕਾਰਬਨ ਜਾਂ ਨਾਈਟ੍ਰੋਜਨ ਜਾਂ ਬਾਕੀ ਜਿਹੜੇ ਐਲੀਮੈਂਟਸ ਬਣਨ ਲੱਗ ਗਏ ਆਇਰਨ ਤੱਕ ਜਿਹੜੇ ਐਲੀਮੈਂਟਸ ਬਣ ਗਏ ਜਿਹੜੇ ਸਾਡੀ ਬੋਡੀ ਦੇ ਵਿੱਚ ਸਾਨੂੰ ਮਿਲਦੇ ਹੈਗੇ ਆ ਹਨਾ ਤੇ ਇਹ ਸਾਰੇ ਜਿਹੜੇ ਆ ਕਿਉਂਕਿ ਬਿਗ ਬੈਂਗ ਜਦੋਂ ਹੋਇਆ ਤਾਂ ਜਿਹੜਾ ਐਕਸਪਲੋਜਨ ਹੋਇਆ ਉਸ ਤੋਂ ਬਾਅਦ ਜਿਹੜਾ ਹਾਈਡਰੋਜਨ ਐਂਡ ਹੀਲੀਅਮ ਬਣਿਆ ਫਿਰ ਹਾਈਡਰੋਜਨ ਹੀਲੀਅਮ ਨੇ ਅੱਗੇ ਜਿਹੜਾ ਕਮਲ ਜੇ ਤੁਹਾਨੂੰ ਯਾਦ ਹੋਵੇ ਪੀਰੀਓਡਿਕ ਟੇਬਲ ਦੇ ਵਿੱਚ ਜਦੋਂ ਅਸੀਂ ਇਹ ਐਲੀਮੈਂਟ ਅਸੀਂ ਕਹਿੰਦੇ ਹਾਂ ਕਿ ਨੰਬਰ ਦਿੰਦੇ ਹਾਂ ਇੱਕ ਦੋ ਤਿੰਨ ਚਾਰ ਪੰਜ ਜੋ ਵੀ ਨੰਬਰ ਦਿੰਦੇ ਹਾਂ ਤਾਂ ਅਸੀਂ ਉਹਦੇ ਬੇਸ ਡਾਊਨ ਉਹਦੇ ਚ ਪ੍ਰੋਟੋਨ ਕਿੰਨੇ ਆ ਉਹਦੇ ਬੇਸ ਦੇ ਉੱਤੇ ਆਪਾਂ ਉਹ ਨੰਬਰ ਦਿੰਦੇ ਹਾਂ ਹਨਾ ਤੇ ਇਹਦਾ ਮਤਲਬ ਕਿ ਜਿੱਦਾਂ ਜਿੱਦਾਂ ਪ੍ਰੋਟੋਨ ਦਾ ਨੰਬਰ ਵੱਧਦਾ ਜਾਂਦਾ ਹੈ ਉਦਾਂ ਉਦਾਂ ਜਿਹੜਾ ਆ ਉਹ ਐਲੀਮੈਂਟ ਦਾ ਜਿਹੜਾ ਚੇਂਜ ਹੁੰਦਾ ਰਹਿੰਦਾ ਹੈ ਹਾਈਡਰੋਜਨ ਤੋਂ ਹੀਲੀਅਮ ਜਿਹੜਾ ਹੀਲੀਅਮ ਬਣ ਜਾਂਦਾ ਹੀਲੀਅਮ ਤੋਂ ਲੀਥੀਅਮ ਬਣ ਜਾਂਦਾ ਜਾਂ ਅੱਗੇ ਜਿਹੜੇ ਆ ਐਲੀਮੈਂਟਸ ਬਣ ਜਾਂਦੇ ਆ ਸੋ ਇਹ ਜਿਹੜੇ ਐਲੀਮੈਂਟ ਸਾਡੀ ਬੋਡੀ ਦੇ ਵਿੱਚ ਮਿਲਦੇ ਆ ਇਹਨਾਂ ਦੀ ਸ਼ੁਰੂਆਤ ਉਦਾਂ ਹੀ ਹੋਈ ਜਦੋਂ ਬਿਗ ਬੈਂਗ ਬਣਿਆ ਜਾਂ ਹੋਰ ਸਟਾਰਸ ਬਣੇ ਹਨਾ ਜਦੋਂ ਇਹ ਸਟਾਰਸ ਜਿਹੜੇ ਖਤਮ ਹੋ ਜਾਂਦੇ ਆ ਅਸੀਂ ਉਹਦੀ ਵੀ ਗੱਲ ਕੀਤੀ ਸੀ ਸੁਪਰਨੋਵਾ ਅਸੀਂ ਉਸ ਚੀਜ਼ ਨੂੰ ਕਹਿੰਦੇ ਹਾਂ ਤੋ ਉਸ ਤੋਂ ਇਲਾਵਾ ਜਿਹੜੇ ਜਦੋਂ ਖਤਮ ਹੁੰਦੇ ਆ ਤਾਂ ਉਹਦਾ ਸਾਰੇ ਐਲੀਮੈਂਟ ਜਿਹੜੇ ਬਿਖਰ ਜਾਂਦੇ ਆ ਪੂਰੇ ਯੂਨੀਵਰਸ ਦੇ ਵਿੱਚ ਹਨਾ ਔਰ ਫਿਰ ਅਲਟੀਮੇਟਲੀ ਹੋਰ ਸਟਾਰਸ ਬਣਾ ਦਿੰਦੇ ਆ ਔਰ ਉਹ ਸਟਾਰਸ ਦੇ ਵਿੱਚੋਂ ਜਿਹੜੇ ਫਿਰ ਮੈਟਰੋਇਡਸ ਬਣਦੇ ਆ ਮਤਲਬ ਉਲਕਾ ਪਿੰਡ ਵਗੈਰਾ ਬਣਦੇ ਆ ਉਹ ਜਦੋਂ ਅਰਥ ਦੇ ਉੱਤੇ ਆਏ ਤਾਂ ਪਾਣੀ ਸਾਨੂੰ ਪਤਾ ਉਹੀ ਲੈ ਕੇ ਆਏ ਸਾਡੇ ਅਰਥ ਦੇ ਉੱਤੇ ਜਿਹਦੀ ਵਜ੍ਹਾ ਨਾਲ ਕਿਉਂਕਿ ਲਾਈਫ ਸਭ ਤੋਂ ਪਹਿਲਾਂ ਪਾਣੀ ਦੇ ਵਿੱਚ ਸ਼ੁਰੂ ਹੋਈ ਸੀ ਇਹਦਾ ਮਤਲਬ ਜਿਹੜਾ ਸਭ ਤੋਂ ਪਹਿਲਾਂ ਪਾਣੀ ਦੇ ਵਿੱਚ ਹੀ ਜਿਹੜਾ ਜਿਹੜੇ ਡਿਫਰੈਂਟ ਡਿਫਰੈਂਟ ਐਨੀਮਲਸ ਜਾਂ ਪਲਾਂਟ ਹੋਣੇ ਸ਼ੁਰੂ ਹੋਏ ਸੀ ਨਾ ਸੋ ਇਹ ਜਿਹੜੀ ਸਾਡੀ ਬੋਡੀ ਦੇ ਵਿੱਚ ਐਲੀਮੈਂਟ ਮਿਲਦੇ ਆ ਜਾਂ ਕਿਸੇ ਜਿਹੜੀ ਆ ਟ੍ਰੀ ਦੇ ਵਿੱਚ ਐਲੀਮੈਂਟ ਮਿਲਦੇ ਆ ਜਾਂ ਤੁਹਾਡੇ ਕਿਸੇ ਫੇਵਰੇਟ ਜਿਹੜੇ ਪੁਰਾਣੀ ਸੈਲੀਬ੍ਰਿਟੀ ਦੇ ਵਿੱਚ ਜਿਹੜੇ ਐਲੀਮੈਂਟ ਮਿਲਦੇ ਸੀ ਜਾਂ ਕੋਈ ਆਈਨਸਟਾਈਨ ਦੇ ਵਿੱਚ ਐਲੀਮੈਂਟਸ ਐਟਮਸ ਜਿਹੜੇ ਐਲੀਮੈਂਟ ਸੀਗੇ ਉਹ ਅੱਜ ਵੀ ਇਸ ਜਿਹੜੀ ਯੂਨੀਵਰਸ ਦੇ ਵਿੱਚ ਜਾਂ ਅਰਥ ਦੇ ਵਿੱਚ ਜਿਹੜੇ ਘੁੰਮਦੇ ਫਿਰਦੇ ਆ ਇੱਕ ਇੱਕ ਇੰਡੀਵਿਜੁਅਲ ਤੋਂ ਇੱਕ ਸਪੀਸੀਜ਼ ਤੋਂ ਦੂਜੀ ਸਪੀਸੀਜ਼ ਦੇ ਵਿੱਚ ਜਿਹੜੇ ਟ੍ਰਾਂਸਫਰ ਹੁੰਦੇ ਜਾਂਦੇ ਆ ਬਟ ਇਹ ਜਿਹੜੇ ਹੈਗੇ ਸੇਮ ਹੀ ਆ ਜਿਹੜੇ ਜਿਹੜੇ ਜਿਨ੍ਹਾਂ ਤੋਂ ਸਟਾਰਸ ਬਣੇ ਆ ਇਸ ਲਈ ਅਸੀਂ ਆਪਣੇ ਆਪ ਨੂੰ ਵੀ ਸਟਾਰ ਡਸਟ ਕਹਿੰਦੇ ਹਾਂ ਕਿਉਂਕਿ ਅਸੀਂ ਵੀ ਉਹਨਾਂ ਸਟਾਰਸ ਦੇ ਜਿਹੜੇ ਆ ਬਣਨ ਦੇ ਜਦੋਂ ਉਹ ਬਣਦੇ ਆ ਮਰਦੇ ਆ ਬਣਦੇ ਆ ਮਰਦੇ ਆ ਹਨਾ ਤੇ ਅਲਟੀਮੇਟਲੀ ਜਿਹੜੀ ਬਾਕੀ ਲਾਈਫ ਫਾਰਮਸ ਵੀ ਉਹਨਾਂ ਤੋਂ ਹੀ ਬਣਦੀਆਂ
0: Right. ਨਹੀਂ ਬਹੁਤ ਸੋਹਣਾ ਔਰ ਮੇਰੇ ਖਿਆਲ ਦੇ ਨਾਲ ਇੱਥੇ ਟੌਪਿਕ ਖਤਮ ਨਹੀਂ ਹੁੰਦਾ ਇੱਥੋਂ ਇਹ ਸ਼ੁਰੂ ਹੁੰਦਾ ਹੈ ਕਿਉਂਕਿ ਹਾਲੇ ਇਹਦੇ 'ਚ ਬਹੁਤ ਸਾਰੀਆਂ ਗੱਲਾਂ ਕਰਨੀਆਂ ਬਾਕੀ ਮੈਂ ਨਾ ਪਰਸਨਲੀ ਅੱਗੇ ਵੀ ਬੜੀ ਵਾਰ ਰੇਡੀਓ 'ਤੇ ਵੀ ਕਹਿ ਚੁੱਕੇ ਹਾਂ ਸੰਦੀਪ ਜੀ ਅਤੇ ਮੈਂ ਖੁੱਲ੍ਹ ਕੇ ਇਹ ਗੱਲ ਕੜੀ ਵਾਰ ਕਰਦਾ ਹੁੰਦਾ ਕਿ ਜਿਹੜੇ ਡਾਕਟਰ ਰਿਚਰਡ ਸਕੈਲਰ ਸੀ ਜਿਨ੍ਹਾਂ ਦੇ ਪਿੱਛੇ ਜੇ ਦੇਹਾਂਤ ਹੋਇਆ ਨਾ ਕੈਂਸਰ ਦੇ ਉੱਤੇ ਰਿਸਰਚ ਕਰ ਰਹੇ ਸੀਗੇ ਆਈ ਰੀਅਲੀ ਫਾਊਂਡ ਮਤਲਬ ਮੈਂ ਬਹੁਤ ਜ਼ਿਆਦਾ ਮਰੀਜ਼ ਹਾਂ ਉਸ ਸ਼ਖਸ ਦਾ ਚਲੇ ਵੀ ਗਏ ਨੇ ਧਰਤੀ ਤੋਂ ਪਰ ਉਹਨਾਂ ਨੇ ਜੋ ਰਿਸਰਚ ਕੀਤੀ ਸੀਗੀ ਇਨਫੈਕਟ ਆ ਗੱਲ ਬਿਲਕੁਲ ਠੀਕ ਹੈ ਜਿਹੜੀ ਤੁਸੀਂ ਗੱਲ ਕੀਤੀ ਸੀ ਉਹਦੇ 'ਚ ਇੱਕ ਗੱਲ ਜ਼ਰੂਰ ਇਹ ਗੱਲ ਆਪਾਂ ਅੱਜ ਦੇ ਐਪੀਸੋਡ ਦੇ ਵਿੱਚ ਕੀਤੀ ਕਿ ਹਿਊਮਨ ਐਲੀਮੈਂਟਸ ਜਿਹੜੇ ਨੇ ਉਹ ਯੂਨੀਵਰਸ ਦੇ ਵਿੱਚ ਹੀ ਰਲ ਮਿਲ ਜਾਂਦੇ ਨੇ ਇਨਸਾਨ ਦੇ ਜਾਣ ਤੋਂ ਬਾਅਦ ਪਰ ਜਿਹੜਾ ਡੀਐਨਏ ਹੈਗਾ ਉਹ ਕਿੰਨੀ ਜ਼ਿਆਦਾ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਦਾ ਹੈਗਾ ਕਿੰਨਾ ਉਹਦਾ ਇੰਪੋਰਟੈਂਟ ਰੋਲ ਹੈ ਜਿਵੇਂ ਦੱਸਿਆ ਸੰਦੀਪ ਜੀ ਨੇ ATGCA ਚਾਰ ਸਰੋਤਾਂ ਦਾ ਰਲ ਕੇ ਬਣਿਆ ਹੋਇਆ ਪਰ ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ ਜਿਨ੍ਹਾਂ ਨੂੰ ਯੂਵੀ ਰੇਜ਼ ਆਪਾਂ ਕਹਿ ਦਿੰਦੇ ਹਾਂ ਅਲਟਰਾ ਵਾਇਲਟ ਰੇਜ਼ ਬਚਪਨ 'ਚ ਪੈਰਾ ਬੈਂਗਣੀ ਕਿਰਨਾਂ ਪੜ੍ਹੀਆਂ ਹੈਗੀਆਂ ਨੇ ਅਸੀਂ ਉਹ ਜਿਹੜੀਆਂ ਪੈਰਾ ਬੈਂਗਣੀ ਕਿਰਨਾਂ ਨੇ ਉਹ ਜਿਹੜੀਆਂ ਯੂਵੀ ਰੇਜ਼ ਨੇ ਉਹ ਡੀਐਨਏ ਦਾ ਜਿਹੜਾ ਇਹ ATGC ਜਿਹੜੇ ਚਾਰ ਹੈਗੇ ਨੇ ਉਹਦੇ 'ਚੋਂ ਸਿਰਫ ਇੱਕ ਜਿਹੜਾ ਸਰੋਤ ਸਭ ਤੋਂ ਇੰਪੋਰਟੈਂਟ ਹੈਗਾ ਸਭ ਤੋਂ ਇੰਪੋਰਟੈਂਟ ਚਾਰੇ ਇੰਪੋਰਟੈਂਟ ਨੇ ਪਰ ਥਾਇਮੀਨ ਉਹਨੂੰ ਇੰਪੈਕਟ ਕਰਦਾ ਉਦੋਂ ਤਾਂ ਨਹੀਂ ਸੀ ਮੈਨੂੰ ਪਤਾ ਪਰ ਅੱਜ ਜਦੋਂ ਹੁਣ ਸੰਦੀਪ ਜੀ ਨੇ ਅੱਜ ਦੱਸਿਆ ਤਾਂ ਮੈਂ ਉਹਨਾਂ ਚੀਜ਼ਾਂ ਨੂੰ ਲਿੰਕ ਕਰ ਗਿਆ ਕਿਉਂਕਿ ਮੈਂ ਪ੍ਰੋਫੈਸਰ ਰਿਚਰਡ ਦੀ ਬੜੀਆਂ ਕਲੋਜ਼ਲੀ ਸਟੱਡੀਜ਼ ਪੜ੍ਹੀਆਂ ਹੋਈਆਂ ਅਤੇ ਉਹਨਾਂ ਨੇ ਸਕਿਨ ਕੈਂਸਰ ਦੇ ਉੱਤੇ ਜਿਹੜੀ ਇੱਕ ਬਹੁਤ ਚੰਗੀ ਰਿਸਰਚ ਕੀਤੀ ਸੀਗੀ ਅਤੇ ਹਾਲਾਂਕਿ ਉਹ ਇੱਕ ਤਰਾਸਦੀ ਰਹੀ ਹੈ ਕਿ ਉਹ ਆਪ ਖੁਦ ਬ੍ਰੇਨ ਕੈਂਸਰ ਦੇ ਮਰੀਜ਼ ਹੋਏ ਅਤੇ ਉਹਨਾਂ ਦਾ ਦੇਹਾਂਤ ਇਸ ਤਰੀਕੇ ਦੇ ਨਾਲ ਹੋਇਆ, ਪਰ ਇਹ ਜਿਹੜੀਆਂ ਡੀ ਐਨ ਏਜ਼ ਨੇ ਜਾਂ ਆਰ ਐਨ ਏਜ਼ ਨੇ ਇਹਨਾਂ ਦੇ ਉੱਤੇ ਹਾਲੇ ਬਹੁਤ ਸਾਰੀਆਂ ਗੱਲਾਂ ਹੋਣੀਆਂ ਬਾਕੀ ਹੈਗੀਆਂ ਨੇ। ਸੰਦੀਪ ਜੀ ਥੈਂਕ ਯੂ ਸੋ ਮੱਚ। ਇਨਫੈਕਟ ਆ ਜਿਹੜਾ ਅਖੀਰ ਦੇ ਵਿੱਚ ਤੁਸੀਂ ਇਹ ਗੱਲ ਦੱਸੀ ਹੈਗੀ ਹੈ ਕਿ ਅਸੀਂ ਸਰੀਰ ਜਿਹੜਾ ਹੈਗਾ ਉਹ ਤਾਰਿਆਂ ਦੀ ਧੂੜ ਦਾ ਬਣਿਆ ਹੋਇਆ ਹੈਗਾ, ਸਟਾਰ ਡਸਟ ਦਾ ਬਣਿਆ ਹੋਇਆ ਹੈਗਾ, ਔਰ ਇਹਦੇ 'ਚ ਜਿਹੜੇ ਸਾਡੇ ਸਰੀਰ ਦੇ ਅੰਦਰ ਆਕਸੀਜਨ, ਨਾਈਟ੍ਰੋਜਨ, ਆਇਰਨ ਜੋ ਵੀ ਹੈਗੇ ਨੇ ਉਹ ਸਾਡੇ ਇਸ ਯੂਨੀਵਰਸ ਦੇ ਵਿੱਚ ਵੀ ਮੌਜੂਦ ਹੈਗੇ ਨੇ, ਤੇ ਇਸ ਕਰਕੇ ਅਸੀਂ ਮੰਨ ਸਕਦੇ ਹੈਗੇ ਹਾਂ ਕਿ ਯੈਸ ਵੀ ਆਰ ਮੇਡ ਆਫ ਸਟਾਰ ਡਸਟ। ਪਰ ਅਖੀਰ 'ਚ ਮੈਂ ਇੱਕ ਸਵਾਲ ਜ਼ਰੂਰ ਛੱਡ ਕੇ ਜਾਣਾ, ਅੱਜ ਨਹੀਂ ਮੈਂ ਕਹਿ ਰਿਹਾ ਸੰਦੀਪ ਜੀ, ਪਰ ਫੇਰ ਕਦੇ ਜਦੋਂ ਕਦੇ ਮੌਕਾ ਲੱਗਿਆ। ਮੈਂ ਕਿਤੇ ਪੋਡਕਾਸਟ ਸੁਣ ਰਿਹਾ ਸੀ, ਉਹ ਕਹਿੰਦੇ ਕਿ ਸਰੀਰ ਦੇ ਉੱਤੇ ਜਿਵੇਂ ਸਰੀਰ ਕਾਹਦਾ ਬਣਿਆ ਹੋਇਆ ਉਹਦੇ 'ਤੇ ਬੜੀ ਰਿਸਰਚ ਅਲੱਗ ਅਲੱਗ ਟਾਈਮ ਦੇ ਉੱਤੇ ਅਲੱਗ ਅਲੱਗ ਕੰਟਰੀ 'ਚ ਅਲੱਗ ਅਲੱਗ ਰਿਸਰਚਰਸ ਨੇ ਕੀਤੀਆਂ ਨੇ। ਇੱਕ ਕਿਸੇ ਪੋਡਕਾਸਟ ਦੇ ਵਿੱਚ ਮੈਂ ਦੇਖ ਰਿਹਾ ਸੀ, ਉਹ ਕਹਿੰਦੇ ਕਿ ਇੱਕ ਕਈ ਇਨਸਾਨਾਂ ਦੇ ਸਰੀਰ ਦੇ ਉੱਤੇ ਨਾ ਜਦੋਂ ਉਹਨਾਂ ਦੀ ਡੈਥ ਬੈੱਡ ਦੇ ਉੱਤੇ ਉਹ ਸੀਗੇ, ਤਾਂ ਰਿਸਰਚਰਸ ਨੇ ਵਿਦ ਦੇਅਰ ਫੈਮਿਲੀ ਪਰਮਿਸ਼ਨ ਉਹਨਾਂ ਦੀ ਬਾਡੀ ਦੇ ਉੱਤੇ ਇੱਕ ਰਿਸਰਚ ਕੀਤੀ। ਉਹ ਇਹ ਸੀਗੀ ਕਿ ਇੱਕ ਵਿਅਕਤੀ ਦਾ ਮਰਨ ਦੇ ਵੇਲੇ ਭਾਰ ਕਿੰਨਾ ਸੀ, ਉਹਨਾਂ ਨੂੰ ਵੇ ਸਕੇਲ ਦੇ ਉੱਤੇ ਲਿਟਾਇਆ ਹੋਇਆ ਸੀਗਾ, ਤੇ ਫਿਰ ਜਦੋਂ ਉਹਨਾਂ ਦੀ ਡੈਥ ਹੋ ਜਾਂਦੀ ਉਸ ਤੋਂ ਬਾਅਦ ਉਹਦੀ ਬਾਡੀ ਦਾ ਵੇਟ ਕਿੰਨਾ ਰਹਿ ਗਿਆ। ਉਹ ਜਿੰਨਾ ਮਰਜ਼ੀ ਕੈਲਕੂਲੇਸ਼ਨਾਂ ਕਰ ਲੈਣ, ਜਿਵੇਂ ਆਪਾਂ ਕਹਿੰਦੇ ਹਾਂ ਕਿ ਸਰੀਰ ਦੇ ਵਿੱਚ 90% ਤੋਂ ਜ਼ਿਆਦਾ ਪਾਣੀ ਹੈ, ਹੱਡੀਆਂ ਦਾ ਭਾਰ ਹੈ, ਮਾਸ ਦਾ ਭਾਰ ਹੈ, ਜਾਂ ਜੋ ਵੀ ਆਹ ਤੁਸੀਂ ਕਣ ਅਣੂ ਜੋ ਵੀ ਲਗਾਏ ਹੈਗੇ ਨੇ, ਮੋਲੀਕਿਊਲਸ ਵਗੈਰਾ ਜਾਂ ਬਲੱਡ ਵਗੈਰਾ, ਇਹ ਤੋਂ ਇਲਾਵਾ ਜਦੋਂ ਵੀ ਕੈਲਕੂਲੇਸ਼ਨਾਂ ਕਰੀਆਂ ਜਾਣ ਤਾਂ 1-1.5-2% ਕਿਤੇ ਨਾ ਕਿਤੇ ਭਾਰ ਘੱਟ ਹੀ ਰਿਹਾ ਸੀਗਾ, ਵੀ ਉਹ ਮੈਚ ਨਹੀਂ ਕਰ ਰਿਹਾ ਸਕੇਲ ਦੇ ਨਾਲ। ਤਾਂ ਉਹ ਕਹਿੰਦੇ ਕਿ ਇਹ ਆਤਮਾ ਦਾ ਭਾਰ ਹੋ ਸਕਦਾ, ਇਹ ਵਜ਼ਨ ਜਿਹੜਾ ਉਹ ਸੌਲ ਦਾ ਹੋ ਸਕਦਾ, ਪਰ ਉਹ ਅੱਜ ਦੇ ਟੌਪਿਕ ਦੇ ਨਾਲ ਬਿਲਕੁਲ ਰਲਦਾ ਮਿਲਦਾ ਨਹੀਂ ਹੈਗਾ। ਕਿਸੇ ਦਿਨ ਫੇਰ ਇਹਦੇ 'ਤੇ ਆਪਾਂ ਗੱਲ ਜ਼ਰੂਰ ਕਰਾਂਗੇ, ਸਾਇੰਸ ਦਾ ਇਹ ਟੌਪਿਕ ਹੈ ਨਹੀਂ ਹੈ ਕੀ ਫਰਕ ਪੈਂਦਾ, ਅਸੀਂ ਤਾਂ ਸਿਰਫ ਜਾਣਕਾਰੀ ਦੇਣੀ ਹੈ, ਇਨਫੋਰਮੇਸ਼ਨ ਦੇਣੀ ਹੈ, ਔਰ ਇਸ ਇਨਫੋਰਮੇਸ਼ਨ ਦੇ ਵਿੱਚ ਜਿਹੜੀਆਂ ਥਿਊਰੀਜ਼ ਹੈਗੀਆਂ ਨੇ, ਜਿਹੜੀਆਂ ਇੱਕ ਕਹਿ ਲੈਂਦੇ ਕੰਟਰੋਵਰਸੀਜ਼ ਹੈਗੀਆਂ ਨੇ, ਉਹਨਾਂ ਨੂੰ ਵੀ ਆਪਾਂ ਇਨਵੋਲਵ ਕਰਾਂਗੇ ਅਤੇ ਦੱਸਾਂਗੇ, ਜਿਵੇਂ ਫੈਕਟ ਸ਼ੀਟ ਆ ਜਾਂਦੀ ਹੁੰਦੀ ਹੈ ਨਾ, ਕਿ ਅਸੀਂ ਤੁਹਾਨੂੰ ਦੱਸਾਂਗੇ ਕਿ ਸਹੀ ਕੀ ਹੈ, ਗਲਤ ਕੀ ਹੈ, ਜੋ ਸਾਇੰਸ ਕਹਿ ਰਹੀ ਹੈਗੀ ਹੈ, ਤੱਥਾਂ ਦੇ ਆਧਾਰ ਦੇ ਉੱਤੇ ਗੱਲ ਕਰਨੀ ਹੈ। ਥੈਂਕ ਯੂ ਸੋ ਮੱਚ ਸੰਦੀਪ ਜੀ।
1: ਆਸਟ੍ਰੇਲੀਆ ਵਰਗੀ ਕੰਟਰੀ ਦੇ ਵਿੱਚ ਰਹਿ ਰਹੇ ਹਾਂ, ਸਾਨੂੰ ਪਤਾ ਕਿ ਇੱਥੇ ਸਕਿਨ ਕੈਂਸਰ ਬਹੁਤ ਹੁੰਦੇ ਆ, ਇਸੇ ਲਈ ਅਸੀਂ ਕਹਿੰਦੇ ਹਾਂ ਕਿ ਸਾਨੂੰ ਜਿਹੜੀ ਆ ਸਨਸਕ੍ਰੀਨ ਲਾ ਕੇ ਹੀ ਨਿਕਲਣਾ ਚਾਹੀਦਾ ਘਰੋਂ ਬਾਹਰ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਸਪੈਸ਼ਲੀ ਸਨਲਾਈਟ ਦੀ ਅਗਰ ਜਦੋਂ ਅਸੀਂ ਗੱਲ ਕਰਦੇ ਹਾਂ, ਤੇ ਜੀਨਸ ਦੇ ਵਿੱਚ ਮਿਊਟੇਸ਼ਨ ਨਾਮ ਦੀ ਆਪਾਂ ਇੱਕ ਚੀਜ਼ ਕਹਿੰਦੇ, ਇਹਦਾ ਮਤਲਬ ਇਹ ਹੈ ਕਿ ਜੀਨ ਦੀ ਸੀਕੁਐਂਸ ਜਿਹੜੀ ਚੇਂਜ ਕਰ ਦਿੰਦਾ ਹੈ, ਮਤਲਬ ਕਿ ਸਾਨੂੰ ਇਫੈਕਟ ਕਰਦਾ, ਡੈਮੇਜ ਕਰ ਦਿੰਦਾ, ਤੁਸੀਂ ਇੱਕ ਤਰ੍ਹਾਂ ਸਿੰਪਲ ਲੈਂਗੁਏਜ ਦੇ ਵਿੱਚ ਕਹਿ ਸਕਦੇ ਹਾਂ ਨਾ, ਤੇ ਡੈਮੇਜ ਦੀ ਵਜ੍ਹਾ ਨਾਲ ਜਿਹੜਾ ਉਹ ਸਾਡਾ ਡੀ ਐਨ ਏ ਚੇਂਜ ਹੋ ਜਾਂਦਾ, ਜਿਹਦੀ ਵਜ੍ਹਾ ਨਾਲ ਸਾਨੂੰ ਕਈ ਵਾਰ ਕੈਂਸਰ ਵਰਗੀਆਂ ਪ੍ਰੋਬਲਮਸ ਹੋ ਜਾਂਦੀਆਂ। ਸੋ ਜਿਹੜੀ ਇਸ ਲਈ ਸਾਨੂੰ ਜਿਹੜੀ ਥੋੜੀ ਪ੍ਰੀਕੋਸ਼ਨਸ ਰੱਖਣ ਦੀ ਲੋੜ ਹੁੰਦੀ ਹੈ, ਜਿਹਦੇ ਵਿੱਚ ਇਨਵਾਇਰਮੈਂਟ ਦਾ ਕਾਫੀ ਜਿਹੜਾ ਇੰਪੈਕਟ ਪੈਂਦਾ ਹੈ, ਔਰ ਜਿਹੜਾ ਚਾਹੇ ਪੋਲਿਊਸ਼ਨ ਹੋ ਗਿਆ ਤੇ ਹੋਰ ਚੀਜ਼ਾਂ ਹੋ ਗਈਆਂ। ਬਟ ਜਿੱਦਾਂ ਡੀ ਐਨ ਏ ਦੀ ਮੈਂ ਆਪਾਂ ਗੱਲ ਲਾਸਟ ਗੱਲ ਨੂੰ ਕਹੂੰਗੀ ਕਿ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਪੇਰੈਂਟਸ ਦੀ, ਕਿ ਪੇਰੈਂਟਸ ਦਾ ਡੀ ਐਨ ਏ ਸਾਡੇ ਚ ਹੁੰਦਾ, ਜੋ ਗ੍ਰੈਂਡ ਪੇਰੈਂਟਸ ਦਾ ਹੈ ਨਾ ਉਹਨਾਂ ਚ ਹੁੰਦਾ ਹੈ ਅੱਗੇ, ਤਾਂ ਕਈ ਵਾਰ ਕੀ ਹੁੰਦਾ ਕਿ ਕੁਛ ਇੱਕ ਪਰਸਨ ਦੇ ਵਿੱਚ ਦੋ ਡੀ ਐਨ ਏ ਪ੍ਰੋਫਾਈਲ ਵੀ ਮਿਕਸ ਹੋ ਜਾਂਦੀਆਂ, ਜਿਹਨੂੰ ਚਾਈਮਰਿਜ਼ਮ ਅਸੀਂ ਕਹਿੰਦੇ ਹਾਂ ਸਾਇੰਟਿਫਿਕ ਲੈਂਗੁਏਜ,
0: ਰਾਈਟ ਰਾਈਟ।
1: ਉਹਦਾ ਹੁੰਦਾ ਕਿ ਕਈ ਵਾਰ ਤੁਸੀਂ ਮੰਨ ਲਓ ਟਰਾਂਸਪਲੈਂਟ ਕਿਸੇ ਚ ਹੋਇਆ, ਹੈਡ ਟਰਾਂਸਪਲੈਂਟ ਹੋਇਆ ਜਾਂ ਮਤਲਬ ਹਾਰਟ ਟਰਾਂਸਪਲੈਂਟ ਹੋਇਆ ਨਾ, ਤਾਂ ਕਈ ਵਾਰ ਜਿਹੜਾ ਉਹਨਾਂ ਦਾ ਜਿਹੜਾ ਡੀ ਐਨ ਏ ਜਿਹੜਾ ਮਿਕਸ ਹੋ ਸਕਦਾ ਹੈ, ਜਾਂ ਫਿਰ ਕਈ ਵਾਰ ਟਵਿਨ, ਜੇ ਮੰਨ ਲਓ ਕਿਸੇ ਦੇ ਜਿਹੜੀ ਪ੍ਰੈਗਨੈਂਸੀ ਟਾਈਮ ਟਵਿਨਸ ਬੱਚੇ ਹੈਗੇ ਆ, ਬਟ ਇੱਕ ਜਿਹੜਾ ਟਵਿਨ ਦੂਸਰੇ ਦੀ ਜਿਹੜੀ ਆ ਮਤਲਬ ਇੱਕੋ ਹੀ ਬੱਚਦਾ ਹੈ ਨਾ, ਤਾਂ ਉਹਦੇ ਵਿੱਚ ਵੀ ਹੋ ਸਕਦਾ ਕਿ ਜਿਹੜਾ ਡੀ ਐਨ ਏ ਕਾਪੀ ਹੋ ਸਕਦੀ। ਸੋ ਡਿਫਰੈਂਟ ਡਿਫਰੈਂਟ ਹੋ ਸਕਦੀ ਹੈ, ਬਟ ਬੇਸਿਕਲੀ ਜਿਹੜਾ ਡੀ ਐਨ ਏ ਜਿਹੜਾ ਆ, ਜਿਹੜਾ ਮੈਂ ਦੱਸਿਆ 0.1% ਡੀ ਐਨ ਏ ਹਿਊਮਨ, ਹਰ ਹਿਊਮਨ ਦਾ ਉਹ ਹੁੰਦਾ ਹੈ ਜਿਹੜਾ ਕਿਸੇ ਦੂਜੇ ਹਿਊਮਨ ਨਾਲ ਜਿਹੜਾ ਮੈਚ ਨਹੀਂ ਕਰਦਾ,
0: ਮੈਚ ਨਹੀਂ ਕਰਦਾ,
1: ਜਿਹੜਾ ਉਹਨੂੰ ਜਿਹੜਾ ਯੂਨੀਕ ਮੈਚ ਕਰਦਾ, ਔਰ ਉਹੀ ਕਿਉਂਕਿ ਸਾਨੂੰ ਪਤਾ ਨੇ ਕਿ ਇਹੀ ਚਾਰ ਬੇਸਿਸ ਆ ਜਿਹਨਾਂ ਦੀ ਤੁਸੀਂ ਗੱਲ ਕੀਤੀ, ਇਹਨਾਂ ਨੇ ਘੁੰਮ ਘੁਮਾ ਕੇ ਇੱਧਰ ਉੱਧਰ ਲੱਗੀ ਜਾਣਾ ਹਨਾ, ਤੋ ਸਿਰਫ 0.1% ਜਿਹੜਾ ਪਾਰਟ ਇਵੇਂ ਦਾ ਹੁੰਦਾ ਜਿਹੜਾ ਸਾਨੂੰ ਜਿਹੜਾ ਇੱਕ ਇੰਡੀਵਿਜੁਅਲ ਬਣਾਉਂਦਾ, ਇੱਕ ਪਾਰਟੀਕੁਲਰ ਮਤਲਬ ਇੱਕ ਅਲੱਗ ਇੰਡੀਵਿਜੁਅਲ
0: ਬਣਾਉਂਦਾ, ਆਪਣੀ ਇੱਕ ਆਈਡੈਂਟੀ ਜਿਹੜੀ ਉਹ ਅਲੱਗ ਤੋਂ ਕ੍ਰੀਏਟ ਕਰਦਾ ਹੈਗਾ।
1: ਹਾਂਜੀ
0: ਰਾਈਟ, ਨਹੀਂ ਥੈਂਕ ਯੂ ਸੋ ਮੱਚ। ਪਰ ਇਨਸਾਨੀ ਸਰੀਰ ਕਾਹਦਾ ਬਣਿਆ ਹੋਇਆ ਇਹ ਸ਼ਾਇਦ ਅੱਜ ਦੇ ਐਪੀਸੋਡ ਦੇ ਵਿੱਚ ਤੁਹਾਨੂੰ ਪਤਾ ਚੱਲ ਗਿਆ ਹੋਵੇਗਾ ਕਿ ਵਾਟ ਆਰ ਵੀ ਮੇਡ ਆਫ, ਤੇ ਬੜੇ ਵਿਸਤਾਰ ਦੇ ਨਾਲ ਬੜੇ ਤਰੀਕੇ ਦੇ ਨਾਲ ਜਿਹੜਾ ਸੰਦੀਪ ਜੀ ਨੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਹੈਗੀ, ਔਰ ਥੈਂਕ ਯੂ ਸੋ ਮੱਚ ਸੰਦੀਪ ਜੀ। ਔਰ ਡੈਫੀਨੇਟਲੀ ਉਹ ਐਪੀਸੋਡ ਕਰਨਾ ਜ਼ਰੂਰ ਹੈ ਕਦੇ ਨਾ ਕਦੇ, ਪਰ ਅਗਲੀ ਵਾਰ ਕੋਈ ਹੋਰ ਵੱਖਰਾ ਵਿਸ਼ਾ ਜਿਹੜਾ ਲੈ ਕੇ ਜ਼ਰੂਰ ਤੁਹਾਡੇ ਤੱਕ ਹਾਜ਼ਰ ਹੁੰਦੇ ਹਾਂ। ਫਿਲਹਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਦਿਓ ਇਜਾਜ਼ਤਾਂ, ਧੰਨਵਾਦ। ਰੇਡੀਓ ਹਾਂਜੀ 1674 AM ਤੇ ਸੁਣਦੇ ਰਹੋ ਅਲੱਗ ਅਲੱਗ ਪ੍ਰੋਗਰਾਮ, ਪਰ ਇਹ ਸੀ ਡੀਪ ਟਾਕ ਸ਼ੋਅ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ, ਅਤੇ ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਵੀਕਐਂਡ ਦਾ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਅਤੇ ਹੱਸਣ ਹਸਾਉਣ ਦਾ ਹੋ ਚੁੱਕਾ ਸਮਾਂ, ਥੋੜ੍ਹੀ ਜਿਹੀ ਦੇਰੀ ਦੇ ਲਈ ਮਾਫ਼ੀ ਚਾਹੁੰਦੇ ਹਾਂ ਕਿਉਂਕਿ ਛੁੱਟੀਆਂ ਵਾਲਾ ਮਾਹੌਲ ਚੱਲ ਰਿਹਾ, ਅਤੇ ਮੇਰੇ ਨਾਲ ਪਹੁੰਚ ਗਏ ਨੇ ਯਸ਼ਪ੍ਰੀਤ।
1: ਹਾਂਜੀ ਬਿਲਕੁਲ, ਛੁੱਟੀਆਂ ਵਾਲਾ ਮਾਹੌਲ ਤਾਂ ਹੈ, ਪਰ ਹਾਂ ਉਹਦਾ ਦੇਰੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪਰ ਖੈਰ ਬਿਲਕੁਲ, ਛੁੱਟੀਆਂ ਦਾ ਟਾਈਮ ਹੈ ਅਤੇ ਆਪਣੇ ਆਪ ਹੀ ਹੈ ਨਾ, ਭਾਵੇਂ ਸੜਕਾਂ ਨੂੰ ਲੈ ਲਓ ਭਾਵੇਂ ਘਰ ਨੂੰ, ਕਹਿ ਲਓ ਹਰ ਇੱਕ ਚੀਜ਼ ਬੜੀ ਸਲੋ ਜਿਹੀ ਆਟੋਮੈਟਿਕ ਹੀ ਹੋ ਜਾਂਦੀ ਹੈ। ਪਹਿਲਾਂ ਜਿਵੇਂ
0: ਰਿਲੈਕਸ
1: ਹੋ ਜਾਂਦੇ ਨਾ, ਪਹਿਲਾਂ ਇੱਦਾਂ ਹੁੰਦਾ ਕਿ ਹਾਂ
0: ਤੁਸੀਂ ਮਹਿਸੂਸ ਕਰਦੇ ਹੋ ਮੋਰਾਂ ਦੀ ਪੀੜ ਅੜ ਜਾਂਦੀ ਹੈ, ਸਰਵਾਈਕਲ ਦੂਰ ਹੋ ਜਾਂਦੇ ਨੇ।
1: ਅੱਛਾ,
0: ਜਿਨ੍ਹਾਂ ਦੇ ਮਾਈਗ੍ਰੇਨ ਹੁੰਦੀਆਂ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਠੀਕ ਫੀਲ ਹੋਣ ਲੱਗ ਪੈਂਦਾ, ਮਾਵਾਂ ਰਾਹਤ ਮਹਿਸੂਸ ਕਰਦੀਆਂ ਨੇ। ਪਰ ਯਾਦ ਰਵੇ ਸਿਰਫ ਤੁਹਾਡੀ ਇੱਕ ਹਫ਼ਤੇ ਦੀ ਫੀਲ ਆ, ਅਗਲੇ ਹਫ਼ਤੇ ਤੁਸੀਂ ਫੇਰ ਉੱਥੇ ਅਗਲੇ ਹਫ਼ਤੇ ਤੁਹਾਨੂੰ ਫਿਰ ਇਹ ਚੀਜ਼ ਤੰਗ ਕਰਨ ਲੱਗ ਪੈਣੀ ਆ ਵੀ ਇਹ ਘਰ ਰਹਿ ਕੇ ਇੰਨਾ ਤੰਗ ਕਰਦੇ ਆ, ਇੰਨਾ ਤੰਗ ਕਰਦੇ। ਸੋ ਜੋ ਵੀ ਸਾਡੇ ਕੋਲ ਆ ਉਹ ਜਦੋਂ ਬਦਲਦਾ ਹੈ ਉਦੋਂ ਆਪਾਂ ਇੱਕ ਵਾਰੀ ਜ਼ਰੂਰ ਸਾਨੂੰ ਹੁੰਦਾ ਵੀ ਹਾਂ ਹੈ ਨਾ, ਕੁਛ ਬਦਲਿਆ ਜ਼ਿੰਦਗੀ 'ਚ।
1: ਇਨਸਾਨ ਕਦੇ ਵੀ ਖੁਸ਼ ਨਹੀਂ ਰਹਿ ਸਕਦਾ, ਉਹਦੀ ਫਿਤਰਤ ਆਈ ਹੈ।
0: ਜਿੱਦਾਂ ਘੁੰਮਣ ਜਾ ਕੇ ਲੋਕ ਸਮਝਦੇ ਵੀ ਹੁਣ ਅਸੀਂ ਠੀਕ ਹੋ ਗਏ ਹੈ ਨਾ, ਉੱਥੇ ਹੀ ਰਹਿੰਦੇ ਤਾਂ ਸ਼ਾਇਦ ਉਹ ਠੀਕ ਹੋ ਜਾਣਾ। ਚਲੋ ਆਓ ਆਪਾਂ ਚੱਲਦੇ ਹਾਂ ਅੱਗੇ, ਅਤੇ ਥੈਂਕ ਯੂ ਸਭ ਤੋਂ ਪਹਿਲਾਂ ਤਾਂ ਬੱਚਿਆਂ ਦੇ ਮਾਪਿਆਂ ਦਾ ਕਿ ਬੱਚੇ ਅੱਜ ਛੁੱਟੀ ਵਾਲੇ ਦਿਨ ਵੀ ਟਾਈਮ ਦੇ ਨਾਲ ਆ ਚੁੱਕੇ ਨੇ, ਅਤੇ ਆਓ ਫਿਰ ਆਪਾਂ ਉਹਨਾਂ ਦੇ ਕੋਲੋਂ ਸੁਣਦੇ ਹਾਂ ਚੁਟਕਲੇ ਬੁਝਾਰਤਾਂ, ਅਤੇ ਆਪਾਂ ਜ਼ਰੂਰ ਹੱਸਾਂਗੇ ਵੀ ਤੁਸੀਂ ਵੀ ਜ਼ਰੂਰ ਜ਼ਰੂਰ ਜ਼ਰੂਰ ਹੱਸਣਾ, ਕਿਉਂਕਿ ਇਹ ਸਮਾਂ ਸਾਡਾ ਹੱਸਣ ਹਸਾਉਣ ਦੇ ਲਈ। ਅੱਜ ਤਾਂ ਆਪਾਂ ਜਿਹਦੀ ਮਰਜ਼ੀ ਪਹਿਲਾਂ ਵਾਰੀ ਲੈ ਲਈਏ,
1: ਸਹੀ ਗੱਲ
0: ਹੈ, ਵਾਟ ਯੂ ਥਿੰਕ? ਵਾਟ ਯੂ ਥਿੰਕ ਬੀ ਟੂ? ਤੁਸੀਂ ਵੇਖਿਆ ਬੀ ਵਨ ਬੀ ਟੂ? ਨਹੀਂ ਲੈ ਦੱਸ ਫਿਰ, ਤਾਂ ਫਿਰ ਐਵੇਂ ਹੱਸ ਪਏ ਤੁਸੀਂ, ਕਿਉਂਕਿ ਆਪਾਂ ਕਹਿ ਜੂ ਬਾਬਾ ਹੱਸਣਾ ਹੈ ਨਾ। ਥੈਂਕ ਯੂ, ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਵੈਸੇ ਸ਼੍ਰੇਆ ਆਈ ਸੀ ਔਨ ਟਾਈਮ, ਥੈਂਕ ਯੂ, ਸਤਿ ਸ਼੍ਰੀ ਅਕਾਲ ਸ਼੍ਰੇਆ। ਵੀਰਾ ਜੀ ਯੂਟ ਵਾਲੇ ਵੀਰਾ ਜੀ ਕੀ ਹਾਲ ਚਾਲ ਹੈ ਤੁਹਾਡੇ?
1: ਮੈਕੈਨਿਕ ਵੀਰਾ ਜੀ,
2: ਸਤਿ ਸ਼੍ਰੀ ਅਕਾਲ।
0: ਸ਼੍ਰੇਆ ਅੱਜ ਤੇ ਟਾਈਮ ਨਾਲ ਹੀ ਉੱਠ ਪਈ?
2: ਹਾਂਜੀ।
0: ਵੈਰੀ ਗੁੱਡ,
1: ਕੀ ਹਾਲ ਚਾਲ ਨੇ?
0: ਨਹੀਂ ਚਾਹ ਨਹੀਂ ਪੀਤੀ, ਵੱਧ
1: ਅੱਜ ਗਰਮੀ ਹੈ ਨਾ, ਅੱਜ ਚਾਹ ਨਹੀਂ ਪੀਤੀ।
0: ਹਾਂਜੀ ਪੂਰੀ ਘੋਲ ਕੇ ਪੀ ਲਈਏ,
2: ਸਾਡੇ
0: ਮੁੱਕ ਗਏ ਪੁੱਤ ਬਦਾਮ,
1: ਹੁਣ ਦੀਵਾਲੀ ਦਾ ਵੇਟ ਕਰ ਰਿਹਾ ਗਿਫਟ ਚਾੜ ਕੇ ਬਦਾਮ। ਦੀਵਾਲੀ ਤੱਕ ਐਵੇਂ ਹੀ ਸਾਰਨੀਆਂ ਮੂੰਗਫਲੀਆਂ ਖਾ ਕੇ, ਫਿਰ ਦੀਵਾਲੀ ਦੇ ਬਾਅਦ ਬਦਾਮ ਖਾਵਾਂਗੇ। ਸਾਡੇ ਘਰ ਦੇ ਬਦਾਮ ਪਿੰਨੀਆਂ ਚ ਲੱਗ ਗਏ ਸਾਰੇ ਖਤਮ ਹੋ ਗਏ।
0: ਅੱਛਾ
1: ਅੱਛਾ,
0: ਤੇ ਕੀ ਸੁਣਾਓਗੇ ਫਿਰ ਅੱਜ? ਅੱਛਾ ਤੁਸੀਂ ਵੀ
2: ਦਓਗੇ?
0: ਵੈਰੀ ਗੁੱਡ ਪੁੱਤ, ਵੈਰੀ ਗੁੱਡ। ਤੁਸੀਂ ਜਿਹੜਾ ਲਾਰਾ ਜਿਹਾ ਲਾ ਜਾਂਦੇ ਨਾ, ਇਹਦੇ ਆਸਰੇ ਮੇਰੇ ਲੰਘ ਜਾਂਦੇ ਦੋ ਮਹੀਨੇ। ਆਪ ਵੀ ਲੈਣੇ ਹੁੰਦੇ ਤੇ ਨਹੀਂ ਲੈਂਦਾ ਵੀ ਚੱਲ ਕਿਤੇ ਡਬਲ ਨਾ ਹੋ ਜਾਣ, ਖਰਾਬ ਹੋ ਜਾਣਗੇ ਹੈ ਨਾ।
1: ਪੂਰੀ ਸਰਦੀਆਂ ਅਸੀਂ ਬੇਸਨ ਦਾ ਵੇਟ ਕਰ ਰਹੇ।
0: ਹੋਰ ਕੀ
1: ਸ਼੍ਰੇਆ,
0: ਹੁਣ ਇਹਨਾਂ ਬਦਾਮ ਦਾ ਲਾਰਾ ਲਾ ਤਾ ਹੈ ਸ਼੍ਰੇਆ। ਪੱਕੇ ਨਾਲੋਂ ਸਗੋਂ ਬਦਾਮਾਂ ਨਾਲੋਂ ਪੱਖਾ ਠੀਕ ਹੀ ਸਗੋਂ। ਜਿਹੜਾ ਇੱਕ ਨਿਕਾ ਜਿਹਾ ਨੀ, ਉਹ ਬੀਬੀਆਂ ਆਫਿਸ ਵਾਲੀਆਂ ਨਿੱਕੀਆਂ ਨਿੱਕੀਆਂ ਜਿਹੀਆਂ ਬੀਬੀਆਂ ਲਈ ਫਿਰਦੀਆਂ ਡਰੈਸ ਵਾਲਾ ਨਾ।
1: ਅੱਜ ਕੱਲ ਤੇ ਉਹ ਮੇਕਅਪ ਵਾਸਤੇ ਵੀ ਯੂਜ਼ ਕਰਦੇ ਨਾ, ਹੱਥ 'ਚ ਫੜ ਕੇ ਮੇਕਅਪ ਸੁਕਾ ਲਓ।
0: ਅੱਛਾ ਉਹਦੇ ਲਈ ਹੁੰਦਾ ਉਹ?
1: ਹਾਂ
0: ਚਲੋ ਸੋਰੀ ਫਿਰ।
1: ਨਹੀਂ ਨਹੀਂ ਆਫਿਸ ਵੀ ਪਰ ਉਹ ਮੈਕਸੀਮਮ ਅੱਜ ਕੱਲ ਜ਼ਿਆਦਾ ਉਹਦੇ ਲਈ ਹੁੰਦਾ ਤੁਹਾਡੀ ਜਿਹੜੀ ਪੁੱਟੀ ਜੀ ਲਾਈ ਉਹਨੂੰ ਸੁਕਾਉਣ ਵਾਸਤੇ
0: ਅੱਛਾ ਉਹ ਸੁਕਾਉਣੀ ਪੈਂਦੀ ਆ
1: ਹਾਂ ਥੋੜ੍ਹਾ ਜਿਹਾ ਉਹਨੂੰ ਦੇਣਾ ਪੈਂਦਾ ਬਰੀਦਿੰਗ ਟਾਈਮ
0: ਯਾਰ ਆਹ ਮੈਨੂੰ ਪਤਾ ਹੀ ਨਹੀਂ ਹੈ ਨਾ ਮਤਲਬ ਬੇਬੀ ਕਿੱਦਾਂ ਦੀ ਗੱਲ ਲੱਗੇ ਵੀ ਯਾਰ ਆਹ ਕੀ ਪਿਆ ਹੋਇਆ ਯਾਰ ਇਹਨੇ ਮੇਕਅਪ ਕਰਕੇ ਬੀਬੀ ਨੇ ਮੂੰਹ ਸੁੱਕਣੇ ਪਾਇਆ ਵਾ
1: ਕਹਿੰਦੀ ਹੈ ਮੇਕਅਪ ਆਰਟਿਸਟ ਕਹਿੰਦੀ ਹੈ ਕਿ ਜਾਓ ਵਾਸ਼ਰੂਮ ਹੋ ਲੜ ਲਓ ਜਾਂ ਤੇ ਪਤੀ ਨਾਲ ਕੁਛ ਕਰ ਲਓ ਪਰ ਕੁਛ ਛੇੜਨਾ ਨਹੀਂ ਹੈ ਇੰਨੀ ਦੇਰ ਮੇਕਅਪ
0: ਅੱਛਾ
1: ਤੇ ਪੂਰਾ ਹਾਂ ਬੇਸ ਜਿਹਾ ਬਣਾ ਕੇ
0: ਓਕੇ ਵਾਹ ਇਹ ਵੀ ਗੁੱਡ ਹੈ
1: ਤੇ ਉਹ ਪੱਕੇ ਤਾਂ ਹੀ ਨਿਕਲੇ
0: ਲੜਨਾ ਨਹੀਂ ਕਿਉਂਕਿ ਜੇ ਤੁਸੀਂ ਗੁੱਸੇ ਵਾਲੇ ਮੂਡ ਚ ਆ ਗਈਆਂ ਤੇ ਉਹ ਉੱਥੇ ਹੀ ਸੁੱਕ ਜਾਣਾ
1: ਹਾਂ
0: ਉੱਥੇ ਹੀ ਪੱਕ ਜਾਣਾ ਹੈ ਨਾ ਚੰਗੀ ਗੱਲ ਨੀ ਪਤਾ ਤੁਸੀਂ ਕੀ ਸੁਣਾਓਗੇ ਅੱਜ ਪੁੱਤ
2: ਇੱਕ ਵਰਡ ਉਹ ਲੈਟਰ ਚੇਂਜ ਕਰਦਾ ਉਹ ਐਨੀਮਲਸ ਬਣਦਾ ਮੈਂ ਇੱਕ ਵਰਡ ਬੋਲੂਗੀ ਉਹ ਇੱਕ ਲੈਟਰ ਚੇਂਜ ਕਰਕੇ ਐਨੀਮਲ ਬਣ ਜਾਣਾ
0: ਓਕੇ ਅੱਛਾ
2: ਵਰਡ ਹੈਗਾ ਹਾਊਸ
0: ਹਾਊਸ ਓਕੇ ਤੇ ਇੱਕ ਵਰਡ ਚੇਂਜ ਕਰਕੇ ਐਨੀਮਲ ਬਣ ਜਾਊਗਾ
1: ਮਾਊਸ
0: ਲੈਟਰ ਦੱਸਣਾ ਵਾ ਕਿਹੜਾ ਹੁਣ ਦੱਸੋ ਲੈਟਰ ਕਿਹੜਾ ਚੇਂਜ
1: ਹਾਊਸ ਹਾਊਸ ਦਾ ਐਚ
0: ਹੈ ਸ਼੍ਰੇਆ ਐਚ ਚੇਂਜ ਕਰਨਾ
2: ਹਾਂਜੀ
1: ਐਚ ਨੂੰ ਐਮ ਕਰ ਦੇਣਾ
0: ਐਚ ਨੂੰ ਐਮ ਕਰ ਦਈਏ ਤੇ ਆਨਸਰ ਆ ਜਾਊਗਾ
2: ਹਾਂਜੀ
0: ਰਾਈਟ ਹੋ ਗਿਆ
2: ਕੀ ਆਊਗਾ ਲੈਟਰ
1: ਮਾਊਸ
2: ਬੋਲ ਕੇ
0: ਹਾਂਜੀ ਹਾਂਜੀ ਸੀਸ ਨਾਲ ਗੱਲ ਕਰਾ ਦੋ ਸਤਿ ਸ਼੍ਰੀ ਅਕਾਲ ਅਸੀਸ ਉਹ ਸਤਿ ਸ਼੍ਰੀ ਅਕਾਲ ਮਾਨੂ ਬਿੱਲੀ ਕੀ ਹਾਲ ਆ ਉਹ ਅਸੀਂ ਠੀਕ ਆ
1: ਤੁਸੀਂ ਕਿਵੇਂ ਹੋ ਯੂਟ ਸਹੀ ਚੱਲ ਰਿਹਾ
2: ਨਹੀਂ
0: ਆ ਵੀ ਬੈਸਟ ਹੈ ਆਪੇ ਫਿਰ ਪਾਪਾ ਹੋਰ ਲੈ ਕੇ ਦੇਣਗੇ ਨਾ ਨਿਊ ਆਊਗਾ ਨਿਊ ਹੈ ਨਾ
1: ਤੁਸੀਂ
0: ਰੋਜ਼ ਕੰਮ ਕਰਕੇ ਨਾ ਤੇ ਮਕੈਨਿਕ ਬਣ ਜਾਣਾ ਹੈ ਨਾ ਹਾਂ ਤੁਸੀਂ ਜਾ ਚ ਸਿੱਖ ਲੈਣੀ ਪਰ ਟਰਾਈ ਤੇ ਤੁਸੀਂ ਕਰ ਹੀ ਲਈ ਮੇਰੇ ਹਿਸਾਬ ਨਾਲ
2: ਲੰਮੀ
0: ਬਾਂਹ ਕਰਕੇ ਗੇੜਾ ਦੇ ਦੇਣੀ ਮੁਟਿਆਰੇ ਲੰਮੀ ਬਾਂਹ ਕਰਕੇ ਬਲਬਲ ਬਲਬਲ ਬਲ ਉਹ ਸ਼ਵਾ ਸ਼ਵਾ ਉਹ ਰੱਖ ਪਟਾਕਾ ਥੈਂਕ ਯੂ ਉਹ ਚੱਕ ਦੇ ਪਰ ਇੱਕ ਮਿੰਟ ਗੱਲ ਦੱਸੋ ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ ਬਾਂਹ ਕਿੱਡੀ ਕੁ ਲੰਮੀ ਕਰਾਉਣੀ ਆ ਆਂਟੀ ਪੁੱਛਦੀ ਸੀ ਵੀ ਕਿੰਨੀ ਕੁ ਬਾਂਹ ਲੰਮੀ ਕਰਾਂ ਸਾਰੀ ਵੱਡੀ ਹੋ ਗਈ ਉਹ ਜਿਹੜੀ ਜਿਹੜੀ ਉੱਤੇ ਖੰਭੇ ਤੱਕ ਪਹੁੰਚ ਜੇ ਕਿਥੋਂ ਤੱਕ ਪਹੁੰਚਾਉਣੀ ਆ ਬਾਹ? ਟੀਵੀ ਤੱਕ ਆ। ਓਕੇ ਓਕੇ ਓਕੇ ਭਰਾ, ਰਿਮੋਟ ਲੈ ਲਓ ਤੁਸੀਂ ਜ਼ਰੂਰ। ਔਰ ਇੰਨੀ ਲੰਮੀ ਬਾਂਹ ਕਰਕੇ ਤੇ ਮੁੜ ਕੇ ਉਹ ਮੁਟਿਆਰ ਨੇ ਸੂਟ ਕਿੱਦਾਂ ਪਾਉਣਾ ਵਾ, ਉਹਨੂੰ ਇੱਕ ਲੰਮੀ ਬਾਂਹ ਵਾਲਾ ਸੂਟ ਬਣਾਉਣਾ ਪਿਆ ਕਰਨਾ। ਮੁਟਿਆਰ ਨੂੰ ਪ੍ਰੋਬਲਮ ਉਹ ਨਹੀਂ ਯਾਰ, ਮੁਟਿਆਰ ਨੂੰ ਪ੍ਰੋਬਲਮ ਪਤਾ ਕਿੰਨੀ ਆਉਂਦੀ, ਉਹਦੇ ਕੋਲ ਰੋਟੀਆਂ ਨੀ ਵੇਲੀਆਂ ਜਾਣ ਡੀਆਂ, ਇੱਕ ਬਾਂਹ ਲੰਮੀ ਹੋ ਗਈ ਆ, ਬੇਚਾਰੀ ਕੋ ਏਡੀ ਬਾਂਹ ਤੁਸੀਂ ਲੰਮੀ ਕਰੀ ਜਾਂਦੇ ਜੋ ਦੀ। ਹਾਂਜੀ
1: ਬਾਂਹ ਛੋਟੀ ਕਰ,
0: ਬਾਂਹ ਨਿੱਕੀ ਕਰੋ ਭਾ, ਉਹਦੀ ਬਰਾਬਰ ਕਰੋ ਪਹਿਲਾਂ।
1: ਉਹਦੇ ਅਗਲੇ ਨੇ ਸਹੀ ਕਿਹਾ ਨਾ, ਟੀਵੀ ਤੱਕ ਪਹੁੰਚ ਜਾਏ ਹੱਥ ਬਸ।
0: ਤੇ ਨੈਕਸਟ ਸਾਡੇ ਨਾਲ ਗੁਰਪਾਲ ਤੇ ਮੰਨਤ ਆਏ ਆ ਬਾਬਾ ਤੇਰਾ ਬਾਦ। ਤੇ ਗੁਰਪਾਲ ਜੀ ਕੀ ਹਾਲ ਚਾਲ? ਸਤਿ ਸ੍ਰੀ ਅਕਾਲ
2: ਜੀ।
0: ਸਤਿ ਸ੍ਰੀ ਅਕਾਲ ਜੀ,
1: ਕੀ ਹਾਲ ਚਾਲ ਨੇ?
2: ਵਧੀਆ, ਤੁਸੀਂ ਸੁਣਾਓ?
0: ਵਧੀਆ ਯਾਰ, ਤੁਸੀਂ ਤੇ ਗੈਬ ਹੀ ਹੋ ਗਈ ਯਾਰ।
1: ਹਾਂਜੀ,
0: ਕਿੱਥੇ ਗੈਬ ਹੋ ਗਏ ਤੁਸੀਂ? ਤੇ ਤੁਸੀਂ ਤੇ ਯਾਰੀ ਤੋੜਤੀ ਹੈ, ਮੈਂ ਵੇਖਿਆ ਸੀ ਤੈਨੂੰ।
2: ਗੈਬ ਹੋ ਗਏ
0: ਸਾਂ? ਮੈਂ ਵੇਖਿਆ ਸੀ ਤੈਨੂੰ
2: ਕਿੱਥੇ?
0: ਗੁਰਪਾਲ ਨੂੰ ਮੈਂ ਵੇਖਿਆ ਸੀ ਸੰਡੇ, ਪ੍ਰੈਕਟਿਸ ਕਰਨ ਡਿਆ ਸੀ।
2: ਮੈਂ ਵੀ ਤੁਹਾਨੂੰ ਵੇਖਿਆ ਸੀ।
0: ਕਿੱਥੇ ਭਲਾ?
1: ਤਾਂ ਹੀ ਫੋਨ ਆਇਆ।
0: ਕਿੱਥੇ?
2: ਸੰਡੇ ਇਨਡੋਰ ਟ੍ਰੇਨਿੰਗ।
0: ਨਾ ਸੰਡੇ ਭਲਾ ਇਨਡੋਰ ਟ੍ਰੇਨਿੰਗ ਕੀਤੀ ਸੀ?
2: ਇਨਡੋਰ ਕੀਤੀ ਸੀ?
0: ਚੇਤਾ ਕਰ ਹਾਂ ਭਲਾ, ਆ ਜਿਹੜਾ ਕੱਲ ਕੱਲ ਭਲਾ ਕਿੱਥੇ ਟ੍ਰੇਨਿੰਗ ਕੀਤੀ ਸੀ? ਕੱਲ
2: ਮੈਂ ਤਾਂ ਕੱਲ ਆਊਟਡੋਰ ਕੀਤੀ ਸੀ, ਪਰ ਲਾਸਟ ਲਾਸਟ ਸੰਡੇ ਲਾਸਟ।
0: ਤੇ ਮੈਂ ਤੈਨੂੰ ਕੱਲ ਵੇਖਿਆ ਸੀ।
2: ਤੁਸੀਂ ਕੱਲ ਦੇਖਿਆ ਸੀ ਪਰ ਮੈਂ ਨਹੀਂ ਦੇਖਿਆ ਨਾ।
0: ਤੁਸੀਂ ਨਹੀਂ ਵੇਖਿਆ ਭਾਜੀ, ਮੈਂ ਤੁਹਾਨੂੰ ਵੇਖ ਲਿਆ ਸੀ, ਫਿਰ ਮੈਂ ਡਿਸਟਰਬ ਨਹੀਂ ਕੀਤਾ। ਮੈਂ ਕਿਹਾ ਵੀ ਬੜਾ ਏ ਤੇ ਮੁੰਡਾ ਤਿਆਰ ਤਿਉਰ ਹੋਇਆ, ਹੈਲਮੇਟ ਹੁਲਮੇਟ ਪਾਇਆ ਤੇ ਇਹਦੇ ਪਛਾਣਿਆ ਨਾ ਜਾਵੇ।
1: ਵਾਹ,
0: ਇਹਨੇ ਮਾਰਦਾ ਸੀ ਚੌਕੇ ਖਿੱਚ ਖਿੱਚ ਕੇ।
1: ਓਹੋ, ਫਿਊਚਰ ਸੁਪਰ ਸਟਾਰਸ।
0: ਹੋਰ ਕੱਲ ਵੇਖਿਆ ਸੀ ਮੈਂ ਤੈਨੂੰ। ਮੈਂ ਕੱਲ ਵੇਖਿਆ ਸੀ ਤੁਸੀਂ ਆਊਟਡੋਰ ਜਿਹੜੇ ਬਰਨ ਸਾਈਡ ਵਾਲੇ ਨੈਟ ਆ ਉਹਦੇ ਵਿੱਚ ਹੋ ਤੁਸੀਂ ਪਾਪਾ ਦੇ ਨਾਲ।
2: ਆਊਟਡੋਰ ਸੀ, ਉੱਥੇ ਮਜ਼ਾ ਆਇਆ ਸੀ।
0: ਹਾਂ, ਆਊਟਡੋਰ ਵਾਲੇ ਚ ਵੇਖਿਆ ਸੀ ਮੈਂ। ਅੱਜ ਕੱਲ ਫਿਰ ਕ੍ਰਿਕਟ ਹੀ ਖੇਡਦੇ ਤੁਸੀਂ? ਹਾਂ
2: ਜੀ, ਕਈ ਵਾਰੀ ਮੈਂ ਫੁੱਟਬਾਲ ਵੀ ਖੇਡਦਾ।
0: ਅੱਛਾ, ਕਈ ਵਾਰੀ ਫੁੱਟਬਾਲ ਖੇਡਦੇ? ਓਕੇ, ਗੁੱਡ। ਰਿਪੋਰਟ ਹੋ ਗਿਆ ਤੇ ਹੁਣ ਆਇਆ ਕਰੋਗੇ ਫਿਰ ਛੁੱਟੀਆਂ ਚ?
2: ਆਇਆ ਕਰਾਂਗੇ ਕਿਉਂਕਿ ਹੁਣ ਛੁੱਟੀਆਂ ਹੈਗੀਆਂ ਨੇ।
0: ਚਲੋ ਠੀਕ ਆ ਫਿਰ, ਆ ਤੇ ਗੁੱਡ ਆ ਭਾਈ, ਹੁਣ ਫਿਰ ਛੁੱਟੀਆਂ ਚ ਗੁਰਪਾਲ ਤੇ ਮੰਨਤ ਆਇਆ ਕਰਨਗੇ। ਥੈਂਕ ਯੂ ਗੁਰਪਾਲ ਜੀ, ਤੇ ਕੀ ਸੁਣਾਓਗੇ ਫਿਰ ਅੱਜ?
2: ਅੱਜ ਮੈਂ ਬੁਝਾਰਤ ਸੁਣਾਉਂਗਾ।
0: ਅੱਜ ਤੁਸੀਂ ਬੁਝਾਰਤ ਸੁਣਾਓਗੇ ਤੇ ਇੱਕ ਮਿੰਟ ਮੈਨੂੰ ਤੁਸੀਂ ਨਾ ਡਡਵਾਲ ਸਾਹਿਬ ਨੂੰ ਵੀ ਲੈ ਲੈਣ ਦਿਓ।
2: ਸੀ ਵਕੀਲ ਦਾ ਪਿਤਾ ਜੱਜ ਸੀ, ਤੇ ਦੱਸੋ ਡਾਕਟਰ ਕੌਣ ਸੀ?
0: ਫੇਰ ਦੁਬਾਰਾ
2: ਦੱਸੋ,
0: ਇੱਕ ਵਾਰੀ ਦੁਬਾਰਾ ਦੱਸੋ। ਫੇਰ
2: ਡਾਕਟਰ ਦਾ ਬੇਟਾ ਵਕੀਲ ਸੀ, ਵਕੀਲ ਦਾ ਪਿਤਾ ਜੱਜ ਸੀ, ਤੇ ਦੱਸੋ ਡਾਕਟਰ ਕੌਣ ਸੀ?
0: ਦੱਸੋ ਜੀ,
1: ਸਿਰੀ ਘੁਮਾਤਾ ਸਾਰੇ ਸਿਰੇ ਕਿਤੇ।
0: ਡਾਕਟਰ ਦਾ ਬੇਟਾ ਵਕੀਲ ਸੀ,
1: ਵਕੀਲ ਸੀ, ਤੇ ਵਕੀਲ ਦਾ
2: ਬੇਟਾ ਵਕੀਲ ਸੀ, ਤੇ ਵਕੀਲ ਦਾ ਪਿਤਾ ਜੱਜ ਸੀ, ਤੇ ਦੱਸੋ ਡਾਕਟਰ ਕੌਣ ਸੀ?
1: ਜਿਹਦਾ ਬੇਟਾ ਵਕੀਲ ਸੀ।
0: ਫੇ ਵਕੀਲ ਕੌਣ ਸੀ ਹੈਨਾ? ਅੱਛਾ ਨਹੀਂ, ਡਾਕਟਰ ਕੌਣ ਸੀ? ਡਾਕਟਰ ਉਹਨਾਂ ਦੋਵਾਂ ਭਰਾਵਾਂ ਦਾ ਪਿਓ?
2: ਨਹੀਂ।
0: ਹਾਂ, ਇਹੋ ਹੀ।
2: ਤੁਸੀਂ ਗੈਸ ਕਰੋ ਫੇਰ।
0: ਡਾਕਟਰ ਦਾ ਬੇਟਾ ਵਕੀਲ ਸੀ ਹੈ?
2: ਹਾਂਜੀ, ਤੇ ਵਕੀਲ ਦਾ ਪਿਤਾ ਜੱਜ ਸੀ, ਤੇ ਦੱਸੋ ਡਾਕਟਰ ਕੌਣ ਸੀ?
0: ਵਕੀਲ ਦਾ ਪਿਤਾ ਜੱਜ ਸੀ, ਡਾਕਟਰ ਦਾ ਬੇਟਾ
2: ਵਕੀਲ ਭਰਾ ਦੱਸੋ ਡਾਕਟਰ ਕੌਣ ਸੀਗਾ
0: ਡਾਕਟਰ ਕੌਣ ਸੀ ਓਕੇ ਡਾਕਟਰ ਦਾ ਬੇਟਾ ਵਕੀਲ ਸੀ
2: ਹਾਂ ਜੀ
0: ਹਾਂ ਤੇ ਵਕੀਲ ਦਾ
2: ਤੇ ਵਕੀਲ ਦਾ ਪਿਤਾ ਜੱਜ ਸੀ
1: ਪਾਤਾ
0: ਹੈ
1: ਹੁਣੀ ਤੇ ਮਸਾਂ ਅਸੀਂ ਬਦਾਮ ਜਿੱਤੇ ਸੀਗੇ ਇਹ ਤੇ ਬੜਾ ਟਫ
0: ਹੈ ਇਹ ਇੱਕ ਅੰਕਲ ਕਹਿੰਦੇ ਮਾਂ ਗੁਰਪਾਲ ਦਾ ਆਂਸਰ ਮਾਂ ਵਾ ਕਿਉਂਕਿ ਉਹਦਾ ਜਿਹੜਾ ਡਾਕਟਰ ਦਾ ਬੇਟਾ ਵਕੀਲ ਸੀ ਤੇ ਜਿਹੜੀ ਉਹ
1: ਡਿਫਾਈਨ ਹਾਂ
0: ਮਾਂ ਜਿਹੜੀ ਜੱਜ ਆ
1: ਟ੍ਰਿਕ ਹੀ ਕਰਤਾ ਟ੍ਰਿਕ
0: ਇਹਦਾ ਮਤਲਬ ਵੀ ਉਹਦੀ ਮਾਂ
1: ਨਹੀਂ ਮਾਂ ਡਾਕਟਰ ਹੈ ਨਾ ਮਾਂ ਤੇ ਡਾਕਟਰ ਹੋਈ ਨਾ
0: ਹਾਂ ਥੈਂਕ ਯੂ ਤੁਸੀਂ ਤੇ ਯਾਰ ਚੱਕਰਾਂ ਚ ਪਾਤਾ ਸਵੇਰੇ ਸਵੇਰੇ
1: ਗੁੱਡ ਵਨ ਗੁੱਡ ਵਨ
0: ਥੈਂਕ ਯੂ ਗੁਰਪਾਲ ਜੀ ਨਾਲੇ ਬਲੇਟਿਡ ਹੈਪੀ ਬਰਥਡੇ ਤੁਹਾਡਾ ਤੇ ਬਰਥਡੇ ਵੀ ਲੰਘ ਕੇ ਗਿਆ ਓਏ
2: ਹਾਂਜੀ ਥੈਂਕ ਯੂ
0: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਬਰਥਡੇ ਬੋਏ ਤੇ ਮੰਨਤ ਹੈਗੀ
2: ਹਾਂਜੀ
0: ਹਾਂਜੀ ਮੰਨਤ ਨਾ ਵੀ ਕਰਾਓ ਗੱਲ ਸਤਿ
3: ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
0: ਸਤਿ ਸ਼੍ਰੀ ਅਕਾਲ ਮੰਨਤ ਕੀ ਹਾਲ ਹੈ
3: ਵਧੀਆ ਤੁਸੀਂ ਸੁਣਾਓ
0: ਸਹਿਮੀ ਠੀਕ ਆ ਮੰਨਤ ਤੁਹਾਡਾ ਜੀ ਨਹੀਂ ਕਰਦਾ ਸਾਡੇ ਨਾਲ ਗੱਲ ਕਰਨ ਨੂੰ
3: ਨਹੀਂ ਸਾਡਾ ਸਕੂਲ ਨਾ ਛੇਤੀ ਲੱਗ ਜਾਂਦਾ ਹੈ
0: ਓਏ
3: ਹੋਏ ਇਸ ਸਾਲ ਮੈਂ ਸਕੂਲ ਕੈਪਟਨ ਵੀ ਹਾਂ ਸੋ ਉਸ ਤੋਂ ਵੀ ਛੇਤੀ ਜਾਣਾ ਪੈਂਦਾ ਹੈ
0: ਓਏ ਹੋਏ ਕੈਪਟਨ ਸਾਹਿਬ ਗੁੱਡ ਥੈਂਕ ਯੂ ਪੁੱਤ ਤੇ ਕੀ ਸੁਣਾਓਗੇ ਫਿਰ ਅੱਜ
3: ਮੈਂ ਅੱਜ ਇੱਕ ਚੁਟਕਲਾ ਸੁਣਾਉਂਗੀ
0: ਹਾਂਜੀ
3: ਪਤਨੀ ਰਸਗੁੱਲੇ ਖਾ ਰਹੀ ਸੀ ਤੇ ਪਤੀ ਕਹਿੰਦਾ ਮੈਨੂੰ ਵੀ ਸਵਾਦ ਦਿਖਾ ਦੇ ਤੇ ਪਤਨੀ ਕਹਿੰਦੀ ਇੱਕ ਲੈ ਲੋ ਤੇ ਉਹਨੇ ਇੱਕ ਦੇ ਦਿੱਤਾ ਤੇ ਪਤੀ ਕਹਿੰਦਾ ਇੱਕ ਹੀ ਤੇ ਪਤਨੀ ਕਹਿੰਦੀ ਹਾਂ ਬਾਕੀ ਦਾ ਵੀ ਸਵਾਦ ਇਹੋ ਜਿਹਾ ਹੀ ਹੈ
0: ਪਤਨੀ ਦੇ ਹੱਥ ਡੱਬਾ ਥੈਂਕ ਯੂ ਮਨਨ
1: ਥੈਂਕ ਯੂ ਮਨਨ
3: ਥੈਂਕ ਯੂ
0: ਥੈਂਕ ਯੂ ਹੈਵ ਅ ਨਾਈਸ ਡੇ ਤੇ ਨੈਕਸਟ ਸਾਡੇ ਨਾਲ ਸੀ ਮਨਨਤ ਫਤਿਹ ਸਤਿ ਸ਼੍ਰੀ ਅਕਾਲ ਮਨਨਤ ਫਤਿਹ ਕੀ ਹਾਲ ਹੈ
4: ਸਤਿ ਸ਼੍ਰੀ ਅਕਾਲ ਅੰਕਲ ਜੀ
0: ਸਤਿ ਸ਼੍ਰੀ ਅਕਾਲ ਮਨਨਤ ਜੀ ਮਨਨਤ ਤੂੰ ਤੇ ਕੁੜੀਏ ਵਿੱਚ ਹੀ ਵੜ ਆਈ ਹੈ ਇੰਨੀ ਜ਼ੋਰ ਦੀ ਆਵਾਜ਼ ਕੱਢੀ ਡਰਾ ਹੀ ਦਿੱਤਾ ਸੀ ਮੈਨੂੰ ਹੈ ਮੈਨੂੰ ਲੱਗਾ ਮੇਰੇ ਕੰਨਾਂ 'ਚ ਹੀ ਵੜ ਗਈ ਆ ਕੇ ਕੁੜੀ ਹੈ ਪਰ ਇਹ ਨਾਈਸ ਹੀ ਇੱਦਾਂ ਦੀ ਆਵਾਜ਼ ਚਾਹੀਦੀ ਹੈ
1: ਤੁਹਾਡੀ ਕਿਵੇਂ ਜਾ ਰਹੀ ਹੈ ਛੁੱਟੀਆਂ ਹਜੇ ਤਾਂ ਪਹਿਲਾ ਹੀ ਦਿਨ ਹੈ ਛੁੱਟੀਆਂ ਦਾ
0: ਹੈ ਮੰਨਤ
1: ਹੁਣ ਗਾਇਬ ਵੀ
0: ਹੈਲੋ
1: ਮੰਨਤ
0: ਕਿੱਥੇ ਚੱਲ ਗਈ ਪਾਣੀ ਪੀਣ ਚੱਲ ਗਈ ਹੈ ਨਹੀਂ ਮੰਨਤ
1: ਕਹਿੰਦੀ ਮੈਂ ਇੱਕ ਵਾਰ ਚ ਸਾਰੀ ਆਵਾਜ਼ ਕੱਟਦੀ ਹੁਣ ਮੇਰੀ ਆਵਾਜ਼ ਚਲੀ ਗਈ
0: ਚਲੋ ਮੈਨੂੰ ਲੱਗਦਾ ਬਿਜ਼ੀ ਹੋ ਗਈ ਆਪਾਂ ਫਿਰ ਤਵਨੀਤ ਹੋਣਾ ਨਾ ਉਹਨਾਂ ਚਿਰ ਗੱਲ ਕਰ ਲੈਂਦੇ ਸਤਿ ਸ਼੍ਰੀ ਅਕਾਲ ਤਵਨੀਤ ਤੁਸੀਂ ਆਉਂਦੇ ਰਹੋ ਸਾਰੇ ਗਾਇਬ ਹੋ ਗਿਆ
1: ਆਪਣੇ ਵੱਲੋਂ ਤਾਂ ਨਹੀਂ ਹੈ ਕੁਛ
0: ਹੈਲੋ
1: ਹੈਲੋ
0: ਕੀ ਕਿਹਾ ਜਾ ਸਕਦਾ ਭਾਈ ਚਲੋ ਆਪਾਂ ਵੇਖਦੇ ਹਾਂ ਵੀ ਆਹ ਕੁੜੀ ਕੀ ਕਹਿੰਦੀ ਆ ਅਜ਼ੀਜ਼ ਤੁਹਾਨੂੰ ਆਵਾਜ਼ ਆਉਂਦੀ ਆ ਹੈਲੋ ਆਉਂਦੀ ਆ ਓਕੇ ਚਲੋ ਫਿਰ ਇਹ ਮੰਨਤ ਦਾ ਹੀ ਕੁਛ ਹੋਇਆ ਕੰਮ ਖਰਾਬ ਚਲੋ ਫਿਰ ਤੁਸੀਂ ਸੁਣਾਓ ਕੀ ਸੁਣਾਓਗੇ
1: ਸਤਿ ਸ਼੍ਰੀ ਅਕਾਲ ਅਜ਼ੀਜ਼
0: ਨਵੀਂ ਬੋਲੀ ਸੁਣਾਓਗੇ ਓਕੇ ਓਕੇ ਓਕੇ
2: ਫਿਰ ਮੈਂ ਗੱਲਾਂ ਕਰੂੰ
0: ਓਕੇ ਓਕੇ
1: ਸੁਣਾਓ ਸੁਣਾਓ
2: ਉਂਝ ਤਾਂ ਮਾਸੀ ਡੇਟਿੰਗ ਕਰਦੀ ਉਂਝ ਤਾਂ ਮਾਸੀ ਡੇਟਿੰਗ ਕਰਦੀ ਪਕੌੜੇ ਖਾ ਗਈ ਪਲੇਟਾਂ ਚਾਰ ਨੀ ਮਾਸੀ ਗੋਰੀ ਇੰਜਨੀ ਕਟਣਾ ਪਾਰ
0: ਨੀ ਮਾਸੀ ਗੋਰੀ ਇੰਜਨੀ ਕਟਣਾ ਪਾਰ ਨੀ ਮਾਸੀ ਗੋਰੀ
2: ਬਲੇ ਬਲੇ ਬਲੇ ਬਲੇ
0: ਨਾ ਨਾ ਨਾ ਨਾ ਨਾ ਰੇ ਭਾਰ ਨੀ ਕੱਟਣਾ ਨਾ ਰੇ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਰੇ ਨਾ ਨਾ ਨਾ ਨਾ ਨਾ ਰੇ ਨਾ ਰੇ
1: ਨਾ
0: ਨਾ ਰੇ ਨਾ ਰੇ ਨਾ ਰੇ ਮੋਟੀ ਮਾਸੀ ਮਾਸੀ ਮਾਸੀ ਮੋਟੀ ਮਾਸੀ
2: ਹੁਣੇ ਚੱਕਦਾ ਮੇਰਾ ਫੋਨ।

0: ਹੈ
1: ਨਹੀਂ ਚੱਕ ਲਿਆ ਫਿਰ ਮੈਨੂੰ ਤਾਂ ਵਧੀਆ ਲੱਗਿਆ
0: ਵਧੀਆ ਲੱਗਿਆ ਓਕੇ ਓਕੇ ਠੀਕ ਹੈ ਸਾਨੂੰ ਲੱਗਾ ਵੀ ਤੁਸੀਂ ਹਲੇ ਸ਼ਾਇਦ ਸੋਮਨ ਸਾਹਮਣੇ ਹੋਣਾ
1: ਬੈੱਡ ਤੇ ਸਿਲ ਬੈਠੀ ਸੀ ਕੋਈ ਮੇਰੀ ਜੀ ਨਹੀਂ ਕਰ ਰਿਹਾ ਸੀ
0: ਥੱਲੇ ਹਾਏ ਓਏ ਹੋਏ ਹੋਏ
2: ਹੋਏ ਵੀ ਇੰਨੀ ਸੋਹਣੀ ਬੋਲੀ
0: ਚਲੋ ਫਿਰ ਦਵਾ ਦਵ ਸੌਂ ਜਾਓ ਫਿਰ ਦੁਬਾਰਾ ਛੁੱਟੀ ਆ ਕੇ ਚਲੋ ਸੌਂ ਜਾਓ ਫਿਰ
1: ਹੁਣ ਮੇਰੇ ਸਾਰੇ ਕਲਾਸਾਂ ਦੀ ਛੁੱਟੀ ਆ ਇੱਕ ਮੇਰੇ ਇੰਗਲਿਸ਼ ਸਕੂਲ ਇੱਕ ਪੰਜਾਬੀ ਸਕੂਲ ਇੱਕ ਪੜੰਗਾ
0: ਪੜੰਗਾ ਇਹ ਕਿਹੜਾ ਪੜੰਗਾ
1: ਇੱਕ ਪੰਜਾਬੀ ਸਕੂਲ ਇੱਕ ਇੰਗਲਿਸ਼ ਸਕੂਲ ਇੱਕ ਭੰਗੜਾ ਸਕੂਲ
0: ਅੱਛਾ ਭੰਗੜਾ ਓਕੇ ਓਕੇ ਓਕੇ ਓਕੇ ਹਾਂ ਸਵੇਰੇ ਸਵੇਰੇ ਪੜੰਗਾ ਹੀ ਹੁੰਦਾ ਵਾ ਗਿੱਧਾ ਤੇ ਪੜੰਗਾ ਅਸੀਂ ਇਸ ਨਾਲ ਹੋਰ ਕੀ ਹੋਰ ਕੀ ਹੋਰ ਸਾਰਾ
1: ਥੈਂਕ
0: ਯੂ ਤੇ ਮੰਨਤ ਫਤਿਹ ਜੇ ਤੈਨੂੰ ਆਵਾਜ਼ ਆਉਂਦੀ ਆ ਤੇ ਤੁਸੀਂ ਆਪਣੀ ਵਾਰੀ ਲੈ ਲੋ ਬਈ
2: ਸੁਣਾਓਗੇ
0: ਫਿਰ
2: ਜਰੂਰ ਬਣਾ ਕੇ ਚੈੱਕ ਕਰੀ ਜਾਂਦੇ ਡੱਬਿਆਂ ਤੋਂ ਕੱਢ ਕੇ ਵੀ ਚੈੱਕ ਕਰ ਲਈਦਾ
0: ਉਹਨੂੰ ਪਤਾ ਨਾ ਜਦੋਂ ਨਵੇਂ ਬਣਦੇ ਉਦੋਂ ਨਹੀਂ ਚੈੱਕ ਕਰਾਈ
2: ਨਹੀਂ ਚੈੱਕ ਕਰੀਦਾ ਤਾਜੇ ਤਾਜੇ
0: ਹਾਂਜੀ ਕੀ ਸੁਣਾਓਗੇ
1: ਅੱਜ ਮੈਂ ਸੁਣਾਉਂਗੀ ਇੱਕ ਬੋਲੀ
0: ਹਾਂਜੀ
1: ਮਾਵਾਂ ਧੀਆਂ ਕੱਪੜੇ ਧੁੰਦੀਆਂ ਮਾਵਾਂ ਧੀਆਂ ਕੱਪੜੇ ਧੁੰਦੀਆਂ ਫੱਟੇ ਨਾਲ ਫੱਟਾ ਜੋੜ ਕੇ ਹੁਣ ਕਿਉਂ ਮਾਏ ਰੋਂ

0: ਮੰਨੇ ਤਾਂ ਹੁਣ ਤਾਂ ਫੱਟਾ ਕੋਈ ਵਰਤਦਾ ਹੀ ਨਹੀਂ, ਫੱਟਾ ਤੇ ਸਾਡੀ ਜਨਰੇਸ਼ਨ ਤੋਂ ਹੀ ਖਤਮ ਹੋ ਗਿਆ ਉਸ ਤੋਂ ਪਹਿਲਾਂ।
1: ਹਾਂਜੀ
2: ਹਾਂ, ਮੈਂ ਛੇਤੀ ਛੇਤੀ ਦੋ ਗੱਲਾਂ ਦੱਸਣੀ ਆ। ਪਹਿਲੀ ਚੀਜ਼ ਇਹ ਆ ਕਿ ਮੈਂ ਤਾਂ ਫੱਤੇ ਆਲਰੇਡੀ ਲਾ ਕੇ ਤਿਆਰ ਹੋ ਵੀ ਗਏ।
1: ਵੈਰੀ ਨਾਈਸ, ਵੈਰੀ ਨਾਈਸ।
2: ਦੂਜੀ ਚੀਜ਼ ਇਹ ਆ ਕਿ ਅਮਰਿੰਦਰ ਗਿੱਲ ਦੇ ਮੁੰਡੇ ਦੇ ਆਇਆ ਸੀਗਾ ਨਵਾਂ ਗਾਣਾ, ਦੋ ਆਏ ਸੀਗੇ ਇਸ ਮਹੀਨੇ, ਇੱਕ ਤਾਂ ਮੇਰਾ ਜ਼ਿਆਦਾ ਹੀ ਫੇਵਰੇਟ ਆ।
1: ਕਿਹੜਾ ਕਿਹੜਾ?
2: ਉਹ ਹੈਗਾ ਗਿੱਲ ਐਸ ਜ਼ੈਡ ਐਨ।
1: ਹੈ
0: ਇੰਨੀ ਤਿਆਰ ਸ਼ਿਆਰ ਹੋ ਕੇ ਕਿੱਥੇ ਚੱਲੀ ਸੰਗਤਾਂ ਅੱਜ?
1: ਰਿਟਾਇਰ ਅੰਕਲ ਵਾਂਗੂ ਸਵੇਰੇ ਸਵੇਰੇ ਪੱਗ ਬੰਨ ਲਈ ਹੈ।
0: ਸਹੀ ਗੱਲ।
1: ਅੱਛਾ ਮੈਚ ਆ, ਗੁੱਡ ਗੁੱਡ ਲੱਕ, ਗੁੱਡ ਲੱਕ, ਗੁੱਡ ਲੱਕ ਫਤਿਹ। ਫਤਿਹ ਕਿਹੜਾ ਖੇਡਦਾ ਤੂੰ, ਅੰਡਰ 10 ਕਿ ਅੰਡਰ 12 ਕਿਹੜਾ ਖੇਡਦਾ?
2: ਅੰਡਰ
1: 12। ਅੰਡਰ 12? ਓਏ ਓਏ ਓਏ ਓਏ ਓਏ, ਫਿਰ ਤਾਂ ਵੱਡਾ ਬੈਟ ਹੋ ਗਿਆ ਤੁਹਾਡੇ ਕੋਲ। ਕੀ ਸੁਣਾਓਗੇ ਫਿਰ?
2: ਅੱਜ ਮੈਂ ਸੁਣਾਉਂਗਾ ਇੱਕ ਬਜ਼ੁਰਗ।
1: ਹਾਂਜੀ ਹਾਂਜੀ,
0: ਲੋਡ ਹੋ ਰਹੀ ਹੈ।
2: ਕਿਹੜੀ ਚੀਜ਼ ਆ ਉਹ, ਕਿਹੜੀ ਚੀਜ਼ ਆ ਜਿਹੜੀ ਚਾਰ ਛੁਪੇ ਦੇ ਘੁੰਮਦੀ ਆ ਪਰ ਆਪਾਂ ਨੂੰ ਦਿਸਦੀ ਨਹੀਂ?
1: ਅੱਛਾ, ਕਿਹੜੀ ਚੀਜ਼ ਜਿਹੜੀ ਚਾਰ ਛੁਪੇ ਘੁੰਮਦੀ ਪਰ ਆਪਾਂ ਨੂੰ ਦਿਖਦੀ ਨਹੀਂ ਆ?
2: ਹਾਂਜੀ,
1: ਚਾਰ ਛੁਪੇ ਘੁੰਮਦੀ। ਮੱਛਰ?
2: ਨਹੀਂ।
1: ਤਿੱਤਲੀ?
2: ਨਹੀਂ।
1: ਹਵਾ? ਭੂੰਡੀ? ਪੋਲਨ?
0: ਪੋਲਨ ਸਹੀ ਗੱਲ।
2: ਹਾਂਜੀ, ਹਵਾ ਹਵਾ ਹਵਾ।
1: ਪੋਲਨ ਠੀਕ ਹੀ ਯਾਰ, ਪੋਲਨ ਰੱਖ ਲਈਏ, ਪੋਲਨ ਠੀਕ ਹੀ। ਯਾਨੀ ਯਾਰ ਲੈ ਦੇ ਕੇ ਨਾ ਪੋਲਨ ਕਰੀਏ, ਹੈਂ? ਵੇਖੋ ਜੇ ਕੁਛ ਹੋ ਸਕਦਾ ਤੇ ਪੋਲਨ ਕਰੀਏ ਥੋੜਾ ਜਿਹਾ, ਮਤਲਬ

0: ਕਰੋ, ਪੋਲਨ ਕਰੀਏ ਯਾਰ ਥੋੜਾ ਜਿਹਾ, ਮਤਲਬ ਕੋਈ ਜੇ 150 ਲੈ ਕੇ ਪੋਲਨ ਹੁੰਦਾ ਨਾ ਤੇ ਉਹ ਜ਼ਿਆਦਾ ਵਧੀਆ ਜੀ,
1: ਉਹ ਫਿੱਟ ਹੋ ਰਿਹਾ।
0: ਹਾਂ ਤਵਨੀਤ, ਸਤਿ ਸ੍ਰੀ ਅਕਾਲ ਤਵਨੀਤ, ਤੁਸੀਂ ਆਉਂਦੇ ਰਹੋ ਸਿਬਲਿੰਗਸ।
1: ਸਾਸ਼ਾ ਬੋਲਦੀ
0: ਹੈ ਤੁਹਾਨੂੰ, ਆਂਟੀ ਨੇ ਬਿਲਕੁਲ ਪਤਾ ਨੀ ਲੱਗਦਾ ਆਂਟੀ ਨੂੰ, ਹੈਨਾ।
1: ਮੈਂ ਕਿਤੇ ਹੋਰ ਹੀ ਚਲੀ ਗਈ ਸੀ।
0: ਐਸ਼ਲਿਨ,
2: ਹਾਂਜੀ,
0: ਕੀ ਹਾਲ ਚਾਲ ਹੈ? ਵਧੀਆ ਵਧੀਆ। ਕਿੱਦਾਂ ਲੜ ਲਿਆ ਸਵੇਰੇ ਸਵੇਰੇ ਕਿ ਨਹੀਂ ਹਲੇ?
2: ਥੋੜਾ
0: ਜਾ ਨਾ। ਵੈਰੀ ਗੁੱਡ, ਵੈਰੀ ਗੁੱਡ। ਕਿਹਦੇ ਨਾਲ ਲੜੇ ਹੋ, ਦੀਦੀ ਨਾਲ ਕਿ ਭਰਾ ਨਾਲ?
2: ਵੀਰਜੀ
0: ਨਾਲ ਲੜੇ ਨਾ। ਹਾਂ,
1: ਵੀਰਜੀ ਨਾਲ ਬੜਾ ਲੜਦੀ ਹੈ ਅਸ਼ਨੀ,
0: ਕਿਉਂਕਿ ਇਹ ਸਵੇਰੇ ਸਵੇਰੇ
2: ਖੇਡ ਰਹੇ ਸੀ।
0: ਹਾਂ, ਖੇਡਦੇ ਇੰਨਾ ਕਿ ਤੇ ਬੰਦਾ ਹੁੰਦਾ ਵਾ ਦੇ। ਜੀਭ ਕੱਢ ਰਿਹਾ, ਜੀਭ ਕੱਢ ਰਿਹਾ। ਓ ਕੋਈ ਨੀ, ਚੁਟਕਲਾ ਚਟਕਲਾ ਸੁਣਾ ਕੇ ਫਿਰ ਤੁਸੀਂ ਵੀ ਕੁਛ ਨਾ ਕੁਛ ਕਰ ਸਕਦੇ ਹੋ ਤੁਸੀਂ। ਵੋਟੀ ਮਿਲੂਗੀ ਵਿੰਗੇ ਮੂੰਹ ਵਾਲੀ। ਹੋਰ ਉਹਨੂੰ, ਤੈਨੂੰ ਏਦਾਂ ਦੇ ਮੂੰਹ ਵਾਲੀ ਵੋਟੀ ਮਿਲਣੀ ਤੈਨੂੰ?
2: ਹਾਂਜੀ,
0: ਫਿਰ ਸ਼ਾਇਦ ਹਟ ਜੇ। ਹੈ
2: ਤੈਨੂੰ
0: ਲੱਗਦਾ ਕੁੜੀਏ ਸਭ ਪਤਾ ਨੂੰ? ਕੋਈ ਨੀ, ਪੁੱਛਦੇ ਆ ਆਪਾਂ ਉਹਨੂੰ, ਤੁਸੀਂ ਦੱਸੋ ਕੀ ਸੁਣਾਓਗੇ।
2: ਸ਼ਨੀਵਾਰ ਜੋ ਜਿਆਦਾ ਕੰਮ ਤੋਂ ਆਏ 12 ਵਿਚ ਰਾਤ ਨੂੰ, ਡੈਡਾ ਦਾ ਫਰੈਂਡ ਦਾ ਫੋਨ ਆਇਆ। ਡੈਡਾ ਕਹਿੰਦੇ, ਉਹ ਕਹਿੰਦੇ, ਗਗਨਾ ਹਾਈਕਿੰਗ ਕਰਨ ਜਾਣਾ ਸਾਡੇ ਨਾਲ ਸਵੇਰੇ 5 ਵਜੇ? ਤੇ ਫਿਰ ਡੈਡਾ ਕਹਿੰਦੇ, ਠੀਕ ਹੈ, ਚੱਲ ਪਾਂਗੇ।
0: ਅੱਛਾ,
2: ਫਿਰ
1: ਚੱਲ ਗਏ
2: ਸੀ ਜਦੋਂ, ਤੇ ਫਿਰ ਜਦੋਂ ਅਸੀਂ ਕਹਿੰਦੇ 1000 ਸਟੈਪ ਲੈ ਕੇ ਜਾ ਰਹਾ, ਉਹਦਾ ਫਿਰ ਡੈਡਾ ਕਹਿੰਦੇ,
0: ਚੁਟਕਲਾ ਤੇ ਨਹੀਂ, ਇਹਨੂੰ ਨਾ ਚੁਟਕਲਾ ਤੇ ਅੱਗੇ ਬ੍ਰੈਕਟ ਚ ਪੜਾਸ ਲਿਖ ਲੋ।
2: ਸਤਿ ਸ੍ਰੀ ਅਕਾਲ ਕੀ ਹਾਲ ਨੇ ਇਹ ਕਿਵੇਂ ਹੋ ਗਿਆ
0: ਅੱਜ ਕਿਥੋਂ ਫੁੱਲੀਆਂ ਸਵੇਰੇ ਸਵੇਰੇ ਹੱਥ ਲੱਗ ਗਈਆਂ?
2: ਤੁਸੀਂ ਕਿਹਾ ਸੀ ਨਹੀਂ?
0: ਅੱਛਾ, ਕਿਹਾ ਸੀ ਕੀ? ਕਿਹਾ ਸੀ?
2: ਹਾਂਜੀ, ਤੁਸੀਂ ਕਿਹਾ ਵੀਰ ਜੀ ਮੈਨੂੰ ਬੁਲਾਇਆ ਕਰੋ।
0: ਅੱਛਾ,
1: ਅੱਜ ਵੀ ਜੀ
2: ਫਿਰ ਤੁਸੀਂ ਫਿਰ ਤੁਹਾਡੀ ਚੀਜ਼ਾਂ ਯਾਦ ਰਹੂਗੀ।
0: ਅੱਛਾ ਯਾਦ ਰਹਾ, ਓਕੇ ਓਕੇ ਓਕੇ ਓਕੇ। ਆ ਤੇ ਫਿਰ ਆ ਤੇ ਰਹੀ ਨਹੀਂ,
1: ਫਾਇਦਾ ਨਹੀਂ ਹੋਇਆ
0: ਹੈ।
2: ਹਾਂਜੀ ਤੁਹਾਨੂੰ ਯਾਦ ਨਹੀਂ, ਯਾਦ ਹੈ ਪਰ ਤੁਹਾਨੂੰ ਵੀ ਜੀ।
0: ਓਕੇ ਹੋਰ ਸੁਣਾਓ, ਸੁਸਤੀ ਸਸਤੀ ਲੱਥ ਗਈ ਕਿ ਨਹੀਂ?
2: ਹਾਂਜੀ ਲੱਥ ਗਈ।
0: ਓਹੋ ਕਿੱਥੇ ਰੱਖੀ ਲਾ ਕੇ?
2: ਡੈਡ ਨੂੰ ਦੇਤੀ,
0: ਡੈਡੀ ਦੇ ਸਰਾਣੇ ਥੱਲੇ ਰੱਖ ਦੋ।
2: ਦਰਵਾਜਾ ਖੋਲਿਆ ਤੇ ਇੱਕ ਮੋਟੀ ਜੀ ਮੱਖੀ ਆਈ ਤੇ ਫਿਰ ਮੰਮਾ ਨੇ ਦੇਖ ਲਿਆ, ਡੈਡ ਸੋਫੇ ਦੇ ਉੱਤੇ ਬੈਠੀ ਸੀ ਤੇ ਫਿਰ ਮੰਮਾ ਨੇ ਡੈਡ ਨੂੰ ਕਿਹਾ ਜੀ ਕੱਪੜਾ ਦੇ ਉਹ ਛੇਤੀ, ਤੇ ਫਿਰ ਡੈਡਾ ਕਹਿੰਦੇ ਆਲੋ ਮੱਖੀ ਮਰਨੀ ਚਾਹੀਦੀ, ਉਹਦੀ ਤਾਂ ਬਤਾਲੇ ਵਾਲੇ ਦੇ ਨੱਕ ਦਾ
0: ਨੱਕ ਨੀ ਰਹਿਣੀ।
2: ਹਾਂਜੀ ਤੇ ਫਿਰ ਜਦੋਂ ਮੰਮਾ ਨੇ ਮਾਰਤੀ ਡੈਡਾ ਕਹਿੰਦੇ ਸ਼ੁਕਰ ਹੈ ਮਾਰਤੀ, ਉਹਦੀ ਤਾਂ ਬਤਾਲੇ ਦੇ ਨੱਕ
0: ਨੀ
2: ਵੱਧ ਜਾਣੀ ਸੀ,
0: ਵੱਡੀ ਜਾਣੀ ਆ। ਮੱਖੀ ਸਪੈਸ਼ਲਿਸਟ ਹੈ। ਮੱਖੀ ਮਾਰਨੇ ਕੋ ਸੌਖੀ ਥੋੜੀ ਹੁੰਦੀ ਹੈ।
2: ਅੱਜ ਮਮਾ ਬਟਾਲੇ ਵਾਲੇ ਮੱਖੀ ਐਕਸਪਰਟ ਹੈ।
0: ਅੱਛਾ ਓਕੇ। ਹਾਂਜੀ ਕੀ ਸੁਣਾਓਗੇ ਫਿਰ?
2: ਇੱਕ ਬੋਲੀ।
0: ਓਕੇ
2: ਟਰੱਕ ਤੇ ਬਹਿ ਕੇ ਦਾਦਾ ਆਏ, ਟਰੱਕ ਤੇ ਬਹਿ ਕੇ ਦਾਦਾ ਆਏ, ਪਾ ਕੇ ਸੇਫਟੀ ਬੂਟ ਸੇਫਟੀ ਬੂਟ ਵੇ ਦਾਦਾ ਦੇ ਲਾਰੇ, ਨੇਰਾ ਝੂਠ ਨੇਰਾ
1: ਝੂਠ ਬਣਕੇ ਆਈਏ।
0: ਅੱਜ ਤੇ ਡੈਡੀ ਤੇ ਵਾਵਾ ਗੁੱਸਾ ਲੱਗਦਾ ਮੈਨੂੰ ਨਿਆਣਿਆਂ ਨੂੰ।
1: ਮੈਨੂੰ ਲੱਗਦਾ ਇੱਕ ਫੋਨ
2: ਬ੍ਰਿਸਬਨ ਚਲੇ।
0: ਓਹੋ
2: ਚਲ ਗਏ
0: ਕੰਮ ਗਏ ਨਾ,
2: ਸਵਕਤੇ ਚਲ ਗਏ
0: ਸਵਕਤੇ। ਓਕੇ
2: ਤੇ ਫਰਾਈਡੇ ਜਦੋਂ ਲੌਂਗ ਵੀਕਐਂਡ ਹੋਗਾ ਤੇ ਸੈਟਰਡੇ ਤੇ ਸੰਡੇ ਅਸੀਂ ਬੁੱਚੜ ਕੇ ਵਜਾਦਾ ਬੇਬੀ।
0: ਬੁੱਚੜ ਨੀ ਬੁੱਚਨ, ਬੁੱਚਨ ਕੇ ਬੁੱਕਨ
2: ਦਾਦਾ ਬੁੱਚਨ। ਇਟ ਡਿਪੈਂਡਸ ਔਨ ਦਾਦਾਸ ਲਾਰੇ।
0: ਓਕੇ ਡਿਪੈਂਡਸ ਔਨ।
2: ਹਾਂਜੀ
0: ਹਾਂ ਮੇਰੇ ਖਿਆਲ ਬੁੱਕਨ ਕੇ ਵਿਆ ਸ਼ਾਇਦ।
2: ਬੁੱਕਨ ਬੁੱਕਨ ਮੰਮਾ ਬੁੱਚਨ ਕਹਿੰਦੇ
0: ਹੈ।
2: ਮੰਮਾ
0: ਠੀਕ ਹੀ ਕਹਿੰਦੇ ਹੋਣੇ ਫਿਰ, ਕੋਈ ਨੀ ਪਤਾ,
1: ਨਹੀਂ ਤਾਂ ਆਪਣੇ ਤੇ ਕੋਈ ਬੋਲੀ ਬਣ ਗਿਆ ਜੇ ਨੈਕਸਟ।
0: ਮੰਮਾ ਜੋ ਕਹਿੰਦੇ ਉਹ ਠੀਕ ਹੈ ਪਤਾ।
2: ਪਤਾ ਨੀ ਡੈਡਾ ਕੁਛ ਹੋਰ ਕਹਿੰਦੇ, ਮੰਮਾ ਕੁਛ ਹੋਰ ਕਹਿੰਦੇ, ਅਸੀਂ ਕੁਛ ਹੋਰ ਕਹਿੰਦੇ, ਪਤਾ ਵੀ ਨੀ ਕੀ ਕਹਿੰਦੇ ਕੀ ਗਲਤ ਹੈ।
0: ਹਾਂ ਨਹੀਂ ਜੋ ਵੇਖੋ ਸਾਨੂੰ ਤੇ ਕੀ ਪਤਾ, ਹੈ ਨਾ, ਤੁਸੀਂ ਜ਼ਿਆਦਾ ਵਧੀਆ ਜਾਣਦੇ ਹੋ। ਥੈਂਕ ਯੂ।
2: ਹਾਂਜੀ ਤੇ ਵੀਰ ਜੀ ਮੈਂ ਅਮਕੋਲੇ ਬੈਂਦਾ ਸੀ ਤੇ ਫਿਰ ਬੱਬਾ ਵੀਰ ਜੀ ਗੋਡੀ ਚੱਕਰ ਤੇ ਥੱਲੇ ਸੁੱਟੇ ਬੈਠੇ ਤੇ ਵੀਰ ਜੀ ਐਸ਼ਰ ਬੱਬਾ ਐਸ਼ਰ ਮੰਮਾ ਦੇ ਪਿੱਛੇ ਜਾ ਰਹੀ ਸੀ।
0: ਯਾਰ ਤੁਸੀਂ ਨਾ ਵੀਰ ਜੀ ਨਾ ਧੱਕਾ ਹੀ ਕਰਦੇ ਜੇ। ਲੋੜ ਹੋਵੇ ਤੇ ਕਾਲ ਕਰਿਓ। ਵੀਰ ਜੀ ਕਿਤੇ ਲੋੜ ਪਈ ਨਾ ਤੇ ਕਾਲ ਕਰ ਲਿਓ, ਕਾਲ ਕਰ ਲਿਓ। ਹਾਂ ਇਹ ਤੰਗ ਕਰਦੀਆਂ ਤੁਹਾਨੂੰ? ਹਾਂ ਓਏ ਹੋਏ ਯਾਰ ਇਹ ਸਾਰੇ ਜਾਣੇ ਤੰਗ ਕਰਦੇ। ਹਾਂ ਚੱਕ ਲੈਣੇ ਆਪਾਂ, ਕੋਈ ਚੱਕਰ ਹੀ ਨੀ, ਤੁਸੀਂ ਮੈਨੂੰ ਫੋਨ ਕਰਿਓ ਯਾਰ। ਆਹੋ ਪਰ ਪੰਗਾ ਉਹਨਾਂ ਕੀ ਲਿਓ ਜਿਹੜਾ ਮਤਲਬ ਕਿਸੇ ਵੇਲੇ ਮੈਂ ਨਾਂ ਵੀ ਚੱਕਾਂ ਤੇ ਸਰ ਜੇ ਹਾਂ ਵੱਡਾ ਪੰਗਾ ਨਾ ਲੈ ਲਿਓ
1: ਨਹੀਂ ਫੋਨ ਬਾਈ ਚਾਂਸ ਚੱਕ ਵੀ ਲਿਆ ਤੇ ਚੱਕ ਕੇ ਕਹੋ ਅੱਛਾ ਮੈਂ ਕਿਹਾ ਸੀ ਯਾਦ ਤੇ ਰਹਿਣਾ ਨੀ ਤੁਹਾਨੂੰ
0: ਹਾਂਜੀ
2: ਮੱਖੀ
0: ਨੂੰ ਸਕੇਅਰ ਕਰਦਾ ਸੀ ਉਹ
2: ਜੁਰਾਨੀ
0: ਅੱਛਾ ਮੋਟੀ ਮੱਖੀ ਤੋਂ ਤੁਸੀਂ ਨੀ ਡਰਦੇ
2: ਤੁਸੀਂ
0: ਕਾਹਤੋਂ ਡਰਦੇ
2: ਨੇਰੇ
0: ਤੋਂ ਡਰਦੇ ਨੇਰੇ ਤੋਂ ਪਹਿਲਾਂ ਪਹਿਲਾਂ ਆ ਜਾਓ ਨਾ ਫਿਰ ਲਾਈਟ ਲੈ ਜਾਓ ਮੱਥੇ ਤੇ ਲਾਉਣ ਵਾਲੀ ਮੱਥੇ ਨਹੀਂ ਹੈਗੀ ਮਿਲ ਜਾਣੀ ਤੁਹਾਨੂੰ ਕੇ ਮਾਰਟ ਤੋਂ ਮਿਲ ਜਾਣੀ ਆ ਕੀ ਸੁਣਾਓਗੇ ਫਿਰ ਹਾਂਜੀ
2: ਬਾਲੀ ਬੱਸੀ ਖੱਤੇ ਗਿਆ ਸੀ ਬਾਲੀ ਬੱਸੀ ਖੱਤੇ ਗਿਆ ਸੀ ਖੱਤੇ ਲੈਂਦਾ ਬਤਾ ਲੱਡੂ ਸਾਈਕਲ ਚੰਦੀ ਨੂੰ ਅੱਖ ਬਾਲੇ ਦੱਦੂ ਸਾਈਕਲ ਚੰਦੀ ਨੂੰ ਅੱਖ ਬਾਲੇ ਦੱਦੂ ਬਲੇ ਬਲੇ ਬਲੇ ਬਲੇ ਬਲੇ ਸ਼ਾ ਸ਼ਾ ਜਿੰਦ ਬਾਲ ਬਲੇ ਬਲੇ ਸਾਈਕਲ ਬਲੇ ਬਲੇ ਸ਼ਾ ਸ਼ਾ ਸ਼ਾ ਦੱਦੂ ਜਿੰਦਾ ਬਾਲ
0: ਗਾਣੇ ਰੀਮਿਕਸ ਕਰਿਆ ਕਰਿਓ ਤੁਸੀਂ ਹਾਂ ਸਾਈਕਲ ਧੋਂਦੀ ਨੂੰ ਅੱਖ ਮਾਰ ਗਿਆ ਡੱਡੂ ਵੈਰੀ ਨਾਈਸ
2: ਕੱਲ ਸਾਈਕਲ ਟੁੱਟਾ
0: ਓਏ ਹੋਏ ਫਿਰ
2: ਦੱਸਿਆ ਵੀ ਨੀ ਮੰਮਾ ਨੂੰ ਪਾਉਂਦੀ ਮੈਂ ਦੋ ਸਿਗਰਟਾਂ ਦੇ ਨਾਲ ਮੈਂ ਜਸਟ ਪਾਉਂਦੀ ਟੋਏ ਮੰਮਾ
0: ਨਾਲ
2: ਪਾਉਂਦੀ ਰੱਖੀ ਡਿਸ਼ਵਾਸ਼ਰ ਤੇ
0: ਵੈਰੀ ਗੁੱਡ ਯਾਰ ਤੁਸੀਂ ਤਾਂ ਬੜੇ ਕੰਮ ਦੇ ਬੰਦੇ
2: ਮੰਮਾ ਮੈਨੂੰ ਦੱਸਿਆ ਵੀ ਨੀ
0: ਓ ਵੈਰੀ ਗੁੱਡ ਵੈਰੀ ਤੁਸੀਂ ਬੜੇ ਕੰਮ ਦੇ ਬੰਦੇ ਹੋ ਯਾਰ ਥੈਂਕ ਯੂ
2: ਸਰ ਵੱਡੀ ਕਲੇ $6 ਛੋਟੀ ਕਲੇ $2 ਬਿਕ $2
0: ਹਾਂ ਨੂੰ ਵੱਡੀ ਦੀਦੀ ਫਿਰ ਪਹਿਲਾਂ ਦੀ ਹੋਈ ਆ ਨਾ
2: ਮੋਸਟ ਮਨੀ ਹੈ
0: ਉਹ ਪਰ ਵੱਡੀ ਆ ਨਾ ਉਹ ਪਹਿਲਾਂ ਦੀ ਹੋਈ ਆ ਉਹ ਤੁਹਾਡੇ ਕੋ ਵੀ ਹੋ ਜਾਣੇ 6
2: ਹਾਂਜੀ
0: ਹੌਲੀ ਹੌਲੀ ਹੋ ਜਾਣੇ ਆ
2: ਤੇ ਦਾਦਾ ਅਮ ਵੱਡੀ ਸਾਈਕਲ ਪੂਲਾ ਪਿੰਕ ਸੀ ਹੋਰ ਪੂਲਾ ਬਲੈਕ ਹੋ ਲਿਆ
0: ਓਕੇ ਉਹ ਜ਼ਿਆਦਾ ਸਾਫ਼ ਕਰਤੀ ਹੋਣੀ ਨਾ ਉਹ ਥੱਲੇ ਉਹ ਪਿੰਕ ਨਿਕਲ ਆਈ
2: ਨਹੀਂ ਉਹ ਸਾਫ਼ ਨਹੀਂ ਕਰ ਸਕਦੇ ਹੁਣ ਡਰਾਈ ਹੋ ਗਈ ਸਟicker ਵੀ ਲੱਗਿਆ ਸੀ
0: ਹਾਂ ਓਕੇ ਸਟicker ਲਾਤਾ ਨਾ ਫਿਰ ਉਹ ਬਲੈਕ ਹੋਣਾ ਹਾਂ
2: ਸਾਰਾ ਬਲੈਕ ਹੈ
0: ਗੁੱਡ ਗੁੱਡ ਚਲੋ ਫਿਰ ਕਰੋ ਇੰਜੋਏ ਤੁਸੀਂ ਫੇਰ ਕਰ ਲਿਓ
2: ਸਾਈਕਲ ਟੁੱਟਾ ਜਿਹਨੇ ਲਾਈਨਾਂ ਤੋਂ ਗੁੜੇ ਆ ਨਾ ਤੇ ਥੋਲੇ ਜੀ ਕਿੱਤੇ ਆ ਤੇ ਛੋਟੇ ਲਾਈਨਾਂ ਤੋਂ ਗੁੜੇ ਆ ਤੇ ਥੋਲੇ ਜੀ ਕਿੱਤੇ ਆ
0: ਓਕੇ ਗੁੱਡ ਗੁੱਡ ਗੁੱਡ ਚਲੋ ਫੜੋ ਉਹਨੂੰ ਇਹਨੂੰ ਭੈਣ ਜੀ ਇਹਨੂੰ ਮੱਝ ਚੋਈਏ ਧਾਰਾਂ ਵੀ ਕੱਢ ਲਈਏ ਇਹਨੂੰ ਫੜੋ
2: ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਰੌਣਕਾਂ ਲਾ ਦਿੰਦੇ ਵੀਰ ਜੀ ਸਵੇਰੇ ਸਵੇਰੇ। ਥੈਂਕ ਯੂ ਵੀਰ ਜੀ। ਤੇ ਨੈਕਸਟ ਸਾਡੇ ਨਾਲ ਨੇ ਡਡਵਾਲ ਬਰੋਜ਼। ਥੈਂਕ ਯੂ ਡਡਵਾਲ ਬਰੋਜ਼, ਹਾਊ ਆਰ ਯੂ? ਸਤਿ ਸ੍ਰੀ ਅਕਾਲ। ਕੀ ਹਾਲ ਤੁਹਾਡਾ? ਸਾਡਾ ਵੀ ਠੀਕ ਹੈ ਯਾਰ। ਸੁਸਤੀ ਕਿਉਂ ਪਾਈ ਆ ਯਾਰ? ਉਹ ਨਹੀਂ ਪਾਈ ਹੁਣ ਲੱਥੀ। ਉਹ ਕੀ ਖਾਧਾ ਸਵੇਰੇ?
2: ਦੁੱਧ ਪੀਤਾ।
0: ਓਕੇ, ਹੋਰ?
2: ਸ਼ੀਕੂ
0: ਸ਼ੀਕੂ ਸ਼ੀਕੂ ਖਾਧਾ। ਸ਼ੀਕੂ ਕਿਥੋਂ?
2: ਸ਼ੀਕੂ ਤੇ ਬਿੱਕੂ।
0: ਸ਼ੀਕੂ ਤੇ ਬਿੱਕੂ, ਓਕੇ ਓਕੇ। ਸ਼ੀਕੂ ਚ ਰੱਖ ਕੇ ਬਿੱਕੂ। ਹੋਰ ਫਿਰ ਕੀ ਸੁਣਾਓਗੇ?
2: ਬੁਜਾਰ।
0: ਓਕੇ
1: ਓਕੇ, ਵੇਖਦੇ ਹਾਂ।
2: ਲੰਮਾ ਕਿ ਆਦਮੀ ਉਹਦਾ ਪਛਾਵਾ ਹੈ ਨਹੀਂ।
0: ਹਾਂ, ਭੂਤ
2: ਨਹੀਂ।
0: ਯਾਰ
1: ਕੈਂਡਲ।
0: ਸੂਈ ਧਾਗਾ
2: ਨਹੀਂ।
0: ਓਕੇ,
2: ਹਾਰ ਗਏ।
0: ਹਾਂ, ਹਾਰ ਗਏ ਹਾਰ ਗਏ।
2: ਰੋਡ।
0: ਓ ਅੱਛਾ,
2: ਰੋਡ
0: ਰੋਡ। ਅੱਛਾ, ਸੜਕ ਵੀ ਬੰਦਾ ਹੀ ਹੁੰਦੀ ਆ। ਹੈਂ, ਸਹੀ ਗੱਲ ਹੈ ਯਾਰ। ਮੈਨੂੰ ਕਦੀ ਕਦੀ ਨਾ ਮੈਨੂੰ ਲੱਗਾ ਟੋਇਆ, ਪਰ ਉਹ ਫਿਰ ਧੁੰਨੀ ਹੋਣੀ ਆ ਫਿਰ ਸੜਕ ਦੀ, ਹੈ ਨਾ? ਸੜਕ ਦੀ ਧੁੰਨੀ ਵੇਖੀ ਕਦੀ? ਜਿੱਥੇ ਵੇਖੀ ਸੀ ਨਾ, ਜਿੱਥੇ ਗੱਡੀ ਬੰਪ ਕਰ ਜਾਂਦੀ ਆ, ਉਹ ਸੜਕ ਦੀ ਧੁੰਨੀ ਹੁੰਦੀ ਆ। ਠੀਕ ਹੈ, ਠੀਕ ਹੈ, ਚਲੋ ਠੀਕ ਹੈ ਫਿਰ। ਹਾਂਜੀ ਹਾਂਜੀ, ਲਿਆਓ ਜੀ, ਵੀਰ ਨਾਲ ਵੀ ਗੱਲ ਕਰਾਓ। ਹੈਲੋ ਵੀਰ ਜੀ। ਸਤਿ ਸ੍ਰੀ ਅਕਾਲ। ਕੀ ਹਾਲ ਹੈ ਸਾਹਿਬ? ਵਧੀਆ ਵਧੀਆ, ਬਹੁਤ ਵਧੀਆ। ਕੀ ਖਾਧਾ ਦੁੱਧ ਨਾ? ਓ ਤੇ ਇਹ ਕਹੀ ਜਾਂਦਾ ਸ਼ਿਕੂ?
2: ਅਸੀਂ ਨਾਨਕੇ ਆਏ ਸੀ।
0: ਓ ਬੱਲੇ ਬੱਲੇ,
1: ਤੁਹਾਡੀ ਛੁੱਟੀਆਂ ਹੈ ਪ੍ਰੋਪਰ,
0: ਨਜ਼ਾਰੇ ਲੱਗੇ ਫਿਰ ਤੇ। ਨਾਨਕੇ ਤੇ ਫਿਰ ਲਾਗੇ ਹੋਣ ਤੇ ਫਿਰ ਤੇ ਲੱਡੂ ਪੇੜੇ।
2: ਜਦੋਂ ਮਾਮੂ ਆਉਗੇ ਅਸੀਂ ਕ੍ਰਿਕਟ ਖੇਡੋਗੇ।
0: ਮਾਮੂ ਕਿੱਥੇ ਗਏ ਆ, ਕੰਮ ਤੇ?
2: ਹਾਂਜੀ।
0: ਓਕੇ, ਗੁੱਡ ਗੁੱਡ ਗੁੱਡ ਗੁੱਡ, ਫਿਰ ਤੇ ਨਜ਼ਾਰੇ ਬੱਜ ਗਏ ਤੇ। ਗੁੱਡ ਗੁੱਡ, ਕੀ ਸੁਣਾਓਗੇ ਫਿਰ ਮਾਮੂ ਦੇ ਆਉਣ ਤੋਂ ਪਹਿਲਾਂ ਪਹਿਲਾਂ?
2: ਪੋਇਮ।
0: ਓਕੇ
1: ਹਾਂਜੀ।
2: ਪਾਰੇ ਪਾਰੇ ਬਸਤੇ, ਰੰਮੇ ਰੰਮੇ ਰਸਤੇ, ਗੋਡੇ ਵੀ ਦੁਖਦੇ, ਮੋਢੇ ਵੀ ਦੁਖਦੇ, ਮਾਸਟਰ ਜੀ ਆਉਣਗੇ, ਹੁਕਮ ਨੀ ਚਲਾਉਣਗੇ, ਤਾਬਾਂ ਖੋਲੋ, ਉੱਚੀ ਉੱਚੀ ਬੋਲੋ, ਅਸੀਂ ਬੋਲਦੇ ਤਾਂ ਹੈਗੇ, ਅਸੀਂ ਕੋਈ ਖੋਤੇ ਆ?
0: ਹਾਂ ਵੀ ਠੀਕ ਹੈ ਨਾ, ਛੁੱਟੀਆਂ ਚ ਵੀ ਠੀਕ।
2: ਉਹ ਮਾਮੀ ਨੇ ਸੁਣਾਈ ਸੀ।
0: ਅੱਛਾ, ਮਾਮੀ ਨੇ ਸੁਣਾਈ। ਓਕੇ ਗੁੱਡ, ਥੈਂਕ ਯੂ ਸਾਹਿਬ,
2: ਸਤਿ ਸ੍ਰੀ
0: ਅਕਾਲ। ਇੰਜੋਏ ਕਰੋ ਬਈ ਤੁਸੀਂ ਨਾਨਕਾ, ਤੇ ਇੰਜੋਏ ਕਰੋ ਤੁਸੀਂ ਛੁੱਟੀਆਂ, ਤੇ ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਨੇ ਸੈਮੀ ਸਾਹਿਬ। ਸੈਮੀ ਸਾਹਿਬ ਕੀ ਹਾਲ ਚਾਲ ਹੈ?
1: ਇਹਨਾਂ ਦੀ ਵੀ ਛੁੱਟੀਆਂ ਲੱਗ ਗਈ।
0: ਸੈਮੀ ਸਾਹਿਬ ਦੀਆਂ?
1: ਹਾਂ
0: ਆਹ, ਇਹਨਾਂ ਦੀ ਵੀ ਛੁੱਟੀਆਂ
1: ਹੋਣੀਆਂ ਆ ਚ ਫੋਨ ਆਇਆ ਨਾ
0: ਹੋ ਜ਼ਿਆਦਾ। ਹੈਲੋ,
3: ਨਹੀਂ ਅੱਜ ਆਏ, ਮੈਂ ਪਿਛਲੇ ਹਫਤੇ ਆਇਆ ਹਾਂ।
1: ਅੱਛਾ,
0: ਉਹਨਾਂ ਦੀ ਪਿਛਲੇ ਹਫਤੇ ਦੀਆਂ ਛੁੱਟੀਆਂ ਹੋਈਆਂ।
1: ਓਕੇ ਓਕੇ, ਠੀਕ ਹੈ ਠੀਕ ਹੈ।
3: ਮੈਨੂੰ
1: ਲੱਗਦਾ ਆਪਾਂ ਸਾਰਿਆਂ ਨੂੰ ਬਦਾਮ ਦੀ ਲੋੜ ਹੈ, ਪਿੰਨੀਆਂ ਚ ਸਾਰੇ
0: ਬਦਾਮ ਬਦਾਮ ਦੀ ਨਹੀਂ ਰੈਸਟ ਦੀ ਲੋੜ ਹੈ।
3: ਰੋਟੀ
0: ਦੀ ਗੱਲ ਕਰਨ ਲੱਗ ਪਏ
1: ਬਾਕੀ ਵਧੀਆ ਵਧੀਆ ਟੋਪਿਕ ਨੀ, ਪਰ ਜਦੋਂ ਮੇਕਅਪ ਮੁਕਅਪ ਇਦਾਂ ਦੀ ਗੱਲ ਹੋ ਜਾਂਦੀ ਜ਼ਿਆਦਾ ਇੰਟਰਸਟ ਆਉਂਦਾ
3: ਕੋਈ
0: ਇਨਸਾਨ ਹਰ ਰੋਜ਼ ਸਿੱਖਦਾ
1: ਆਪਣਾ ਤੇ ਇਹ ਨਾ ਚੀਜ਼ ਲੈ ਕੇ ਆਓ ਤੇ ਸਾਰੇ ਵਰਤੇ ਕੁਛ ਨਾ ਕੁਛ ਇੱਦਾਂ ਦਾ ਕਨਵਿੰਸਿੰਗ ਹੋਣਾ ਚਾਹੀਦਾ ਨਾ
0: ਯਾਰ, ਨਿੱਕੇ ਪੱਖੇ ਦਾ ਅੰਤ ਲੈਣਾ ਤੁਸੀਂ ਅਗਲੇ ਨਿੱਕਾ ਪੱਖਾ ਵੀ ਬਣਾਤਾ ਤੁਸੀਂ ਤੇ ਮਤਲਬ ਕਦੀ ਨਹੁੰ ਸਕਾ ਲਓ, ਕਦੀ ਮੂੰਹ ਸਕਾ ਲਓ, ਹਨਾ ਕਦੀ ਦਾੜੀ ਸਕਾ ਲਓ, ਦੱਸ ਤੁਸੀਂ ਕੀ ਸਿਖਾਓਗੇ? ਦਾੜੀ ਸਿਖਾ ਕੇ ਤੁਸੀਂ ਦੱਸੇ ਬੜੀਆਂ ਬੜੀਆਂ
1: ਉਹਦੇ ਨਾਲ ਉਹ ਵੀ ਕਰ ਸਕਦੇ ਹੋ ਜਿਹੜੇ ਬਾਰਬੇਕਿਊ ਦੇ ਕੋਲ
0: ਨਹੀਂ, ਪਰ ਉਹ ਏਡਾ ਸਟਰੋਂਗ ਨੀ ਨਾ ਹੁੰਦਾ, ਉਹ ਪੱਖੇ ਹੋਰ ਹੁੰਦੇ ਆ।
1: ਉਹ ਤੇ ਮੈਨੂੰ ਪਤਾ ਹੈ, ਹੁਣ ਕੁਛ ਤੇ ਕਹਿਣਾ ਹੀ ਹੈ।
0: ਅੱਛਾ ਮਤਲਬ ਫੇਰ ਠੀਕ ਆ, ਫੇਰ ਠੀਕ ਆ। ਤੁਸੀਂ ਪੱਖਾ ਸਾੜ ਬਹਿਣਾ, ਤੁਹਾਨੂੰ ਮੈਂ ਦੱਸਾਂ
1: ਕਹਿਣਾ, ਚਾਈਨਾ ਵਾਲੀ ਚੀਜ਼ ਚੱਲਦੀ ਨੀ।
0: ਚਾਈਨਾ ਤੋਂ ਨੀ ਮਿਲਦਾ, ਤੁਸੀਂ ਟੇਮੂ ਤੋਂ ਸਕਦਾ, ਟੇਮੂ ਤੋਂ ਮੰਗਾਇਆ ਮਿਲਦਾ ਤੁਹਾਡਾ। ਹਾਂਜੀ
1: ਹਾਂਜੀ
0: ਪੂਰੀ ਉਹ ਬਣੇ ਆ, ਕਿਹੜੀ ਆ ਪੋਲੀਨ ਹੈਂਸਨ
3: ਜਹਾਜ਼
0: ਜਿਹੜੀ ਮੁੜ ਕੇ ਜਹਾਜ਼ ਧੋਂਦੀ ਹੋਣੀ,
3: ਬੁਲਾ ਜੋ ਬੰਦਾ ਆਪਣੇ ਬਾਪੂ ਨੂੰ ਕਹਿੰਦਾ, ਬਾਪੂ ਮੈਨੂੰ ਨਾ ਤੂੰ ਨਾ ਆਈਫੋਨ 18 ਪ੍ਰੋ ਮੈਕਸ ਲੈ ਦੇ ਮੈਨੂੰ। ਪੱਠੇ ਨੂੰ ਵੱਢਣੇ ਪੈਣੇ। ਅੱਛਾ ਕਹਿੰਦਾ ਉਹ ਕਿੱਦਾਂ? ਕਹਿੰਦਾ ਮਾਝੀ ਵੇਚ ਕੇ ਫੋਨ ਲੈਣਾ, ਪੱਠੇ ਤੂੰ ਆਪ ਖਾਣੇ ਆ।
0: ਸਹੀ ਸਹੀ ਸਹੀ,
1: ਕਿਡਨੀ ਤਾਂ ਲੈਣੀ ਨੀ ਕਿਸੇ ਨੇ।
3: ਬੰਦਾ ਨਾ ਮਿਲਿਆ ਨਾ ਜਸਵਾਲ ਸਾਹਿਬ ਕਹਿਣਾ, ਉਹਨੂੰ ਪੁੱਛਿਆ ਬੜਾ ਜਾ ਕੀ ਗੱਲ, ਤੂੰ ਬੜਾ ਨਾ ਠੀਕ ਲੱਗਣ ਡਿਆ, ਬੜਾ ਲੱਗਣ ਡਿਆ ਢਲਾ ਜਾ। ਅੱਗੋਂ ਬੜਾ ਉਹਨਾਂ ਨੇ ਉਸ਼ਾਰਾਨਾ ਅੰਦਾਜ਼ ਚ ਗਿਆ ਨਾ, ਯਾਰ ਇਸ਼ਕ ਬੰਦੇ ਨੂੰ ਸ਼ਰਾਬੀ ਜਾਂ ਨਿਜ਼ਾਮੀ ਬਣਾ ਦਿੰਦਾ। ਕਹਿੰਦਾ ਅੱਛਾ ਅੱਛਾ ਇਹ ਗੱਲ ਆ, ਉਹਦਾ ਨੀ ਇਹ ਗੱਲ ਨੀ ਆ, ਮੈਨੂੰ ਤਾਂ ਮਹੀਨਾ ਕਾ ਦਸਤ ਲੱਗੇ ਆ।
0: ਮਹੀਨਾ ਹੋ ਗਿਆ, ਜ਼ਿਆਦਾ ਹੋ ਗਿਆ ਹੁਣ,
1: ਉਹਨਾਂ ਲਈ ਘੱਟ ਕਹਿ ਵੀ ਨੀ ਸਕਦੇ ਨਾ ਫਿਰ।
0: ਮੈਨੂੰ ਚੰਗੀ ਤਰ੍ਹਾਂ ਕਹਿੰਦੇ ਸਮਝ ਆ ਗਿਆ ਵਾ ਵੀ ਛੋਟੀ ਦੀਦੀ ਬੜੀ ਮੱਖੀ ਤੋਂ ਡਰਦੀ ਆ ਤੇ ਬੜੀ ਦੀਦੀ ਛੋਟੀ ਮੱਖੀ ਤੋਂ ਡਰਦੀ ਆ ਤੇ ਬੜੀ ਦੀਦੀ ਛੋਟੀ ਮੱਖੀ ਤੋਂ ਡਰਦੀ ਤੇ ਛੋਟੀ ਦੀਦੀ ਬੜੀ ਮੱਖੀ ਤੋਂ ਡਰਦੇ ਤੇ ਛੋਟੀ ਦੀਦੀ ਬੜੀ ਤੋਂ ਡਰਦੇ ਤੇ ਬੜੀ ਦੀਦੀ ਛੋਟੀ ਦੀਦੀ ਤੋਂ ਡਰਦੇ ਤੇ ਬੜੀ ਛੋਟੀ ਦੀਦੀ ਛੋਟੀ ਬੜੀ ਮੱਖੀ ਤੋਂ ਡਰਦੇ। ਓਕੇ, ਚੰਗਾ ਕੀਤਾ ਜੀ ਸਮਝ ਲਿਆ ਤੇ ਥੈਂਕ ਯੂ ਜੀ। ਤੇ ਮਨ ਸਾਹਿਬ ਕਹਿੰਦੇ ਨੇ ਗੈਡੀ ਲੇਟ ਤੋਂ ਸਮਾਈਲ ਦੇ ਨਾਲ ਸਤਿ ਸ਼੍ਰੀ ਅਕਾਲ। ਕਿਸ਼ ਕਾਜਲ ਜੀ ਕਹਿੰਦੇ ਕਿ ਸ਼ੁਕਰ ਰੱਬ ਦਾ, ਸਤਿ ਸ਼੍ਰੀ ਅਕਾਲ ਜੀ ਤੇ ਆਪਣਾ ਥੈਂਕ ਯੂ, ਤੁਹਾਡਾ ਮਿਹਰਬਾਨੀ। ਕਰਮਜੀਤ ਕੌਰ ਭੁੱਲਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗੁਰਵੀਨ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆਈ ਹੈ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਮਿਹਰਬਾਨੀ, ਧੰਨਵਾਦ ਤੁਹਾਡਾ ਕਹਾਣੀ ਜਿਹਨਾਂ ਜਿਹਨਾਂ ਨੇ ਪਸੰਦ ਕੀਤੀ। ਅਤੇ ਮਾਨ ਸਾਹਿਬ ਬਹੁਤ ਮਿਹਰਬਾਨੀ, ਨਰਿੰਦਰ ਸੈਮੀ ਸਾਹਿਬ ਮਿਹਰਬਾਨੀ, ਗੁਰਜੀਤ ਕੌਰ ਜੀ ਧੰਨਵਾਦ ਤੁਹਾਡਾ, ਸੁਖਦੀਪ ਸਿੰਘ ਘੁੰਮਣ ਜੀ ਬਹੁਤ ਬਹੁਤ ਮਿਹਰਬਾਨੀ, ਜਸਪ੍ਰੀਤ ਕੌਰ ਜੀ ਧੰਨਵਾਦ ਤੁਹਾਡਾ ਕਹਾਣੀ ਪਸੰਦ ਕਰਨ ਦੇ ਲਈ। ਅਤੇ ਬਲਜੀਤ ਵਾਲੀਆ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਕਹਿੰਦੇ ਹੈਵ ਏ ਗ੍ਰੇਟ ਡੇ। ਅਤੇ ਹੁਣ ਤੁਹਾਡੇ ਕੋਲੋਂ ਆਪਾਂ ਇਜਾਜ਼ਤ ਲੈਂਦੇ ਹਾਂ ਵੀ ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।
4: ਬੈਟਰੀ ਲਗਵਾਣਾ ਹੋ ਗਿਆ, ਹੋਰ ਵੀ ਆਸਾਨ, ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ,
5: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
5: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
6: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਸੀਕ੍ਰੇਟ।
7: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ, ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
8: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ .com।
9: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ, ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD Z-Line 7 ਪ੍ਰੀਮੀਅਮ ਸਿਰਫ $54,990, BYD Z-Line 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਆਨਰਸ, ਕੰਡੀਸ਼ਨਸ ਅਪਲਾਈ।
10: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
11: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
12: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। मेरा देश इनक्रेडिबल इंडिया त्रुगनिना विच।
9: किचन का स्टाइल डल लगदा, बाथरूम वैनिटी सिंपल जिया, हुन टेंशन खत्म करो, आ गया ZJ स्टोन मेसन, पार्टी करनु बनाए एकदम क्लासी, असी बनाने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ वी पोर्सिलिन अते मार्बल नाल, जिथे एलिगेंस मिलती है ड्यूरेबिलिटी नाल, हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड मेल्टन।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਆਸਟ੍ਰੇਲੀਆ, ਭਾਰਤ ਤੇ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਆ ਅੱਜ, ਯਾਨੀ ਕਿ ਸੋਮਵਾਰ ਦਾ ਦਿਨ 21 ਸਤੰਬਰ 2026। ਕੀ ਨੇ ਦੁਨੀਆ ਦੀਆਂ ਖਬਰਾਂ? ਆਓ ਸ਼ੁਰੂਆਤ ਕਰਦੇ ਹਾਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ, ਜਿਸ ਦਾ ਨਾਂ ਹੈ ਨਿਊਜ਼ ਰੂਮ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼। ਯੂਰਪੀ ਮੁਲਕਾਂ ਤੋਂ ਪਹਿਲੀ ਖਬਰ, ਜਿੱਥੇ ਫਰਾਂਸ ਅਤੇ ਬੈਲਜੀਅਮ ਤੋਂ ਬਾਅਦ ਹੁਣ ਇਟਲੀ ਦੇ ਵਿੱਚ ਵੀ ਬੁਰਕੇ ਤੇ ਨਕਾਬ ਦੇ ਉੱਤੇ ਪਾਬੰਦੀ ਲਗਾਉਣ ਦੀ ਤਿਆਰੀ ਚੱਲ ਰਹੀ ਹੈ। ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਖੁਦ ਇਹ ਐਲਾਨ ਕਰ ਚੁੱਕੇ ਨੇ ਐਤਵਾਰ ਦੇ ਦਿਨ ਪਾਰਟੀ ਦੇ ਇੱਕ ਸਮਾਗਮ ਦੇ ਦਰਮਿਆਨ ਹੀ। ਬੋਲਦੇ ਹੋਏ ਮੈਲੋਨੀ ਨੇ ਕਿਹਾ ਕਿ ਸਰਕਾਰ ਸਕੂਲਾਂ ਦੇ ਵਿੱਚ ਚਿਹਰਾ ਢੱਕਣ ਵਾਲੇ ਪਹਿਰਾਵਿਆਂ ਦੇ ਉੱਤੇ ਪਾਬੰਦੀ ਲਗਾਉਣ ਦੇ ਤੇ ਹੋਰਨਾਂ ਕਈ ਜਿਹੜੇ ਹੁਕਮ ਨੇ ਉਹਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਸਹਿਮਤੀ ਦੇ ਸਕਦੀ ਹੈ, ਜਿਵੇਂ ਹਰੇਕ ਜਮਾਤ ਦੇ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਹੋਵੇ। ਇਸ ਤੋਂ ਇਲਾਵਾ ਯੂਰਪ ਦੇ ਵੀ ਕਈ ਦੇਸ਼ਾਂ ਦੇ ਵਿੱਚ ਜਿਵੇਂ ਫਰਾਂਸ, ਬੈਲਜੀਅਮ, ਇੱਥੇ ਬੁਰਕੇ ਤੇ ਨਕਾਬ ਦੇ ਉੱਤੇ ਪਾਬੰਦੀਆਂ ਪਹਿਲਾਂ ਹੀ ਲਾਗੂ ਕੀਤੀਆਂ ਜਾ ਚੁੱਕੀਆਂ ਨੇ। ਹਾਲੀਆ ਦਿਨਾਂ ਦੇ ਵਿੱਚ ਆਸਟਰੀਆ ਦੇ ਸਕੂਲਾਂ ਦੇ ਵਿੱਚ ਵੀ ਅਜਿਹਾ ਕੀਤਾ ਗਿਆ ਸੀ। ਦੱਸ ਦਈਏ ਕਿ ਇਸ ਦਰਮਿਆਨ ਭੂਮੱਧ ਸਾਗਰ ਮੈਡੀਟੇਰੀਅਨ ਸਥਿਤ ਜਿਹੜੀਆਂ ਇਟਲੀ ਯੂਰਪ ਦੇ ਵਿੱਚ ਦਾਖਲ ਹੋਣ ਦੇ ਜ਼ਰੀਏ ਪ੍ਰਵਾਸੀਆਂ ਦੇ ਲਈ ਇੱਕ ਸਭ ਤੋਂ ਪ੍ਰਮੁੱਖ ਟਿਕਾਣਾ ਹੈ। ਪ੍ਰਵਾਸੀਆਂ ਖਾਸ ਕਰਕੇ ਮੁਸਲਿਮ ਬਹੁ ਗਿਣਤੀ ਵਾਲੇ ਦੇਸ਼ਾਂ ਤੋਂ ਆਉਣ ਵਾਲਿਆਂ ਨੂੰ ਸਮਾਜ ਦੇ ਵਿੱਚ ਸ਼ਾਮਲ ਕਰਨਾ, ਇਤਾਲਵੀ ਸਮਾਜ ਦੇ ਵਿੱਚ, ਜਾਂ ਇਤਾਲਵੀ ਜਿਹੜਾ ਜਾਂ ਇਟਾਲੀਅਨ ਕੰਟਰੀ ਹੈ ਇਸ ਵਕਤ, ਉੱਥੇ ਸਭ ਤੋਂ ਵੱਡਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਪ੍ਰਵਾਸੀ ਜਿਹੜੇ ਦੂਸਰੇ ਧਰਮਾਂ ਦੇ ਆਉਂਦੇ ਨੇ ਉਹ ਕਿਸ ਤਰੀਕੇ ਦੇ ਨਾਲ ਇਟਾਲੀਅਨ ਕਲਚਰ ਦੇ ਵਿੱਚ ਰਲ ਮਿਲਦੇ ਨੇ। ਵੈਸੇ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਸਕੂਲਾਂ ਦੇ ਵਿੱਚ ਬੁਰਕੇ ਤੇ ਨਕਾਬ ਦੀ ਪਾਬੰਦੀ ਲਗਾਉਣ ਵਾਲੇ ਕਾਨੂੰਨ ਦੇ ਨਾਲ ਨਾਲ ਕੁਝ ਹੋਰਨਾਂ ਕਾਨੂੰਨਾਂ ਨੂੰ ਵੀ ਪ੍ਰਸਤਾਵਿਤ ਕਰ ਸਕਦੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਯੂਰਪੀ ਯੂਨੀਅਨ ਦੀ ਪਾਰਲੀਮੈਂਟ ਦੇ ਵਿੱਚ ਵੀ ਪ੍ਰਸਤਾਵਿਤ ਕੀਤਾ ਜਾਏਗਾ। ਉਹਨਾਂ ਦੀ ਆਪਣੀ ਪਾਰਟੀ ਬ੍ਰਦਰਸ ਆਫ ਇਟਲੀ ਦੀ ਜੁਵੈਂਤੂ ਨਾਜ਼ਨੋਲੋ ਕਰਕੇ ਜਿਹੜੀ ਇੱਕ ਸ਼ਾਖ ਹੈ, ਉਹਨਾਂ ਦੀ ਤਰਫ ਤੋਂ ਇੱਕ ਸਮਾਗਮ ਕਰਵਾਇਆ ਗਿਆ ਸੀ, ਜਿੱਥੇ ਬੋਲਦਿਆਂ ਹੋਇਆਂ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਟਲੀ ਦੀ ਪਾਰਲੀਮੈਂਟ ਦੇ ਵਿੱਚ ਇਹ ਪ੍ਰਸਤਾਵ ਜਲਦੀ ਲਿਆ ਕੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਦੇ ਉੱਤੇ ਵੀ ਕਦਮ ਚੁੱਕੇ ਜਾਣਗੇ। ਉੱਥੇ ਗ੍ਰਹਿ ਯੁੱਧ ਦੀ ਅੱਗ ਦੇ ਵਿੱਚ ਝੁਲਸ ਰਹੇ ਅਫਰੀਕੀ ਦੇਸ਼ ਸੁਡਾਨ ਦੇ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ। ਸੁਡਾਨ ਦੇ ਉੱਤਰ ਪੂਰਬੀ ਦੂਰ ਦੁਰਾਡੇ ਦੇ ਇੱਕ ਇਲਾਕੇ ਦੇ ਵਿੱਚ ਸੋਨੇ ਦੀ ਖਾਣ ਦੇ ਅੰਦਰ ਅਚਾਨਕ ਇੱਕ ਹਿੱਸਾ ਡਿੱਗ ਪਿਆ, ਜਿਸ ਦੇ ਚੱਲਦਿਆਂ 11 ਮਜ਼ਦੂਰਾਂ ਦੀ ਮੌਤ ਹੋ ਗਈ, 30 ਹੋਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ। ਖੋਜ ਤੇ ਬਚਾਅ ਕਾਰਜਾਂ ਦੇ ਵਿੱਚ ਏਜੰਸੀਆਂ ਇਸ ਵਕਤ ਲੱਗੀਆਂ ਹੋਈਆਂ, ਪਰ ਉਹਨਾਂ ਦਾ ਕਹਿਣਾ ਕਿ ਮਲਬੇ ਥੱਲੇ ਹਾਲੇ ਵੀ ਕਈ ਲੋਕ ਫਸੇ ਹੋ ਸਕਦੇ ਨੇ। ਰੈੱਡ ਸੀ ਸਟੇਟ ਦੇ ਦੂਰ ਦੁਰਾਡੇ ਦੇ ਓਨੀ ਇਲਾਕੇ ਦੇ ਵਿੱਚ ਖਾਣ ਦੇ ਅੰਦਰ ਇਹ ਹਾਦਸਾ ਬੀਤੀ ਰਾਤ ਵਾਪਰਿਆ ਸੀ। ਸਰਕਾਰੀ ਮਾਲਕੀ ਵਾਲੀ ਸੁਡਨੀਜ਼ ਮਿਨਰਲ ਰਿਸੋਰਸਿਸ ਕੰਪਨੀ ਦੇ ਅਧਿਕਾਰੀ ਨੇ ਨਾ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਇੱਕ ਕੌਮਾਂਤਰੀ ਖਬਰ ਏਜੰਸੀ ਨੂੰ ਦੱਸਿਆ ਹੈ ਕਿ ਇਸ ਦਰਮਿਆਨ 11 ਲਾਸ਼ਾਂ ਹੁਣ ਤੱਕ ਬਰਾਮਦ ਕਰ ਲਈਆਂ ਗਈਆਂ ਨੇ। ਕੰਪਨੀ ਨੇ ਜਾਨੀ ਨੁਕਸਾਨ ਦੇ ਬਾਰੇ ਫਿਲਹਾਲ ਇੱਕ ਸੋਗ ਦਾ ਪ੍ਰਗਟਾਵਾ ਕੀਤਾ, ਪਰ ਕੋਈ ਮੁਆਵਜ਼ਾ ਦਿੱਤਾ ਜਾਏਗਾ ਜਾਂ ਇਸ ਕਿਸਮ ਦੀ ਕੋਈ ਖਬਰ ਸਾਂਝੀ ਨਹੀਂ ਕੀਤੀ ਗਈ ਹੈ। ਖਾਸ ਗੱਲ ਇਹ ਹੈ ਕਿ ਸੁਡਾਨ ਦੇ ਵਿੱਚ ਇੱਕ ਹਫ਼ਤੇ ਦੇ ਅੰਦਰ ਹੀ ਸੋਨੇ ਦੀ ਖਾਣ ਡਿੱਗਣ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਵੀ ਐਤਵਾਰ ਦੇ ਦਿਨ ਸੁਡਾਨ ਦੇ ਪੱਛਮੀ ਖੇਤਰ ਦੇ ਵਿੱਚ ਕਈ ਖਾਨਾ ਡਿੱਗਣ ਦੀਆਂ ਖਬਰਾਂ ਹਾਸਲ ਹੋਈਆਂ ਸੀ। ਉਦੋਂ 82 ਲੋਕਾਂ ਦੀ ਮੌਤ ਦੀ ਖਬਰ ਉਹਨਾਂ ਘਟਨਾਵਾਂ ਦੇ ਵਿੱਚ ਸਾਹਮਣੇ ਆਈ ਸੀ। ਅਪ੍ਰੈਲ 2023 ਤੋਂ ਸੁਡਾਨੀ ਫੌਜ ਤੇ RSF ਇੱਕ ਉੱਥੋਂ ਦਾ ਬਾਗੀ ਗੁੱਟ ਹੈ, ਦੋਹਾਂ ਦੇ ਦਰਮਿਆਨ ਜੰਗ ਚੱਲ ਰਹੀ ਹੈ, ਯਾਨੀ ਦੇਸ਼ ਦੇ ਅੰਦਰ ਇਸ ਵਕਤ ਇੱਕ ਕਿਸਮ ਦੀ ਅੰਦਰੂਨੀ ਜੰਗ ਚੱਲ ਰਹੀ ਹੈ, ਔਰ ਇਸ ਦੇ ਚੱਲਦਿਆਂ ਇਹ ਮੁਲਕ ਪੂਰੀ ਤਰ੍ਹਾਂ ਦੇ ਨਾਲ ਤਬਾਹੀ ਦੇ ਕੰਡੇ ਦੇ ਉੱਤੇ ਹੈ। ਆਰਮਡ ਕਨਫਲਿਕਟ ਲੋਕੇਸ਼ਨਸ ਐਂਡ ਇਵੈਂਟ ਡੇਟਾ ਪ੍ਰੋਜੈਕਟ ਦੇ ਮੁਤਾਬਕ ਇਸ ਘਰੇਲੂ ਯੁੱਧ ਦੇ ਵਿੱਚ ਹੁਣ ਤੱਕ 60,000 ਦੇ ਕਰੀਬ ਲੋਕ ਮਾਰੇ ਜਾ ਚੁੱਕੇ ਨੇ। ਸਰਕਾਰੀ ਸਹਾਇਤਾ ਸੰਸਥਾਵਾਂ ਦਾ ਮੰਨਣਾ ਹੈ ਕਿ ਮੌਤਾਂ ਦੀ ਅਸਲ ਗਿਣਤੀ ਇਸ ਤੋਂ ਵੀ ਕਿਤੇ ਵੱਧ ਹੋ ਸਕਦੀ ਹੈ। ਸੰਯੁਕਤ ਰਾਸ਼ਟਰ ਦੇ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਸੁਡਾਨ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸੋਨੇ ਦੀ ਤਸਕਰੀ ਕੀਤੀ ਜਾ ਰਹੀ ਹੈ, ਔਰ ਇਸ ਦੇ ਵਿੱਚ RSF ਦੇ ਫੌਜੀ ਕਾਰਜਾਂ ਦੀ ਤਰਫ ਤੋਂ ਫੰਡ ਵੀ ਜੁਟਾਏ ਜਾ ਰਹੇ ਨੇ, ਪਰ ਇਸ ਵਕਤ ਸੁਡਾਨ ਦੇ ਵਿੱਚ ਹਾਲਾਤ ਖਰਾਬ ਹੀ ਨੇ। ਸੁਡਾਨ ਦੇ ਨਾਲ ਹੀ ਸੀਰੀਆ ਤੋਂ ਵੀ ਖਬਰ, ਸੀਰੀਆ ਦੇ ਉੱਤਰੀ ਹਿੱਸੇ ਅਲੇਪੋ ਸੂਬੇ ਦੇ ਵਿੱਚ ਅਲ ਏਸ ਸ਼ਹਿਰ ਦੇ ਅੰਦਰ ਅੱਜ ਸਵੇਰ ਵੇਲੇ ਕਈ ਧਮਾਕੇ ਹੋਣ ਦੀ ਖਬਰ ਹਾਸਲ ਹੋਈ ਹੈ। ਸੀਰੀਆਈ ਸਰਕਾਰੀ ਟੈਲੀਵਿਜ਼ਨ ਅਲ ਅਖਬਾਰੀਆ ਦੇ ਮੁਤਾਬਕ ਇਹਨਾਂ ਧਮਾਕਿਆਂ ਦੇ ਵਿੱਚ ਸੀਰੀਆਈ ਰੱਖਿਆ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਇਹ ਇੱਕ
ਹਥਿਆਰਾਂ ਦੇ ਨਾਲ ਜੁੜੇ ਹੋਏ ਡਿਪੋ ਦੇ ਵਿੱਚ ਧਮਾਕੇ ਹੋਏ ਨੇ। ਘਟਨਾ ਤੋਂ ਬਾਅਦ ਸਥਿਤੀ ਨੂੰ ਲੈ ਕੇ ਫਿਲਹਾਲ ਜਾਣਕਾਰੀ ਜੁਟਾਈ ਜਾ ਰਹੀ ਹੈ। ਧਮਾਕਿਆਂ 'ਚ ਕਿਸੇ ਦੇ ਜ਼ਖਮੀ ਹੋਣ, ਹਲਾਕ ਹੋਣ ਦੀ ਕੋਈ ਵੀ ਖਬਰ ਹਾਲੇ ਤੱਕ ਹਾਸਲ ਨਹੀਂ ਹੋ ਸਕੀ ਹੈ। ਜਦੋਂ ਲਾਈਵ ਖਬਰਾਂ ਦੀ ਸਾਂਝਾ ਤੁਹਾਡੇ ਨਾਲ ਪਾ ਰਹੇ, ਕੁਝ ਸਥਾਨਕ ਸੂਤਰਾਂ ਨੇ ਸਰਕਾਰੀ ਮੀਡੀਆ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਇਜ਼ਰਾਈਲ ਦੇ ਦੁਆਰਾ ਹਵਾਈ ਹਮਲਾ ਕੀਤਾ ਗਿਆ ਹੋ ਸਕਦਾ ਹੈ, ਜਿਸ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਹਥਿਆਰਾਂ ਦੇ ਡਿਪੂ ਨੂੰ ਅੱਗ ਲੱਗੀ ਹੋਵੇ। ਇਹਨਾਂ ਰਿਪੋਰਟਾਂ 'ਚ ਇਹ ਵੀ ਦਾਅਵਾ ਕੀਤਾ ਗਿਆ ਕਿ ਨਿਸ਼ਾਨਾ ਬਣਾਇਆ ਗਿਆ ਡਿਪੋ ਤੁਰਕੀ ਦੀ ਹਮਾਇਤ ਵਾਲੇ ਗੁੱਟ ਦੇ ਲਈ ਹਥਿਆਰ ਰੱਖਣ ਦਾ ਇੱਕ ਅੱਡਾ ਸੀ ਜਾਂ ਇੱਕ ਟਿਕਾਣਾ ਸੀ। ਉੱਥੇ ਯੂਕਰੇਨ ਦੇ ਰਾਸ਼ਟਰਪਤੀ ਵੋਲਦਮਿਰ ਜ਼ੇਲੈਂਸਕੀ ਨੇ ਦੱਸਿਆ ਹੈ ਕਿ ਉਹਨਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਗੱਲਬਾਤ ਕਰ ਲਈ ਹੈ ਅਤੇ ਉਹ ਨਿਊਯਾਰਕ ਦੇ ਵਿੱਚ ਮਿਲਣ ਦੇ ਵਾਸਤੇ ਉਹਨਾਂ ਦੇ ਨਾਲ ਸਹਿਮਤ ਹੋ ਗਏ ਨੇ। ਜ਼ੇਲੈਂਸਕੀ ਨੇ ਐਤਵਾਰ ਦੇਰ ਰਾਤ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਟਰੰਪ ਦੇ ਨਾਲ ਹੋਣ ਵਾਲੀ ਬੈਠਕ ਦੇ ਵਿੱਚ ਬਹੁਤ ਕੁਝ ਬਦਲ ਸਕਦਾ ਹੈ। ਹਾਲੇ ਮੈਂ ਟਰੰਪ ਦੇ ਨਾਲ ਗੱਲਬਾਤ ਕੀਤੀ ਹੋ ਹੈ ਇਹਨਾਂ ਮੁੱਦਿਆਂ ਦੇ ਉੱਤੇ, ਇਸ ਤੋਂ ਇਲਾਵਾ ਵੀ ਹੋਰ ਕਈ ਮੁੱਦਿਆਂ ਦੇ ਉੱਤੇ ਅਸੀਂ ਨਿਊਯਾਰਕ ਦੇ ਮਿਲਣ ਦੇ ਵਿੱਚ ਨਿਊਯਾਰਕ ਦੇ ਵਿੱਚ ਮਿਲਣ ਦੇ ਲਈ ਸਹਿਮਤ ਵੀ ਹੋਏ ਹਾਂ। ਗੱਲਬਾਤ ਅੱਗੇ ਵੱਧ ਰਹੀ ਹੈ। ਉਹਨਾਂ ਲਿਖਿਆ ਕਿ ਮੈਂ ਰਾਸ਼ਟਰਪਤੀ ਨੂੰ ਸਟੀਵ ਵਿਟਕੋਫ ਅਤੇ ਜੈਰਡ ਕੁਸ਼ਨਰ ਦੇ ਕੀਵ ਦੌਰੇ ਦੇ ਦਰਮਿਆਨ ਉਹਨਾਂ ਦਾ ਧੰਨਵਾਦ ਵੀ ਕੀਤਾ ਸੀ, ਇਹ ਵੀ ਦੱਸਿਆ। ਉਹਨਾਂ ਕਿਹਾ ਕਿ ਅਸੀਂ ਜ਼ਰੂਰੀ ਗੱਲਾਂ ਦੇ ਉੱਤੇ ਵਿਸਥਾਰ ਦੇ ਨਾਲ ਚਰਚਾ ਕੀਤੀ ਹੈ ਕਿਉਂਕਿ ਯੂਕਰੇਨ ਦੀ ਸਥਿਤੀ ਨੂੰ ਉਹਨਾਂ ਨੇ ਖੁਦ ਦੇਖਿਆ ਹੋਇਆ। ਅਸੀਂ ਅਮਰੀਕੀ ਟੀਮ ਦੇ ਨਾਲ ਰਲ ਕੇ ਕੰਮ ਕਰ ਰਹੇ ਹਾਂ ਅਤੇ ਅਸਲ ਦੇ ਵਿੱਚ ਕੁਝ ਵੱਡੇ ਕਦਮ ਚੁੱਕਣ ਜਾ ਰਹੇ। ਉਹਨਾਂ ਲਿਖਿਆ ਕਿ ਮੈਂ ਅਮਰੀਕੀ ਰਾਸ਼ਟਰਪਤੀ ਨੂੰ ਲਿੰਜੇ ਗ੍ਰਾਹਮ ਬਿੱਲ ਨੂੰ ਕਾਨੂੰਨ ਬਣਨ ਦੇ ਲਈ ਧੰਨਵਾਦ ਕਰਦਾ ਅਤੇ ਅਸੀਂ ਸਾਰੇ ਸਹਿਮਤ ਹਾਂ ਕਿ ਸ਼ਾਂਤੀ ਹੋਣੀ ਚਾਹੀਦੀ ਹੈ ਔਰ ਯੂਕਰੇਨ ਦੇ ਨਾਲ ਸਾਰੇ ਲੋਕਾਂ ਦਾ ਧੰਨਵਾਦ। ਅਸਲ 'ਚ ਲਿੰਜੇ ਗ੍ਰਾਹਮ ਬਿੱਲ ਇਸ ਵਕਤ ਹਾਲ ਹੀ ਦੇ ਵਿੱਚ ਅਮਰੀਕਾ ਦੇ ਅੰਦਰ ਪਾਸ ਕੀਤਾ ਗਿਆ ਜਦੋਂ ਡੋਨਾਲਡ ਟਰੰਪ ਦੇ ਇਸ ਦੇ ਉੱਤੇ ਹਸਤਾਖਰ ਹੋ ਚੁੱਕੇ ਨੇ। ਇਸ ਤੋਂ ਪਹਿਲਾਂ ਅਮਰੀਕੀ ਕਾਂਗਰਸ ਯਾਨੀ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਇਸ ਨੂੰ ਪਾਸ ਕੀਤਾ ਗਿਆ ਸੀ ਹੇਠਲੇ ਅਤੇ ਉੱਪਰਲੇ ਸਦਨ ਦੇ ਦੁਆਰਾ। ਇਹ ਕਾਨੂੰਨ ਅਮਰੀਕੀ ਰਾਸ਼ਟਰਪਤੀ ਨੂੰ ਰੂਸ ਤੋਂ ਕੱਚਾ ਤੇਲ ਜਾਂ ਕੁਦਰਤੀ ਗੈਸ ਖਰੀਦਣ ਵਾਲੇ ਸਿਖਰਲੇ 5 ਇੰਪੋਰਟਰ ਮੁਲਕ ਯਾਨੀ ਕਿ ਗੈਸ ਅਤੇ ਕੱਚਾ ਤੇਲ ਖਰੀਦਣ ਵਾਲੇ ਸਿਖਰਲੇ 5 ਮੁਲਕ ਜਿਨ੍ਹਾਂ ਦੇ ਵਿੱਚ ਭਾਰਤ ਅਤੇ ਚੀਨ ਸ਼ਾਮਲ ਨੇ, ਇਹਨਾਂ ਦੇ ਉੱਤੇ 100% ਤੱਕ ਦਾ ਭਾਰੀ ਭਰਕਮ ਟੈਰਿਫ ਲਗਾਉਣ ਦਾ ਹੁਕਮ ਦਿੱਤਾ ਗਿਆ। ਕਦੇ ਭਾਰਤ ਨੂੰ ਆਪਣਾ ਦੇਸ਼ ਦੱਸਣ ਵਾਲੇ ਯੂਕਰੇਨੀ ਰਾਸ਼ਟਰਪਤੀ ਨੂੰ ਹੁਣ ਭਾਰਤ ਚੀਨ ਦੇ ਉੱਤੇ ਰੂਸ ਦੇ ਨਾਲ ਵਪਾਰ ਹੋਣ ਦੇ ਉੱਤੇ ਇਸ ਟੈਰਿਫ ਨੂੰ ਲੈ ਕੇ ਹੁਣ ਖੁਸ਼ੀ ਜ਼ਾਹਰ ਹੋ ਰਹੀ ਹੈ। ਹਾਲਾਂਕਿ ਭਾਰਤ ਨੇ ਯੂਕਰੇਨ ਦੀ ਇਸ ਟਿੱਪਣੀ ਦੇ ਉੱਤੇ ਕਾਊਂਟਰ ਟਿੱਪਣੀ ਨਹੀਂ ਕੀਤੀ ਹੈ। ਦਿੱਲੀ ਯੂਨੀਵਰਸਿਟੀ ਦੇ ਵਿੱਚ ਭਾਰਤ ਦੀਆਂ ਖਬਰਾਂ ਦੀ ਸਾਂਝ ਪਾ ਲਈ ਹੈ। ਦਿੱਲੀ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੀਆਂ ਚੋਣਾਂ ਦੇ ਨਤੀਜਿਆਂ ਦਾ ਅਸਰ ਸਮਾਜਵਾਦੀ ਪਾਰਟੀ ਦੇ ਕੌਮੀ ਜਿਹੜੇ ਹਿੱਤ ਨੇ ਉਹਨਾਂ ਦੇ ਉੱਤੇ ਪਏਗਾ। ਇਸ ਤੋਂ ਪੂਰੀ ਤਰ੍ਹਾਂ ਦੇ ਨਾਲ ਇਨਕਾਰ ਕਰਦਿਆਂ ਹੋਇਆਂ ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਮੁੱਖ ਅਖਿਲੇਸ਼ ਯਾਦਵ ਨੇ ਐਤਵਾਰ ਰਾਤ ਆਪਣੀ ਟਿੱਪਣੀ ਦਿੱਤੀ। ਅਖਿਲੇਸ਼ ਯਾਦਵ ਨੇ ਦੋਸ਼ ਲਗਾਇਆ ਕਿ ਬੀਜੇਪੀ ਨੇ DU ਦੇ ਵਿੱਚ ਵਿਦਿਆਰਥੀ ਸੰਘ ਦੀਆਂ ਚੋਣਾਂ ਨੂੰ ਘਪਲੇ ਦੇ ਨਾਲ ਜਿੱਤਿਆ। ਜੈਨਜ਼ੀ ਨੇ ਦਿਖਾ ਦਿੱਤਾ ਹੈ ਕਿ ਭਾਜਪਾ ਦਾ ਵਿਰੋਧ ਇਸ ਹੱਦ ਤੱਕ ਸੀ ਕਿ ਉਹਨਾਂ ਨੂੰ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਘ ਦੀਆਂ ਚੋਣਾਂ ਤੋਂ ਪਹਿਲਾਂ ਹੀ ਘਪਲਾ ਕਰਨਾ ਪਿਆ। ਜਦਕਿ ਆਜ਼ਾਦ ਉਮੀਦਵਾਰਾਂ ਤੋਂ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹਾਰ ਗਈ ਤਾਂ ਉਹਨਾਂ ਦੀ ਹਾਲਤ ਅਜਿਹੀ ਹੈ ਕਿ ਨੌਜਵਾਨਾਂ ਦੇ ਦਰਮਿਆਨ ਜਾ ਵੀ ਨਹੀਂ ਪਾ ਰਹੇ ਨੇ। ਦਰਅਸਲ ਭਾਜਪਾ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਹੈ। ਉਹਨਾਂ ਦੇ ਹਮਾਇਤੀ ਜਿਹੜੇ ਉਮੀਦਵਾਰ ਸੀ ਉਹਨਾਂ ਦੇ ਝੂਠੇ ਸਰਟੀਫਿਕੇਟ ਨੇ ਉਸ ਦੇ ਨਾਲ ਉਹ ਜਿੱਤੇ ਨੇ, ਸੱਚੀ ਵੋਟਿੰਗ ਦੇ ਨਾਲ ਨਹੀਂ। ਉਹਨਾਂ ਲਿਖਿਆ ਕਿ ਭਾਜਪਾ ਦੇ ਉੱਪਰਲੇ ਸਾਰੇ ਜਿਹੜੇ ਅਹੁਦੇ ਨੇ ਉਹਨਾਂ ਦੇ ਉੱਤੇ ਜਿਹੜੇ ਭ੍ਰਿਸ਼ਟਾਚਾਰ ਦੇ ਨਾਲ ਅਨੈਤਿਕ ਤਰੀਕੇ ਦੇ ਨਾਲ ਬੈਠੇ ਲੋਕ ਨੇ। ਜ਼ਿਕਰਯੋਗ ਹੈ ਕਿ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥੀ ਸੰਘ ਦੀਆਂ ਚੋਣਾਂ ਦੇ ਦਰਮਿਆਨ 3 ਪ੍ਰਮੁੱਖ ਸੀਟਾਂ ਦੇ ਉੱਤੇ ਭਾਜਪਾ ਦੀ ਹਮਾਇਤ ਵਾਲੇ ABVP ਧੜੇ ਨੂੰ ਜਿੱਤ ਮਿਲੀ ਹੈ ਅਤੇ ਨਾਲ ਇੱਕ ਆਜ਼ਾਦ ਉਮੀਦਵਾਰ ਨੂੰ ਜਿੱਤ ਮਿਲੀ ਹੈ। ਦਿੱਲੀ ਯੂਨੀਵਰਸਿਟੀ ਚੋਣਾਂ ਦੇ ਵਿੱਚ ਪ੍ਰਮੁੱਖ ABVP ਦੇ ਯਸ਼ ਡਬਾਸ, ਵਾਈਸ ਪ੍ਰੈਜੀਡੈਂਟ ਆਜ਼ਾਦ ਉਮੀਦਵਾਰ ਦੀਪਾਂਸ਼ੂ ਸ਼ੌਕੀਨ, ਇਸ ਤੋਂ ਇਲਾਵਾ ABP ਦੀ ਰੀਆ ਛਾਵੜੀ ਨੂੰ ਸਕੱਤਰ ਅਤੇ ਸੰਯੁਕਤ ਸਕੱਤਰ ਦੇ ਤੌਰ ਦੇ ਉੱਤੇ ਲਕਸ਼ਿਆ ਰਾਜ ਚੌਧਰੀ ਨੂੰ, ਇਹ ਵੀ ABVP ਪਾਰਟੀ ਦੇ ਨੇ, ਇਹਨਾਂ ਨੂੰ ਚੁਣਿਆ ਗਿਆ ਹੈ। ਉੱਥੇ ਹੀ ਅਗਲੀਆਂ ਖਬਰਾਂ ਦੀ ਭਾਰਤ ਦੇ ਨਾਲ ਜੁੜੀਆਂ ਸਾਂਝ ਪਾਈਏ ਅਤੇ ਕੇਂਦਰ ਸਰਕਾਰ ਦੀ ਤਰਫ ਤੋਂ ਸਾਲ 2029 ਤੱਕ ਭਾਰਤ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣ ਦਾ ਟੀਚਾ ਮਿਥਿਆ ਗਿਆ। ਇਸ ਦੇ ਲਈ ਸਾਲ 2026 ਤੋਂ 29 ਦੇ ਵਾਸਤੇ 3 ਸਾਲਾਂ ਦਾ ਸਮਾਂਬੱਧ ਰੋਡ ਮੈਪ ਤਿਆਰ ਕੀਤਾ ਗਿਆ। ਇਸ ਰੋਡ ਮੈਪ ਦੇ ਵਿੱਚ 4 ਪ੍ਰਮੁੱਖ ਥੰਮ ਨੇ, 25 ਕੰਪੋਨੈਂਟਸ ਅਤੇ 200 ਤੋਂ ਵੱਧ ਐਕਸ਼ਨ ਪੁਆਇੰਟਸ ਸ਼ਾਮਲ ਕੀਤੇ ਗਏ ਨੇ। ਸ਼ਿਮਲਾ ਦੇ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਸੂਚਨਾ ਪ੍ਰਸਾਰਣ ਮੰਤਰਾਲੇ ਦੀ ਤਰਫ ਤੋਂ ਜਾਰੀ ਨਸ਼ਾ ਮੁਕਤ ਭਾਰਤ ਅਭਿਆਨ 2029 ਸੰਬੰਧੀ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ।
ਦੱਸਿਆ ਗਿਆ ਕਿ ਭਾਰਤ ਦੇ ਵਿੱਚ ਨਸ਼ੇ ਤੋਂ ਮੁਕਤ ਕਰਨ ਦੇ ਲਈ ਆਉਣ ਵਾਲੇ ਸਾਲਾਂ ਦੇ ਵਿੱਚ ਕੀ ਯੋਜਨਾਵਾਂ ਅਪਣਾਈਆਂ ਜਾਣਗੀਆਂ। 2029 ਤੱਕ ਵਿਦੇਸ਼ਾਂ ਤੋਂ ਨਸ਼ਾ ਤਸਕਰੀ ਚਲਾ ਰਹੇ 100 ਪ੍ਰਮੁੱਖ ਭਗੌੜਿਆਂ ਨੂੰ ਵਾਪਸ ਲਿਆਉਣ ਦਾ ਟੀਚਾ ਵੀ ਮਿੱਥਿਆ ਗਿਆ। ਦੂਜੇ ਥੰਮ ਦੇ ਤਹਿਤ ਗੈਰ ਕਾਨੂੰਨੀ ਜਿਹੜੀਆਂ ਲੈਬਸ ਨੇ ਉਹਨਾਂ ਦੇ ਉੱਤੇ ਸ਼ਿਕੰਜਾ ਕਸਣ ਤੇ ਪ੍ਰੀਕਰਸਰ ਕੈਮੀਕਲਸ ਦੀ ਮੈਨੂਫੈਕਚਰਿੰਗ ਤੋਂ ਲੈ ਕੇ ਖਪਤ ਤੱਕ 100% ਡਿਜੀਟਲ ਨਿਗਰਾਨੀ ਕਰਨਾ ਵੀ ਯਕੀਨੀ ਬਣਾਇਆ ਗਿਆ। ਇਸ ਤੋਂ ਇਲਾਵਾ ਹਰ ਇੱਕ ਸੂਬੇ ਦੇ ਵਿੱਚ ਲੈਸ ਐਂਟੀ ਨਾਰਕੋਟਿਕਸ ਟਾਸਕ ਫੋਰਸ ਗਠਿਤ ਕਰਨ ਤੇ ਫੋਰੈਂਸਿਕ ਰਿਪੋਰਟਾਂ 30 ਦਿਨਾਂ ਦੇ ਅੰਦਰ ਉਪਲਬਧ ਕਰਵਾਉਣ ਦਾ ਟੀਚਾ ਵੀ ਮਿੱਥਿਆ ਗਿਆ ਹੈ। ਉੱਥੇ ਹੀ ਵੋਟਰ ਸੂਚੀ ਦੇ ਵਿੱਚ ਸੁਧਾਈ ਦੀ ਪ੍ਰਕਿਰਿਆ ਚੱਲ ਰਹੀ ਹੈ ਉੱਤਰੀ ਸੂਬਿਆਂ ਦੇ ਵਿੱਚ, ਔਰ ਇਸ ਦਰਮਿਆਨ ਕਈ ਵੱਡੇ ਨਾਂ ਸਾਹਮਣੇ ਆਏ ਨੇ ਜਿਹੜੇ ਵੋਟਰ ਸੂਚੀਆਂ ਦੇ ਵਿੱਚੋਂ ਬਾਹਰ ਕਰ ਦਿੱਤੇ ਗਏ ਨੇ। ਇਸ ਦੇ ਵਿੱਚ ਭਾਜਪਾ ਦੇ ਹੀ ਸੀਨੀਅਰ ਨੇਤਾ ਤੇ ਸਾਬਕਾ ਉਪ ਪ੍ਰਧਾਨ ਮੰਤਰੀ ਰਹਿ ਚੁੱਕੇ ਲਾਲ ਕ੍ਰਿਸ਼ਨ ਅਡਵਾਨੀ ਤੇ ਮੌਜੂਦਾ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੇ ਇੱਥੋਂ ਤੱਕ ਕਿ ਚੋਣ ਕਮਿਸ਼ਨਰ ਐਸ ਐਸ ਸੰਧੂ ਦੇ ਨਾਮ ਵੀ ਸ਼ਾਮਲ ਨੇ। ਇੱਕ ਰਿਪੋਰਟ ਦੇ ਮੁਤਾਬਕ ਲਿਸਟ ਦੇ ਵਿੱਚ ਕਾਂਗਰਸ ਦੇ ਸੀਨੀਅਰ ਨੇਤਾ ਤੇ ਸੰਸਦ ਮੈਂਬਰ ਕਪਿਲ ਸਿੱਬਲ, ਕਾਂਗਰਸ ਦੇ ਨੇਤਾ ਅਭਿਸ਼ੇਕ ਮਨੂ ਸਿੰਘਵੀ, ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੇ ਨਾਂ ਵੀ ਸ਼ਾਮਲ ਨੇ। ਇਹਨਾਂ ਲੋਕਾਂ ਨੂੰ ਵੀ ਵੱਖ ਵੱਖ ਮਾਮਲਿਆਂ ਦੇ ਵਿੱਚ ਵੋਟਰ ਸੂਚੀਆਂ ਦੇ ਨਾਲ ਜੁੜੇ ਹੋਏ ਰਿਕਾਰਡ ਦੀ ਤਸਦੀਕ ਕਰਨ ਦੇ ਲਈ ਨੋਟਿਸ ਭੇਜਿਆ ਗਿਆ। ਨੋਟਿਸ ਦੇ ਮੁਤਾਬਕ ਇਲੈਕਸ਼ਨ ਕਮਿਸ਼ਨਰ ਜਿਹੜੇ ਨੇ ਚੋਣ ਕਮਿਸ਼ਨਰ ਐਸ ਐਸ ਸੰਧੂ ਦੇ ਮਾਮਲੇ ਦੇ ਵਿੱਚ ਤਾਂ ਵੋਟਰ ਰਿਕਾਰਡ ਦੇ ਵਿੱਚ ਉਹਨਾਂ ਦੇ ਸਪੈਲਿੰਗ ਦੇ ਵਿੱਚ ਫਰਕ ਪਾਇਆ ਗਿਆ, ਜਦਕਿ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੇ ਉਹਨਾਂ ਦੀ ਪਤਨੀ ਕੇ ਐਸ ਜੈਸ਼ੰਕਰ ਦਾ ਵੀ ਨਾਂ ਨੋਟਿਸ ਦੇ ਵਿੱਚ ਨੋਟਿਸ ਲਿਸਟ ਦੇ ਵਿੱਚ ਪਾਇਆ ਗਿਆ। ਕਪਿਲ ਸਿੱਬਲ ਤੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੇ ਨਾਂ ਐਸ ਆਈ ਆਰ ਦੇ ਪਿਛਲੇ ਰਿਕਾਰਡ ਦੇ ਨਾਲ ਮੇਲ ਨਹੀਂ ਖਾ ਰਹੇ, ਇਸ ਕਰਕੇ ਉਹਨਾਂ ਨੂੰ ਨੋਟਿਸ ਜਾਰੀ ਕੀਤੇ ਗਏ ਨੇ। ਭਾਰਤ ਤੋਂ ਬਾਅਦ ਹੁਣ ਆਸਟ੍ਰੇਲੀਆ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੀ ਖਬਰ ਸਭ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਦੇ ਜਨਰਲ ਅਜਲਾਸ ਦੇ ਨਾਲ ਜੁੜੀ ਹੋਈ, ਜਿੱਥੇ ਆਸਟ੍ਰੇਲੀਆ ਦੀ ਤਰਫ ਤੋਂ ਕੌਮਾਂਤਰੀ ਭਾਈਚਾਰੇ ਦੀ ਵੱਲੋਂ ਆਪਣੇ ਆਪ ਨੂੰ ਹਮਾਇਤ ਇਕੱਠੀ ਕਰਨ ਦੇ ਲਈ ਇੱਕ ਜਿਹੜੀ ਇਸ ਵਕਤ ਮੁਹਿੰਮ ਵਿੱਢੀ ਗਈ ਹੈ, ਇੱਕ ਕੈਂਪੇਨ ਚਲਾਇਆ ਜਾ ਰਿਹਾ ਤਾਂ ਕਿ ਯੂਨਾਈਟਿਡ ਨੇਸ਼ਨ ਦੀ ਸਲਾਮਤੀ ਕੌਂਸਲ ਯਾਨੀ ਸਿਕਿਉਰਿਟੀ ਕੌਂਸਲ ਦੇ ਵਿੱਚ ਆਸਟ੍ਰੇਲੀਆ ਨੂੰ 2029-30 ਦੇ ਲਈ ਇੱਕ ਪੱਕੇ ਮੈਂਬਰ ਦੇ ਤੌਰ ਦੇ ਉੱਤੇ ਨਿਯੁਕਤ ਕੀਤਾ ਜਾ ਸਕੇ। ਪਰ ਇਸ ਦਰਮਿਆਨ ਜਿੱਥੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਇਸ ਮਹਾਸਭਾ ਇਜਲਾਸ ਦੇ ਵਿੱਚ ਆਸਟ੍ਰੇਲੀਆ ਦੀ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਬਚਾਉਣ, ਏ ਆਈ ਦੇ ਪ੍ਰਭਾਵਾਂ ਤੋਂ ਬਚਾਉਣ ਆਦਿ ਦੇ ਬਾਰੇ ਆਪਣੀ ਪਿੱਠ ਥਾਪੜਨਗੇ, ਉੱਥੇ ਨਾਲ ਹੀ ਇੱਕ ਹੋਰ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਐਬੋਰੀਜਨਲ ਟੋਰਸ ਸਟ੍ਰੇਟ ਆਈਲੈਂਡਰ ਖਾਸ ਤੌਰ ਦੇ ਉੱਤੇ ਭਾਈਚਾਰੇ ਦੇ ਬੱਚਿਆਂ ਦੇ ਨਾਲ ਜਿਹੜਾ ਵਿਵਹਾਰ ਹੋਇਆ ਜਾਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਜਾਂਦਾ ਉਸ ਟਰੈਕ ਰਿਕਾਰਡ ਦੇ ਉੱਤੇ ਆਪਣਾ ਜਵਾਬ ਵੀ ਦੇਣਾ ਹੋਏਗਾ। ਪਤਾ ਇਹ ਚੱਲਿਆ ਹੈ ਕਿ 10 ਤੋਂ 17 ਸਾਲ ਤੱਕ ਦੇ ਜਿਹੜੇ ਇੰਡੀਜਨਸ ਮੂਲ ਦੇ ਜਿਹੜੇ ਨੌਜਵਾਨ ਬੱਚੇ ਨੇ, ਛੋਟੇ ਬੱਚੇ ਨੇ, ਉਹਨਾਂ ਦੀ ਕੁੱਲ ਆਬਾਦੀ ਦੇ ਵਿੱਚੋਂ 60% ਨੂੰ ਤਾਂ ਅਲੱਗ ਅਲੱਗ ਯੂਥ ਡਿਟੈਂਸ਼ਨ ਸੈਂਟਰਸ ਦੇ ਵਿੱਚ ਰੱਖਿਆ ਜਾਂਦਾ ਹੈ। ਇਸ ਦਰਮਿਆਨ ਯੂਨਾਈਟਿਡ ਨੇਸ਼ਨਸ ਦੇ ਵਿੱਚ ਕਮੇਟੀ ਔਨ ਐਲੀਮੀਨੇਸ਼ਨ ਆਫ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਦੀ ਤਰਫ ਤੋਂ ਇੱਕ ਬਿਆਨ ਜਾਰੀ ਕੀਤਾ ਗਿਆ ਕਿ ਆਸਟ੍ਰੇਲੀਆ ਦੇ ਵਿੱਚ ਇੰਡੀਜਨਸ ਬੱਚਿਆਂ ਦੀ ਸਿੱਖਿਆ, ਉਹਨਾਂ ਦੀ ਸਿਹਤ ਅਤੇ ਉਹਨਾਂ ਦੀ ਘਰਾਂ ਦੀ ਕੰਡੀਸ਼ਨ ਇੱਕ ਮਹੱਤਵਪੂਰਨ ਇਸ ਗੱਲ ਦਾ ਫੈਕਟਰ ਹੈ ਕਿ ਆਸਟ੍ਰੇਲੀਆ ਦੇ ਵਿੱਚ ਉਹਨਾਂ ਦੇ ਨਾਲ ਕਿਸ ਕਿਸਮ ਦਾ ਵਰਤਾਰਾ ਹੋ ਰਿਹਾ। ਦੱਸ ਦਈਏ ਕਿ 60% ਬੱਚੇ ਯੂਥ ਡਿਟੈਂਸ਼ਨ ਸੈਂਟਰਸ ਦੇ ਵਿੱਚ ਨੇ ਦੇਸ਼ ਭਰ ਦੇ ਅੰਦਰ। ਇਹ ਕੁੱਲ ਆਬਾਦੀ ਦੇ ਨਾਲ ਜੁੜਿਆ ਅੰਕੜਾ ਪਿਛਲੇ ਸਾਲ ਆਸਟ੍ਰੇਲੀਅਨ ਇੰਸਟੀਚਿਊਟ ਆਫ ਹੈਲਥ ਐਂਡ ਵੈਲਫੇਅਰ ਦੀ ਤਰਫ ਤੋਂ ਜਾਰੀ ਕੀਤਾ ਗਿਆ ਸੀ। ਇੰਡੀਜਨਸ ਨੌਜਵਾਨ ਬੱਚੇ ਜਿਹੜੇ ਨੇ ਖਾਸ ਤੌਰ ਦੇ ਉੱਤੇ ਲੜਕੇ, ਉਹ ਦੂਸਰੇ ਨੌਨ ਇੰਡੀਜਨਸ ਜਿਹੜੇ ਦੇਸ਼ ਦੇ ਵਿੱਚ ਲੜਕੇ ਨੇ ਉਹਨਾਂ ਦੇ ਨਾਲੋਂ 21 ਗੁਣਾ ਵਧੇਰੇ ਕਿਸੇ ਨਾ ਕਿਸੇ ਡਿਟੈਂਸ਼ਨ ਸੈਂਟਰ ਦੇ ਵਿੱਚ ਜਾਣ ਦੇ ਜਾਂ ਭੇਜੇ ਜਾਂਦੇ ਨੇ ਜਾਂ ਫਿਰ ਉਹਨਾਂ ਨੂੰ ਇਸ ਕਿਸਮ ਦੇ ਨਾਲ ਉਹਨਾਂ ਦੇ ਨਾਲ ਜਿਹੜੇ ਵਰਤਾਰੇ ਹੁੰਦੇ ਨੇ। ਦੱਸ ਦਈਏ ਕਿ ਆਸਟ੍ਰੇਲੀਆ ਨੂੰ ਆਪਣੇ ਪੱਖ ਦੇ ਵਿੱਚ ਸਫਾਈ ਜ਼ਰੂਰ ਦੇਣੀ ਹੋਏਗੀ ਜਦੋਂ ਹੁਣ ਸੰਯੁਕਤ ਰਾਸ਼ਟਰ ਦੇ ਵਿੱਚ ਖੜ੍ਹੇ ਹੋ ਕੇ ਮਹਾਸਭਾ ਦੇ ਵਿੱਚ ਆਸਟ੍ਰੇਲੀਆ ਨੂੰ ਆਪਣਾ ਪੱਖ ਸਪਸ਼ਟ ਰੱਖਣਾ ਹੈ ਕਿ ਕਿਉਂ ਆਸਟ੍ਰੇਲੀਆ ਨੂੰ ਸਲਾਮਤੀ ਕੌਂਸਲ ਦਾ 2 ਸਾਲ ਦੇ ਲਈ ਆਬਜ਼ਰਵਰ ਨਿਯੁਕਤ ਕੀਤਾ ਜਾਵੇ। ਉਧਰ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਆਪਣੇ ਪੈਲੇਸਤੀਨੀਅਨ ਹਮਰੁਤਬਾ ਵਾਰਸਿਨ ਅਖਬੇਖਤਾਨ ਦੇ ਨਾਲ ਮੁਲਾਕਾਤ ਕਰਨਗੇ। ਦੱਸ ਦਈਏ ਕਿ ਇਸ ਦਰਮਿਆਨ ਪੈਲੇਸਤੀਨੀ ਇਲਾਕਿਆਂ ਦੇ ਵਿੱਚ ਹਾਲਾਤ ਕੀ ਨੇ ਉਸ ਦੇ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਣੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਦੇ ਦਿਨ ਇਹਨਾਂ ਦੀ ਆਪਸ ਦੇ ਵਿੱਚ ਜਿਹੜੀ ਗੱਲਬਾਤ ਹੋਈ ਸੀ, ਆਸਟ੍ਰੇਲੀਆ ਦੀ ਤਰਫ ਤੋਂ 2-state ਸੋਲਿਊਸ਼ਨ ਨੂੰ ਹਾਲੇ ਵੀ ਪ੍ਰਚਾਰਿਆ ਜਾ ਰਿਹਾ ਹੈ, ਜਿਸ ਨੂੰ ਕਿ ਇਜ਼ਰਾਈਲ ਕਦੇ ਵੀ ਸਵੀਕਾਰ ਨਹੀਂ ਕਰਦਾ।
ਉੱਥੇ ਲੇਬਰ ਪਾਰਟੀ ਆਪਣੇ ਮੌਜੂਦਾ ਤੇ ਪਿਛਲੇ ਰਿਕਾਰਡ ਦੇ ਚੱਲਦਿਆਂ ਹੋਇਆਂ ਦੇਸ਼ ਦੇ ਵਿੱਚ ਅਲੱਗ ਅਲੱਗ ਪੋਲੀਟੀਕਲ ਸਰਵੇਖਣ ਦੇ ਵਿੱਚੋਂ ਪਛੜ ਰਹੀ ਹੈ। ਵਨ ਨੇਸ਼ਨ ਦੇ ਨਾਲੋਂ ਸਰਵੇਖਣ ਦੇ ਵਿੱਚ ਪਛੜਨ ਦੀ ਇੱਕ ਤਾਜ਼ਾ ਖਬਰ ਨਿਊਜ਼ ਪੋਲ ਦੇ ਸਰਵੇ ਦੇ ਵਿੱਚ ਸਾਹਮਣੇ ਆਈ ਹੈ, ਜਿੱਥੇ ਲੇਬਰ ਪਾਰਟੀ ਦਾ ਪ੍ਰਾਇਮਰੀ ਵੋਟ ਬੈਂਕ 29% ਤੋਂ ਘੱਟ ਕੇ 27% ਰਹਿ ਗਿਆ, ਜੋ ਕਿ ਪਾਰਟੀ ਦਾ 2012 ਤੋਂ ਬਾਅਦ ਜਦੋਂ ਜੂਲੀਆ ਗਿਲਾਰਡ ਪ੍ਰਧਾਨ ਮੰਤਰੀ ਹੁੰਦੇ ਸੀ ਉਦੋਂ ਵੀ ਇਹੀ ਪ੍ਰਦਰਸ਼ਨ ਸੀ, ਪਰ ਉਸ ਤੋਂ ਵੀ ਇਹ ਥੱਲੇ ਇਹ ਪ੍ਰਦਰਸ਼ਨ ਚਲਾ ਗਿਆ ਜਦੋਂ ਪ੍ਰਾਇਮਰੀ ਵੋਟ ਬੈਂਕ ਟੁੱਟ ਰਿਹਾ ਹੋਵੇ। ਉੱਥੇ ਵਨ ਨੇਸ਼ਨ ਪਾਰਟੀ ਇਸ ਵਕਤ ਸਥਿਰ ਬਣੀ ਹੋਈ ਹੈ, ਜਿਨ੍ਹਾਂ ਦਾ ਪ੍ਰਾਇਮਰੀ ਵੋਟ ਬੈਂਕ ਹੁਣ 30% ਦੇ ਆਸ ਪਾਸ ਚੱਲ ਰਿਹਾ। ਹਾਲਾਂਕਿ ਗੱਠਜੋੜ ਇਸ ਵਕਤ 19% ਅਤੇ ਗ੍ਰੀਨਸ ਪਾਰਟੀ ਦਾ ਪ੍ਰਾਇਮਰੀ ਵੋਟ ਫੀਸਦ 17% ਦੱਸਿਆ ਜਾ ਰਿਹਾ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਅਪਰੂਵਲ ਰੇਟਿੰਗ ਦੇ ਵਿੱਚ ਵੀ 27 ਅੰਕਾਂ ਦੀ ਗਿਰਾਵਟ ਹੋਈ ਹੈ। ਹੁਣ ਉਹ 35% ਵੋਟਰ ਹੀ ਨੇ ਜਿਹੜੇ ਉਹਨਾਂ ਦੀ ਕਾਰਗੁਜ਼ਾਰੀ ਤੋਂ ਸਹਿਮਤ ਨਜ਼ਰ ਆਉਂਦੇ ਨੇ, ਜਦਕਿ ਬੰਡਾਈ ਬੀਚ ਦੇ ਉੱਤੇ ਹੋਏ ਹਮਲੇ ਤੋਂ ਪਹਿਲਾਂ ਉਹਨਾਂ ਦੇ ਹੱਕ ਦੇ ਵਿੱਚ 62% ਲੋਕ ਨਜ਼ਰ ਆ ਰਹੇ ਸੀ। ਅਜਿਹੇ ਦੇ ਵਿੱਚ ਸਾਬਕਾ ਨੇਤਾ ਪੀਟਰ ਡਟਨ ਦਾ ਸਕੋਰ ਵੀ 24% ਰਹਿ ਚੁੱਕਿਆ ਸੀ ਉਸ ਸਮੇਂ ਤੇ ਦਰਮਿਆਨੀ ਉਸ ਤੋਂ ਪਹਿਲਾਂ, ਪਰ ਐਂਥਨੀ ਐਲਬਨੀਜ਼ ਦੀ ਬਤੌਰ ਪ੍ਰਧਾਨ ਮੰਤਰੀ ਹੁੰਦਿਆਂ ਹੋਇਆਂ ਰੈਂਕਿੰਗ ਜਾਂ ਮਕਬੂਲੀਅਤ ਦੇ ਵਿੱਚ ਗਿਰਾਵਟ ਹੋਣੀ ਉਹਨਾਂ ਦੀ ਪਾਰਟੀ ਦੇ ਲਈ ਇੱਕ ਚੰਗਾ ਸੰਕੇਤ ਨਹੀਂ ਹੋ ਸਕਦਾ। ਉੱਥੇ ਨਿਊ ਸਾਊਥ ਵੇਲਸ ਤੋਂ ਅਗਲੀ ਖਬਰ, ਜਿੱਥੇ ਮੈਂਟਲ ਹੈਲਥ ਦੇ ਨਾਲ ਜੁੜੀ ਹੋਈ ਹੈ, ਯਾਨੀ ਕਿ ਦਿਮਾਗੀ ਸਿਹਤ ਦੇ ਨਾਲ ਜੁੜੀ ਹੈ, ਜਿੱਥੇ ਇਹ ਪਤਾ ਚੱਲਦਾ ਹੈ ਕਿ NSW ਸਟੇਟ ਦੇ ਦਿਹਾਤੀ ਖੇਤਰਾਂ ਦੇ ਵਿੱਚ ਸਾਈਕੈਟਰਿਸਟ ਦੀ ਇੱਕ ਭਾਰੀ ਕਮੀ ਹੈ। ਪੋਰਟ ਮੈਕੁਆਇਰੀ ਦੇ ਇੱਕ ਪ੍ਰੈਕਟੀਸ਼ਨਰ ਦੀ ਤਰਫ ਤੋਂ ਅਧਾਰੇ ਡੇਲੀ ਟੈਲੀਗ੍ਰਾਫ ਨੂੰ ਦੱਸਿਆ ਗਿਆ ਕਿ ਉਹ ਬਜ਼ੁਰਗਾਂ ਦੇ ਉੱਤੇ ਸਾਈਕੈਟਰਿਸਟ ਦੇ ਤੌਰ ਦੇ ਉੱਤੇ ਬਜ਼ੁਰਗਾਂ ਦੇ ਨਾਲ ਜਾਂ ਉਹਨਾਂ ਦੇ ਨਾਲ ਜੁੜੇ ਹੋਏ ਕੇਸਾਂ ਦੇ ਉੱਤੇ ਕੰਮ ਕਰਦੇ ਨੇ। ਅਜਿਹੇ ਦੇ ਵਿੱਚ ਜੇਕਰ ਕਿਸੇ ਨੂੰ ਨਾਲ ਦੇ ਖੇਤਰੀ ਇਲਾਕਿਆਂ ਦੇ ਵਿੱਚ ਮਿਡ ਨੌਰਥ ਕੋਸਟ ਦੇ ਅੰਦਰ ਬੱਚਿਆਂ ਦੇ ਨਾਲ ਜੁੜੇ ਹੋਏ ਕਿਸੇ ਸਾਈਕੈਟਰੀ ਟ੍ਰੀਟਮੈਂਟ ਦੇ ਲਈ ਜਾਣਾ, ਤਾਂ ਉਹਨਾਂ ਨੂੰ ਲੋਰੀਟਨ ਜਾਂ ਇਸ ਤੋਂ ਵੀ ਦੂਰ ਦੁਰਾਡੇ ਦੇ ਇਲਾਕਿਆਂ ਦੇ ਵਿੱਚ ਜਾਣਾ ਪਏਗਾ। ਜਦਕਿ ਪੋਰਟ ਮੈਕੁਆਇਰੀ ਦੇ ਵਿੱਚ ਇੱਕ ਪ੍ਰਾਈਵੇਟ ਸਾਈਕੈਟਰਿਸਟ ਮੌਜੂਦ ਜ਼ਰੂਰ ਨੇ, ਪਰ ਉੱਥੇ ਵੀ ਜਿਹੜੀ ਬੁਕਿੰਗ ਕ੍ਰਿਸਮਿਸ ਤੱਕ ਲਗਭਗ ਫੁੱਲ ਹੀ ਚੱਲ ਰਹੀ ਹੈ। ਇੱਧਰ ਮਾਇਓ ਪ੍ਰਾਈਵੇਟ ਹੌਸਪੀਟਲ ਜਿਹੜਾ ਟਾਰੀ ਦੇ ਵਿੱਚ ਆ, ਉਹਨਾਂ ਦਾ ਇਹ ਕਹਿਣਾ ਹੈ ਕਿ ਸਾਈਕੈਟਰਿਸਟ ਸੇਵਾਵਾਂ ਦੇ ਲਈ ਮਾਇਓ ਪ੍ਰਾਈਵੇਟ ਕਲੀਨਿਕ ਦੇ ਵਿੱਚ ਸਿਰਫ 2 ਦਿਨ ਦੀ, ਯਾਨੀ ਕਿ ਮੰਗਲਵਾਰ ਅਤੇ ਸ਼ੁੱਕਰਵਾਰ ਦੇ ਦਿਨ ਦੀਆਂ ਅਪਾਇੰਟਮੈਂਟਸ ਲਈਆਂ ਜਾ ਰਹੀਆਂ ਨੇ। ਉਸ ਦੇ ਵਿੱਚ ਵੀ ਨਵੀਆਂ ਅਪਾਇੰਟਮੈਂਟਸ ਜਿਹੜੀਆਂ ਨੇ ਲਈਆਂ ਜਾ ਰਹੀਆਂ, ਨਹੀਂ ਉਹ ਤਾਂ ਨਹੀਂ ਕਿਹਾ ਜਾ ਸਕਦਾ, ਪਰ ਪੁਰਾਣੇ ਕਸਟਮਰਸ ਜਿਹੜੇ ਨੇ, ਪੁਰਾਣੇ ਲੋਕ ਜਿਹੜੇ ਇਸ ਕਲੀਨਿਕ ਦੇ ਨਾਲ ਆਲਰੇਡੀ ਰਜਿਸਟਰਡ ਨੇ, ਉਹ ਆਪਣੀ ਦਿਮਾਗੀ ਸਿਹਤ ਦੇ ਨਾਲ ਜੁੜੀ ਇਨਕੁਆਇਰੀ ਇੱਥੇ ਜ਼ਰੂਰ ਲਿਜਾ ਸਕਦੇ ਨੇ। ਉੱਥੇ ਕੌਫਸ ਹਾਰਬਰ ਦੇ ਵਿੱਚ ਵੀ ਇੱਕ ਵੱਡੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। ਵੈਸੇ ਇਹ ਇਕੱਲੇ NSW ਦੀ ਸਮੱਸਿਆ ਨਹੀਂ ਹੈ, ਆਸਟ੍ਰੇਲੀਆ ਦੇ ਲਗਭਗ ਹਰ ਇੱਕ ਸਬਬ ਦੇ ਵਿੱਚ ਦੂਰ ਦੁਰਾਡੇ ਦੇ ਜਿਹੜੇ ਖੇਤਰ ਨੇ ਉੱਥੇ ਸਾਈਕੈਟਰਿਸਟ ਸੇਵਾਵਾਂ ਜਿਹੜੀਆਂ ਉਪਲਬਧ ਹੋ ਸਕਣ, ਇਹ ਜ਼ਰੂਰੀ ਨਹੀਂ ਹੈ। ਉੱਥੇ ACT ਯਾਨੀ ਕੈਨਬਰਾ ਦੀ ਸਰਕਾਰ ਦੀ ਤਰਫ ਤੋਂ ਇਹ ਐਲਾਨ ਕੀਤਾ ਗਿਆ ਹੈ ਕਿ ਸਾਲ 1971 ਦੇ ਵਿੱਚ ਕੈਰਨ ਰੋਲੈਂਡ ਨਾਮ ਦਾ ਜਿਹੜਾ ਇੱਕ ਨਰਸ ਸੀ, ਉਸ ਦੀ ਕਤਲ ਦੇ ਮਾਮਲੇ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਸੂਚਨਾ ਦੇਣ ਵਾਲੇ ਨੂੰ $5,00,000 ਤੱਕ ਦਾ ਇਨਾਮ ਦਿੱਤਾ ਜਾਏਗਾ। ਔਰ ਇਸ ਦਰਮਿਆਨ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ACT ਸਰਕਾਰ ਦੀ ਤਰਫ ਤੋਂ ਹੁਣ ਤੱਕ ਇਸ ਕੇਸ ਦੇ ਵਿੱਚ ਕੋਈ ਵੀ ਕਾਮਯਾਬੀ ਹਾਸਲ ਨਹੀਂ ਕੀਤੀ ਜਾ ਸਕੀ ਹੈ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤਾਂ ਚੀਨ ਦੀ 13 ਸਾਲ ਦੀ ਤੈਰਾਕ ਯੂ ਜੀ ਨੇ ਏਸ਼ੀਅਨ ਗੇਮਸ ਦੇ ਵਿੱਚ ਪਹਿਲੇ ਹੀ ਦਿਨ ਮਹਿਲਾਵਾਂ ਦੀ 200 ਮੀਟਰ ਬਟਰਫਲਾਈ ਜਿਹੜੀ ਕੰਪੀਟੀਸ਼ਨ ਸੀ ਉਸ ਦੇ ਵਿੱਚ ਗੋਲਡ ਮੈਡਲ ਜਿੱਤ ਲਿਆ। ਯੂ ਜੀ ਨੇ 2 ਮਿੰਟ ਤੋਂ ਬਾਅਦ 5 ਸੈਕਿੰਡ ਅਤੇ ਉਸ ਦੇ ਅੱਗੇ 8ਵਾਂ ਹਿੱਸਾ ਇੰਨਾ ਸਮਾਂ ਲੈ ਕੇ ਰੇਸ ਪੂਰੀ ਕੀਤੀ ਔਰ ਇਸ ਦਰਮਿਆਨ ਏਸ਼ੀਅਨ ਗੇਮਸ ਦਾ ਇੱਕ ਨਵਾਂ ਰਿਕਾਰਡ ਬਣਾ ਲਿਆ। ਯੂ ਜੀ ਦਾ ਸਮਾਂ 3 ਸਾਲ ਪਹਿਲਾਂ ਉਹਨਾਂ ਦੀ ਹੀ ਹਮਵਤਨ ਤੈਰਾਕ ਜਾਂਗ ਯੂਫੇਈ ਦੇ ਰਿਕਾਰਡ ਦੇ ਕਰੀਬ ਆ ਗਿਆ ਔਰ ਇਸ ਦਰਮਿਆਨ ਗੋਲਡ ਮੈਡਲ ਜਿੱਤਣ ਤੋਂ ਬਾਅਦ ਯੂ ਜੀ ਨੇ ਆਪਣੇ ਪ੍ਰਦਰਸ਼ਨ ਨੂੰ ਸਿਰਫ ਠੀਕ ਠਾਕ ਦੱਸਿਆ। ਉਹਨਾਂ ਕਿਹਾ ਕਿ ਬਟਰਫਲਾਈ ਤਕਨੀਕ ਦੇ ਵਿੱਚ ਹਾਲੇ ਵੀ ਸੁਧਾਰ ਦੀ ਗੁੰਜਾਇਸ਼ ਹੈ। ਯੂ ਜੀ ਨੇ ਕਿਹਾ ਕਿ ਮੈਂ ਇਸ ਤੋਂ ਵੀ ਤੇਜ਼ ਤੈਰਨਾ ਚਾਹੁੰਦੀ ਹਾਂ ਅਤੇ ਮੈਂ ਆਪਣੇ ਸਮੇਂ ਦੇ ਵਿੱਚ 0.9 ਸੈਕਿੰਡ ਦਾ ਸੁਧਾਰ ਕੀਤਾ। ਮੈਨੂੰ ਯਕੀਨ ਹੈ ਕਿ ਅਗਲੀ ਵਾਰ ਬਿਹਤਰ ਪ੍ਰਦਰਸ਼ਨ ਜ਼ਰੂਰ ਕਰਾਂਗੀ। ਏਸ਼ੀਆਈ ਖੇਡਾਂ ਜਿਹੜੀਆਂ ਨੇ ਇਸ ਵਕਤ ਜਾਪਾਨ ਦੇ ਵਿੱਚ ਚੱਲ ਰਹੀਆਂ ਨੇ। ਸਵੇਰ ਵੇਲੇ ਖਬਰਾਂ ਦੇ ਸੈਗਮੈਂਟ ਦੇ ਵਿੱਚ ਤੁਹਾਡੇ ਨਾਲ ਏਸ਼ੀਆਈ ਖੇਡਾਂ ਦਾ ਜ਼ਿਕਰ ਸਾਂਝਾ ਕੀਤਾ ਸੀ। ਉੱਧਰ ਆਸਟ੍ਰੇਲੀਆ ਅਤੇ ਭਾਰਤ ਦਾ ਅੰਡਰ 19 ਜਿਹੜਾ ਟੂਰਨਾਮੈਂਟ ਹੈ ਕ੍ਰਿਕਟ ਦੇ ਵਿੱਚ, ਉਹ ਵੀ ਚੱਲ ਰਿਹਾ ਹੈ।
ਇਸ ਦਰਮਿਆਨ ਉਹਦੀ ਜਾਣਕਾਰੀ ਜਿਹੜੀ ਉਹ ਮੋਟੀ ਮੋਟੀ ਜੀ ਇਹ ਸਾਹਮਣੇ ਆ ਰਹੀ ਹੈ ਕਿ ਲਾਈਵ ਖਬਰਾਂ ਪੜ੍ਹੇ ਜਾਣ ਵੇਲੇ ਤੱਕ ਭਾਰਤ ਨੇ ਅੰਡਰ 19 ਦੇ ਆਪਣੇ ਇਸ ਮੈਚ ਦੇ ਵਿੱਚ 50 ਓਵਰਾਂ ਦਾ ਕਿਉਂਕਿ ਮੈਚ ਖੇਡਿਆ ਜਾ ਰਿਹਾ ਤਾਂ ਇਸ ਦੇ ਵਿੱਚ ਇੱਕ ਵਿਕਟ ਜਿਹੜੀ ਉਹ ਖਬਰਾਂ ਲਾਈਵ ਪੜ੍ਹੇ ਜਾਣ ਵੇਲੇ ਤੱਕ ਆਲਰੇਡੀ ਗਵਾ ਦਿੱਤੀ ਸੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674। ਬਾਕੀ ਦੇ ਪ੍ਰੋਗਰਾਮ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੇ। ਧੰਨਵਾਦ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੇ। ਉਸ ਰੱਬ ਦਾ ਕਰ ਰਹੇ ਹੋਗੇ ਸ਼ੁਕਰਾਨਾ ਜਿਹਨੇ ਅੱਜ ਦਾ ਇਹ ਦਿਨ ਦਿੱਤਾ। ਚਿਹਰੇ 'ਤੇ ਹੋਵੇਗੀ ਖੁਸ਼ੀ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਹਨੂੰ ਸਾਰਾ ਦਿਨ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਨਗਰ ਦੇ ਵਿੱਚ ਇੱਕ ਸੇਠ ਰਹਿੰਦਾ ਸੀ, ਸਭ ਤੋਂ ਵੱਡਾ ਕਾਰੋਬਾਰੀ, ਸਭ ਤੋਂ ਵੱਧ ਕਮਾਈ, ਸਰਕਾਰੀ ਦਰਬਾਰੇ ਸਭ ਤੋਂ ਵੱਧ ਜਿਹਦੀ ਚੱਲਦੀ। ਇਸ ਸੇਠ ਦੇ ਬਾਰੇ ਇੱਕ ਚੀਜ਼ ਮਸ਼ਹੂਰ ਸੀ ਕਿ ਸਭ ਕੁਛ ਪੁੱਛ ਪਛਾ ਕੇ ਕਰਦਾ, ਯਾਨੀ ਕਿ ਟੇਵਾ ਲਵਾ ਕੇ ਕਰਦਾ, ਆਪਣੀ ਕੁੰਡਲੀ ਵਿਖਾ ਕੇ ਕਰਦਾ। ਕੋਈ ਵੀ ਕਿਸੇ ਕਿਸਮ ਦਾ ਸੌਦਾ ਕਰਨਾ ਤਾਂ ਪਹਿਲਾਂ ਆਪਣੇ ਰਾਜ ਦੇ ਵਿੱਚ ਮੌਜੂਦ ਉਹ ਪੰਡਿਤ ਜਿਨ੍ਹਾਂ ਦੇ ਉੱਤੇ ਵਿਸ਼ਵਾਸ ਸੀ ਉਹਨਾਂ ਨੂੰ ਪੁੱਛਦਾ ਕੀ ਆ ਸੌਦਾ ਕਰਨਾ ਚਾਹੀਦਾ। ਹੌਲੀ ਹੌਲੀ ਕਰਦਿਆਂ ਕਰਦਿਆਂ ਵਿਸ਼ਵਾਸ ਇੰਨਾ ਕੁ ਬਣ ਗਿਆ ਕਿ ਹਰ ਇੱਕ ਗੱਲ ਨਿੱਕੀ ਤੋਂ ਨਿੱਕੀ ਵੱਡੀ ਤੋਂ ਵੱਡੀ ਪੁੱਛ ਕੇ ਕਰਨੀ ਸ਼ੁਰੂ ਕਰ ਦਿੱਤੀ। ਬਹੁਤ ਤਰੱਕੀ ਕੀਤੀ, ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਸੀ। ਇੱਦਾਂ ਕਹਿ ਲਓ ਕਿ ਸਰਕਾਰਾਂ ਦੇ ਨਾਲੋਂ ਵੀ ਵੱਧ ਚੱਲਣ ਲੱਗ ਪਈ। ਇੱਕ ਵਾਰੀ ਕੋਈ ਉਪਰੇ ਦੇਸ਼ ਤੋਂ ਕਿਸੇ ਕਿਸਮ ਦੀ ਵਪਾਰ ਦੀ ਔਫਰ ਆਈ ਤਾਂ ਟੇਵਾ ਵਿਖਾ ਕੇ ਪੁੱਛਿਆ ਕੀ ਇਹ ਕਰ ਲੈਣਾ ਚਾਹੀਦਾ, ਕਿਉਂਕਿ ਹਮੇਸ਼ਾ ਇਸ ਚੀਜ਼ ਦਾ ਬੜਾ ਫਾਇਦਾ ਸੇਠ ਜੀ ਨੇ ਚੁੱਕਿਆ ਸੀ। ਸੋ ਇਸ ਕਰਕੇ ਇਸ ਵਾਰੀ ਵੀ ਪੁੱਛ ਲਿਆ, ਪਰ ਇਸ ਵਾਰੀ ਇੱਦਾਂ ਹੋਇਆ ਨਹੀਂ। ਜੋ ਪੰਡਤਾਂ ਨੇ ਨਜ਼ੂਮੀਆਂ ਨੇ ਕਿਹਾ ਉਹਦੇ ਉਲਟ ਇਸ ਡੀਲ ਦੇ ਵਿੱਚ ਉਹ ਘਾਟਾ ਪੈ ਗਿਆ। ਫਿਰ ਦੁਬਾਰਾ ਤੋਂ ਕੋਈ ਸੌਦਾ ਆਇਆ। ਇਸ ਵਾਰੀ ਪੰਡਤਾਂ ਨੇ ਕਿਹਾ ਕਿ ਨਹੀਂ, ਇਹ ਤੁਹਾਨੂੰ ਡੀਲ ਨਹੀਂ ਕਰਨੀ ਚਾਹੀਦੀ, ਤੁਹਾਡਾ ਸਮਾਂ ਠੀਕ ਨਹੀਂ ਹੈ। ਇਸੇ ਤਰ੍ਹਾਂ ਦੇ ਨਾਲ ਇੱਕ ਦੋ ਹੋਰ ਡੀਲ ਜਦੋਂ ਆਈਆਂ ਤਾਂ ਸਮਾਂ ਨਾ ਠੀਕ ਹੋਣ ਦਾ ਹਵਾਲਾ ਦੇ ਕੇ ਉਹਨਾਂ ਨੂੰ ਮਨ੍ਹਾ ਕਰ ਦਿੱਤਾ ਗਿਆ। ਹੋਇਆ ਕੁਛ ਇਸ ਤਰ੍ਹਾਂ ਕਿ ਉਹ ਅਫਸਰ ਕਿਸੇ ਹੋਰ ਨੇ ਤੇ ਨਹੀਂ ਛੱਡਣਾ ਸੀ, ਸੇਠ ਜੀ ਨੇ ਨਹੀਂ ਲਿਆ ਠੇਕਾ ਤੇ ਹੋਰਾਂ ਨੇ ਲੈਣੇ ਸ਼ੁਰੂ ਕਰ ਦਿੱਤੇ। ਕਈਆਂ ਨੇ ਖੁੰਦਕ ਦੇ ਵਿੱਚ ਆ ਕੇ ਕਈ ਬੰਦੇ ਆਸ ਪਾਸ ਖੜੇ ਕਰਨੇ ਸ਼ੁਰੂ ਕਰ ਦਿੱਤੇ। ਇੱਧਰ ਸੇਠ ਜੀ ਜਦੋਂ ਪੁੱਛਦੇ ਅੱਗੋਂ ਜਵਾਬ ਮਿਲਦਾ ਕਿ ਹਾਲੇ ਤੁਹਾਡਾ ਸਮਾਂ ਠੀਕ ਨਹੀਂ, ਸਮਾਂ ਠੀਕ ਨਹੀਂ ਹੈ, ਇਸ ਕਰਕੇ ਕੋਈ ਡੀਲ ਨਹੀਂ ਸੀ ਚੱਲ ਰਹੀ। ਕੁਝ ਲੋਕ ਜਿਹੜੇ ਕਿ ਕੱਦ ਦੇ ਵਿੱਚ ਬਹੁਤ ਛੋਟੇ ਸੀ ਉਹ ਹੌਲੀ ਹੌਲੀ ਕੱਦ ਦੇ ਵਿੱਚ ਸਮਾਂ ਖੜਨਾ ਸ਼ੁਰੂ ਹੋ ਗਏ। ਇੱਕ ਸਮਾਂ ਆਇਆ ਜਦੋਂ ਸੇਠ ਜੀ ਦਾ ਕਾਰੋਬਾਰ ਘਾਟੇ 'ਚ ਜਾਣ ਲੱਗ ਪਿਆ ਅਤੇ ਦੂਸਰੇ ਕਈ ਸੇਠ ਬਣ ਕੇ ਉੱਭਰ ਆਏ। ਉਹ ਸਰਕਾਰੀ ਬੰਦੇ ਜਿਹੜੇ ਪਹਿਲਾਂ ਬੜਾ ਆਦਰ ਮਾਣ ਕਰਦੇ ਸੀ, ਉਹ ਰਾਜਨੇਤਾ ਜਿਹੜੇ ਕਿਸੇ ਨਾ ਕਿਸੇ ਕਾਰਨ ਵੱਸ, ਕਿਸੇ ਨਾ ਕਿਸੇ ਲਾਲਚ ਵੱਸ ਸੇਠ ਜੀ ਦੀ ਮਨ ਦੇ ਸੁਣਦੇ ਸੀ, ਹੁਣ ਉਹਨਾਂ ਨੇ ਵੀ ਅੱਖਾਂ ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ। ਸੇਠ ਜੀ ਨੂੰ ਇਸ ਚੀਜ਼ ਦਾ ਯਕੀਨ ਹੋ ਗਿਆ ਕਿ ਸਮਾਂ ਵਾਕਈ ਮਾੜਾ। ਕਹਿੰਦੇ ਜਦੋਂ ਸਮਾਂ ਮਾੜਾ ਹੁੰਦਾ ਫਿਰ ਚੁੱਪ ਕਰਕੇ ਦਿਨ ਕੱਢ ਲੈਣੇ ਚਾਹੀਦੇ। ਸੇਠ ਜੀ ਵੀ ਚੁੱਪ ਕਰਕੇ ਦਿਨ ਕੱਢ ਰਹੀ, ਪਰ ਕਾਰੋਬਾਰ ਦਿਨੋਂ ਦਿਨ ਥੱਲੇ ਨੂੰ ਜਾ ਰਿਹਾ। ਜਦੋਂ ਬੰਦੇ ਦੇ ਦਿਨ ਮਾੜੇ ਹੋਣ, ਜਦੋਂ ਬੰਦਾ ਮੰਨ ਲਏ ਕਿ ਮੇਰਾ ਸਮਾਂ ਮਾੜਾ, ਅਤੇ ਜਦੋਂ ਕਾਰੋਬਾਰ ਤੁਹਾਡਾ ਹੇਠਾਂ ਜਾਣਾ ਸ਼ੁਰੂ ਹੁੰਦਾ, ਫਿਰ ਉਸੇ ਕਾਰੋਬਾਰ ਦੇ ਵਿੱਚੋਂ ਸਰਕਾਰਾਂ ਨੂੰ ਨੁਕਸ ਵੀ ਦਿਖਣੇ ਸ਼ੁਰੂ ਹੋ ਜਾਂਦੇ। ਕਈ ਤਰ੍ਹਾਂ ਦੇ ਨੁਕਸ ਦਿਸੇ, ਕਈ ਤਰ੍ਹਾਂ ਦੀਆਂ ਛਾਣਬੀਣ ਹੋਈਆਂ, ਮੁੱਕਦੀ ਗੱਲ। ਸੇਠ ਜੀ ਬਿਲਕੁਲ ਹੀ ਆਸ਼ੀਏ 'ਤੇ ਆ ਗਏ। ਹੌਲੀ ਹੌਲੀ ਇੱਕ ਇੱਕ ਕਰਕੇ ਸਾਰੇ ਕਾਰੋਬਾਰ, ਸਾਰੇ ਸੌਦੇ ਵਿਕਣੇ ਸ਼ੁਰੂ ਹੋ ਗਏ। ਇੱਕ ਸਮਾਂ ਆਇਆ ਜਦੋਂ ਸੇਠ ਜੀ ਨੂੰ ਆਪਣਾ ਮਹਿਲ ਵਰਗਾ ਘਰ ਵੀ ਛੱਡ ਕੇ ਨਿਕਲਣਾ ਪਿਆ, ਘਰ ਦੀ ਵੀ ਨਿਲਾਮੀ ਹੋ ਗਈ। ਉਹ ਮਹਿਲਾਂ ਦੇ ਵਿੱਚ ਰਹਿਣ ਵਾਲਾ ਸੇਠ ਹੁਣ ਉਹਦੇ ਕੋਲ ਰਹਿਣ ਦੇ ਲਈ ਛੱਤ ਵੀ ਨਹੀਂ ਬਚੀ। ਯਾਰਾਂ ਦੋਸਤਾਂ ਨੇ ਵੀ ਕਿਨਾਰਾ ਕਰ ਲਿਆ।
ਹੁਣ ਸਾਰਾ ਟੱਬਰ ਬੈਠ ਕੇ ਜਦੋਂ ਵੀ ਗੱਲ ਕਰਦਾ ਤਾਂ ਹਮੇਸ਼ਾ ਸਮੇਂ ਨੂੰ ਦੋਸ਼ ਦਿੰਦੇ, ਸਾਡਾ ਸਮਾਂ ਠੀਕ ਨਹੀਂ ਚੱਲ ਰਿਹਾ। ਹੈਰਾਨੀ ਹੋਈ ਹੈ ਜਾਣ ਕੇ ਕਿ ਜਿਹੜੇ ਨਜੂਮੀ ਜਿਹੜੇ ਪੰਡਿਤ ਟੇਵਾ ਲਾ ਕੇ ਦੱਸਦੇ ਸੀ, ਹੁਣ ਉਹ ਵੀ ਸੇਠ ਜੀ ਤੋਂ ਪਾਸਾ ਵੱਟਣਾ ਸ਼ੁਰੂ ਹੋ ਗਏ, ਕਿਉਂਕਿ ਹੁਣ ਉਹਨਾਂ ਨੂੰ ਦਾਨ ਦਕਸ਼ਣਾ ਨਹੀਂ ਸੀ ਮਿਲਦੀ। ਹੁਣ ਉਹਨਾਂ ਦਾ ਵੀ ਘਰ ਚੱਲਣਾ ਇਹਨਾਂ ਤੋਂ ਔਖਾ ਹੈ। ਔਖੇ ਹਾਲਾਂ ਦੇ ਵਿੱਚ ਦਿਨ ਕੱਟਦਿਆਂ ਸੇਠ ਜੀ ਇੰਤਜ਼ਾਰ ਕਰਨ ਲੱਗੇ ਕਿ ਕਦੋਂ ਮੇਰਾ ਸਮਾਂ ਚੰਗਾ ਆਊਗਾ ਅਤੇ ਕਦੋਂ ਫਿਰ ਦੁਬਾਰਾ ਰੋਟੀ ਸੌਖੀ ਚੱਲਦੀ ਹੋਊਗੀ। ਮਹਿਲਾਂ ਦੇ ਵਿੱਚ ਰਹਿਣ ਵਾਲਿਆਂ ਦੇ ਲਈ ਸਧਾਰਨ ਘਰਾਂ 'ਚ ਰਹਿਣਾ ਬੜਾ ਔਖਾ ਹੁੰਦਾ। ਇੱਕ ਵਾਰੀ ਕਿਸੇ ਨੇ ਦੱਸ ਪਾਈ ਕਿ ਇੱਥੇ ਲਾਗੇ ਕੋਈ ਸੰਤ ਮਹਾਤਮਾ ਹੈ, ਉਹ ਤੈਨੂੰ ਦੱਸ ਸਕਦਾ ਕਿ ਤੇਰਾ ਚੰਗਾ ਸਮਾਂ ਕਦੋਂ ਆਊਗਾ। ਹੁਣ ਉਹ ਲੋਕ ਜਿਹੜੇ ਪੈਸਾ ਲੈ ਕੇ ਦੱਸਦੇ ਸੀ, ਜਿਨ੍ਹਾਂ ਦੇ ਉੱਤੇ ਯਕੀਨ ਸੀ, ਉਹ ਤਾਂ ਹੁਣ ਤੇਰਾ ਟੇਵਾ ਫੜਨਾ ਵੀ ਚੰਗਾ ਨਹੀਂ ਸਮਝਦੇ, ਤੈਨੂੰ ਵੇਖਣਾ ਵੀ ਨਹੀਂ ਚੰਗਾ ਸਮਝਦੇ। ਪਰ ਸੁਣਨ ਦੇ ਵਿੱਚ ਆਉਂਦਾ ਕਿ ਇਹ ਵਾਲਾ ਜਿਹੜਾ ਸਾਧ ਆ, ਇਹਨੂੰ ਕੋਈ ਪੈਸੇ ਦਾ ਕੋਈ ਲਾਲਚ ਨਹੀਂ, ਅਤੇ ਇੱਕ ਦਿਨ ਟੇਵਾ ਲੈ ਕੇ ਉਹਦੇ ਕੋਲ ਪਹੁੰਚ ਗਿਆ। ਜਾ ਕੇ ਪੁੱਛਣ ਲੱਗਾ, ਜੀ ਮੇਰਾ ਸਮਾਂ ਮਾੜਾ ਚੱਲ ਰਿਹਾ, ਦੱਸ ਸਕਦੇ ਹੋ ਕਦੋਂ ਮੇਰਾ ਸਮਾਂ ਬਦਲੂਗਾ? ਤੋ ਸਾਧੂ ਮਹਾਤਮਾ ਨੇ ਹੱਸ ਕੇ ਕਿਹਾ, ਸਮਾਂ ਵੀ ਕਦੀ ਮਾੜਾ ਹੁੰਦਾ ਕਿਸੇ ਦਾ? ਤੈਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਬੰਦੇ ਦਾ ਸਮਾਂ ਤੇ ਕਦੀ ਮਾੜਾ ਹੁੰਦਾ ਹੀ ਨਹੀਂ। ਤੇ ਜੀ ਸਭ ਤੋਂ ਚੰਗਾ ਫਿਰ ਕਦੋਂ ਹੁੰਦਾ? ਕਹਿਣ ਲੱਗੇ, ਜਦੋਂ ਉਹ ਧਰਤੀ ਤੇ ਜਨਮ ਲੈਂਦਾ। ਮੈਂ ਤੂੰ ਅਸੀਂ ਸਾਰਿਆਂ ਜਦੋਂ ਧਰਤੀ 'ਤੇ ਜਨਮ ਲਿਆ ਸੀ, ਉਹ ਸਾਡਾ ਸਭ ਤੋਂ ਚੰਗਾ ਸਮਾਂ, ਅਤੇ ਫਿਰ ਰਹਿੰਦਾ ਕਦੋਂ ਤੱਕ ਆ ਚੰਗਾ? ਜਦੋਂ ਤੱਕ ਇਸ ਤੁਸੀਂ ਧਰਤੀ 'ਤੇ ਸਾਹ ਲੈਂਦੇ ਹੋ, ਯਾਨੀ ਕਿ ਜਿੰਨਾ ਦੇਰ ਤੱਕ ਇਨਸਾਨ ਜਿਉਂਦਾ ਉਹਦਾ ਸਮਾਂ ਮਾੜਾ ਨਹੀਂ ਹੁੰਦਾ, ਉਹਦਾ ਸਮਾਂ ਚੰਗਾ ਹੀ ਹੁੰਦਾ। ਇਸ ਚੰਗੇ ਸਮੇਂ ਨੂੰ ਹੀ ਭੋਗਣ ਦੇ ਲਈ ਤਾਂ ਉਹ ਇਸ ਦੁਨੀਆਂ 'ਤੇ ਆਇਆ। ਜੀ ਮੈਂ ਤਾਂ ਅੱਜ ਤੱਕ ਕੁਛ ਹੋਰ ਹੀ ਸੁਣਿਆ, ਅਤੇ ਜੇ ਮੇਰਾ ਸਮਾਂ ਜੰਮਣ ਤੋਂ ਲੈ ਕੇ ਮਰਨ ਤੱਕ ਚੰਗਾ ਹੀ ਆ, ਤਾਂ ਫਿਰ ਮੈਨੂੰ ਆਹ ਦਿਨ ਕਿਉਂ ਵੇਖਣੇ ਪੈ ਰਹੇ? ਸਾਧੂ ਨੇ ਕਿਹਾ, ਤੁਹਾਨੂੰ ਪਤਾ ਸਭ ਤੋਂ ਵੱਧ ਜ਼ਰੂਰੀ ਕੀ ਹੈ? ਇਨਸਾਨ ਨੂੰ ਲੱਗਦਾ ਕਿ ਸਮਾਂ ਚੰਗਾ ਜਾਂ ਮਾੜਾ ਉਹਦੇ ਲਈ ਸਭ ਤੋਂ ਬਿਹਤਰ ਹੈ। ਕਈ ਵਾਰੀ ਕਈ ਲੋਕ ਚੰਗੇ ਸਮੇਂ ਦਾ ਇੰਤਜ਼ਾਰ ਕਰਦਿਆਂ ਵੀ ਬੜੇ ਪਲ ਗਵਾ ਲੈਂਦੇ ਨੇ। ਪਰ ਵੇਖਿਆ ਜਾਵੇ ਤਾਂ ਸਭ ਤੋਂ ਜ਼ਰੂਰੀ ਹੈ ਤੁਹਾਡੀ ਸਿਹਤ। ਤੈਨੂੰ ਲੱਗਦਾ ਹੋਊਗਾ ਕਿ ਸਭ ਤੋਂ ਜ਼ਰੂਰੀ ਸਮਾਂ ਹੋਊਗਾ। ਸਭ ਤੋਂ ਜ਼ਰੂਰੀ ਸਮਾਂ, ਸਭ ਤੋਂ ਜ਼ਰੂਰੀ ਸਥਿਤੀਆਂ, ਅਤੇ ਸਭ ਤੋਂ ਜ਼ਰੂਰੀ ਉਹ ਸਾਥ ਜਿਹੜਾ ਤੁਸੀਂ ਉਸ ਸਮੇਂ ਵਿੱਚ ਮਾਣ ਰਹੇ ਹੁੰਦੇ ਹੋ। ਮੇਰੇ ਮੁਤਾਬਕ ਸਮਾਂ ਕੋਈ ਮਾੜਾ ਨਹੀਂ, ਪਰ ਤੁਹਾਡਾ ਸਾਥ ਮਾੜਾ ਹੋ ਸਕਦਾ, ਉਹ ਸਥਿਤੀਆਂ ਉਹ ਸਰਕਮਸਟਾਂਸਿਸ ਮਾੜੇ ਹੋ ਸਕਦੇ ਨੇ, ਅਤੇ ਸਭ ਤੋਂ ਜ਼ਰੂਰੀ ਤੁਹਾਡੀ ਸਿਹਤ ਮਾੜੀ ਹੋ ਸਕਦੀ ਹੈ, ਜਿਹਦੇ ਕਰਕੇ ਤੁਹਾਨੂੰ ਸਮੱਸਿਆ ਆਉਂਦੀ ਹੈ। ਹੁਣ ਜੇ ਮੈਂ ਤੈਨੂੰ ਕਹਾਂ, ਇਸ ਮੌਕੇ ਦੇ ਉੱਤੇ ਮੈਂ ਇਹਨਾਂ ਸਾਰਿਆਂ ਦੇ ਵਿੱਚੋਂ ਤੇਰੀ ਇੱਕ ਸਮੱਸਿਆ ਦਾ ਹੱਲ ਕਰ ਸਕਦਾ, ਅਤੇ ਦੱਸ ਕਿਹੜੀ ਕਰਾਉਣਾ ਚਾਹੇਗਾ? ਰਟੀ ਰਟਾਈ ਗੱਲ ਫਿਰ ਮੂੰਹ ਦੇ ਵਿੱਚੋਂ ਨਿਕਲ ਗਈ। ਕਹਿਣ ਲੱਗਾ, ਜੀ ਬਸ ਦਿਨ ਪਲਟ ਜਾਣ, ਮੇਰਾ ਸਮਾਂ ਠੀਕ ਹੋ ਜਾਵੇ। ਅਤੇ ਸਾਧੂ ਹੱਸ ਕੇ ਕਹਿਣ ਲੱਗਾ, ਜੇ ਤੇਰੀ ਸਿਹਤ ਦੇ ਵਿੱਚ ਕੋਈ ਵਿਗਾੜ ਹੋਇਆ ਤਾਂ ਚੰਗੇ ਸਮੇਂ ਨੂੰ ਭਲਾ ਕੀ ਕਰੇਗਾ? ਸੇਠ ਦੇ ਦਿਮਾਗ ਦੇ ਵਿੱਚ ਇੱਕਦਮ ਸਾਰਾ ਪਿੱਛਾ ਦੌੜ ਗਿਆ, ਅਤੇ ਪਿੱਛੇ ਜਾ ਕੇ ਯਾਦ ਕੀਤਾ, ਜਦੋਂ ਇਹ ਸਿਲਸਿਲਾ ਚੱਲ ਰਿਹਾ ਸੀ ਤਾਂ ਵਾਕਈ ਉਦੋਂ ਮੇਰੀ ਸਿਹਤ ਦੇ ਵਿੱਚ ਵਿਗਾੜ ਪੈਦਾ ਸ਼ੁਰੂ ਹੋਇਆ ਸੀ। ਉਹਨੇ ਦਿਨੀ ਵਾਕਈ ਮੇਰੀ ਸਿਹਤ ਠੀਕ ਨਹੀਂ ਸੀ ਰਹਿੰਦੀ। ਸਿਹਤ ਠੀਕ ਨਹੀਂ ਸੀ ਰਹਿੰਦੀ ਤਾਂ ਕੁਛ ਚੰਗਾ ਨਹੀਂ ਸੀ ਲੱਗਦਾ, ਕੁਛ ਚੰਗਾ ਨਹੀਂ ਲੱਗਦਾ ਤਾਂ ਮੈਂ ਕੁਛ ਕਰਦਾ ਵੀ ਨਹੀਂ।
ਜਦੋਂ ਸਿਹਤ ਠੀਕ ਨਹੀਂ ਸੀ ਰਹਿੰਦੀ ਤਾਂ ਫਿਰ ਆਸ ਪਾਸ ਦੇ ਲੋਕਾਂ ਦੇ ਉੱਤੇ ਵੀ ਮੈਂ ਖਿੱਚ ਕੱਢਣੀ ਸ਼ੁਰੂ ਕਰ ਦਿੱਤੀ। ਉਹਨਾਂ ਨੂੰ ਕੌੜੇ ਬੋਲ ਬੋਲਣੇ ਸ਼ੁਰੂ ਕਰ ਦਿੱਤੇ ਅਤੇ ਹੌਲੀ ਹੌਲੀ ਉਹ ਮੇਰਾ ਸਾਥ ਵੀ ਜਾਂਦਾ ਰਿਹਾ, ਚੰਗੇ ਲੋਕਾਂ ਦਾ ਸਾਥ ਚਲਾ ਗਿਆ ਅਤੇ ਗਲਤ ਲੋਕ ਆ ਕੇ ਗਲਤ ਸਲਾਹਾਂ ਦੇਣੀਆਂ ਸ਼ੁਰੂ ਕਰ ਗਏ। ਬਸ ਇਸੇ ਤਰੀਕੇ ਦੇ ਨਾਲ ਹੌਲੀ ਹੌਲੀ ਉਹ ਪਹਿਲਾਂ ਵਾਲੀ ਸਥਿਤੀ ਨਹੀਂ ਰਹੀ, ਸਰਕਮਸਟਾਂਸਿਸ ਬਦਲ ਗਏ ਅਤੇ ਹੁਣ ਸੇਠ ਜੋ ਬੈਠਾ ਬੈਠਾ ਸੋਚ ਰਿਹਾ ਉਹਨੂੰ ਗੱਲ ਸਮਝ ਆ ਰਹੀ ਹੈ ਕਿ ਉਹ ਜਿਹੜਾ ਮੇਰਾ ਭਵਿੱਖ ਦੱਸਦੇ ਸੀ, ਉਹ ਜਿਹੜੇ ਦੱਸਦੇ ਸੀ ਤੇਰਾ ਸਮਾਂ ਹੁਣ ਚੰਗਾ ਜਾਂ ਤੇਰਾ ਸਮਾਂ ਮਾੜਾ, ਉਹ ਸ਼ਾਇਦ ਇਹੋ ਹੀ ਹਿਸਾਬ ਲਾਉਂਦੇ ਸੀ ਕਿ ਹੁਣ ਜੇ ਬੰਜੇ ਮੰਜੇ 'ਤੇ ਪਿਆ ਬਿਮਾਰ ਆ ਤੇ ਸਮਾਂ ਕਿੱਥੋਂ ਚੰਗਾ ਹੋ ਗਿਆ ਇਹਦਾ। ਇਹ ਜਿਹੜਾ ਹੁਣ ਸਾਡੇ ਨਾਲ ਕੋਈ ਪਿਆਰ ਦੇ ਚਾਰ ਬੋਲ ਨਹੀਂ ਬੋਲ ਸਕਦਾ, ਇਹ ਜਿਹਦੇ ਲਾਗੇ ਹੁਣ ਉਹ ਲੋਕ ਨਹੀਂ ਗਏ ਜਿਹੜੇ ਸਿਆਣੇ ਹੁੰਦੇ ਸੀ ਸੁਲਝੇ ਹੁੰਦੇ ਸੀ, ਉਹਨਾਂ ਸਥਿਤੀਆਂ ਨੂੰ ਭਾਵ ਕੇ ਉਹ ਇਹੋ ਕਹਿੰਦੇ ਰਹੇ ਕਿ ਤੇਰਾ ਤੇਰਾ ਸਮਾਂ ਨਹੀਂ ਚੰਗਾ, ਜਦਕਿ ਵੇਖਿਆ ਜਾਵੇ ਤਾਂ ਨੁਕਸ ਕਿਤੇ ਹੋਰ ਸੀ। ਸ਼ਾਇਦ ਸੇਠ ਨੂੰ ਇਹ ਗੱਲਾਂ ਬੈਠੇ ਬੈਠੇ ਆਪ ਹੀ ਸਮਝ ਆ ਰਹੀਆਂ ਸੀ। ਸੋ ਜੇ ਸਾਡੇ ਵਿੱਚੋਂ ਵੀ ਕਿਸੇ ਨੂੰ ਇਹ ਲੱਗ ਰਿਹਾ ਕਿ ਮੇਰਾ ਸਮਾਂ ਬਹੁਤ ਮਾੜਾ ਚੱਲ ਰਿਹਾ, ਚੰਗੇ ਸਮੇਂ ਦੇ ਤੁਸੀਂ ਵੀ ਇੰਤਜ਼ਾਰ ਦੇ ਵਿੱਚ ਹੋ ਅਤੇ ਬਾਕੀ ਪਹਿਲੇ ਪੈਰਾਮੀਟਰ ਜ਼ਰੂਰ ਚੈੱਕ ਕਰ ਲਿਓ ਕਿ ਤੁਹਾਡੀ ਸਿਹਤ ਠੀਕ ਚੱਲ ਰਹੀ ਹੈ। ਜੇ ਤੁਹਾਡੀ ਸਿਹਤ ਠੀਕ ਹੈ ਤਾਂ ਬਾਕੀ ਸਾਰਾ ਕੁਝ ਆਪਣੇ ਆਪ ਠੀਕ ਹੋ ਜਾਣਾ। ਹੈਰਾਨੀ ਦੀ ਗੱਲ ਇਹ ਆ ਕਿ ਜਦੋਂ ਸਾਡੀ ਸਿਹਤ ਠੀਕ ਹੁੰਦੀ ਹੈ ਉਦੋਂ ਸਾਡਾ ਇਸ ਪਾਸੇ ਨੂੰ ਧਿਆਨ ਵੀ ਨਹੀਂ ਜਾਂਦਾ। ਜਦੋਂ ਸਾਡੀ ਸਿਹਤ ਚੰਗੀ ਹੈ ਸਾਡੇ ਨਾਲ ਸਾਥ ਚੰਗਾ, ਸਾਡੇ ਸਰਕਮਸਟਾਂਸਿਸ ਠੀਕ ਨੇ, ਸੋਹਣਾ ਸਾਥ ਮਾਨਣ ਨੂੰ ਮਿਲ ਰਿਹਾ ਤਾਂ ਫਿਰ ਕਦੀ ਇਹ ਮਨ ਦੇ ਵਿੱਚ ਆਉਂਦਾ ਵੀ ਨਹੀਂ ਆ ਕਿ ਸਾਡਾ ਸਮਾਂ ਮਾੜਾ। ਸਮਾਂ ਮਾੜਾ ਇਹ ਵਿਚਾਰ ਉਦੋਂ ਹੀ ਤੁਹਾਡੇ ਮਨ ਦੇ ਵਿੱਚ ਆਉਂਦਾ ਜਦੋਂ ਤੁਹਾਡੇ ਕੋਲ ਚੰਗਾ ਸਾਥ ਘੁੱਸ ਜਾਂਦਾ, ਜਦੋਂ ਤੁਹਾਡੀ ਸਿਹਤ ਤੁਹਾਡਾ ਸਾਥ ਨਹੀਂ ਦਿੰਦੀ। ਇਹ ਇੱਕ ਅਲੱਗ ਵਿਸ਼ਾ ਕਿ ਸਿਹਤ ਸਾਥ ਕਿਉਂ ਨਹੀਂ ਦਿੰਦੀ, ਸਿਹਤ ਦੇ ਵਿੱਚ ਵਿਗਾੜ ਕਿਉਂ ਪੈਂਦਾ, ਉਹਦੇ ਉੱਤੇ ਫਿਰ ਕਦੀ ਗੱਲ ਕਰਾਂਗੇ। ਪਰ ਜੇਕਰ ਤੁਹਾਨੂੰ ਇਹ ਲੱਗ ਰਿਹਾ ਕਿ ਮੇਰਾ ਵੀ ਸਮਾਂ ਮਾੜਾ ਅਤੇ ਮੈਂ ਚੰਗੇ ਸਮੇਂ ਦਾ ਇੰਤਜ਼ਾਰ ਕਰ ਰਿਹਾ ਤਾਂ ਕੋਸ਼ਿਸ਼ ਕਰਿਓ ਪਹਿਲਾਂ ਦੂਜੀਆਂ ਚੀਜ਼ਾਂ ਦੇ ਵਿੱਚ ਆਪਾਂ ਸੁਧਾਰ ਕਰ ਲਈਏ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਆਸਟ੍ਰੇਲੀਆ, ਭਾਰਤ ਤੇ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ ਅੱਜ, ਯਾਨੀ ਕਿ ਸੋਮਵਾਰ ਦਾ ਦਿਨ 21 ਸਤੰਬਰ 2026। ਕੀ ਨੇ ਦੁਨੀਆ ਦੀਆਂ ਖਬਰਾਂ? ਆਓ ਸ਼ੁਰੂਆਤ ਕਰਦੇ ਹਾਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ, ਜਿਸਦਾ ਨਾਂ ਹੈ ਨਿਊਜ਼ ਰੂਮ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼। ਯੂਰਪੀ ਮੁਲਕਾਂ ਤੋਂ ਪਹਿਲੀ ਖਬਰ, ਜਿੱਥੇ ਫਰਾਂਸ ਅਤੇ ਬੈਲਜੀਅਮ ਤੋਂ ਬਾਅਦ ਹੁਣ ਇਟਲੀ ਦੇ ਵਿੱਚ ਵੀ ਬੁਰਕੇ ਤੇ ਨਕਾਬ ਦੇ ਉੱਤੇ ਪਾਬੰਦੀ ਲਗਾਉਣ ਦੀ ਤਿਆਰੀ ਚੱਲ ਰਹੀ ਹੈ। ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੂਨੀ ਖੁਦ ਇਹ ਐਲਾਨ ਕਰ ਚੁੱਕੇ ਨੇ ਐਤਵਾਰ ਦੇ ਦਿਨ ਪਾਰਟੀ ਦੇ ਇੱਕ ਸਮਾਗਮ ਦੇ ਦਰਮਿਆਨ ਹੀ। ਬੋਲਦਿਆਂ ਹੋਇਆਂ ਮੈਲੋਨੀ ਨੇ ਕਿਹਾ ਕਿ ਸਰਕਾਰ ਸਕੂਲਾਂ ਦੇ ਵਿੱਚ ਚਿਹਰਾ ਢੱਕਣ ਵਾਲੇ ਪਹਿਰਾਵਿਆਂ ਦੇ ਉੱਤੇ ਪਾਬੰਦੀ ਲਗਾਉਣ ਦੇ ਤੇ ਹੋਰਨਾਂ ਕਈ ਜਿਹੜੇ ਹੁਕਮ ਨੇ ਉਹਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਸਹਿਮਤੀ ਦੇ ਸਕਦੀ ਹੈ, ਜਿਵੇਂ ਹਰੇਕ ਜਮਾਤ ਦੇ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਹੋਵੇ। ਇਸ ਤੋਂ ਇਲਾਵਾ ਯੂਰਪ ਦੇ ਵੀ ਕਈ ਦੇਸ਼ਾਂ ਦੇ ਵਿੱਚ ਜਿਵੇਂ ਫਰਾਂਸ, ਬੈਲਜੀਅਮ, ਇੱਥੇ ਬੁਰਕੇ ਅਤੇ ਨਕਾਬ ਦੇ ਉੱਤੇ ਪਾਬੰਦੀਆਂ ਪਹਿਲਾਂ ਹੀ ਲਾਗੂ ਕੀਤੀਆਂ ਜਾ ਚੁੱਕੀਆਂ ਨੇ। ਹਾਲੀਆ ਦਿਨਾਂ ਦੇ ਵਿੱਚ ਆਸਟਰੀਆ ਦੇ ਸਕੂਲਾਂ ਦੇ ਵਿੱਚ ਵੀ ਅਜਿਹਾ ਕੀਤਾ ਗਿਆ ਸੀ। ਦੱਸ ਦਈਏ ਕਿ ਇਸ ਦਰਮਿਆਨ ਭੂਮੱਧ ਸਾਗਰ ਮੈਡੀਟੇਰੀਅਨ ਸਥਿਤ ਜਿਹੜੀਆਂ ਇਟਲੀ ਯੂਰਪ ਦੇ ਵਿੱਚ ਦਾਖਲ ਹੋਣ ਦੇ ਜ਼ਰੀਏ ਪ੍ਰਵਾਸੀਆਂ ਦੇ ਲਈ ਇੱਕ ਸਭ ਤੋਂ ਪ੍ਰਮੁੱਖ ਟਿਕਾਣਾ ਹੈ। ਪ੍ਰਵਾਸੀਆਂ, ਖਾਸ ਕਰਕੇ ਮੁਸਲਿਮ ਬਹੁ ਗਿਣਤੀ ਵਾਲੇ ਦੇਸ਼ਾਂ ਤੋਂ ਆਉਣ ਵਾਲਿਆਂ ਨੂੰ ਸਮਾਜ ਦੇ ਵਿੱਚ ਸ਼ਾਮਲ ਕਰਨਾ, ਇਤਾਲਵੀ ਸਮਾਜ ਦੇ ਵਿੱਚ, ਇਤਾਲਵੀ ਜਿਹੜਾ ਜਾਂ ਇਟੈਲੀਅਨ ਕੰਟਰੀ ਹੈ ਇਸ ਵਕਤ, ਉੱਥੇ ਸਭ ਤੋਂ ਵੱਡਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਪ੍ਰਵਾਸੀ ਜਿਹੜੇ ਦੂਸਰੇ ਧਰਮਾਂ ਦੇ ਆਉਂਦੇ ਨੇ ਉਹ ਕਿਸ ਤਰੀਕੇ ਦੇ ਨਾਲ ਇਟੈਲੀਅਨ ਕਲਚਰ ਦੇ ਵਿੱਚ ਰਲ ਮਿਲਦੇ ਨੇ। ਵੈਸੇ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਸਕੂਲਾਂ ਦੇ ਵਿੱਚ ਬੁਰਕੇ ਅਤੇ ਨਕਾਬ ਦੀ ਪਾਬੰਦੀ ਲਗਾਉਣ ਵਾਲੇ ਕਾਨੂੰਨ ਦੇ ਨਾਲ ਨਾਲ ਕੁਝ ਹੋਰਨਾਂ ਕਾਨੂੰਨਾਂ ਨੂੰ ਵੀ ਪ੍ਰਸਤਾਵਿਤ ਕਰ ਸਕਦੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਯੂਰਪੀ ਯੂਨੀਅਨ ਦੀ ਪਾਰਲੀਮੈਂਟ ਦੇ ਵਿੱਚ ਵੀ ਪ੍ਰਸਤਾਵਿਤ ਕੀਤਾ ਜਾਏਗਾ। ਉਹਨਾਂ ਦੀ ਆਪਣੀ ਪਾਰਟੀ ਬ੍ਰਦਰਸ ਆਫ ਇਟਲੀ ਦੀ ਜੁਵੈਂਤੂ ਨਾਜ਼ਨੋਲੋ ਕਰਕੇ ਜਿਹੜੀ ਇੱਕ ਸ਼ਾਖ ਹੈ, ਉਹਨਾਂ ਦੀ ਤਰਫ ਤੋਂ ਇੱਕ ਸਮਾਗਮ ਕਰਵਾਇਆ ਗਿਆ ਸੀ, ਜਿੱਥੇ ਬੋਲਦਿਆਂ ਹੋਇਆਂ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਟਲੀ ਦੀ ਪਾਰਲੀਮੈਂਟ ਦੇ ਵਿੱਚ ਇਹ ਪ੍ਰਸਤਾਵ ਜਲਦੀ ਲਿਆ ਕੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਦੇ ਉੱਤੇ ਵੀ ਕਦਮ ਚੁੱਕੇ ਜਾਣਗੇ। ਉੱਥੇ ਗ੍ਰਹਿ ਯੁੱਧ ਦੀ ਅੱਗ ਦੇ ਵਿੱਚ ਝੁਲਸ ਰਹੇ ਅਫਰੀਕੀ ਦੇਸ਼ ਸੁਡਾਨ ਦੇ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ। ਸੁਡਾਨ ਦੇ ਉੱਤਰ ਪੂਰਬੀ ਦੂਰ ਦੁਰਾਡੇ ਦੇ ਇੱਕ ਇਲਾਕੇ ਦੇ ਵਿੱਚ ਸੋਨੇ ਦੀ ਖਾਣ ਦੇ ਅੰਦਰ ਅਚਾਨਕ ਇੱਕ ਹਿੱਸਾ ਡਿੱਗ ਪਿਆ, ਜਿਸਦੇ ਚੱਲਦੇ 11 ਮਜ਼ਦੂਰਾਂ ਦੀ ਮੌਤ ਹੋ ਗਈ, 30 ਹੋਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ। ਖੋਜ ਅਤੇ ਬਚਾਅ ਕਾਰਜਾਂ ਦੇ ਵਿੱਚ ਏਜੰਸੀਆਂ ਇਸ ਵਕਤ ਲੱਗੀਆਂ ਹੋਈਆਂ, ਪਰ ਉਹਨਾਂ ਦਾ ਕਹਿਣਾ ਕਿ ਮਲਬੇ ਥੱਲੇ ਹਾਲੇ ਵੀ ਕਈ ਲੋਕ ਫਸੇ ਹੋ ਸਕਦੇ ਨੇ। ਰੈੱਡ ਸੀ ਸਟੇਟ ਦੇ ਦੂਰ ਦੁਰਾਡੇ ਦੇ 19 ਇਲਾਕੇ ਦੇ ਵਿੱਚ ਖਾਣ ਦੇ ਅੰਦਰ ਇਹ ਹਾਦਸਾ ਬੀਤੀ ਰਾਤ ਵਾਪਰਿਆ ਸੀ। ਸਰਕਾਰੀ ਮਾਲਕੀ ਵਾਲੀ ਸੁਡਨੀਜ਼ ਮਿਨਰਲ ਰਿਸੋਰਸਿਸ ਕੰਪਨੀ ਦੇ ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਇੱਕ ਕੌਮਾਂਤਰੀ ਖਬਰ ਏਜੰਸੀ ਨੂੰ ਦੱਸਿਆ ਹੈ ਕਿ ਇਸ ਦਰਮਿਆਨ 11 ਲਾਸ਼ਾਂ ਹੁਣ ਤੱਕ ਬਰਾਮਦ ਕਰ ਲਈਆਂ ਗਈਆਂ ਨੇ। ਕੰਪਨੀ ਨੇ ਜਾਨੀ ਨੁਕਸਾਨ ਦੇ ਬਾਰੇ ਫਿਲਹਾਲ ਇੱਕ ਸੋਗ ਦਾ ਪ੍ਰਗਟਾਵਾ ਕੀਤਾ, ਪਰ ਕੋਈ ਮੁਆਵਜ਼ਾ ਦਿੱਤਾ ਜਾਏਗਾ ਜਾਂ ਇਸ ਤਰ੍ਹਾਂ ਕਿਸਮ ਦੀ ਕੋਈ ਖਬਰ ਸਾਂਝੀ ਨਹੀਂ ਕੀਤੀ ਗਈ ਹੈ। ਖਾਸ ਗੱਲ ਇਹ ਹੈ ਕਿ ਸੁਡਾਨ ਦੇ ਵਿੱਚ ਇੱਕ ਹਫ਼ਤੇ ਦੇ ਅੰਦਰ ਹੀ ਸੋਨੇ ਦੀ ਖਾਣ ਡਿੱਗਣ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਵੀ ਐਤਵਾਰ ਦੇ ਦਿਨ ਸੁਡਾਨ ਦੇ ਪੱਛਮੀ ਖੇਤਰ ਦੇ ਵਿੱਚ ਕਈ ਖਾਨਾ ਡਿੱਗਣ ਦੀਆਂ ਖਬਰਾਂ ਹਾਸਲ ਹੋਈਆਂ ਸੀ। ਉਦੋਂ 82 ਲੋਕਾਂ ਦੀ ਮੌਤ ਦੀ ਖਬਰ ਉਹਨਾਂ ਘਟਨਾਵਾਂ ਦੇ ਵਿੱਚ ਸਾਹਮਣੇ ਆਈ ਸੀ। ਅਪ੍ਰੈਲ 2023 ਤੋਂ ਸੁਡਾਨੀ ਫੌਜ ਅਤੇ RSF ਇੱਕ ਉੱਥੋਂ ਦਾ ਬਾਗੀ ਗੁੱਟ ਹੈ, ਦੋਹਾਂ ਦੇ ਦਰਮਿਆਨ ਜੰਗ ਚੱਲ ਰਹੀ ਹੈ, ਯਾਨੀ ਦੇਸ਼ ਦੇ ਅੰਦਰ ਇਸ ਵਕਤ ਇੱਕ ਕਿਸਮ ਦੀ ਅੰਦਰੂਨੀ ਜੰਗ ਚੱਲ ਰਹੀ ਹੈ ਔਰ ਇਸ ਦੇ ਚੱਲਦਿਆਂ ਹੋਇਆਂ ਮੁਲਕ ਪੂਰੀ ਤਰ੍ਹਾਂ ਦੇ ਨਾਲ ਤਬਾਹੀ ਦੇ ਕੰਢੇ ਦੇ ਉੱਤੇ ਹੈ। ਆਰਮਡ ਕਨਫਲਿਕਟ ਲੋਕੇਸ਼ਨਸ ਐਂਡ ਇਵੈਂਟ ਡੇਟਾ ਪ੍ਰੋਜੈਕਟ ਦੇ ਮੁਤਾਬਕ ਇਸ ਘਰੇਲੂ ਯੁੱਧ ਦੇ ਵਿੱਚ ਹੁਣ ਤੱਕ 60,000 ਦੇ ਕਰੀਬ ਲੋਕ ਮਾਰੇ ਜਾ ਚੁੱਕੇ ਨੇ। ਸਰਕਾਰੀ ਸਹਾਇਤਾ ਸੰਸਥਾਵਾਂ ਦਾ ਮੰਨਣਾ ਹੈ ਕਿ ਮੌਤਾਂ ਦੀ ਅਸਲ ਗਿਣਤੀ ਇਸ ਤੋਂ ਵੀ ਕਿਤੇ ਵੱਧ ਹੋ ਸਕਦੀ ਹੈ। ਸੰਯੁਕਤ ਰਾਸ਼ਟਰ ਦੇ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਸੁਡਾਨ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸੋਨੇ ਦੀ ਤਸਕਰੀ ਕੀਤੀ ਜਾ ਰਹੀ ਹੈ ਔਰ ਇਸ ਦੇ ਵਿੱਚ RSF ਦੇ ਫੌਜੀ ਕਾਰਜਾਂ ਦੀ ਤਰਫ ਤੋਂ ਫੰਡ ਵੀ ਜੁਟਾਏ ਜਾ ਰਹੇ ਨੇ, ਪਰ ਇਸ ਵਕਤ ਸੁਡਾਨ ਦੇ ਵਿੱਚ ਹਾਲਾਤ ਖਰਾਬ ਹੀ ਨੇ। ਸੁਡਾਨ ਦੇ ਨਾਲ ਹੀ ਸੀਰੀਆ ਤੋਂ ਵੀ ਖਬਰ, ਸੀਰੀਆ ਦੇ ਉੱਤਰੀ ਹਿੱਸੇ ਅਲੇਪੋ ਸੂਬੇ ਦੇ ਵਿੱਚ ਅਲ ਏਸ ਸ਼ਹਿਰ ਦੇ ਅੰਦਰ ਅੱਜ ਸਵੇਰ ਵੇਲੇ ਕਈ ਧਮਾਕੇ ਹੋਣ ਦੀ ਖਬਰ ਹਾਸਲ ਹੋਈ ਹੈ। ਸੀਰੀਆਈ ਸਰਕਾਰੀ ਟੈਲੀਵਿਜ਼ਨ ਅਲ ਅਖਬਾਰੀਆ ਦੇ ਮੁਤਾਬਕ ਇਹਨਾਂ ਧਮਾਕਿਆਂ ਦੇ ਵਿੱਚ ਸੀਰੀਆਈ ਰੱਖਿਆ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਇਹ ਇੱਕ
ਹਥਿਆਰਾਂ ਦੇ ਨਾਲ ਜੁੜੇ ਹੋਏ ਡਿਪੋ ਦੇ ਵਿੱਚ ਧਮਾਕੇ ਹੋਏ ਨੇ। ਘਟਨਾ ਤੋਂ ਬਾਅਦ ਸਥਿਤੀ ਨੂੰ ਲੈ ਕੇ ਫਿਲਹਾਲ ਜਾਣਕਾਰੀ ਜੁਟਾਈ ਜਾ ਰਹੀ ਹੈ। ਧਮਾਕਿਆਂ 'ਚ ਕਿਸੇ ਦੇ ਜ਼ਖਮੀ ਹੋਣ, ਹਲਾਕ ਹੋਣ ਦੀ ਕੋਈ ਵੀ ਖਬਰ ਹਾਲੇ ਤੱਕ ਹਾਸਲ ਨਹੀਂ ਹੋ ਸਕੀ ਹੈ। ਜਦੋਂ ਲਾਈਵ ਖਬਰਾਂ ਦੀ ਸਾਂਝਾ ਤੁਹਾਡੇ ਨਾਲ ਪਾ ਰਹੀ, ਕੁਝ ਸਥਾਨਕ ਸੂਤਰਾਂ ਨੇ ਸਰਕਾਰੀ ਮੀਡੀਆ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਇਜ਼ਰਾਈਲ ਦੇ ਦੁਆਰਾ ਹਵਾਈ ਹਮਲਾ ਕੀਤਾ ਗਿਆ ਹੋ ਸਕਦਾ, ਜਿਸ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਹਥਿਆਰਾਂ ਦੇ ਡਿਪੂ ਨੂੰ ਅੱਗ ਲੱਗੀ ਹੋਵੇ। ਇਹਨਾਂ ਰਿਪੋਰਟਾਂ 'ਚ ਇਹ ਵੀ ਦਾਅਵਾ ਕੀਤਾ ਗਿਆ ਕਿ ਨਿਸ਼ਾਨਾ ਬਣਾਇਆ ਗਿਆ ਡਿਪੋ ਤੁਰਕੀ ਦੀ ਹਮਾਇਤ ਵਾਲੇ ਗੁੱਟ ਦੇ ਲਈ ਹਥਿਆਰ ਰੱਖਣ ਦਾ ਇੱਕ ਅੱਡਾ ਸੀ ਜਾਂ ਇੱਕ ਟਿਕਾਣਾ ਸੀ। ਉੱਥੇ ਯੂਕਰੇਨ ਦੇ ਰਾਸ਼ਟਰਪਤੀ ਵੋਲਦਮਿਰ ਜ਼ੇਲੈਂਸਕੀ ਨੇ ਦੱਸਿਆ ਹੈ ਕਿ ਉਹਨਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਗੱਲਬਾਤ ਕਰ ਲਈ ਹੈ ਅਤੇ ਉਹ ਨਿਊਯਾਰਕ ਦੇ ਵਿੱਚ ਮਿਲਣ ਦੇ ਵਾਸਤੇ ਉਹਨਾਂ ਦੇ ਨਾਲ ਸਹਿਮਤ ਹੋ ਗਏ ਨੇ। ਜ਼ੇਲੈਂਸਕੀ ਨੇ ਐਤਵਾਰ ਦੇਰ ਰਾਤ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਟਰੰਪ ਦੇ ਨਾਲ ਹੋਣ ਵਾਲੀ ਬੈਠਕ ਦੇ ਵਿੱਚ ਬਹੁਤ ਕੁਝ ਬਦਲ ਸਕਦਾ। ਹਾਲੇ ਮੈਂ ਟਰੰਪ ਦੇ ਨਾਲ ਗੱਲਬਾਤ ਕੀਤੀ ਹੋ ਹੈ ਇਹਨਾਂ ਮੁੱਦਿਆਂ ਦੇ ਉੱਤੇ, ਇਸ ਤੋਂ ਇਲਾਵਾ ਵੀ ਹੋਰ ਕਈ ਮੁੱਦਿਆਂ ਦੇ ਉੱਤੇ ਅਸੀਂ ਨਿਊਯਾਰਕ ਦੇ ਮਿਲਣ ਦੇ ਵਿੱਚ ਨਿਊਯਾਰਕ ਦੇ ਵਿੱਚ ਮਿਲਣ ਦੇ ਲਈ ਸਹਿਮਤ ਵੀ ਹੋਏ ਹਾਂ। ਗੱਲਬਾਤ ਅੱਗੇ ਵੱਧ ਰਹੀ ਹੈ। ਉਹਨਾਂ ਲਿਖਿਆ ਕਿ ਮੈਂ ਰਾਸ਼ਟਰਪਤੀ ਨੂੰ ਸਟੀਵ ਵਿਟਕੋਫ ਅਤੇ ਜੈਰਡ ਕੁਸ਼ਨਰ ਦੇ ਕੀਵ ਦੌਰੇ ਦੇ ਦਰਮਿਆਨ ਉਹਨਾਂ ਦਾ ਧੰਨਵਾਦ ਵੀ ਕੀਤਾ ਸੀ। ਇਹ ਵੀ ਦੱਸਿਆ ਉਹਨਾਂ ਕਿਹਾ ਕਿ ਅਸੀਂ ਜ਼ਰੂਰੀ ਗੱਲਾਂ ਦੇ ਉੱਤੇ ਵਿਸਤਾਰ ਦੇ ਨਾਲ ਚਰਚਾ ਕੀਤੀ ਹੈ ਕਿਉਂਕਿ ਯੂਕਰੇਨ ਦੀ ਸਥਿਤੀ ਨੂੰ ਉਹਨਾਂ ਨੇ ਖੁਦ ਦੇਖਿਆ ਹੋਇਆ। ਅਸੀਂ ਅਮਰੀਕੀ ਟੀਮ ਦੇ ਨਾਲ ਰਲ ਕੇ ਕੰਮ ਕਰ ਰਹੇ ਹਾਂ ਅਤੇ ਅਸਲ ਦੇ ਵਿੱਚ ਕੁਝ ਵੱਡੇ ਕਦਮ ਚੁੱਕਣ ਜਾ ਰਹੇ ਹਾਂ। ਉਹਨਾਂ ਲਿਖਿਆ ਕਿ ਮੈਂ ਅਮਰੀਕੀ ਰਾਸ਼ਟਰਪਤੀ ਨੂੰ ਲਿੰਜ਼ੇ ਗ੍ਰਾਹਮ ਬਿੱਲ ਨੂੰ ਕਾਨੂੰਨ ਬਣਨ ਦੇ ਲਈ ਧੰਨਵਾਦ ਕਰਦਾ ਅਤੇ ਅਸੀਂ ਸਾਰੇ ਸਹਿਮਤ ਹਾਂ ਕਿ ਸ਼ਾਂਤੀ ਹੋਣੀ ਚਾਹੀਦੀ ਹੈ ਔਰ ਯੂਕਰੇਨ ਦੇ ਨਾਲ ਸਾਰੇ ਲੋਕਾਂ ਦਾ ਧੰਨਵਾਦ। ਅਸਲ 'ਚ ਲਿੰਜ਼ੇ ਗ੍ਰਾਹਮ ਬਿੱਲ ਇਸ ਵਕਤ ਹਾਲ ਹੀ ਦੇ ਵਿੱਚ ਅਮਰੀਕਾ ਦੇ ਅੰਦਰ ਪਾਸ ਕੀਤਾ ਗਿਆ ਜਦੋਂ ਡੋਨਾਲਡ ਟਰੰਪ ਦੇ ਇਸ ਦੇ ਉੱਤੇ ਹਸਤਾਖਰ ਹੋ ਚੁੱਕੇ ਨੇ। ਇਸ ਤੋਂ ਪਹਿਲਾਂ ਅਮਰੀਕੀ ਕਾਂਗਰਸ ਯਾਨੀ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਇਸ ਨੂੰ ਪਾਸ ਕੀਤਾ ਗਿਆ ਸੀ ਹੇਠਲੇ ਅਤੇ ਉੱਪਰਲੇ ਸਦਨ ਦੇ ਦੁਆਰਾ। ਇਹ ਕਾਨੂੰਨ ਅਮਰੀਕੀ ਰਾਸ਼ਟਰਪਤੀ ਨੂੰ ਰੂਸ ਤੋਂ ਕੱਚਾ ਤੇਲ ਜਾਂ ਕੁਦਰਤੀ ਗੈਸ ਖਰੀਦਣ ਵਾਲੇ ਸਿਖਰਲੇ 5 ਇੰਪੋਰਟਰ ਮੁਲਕ ਯਾਨੀ ਕਿ ਗੈਸ ਅਤੇ ਕੱਚਾ ਤੇਲ ਖਰੀਦਣ ਵਾਲੇ ਸਿਖਰਲੇ 5 ਮੁਲਕ ਜਿਨ੍ਹਾਂ ਦੇ ਵਿੱਚ ਭਾਰਤ ਅਤੇ ਚੀਨ ਸ਼ਾਮਲ ਨੇ, ਇਹਨਾਂ ਦੇ ਉੱਤੇ 100% ਤੱਕ ਦਾ ਭਾਰੀ ਭਰਕਮ ਟੈਰਿਫ ਲਗਾਉਣ ਦਾ ਹੁਕਮ ਦਿੱਤਾ ਗਿਆ। ਕਦੇ ਭਾਰਤ ਨੂੰ ਆਪਣਾ ਦੇਸ਼ ਦੱਸਣ ਵਾਲੇ ਯੂਕਰੇਨੀ ਰਾਸ਼ਟਰਪਤੀ ਨੂੰ ਹੁਣ ਭਾਰਤ ਚੀਨ ਦੇ ਉੱਤੇ ਰੂਸ ਦੇ ਨਾਲ ਵਪਾਰ ਹੋਣ ਦੇ ਉੱਤੇ ਇਸ ਟੈਰਿਫ ਨੂੰ ਲੈ ਕੇ ਹੁਣ ਖੁਸ਼ੀ ਜ਼ਾਹਰ ਹੋ ਰਹੀ ਹੈ। ਹਾਲਾਂਕਿ ਭਾਰਤ ਨੇ ਯੂਕਰੇਨ ਦੀ ਇਸ ਟਿੱਪਣੀ ਦੇ ਉੱਤੇ ਕਾਊਂਟਰ ਟਿੱਪਣੀ ਨਹੀਂ ਕੀਤੀ ਹੈ। ਦਿੱਲੀ ਯੂਨੀਵਰਸਿਟੀ ਦੇ ਵਿੱਚ ਭਾਰਤ ਦੀਆਂ ਖਬਰਾਂ ਦੀ ਸਾਂਝ ਪਾ ਲਈ ਹੈ। ਦਿੱਲੀ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੀਆਂ ਚੋਣਾਂ ਦੇ ਨਤੀਜਿਆਂ ਦਾ ਅਸਰ ਸਮਾਜਵਾਦੀ ਪਾਰਟੀ ਦੇ ਕੌਮੀ ਜਿਹੜੇ ਹਿੱਤ ਨੇ ਉਹਨਾਂ ਦੇ ਉੱਤੇ ਪਏਗਾ। ਇਸ ਤੋਂ ਪੂਰੀ ਤਰ੍ਹਾਂ ਦੇ ਨਾਲ ਇਨਕਾਰ ਕਰਦਿਆਂ ਹੋਇਆਂ ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਮੁੱਖ ਅਖਿਲੇਸ਼ ਯਾਦਵ ਨੇ ਐਤਵਾਰ ਰਾਤ ਆਪਣੀ ਟਿੱਪਣੀ ਦਿੱਤੀ। ਅਖਿਲੇਸ਼ ਯਾਦਵ ਨੇ ਦੋਸ਼ ਲਗਾਇਆ ਕਿ ਬੀਜੇਪੀ ਨੇ DU ਦੇ ਵਿੱਚ ਵਿਦਿਆਰਥੀ ਸੰਘ ਦੀਆਂ ਚੋਣਾਂ ਨੂੰ ਘਪਲੇ ਦੇ ਨਾਲ ਜਿੱਤਿਆ। ਜੈਨਜ਼ੀ ਨੇ ਦਿਖਾ ਦਿੱਤਾ ਹੈ ਕਿ ਭਾਜਪਾ ਦਾ ਵਿਰੋਧ ਇਸ ਹੱਦ ਤੱਕ ਸੀ ਕਿ ਉਹਨਾਂ ਨੂੰ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਘ ਦੀਆਂ ਚੋਣਾਂ ਤੋਂ ਪਹਿਲਾਂ ਹੀ ਘਪਲਾ ਕਰਨਾ ਪਿਆ। ਜਦਕਿ ਆਜ਼ਾਦ ਉਮੀਦਵਾਰਾਂ ਤੋਂ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹਾਰ ਗਈ ਤਾਂ ਉਹਨਾਂ ਦੀ ਹਾਲਤ ਅਜਿਹੀ ਹੈ ਕਿ ਨੌਜਵਾਨਾਂ ਦੇ ਦਰਮਿਆਨ ਜਾ ਵੀ ਨਹੀਂ ਪਾ ਰਹੇ ਨੇ। ਦਰਅਸਲ ਭਾਜਪਾ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਹੈ। ਉਹਨਾਂ ਦੇ ਹਮਾਇਤੀ ਜਿਹੜੇ ਉਮੀਦਵਾਰ ਸੀ ਉਹਨਾਂ ਦੇ ਝੂਠੇ ਸਰਟੀਫਿਕੇਟ ਨੇ, ਉਸ ਦੇ ਨਾਲ ਉਹ ਜਿੱਤੇ ਨੇ, ਸੱਚੀ ਵੋਟਿੰਗ ਦੇ ਨਾਲ ਨਹੀਂ। ਉਹਨਾਂ ਲਿਖਿਆ ਕਿ ਭਾਜਪਾ ਦੇ ਉੱਪਰਲੇ ਸਾਰੇ ਜਿਹੜੇ ਅਹੁਦੇ ਨੇ ਉਹਨਾਂ ਦੇ ਉੱਤੇ ਜਿਹੜੇ ਭ੍ਰਿਸ਼ਟਾਚਾਰ ਦੇ ਨਾਲ ਅਨੈਤਿਕ ਤਰੀਕੇ ਦੇ ਨਾਲ ਬੈਠੇ ਲੋਕ ਨੇ। ਜ਼ਿਕਰਯੋਗ ਹੈ ਕਿ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥੀ ਸੰਘ ਦੀਆਂ ਚੋਣਾਂ ਦੇ ਦਰਮਿਆਨ 3 ਪ੍ਰਮੁੱਖ ਸੀਟਾਂ ਦੇ ਉੱਤੇ ਭਾਜਪਾ ਦੀ ਹਮਾਇਤ ਵਾਲੇ ABVP ਧੜੇ ਨੂੰ ਜਿੱਤ ਮਿਲੀ ਹੈ ਅਤੇ ਨਾਲ ਇੱਕ ਆਜ਼ਾਦ ਉਮੀਦਵਾਰ ਨੂੰ ਜਿੱਤ ਮਿਲੀ ਹੈ। ਦਿੱਲੀ ਯੂਨੀਵਰਸਿਟੀ ਚੋਣਾਂ ਦੇ ਵਿੱਚ ਪ੍ਰਮੁੱਖ ABVP ਦੇ ਯਸ਼ ਡਬਾਸ, ਵਾਈਸ ਪ੍ਰੈਜੀਡੈਂਟ ਆਜ਼ਾਦ ਉਮੀਦਵਾਰ ਦੀਪਾਂਸ਼ੂ ਸ਼ੌਕੀਨ, ਇਸ ਤੋਂ ਇਲਾਵਾ ABP ਦੀ ਰੀਆ ਛਾਵੜੀ ਨੂੰ ਸਕੱਤਰ ਅਤੇ ਸੰਯੁਕਤ ਸਕੱਤਰ ਦੇ ਤੌਰ ਦੇ ਉੱਤੇ ਲਕਸ਼ਿਆ ਰਾਜ ਚੌਧਰੀ ਨੂੰ, ਇਹ ਵੀ ABVP ਪਾਰਟੀ ਦੇ ਨੇ, ਇਹਨਾਂ ਨੂੰ ਚੁਣਿਆ ਗਿਆ ਹੈ। ਉੱਥੇ ਹੀ ਅਗਲੀਆਂ ਖਬਰਾਂ ਦੀ ਭਾਰਤ ਦੇ ਨਾਲ ਜੁੜੀਆਂ ਸਾਂਝ ਪਾਈਏ ਅਤੇ ਕੇਂਦਰ ਸਰਕਾਰ ਦੀ ਤਰਫ ਤੋਂ ਸਾਲ 2029 ਤੱਕ ਭਾਰਤ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣ ਦਾ ਟੀਚਾ ਮਿਥਿਆ ਗਿਆ। ਇਸ ਦੇ ਲਈ ਸਾਲ 2026 ਤੋਂ 29 ਦੇ ਵਾਸਤੇ 3 ਸਾਲਾਂ ਦਾ ਸਮਾਂਬੱਧ ਰੋਡ ਮੈਪ ਤਿਆਰ ਕੀਤਾ ਗਿਆ। ਇਸ ਰੋਡ ਮੈਪ ਦੇ ਵਿੱਚ 4 ਪ੍ਰਮੁੱਖ ਥੰਮ ਨੇ, 25 ਕੰਪੋਨੈਂਟਸ ਅਤੇ 200 ਤੋਂ ਵੱਧ ਐਕਸ਼ਨ ਪੁਆਇੰਟਸ ਸ਼ਾਮਲ ਕੀਤੇ ਗਏ ਨੇ। ਸ਼ਿਮਲਾ ਦੇ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਸੂਚਨਾ ਪ੍ਰਸਾਰਣ ਮੰਤਰਾਲੇ ਦੀ ਤਰਫ ਤੋਂ ਜਾਰੀ ਨਸ਼ਾ ਮੁਕਤ ਭਾਰਤ ਅਭਿਆਨ 2029 ਸੰਬੰਧੀ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ।
ਦੱਸਿਆ ਗਿਆ ਕਿ ਭਾਰਤ ਦੇ ਵਿੱਚ ਨਸ਼ੇ ਤੋਂ ਮੁਕਤ ਕਰਨ ਦੇ ਲਈ ਆਉਣ ਵਾਲੇ ਸਾਲਾਂ ਦੇ ਵਿੱਚ ਕੀ ਯੋਜਨਾਵਾਂ ਅਪਣਾਈਆਂ ਜਾਣਗੀਆਂ। 2029 ਤੱਕ ਵਿਦੇਸ਼ਾਂ ਤੋਂ ਨਸ਼ਾ ਤਸਕਰੀ ਚਲਾ ਰਹੇ 100 ਪ੍ਰਮੁੱਖ ਭਗੌੜਿਆਂ ਨੂੰ ਵਾਪਸ ਲਿਆਉਣ ਦਾ ਟੀਚਾ ਵੀ ਮਿਥਿਆ ਗਿਆ। ਦੂਜੇ ਥੰਮ ਦੇ ਤਹਿਤ ਗੈਰ ਕਾਨੂੰਨੀ ਜਿਹੜੀਆਂ ਲੈਬਸ ਨੇ ਉਹਨਾਂ ਦੇ ਉੱਤੇ ਸ਼ਿਕੰਜਾ ਕਸਣ ਤੇ ਪ੍ਰੀਕਰਸਰ ਕੈਮੀਕਲਸ ਦੀ ਮੈਨੂਫੈਕਚਰਿੰਗ ਤੋਂ ਲੈ ਕੇ ਖਪਤ ਤੱਕ 100% ਡਿਜੀਟਲ ਨਿਗਰਾਨੀ ਕਰਨਾ ਵੀ ਯਕੀਨੀ ਬਣਾਇਆ ਗਿਆ। ਇਸ ਤੋਂ ਇਲਾਵਾ ਹਰ ਇੱਕ ਸੂਬੇ ਦੇ ਵਿੱਚ ਲੈਸ ਐਂਟੀ ਨਾਰਕੋਟਿਕਸ ਟਾਸਕ ਫੋਰਸ ਗਠਿਤ ਕਰਨ ਤੇ ਫੋਰੈਂਸਿਕ ਰਿਪੋਰਟਾਂ 30 ਦਿਨਾਂ ਦੇ ਅੰਦਰ ਉਪਲਬਧ ਕਰਵਾਉਣ ਦਾ ਟੀਚਾ ਵੀ ਮਿਥਿਆ ਗਿਆ ਹੈ। ਉੱਥੇ ਹੀ ਵੋਟਰ ਸੂਚੀ ਦੇ ਵਿੱਚ ਸੁਧਾਈ ਦੀ ਪ੍ਰਕਿਰਿਆ ਚੱਲ ਰਹੀ ਹੈ ਉੱਤਰੀ ਸੂਬਿਆਂ ਦੇ ਵਿੱਚ, ਔਰ ਇਸ ਦਰਮਿਆਨ ਕਈ ਵੱਡੇ ਨਾਂ ਸਾਹਮਣੇ ਆਏ ਨੇ ਜਿਹੜੇ ਵੋਟਰ ਸੂਚੀਆਂ ਦੇ ਵਿੱਚੋਂ ਬਾਹਰ ਕਰ ਦਿੱਤੇ ਗਏ ਨੇ। ਇਸ ਦੇ ਵਿੱਚ ਭਾਜਪਾ ਦੇ ਹੀ ਸੀਨੀਅਰ ਨੇਤਾ ਤੇ ਸਾਬਕਾ ਉਪ ਪ੍ਰਧਾਨ ਮੰਤਰੀ ਰਹਿ ਚੁੱਕੇ ਲਾਲ ਕ੍ਰਿਸ਼ਨ ਅਡਵਾਨੀ ਤੇ ਮੌਜੂਦਾ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੇ ਇੱਥੋਂ ਤੱਕ ਕਿ ਚੋਣ ਕਮਿਸ਼ਨਰ ਐਸ ਐਸ ਸੰਧੂ ਦੇ ਨਾਮ ਵੀ ਸ਼ਾਮਲ ਨੇ। ਇੱਕ ਰਿਪੋਰਟ ਦੇ ਮੁਤਾਬਕ ਲਿਸਟ ਦੇ ਵਿੱਚ ਕਾਂਗਰਸ ਦੇ ਸੀਨੀਅਰ ਨੇਤਾ ਤੇ ਸੰਸਦ ਮੈਂਬਰ ਕਪਿਲ ਸਿੱਬਲ, ਕਾਂਗਰਸ ਦੇ ਨੇਤਾ ਅਭਿਸ਼ੇਕ ਮਨੂ ਸਿੰਘਵੀ, ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੇ ਨਾਂ ਵੀ ਸ਼ਾਮਲ ਨੇ। ਇਹਨਾਂ ਲੋਕਾਂ ਨੂੰ ਵੀ ਵੱਖ ਵੱਖ ਮਾਮਲਿਆਂ ਦੇ ਵਿੱਚ ਵੋਟਰ ਸੂਚੀਆਂ ਦੇ ਨਾਲ ਜੁੜੇ ਹੋਏ ਰਿਕਾਰਡ ਦੀ ਤਸਦੀਕ ਕਰਨ ਦੇ ਲਈ ਨੋਟਿਸ ਭੇਜਿਆ ਗਿਆ। ਨੋਟਿਸ ਦੇ ਮੁਤਾਬਕ ਇਲੈਕਸ਼ਨ ਕਮਿਸ਼ਨਰ ਜਿਹੜੇ ਨੇ ਚੋਣ ਕਮਿਸ਼ਨਰ ਐਸ ਐਸ ਸੰਧੂ ਦੇ ਮਾਮਲੇ ਦੇ ਵਿੱਚ ਤਾਂ ਵੋਟਰ ਰਿਕਾਰਡ ਦੇ ਵਿੱਚ ਉਹਨਾਂ ਦੇ ਸਪੈਲਿੰਗ ਦੇ ਵਿੱਚ ਫਰਕ ਪਾਇਆ ਗਿਆ, ਜਦਕਿ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੇ ਉਹਨਾਂ ਦੀ ਪਤਨੀ ਕੇ ਐਸ ਜੈਸ਼ੰਕਰ ਦਾ ਵੀ ਨਾਂ ਨੋਟਿਸ ਦੇ ਵਿੱਚ ਨੋਟਿਸ ਲਿਸਟ ਦੇ ਵਿੱਚ ਪਾਇਆ ਗਿਆ। ਕਪਿਲ ਸਿੱਬਲ ਤੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੇ ਨਾਂ ਐਸ ਆਈ ਆਰ ਦੇ ਪਿਛਲੇ ਰਿਕਾਰਡ ਦੇ ਨਾਲ ਮੇਲ ਨਹੀਂ ਖਾ ਰਹੇ, ਇਸ ਕਰਕੇ ਉਹਨਾਂ ਨੂੰ ਨੋਟਿਸ ਜਾਰੀ ਕੀਤੇ ਗਏ ਨੇ। ਭਾਰਤ ਤੋਂ ਬਾਅਦ ਹੁਣ ਆਸਟ੍ਰੇਲੀਆ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੀ ਖਬਰ ਸਭ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਦੇ ਜਨਰਲ ਅਜਲਾਸ ਦੇ ਨਾਲ ਜੁੜੀ ਹੋਈ, ਜਿੱਥੇ ਆਸਟ੍ਰੇਲੀਆ ਦੀ ਤਰਫ ਤੋਂ ਕੌਮਾਂਤਰੀ ਭਾਈਚਾਰੇ ਦੀ ਵੱਲੋਂ ਆਪਣੇ ਆਪ ਨੂੰ ਹਮਾਇਤ ਇਕੱਠੀ ਕਰਨ ਦੇ ਲਈ ਇੱਕ ਜਿਹੜੀ ਇਸ ਵਕਤ ਮੁਹਿੰਮ ਵਿੱਢੀ ਗਈ ਹੈ, ਇੱਕ ਕੈਂਪੇਨ ਚਲਾਇਆ ਜਾ ਰਿਹਾ ਤਾਂ ਕਿ ਯੂਨਾਈਟਿਡ ਨੇਸ਼ਨ ਦੀ ਸਲਾਮਤੀ ਕੌਂਸਲ ਯਾਨੀ ਸਿਕਿਉਰਿਟੀ ਕੌਂਸਲ ਦੇ ਵਿੱਚ ਆਸਟ੍ਰੇਲੀਆ ਨੂੰ 2029-30 ਦੇ ਲਈ ਇੱਕ ਪੱਕੇ ਮੈਂਬਰ ਦੇ ਤੌਰ ਦੇ ਉੱਤੇ ਨਿਯੁਕਤ ਕੀਤਾ ਜਾ ਸਕੇ। ਪਰ ਇਸ ਦਰਮਿਆਨ ਜਿੱਥੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਇਸ ਮਹਾਸਭਾ ਇਜਲਾਸ ਦੇ ਵਿੱਚ ਆਸਟ੍ਰੇਲੀਆ ਦੀ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਬਚਾਉਣ, AI ਦੇ ਪ੍ਰਭਾਵਾਂ ਤੋਂ ਬਚਾਉਣ ਆਦਿ ਦੇ ਬਾਰੇ ਆਪਣੀ ਪਿੱਠ ਥਾਪੜਨਗੇ। ਉੱਥੇ ਨਾਲ ਹੀ ਇੱਕ ਹੋਰ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਐਬੋਰੀਜਨਲ ਟੋਰਸ ਸਟ੍ਰੇਟ ਆਈਲੈਂਡਰ ਖਾਸ ਤੌਰ ਦੇ ਉੱਤੇ ਭਾਈਚਾਰੇ ਦੇ ਬੱਚਿਆਂ ਦੇ ਨਾਲ ਜਿਹੜਾ ਵਿਵਹਾਰ ਹੋਇਆ ਜਾਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਜਾਂਦਾ ਉਸ ਟਰੈਕ ਰਿਕਾਰਡ ਦੇ ਉੱਤੇ ਆਪਣਾ ਜਵਾਬ ਵੀ ਦੇਣਾ ਹੋਏਗਾ। ਪਤਾ ਇਹ ਚੱਲਿਆ ਹੈ ਕਿ 10 ਤੋਂ 17 ਸਾਲ ਤੱਕ ਦੇ ਜਿਹੜੇ ਇੰਡੀਜਨਸ ਮੂਲ ਦੇ ਜਿਹੜੇ ਨੌਜਵਾਨ ਬੱਚੇ ਨੇ, ਛੋਟੇ ਬੱਚੇ ਨੇ, ਉਹਨਾਂ ਦੀ ਕੁੱਲ ਆਬਾਦੀ ਦੇ ਵਿੱਚੋਂ 60% ਨੂੰ ਤਾਂ ਅਲੱਗ ਅਲੱਗ ਯੂਥ ਡਿਟੈਂਸ਼ਨ ਸੈਂਟਰਸ ਦੇ ਵਿੱਚ ਰੱਖਿਆ ਜਾਂਦਾ ਹੈ। ਇਸ ਦਰਮਿਆਨ ਯੂਨਾਈਟਿਡ ਨੇਸ਼ਨਜ਼ ਦੇ ਵਿੱਚ ਕਮੇਟੀ ਔਨ ਐਲੀਮੀਨੇਸ਼ਨ ਆਫ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਦੀ ਤਰਫ ਤੋਂ ਇੱਕ ਬਿਆਨ ਜਾਰੀ ਕੀਤਾ ਗਿਆ ਕਿ ਆਸਟ੍ਰੇਲੀਆ ਦੇ ਵਿੱਚ ਇੰਡੀਜਨਸ ਬੱਚਿਆਂ ਦੀ ਸਿੱਖਿਆ, ਉਹਨਾਂ ਦੀ ਸਿਹਤ ਅਤੇ ਉਹਨਾਂ ਦੀ ਘਰਾਂ ਦੀ ਕੰਡੀਸ਼ਨ ਇੱਕ ਮਹੱਤਵਪੂਰਨ ਇਸ ਗੱਲ ਦਾ ਫੈਕਟਰ ਹੈ ਕਿ ਆਸਟ੍ਰੇਲੀਆ ਦੇ ਵਿੱਚ ਉਹਨਾਂ ਦੇ ਨਾਲ ਕਿਸ ਕਿਸਮ ਦਾ ਵਰਤਾਰਾ ਹੋ ਰਿਹਾ। ਦੱਸ ਦਈਏ ਕਿ 60% ਬੱਚੇ ਯੂਥ ਡਿਟੈਂਸ਼ਨ ਸੈਂਟਰਸ ਦੇ ਵਿੱਚ ਨੇ ਦੇਸ਼ ਭਰ ਦੇ ਅੰਦਰ। ਇਹ ਕੁੱਲ ਆਬਾਦੀ ਦੇ ਨਾਲ ਜੁੜਿਆ ਅੰਕੜਾ ਪਿਛਲੇ ਸਾਲ ਆਸਟ੍ਰੇਲੀਅਨ ਇੰਸਟੀਚਿਊਟ ਆਫ ਹੈਲਥ ਐਂਡ ਵੈਲਫੇਅਰ ਦੀ ਤਰਫ ਤੋਂ ਜਾਰੀ ਕੀਤਾ ਗਿਆ ਸੀ। ਇੰਡੀਜਨਸ ਨੌਜਵਾਨ ਬੱਚੇ ਜਿਹੜੇ ਨੇ ਖਾਸ ਤੌਰ ਦੇ ਉੱਤੇ ਲੜਕੇ, ਉਹ ਦੂਸਰੇ ਨੌਨ ਇੰਡੀਜਨਸ ਜਿਹੜੇ ਦੇਸ਼ ਦੇ ਵਿੱਚ ਲੜਕੇ ਨੇ ਉਹਨਾਂ ਦੇ ਨਾਲੋਂ 21 ਗੁਣਾ ਵਧੇਰੇ ਕਿਸੇ ਨਾ ਕਿਸੇ ਡਿਟੈਂਸ਼ਨ ਸੈਂਟਰ ਦੇ ਵਿੱਚ ਜਾਣ ਦੇ ਜਾਂ ਭੇਜੇ ਜਾਂਦੇ ਨੇ ਜਾਂ ਫਿਰ ਉਹਨਾਂ ਨੂੰ ਇਸ ਕਿਸਮ ਦੇ ਨਾਲ ਉਹਨਾਂ ਦੇ ਨਾਲ ਜਿਹੜੇ ਵਰਤਾਰੇ ਹੁੰਦੇ ਨੇ। ਦੱਸ ਦਈਏ ਕਿ ਆਸਟ੍ਰੇਲੀਆ ਨੂੰ ਆਪਣੇ ਪੱਖ ਦੇ ਵਿੱਚ ਸਫਾਈ ਜ਼ਰੂਰ ਦੇਣੀ ਹੋਏਗੀ ਜਦੋਂ ਹੁਣ ਸੰਯੁਕਤ ਰਾਸ਼ਟਰ ਦੇ ਵਿੱਚ ਖੜ੍ਹੇ ਹੋ ਕੇ ਮਹਾਸਭਾ ਦੇ ਵਿੱਚ ਆਸਟ੍ਰੇਲੀਆ ਨੂੰ ਆਪਣਾ ਪੱਖ ਸਪਸ਼ਟ ਰੱਖਣਾ ਹੈ ਕਿ ਕਿਉਂ ਆਸਟ੍ਰੇਲੀਆ ਨੂੰ ਸਲਾਮਤੀ ਕੌਂਸਲ ਦਾ 2 ਸਾਲ ਦੇ ਲਈ ਆਬਜ਼ਰਵਰ ਨਿਯੁਕਤ ਕੀਤਾ ਜਾਵੇ। ਉਧਰ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਆਪਣੇ ਪੈਲੇਸਤੀਨੀਅਨ ਹਮਰੁਤਬਾ ਵਾਰਸਿਨ ਅਖਬੇਖਤਾਨ ਦੇ ਨਾਲ ਮੁਲਾਕਾਤ ਕਰਨਗੇ। ਦੱਸ ਦਈਏ ਕਿ ਇਸ ਦਰਮਿਆਨ ਪੈਲੇਸਤੀਨੀ ਇਲਾਕਿਆਂ ਦੇ ਵਿੱਚ ਹਾਲਾਤ ਕੀ ਨੇ ਉਸ ਦੇ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਣੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਦੇ ਦਿਨ ਇਹਨਾਂ ਦੀ ਆਪਸ ਦੇ ਵਿੱਚ ਜਿਹੜੀ ਗੱਲਬਾਤ ਹੋਈ ਸੀ, ਆਸਟ੍ਰੇਲੀਆ ਦੀ ਤਰਫ ਤੋਂ 2-state ਸੋਲਿਊਸ਼ਨ ਨੂੰ ਹਾਲੇ ਵੀ ਪ੍ਰਚਾਰਿਆ ਜਾ ਰਿਹਾ ਹੈ ਜਿਸ ਨੂੰ ਕਿ ਇਜ਼ਰਾਈਲ ਕਦੇ ਵੀ ਸਵੀਕਾਰ ਨਹੀਂ ਕਰਦਾ।
ਉੱਥੇ ਲੇਬਰ ਪਾਰਟੀ ਆਪਣੇ ਮੌਜੂਦਾ ਤੇ ਪਿਛਲੇ ਰਿਕਾਰਡ ਦੇ ਚੱਲਦਿਆਂ ਹੋਇਆਂ ਦੇਸ਼ ਦੇ ਵਿੱਚ ਅਲੱਗ ਅਲੱਗ ਪੋਲੀਟੀਕਲ ਸਰਵੇਖਣ ਦੇ ਵਿੱਚੋਂ ਪਛੜ ਰਹੀ ਹੈ। ਵਨ ਨੇਸ਼ਨ ਦੇ ਨਾਲੋਂ ਸਰਵੇਖਣ ਦੇ ਵਿੱਚ ਪਛੜਨ ਦੀ ਇੱਕ ਤਾਜ਼ਾ ਖਬਰ ਨਿਊਜ਼ ਪੋਲ ਦੇ ਸਰਵੇ ਦੇ ਵਿੱਚ ਸਾਹਮਣੇ ਆਈ ਹੈ, ਜਿੱਥੇ ਲੇਬਰ ਪਾਰਟੀ ਦਾ ਪ੍ਰਾਇਮਰੀ ਵੋਟ ਬੈਂਕ 29% ਤੋਂ ਘੱਟ ਕੇ 27% ਰਹਿ ਗਿਆ, ਜੋ ਕਿ ਪਾਰਟੀ ਦਾ 2012 ਤੋਂ ਬਾਅਦ ਜਦੋਂ ਜੂਲੀਆ ਗਿਲਾਰਡ ਪ੍ਰਧਾਨ ਮੰਤਰੀ ਹੁੰਦੇ ਸੀ ਉਦੋਂ ਵੀ ਇਹੀ ਪ੍ਰਦਰਸ਼ਨ ਸੀ, ਪਰ ਉਸ ਤੋਂ ਵੀ ਇਹ ਥੱਲੇ ਇਹ ਪ੍ਰਦਰਸ਼ਨ ਚਲਾ ਗਿਆ ਜਦੋਂ ਪ੍ਰਾਇਮਰੀ ਵੋਟ ਬੈਂਕ ਟੁੱਟ ਰਿਹਾ ਹੋਵੇ। ਉੱਥੇ ਵਨ ਨੇਸ਼ਨ ਪਾਰਟੀ ਇਸ ਵਕਤ ਸਥਿਰ ਬਣੀ ਹੋਈ ਹੈ, ਜਿਨ੍ਹਾਂ ਦਾ ਪ੍ਰਾਇਮਰੀ ਵੋਟ ਬੈਂਕ ਹੁਣ 30% ਦੇ ਆਸ ਪਾਸ ਚੱਲ ਰਿਹਾ। ਹਾਲਾਂਕਿ ਗੱਠਜੋੜ ਇਸ ਵਕਤ 19% ਤੇ ਗ੍ਰੀਨਸ ਪਾਰਟੀ ਦਾ ਪ੍ਰਾਇਮਰੀ ਵੋਟ ਫੀਸਦ 17% ਦੱਸਿਆ ਜਾ ਰਿਹਾ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਅਪਰੂਵਲ ਰੇਟਿੰਗ ਦੇ ਵਿੱਚ ਵੀ 27 ਅੰਕਾਂ ਦੀ ਗਿਰਾਵਟ ਹੋਈ ਹੈ। ਹੁਣ ਉਹ 35% ਵੋਟਰ ਹੀ ਨੇ ਜਿਹੜੇ ਉਹਨਾਂ ਦੀ ਕਾਰਗੁਜ਼ਾਰੀ ਤੋਂ ਸਹਿਮਤ ਨਜ਼ਰ ਆਉਂਦੇ ਨੇ, ਜਦਕਿ ਬੰਡਾਈ ਬੀਚ ਦੇ ਉੱਤੇ ਹੋਏ ਹਮਲੇ ਤੋਂ ਪਹਿਲਾਂ ਉਹਨਾਂ ਦੇ ਹੱਕ ਦੇ ਵਿੱਚ 62% ਲੋਕ ਨਜ਼ਰ ਆ ਰਹੇ ਸੀ। ਅਜਿਹੇ ਦੇ ਵਿੱਚ ਸਾਬਕਾ ਨੇਤਾ ਪੀਟਰ ਡਟਨ ਦਾ ਸਕੋਰ ਵੀ 24% ਰਹਿ ਚੁੱਕਿਆ ਸੀ ਉਸ ਸਮੇਂ ਦੇ ਦਰਮਿਆਨ ਜਾਂ ਉਸ ਤੋਂ ਪਹਿਲਾਂ, ਪਰ ਐਂਥਨੀ ਐਲਬਨੀਜ਼ ਦੀ ਬਤੌਰ ਪ੍ਰਧਾਨ ਮੰਤਰੀ ਹੁੰਦਿਆਂ ਹੋਇਆਂ ਰੈਂਕਿੰਗ ਜਾਂ ਮਕਬੂਲੀਅਤ ਦੇ ਵਿੱਚ ਗਿਰਾਵਟ ਹੋਣੀ ਉਹਨਾਂ ਦੀ ਪਾਰਟੀ ਦੇ ਲਈ ਇੱਕ ਚੰਗਾ ਸੰਕੇਤ ਨਹੀਂ ਹੋ ਸਕਦਾ। ਉੱਥੇ ਨਿਊ ਸਾਊਥ ਵੇਲਸ ਤੋਂ ਅਗਲੀ ਖਬਰ, ਜਿੱਥੇ ਮੈਂਟਲ ਹੈਲਥ ਦੇ ਨਾਲ ਜੁੜੀ ਹੋਈ ਹੈ, ਯਾਨੀ ਕਿ ਦਿਮਾਗੀ ਸਿਹਤ ਦੇ ਨਾਲ ਜੁੜੀ ਹੈ, ਜਿੱਥੇ ਇਹ ਪਤਾ ਚੱਲਦਾ ਹੈ ਕਿ NSW ਸਟੇਟ ਦੇ ਦਿਹਾਤੀ ਖੇਤਰਾਂ ਦੇ ਵਿੱਚ ਸਾਈਕੈਟ੍ਰਿਸਟ ਦੀ ਇੱਕ ਭਾਰੀ ਕਮੀ ਹੈ। ਪੋਰਟ ਮੈਕੁਆਇਰੀ ਦੇ ਇੱਕ ਪ੍ਰੈਕਟੀਸ਼ਨਰ ਦੀ ਤਰਫ ਤੋਂ ਅਧਾਰੇ ਡੇਲੀ ਟੈਲੀਗ੍ਰਾਫ ਨੂੰ ਦੱਸਿਆ ਗਿਆ ਕਿ ਉਹ ਬਜ਼ੁਰਗਾਂ ਦੇ ਉੱਤੇ ਸਾਈਕੈਟ੍ਰਿਸਟ ਦੇ ਤੌਰ ਦੇ ਉੱਤੇ ਬਜ਼ੁਰਗਾਂ ਦੇ ਨਾਲ ਜਾਂ ਉਹਨਾਂ ਦੇ ਨਾਲ ਜੁੜੇ ਹੋਏ ਕੇਸਾਂ ਦੇ ਉੱਤੇ ਕੰਮ ਕਰਦੇ ਨੇ। ਅਜਿਹੇ ਦੇ ਵਿੱਚ ਜੇਕਰ ਕਿਸੇ ਨੂੰ ਨਾਲ ਦੇ ਖੇਤਰੀ ਇਲਾਕਿਆਂ ਦੇ ਵਿੱਚ ਮਿਡ ਨੌਰਥ ਕੋਸਟ ਦੇ ਅੰਦਰ ਬੱਚਿਆਂ ਦੇ ਨਾਲ ਜੁੜੇ ਹੋਏ ਕਿਸੇ ਸਾਈਕੈਟਰੀ ਟ੍ਰੀਟਮੈਂਟ ਦੇ ਲਈ ਜਾਣਾ, ਤਾਂ ਉਹਨਾਂ ਨੂੰ ਲੋਰੀਟਨ ਜਾਂ ਇਸ ਤੋਂ ਵੀ ਦੂਰ ਦੁਰਾਡੇ ਦੇ ਇਲਾਕਿਆਂ ਦੇ ਵਿੱਚ ਜਾਣਾ ਪਏਗਾ। ਜਦਕਿ ਪੋਰਟ ਮੈਕੁਆਇਰੀ ਦੇ ਵਿੱਚ ਇੱਕ ਪ੍ਰਾਈਵੇਟ ਸਾਈਕੈਟਰਿਸਟ ਮੌਜੂਦ ਜ਼ਰੂਰ ਨੇ, ਪਰ ਉੱਥੇ ਵੀ ਜਿਹੜੀ ਬੁਕਿੰਗ ਕ੍ਰਿਸਮਿਸ ਤੱਕ ਲਗਭਗ ਫੁੱਲ ਹੀ ਚੱਲ ਰਹੀ ਹੈ। ਇੱਧਰ ਮਾਇਓ ਪ੍ਰਾਈਵੇਟ ਹੋਸਪਿਟਲ ਜਿਹੜਾ ਟਾਰੀ ਦੇ ਵਿੱਚ ਆ, ਉਹਨਾਂ ਦਾ ਇਹ ਕਹਿਣਾ ਹੈ ਕਿ ਸਾਈਕੈਟਰਿਸਟ ਸੇਵਾਵਾਂ ਦੇ ਲਈ ਮਾਇਓ ਪ੍ਰਾਈਵੇਟ ਕਲੀਨਿਕ ਦੇ ਵਿੱਚ ਸਿਰਫ 2 ਦਿਨ ਦੀ, ਯਾਨੀ ਕਿ ਮੰਗਲਵਾਰ ਅਤੇ ਸ਼ੁੱਕਰਵਾਰ ਦੇ ਦਿਨ ਦੀਆਂ ਅਪਾਇੰਟਮੈਂਟਸ ਲਈਆਂ ਜਾ ਰਹੀਆਂ ਨੇ। ਉਸ ਦੇ ਵਿੱਚ ਵੀ ਨਵੀਆਂ ਅਪਾਇੰਟਮੈਂਟਸ ਜਿਹੜੀਆਂ ਨੇ ਲਈਆਂ ਜਾ ਰਹੀਆਂ, ਨਹੀਂ ਉਹ ਤਾਂ ਨਹੀਂ ਕਿਹਾ ਜਾ ਸਕਦਾ, ਪਰ ਪੁਰਾਣੇ ਕਸਟਮਰਸ ਜਿਹੜੇ ਨੇ, ਪੁਰਾਣੇ ਲੋਕ ਜਿਹੜੇ ਇਸ ਕਲੀਨਿਕ ਦੇ ਨਾਲ ਆਲਰੇਡੀ ਰਜਿਸਟਰਡ ਨੇ, ਉਹ ਆਪਣੀ ਦਿਮਾਗੀ ਸਿਹਤ ਦੇ ਨਾਲ ਜੁੜੀ ਇਨਕੁਆਇਰੀ ਇੱਥੇ ਜ਼ਰੂਰ ਲਿਜਾ ਸਕਦੇ ਨੇ। ਉੱਥੇ ਕੌਫਸ ਹਾਰਬਰ ਦੇ ਵਿੱਚ ਵੀ ਇੱਕ ਵੱਡੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। ਵੈਸੇ ਇਹ ਇਕੱਲੇ NSW ਦੀ ਸਮੱਸਿਆ ਨਹੀਂ ਹੈ, ਆਸਟ੍ਰੇਲੀਆ ਦੇ ਲਗਭਗ ਹਰ ਇੱਕ ਸਬਰਬ ਦੇ ਵਿੱਚ ਦੂਰ ਦੁਰਾਡੇ ਦੇ ਜਿਹੜੇ ਖੇਤਰ ਨੇ ਉੱਥੇ ਸਾਈਕੈਟ੍ਰਿਸਟ ਸੇਵਾਵਾਂ ਜਿਹੜੀਆਂ ਉਪਲਬਧ ਹੋ ਸਕਣ, ਇਹ ਜ਼ਰੂਰੀ ਨਹੀਂ ਹੈ। ਉੱਥੇ ACT ਯਾਨੀ ਕੈਨਬਰਾ ਦੀ ਸਰਕਾਰ ਦੀ ਤਰਫ ਤੋਂ ਇਹ ਐਲਾਨ ਕੀਤਾ ਗਿਆ ਹੈ ਕਿ ਸਾਲ 1971 ਦੇ ਵਿੱਚ ਕੈਰਨ ਰੋਲੈਂਡ ਨਾਮ ਦਾ ਜਿਹੜਾ ਇੱਕ ਨਰਸ ਸੀ, ਉਸ ਦੀ ਕਤਲ ਦੇ ਮਾਮਲੇ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਸੂਚਨਾ ਦੇਣ ਵਾਲੇ ਨੂੰ $5,00,000 ਤੱਕ ਦਾ ਇਨਾਮ ਦਿੱਤਾ ਜਾਏਗਾ। ਔਰ ਇਸ ਦਰਮਿਆਨ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ACT ਸਰਕਾਰ ਦੀ ਤਰਫ ਤੋਂ ਹੁਣ ਤੱਕ ਇਸ ਕੇਸ ਦੇ ਵਿੱਚ ਕੋਈ ਵੀ ਕਾਮਯਾਬੀ ਹਾਸਲ ਨਹੀਂ ਕੀਤੀ ਜਾ ਸਕੀ ਹੈ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤਾਂ ਚੀਨ ਦੀ 13 ਸਾਲ ਦੀ ਤੈਰਾਕ ਯੂ ਜੀ ਨੇ ਏਸ਼ੀਅਨ ਗੇਮਸ ਦੇ ਵਿੱਚ ਪਹਿਲੇ ਹੀ ਦਿਨ ਮਹਿਲਾਵਾਂ ਦੀ 200 ਮੀਟਰ ਬਟਰਫਲਾਈ ਜਿਹੜੀ ਕੰਪੀਟੀਸ਼ਨ ਸੀ ਉਸ ਦੇ ਵਿੱਚ ਗੋਲਡ ਮੈਡਲ ਜਿੱਤ ਲਿਆ। ਯੂ ਜੀ ਨੇ 2 ਮਿੰਟ ਤੋਂ ਬਾਅਦ 5 ਸੈਕਿੰਡ ਅਤੇ ਉਸ ਦੇ ਅੱਗੇ 8ਵਾਂ ਹਿੱਸਾ ਇੰਨਾ ਸਮਾਂ ਲੈ ਕੇ ਰੇਸ ਪੂਰੀ ਕੀਤੀ ਔਰ ਇਸ ਦਰਮਿਆਨ ਏਸ਼ੀਅਨ ਗੇਮਸ ਦਾ ਇੱਕ ਨਵਾਂ ਰਿਕਾਰਡ ਬਣਾ ਲਿਆ। ਯੂ ਜੀ ਦਾ ਸਮਾਂ 3 ਸਾਲ ਪਹਿਲਾਂ ਉਹਨਾਂ ਦੀ ਹੀ ਹਮਵਤਨ ਤੈਰਾਕ ਜਾਂਗ ਯੂਫੇਈ ਦੇ ਰਿਕਾਰਡ ਦੇ ਕਰੀਬ ਆ ਗਿਆ ਔਰ ਇਸ ਦਰਮਿਆਨ ਗੋਲਡ ਮੈਡਲ ਜਿੱਤਣ ਤੋਂ ਬਾਅਦ ਯੂ ਜੀ ਨੇ ਆਪਣੇ ਪ੍ਰਦਰਸ਼ਨ ਨੂੰ ਸਿਰਫ ਠੀਕ ਠਾਕ ਦੱਸਿਆ। ਉਹਨਾਂ ਕਿਹਾ ਕਿ ਬਟਰਫਲਾਈ ਤਕਨੀਕ ਦੇ ਵਿੱਚ ਹਾਲੇ ਵੀ ਸੁਧਾਰ ਦੀ ਗੁੰਜਾਇਸ਼ ਹੈ। ਯੂ ਜੀ ਨੇ ਕਿਹਾ ਕਿ ਮੈਂ ਇਸ ਤੋਂ ਵੀ ਤੇਜ਼ ਤੈਰਨਾ ਚਾਹੁੰਦੀ ਹਾਂ ਅਤੇ ਮੈਂ ਆਪਣੇ ਸਮੇਂ ਦੇ ਵਿੱਚ 0.9 ਸੈਕਿੰਡ ਦਾ ਸੁਧਾਰ ਕੀਤਾ। ਮੈਨੂੰ ਯਕੀਨ ਹੈ ਕਿ ਅਗਲੀ ਵਾਰ ਬਿਹਤਰ ਪ੍ਰਦਰਸ਼ਨ ਜ਼ਰੂਰ ਕਰਾਂਗੀ। ਏਸ਼ੀਆਈ ਖੇਡਾਂ ਜਿਹੜੀਆਂ ਨੇ ਇਸ ਵਕਤ ਜਾਪਾਨ ਦੇ ਵਿੱਚ ਚੱਲ ਰਹੀਆਂ ਨੇ। ਸਵੇਰ ਵੇਲੇ ਖਬਰਾਂ ਦੇ ਸੈਗਮੈਂਟ ਦੇ ਵਿੱਚ ਤੁਹਾਡੇ ਨਾਲ ਏਸ਼ੀਆਈ ਖੇਡਾਂ ਦਾ ਜ਼ਿਕਰ ਸਾਂਝਾ ਕੀਤਾ ਸੀ। ਉੱਧਰ ਆਸਟ੍ਰੇਲੀਆ ਅਤੇ ਭਾਰਤ ਦਾ ਅੰਡਰ 19 ਜਿਹੜਾ ਟੂਰਨਾਮੈਂਟ ਹੈ ਕ੍ਰਿਕਟ ਦੇ ਵਿੱਚ, ਉਹ ਵੀ ਚੱਲ ਰਿਹਾ ਹੈ।
ਇਸ ਦਰਮਿਆਨ ਉਹਦੀ ਜਾਣਕਾਰੀ ਜਿਹੜੀ ਉਹ ਮੋਟੀ ਮੋਟੀ ਜੀ ਇਹ ਸਾਹਮਣੇ ਆ ਰਹੀ ਹੈ ਕਿ ਲਾਈਵ ਖਬਰਾਂ ਪੜ੍ਹੇ ਜਾਣ ਵੇਲੇ ਤੱਕ ਭਾਰਤ ਨੇ ਅੰਡਰ 19 ਦੇ ਆਪਣੇ ਇਸ ਮੈਚ ਦੇ ਵਿੱਚ 50 ਓਵਰਾਂ ਦਾ ਕਿਉਂਕਿ ਮੈਚ ਖੇਡਿਆ ਜਾ ਰਿਹਾ ਤਾਂ ਇਸ ਦੇ ਵਿੱਚ ਇੱਕ ਵਿਕਟ ਜਿਹੜੀ ਉਹ ਖਬਰਾਂ ਲਾਈਵ ਪੜ੍ਹੇ ਜਾਣ ਵੇਲੇ ਤੱਕ ਆਲਰੇਡੀ ਗਵਾ ਦਿੱਤੀ ਸੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674, ਬਾਕੀ ਦੇ ਪ੍ਰੋਗਰਾਮ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੇ। ਧੰਨਵਾਦ।

0: ਵਾਹ ਜੀ ਵਾਹ, ਵਾਹ ਜੀ ਵਾਹ। ਇੱਕ ਵੀ ਸੂਟ ਨਹੀਂ ਹੋਣਾ ਜਿਹੜਾ ਮੈਂ ਦੂਜੀ ਵਾਰੀ ਪਾਇਆ, ਤੇ ਗੌਤਮ ਜੀ ਖਬਰਾਂ ਚ ਹੁਣੇ ਦੱਸ ਕੇ ਗਏ ਵੀ ਨਾ ਤੁਸੀਂ ਇੰਨਾ ਖਰਚਾ ਕਰਿਆ ਕਰੋ, ਵਾਤਾਵਰਨ ਦਾ ਬੜਾ ਨੁਕਸਾਨ ਆ, ਤੁਹਾਡੀ ਜੇਬ ਦਾ ਬੜਾ ਨੁਕਸਾਨ ਆ। ਚਲੋ ਖੈਰ, ਗਾਣਿਆਂ ਦੇ ਵਿੱਚ ਤੇ ਇਹ ਚੀਜ਼ਾਂ ਵੇਖੋ ਚੱਲਦੀਆਂ ਨੇ, ਫਿਲਮਾਂ 'ਚ ਇਹ ਚੀਜ਼ਾਂ ਚੱਲਦੀਆਂ ਨੇ, ਅਤੇ ਗਾਣਿਆਂ ਨੇ ਤਾਂ ਵੈਸੇ ਜ਼ਿਆਦਾ ਹੀ ਯਤ ਕਰਾ ਰੱਖੀ ਆ। ਚਲੋ ਆਪਾਂ ਕੀ ਲੈਣਾ ਫਿਲਹਾਲ, ਆਪਾਂ ਅੱਗੇ ਲੈਣਾ ਪ੍ਰੋਗਰਾਮ। ਹਾਂਜੀ, ਮੈਲਬਰਨ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ। ਅੱਜ 21 ਤਰੀਕ ਹੈ, ਸਤੰਬਰ ਦਾ ਮਹੀਨਾ, ਸੋਮਵਾਰ ਦਾ ਦਿਨ, ਬੱਚਿਆਂ ਦੀ ਛੁੱਟੀਆਂ ਦਾ ਪਹਿਲਾ ਦਿਨ ਆਪਾਂ ਕਹਿ ਲਈਏ। ਅਤੇ ਪ੍ਰੋਗਰਾਮ ਦੇ ਇਸ ਅਗਲੇ ਸੈਗਮੈਂਟ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ, ਮੇਰੇ ਨਾਲ ਨੇ ਯਸ਼ਪ੍ਰੀਤ।
1: ਹਾਂਜੀ ਬਿਲਕੁਲ, ਇੱਕ ਵਾਰੀ ਮੇਰੇ ਵੱਲੋਂ ਵੀ ਆਈ, ਯਸ਼ਪ੍ਰੀਤ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਉਮੀਦ ਕਰਦੀ ਹਾਂ ਤੁਹਾਡੀ ਛੁੱਟੀ ਦਾ ਪਹਿਲਾ ਦਿਨ ਸੋਹਣਾ ਜਾ ਰਿਹਾ ਹੋਣਾ। ਕੀ ਕੁਛ ਬਣ ਰਿਹਾ ਘਰਾਂ ਦੇ ਵਿੱਚ, ਇਹ ਜ਼ਰੂਰ ਹੁੰਦਾ ਨਾ ਕਿ ਛੁੱਟੀ ਹੈ ਸਪੈਸ਼ਲੀ ਬੱਚਿਆਂ ਦੀ, ਅਤੇ ਮਾਵਾਂ ਨੂੰ ਲੱਗਦਾ ਕਿ ਕੁਛ ਵਧੀਆ ਬਣੇ, ਅਤੇ ਉਹ ਦੇ ਉਹ ਵੀ ਜ਼ਰੂਰ ਦੱਸਿਓ ਕਿ ਮੂੰਹ ਨਹੀਂ, ਹਾਂ ਮੂੰਹ ਤੇ ਉਹ ਤੇ ਉਹ ਤੇ ਰੂਟੀਨ ਜੋਬ ਹੋ ਗਈ ਨਾ।
0: ਵਧੀਆ ਬਣੇ ਕੀ?
1: ਖਾਣ ਪੀਣ ਨੂੰ।
0: ਅੱਛਾ, ਖਾਣ ਪੀਣ ਨੂੰ, ਓਕੇ। ਚੀਜ਼ੀਆਂ
1: ਚੀਜ਼ੀਆਂ ਵਧੀਆ ਵਧੀਆ ਬਣਾਓ,
0: ਤੁਹਾਨੂੰ ਲੱਗਦਾ ਇਸ ਪਾਸੇ ਧਿਆਨ ਹੁੰਦਾ?
1: ਮੈਨੂੰ ਤੇ ਬੜਾ ਚਾਅ ਹੁੰਦਾ ਕਿ ਹਾਂ ਕਿ ਛੁੱਟੀਆਂ ਦੇ ਵਿੱਚ ਮਤਲਬ ਵਧੀਆ ਵਧੀਆ ਚੀਜ਼ਾਂ ਬਣਾਈਏ ਬੱਚਿਆਂ ਵਾਸਤੇ।
0: ਓਕੇ, ਸੋ ਤੁਹਾਡਾ ਜਿੱਦਾਂ ਸਭ ਤੋਂ ਵੱਧ ਇਹ ਧਿਆਨ ਹੁੰਦਾ ਵੀ ਆਪਾਂ ਖਾਣ ਵਾਲੀ ਕਿਹੜੀ ਚੀਜ਼ ਵਧੀਆ। ਓਕੇ, ਸੋ ਤੁਸੀਂ ਵੀ ਦੱਸਿਓ ਭਾਈ ਤੁਹਾਡਾ ਕਿਹੜੇ ਪਾਸੇ ਨੂੰ ਧਿਆਨ ਹੁੰਦਾ ਵਾ, ਆਪਾਂ ਇਹ ਚੀਜ਼ ਵੀ ਜਾਣ ਲੈਂਦੇ ਹਾਂ ਵੀ ਛੁੱਟੀਆਂ ਦੇ ਵਿੱਚ ਮੈਨੂੰ ਲੱਗਦਾ ਵੀ ਸਾਡਾ ਸਭ ਤੋਂ ਵੱਧ ਇਹ ਧਿਆਨ ਹੁੰਦਾ ਵਾ ਵੀ ਆਪਾਂ ਜਾਈਏ ਕਿੱਥੇ,
1: ਜਾਈਏ ਕਿੱਥੇ। ਹਾਂ ਬਿਲਕੁਲ, ਉਹ ਵੀ ਆਪਸ਼ਨ, ਖਾਣ ਪੀਣ
0: ਜਾਈਏ ਕਿੱਥੇ ਜਾਈਏ।
1: ਆਪਾਂ ਪੰਜਾਬੀ ਨੂੰ ਜੇ ਕਿਤੇ ਜਾਣਾ ਵੀ ਹੈ ਤੇ ਭਾਵੇਂ ਗੱਡੀ 'ਚ ਬਹਿਣਾ ਹੋਏ ਭਾਵੇਂ ਰਾਹ 'ਚ ਟਰੈਵਲ ਵਾਸਤੇ, ਖਾਣ ਪੀਣ ਦੀ ਗੱਲ ਤਾਂ ਹੁੰਦੀ ਹੈ ਨਾ ਕਿ ਖਾਣ ਨੂੰ ਕੀ ਲੈ ਕੇ ਜਾਣਾ।
0: ਨਹੀਂ ਉਹ ਤਾਂ ਫਿਰ ਵੇਖੋ, ਜਾਣਾ ਜਿਹੜਾ ਵਾ ਉਹ ਪ੍ਰਾਇਮਰੀ ਹੋ ਗਿਆ, ਨਾਲ ਕੁਛ ਲੈ ਕੇ ਜਾਣਾ ਵਾ ਖਾਣ ਨੂੰ ਪਾਉਣ ਨੂੰ ਖੇਡਣ ਨੂੰ, ਉਹ ਸੈਕੰਡਰੀ ਹੋ ਗਿਆ। ਮੇਨ ਤਾਂ ਇਹ ਆ ਵੀ ਤੁਹਾਡਾ ਛੁੱਟੀਆਂ ਦੇ ਵਿੱਚ ਮਤਲਬ ਕੀ ਸਭ ਤੋਂ ਵਧੇਰੇ ਤੁਹਾਡੇ ਮਨ ਦੇ ਵਿੱਚ ਕੀ ਹੁੰਦਾ?
1: ਪਰ ਇਹ ਕਿ ਹਾਂ ਛੁੱਟੀਆਂ ਦੇ ਵਿੱਚ ਤੁਹਾਨੂੰ ਇਹ ਕਿ ਕੁੱਲ ਮਿਲਾ ਕੇ ਕੁਛ ਵੀ ਕਰੋ ਵਧੀਆ ਟਾਈਮ ਸਪੈਂਡ ਕਰਨ ਨੂੰ ਮਿਲ ਜਾਂਦਾ ਬੱਚਿਆਂ ਦੇ ਨਾਲ।
0: ਇੱਕ ਪੁਆਇੰਟ ਹੁੰਦਾ ਵਾ ਜਦੋਂ ਆਪਾਂ ਮੰਨ ਲਓ ਕਿਤੇ ਸਫ਼ਰ 'ਤੇ ਆਪਾਂ ਜਾਂਦੇ ਹਾਂ ਨਾ, ਅਤੇ ਰਾਹ ਦੇ ਵਿੱਚ ਆਪਾਂ ਸਾਹ ਲੈਣ ਲਈ ਕਿਤੇ ਖੜਦੇ ਹਾਂ, ਆਪਾਂ ਤੇਲ ਪਾਉਣ ਲਈ ਕਿਤੇ ਖੜਦੇ ਹਾਂ, ਛਾਵੇਂ ਕਿਤੇ ਖੜਦੇ ਹਾਂ ਆਪਾਂ, ਹੈ ਨਾ, ਅਤੇ ਫਿਰ ਆਪਾਂ ਰਿਫਰੈਸ਼ ਹੋ ਕੇ ਆਪਾਂ ਗਾਂਹ ਤੁਰ ਪੈਂਦੇ ਹਾਂ। ਆਈ ਥਿੰਕ ਛੁੱਟੀਆਂ ਉੱਦਾਂ ਦਾ ਇੱਕ ਕੰਮ, ਉੱਦਾਂ ਦਾ ਇੱਕ ਰੋਲ ਅਦਾ ਕਰਦੀਆਂ। ਤੁਹਾਨੂੰ ਲੱਗਦਾ ਵੀ ਯਾਰ ਡੇਲੀ ਦਾ ਨਾ ਉਹੀ ਸਾਰਾ ਕੁਛ ਉੱਦਾਂ ਹੀ ਲਗਾਤਾਰ ਚੱਲੀ ਜਾਂਦਾ, ਅਤੇ ਹੁਣ ਇੱਕ ਬ੍ਰੇਕ ਆਈ ਆ ਜਦੋਂ ਮੈਨੂੰ ਸਵਖਤ ਨਹੀਂ ਉੱਠਣਾ ਪੈਣਾ, ਹੁਣ ਇੱਕ ਬ੍ਰੇਕ ਆ ਜਦੋਂ ਬੱਚਿਆਂ ਨੂੰ ਸਵਖਤ ਉਠਾਉਣਾ ਨਹੀਂ ਪੈਣਾ, ਹੈ ਨਾ, ਹੁਣ ਇੱਕ ਬ੍ਰੇਕ ਜਿਹੀ ਆ ਜਦੋਂ ਆਪਾਂ ਬਾਹਰ ਅੰਦਰ ਘੁੰਮਣ ਫਿਰਨ ਜਾ ਸਕਦੇ ਹਾਂ, ਸਾਨੂੰ ਇਹ ਟੈਨਸ਼ਨ ਨਹੀਂ ਆ ਵੀ ਰਾਤ ਨੂੰ ਛੇਤੀ ਆਉਣਾ ਅਤੇ ਆਪਾਂ ਅਗਲੇ ਦਿਨ ਫਿਰ ਬੱਚਿਆਂ ਨੂੰ ਸਕੂਲ ਭੇਜਣਾ। ਬੱਚਿਆਂ ਨੂੰ ਆਪਾਂ ਸਵੇਰੇ ਸਵੇਰੇ ਰੋਟੀ ਪਾਣੀ ਬਣਾ ਕੇ ਦੇਣਾ, ਜਾਂ ਫਿਰ ਇਹ ਤੁਹਾਨੂੰ ਟੈਨਸ਼ਨ ਨਹੀਂ ਆ ਵੀ ਆਪਾਂ ਬੱਚਿਆਂ ਨੂੰ ਚਲੋ ਸਕੂਲ ਭੇਜ ਦਿੱਤਾ ਅਤੇ ਫਿਰ ਇੱਕ ਦੁਬਾਰਾ ਟੈਨਸ਼ਨ ਨਹੀਂ ਆ ਵੀ ਦੁਪਹਿਰੇ ਵਾਪਸ ਪਿੱਕ ਕਰਨਾ। ਸੋ ਇਹ ਸਾਰੀਆਂ ਚੀਜ਼ਾਂ ਤੋਂ ਇੱਕ ਤੁਹਾਨੂੰ ਬ੍ਰੇਕ ਮਿਲਦੀ ਹੈ, ਉਹ ਤੁਹਾਨੂੰ ਰਾਹਤ ਦਿੰਦੀ ਹੈ, ਅਤੇ ਉਹ ਬ੍ਰੇਕ ਇਸ ਹਫ਼ਤੇ ਦੇ ਵਿੱਚ ਤੁਹਾਡੀ ਚਰਮ ਸੀਮਾ 'ਤੇ ਹੋਊਗੀ, ਤੁਹਾਡਾ ਤੁਹਾਨੂੰ ਆਨੰਦ ਚਰਮ ਸੀਮਾ ਦੇ ਉੱਤੇ ਹੋਊਗਾ ਤੁਹਾਡਾ ਵੀ ਹਾ ਹਾ ਹਾ ਹਾ, ਅੱਜ ਤਾਂ ਬਹੁਤ ਵਧੀਆ, ਅੱਜ ਤਾਂ ਵੈਰੀ ਨਾਈਸ, ਅੱਜ ਤਾਂ ਓਕੇ ਰਿਪੋਰਟ।
1: ਕਿਉਂਕਿ ਕਈਆਂ ਜਿਵੇਂ ਮੰਮੀਆਂ ਨਾਲ ਵੀ ਗੱਲ ਕਰੋ ਨਾ ਪਿਕਅਪ ਡਰੋਪ ਵਾਸਤੇ ਸਪੈਸ਼ਲੀ ਜਿਹੜੇ ਰੋਜ਼ ਜਾਂਦੇ, ਉਹ ਕਹਿੰਦੇ ਐਵੇਂ ਲੱਗਦਾ ਹੁਣੇ ਤਾਂ ਛੱਡ ਕੇ ਗਏ ਸੀ, ਹੁਣ ਫਿਰ ਟਾਈਮ ਮਤਲਬ ਬੜੀ ਛੇਤੀ ਉਹ ਵਾਲਾ ਟਾਈਮ ਨਿਕਲਦਾ ਸਵੇਰ ਦਾ ਜਿਹੜਾ ਹੁੰਦਾ,
0: ਨਾਲ ਦੀ ਨਾਲ ਹੀ
1: ਨਾਲ ਦੀ ਨਾਲ ਹੀ ਵਾਪਸ ਲੈਣ ਦਾ ਵੀ ਟਾਈਮ ਆ ਗਿਆ, ਅਤੇ ਉਹ ਥੋੜ੍ਹੇ ਰਿਲੈਕਸ ਮੂਡ 'ਚ ਹੋਣੀ ਹੈ।
0: ਇਹੋ ਹੀ ਟਾਈਮ ਜਿਹੜਾ ਵਾ ਤੁਸੀਂ ਯਾਦ ਕਰੋ, ਤੁਸੀਂ ਜਦੋਂ ਬੱਚੇ ਨੂੰ ਪਹਿਲੇ ਦਿਨ ਕਿਤੇ ਛੱਡਿਆ ਹੋਊਗਾ ਤੁਸੀਂ ਕਿੰਡਰ ਜਾਂ ਚਾਈਲਡ ਕੇਅਰ, ਉਹੋ ਹੀ ਟਾਈਮ ਆ, ਹਾਲਾਂਕਿ ਉਦੋਂ ਸਿਰਫ ਹੁੰਦੇ ਮੇਰੇ ਖਿਆਲ 2 ਘੰਟੇ ਸ਼ੁਰੂ 'ਚ, ਅਤੇ ਉਹ 2 ਘੰਟੇ ਵੀ ਔਖੇ ਲੰਘਦੇ
1: ਤੁਹਾਡੇ,
0: ਹੈ ਨਾ, ਅਤੇ ਉਹੋ ਹੀ ਟਾਈਮ ਆ ਵੇਖ ਲਓ, ਤੁਹਾਨੂੰ ਲੱਗਦਾ ਵੀ ਸਾਰੀ ਦਿਹਾੜੀ ਬੱਚੇ ਦੀ ਸਕੂਲ ਲੰਘ ਗਈ, ਹੈ ਨਾ, 2:30 ਵਜੇ ਤੱਕ, ਅਤੇ ਤੁਹਾਨੂੰ ਲੱਗਦਾ ਵੀ ਹੈ ਹੁਣੇ ਤਾਂ ਛੱਡਿਆ ਸੀ।
1: ਬਿਲਕੁਲ, ਕਈ ਪੇਰੈਂਟਸ ਨੂੰ ਤਾਂ ਇੱਦਾਂ ਵੀ ਦੇਖਿਆ ਜਿਵੇਂ ਸਪੈਸ਼ਲੀ ਚਾਈਲਡ ਕੇਅਰ ਜਦੋਂ ਪਹਿਲੀ ਵਾਰੀ ਪਾਉਂਦੇ ਤਾਂ ਉਹਨਾਂ ਨੂੰ ਪਾਰਕਿੰਗ 'ਚ ਬੈਠੇ ਦੇਖਿਆ ਕਿ ਕੀ ਪਤਾ ਵਾਪਸ ਲੈ ਕੇ ਆਉਣਾ ਪਏ, ਜਾਂ ਮਤਲਬ ਇੱਕ ਇੱਦਾਂ ਦਾ ਮਤਲਬ ਹੁੰਦਾ ਨਾ ਭਾਰੀਪਨ ਕਿ ਨਹੀਂ ਯਾਰ ਆਪਾਂ ਆਪਣੇ ਬੱਚੇ ਨੂੰ ਛੱਡਿਆ ਸੈਪਰੇਸ਼ਨ ਐਂਜ਼ਾਇਟੀ ਕਹਿ ਲਓ
0: ਹਨੇ ਉਦੋਂ ਹੁੰਦਾ ਉਸ ਟਾਈਮ
1: ਹਾਂਜੀ ਹਾਂ
0: ਉਸ ਟਾਈਮ
1: ਤੇ ਉਹ ਡੈਫੀਨਿਟਲੀ ਡੇ 1 ਜਿਹੜਾ ਸਕੂਲ ਦਾ ਹੁੰਦਾ ਉਹ ਵੀ ਬੜਾ ਐਵੇਂ ਲੱਗਦਾ ਕਿ ਆਏ ਵੱਡਾ ਇੰਨਾ ਇੰਨੀ ਦੇਰ ਬੱਚੇ ਨੂੰ ਛੱਡਿਆ
0: ਜੀ ਖੈਰ ਮੈਨੂੰ ਇਦਾਂ ਲੱਗਦਾ ਵੀ ਜਿਹੜੀਆਂ ਆ ਵਾਲੀਆਂ ਸਤੰਬਰ ਦੀਆਂ ਛੁੱਟੀਆਂ ਨੇ ਥੋੜੀਆਂ ਜਿਹੀਆਂ ਹੋਰ ਖਾਸ ਹੁੰਦੀਆਂ ਕਿਉਂਕਿ ਇੱਕਦਮ ਮੌਸਮ ਵੀ ਬਦਲ ਜਾਂਦਾ ਅਤੇ ਮੌਸਮ ਵੀ ਇੱਕਦਮ ਬਦਲਦਾ ਮਤਲਬ ਸਿਆਲ ਜਿਹੜਾ ਉਹ ਗਰਮੀ 'ਚ ਬਦਲ ਜਾਂਦਾ ਅਤੇ ਇੱਕ ਇਹ ਵੀ ਫਰਕ ਪੈਂਦਾ ਕਿ ਦਿਨ ਖੁੱਲ੍ਹੇ ਹੋ ਜਾਂਦੇ ਇੱਕਦਮ ਆਪਾਂ ਵੇਖਦੇ ਹਾਂ ਵੀ ਉਹ ਹਨੇਰੇ ਹਨੇਰੇ ਜੇ ਤੋਂ ਚਾਨਣ ਚਾਨਣ ਜਿਹਾ ਹੋਣਾ ਸ਼ੁਰੂ ਹੋ ਜਾਂਦਾ ਸੋ ਤੁਹਾਨੂੰ ਇੱਕ ਚਾਰ ਚੁਫੇਰੇ ਤੁਹਾਨੂੰ ਜਿਹੜਾ ਰੁੱਖਾਂ ਦੇ ਰੰਗ ਵੀ ਬਦਲਦੇ ਤੁਹਾਨੂੰ ਵੇਖਦੇ ਨੇ ਹੈ ਨਾ ਕਰੂੰਬਲਾਂ ਫੁੱਟੀਆਂ ਵੇਖਦੀਆਂ ਸੋ ਇਸ ਸਭ ਕੁਛ ਦੇ ਦਰਮਿਆਨ ਫੁੱਲ ਫਲ ਵੀ ਨਿਕਲਾਏ ਸੋ ਉਹ ਤੁਹਾਨੂੰ ਸਭ ਕੁਛ ਐਂ ਲੱਗਦਾ ਵੀ ਜਿੱਦਾਂ ਸਾਰਾ ਕੁਛ ਬਦਲਿਆ ਅਤੇ ਨਾਲ ਆ ਵੀ ਬਦਲ ਗਿਆ ਹੈ ਮੈਂ ਅੱਜ ਮੈਨੂੰ ਉੱਠਣਾ ਨਹੀਂ ਪਿਆ ਅੱਜ ਬੱਚੇ ਨਹੀਂ ਮਿਲਦੇ ਹਨ
1: ਮੌਸਮ ਦੇ ਨਾਲ ਤੁਹਾਨੂੰ ਵੀ ਹੌਲੀਡੇ ਫੀਲ ਹੁੰਦਾ ਕਿਉਂਕਿ ਰੁੱਖ ਸਾਰਾ ਕੁਛ ਐਟਮੋਸਫੇਅਰ ਜਿਵੇਂ ਇੱਕ ਹਨੇਰਾ ਜਿਹੜਾ ਹੁੰਦਾ ਤੁਹਾਨੂੰ ਡਲਨੈਸ ਜੀ ਲੈ ਕੇ ਆਉਂਦਾ ਹੈ ਨਾ ਤੁਹਾਨੂੰ ਇੱਦਾਂ ਸੁਸਤੀ ਜੀ ਆਉਂਦੀ ਹੈ ਜਿਵੇਂ ਠੰਡ ਵਾਲੇ ਦਿਨ ਸਾਰੇ ਸ਼ਾਮ ਨੂੰ ਅੰਦਰ ਹੀ ਹੋਣਾ ਹੈ ਸਾਰਿਆਂ ਨੇ ਹੁਣ ਦੇਖੋ ਪਾਰਕਾਂ ਦੇ ਵਿੱਚ ਵੀ ਰੌਣਕ ਲੱਗਣ ਲੱਗ ਗਈ ਹੈ ਇਹ ਧੀਰੇ ਧੀਰੇ ਇਹ ਹੁਣ ਛੁੱਟੀਆਂ ਅਤੇ ਐਡ ਔਨ ਸਵੇਰ ਨੂੰ ਵੀ ਪਾਰਕ 'ਚ ਲੋਕ ਦੇਖਦੇ
0: ਸਵੇਰੇ ਸਵੇਰੇ ਇਦਾਂ ਲੱਗਦਾ ਸੀ ਜਿੱਦਾਂ ਦੁਪਹਿਰ ਹੁੰਦੀ ਆ ਤੇ ਹੁਣ ਇਦਾਂ ਲੱਗ ਪਿਆ ਜਿੱਦਾਂ ਸਵੇਰ ਹੁੰਦੀ ਆ ਜਾਂ ਕਿ ਜਿਹੜੇ ਦੂਰੋਂ ਸੁਣ ਰਹੇ ਨੇ ਉਹਨਾਂ ਨੂੰ ਲੱਗਦਾ ਹੋਊਗਾ ਇਹ ਪਤਾ ਨੀ ਕਿੱਦਾਂ ਦੀਆਂ ਗੱਲਾਂ ਕਰਨ ਲੱਗ ਪਏ ਤੇ ਉਹਦਾ ਮਤਲਬ ਇਹ ਆ ਕਿ ਸਵੇਰੇ ਸਵੇਰੇ ਧੁੱਪ ਚੜੀ ਸੀ ਅਰਲੀ ਮਾਰਨਿੰਗ ਹੀ ਧੁੱਪ ਚੜ੍ਹ ਗਈ ਆਈ ਥਿੰਕ 6 ਵਜੇ ਹੀ ਧੁੱਪ ਜੀ ਚੜ੍ਹ ਗਈ ਅਤੇ ਉਸ ਤੋਂ ਬਾਅਦ ਹੁਣ ਥੋੜ੍ਹਾ ਚਿਰ ਪਹਿਲਾਂ ਮੈਨੂੰ ਲੱਗਦਾ ਵੀ ਜਦੋਂ ਆਪਾਂ ਬਾਹਰ ਨਿਕਲੇ ਹਾਂ ਜੇ ਤੁਸੀਂ ਆਏ ਮੇਰੇ ਖਿਆਲ 8 ਵਜੇ ਮੀਂਹ ਪਿਆ
1: ਪੌਣੇ 8 ਮਤਲਬ ਮੈਂ 8:45 ਮੈਂ ਆਈ ਹਾਂ ਉਦੋਂ ਇੰਨਾ ਸੋਹਣਾ ਮੌਸਮ ਬਿਲਕੁਲ ਵਧੀਆ ਜੀ ਧੁੱਪ ਸੀਗੀ ਅਤੇ
0: ਉਸ ਤੋਂ ਬਾਅਦ ਮੀਂਹ ਪੈ ਗਿਆ
1: ਇੱਕਦਮ ਹੀ ਮੀਂਹ
0: ਇੱਕਦਮ ਹੀ ਮੀਂਹ ਪੈ ਗਿਆ ਇੱਕਦਮ ਹੀ ਦੁਨੀਆ ਬਦਲ ਗਈ ਸੋ ਇਹ ਮੈਲਬਰਨ ਆ
1: ਜੀ
0: ਅਤੇ ਇੱਥੇ ਇੱਦਾਂ ਦੇ ਸਰਪ੍ਰਾਈਜ਼ ਮਿਲਦੇ ਇਸ ਕਰਕੇ ਕਿਹਾ ਜਾਂਦਾ ਨਾ ਵੀ ਤੁਸੀਂ ਲੀੜੇ ਲੱਤੇ ਦਾ ਲਿਹਾਜ਼ ਤੁਸੀਂ ਲੀੜੇ ਲੱਤੇ ਦਾ ਭਰੋਸਾ ਕਰ ਹੀ ਨਹੀਂ ਸਕਦੇ ਤੁਸੀਂ ਤੁਸੀਂ ਮੰਨ ਲਓ ਅੱਜ ਆ ਗਏ ਹੋ ਟੀ ਸ਼ਰਟ ਪਾ ਕੇ ਵੀ ਕੱਲ੍ਹ ਤਾਂ ਗਰਮੀ ਰਹੀ ਸੀ ਵੀ ਆਪਾਂ ਇੱਦਾਂ ਹੀ ਚੱਲ ਜਾਈਏ ਅਤੇ ਹਾਲੇ ਮੰਨ ਲਓ ਪਹੁੰਚੇ ਹੀ ਹੋ ਤੁਸੀਂ ਅਤੇ ਇੱਧਰੋਂ ਤੁਹਾਨੂੰ ਮਹਿਸੂਸ ਹੋਇਆ ਵੀ ਉਹ ਹੁਣ ਤਾਂ ਫਿਰ ਠੰਡ ਹੋ ਚੱਲੀ ਪਰ ਨਹੀਂ ਐਡੀ ਵੀ ਕੋਈ ਠੰਡ ਨਹੀਂ ਹੋਣ ਲੱਗੀ ਕੋਈ ਨਹੀਂ ਹੁਣ ਤੁਸੀਂ ਚੱਲਣ ਦਿਓ ਹੁਣ ਤੁਸੀਂ ਹੌਲੀ ਹੌਲੀ ਮਚ ਕੇ ਅਤੇ ਖੈਰ ਇਹ ਹੋ ਗਈਆਂ ਸਾਡੀਆਂ ਖੁਸ਼ੀਆਂ ਦਾ ਮਾਹੌਲ ਚਾਲ ਛੁੱਟੀਆਂ ਦਾ ਮਾਹੌਲ ਚਾਲ ਤੁਸੀਂ ਦੱਸਿਓ ਵੀ ਤੁਹਾਡੇ ਮਨ 'ਚ ਕੀ ਹੈ ਇਹਨਾਂ ਛੁੱਟੀਆਂ ਨੂੰ ਲੈ ਕੇ ਵੀ ਕੀ ਇਹੋ ਜਿਹਾ ਕਰਨਾ ਵਾ ਤੁਸੀਂ ਕਹਿੰਦੇ ਵੀਰ ਜੀ ਆਈ ਵਾਂਟ ਟੂ ਸ਼ੇਅਰ ਗੁੱਡ ਨਿਊਜ਼ ਵਿਦ ਐਵਰੀ ਵਨ ਮਾਈ ਸਨ ਅਰਮਾਨ ਸਿੰਘ ਵਿਨ ਸਟੇਟ ਵਿਕਟੋਰੀਆ ਚੈਂਪੀਅਨਸ਼ਿਪ ਇਨ ਸੋਕਰ ਆਈ ਐਮ ਫੀਲਿੰਗ ਵੈਰੀ ਪ੍ਰਾਊਡ ਔਨ ਮਾਈ ਸਨ ਥੈਂਕ ਯੂ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਅਤੇ ਇਹ ਤੁਸੀਂ ਇਹਨੂੰ ਜੇ ਇੱਦਾਂ ਲਿਖੋ ਵੀ ਸਾਡੇ ਬੱਚੇ ਦੀ ਟੀਮ ਨੇ ਤੇ ਮਤਲਬ ਟੀਮ ਇਜ਼ ਸਮਥਿੰਗ ਹੈ ਨਾ
1: ਸੋਕਰ ਦੇ ਵਿੱਚ ਸਪੈਸ਼ਲੀ ਟੀਮ ਵਰਕ ਹੈ
0: ਹਾਂ ਟੀਮ ਵਰਕ ਤੇ ਉਹਦੇ ਵਿੱਚ ਫਿਰ ਇਹ ਹੋਰ ਜ਼ਿਆਦਾ ਉਹ ਚੀਜ਼ ਜਿਹੜੀ ਆ ਉਹ ਲੱਗਦੀ ਆ ਪਰ ਬਹੁਤ ਬਹੁਤ ਵਧਾਈਆਂ ਤੁਹਾਨੂੰ ਅਤੇ ਇਸੇ ਤਰ੍ਹਾਂ ਦੇ ਨਾਲ ਬੱਚੇ ਸੋਹਣੀਆਂ ਸੋਹਣੀਆਂ ਉਪਲਬਧੀਆਂ ਕਰਦੇ ਰਹਿਣ ਵਧੀਆ ਵਧੀਆ ਖੇਡਦੇ ਰਹਿਣ ਪੜ੍ਹਦੇ ਰਹਿਣ ਭਾਈਚਾਰੇ ਦਾ ਕਮਿਊਨਿਟੀ ਦਾ ਨਾਂ ਰੋਸ਼ਨ ਕਰਦੇ ਰਹਿਣ ਬਹੁਤ ਸਾਰੇ ਵੇਖੋ ਬੱਚੇ ਜਿਹੜੇ ਵਧੀਆ ਕਿਸੇ ਸੈਗਮੈਂਟ ਦੇ ਵਿੱਚ ਕਰਦੇ ਅਤੇ ਉਹਦੇ ਨਾਲ ਕਮਿਊਨਿਟੀ ਦਾ ਨਾਂ ਰੋਸ਼ਨ ਹੁੰਦਾ ਵਾ ਹੈ ਨਾ ਸਿੰਘ ਨਾਂ ਰੋਸ਼ਨ ਹੁੰਦਾ ਵਾ ਸ਼ਰਮਾ ਨਾਂ ਰੋਸ਼ਨ ਹੁੰਦਾ ਵਾ ਇੰਡੀਆ ਦਾ ਨਾਂ ਜਾਂਦਾ ਵਾ ਅਤੇ ਉੱਥੇ ਜਦੋਂ ਆਪਾਂ ਵੇਖਦੇ ਹਾਂ ਵੀ ਇੱਦਾਂ ਦੇ ਨਾਂ ਹੌਲੀ ਹੌਲੀ ਹੌਲੀ ਹੌਲੀ ਜੁੜਦੇ ਨੇ ਤਾਂ ਬਾਕੀਆਂ ਤੱਕ ਵੀ ਪਹੁੰਚਦੇ ਆ ਵੀ ਯਾਰ ਆ ਇਹ ਵਧੀਆ ਕਰ ਰਹੇ ਨੇ
1: ਅਤੇ ਆਪਾਂ ਆਪਣੇ ਬੱਚਿਆਂ ਨੂੰ ਵੀ ਇੱਕ ਦੇ ਸਕਦੇ ਹਾਂ ਇੰਸਪੀਰੇਸ਼ਨ ਵਾਸਤੇ ਕਿ ਹਾਂ ਦੇਖੋ ਇਫ ਦੇ ਕੈਨ ਡੂ ਇਟ ਵਾਈ ਨੋਟ ਯੂ ਹੈ ਨਾ ਇੱਕ ਮੋਟੀਵੇਸ਼ਨ ਮਿਲਦੀ ਹੈ ਕਿ ਆਪਣੀ ਕਮਿਊਨਿਟੀ ਜਦੋਂ ਇਸ ਤਰੀਕੇ ਨਾਲ ਅਚੀਵ ਕਰਦੀ ਹੈ ਅਤੇ ਬਾਕੀ ਬੱਚਿਆਂ ਨੂੰ ਵੀ ਲੱਗਦਾ ਕਿ ਹਾਂ ਅਸੀਂ ਵੀ ਕਰ ਸਕਦੇ ਹਾਂ
0: ਬਿਲਕੁਲ ਬੱਚਿਆਂ ਨੂੰ ਤਾਂ ਮਿਲਦਾ ਹੀ ਮਿਲਦਾ ਜਿਹੜੇ ਬਾਕੀ ਵੇਖੋ ਜੋ ਮਾਹੌਲ ਚਾਲ ਚੱਲ ਰਿਹਾ ਜਾਂ ਆਸ ਪਾਸ ਬਾਕੀ ਜਿਹੜੀਆਂ ਕਮਿਊਨਿਟੀਜ਼ ਨੇ ਉਹਨਾਂ ਦੇ ਵਿੱਚ ਵੀ ਇਹ ਨਾਂ ਜਾਂਦੇ ਆ ਵੀ ਆਹ ਸੋਹਣਾ ਕਰ ਰਿਹਾ ਇਸ ਸੈਗਮੈਂਟ ਦੇ ਵਿੱਚ ਇਸ ਖੇਤਰ ਦੇ ਵਿੱਚ ਇਹ ਸੋਹਣਾ ਕਰ ਰਿਹਾ ਸੋ ਸੋਹਣਾ ਸੋਹਣਾ ਕਰਦੇ ਰਹੋ ਭਾਈ ਤੁਸੀਂ ਅਤੇ ਨਾਂ ਰੋਸ਼ਨ ਕਰਦੇ ਰਹੋ ਆਪਣੇ ਭਾਈਚਾਰੇ ਦਾ ਜਸਪ੍ਰੀਤ ਜੀ ਕਹਿੰਦੇ ਕਿ ਫਤਿਹ ਦੀ ਫੇਵਰੇਟ ਗੁਲਾਬ ਜਾਮੁਨ ਮੈਂ ਅਰਲੀ ਮਾਰਨਿੰਗ ਬਣਾ ਕੇ ਦਿੱਤੇ ਅਤੇ ਹੁਣ ਉਹਨਾਂ ਨੂੰ ਨਾਲ ਲੈ ਕੇ ਕਲੀਨਿੰਗ ਕਰਨੀ ਆ
1: ਵਾਹ ਵਾਹ
0: ਇਹ ਫਿਰ ਤੁਸੀਂ ਇੱਕ ਤਰ੍ਹਾਂ ਦੇ ਨਾਲ ਹੈ ਸਵੇਰੇ ਸਵੇਰੇ
1: ਪਛਤਾ ਲਿਆ।
0: ਹਾਂ ਤੁਸੀਂ ਫਿਰ ਉਹ ਕਹਿੰਦੇ ਹੁੰਦੇ ਆ ਜੱਟ ਪਿਆਈ ਲੱਸੀ ਤੇ ਗਲ ਚ ਪਾਈ ਰੱਸੀ, ਉਹ ਕੰਮ ਕੀਤਾ ਤੁਸੀਂ ਹੈ
1: ਵਧੀਆ,
0: ਜੱਟੀ ਪਿਆਈ ਚਾਹ ਤੇ ਗਲ ਚ ਪਾਇਆ ਫਾਹ।
1: ਸਾਰਿਆਂ ਨੂੰ ਲੈ ਲਿਆ ਹੇੜੇ ਚ
0: ਹੈਨਾ, ਵੀ ਆ ਲਓ ਮੇਰਾ ਪੁੱਤ ਫੇਵਰੇਟ ਖਾਓ ਯਾਰ ਆਹ ਯਾਰ ਹੋਣੀ ਯਾਰ।
1: ਜਿਵੇਂ ਉਹ ਜਲੇਬੀ ਵਾਲਾ ਐਡ ਸੀ ਨਾ, ਮੈਂ ਘਰ ਛੋੜ
0: ਜਲੇਬੀ
1: ਮੈਂ ਘਰ ਛੋੜ ਕੇ ਜਾ ਰਹਾ ਹਾਂ, ਮੈਂ ਨਹੀਂ ਕਰਨੀ ਸਫਾਈਆਂ, ਮੰਮੀ ਨੇ ਗੁਲਾਬ ਜਾਮੁਨ ਬਣਾਏ।
0: ਫਸ ਗਏ ਫਤਿਹ। ਤੇ ਰਜਿੰਦਰ ਬਾਬਾ ਜੀ ਕਹਿੰਦੇ ਸੋਮਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਭਾਈ, ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ ਦੇ ਵਿੱਚ ਜ਼ਿੰਦਗੀ ਜਿਉਣ। ਬਹੁਤ ਬਹੁਤ ਮਿਹਰਬਾਨੀ, ਬਹੁਤ ਧੰਨਵਾਦ ਤੁਹਾਡਾ। ਤੇ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹੋ, ਮਾਣੋ ਤੁਸੀਂ ਅੱਜ ਦੇ ਦਿਨ ਦਾ ਆਨੰਦ। ਅਤੇ ਆਪਾਂ ਪ੍ਰੋਗਰਾਮ ਦੇ ਵਿੱਚ ਅੱਗੇ ਵੱਧਦੇ ਹਾਂ, ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰਾ ਕੁਛ। ਅਤੇ ਫਿਲਹਾਲ ਆਪਾਂ ਅੱਜ ਦੇ ਵਿਸ਼ੇ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਵਿਸ਼ਾ ਵਸਤੂ। ਅਤੇ ਫਿਰ ਆਪਾਂ ਹੌਲੀ ਹੌਲੀ ਜਿੱਦਾਂ ਜਿੱਦਾਂ ਕਿੱਦਾਂ ਕਿੱਦਾਂ ਤੁਸੀਂ ਸਾਥ ਦਿਓਗੇ ਉਸ ਹਿਸਾਬ ਦੇ ਨਾਲ ਆਪਾਂ ਅੱਗੇ ਤੁਰੇ ਜਾਵਾਂਗੇ। ਸੋ ਅੱਜ ਦੇ ਵਿਸ਼ੇ ਵੱਲ ਨੂੰ ਵੱਧਦੇ ਹਾਂ, ਤੁਸੀਂ ਵੀ ਸਾਂਝ ਪਾਇਓ ਅੱਜ ਦੇ ਵਿਸ਼ੇ ਦੇ ਉੱਤੇ। ਅਤੇ ਜਿਹੜੇ ਬੱਚਿਆਂ ਦੀ ਆਪਾਂ ਕੌਲ ਨਹੀਂ ਸੀ ਲੈ ਸਕੇ ਉਹ ਤੁਸੀਂ ਕਰ ਲਿਓ, ਜਿੱਦਾਂ ਜਿੱਦਾਂ ਵੀ ਉੱਠਦੇ ਨੇ। ਇਹ ਵੀ ਨੇਮ ਬੱਚਿਆਂ ਦੇ ਬਣੇ ਰਹਿਣ ਅਤੇ ਗੱਲਾਂ ਬਾਤਾਂ ਬਣੀਆਂ ਰਹਿਣ, ਹਾਸੇ ਠੱਠੇ ਬਣੇ ਰਹਿਣ, ਝਾਕੇ ਇਸੇ ਤਰ੍ਹਾਂ ਦੇ ਨਾਲ ਖੁੱਲ੍ਹੇ ਰਹਿਣ। ਇੱਕ ਵਾਰੀ ਕਈ ਵਾਰੀ ਕਈ ਬੱਚਿਆਂ ਦਾ ਮੈਂ ਨੋਟ ਕੀਤਾ ਵਾ ਵੀ ਉਹ ਗੈਪ ਪੈਂਦਾ ਅਤੇ ਫਿਰ ਉਹ ਹਟਦੇ ਹਟ ਹੀ ਜਾਂਦੇ
1: ਬੱਚਿਆਂ ਦਾ। ਕਿ ਆਪਣੇ ਸਾਰਿਆਂ ਦੀ ਇਹ ਰੂਟੀਨ ਹੈ ਕਿ ਕੋਈ ਵੀ ਕੰਮ ਜੇ ਆਪਾਂ ਕਰਦੇ ਹਾਂ ਜੇ ਉਸ 'ਚ ਕੰਟੀਨਿਊਸਲੀ ਆਪਾਂ ਕਰਦੇ ਹਾਂ ਤਾਂ ਬੜਾ ਸੋਹਣਾ ਚੱਲੀ ਜਾਂਦਾ, ਲੇਕਿਨ ਵਿੱਚ ਜੇ ਇੱਕ ਅੱਧਾ ਵੀ ਹੈ ਨਾ ਤੁਹਾਡਾ ਗੈਪ ਜਾਂ ਪੈ ਜਾ, ਤੁਸੀਂ ਮੁੜ ਕੇ ਤੁਸੀਂ ਤੁਹਾਨੂੰ ਰੀਸਟਾਰਟ ਕਰਨ 'ਚ ਔਖਾ ਲੱਗਦਾ ਖੁਦ ਨੂੰ ਵੀ।
0: ਬਿਲਕੁਲ, ਇਹ ਸਾਰਿਆਂ ਦਾ ਹੀ ਇੱਦਾਂ ਹੀ ਆ
1: ਜੀ।
0: ਸਾਨੂੰ ਲੱਗਦਾ ਵੀ ਆਹ ਚਲੋ ਥੋੜ੍ਹੀ ਜਿਹੀ ਜਾਣ ਸੌਖੀ ਹੋ ਗਈ ਤਾਂ ਫਿਰ ਆਪਾਂ ਸੌਖੀ ਹੀ ਕਰਕੇ ਰਹਿਣ ਦਿੰਦੇ ਹਾਂ ਵੀ ਚਲੋ ਕੋਈ ਨਹੀਂ ਹੁਣ ਸੌਖੀ ਰਹਿਣ ਦਿੰਦੇ ਹਾਂ, ਕੋਈ ਨਹੀਂ ਇੰਨਾ ਕੀ
1: ਬਣਾ। ਜੀ ਬਿਲਕੁਲ, ਹੁਣ ਵਿਸ਼ੇ 'ਤੇ ਆਪਾਂ ਆਉਂਦੇ ਹਾਂ। ਵਿਸ਼ੇ ਬੇਸਿਕਲੀ ਆਪਣੀ ਲਾਈਫ ਦੇ ਉੱਤੇ ਹੀ ਹੈ ਕਿ ਆਪਾਂ ਇੱਥੇ ਆਏ ਹਾਂ, ਆਪਾਂ ਹੁਣ ਰੂਟੀਨ ਜਿਹੜੀ ਲਾਈਫ ਚੇਂਜ ਹੋਈ ਹੈ ਅਤੇ ਟੋਪਿਕ ਇਹ ਕਿ ਪਰਾਂਠੇ ਤੋਂ ਕਿਨੂਆ ਤੱਕ ਤੁਹਾਡੀ ਪਲੇਟ ਕਿੰਨੀ ਕੁ ਚੇਂਜ ਹੋਈ ਹੈ, ਅਤੇ ਤੁਹਾਡੀ ਲਾਈਫ, ਤੁਹਾਡੀ ਪਲੇਟ, ਤੁਹਾਡੇ ਖਾਣ ਪੀਣ ਦਾ ਨਜ਼ਰੀਆ, ਤੁਹਾਡੀ ਸ਼ੋਪਿੰਗ, ਗਰੋਸਰੀ ਸ਼ੋਪਿੰਗ ਦਾ ਨਜ਼ਰੀਆ ਕਿਵੇਂ ਚੇਂਜ ਹੋਇਆ ਐਜ਼ ਇਫ ਨਾਓ, ਪਾਸਟ 'ਚ ਕਿੱਦਾਂ ਸੀਗਾ ਅਤੇ ਪ੍ਰੈਜ਼ੈਂਟ 'ਚ ਕਿੱਦਾਂ ਹੈ।
0: ਹਾਂ, ਜਾਂ ਤੁਸੀਂ ਇਹਨੂੰ ਸੌਖਾ ਜੇ ਆਪਾਂ ਸਮਝਣਾ ਤਾਂ ਤੁਸੀਂ ਬਚਪਨ 'ਚ ਚੱਲ ਜਾਓ, ਹੈ ਨਾ, ਵੀ ਤੁਸੀਂ ਬਚਪਨ 'ਚ ਕੀ ਖਾਂਦੇ ਸੀ ਅਤੇ ਹੁਣ ਤੁਸੀਂ ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਹੁਣ ਤੁਸੀਂ ਰਿਪਲੇਸ ਕਰਤੀਆਂ। ਖੈਰ ਉਹ ਜਿਹੜੀਆਂ ਬਚਪਨ ਵਾਲੀਆਂ ਉਹ ਸਾਨੂੰ ਹਾਲੇ ਵੀ ਸਾਨੂੰ ਕਰਦੀਆਂ ਅਤੇ ਰਹਿੰਦੀਆਂ ਵਾ।
1: ਹਾਂ ਹਾਂ, ਜਿਵੇਂ ਮਤਲਬ ਇੱਕ ਸੋਫਟ ਟੱਚ ਜਾਂ ਸੋਫਟ ਕੋਰਨਰ ਹੁੰਦਾ ਹੀ ਹੈ ਚੀਜ਼ਾਂ ਦੇ ਵਿੱਚ, ਭਾਵੇਂ ਕਈ ਵਾਰੀ ਤੁਹਾਨੂੰ ਪਤਾ ਵੀ ਹੁੰਦਾ ਕਿ ਨਹੀਂ ਇਹ ਵਧੀਆ ਨਹੀਂ ਹੈ। ਜਿਵੇਂ ਆਪਾਂ ਨੂੰ ਮਤਲਬ ਮੈਨੂੰ ਇੱਦਾਂ ਲੱਗਦਾ ਕਿ ਆਲੂ ਵਾਲਾ ਪਰੌਂਠਾ ਹੈ ਉਹਨੂੰ ਵਧੀਆ ਘਿਓ 'ਚ ਤਾਲਿਆ ਹੋਇਆ ਕੜਕ ਕੜਕ ਜਿਹਾ ਕੀਤਾ ਹੋਇਆ, ਹੈ ਨਾ। ਹੁਣ ਤੁਹਾਨੂੰ ਵੀ ਪਤਾ ਕਿ ਤੁਸੀਂ ਮਤਲਬ ਜੇ ਖਾਣਾ ਹੈ ਮਤਲਬ ਉਹਨੂੰ ਐਵੇਂ ਤਲ ਕੇ ਨਹੀਂ ਘਿਓ ਲਾ ਕੇ ਖਾ ਸਕਦੇ ਹੋ, ਲੇਕਿਨ ਜਿਹੜੇ ਉਹ ਬਚਪਨ 'ਚ ਹੁੰਦਾ ਸੀ ਨਾ ਵਧੀਆ ਜਿਹਾ ਮੰਮੀ ਕਰਾਰਾ ਜਿਹਾ ਕਰਕੇ ਦੇਣਾ, ਉਹ ਕਿਤੇ ਨਾ ਕਿਤੇ ਤੁਹਾਡੇ ਦਿਲ 'ਚ ਹੁੰਦਾ ਹੈ ਕਿ ਹਾਂ ਯਾਰ ਉਹ ਬੈਸਟ ਹੈ।
0: ਹਾਂ ਬਿਲਕੁਲ, ਸੋ ਆਪਾਂ ਉਹ ਚੀਜ਼ਾਂ ਨਾ ਸਾਨੂੰ ਤੰਗ ਕਰਦੀਆਂ ਰਹਿੰਦੀਆਂ ਅਤੇ ਆਪਾਂ ਗਾਇਬ ਗਾਏ ਆਪਾਂ ਫਿਰ ਕਿਤੇ ਨਾ ਕਿਤੇ ਖਾਂਦੇ ਹੀ ਹਾਂ। ਪਰ ਉਹਦੇ ਵਿੱਚ ਜ਼ਿਆਦਾਤਰ ਨਾ ਹੁਣ ਸਾਡੇ ਬਦਲਣ ਦੇ ਕਾਰਨਾਂ 'ਤੇ ਵੀ ਆਪਾਂ ਗੱਲ ਕਰਾਂਗੇ ਵੀ ਕਿਉਂ ਇੱਦਾਂ ਬਦਲ ਗਿਆ ਅੱਜ ਦੀ ਗੱਲਬਾਤ ਸਾਡੀ ਖਾਣ ਪੀਣ 'ਤੇ ਹੋਊਗੀ, ਕਿਉਂਕਿ ਛੁੱਟੀਆਂ ਨੇ ਅਤੇ ਛੁੱਟੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਖਾਣ ਪੀਣ ਹਾਵੀ ਰਹਿੰਦਾ। ਜਦੋਂ ਕੱਲ੍ਹ ਮੰਨ ਲਓ ਆਪਾਂ ਜਾਣ ਦੀ ਘੁੰਮਣ ਦੀ ਆਪਾਂ ਗੱਲ ਕਰ ਰਹੇ ਹਾਂ, ਥੋੜ੍ਹੇ ਚੇਂਜ ਦੀ ਗੱਲ ਕਰ ਰਹੇ ਹਾਂ, ਉਹ ਤਾਂ ਜਦੋਂ ਹੋਣਾ ਉਦੋਂ ਹੋਣਾ, ਪਰ ਆਹ ਤਾਂ ਮਤਲਬ ਨਾਲ ਦੀ ਨਾਲ ਹੀ ਹੋਣਾ ਨਾ। ਹੁਣ ਤੁਸੀਂ ਡਿਮਾਂਡ ਆ ਗਈ ਹੋਣੀ ਆ ਵੀ ਅੱਜ ਸਾਨੂੰ ਆਲੂ ਵਾਲੇ ਪਰੌਂਠੇ ਦਿਓ, ਅੱਜ ਸਾਨੂੰ ਤੁਸੀਂ ਪਾਓ ਭਾਜੀ ਪੂਰੀ ਬਣਾ ਕੇ ਦਿਓ, ਫਿਰ ਡੋਸਾ ਬਣਾ ਕੇ ਦਿਓ,
1: ਪਾਓ ਭਾਜੀ ਪੂਰੀ
0: ਦੋ ਗਿਆ ਵਾ, ਓਕੇ
1: ਆਲੂ ਪੂਰੀ ਕਹਿ ਸਕਦੇ ਹੋ, ਪਾਓ ਭਾਜੀ ਕਹਿ ਸਕਦੇ ਹੋ।
0: ਵੀਰ ਜੀ ਵਾਲੀ ਬੋਲੀ ਵਾਲੀ ਗੱਲ ਹੋ ਗਈ,
1: ਸਾਈਕਲ ਧੋਂਦਾ ਡੱਡੂ,
0: ਸਾਈਕਲ ਧੋਂਦੀ ਨੂੰ ਅੱਖ ਮਾਰ ਗਿਆ ਡੱਡੂ,
1: ਮੈਂ ਹੋਰ ਵਧਾਤੀ ਵੀਰ ਜੀ ਦੀ ਗੱਲ।
0: ਕਿਹੜੀਆਂ ਕਿਹੜੀਆਂ ਜਿਹੜੀਆਂ ਜ਼ਿਆਦਾ ਕਾਮਨ ਨੇ, ਹੈ ਨਾ, ਪਹਿਲਾਂ ਆਪਾਂ ਉਹਦੇ ਉੱਤੇ ਕਿੱਥੇ ਪਹੁੰਚੇ ਹਾਂ ਆਪਾਂ।
1: ਮੈਨੂੰ ਇਹ ਮਤਲਬ ਇਹ ਗੱਲ ਕਿ
0: ਭਟੂਰੇ ਹੋ ਗਏ, ਨਹੀਂ ਆਪਾਂ ਪਹਿਲਾਂ ਡਿਸ਼ਿਜ਼ ਆਪਾਂ ਜਿਹੜੀਆਂ ਆਪਾਂ ਬ੍ਰੇਕਫਾਸਟ ਤੱਕ ਹੀ ਆਪਾਂ ਜਿਹੜੀ ਹੈ ਅਤੇ ਪਹਿਲਾਂ ਜਿਹੜੀਆਂ ਆਪਾਂ ਨਿੱਕੇ ਹੁੰਦੇ ਆਪਾਂ ਜ਼ਿਆਦਾ ਖਾਂਦੇ ਹਾਂ, ਫਿਰ ਪੂਰੀਆਂ ਹੋ ਗਈਆਂ, ਹੈ ਨਾ, ਪੂਰੀਆਂ ਛੋਲੇ ਹੋ ਗਏ, ਅਤੇ ਇਸ ਸਭ ਕੁਛ ਦੇ ਵਿੱਚੋਂ ਜਿਹੜਾ ਵਿਨਰ ਆ ਉਹ ਤੇ ਹੈਗਾ ਜੀ ਪਰੌਂਠਾ ਹੀ
1: ਆਪਣਾ ਪਰੌਂਠਾ ਹੀ ਹੈ
0: ਕਿਉਂਕਿ ਨਿੱਕੇ ਹੁੰਦੇ ਜਿੰਨਾ ਕੁ ਮੈਂ ਵੀ ਯਾਦ ਕਰਨ ਦੀ ਕੋਸ਼ਿਸ਼ ਕੀਤੀ ਪਰੌਂਠਾ ਹੀ ਹੁੰਦਾ ਸੀ ਸਾਦਾ ਪਰੌਂਠਾ ਅਚਾਰ ਦੇ ਨਾਲ ਹੈ ਨਾ ਲੂਣ ਅਜਵਾਇਣ ਤੇ ਦਾਲ ਹਾਂ ਉਹ ਵੀ ਲਾ ਲਓ ਤੁਸੀਂ ਮਤਲਬ ਜਿਹੜਾ ਜ਼ਿਆਦਾ ਵਿਨਰ ਆ ਮੇਰੀ ਵੋਟ ਜਿਹੜੀ ਜ਼ਿਆਦਾ ਵਿਨਰ ਵਾਲੀ ਆ ਉਹ ਹੈਗਾ ਵਾ ਸਾਦਾ ਪਰੌਂਠਾ ਹੀ ਆਪਾਂ ਸਕੂਲ ਵੀ ਜਾਂਦੇ ਹਾਂ ਤੇ ਉਹ ਹੀ ਲੈ ਕੇ ਜਾਂਦੇ
1: ਹਾਂ ਅੰਬ ਦਾ ਅਚਾਰ
0: ਹਾਂ
1: ਬਸ
0: ਤੇ ਜਾਂ ਫਿਰ ਲੂਣ ਜਵੈਣ ਵਾਲਾ ਇਹ ਦੋ ਹੈ ਨਾ ਇਹ ਦੋ ਤੁਸੀਂ ਆਪਣੇ ਉਹਦੇ ਨਾਲ ਦਹੀਂ ਨਾਲ ਜਾਂ ਤੁਸੀਂ ਬਟਰ ਦੇ ਨਾਲ ਮੱਖਣ ਬਟਰ ਤੇ ਹੁਣ ਹੋ ਗਿਆ ਚਲੋ ਮੱਖਣੀ ਮੱਖਣੀ ਹਾਂ ਤੇ ਇਹ ਜ਼ਿਆਦਾ ਮੈਨੂੰ ਲੱਗਦਾ ਵੀ ਸਭ ਤੋਂ ਵੱਧ ਆਪਾਂ ਖਾਧਾ ਬਾਕੀ ਤੁਸੀਂ ਆਪਣਾ ਆਪਣਾ ਦੱਸਿਓ ਇਲਾਕੇ ਇਲਾਕੇ ਹਿਸਾਬ ਨਾਲ ਫਰਕ ਹੋਊਗਾ ਤੁਹਾਡੇ ਕੀ ਉੱਥੇ ਕੀ ਹੀ ਸਵੇਰੇ ਜ਼ਿਆਦਾ
1: ਗਿਆਰਾਂ ਵਜੇ ਤੋਂ ਤੁਹਾਨੂੰ ਕੁਛ ਮਿਲੇਗਾ ਹੀ ਨੀ ਦਸ ਵਜੇ ਤੱਕ ਸਾਰਾ ਵਿਕ ਜਾਂਦਾ ਮਾਲ ਦੁਕਾਨਾਂ
0: ਕਚੋਰੀਆਂ
1: ਕਚੋੜੀਆਂ ਦਾਲ ਵਾਲੀ
0: ਨਹੀਂ ਉਹ ਤੇ ਬਾਹਰ ਹੋ ਗਿਆ ਨਾ
1: ਬਿਲਕੁਲ
0: ਸਹੀ ਗੱਲ ਆਲੂ ਪਨੀਰ ਗੋਭੀ
1: ਜਿਹੜੀ ਕਈ ਵਾਰੀ ਤੇ ਮੰਮੀ ਨੇ ਧੱਕਾ ਨਾ ਸਬਜ਼ੀ ਰੋਟੀ ਨਾਲ ਨੀ ਖਾਣੀ ਉਹੀ ਸਬਜ਼ੀ ਸੈਂਡਵਿਚ ਚ ਭਰ ਕੇ ਸੈਂਡਵਿਚ ਹਨਾ ਜਿਹੜੇ
0: ਸੈਂਡਵਿਚ ਚਲੋ ਤੁਸੀਂ ਕਿਉਂਕਿ ਸ਼ਹਿਰ ਚ ਰਹੇ ਹੋ ਨਾ ਤੁਸੀਂ ਉਹ ਚੀਜ਼ ਕਹਿ ਸਕਦੇ ਹੁਣ ਆਪਾਂ ਜਿੱਦਾਂ ਪਿੰਡਾਂ ਚ ਜੰਮੇ ਪਲੇ ਆ ਤੇ ਉੱਥੇ ਬ੍ਰੈਡ ਥੋੜੀ ਹੁੰਦੀ ਸੀ ਡਬਲ ਰੋਟੀ ਕਦੀ ਕਦੀ ਜਦੋਂ ਕਿਤੇ ਸ਼ਹਿਰ ਜਾਣਾ ਕਿਸੇ ਨੇ ਮੰਨ ਲਓ ਕਿਤੇ

0: ਟੌਪਿਕ ਹੈ, ਇਸ 'ਚ ਆਪਾਂ ਦੋਵੇਂ ਕੰਟਰਾਸਟ ਕਰ ਸਕਦੇ ਹਾਂ, ਕਿਉਂਕਿ ਹੁਣ ਜਿਹੜੀ ਚੀਜ਼ਾਂ ਪਿੰਡਾਂ ਦੇ ਵਿੱਚ, ਜਿਵੇਂ ਮੇਰੀ ਫੈਮਿਲੀ ਦੇ ਵਿੱਚ ਕੋਈ ਵੀ ਖੇਤੀ ਬੈਕਗ੍ਰਾਉਂਡ ਵਾਲਾ ਨਹੀਂ ਰਿਹਾ, ਕੋਟਾ ਮਤਲਬ ਪੇਕੇ ਵੀ, ਔਰ ਇੱਥੇ ਸਹੁਰੇ ਵੀ, ਕਿਸੇ ਦਾ ਕੋਈ ਹੈ ਹੀ ਨਹੀਂ ਬੈਕਗ੍ਰਾਉਂਡ. ਬਸ ਇਕੱਲੀ ਮੇਰੀ ਇੱਕ ਮਾਸੀ ਹੈ, ਵੱਡੀ ਮਾਸੀ, ਉਹ ਕਿਸਾਨੀ ਆ, ਉਹ ਖੇਤੀ ਬੈਕਗ੍ਰਾਉਂਡ ਹੈ ਉਹਨਾਂ ਦੀ ਫੈਮਿਲੀ ਦਾ. ਅਤੇ ਸਾਨੂੰ ਇਹਨਾਂ ਕਰੇਜ਼ ਹੁੰਦਾ ਸੀਗਾ ਕਿ ਉਹਨਾਂ ਦੇ ਘਰ ਤੋਂ ਕੋਈ ਦਾਲਾਂ ਚਨੇ ਹੋ ਗਏ, ਕੋਈ ਸਬਜ਼ੀਆਂ ਆਉਣ, ਕਿਉਂਕਿ ਉਹਨਾਂ ਦਾ ਟੇਸਟ ਜਿਹੜੀ ਸਾਡੇ ਸ਼ਹਿਰਾਂ ਵਾਲੀ ਸਬਜ਼ੀਆਂ ਉਸ 'ਚ ਮਤਲਬ ਕਹਿ ਲਓ ਬਿਲਕੁਲ ਹੀ ਅਪੋਜ਼ਿਟ ਹੈ ਨਾ. ਸਾਡੇ ਉਹਨਾਂ ਦੇ ਘਰ ਤੋਂ ਕੋਈ ਦਾਲਾਂ ਚਨੇ ਹੋ ਗਏ, ਕੋਈ ਸਬਜ਼ੀਆਂ ਆਉਣ, ਕਿਉਂਕਿ ਉਹਨਾਂ ਦਾ ਟੇਸਟ ਜਿਹੜੀ ਸਾਡੇ ਸ਼ਹਿਰਾਂ ਵਾਲੀ ਸਬਜ਼ੀਆਂ ਉਸ 'ਚ ਮਤਲਬ ਕਹਿ ਲਓ ਬਿਲਕੁਲ ਹੀ ਅਪੋਜ਼ਿਟ ਹੈ ਨਾ. ਸਾਡੇ ਸ਼ਹਿਰਾਂ ਵਾਲੀ ਸਬਜ਼ੀਆਂ ਨੂੰ ਵਧੀਆ ਤੜਕਾ ਲਗਾ ਕੇ, ਅਤੇ ਉਹਨਾਂ ਦੇ ਵਿੱਚ ਸਿਰਫ ਤੁਸੀਂ ਜੀਰੇ ਨੂਣ ਮਿਰਚੀ 'ਚ ਤੁਸੀਂ ਭੁੰਨ ਲਓ ਅਤੇ ਉਹਦਾ ਟੇਸਟ ਅਲੱਗ ਹੀ ਆਉਂਦਾ ਹੈ ਨਾ. ਉਹ ਚੀਜ਼ ਅਸੀਂ ਮਿਸ ਕੀਤੀ ਹੈ ਸ਼ਹਿਰਾਂ ਦੇ ਵਿੱਚ, ਕਿਉਂਕਿ ਜਿਹੜੇ ਸਬਜ਼ੀ ਜਿਹੜੇ ਆਮ ਠੇਲੇ ਵਾਲੇ ਜਾਂ ਆਮ ਸਬਜ਼ੀ ਦੀ ਸ਼ੋਪਾਂ 'ਤੇ ਜਦ ਤੱਕ ਸਬਜ਼ੀਆਂ ਪਹੁੰਚਦੀਆਂ ਉਹ 'ਤੇ ਕੀ ਬਣ ਜਾਂਦੀ ਹੈ ਨਾ,
1: ਕਿੰਨਾ ਕਿੰਨਾ. ਨਹੀਂ ਪਿੰਡਾਂ 'ਚ, ਹਾਂ ਸ਼ਹਿਰਾਂ ਦੇ ਵਿੱਚ ਚਲੋ,
0: ਈਵਨ ਦੁੱਧ ਕਹਿ ਲਓ, ਦੁੱਧ ਵੀ
1: ਕੀ ਖਾਂਦੇ ਸਾਂ ਪਹਿਲਾਂ ਤੇ ਹੁਣ ਸਾਡੀਆਂ ਰੈਸਪੀਆਂ, ਸਾਡੀਆਂ ਪਲੇਟਾਂ, ਸਾਡੇ ਖਾਣੇ ਕਿੱਦਾਂ ਚੇਂਜ ਹੋ ਗਏ, ਹੁਣ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ, ਬਿਲਕੁਲ ਕੰਟਰਾਸਟ ਹੈ. ਹੁਣ ਜਿੱਦਾਂ ਆਪਾਂ ਪਹਿਲਾਂ ਜਿਹੜੀ ਗੱਲ ਕਰ ਰਹੇ ਹਾਂ ਆਪਾਂ, ਉਹਦੇ ਵਿੱਚ ਆਈ ਥਿੰਕ ਹਾਲੇ ਆਪਾਂ ਬ੍ਰੇਕਫਾਸਟ ਹੀ ਕਰ ਰਹੇ ਹਾਂ, ਤਾਂ ਬ੍ਰੇਕਫਾਸਟ 'ਚ ਇਹਦੇ ਤੋਂ ਇਲਾਵਾ ਤਾਂ ਕੁਛ ਹੈ ਹੀ ਨਹੀਂ ਹੁਣ ਲਗਭਗ, ਮਤਲਬ ਮੇਰੇ 'ਤੇ ਨਹੀਂ ਉਹਦੇ 'ਚ ਹੈਗਾ ਕੁਛ ਵੀ ਯਾਦਾਸ਼ਤ ਵਿੱਚ ਵੀ ਹੋਰ ਵੀ ਕੁਛ ਮਿਲਦਾ ਹੋਵੇ ਸਵੇਰੇ. ਜਦਕਿ ਆਪਾਂ ਇਸੇ ਨੂੰ ਬਾਕੀ ਵੀ ਆਪਾਂ ਚਲੋ ਵੇਖਦੇ ਹਾਂ, ਦੁਪਹਿਰੇ ਵੀ ਵਿਹਨੇ, ਰਾਤ ਨੂੰ ਵੀ ਵਿਹਨੇ ਹਾਂ, ਪਰ ਜੇ ਆਪਾਂ ਹੁਣ ਦੀ ਗੱਲ ਕਰੀਏ, ਹੁਣ ਤੁਹਾਨੂੰ ਕੀ ਲੱਗਦਾ ਹੁਣ ਕੀ ਵੱਡਾ ਫਰਕ
0: ਹੁਣ ਕਰੰਟ ਸਿਨੈਰੀਓ 'ਚ? ਤਾਂ ਪਰੌਂਠਾ ਮੈਨੂੰ ਲੱਗਦਾ ਵੀਕਐਂਡ 'ਤੇ ਹੀ ਮਿਲਦਾ ਸਾਰਿਆਂ ਨੂੰ.
1: ਨਹੀਂ ਚਲੋ ਆਪਾਂ ਇਹ ਵੀ ਕਹਿ ਲੈਂਦੇ ਵੀ ਚਲੋ ਹੈਗਾ
0: ਡਿਪੈਂਡ, ਹਾਂ ਮਤਲਬ ਹੈ ਅਜੇ ਵੀ, ਬਟ ਹੁਣ ਵੈਰਾਈਟੀ ਬਹੁਤ ਆ ਗਈ. ਜਿਵੇਂ ਆਪਾਂ ਪਿਛਲੀ ਜੇ ਗੱਲ ਕਰਕੇ ਹਟੀਏ, ਤੁਸੀਂ ਵੀ ਆਪਣਾ ਨਜ਼ਰੀਆ ਮਤਲਬ ਤੁਸੀਂ ਵੀ ਯਾਦ ਕਰਕੇ ਦੱਸਿਆ, ਮੈਂ ਵੀ ਦੱਸਿਆ, ਪਰੌਂਠੇ ਦੇ ਇਲਾਵਾ ਕੋਈ ਦਿਮਾਗ 'ਚ ਮੈਮਰੀ ਆਈ ਨਹੀਂ. ਬੜੇ ਧੱਕੇ ਨਾਲ ਮੈਂ ਸੈਂਡਵਿਚ ਫਸਾਏ ਨੇ ਉਸ ਦੇ ਵਿੱਚ, ਬਟ ਉਹ ਵੀ ਵਾਕਈ ਤੁਹਾਡੀ ਗੱਲ ਸਹੀ ਹੈ. ਮਤਲਬ ਜਿਵੇਂ ਸਕੂਲ ਦੀ ਸੋਚ ਕੇ ਵੇਖਾਂ, ਮਤਲਬ ਤੀਜੀ ਚੌਥੀ ਦੀ ਮੈਮਰੀ ਹੈ ਉਹ ਮੇਰੀ, ਹੈ ਨਾ. ਜੇ ਸ਼ੁਰੂਆਤ ਦੀ ਗੱਲ ਕਰੀਏ, ਸ਼ੁਰੂਆਤ ਦੇ ਵਿੱਚ ਤਾਂ ਪਰੌਂਠਾ ਹੀ ਸੀਗਾ.
1: ਤੁਹਾਨੂੰ ਨਿੱਕੇ ਹੁੰਦਿਆਂ ਉਹ ਖਵਾਏ ਗਏ ਨੇ ਸਿਰੇ ਲੈਕ ਵਗੈਰਾ?
0: ਨਹੀਂ ਨਹੀਂ ਨਹੀਂ,
1: ਹਾਏ
0: ਸਿਰ ਲੈ ਕਿਹੜਾ, ਹੁਣ ਮੈਨੂੰ ਯਾਦ ਵੀ ਨਹੀਂ. ਜਿਹੜਾ ਪਾਊਡਰ ਵਾਲਾ ਕਹਿ ਰਹੇ,
1: ਅੱਜ ਕੱਲ੍ਹ ਨਿਆਣਿਆਂ ਨੂੰ ਘੋਲ ਕੇ ਪਾਊਡਰ ਜਿਹਾ ਖਵਾਉਂਦੇ ਆ,
0: ਉਹ ਹਾਂ ਹੁੰਦਾ ਸੀਗਾ, ਹਾਂ ਸੀਗਾ. ਤੁਹਾਡੇ
1: ਬਚਪਨ ਚ ਉਹ ਚੀਜ਼ ਆ ਗਈ, ਤੁਸੀਂ ਖੁਦ ਖਾਧੀ ਆ ਕਿ ਬਾਅਦ ਚ?
0: ਮੈਨੂੰ ਨੀ ਯਾਦ, ਮੈਨੂੰ ਬਿਲਕੁਲ ਯਾਦ ਨੀ ਆ.
1: ਹਾਂ ਮੈਨੂੰ ਹੋ ਸਕਦਾ ਸ਼ਹਿਰਾਂ ਚ ਹੋਈ
0: ਆ, ਤੇ ਮੈਨੂੰ ਨੀ ਯਾਦ, ਮੈਨੂੰ
1: ਲੱਗਦਾ ਨਹੀਂ ਹੋ ਗਈ ਉਦੋਂ, ਹਲੇ ਨਹੀਂ ਹੋਣੀ. ਮਤਲਬ ਹੋ ਹੈਗੀ ਹੋ ਗਈ ਹੈ, ਪਰ ਇੰਨੀ ਕਾਮਨ ਨਹੀਂ ਹੋ ਗਈ.
0: ਜਿਹੜੀ ਮੈਮਰੀ ਮੈਂ ਸੁੱਕੇ ਖਾਣ ਦੀ ਦੱਸੀ ਉਹ ਵੀ ਕਾਫੀ ਮੇਰੇ ਛੋਟੇ ਛੋਟੇ ਜਿਹੜੇ ਮਾਮਾ ਦੇ ਬੱਚੇ ਉਹਨਾਂ ਦੀ ਗੱਲ ਦੱਸੀ ਹੈ. ਤੇ ਹਾਂ ਪਤਾ ਨੀ ਮੇਰੇ ਟਾਈਮ ਸੀਗਾ ਕਿ ਨਹੀਂ, ਮੰਮੀ ਤੋਂ ਪੁੱਛਾਂਗੇ ਅੱਜ. ਮੈਂ ਲੱਗਦਾ ਦਲੀਆ ਖਿਚੜੀ ਹੁੰਦਾ ਸੀਗਾ ਛੋਟੇ ਬੱਚਿਆਂ ਨੂੰ,
1: ਜਿਹੜੇ ਬਿਲਕੁਲ ਹੀ ਚੇਂਜ ਹੋ ਗਿਆ ਨਾ ਹੁਣ. ਚਲੋ ਹੁਣ ਤੁਸੀਂ ਜਰਾ ਇਮੈਜਿਨ ਕਰੋ ਤੁਸੀਂ ਵੀ ਸੈਮੀ ਸਾਹਿਬ ਬਚਪਨ ਦੇ ਵਿੱਚ ਉਹ ਫਲੇਵਰਡ ਦਹੀਂ ਚੂਪ ਰਹੇ ਹੋਣ, ਨਹੀਂ ਹੋ ਸਕਦਾ. ਮੈਂ ਜਿੱਥੇ
0: ਇਮੈਜਿਨ ਹੀ ਨਹੀਂ ਕਰ ਪਾ ਰਹੇ,
1: ਨਹੀਂ ਕਰੋ ਤੁਸੀਂ.
0: ਮੈਂ ਬਸੰਤ ਭਾਜੀ ਨੂੰ ਫਿਰ ਵੀ ਫਿੱਟ ਕਰ ਪਾ ਰਹੀ ਹਾਂ ਉੱਥੇ. ਬਸੰਤ ਭਾਜੀ ਫਿਰ ਵੀ ਦਿਖ ਰਹੇ ਮੈਨੂੰ ਸਟ੍ਰੋਬੇਰੀ ਫਲੇਵਰ ਖਾਂਦੇ ਹੋਏ.
1: ਅੱਛਾ ਸਟ੍ਰੋਬੇਰੀ, ਮੈਨੂੰ ਮੇਰੇ ਮੇਰੇ ਦਿਮਾਗ ਮੈਨੂੰ ਏਦਾਂ ਲੱਗਾ ਜਿਹੜਾ ਉਹਨਾਂ ਨੇ ਪੈਕਟ ਫਰਿਆ ਉਹ ਬਲੂਬੇਰੀ ਵਾਲਾ ਵਾ. ਤੁਹਾਨੂੰ ਸਟ੍ਰੋਬੇਰੀ ਲੱਗਾ? ਸਟ੍ਰੋਬੇਰੀ ਫਿਰ ਉਹ ਦੂਸਰੀ ਕੈਟੇਗਰੀ ਆ ਜਾਂਦੀ
0: ਹੈ.
1: ਤੁਸੀਂ ਜ਼ਿਆਦਾ ਧੱਕਾ ਕਰ ਰਹੇ ਹੋ.
0: ਨਹੀਂ ਨਹੀਂ, ਮੇਰੇ ਦਿਮਾਗ ਚ ਹੁਣ ਪੈਕਜ ਮਾਰਚ ਵੀ ਮਿਕਸ ਕਰਤਾ ਨਾ, ਉੱਥੇ ਫਾਰਮਸ ਤੇ ਸਟ੍ਰੋਬੇਰੀ ਪਿਕਿੰਗ ਵਾਲੇ ਜ਼ਿਆਦਾ ਹੈ ਨਾ, ਤਾਂ ਮੇਰੇ ਦਿਮਾਗ ਚ ਦੋਨੇ ਮਿਕਸ ਕਰਤੇ ਨਾ. ਤੁਸੀਂ ਗਲਤ ਪਾਸੇ ਨਾ ਲੈ ਕੇ ਜਾਓ.
1: ਆਸਾਨ ਹੋ ਜੂਗਾ. ਚਲੋ ਆਪਾਂ ਇਹ ਜਿਹੜੀਆਂ ਚੀਜ਼ਾਂ ਨੇ ਇਹਨੂੰ ਆਪਾਂ ਮਾਈਨਸ ਨਹੀਂ ਕਰ ਸਕਦੇ, ਹਾਲੇ ਵੀ ਚਲੋ ਹੈਗੀਆਂ ਨੇ, ਬਹੁਤ ਘੱਟ ਗਈਆਂ ਮੰਨ ਲਓ, ਹੈ ਨਾ, ਕਿ ਆਪਾਂ ਘਟੀਆਂ ਕਿਉਂ, ਚਲੋ ਉਹ ਵੀ ਇੱਕ ਅਲੱਗ ਵਿਸ਼ਾ. ਤੇ ਆਪਾਂ ਹੁਣ ਸਾਡੇ ਕੋਲ ਜ਼ਿਆਦਾਤਰ

0: ਕੀ ਹੈ ਸਾਡੇ ਕੋਲ ਸੈਂਡਵਿਚ ਹਨਾ,
1: ਵੈਰੀ ਈਜ਼ੀ
0: ਟੋਸਟੀ, ਹਾਂ ਸੈਂਡਵਿਚ ਦੇ ਵਿੱਚ ਅੱਗੇ ਕਿਸਮਾਂ ਲਾ ਲਓ ਤੁਸੀਂ ਅਲੱਗ ਅਲੱਗ ਤਰ੍ਹਾਂ ਦੀਆਂ ਹਨਾ, ਟੋਸਟ ਲਾ ਲਓ ਤੁਸੀਂ,
1: ਅਵਕਾਡੋ ਆ ਗਿਆ ਇੱਥੇ, ਅਵਕਾਡੋ ਟੋਸਟ ਹੋ ਗਏ ਦੁਨੀਆ ਭਰ ਦੇ, ਚੀਜ਼ ਟੋਸਟ, ਮਤਲਬ ਸੈਂਡਵਿਚਸ ਦੀ ਤੁਸੀਂ ਕਹਿ ਲਓ 150 ਪ੍ਰਕਾਰ ਦੀ ਤੁਹਾਨੂੰ ਪ੍ਰਜਾਤੀ,
0: ਕਿਸੇ ਵੀ ਤਰ੍ਹਾਂ ਦੇ ਲਾ ਲਓ, ਹਾਂ ਉਹਦੇ ਵਿੱਚ ਤੁਸੀਂ ਭਾਵੇਂ ਚੀਜ਼ ਟਮਾਟੋ ਲਾ ਲਓ, ਪਰ ਇਹ ਆ ਵੀ ਉਹ ਇੱਕ ਕੈਟੇਗਰੀ ਹੋ ਗਈ। ਅੱਛਾ ਫਿਰ ਉਸ ਤੋਂ ਬਾਅਦ ਤੁਹਾਡਾ ਜਿਹੜਾ ਸਾਊਥ ਮਿਕਸ ਹੋ ਗਿਆ ਵਿੱਚ ਹਨਾ, ਸਵੇਰੇ ਸਵੇਰੇ ਦੇ ਸਮੇਂ ਤੁਹਾਡੇ ਉਹ ਹਨਾ
1: ਇਡਲੀ
0: ਇਡਲੀ ਸਾਂਬਰ ਵੜੇ,
1: ਇਡਲੀ ਇਡਲੀ ਮੈਂ ਜਦੋਂ ਮੁੰਬਈ ਰਹੀ ਹਾਂ, ਹਾਂ ਉੱਥੇ ਮਤਲਬ ਮੁੰਬਈ ਦੇ ਵਿੱਚ ਵੜਾ ਪਾਓ ਤੇ ਹਾਈਲਾਈਟ ਹੈ ਹੀ,
0: ਉਤਪਮ
1: ਉਤਪਮ, ਹਾਂ ਉਤਪਮ ਉਤਪਮ ਵਧੀਆ ਚੀਜ਼ ਹੈ ਮੈਨੂੰ ਲੱਗਦਾ।
0: ਅੱਛਾ ਇਹ ਸਵੇਰੇ ਸਵੇਰੇ ਵਾਲਾ ਇਹ ਲਾ ਲਓ ਤੁਸੀਂ, ਫਿਰ ਆਪਾਂ ਫਿਲਹਾਲ ਮਾਰਨਿੰਗ ਦੀ ਗੱਲ ਕਰ ਰਹੇ ਹਾਂ, ਤੇ ਉਹਦੇ ਵਿੱਚ ਆਪਣੇ ਅੱਜ ਕੱਲ ਉਹ ਕਿੰਨੇ ਆ ਗਏ ਆ ਚੀਲੇ
1: ਚੀਲੇ,
0: ਕਿਹੇ ਸੋਚਿਆ ਸੀ ਆਪਾਂ ਬਚਪਨ ਚ ਵੀ ਇਹੋ ਜਿਹੀਆਂ ਚੀਜ਼ਾਂ ਵੀ ਕਿਤੇ ਖਾਣੀਆਂ।
1: ਮੈਨੂੰ ਲੱਗਦਾ ਆਪਾਂ ਜੇ ਖਾਦੇ ਵੀ ਹੈ ਤੇ ਉਹ ਪੂੜੇ ਖਾਦੇ ਆ ਮਿੱਠੇ ਵਾਲੇ, ਜਿਹੜੇ ਹਨਾ ਜਿਹੜੇ
0: ਮਾਲ ਪੂੜੇ ਵਗੈਰਾ,
1: ਜਿਹੜੇ ਸਾਵਨ ਦੇ
0: ਟਾਈਮ ਪੂੜੇ ਜਾਂ ਮਾਲ ਪੂੜੇ,
1: ਇਹ ਚੀਲੇ ਜਿਹੜੇ ਓਟਸ ਦੇ ਚੀਲੇ, ਦਾਲਾਂ ਦੇ ਚੀਲੇ, ਹੁਣ ਜਿਹੜੀ ਮਾਰਕੀਟ
0: ਬੇਸਣ ਦੇ ਚੀਲੇ, ਹੁਣ ਤਾਂ ਕਿੰਨਾ ਕੁਛ ਆ ਗਿਆ ਹਨਾ। ਸੋ ਜੇ ਇਹਦੇ ਵਿੱਚੋਂ ਕਿਸੇ ਨੂੰ ਕੋਈ ਚਾਹੀਦਾ ਹੋਵੇ ਵੀ ਹਾਂ ਆਹ ਕਿੱਦਾਂ ਵਾ ਜਾਂ ਕਿੱਦਾਂ ਬਣਾਉਣਾ, ਵੈਸੇ ਤਾਂ ਸਾਰਿਆਂ ਨੂੰ ਹੁਣ ਤੱਕ ਪਤਾ ਵਾ, ਤੇ ਤੁਸੀਂ ਪੁੱਛ ਸਕਦੇ ਹੋ ਜੇ ਸਾਨੂੰ ਪਤਾ ਹੋਊਗਾ ਤੇ ਤੁਹਾਨੂੰ ਆਪਾਂ ਦੱਸਾਂਗੇ। ਅੱਜ ਕੱਲ੍ਹ ਜਿਹੜਾ ਬਹੁਤ ਕਾਮਨ ਚੱਲ ਰਹੇ ਨੇ ਉਹ ਮੂੰਗ ਚੀਲੇ, ਹਾਂ ਮੂੰਗ ਦਾਲ ਦੇ ਚੀਲੇ,
1: ਮੂੰਗਲੇਟ ਕਹਿੰਦੇ ਉਹਨੂੰ, ਆਮਲੇਟ ਦਾ ਰਿਪਲੇਸਮੈਂਟ ਮੂੰਗਲੇਟ।
0: ਅੱਛਾ ਮੂੰਗਲੇਟ, ਓਕੇ ਨਾਈਸ ਨੇਮ।
1: ਕਿਉਂਕਿ ਉਹ ਮਤਲਬ ਜਿਹੜੇ ਵੈਜੀਟੇਰੀਅਨ ਹੈ, ਜਿਹੜੇ ਅੰਡਾ ਨਹੀਂ ਖਾਂਦੇ, ਉਹਨਾਂ ਲਈ ਉਹ ਪੂਰਾ ਐਗਜ਼ੈਕਟ ਉਦਾਂ ਦਾ ਬਣ ਜਾਂਦਾ ਹੈ ਨਾ ਅੰਡੇ ਵਰਗਾ, ਮਤਲਬ ਉਸ 'ਚ ਤੁਸੀਂ ਪਲੇ ਅਰਾਊਂਡ ਕਰ ਸਕਦੇ ਹੋ ਕਿੰਨੀ ਸਾਰੀ ਸਬਜ਼ੀ
0: ਉਸ ਤਰੀਕੇ ਦਾ ਨਾ। ਤੇ ਚਲੋ ਆਪਾਂ ਮੂੰਗਲੇਟ ਦੀ ਰੈਸਪੀ ਵੀ ਅੱਗੇ ਚੱਲ ਕੇ ਤੁਹਾਡੇ ਕੋਲ ਲੈ ਲਾਂਗੇ ਹੈ ਨਾ। ਅਤੇ ਇਸ ਤੋਂ ਇਲਾਵਾ ਜਿਹੜਾ ਆਮਲੇਟ ਵਗੈਰਾ, ਆਈ ਥਿੰਕ ਇਹ ਤਾਂ ਹੈਗਾ ਹੀ, ਇਹ ਇਹ ਇਹ ਤਾਂ ਸੇਮ ਹੀ, ਉਹਦੇ ਬਣਾਉਣ ਦੇ ਤਰੀਕੇ ਤਰੂਕੇ ਕੁਛ ਇੱਧਰ ਉੱਧਰ ਹੋ ਸਕਦਾ। ਮੈਨੂੰ ਲੱਗਦਾ ਸਾਡੇ ਸਮਿਆਂ ਦੇ ਉੱਤੇ ਘਰਾਂ ਦੇ ਵਿੱਚ ਭੁਰਜੀ ਜ਼ਿਆਦਾ ਸੀ,
1: ਭੁਰਜੀ ਥੋੜ੍ਹੀ ਹੈ ਨਾ, ਮਤਲਬ ਉਹ ਆਪਣੇ ਜਿਹੜੇ ਟਾਈਮ ਸੀਗਾ ਕੋਸਟ ਇਫੈਕਟ, ਕਿਉਂਕਿ ਵੱਡੇ ਵੱਡੇ ਪਰਿਵਾਰ ਹੁੰਦੇ ਸੀ, ਹੁਣ ਇੱਕ ਇੱਕ ਬੰਦੇ ਨੂੰ ਇੱਕ ਇੱਕ ਅੰਡੇ ਦਾ ਆਮਲੇਟ, ਭੁਰਜੀ ਥੋੜ੍ਹੀ ਜਿਹੀ ਮਤਲਬ ਵੱਧ ਜਾਂਦੀ ਹੈ ਨਾ ਉਸ 'ਚ, ਤੁਸੀਂ ਪਿਆਜ਼ ਟਮਾਟਰ ਪਾਤੇ ਅਤੇ ਸਕ੍ਰੈਂਬਲ ਕਰਕੇ, ਹੁਣ ਇੱਕ ਇੱਕ ਕੜਛੀ ਇੱਕ ਇੱਕ ਪਰਸਨ ਨੂੰ ਦੇਣੀ ਹੈ, ਉਹ ਜ਼ਿਆਦਾ ਮਤਲਬ ਮੈਨੂੰ ਲੱਗਦਾ ਬਜਟ ਫਰੈਂਡਲੀ ਸੀਗੀ ਭੁਰਜੀ।
0: ਹਾਂਜੀ ਉਦੋਂ ਚਲੋ
1: ਨਾਲੇ ਟਾਈਮ ਵੀ, ਇੱਕ ਇੱਕ ਫੈਮਿਲੀ 'ਚ ਜੇ ਮੰਨ ਲਓ 7-8 ਲੋਕ ਵੀ ਹੈ ਅਤੇ ਇੱਕ ਇੱਕ ਨੂੰ ਇਕੱਲੇ ਇਕੱਲੇ ਨੂੰ ਆਮਲੇਟ ਬਣਾ ਕੇ ਦੇਣਾ, ਉਸ 'ਚ ਟਾਈਮ ਵੀ ਜਾਂਦਾ ਹੈ।
0: ਹਾਂਜੀ ਸ਼ਹਿਰ ਦਾ ਅਤੇ ਪਿੰਡਾਂ ਦਾ ਬੜਾ ਕੁਛ ਫਰਕ ਹੈ ਹੈ ਨਾ, ਮਤਲਬ ਉੱਥੇ ਵੀ ਬਚਪਨ ਦੇ ਵਿੱਚ ਵੀ ਉੱਥੇ ਉਹ ਚੀਜ਼ਾਂ ਹੋਰ ਹਿਸਾਬ ਦੇ ਨਾਲ ਨੇ, ਇੱਥੇ ਪਿੰਡਾਂ ਦੀਆਂ ਹੋਰ ਹਿਸਾਬ ਦੇ ਨਾਲ ਨੇ। ਮੰਨ ਲਓ ਪਿੰਡਾਂ 'ਚ ਤਾਂ ਉਹ ਘਰੇ ਹੀ ਰੱਖੀਆਂ ਰੁੱਖੀਆਂ ਕੁੱਕੜੀਆਂ ਨਾ ਹੈ ਨਾ, ਅਤੇ ਉਹ ਤਾਂ ਜਿਹੜਾ ਆਂਡਾ ਜਿਹਦੇ ਹੱਥ ਲੱਗ ਗਿਆ। ਸੋ ਇੱਦਾਂ ਦਾ ਵੀ ਹੁੰਦਾ ਵਾ, ਇੱਕ ਸਟੇਜ ਆਉਂਦੀ ਹੈ ਜਦੋਂ ਇੱਦਾਂ ਦਾ ਵੀ ਹੁੰਦਾ, ਜਦੋਂ ਕੁੱਕੜੀਆਂ ਆਂਡਿਓਂ ਭੱਜੀਆਂ ਹੋਣ, ਪਤਾ ਨਹੀਂ ਨਾ ਹੁੰਦਾ ਉਹਨਾਂ ਨੇ ਕਿੱਥੇ ਆਂਡਾ ਦੇ ਦੇਣਾ, ਫਿਕਸ ਵੀ ਨਹੀਂ ਹੁੰਦਾ ਉਹਨਾਂ ਨੂੰ, ਮਤਲਬ ਕੁਛ ਇੱਕ ਥਾਵਾਂ ਹੁੰਦੀਆਂ ਜਿਹੜੀਆਂ ਤੁਹਾਡੀਆਂ ਵੀ ਇਹ ਪੱਕਾ ਇੱਥੇ ਜਾ ਕੇ ਆਂਡਾ ਦਿੰਦੀ ਆ ਹਨਾ ਜਾਂ ਕਿੱਦਾਂ, ਅਤੇ ਉਹ ਵੀ ਜਿਹਨੂੰ ਪਤਾ ਲੱਗ ਗਿਆ ਵੀ ਇਹਨੇ ਕਿੱਥੇ ਕਿੰਨੇ ਕਿੱਥੇ ਜਾ ਕੇ ਆਂਡਾ ਦੇਣਾ, ਉਹਨੇ ਫਿਰ ਦੱਸਣਾ ਥੋੜ੍ਹੀ ਵੀ ਇਹਨੇ ਕਿੱਥੇ ਆਂਡਾ ਦੇਣਾ।
1: ਸਾਡੇ ਤਾਂ ਅਲੱਗ ਹੀ ਹਿਸਾਬ ਕਿਤਾਬ ਰਿਹਾ ਬਚਪਨ ਦੇ ਵਿੱਚ, ਕਿਉਂਕਿ ਅਸੀਂ ਜਿਸ ਏਰੀਆ 'ਚ ਰਹਿੰਦੇ ਸੀ ਉਸ 'ਚ ਮਤਲਬ ਸ਼ਰਮਾ ਕਮਿਊਨਿਟੀ ਜਾਂ ਬਾਹਮਣ ਬਹੁਤ ਸੀਗੇ ਉਸ ਪਾਸੇ ਨਾ, ਅਤੇ ਅਸੀਂ ਤਾਂ ਅੰਡੇ ਵੀ ਨਾ ਲੁਕੋ ਕੇ ਲੈ ਕੇ ਆਉਣਾ ਕਾਲੀ ਥੇਲੀ ਦੇ ਵਿੱਚ, ਕਿਉਂਕਿ ਉਹਨਾਂ ਨੇ ਫਿਰ ਪੰਡਿਤ ਆਈ ਦੇ ਵਿੱਚ, ਤੇ ਉਹ ਉਹਨਾਂ ਦੇ ਰਾਤ ਨੂੰ ਜਦੋਂ ਦੁਕਾਨ ਬੰਦ, ਗਰੋਸਰੀ ਵਾਲੇ ਪਰਚੂਨੀ ਦੀ ਦੁਕਾਨ ਨੇ ਬੰਦ ਕਰਨ ਦਾ ਟਾਈਮ, ਕਿ ਸਵੇਰੇ ਹਾਂ ਅੰਡੇ ਹੀ ਖਾਣੇ ਅਸੀਂ, ਤੇ ਰਾਤ ਨੂੰ ਦੇਖਿਆ ਉਹਨਾਂ ਦੀ ਸ਼ਰਮਾ ਫੈਮਿਲੀ ਦੀ ਲਾਈਟਾਂ ਬੰਦ ਹੋ ਗਈ, ਫਿਰ ਅੰਡੇ ਖਰੀਦ ਕੇ ਲੈ ਕੇ ਆਣੇ, ਮਤਲਬ ਉਹ ਵੀ ਟਾਈਮ ਵੇਖਿਆ। ਹੁਣ ਤੇ ਕੋਈ ਬਹੁਤ ਨਹੀਂ ਕਰਦਾ,
0: ਪਰ ਕਿੱਡਾ ਕਿੱਡਾ ਵਧੀਆ ਟਾਈਮ ਹੈ ਵੇਖੋ ਇਹ, ਕਿ ਆਪਾਂ ਆਂਢ ਗੁਆਂਢ ਦੀ ਵੀ ਸ਼ਰਮ ਖਾਂਦੇ ਹਾਂ,
1: ਖਾਂਦੇ
0: ਸੀ, ਕੋਈ ਵੀ
1: ਉਹਨਾਂ ਨੂੰ
0: ਕੋਈ ਵੀ ਅਨਕੰਫਰਟ ਫੀਲ ਨਾ ਕਰੇ ਆਪਾਂ, ਤੇ ਕੀ ਕਰਨਾ ਕੋਈ ਵੀ ਨਾ ਕਰੇ, ਵੇਖੋ ਆਂਢੀ ਗੁਆਂਢੀ ਕਿੱਡਾ ਸੋਹਣਾ ਸਮਾਂ ਹੈ।
1: ਹੁਣ ਆਪਾਂ ਪਰਵਾਹ ਛੱਡ ਦਿੱਤੀ, ਹੁਣ ਤੇ ਉਹਨਾਂ ਦੇ ਵੀ ਘਰ ਦੇ ਬੱਚੇ ਲੁੱਕ ਚੁੱਪ ਕੇ ਆ ਕੇ ਸਾਡੇ ਸਰਦਾਰ ਜੀ ਦੇ ਘਰੇ ਖਾ ਕੇ ਆ ਜਾਂਦੇ,
0: ਖਾ ਜਾਂਦੇ।
1: ਉਹੀ ਕਹਿ ਰਹੀ ਹੁਣ ਜਿਵੇਂ ਜਿਵੇਂ ਟਾਈਮ ਅੱਗੇ ਅੱਗੇ ਚੇਂਜ ਹੋ ਰਿਹਾ ਤੇ ਪਤਾ ਵੀ ਚੱਲ ਜਾਂਦਾ ਪੇਰੈਂਟਸ ਨੂੰ, ਉਹ ਵੀ ਬਹੁਤ ਨਹੀਂ ਕਰਦੇ, ਜਿਹੜਾ ਪਹਿਲਾ ਟਾਈਮ ਸੀਗਾ ਉਹ ਡਿਫਰੈਂਟ ਸੀਗਾ।
0: ਨਹੀਂ ਤਾਂ ਹੁਣ ਤਾਂ ਆਪਾਂ ਕਹਿ ਦਿੰਦੇ ਹਾਂ ਚਲੋ ਬੱਚੇ ਦੀ ਗਰੋਥ ਲਈ ਬਹੁਤ ਵਧੀਆ, ਚਲੋ ਘਰ ਨਹੀਂ ਬਣਾਉਣਾ, ਚਲੋ ਬਾਹਰੇ ਖਾ ਵੀ ਕੋਈ ਨਹੀਂ, ਹੁਣ ਤਾਂ ਬਥੇਰਾ ਕੁਛ ਹੋ ਗਿਆ। ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674, ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪਾਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
3: Attention, ladies and gentlemen, this is your captain. Thodi flights Melbourne to India ya Pakistan, Sydney to India ya Pakistan kithe vi ja sakdi hai.
2: Attention please, dil kehta hai kar jana hai, flight search karke thak gaye, switch karo Hi-Fi Travel Stay, your local travel agency rated 4.9 star on Google. Book now, pay later. Flight book karni hai, aaj hi call karo 1300-533-311 te, ya online book karo hi-fi-travels.com.au te.
4: Vyah, khushi ya kisi bhi khas mauke liye jewelry honi chahiye hai khas. Tunna Jewelers leke aaye ne latest gold, diamond, bullion, silver te bridal collection. Har style te har occasion liye. Genuine jewelry, genuine pricing te vadhiya customer service de naal. Gold jewelry te fast loan facility bhi available. Visit karo 5/150 Farmers Road, Truganina ate 347 Lonsdale Street, Dandenong. Tunna Jewelers, parose di nishani.
2: ਸੋਨਾ ਚਾਹੀਦਾ?
5: ਭਰੋਸਾ ਚਾਹੀਦਾ?
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸਿਕ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
4: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਾਟਸਐਪ 2-Fold Lending।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
6: ਆ ਕਿੱਥੇ ਵੱਜ ਗਈ ਤੇਰੀ ਗੱਡੀ?
7: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
6: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
8: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
9: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
8: ਫਿਰ ਲਵਾਈਏ ਕਿੱਥੋਂ?
9: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
8: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
10: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ, ਹੁਣ ਨਵਾਂ BYD ਕਾਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Line 7 ਪ੍ਰੀਮੀਅਮ ਸਿਰਫ $54,990, BYD C-Line 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD, ਔਨ ਰੋਡਸ ਔਨ ਅਸ। ਕੰਡੀਸ਼ਨਸ

0: ब्रोकर्स। अपने इंश्योरेंस से हर लोड ले। याद रखो बस अमरिंदर गिद्दा। कॉल 0491-999-555। शर्ता लागू।
1: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
2: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
1: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट गोल्ड लीफ
3: .com। चलदी दा नाम गड्डी आते सुनिया ही होना। ते तुहाडी गड्डी कोई भी होवे उनु चलाउन ले ऑल मेजर ब्रांड्स दे टायर्स अलॉय व्हील्स ले। याद रखो टायर फोर्स जिना को लॉग बुक सर्विसिंग मैकेनिकल रिपेयर्स इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप टायर फोर्स यूनिट 1 19-25 सुमर्टन रोड कैंपलफील्ड। कॉल 0390866655 और विजिट force.com.au।
4: टेंशन मेरी टेंशन
5: की होया
4: एथे इमिग्रेशन दे इन्ने पंगे ने यार मुकदे ही नहीं।
5: काका जी टेंशन छड्डो फोन चको कॉल करो वीवा इमिग्रेशन नु जिथे इमिग्रेशन एक्सपर्ट हरपाल सिंह बाजवा एम्प्लॉयर स्पॉन्सर पार्टनर या पेरेंट्स या वीजा स्किल्ड माइग्रेशन स्टूडेंट वीजा MRT या RRT अपील्स ते स्किल्स असेसमेंट्स दे माहिर बैठे ने। हुणे अपॉइंटमेंट ली कॉल करो 0410-530-530
4: या 90-77-97-33
5: या ईमेल info@vivaimmigration.com.au।
4: याद रखो 9077-9733।
5: Viva Immigration and Education Consultant।
4: हर कदम तुहाडे नाल।
6: Smith's Lane by Mowak Vich अपने भविष्य की शुरुआत करो। हुणे कदम चुको अते Smith's Lane दे चुने हुए लॉट्स दे सीमित समय लई मिलन वाले $30,000 तक दी लैंड रिबेट दा फायदा लवो। चुनवे योग लॉट्स दे हाउस एंड लैंड पैकेज बुक करन ते हिस्सा लै रहे बिल्डर्स वल्लों वाधू $15,000 डिस्काउंट मिल सकदा है। ए ऑफर 15 सितंबर 2026 नूं खतम है। अजे हे मौके ज्यादा देर नहीं रहंदे। होर जानकारी लई आज ही smithslane.mirvac.com ते जाओ। नियम शर्तां अते योग्यता दे मापदंड लागू हन। ऑफर 15 सितंबर 2026 नूं खत्म है।
0: किचन दा स्टाइल डल लगदा, बाथरूम वैनिटी सिंपल जिया। हुण टेंशन खत्म करो, आ गया ZJ स्टोन मेसन। तुहाडे घर नूं बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ वी पोर्सिलिन अते मार्बल नाल, जिथे एलीगेंस मिलदी है ड्यूरेबिलिटी नाल। हुण ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड मेल्टन।
7: तुसी सुन रहे हो इस प्रोग्राम दा रिपीट ब्रॉडकास्ट।
8: एक ते एक मेरी मेमोरी एकदम क्लिक हुई। एक ते इन्ने फनी सीगी ओ दीदी कि उन्होंने मतलब उन्होंने बिल्कुल प्योर पक्के एकदम कि कुछ वेजिटेरियन ते उन्होंने ना सिर च मेहंदी च अंडा लगवाना ते साडे घर आना ते मम्मी नु कहना आंटी सिर भी तुसी धोओ क्योंकि मैं ते छू नहीं सकदी। कुछ भी नहीं खांदे
7: पर हाथ ला लेंदे।
8: हाथ सानू बना के भी मम्मी दे ही देंदी सीगी लेकिन ते असी मम्मी नु कहना तुसी क्यों इदा झेलदे हो। फिर क्या होया कोई नहीं है कोई नहीं
7: बेचारी दे वाल लम्मे हो जाणगे।
8: हां मतलब वो भी मतलब पड़ोस का किन्ना सोहना कल्चर सी ना। हुण ते आपां सारे शहरां च या फ्लैट कल्चर आ गया इंडिया दे विच भी। हुण ओ चीजां किथे रही है
7: आ वेलो उहदे दिमाग च की चलदा होगा भी चलो जे मैं खादा मेरे अंदर गया ते फेर ही पाप आ पर जे मैं तोड़ के सिर चला लिया फिर कोई पाप नहीं।
8: कोई पाप नहीं एग्जैक्टली। असीं ते कहिंदे भी सीगे क्या की पखंड तुहाडा खा वे लो।
7: बंदा अपने आप नूं एक्सक्यूज दिंदा ना अपने आप नूं जस्टिफाई करदा असल च भी आ जो मैं कर रहा ਇੱਦਾਂ ਨਹੀਂ ਤੇ ਮੈਂ ਇੱਦਾਂ ਕਰ ਰਿਹਾ ਨਾ ਮੈਂ ਬਚ ਗਿਆ ਪਾਪ ਤੋਂ।
8: ਐਗਜ਼ੈਕਟਲੀ ਮੈਂ ਖਾਦਾ ਥੋੜੀ ਨਾ ਮੈਂ ਟੱਚ ਥੋੜੀ ਨਾ ਕੀਤਾ। ਹਾਂ ਹੁਣ ਸਿਰ ਚ ਲਗਾ ਲਿਆ ਟੱਚ ਨਹੀਂ ਕਰਨਾ।
7: ਕਿਸੇ ਨੂੰ ਵੀ ਕਿਤੇ ਵੀ ਕਿਤੇ ਅਹਿਸਾਸ ਹੋਵੇ ਵੀ ਆਹ ਪਾਪ ਆ ਫਿਰ ਉਹ ਕਰੇ ਹੀ ਨਾ। ਪਾਪ ਨੂੰ ਪਹਿਲਾਂ ਸਾਨੂੰ ਜਸਟੀਫਾਈ ਕਰਨਾ ਪੈਂਦਾ। ਪਹਿਲਾਂ ਪਾਪ ਨੂੰ ਆਪਾਂ ਘਰ ਲਿਆ ਕੇ ਨਵਾ ਧਵਾ ਕੇ ਉਹਦੀ ਜਾਮਤ ਕਰਕੇ ਫਿਰ ਉਹਨੂੰ ਆਪਾਂ ਸੋਹਣੇ ਕੱਪੜੇ ਪਵਾ ਕੇ ਪੁੰਨ ਵਰਗਾ ਬਣਾ ਕੇ ਫਿਰ ਅਸੀਂ ਕਹਿੰਦੇ ਹੁਣ ਸਾਡਾ
8: ਅਸੀਂ ਹੱਸਣਾ ਅਸੀਂ ਕਹਿਣਾ ਅੱਛਾ ਹੁਣ ਤੁਹਾਡੇ ਮਤਲਬ ਸਾਹ ਮਤਲਬ ਤੁਸੀਂ ਸਿਰ ਚ ਅੰਡਾ ਲਾਇਆ ਤੁਹਾਡੇ ਸਾਹ ਚ ਵੀ ਤੇ ਜਾ ਰਿਹਾ ਉਹਦੀ ਸਮੈਲ ਤੁਹਾਡੇ ਅੰਦਰ ਜਾ ਰਹੀ ਇਨਡਾਇਰੈਕਟਲੀ ਤੁਸੀਂ ਖਾ ਰਹੇ ਹੋ ਅਸੀਂ ਬੜਾ ਛੇੜਨਾ ਉਹਨਾਂ ਨੂੰ ਮੰਮੀ ਨੇ ਕਿਹਾ ਨਾ ਛੇੜਾ ਕਰੋ ਨਾ ਛੇੜਾ ਕਰੋ
7: ਪਰ ਖਾਣ ਦਾ ਉਹ ਥੋੜੀ ਕਨਸੈਪਟ ਜਿਹਾ ਖਾਣ ਦਾ ਤੇ ਇਹ ਆ ਵੀ ਕਿਸੇ ਜੀ ਦੀ ਮੌਤ
8: ਹਾਂ ਨਹੀਂ ਨਹੀਂ ਉਹਨਾਂ ਨੂੰ ਛੇੜਨਾ ਅਸੀਂ ਮਤਲਬ ਉਹਨਾਂ ਨੂੰ
7: ਤੇ ਉਹ ਤੇ ਸਿਰ ਚ ਲਾਇਆ ਵੀ ਹੋਗੀ ਉਹ ਤੇ ਤੁਹਾਡੇ ਹੱਥੋਂ ਡਿੱਗ ਟੁੱਟ ਗਿਆ ਤਾਂ ਵੀ ਹੋਗੀ
8: ਐਗਜੈਕਟਲੀ
7: ਉਹ ਤੇ ਹੋਈ ਗਈ ਆ ਚਲੋ ਖੈਰ ਆਪਾਂ ਵਾਪਸ ਆਉਂਦੇ ਹਾਂ ਆਪਣੀ ਗੱਲਬਾਤ ਦੇ ਉੱਤੇ
8: ਬ੍ਰੇਕਫਾਸਟ
7: ਹਾਂ ਬ੍ਰੇਕਫਾਸਟ ਤੱਕ ਪਾਉਂਦੇ ਹਾਂ ਵੀ ਆਪਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਡੀਆਂ ਖਾਣ ਪੀਣ ਦੀਆਂ ਚੇਂਜ ਹੋਈਆਂ ਨੇ ਤਾਂ ਆਪਾਂ ਫਿਲਹਾਲ ਬ੍ਰੇਕਫਾਸਟ ਉੱਤੇ ਗੱਲ ਕਰ ਰਹੇ ਸੀ ਜਿਹਦੇ ਵਿੱਚ ਕਿ ਹੋਰ ਇਸ ਤੋਂ ਇਲਾਵਾ ਕੀ ਆ ਸਾਡੇ
8: ਅੱਜ ਕੱਲ੍ਹ ਪਰੌਂਠੇ ਨੂੰ ਵਾਕਈ ਸਾਊਥ ਇੰਡੀਅਨ ਜਾਂ ਚੀਲੇ ਇਹਨਾਂ ਨੇ ਤੇ ਡੋਮੀਨੇਟ ਕਰਤਾ ਪੈਨਕੇਕਸ
7: ਹਾਂ ਪੈਨਕੇਕਸ ਆ ਗਏ ਹਾਂ ਇੱਥੋਂ ਦੇ ਹਿਸਾਬ ਦੇ ਨਾਲ
8: ਸੀਰੀਅਲ
7: ਫਿਰ ਹਾਂਜੀ ਤੁਹਾਡੇ ਆਪਣਾ ਦਲੀਆ ਦਲੀਆ ਪਹਿਲਾਂ ਵੀ ਹੈਗਾ ਸੀ ਪਰ ਹੁਣ ਜਿਹੜਾ ਲੂਣ ਵਾਲਾ ਵਾ ਇਹ ਨਹੀਂ ਮੈਂ ਕਦੀ ਖਾਧਾ ਨਿੱਕੇ ਹੁੰਦੇ
8: ਉਹ ਸਾਡੇ ਤੇ ਬਹੁਤ ਬਣਦਾ ਹੁੰਦਾ
7: ਸੀ ਸਾਡੇ ਦੁੱਧ ਵਾਲਾ ਹੀ
8: ਉਹਦਾ ਉਹ ਮਿੱਠਾ ਵਾਲਾ ਜਿਹੜਾ ਹੁੰਦਾ ਉਹ ਹਮੇਸ਼ਾ ਮੇਰੇ ਘਰੇ ਮਤਲਬ ਮੈਂ ਸ਼ੁਰੂ ਤੋਂ ਹੀ ਦੇਖਿਆ ਇਹ ਤੇ ਮੈਂ ਕਹਿ ਸਕਦੀ ਹਾਂ ਬਚਪਨ ਤੋਂ
7: ਕਿਹੜਾ ਲੂਣ ਵਾਲਾ
8: ਹਾਂ ਜਿਵੇਂ ਆਪਾਂ ਪੁਲਾਵ ਬਣਾਉਂਦੇ ਹਾਂ ਸਾਰੀ ਸਬਜ਼ੀਆਂ ਪਾ ਕੇ ਤੇ ਕਈ ਵਾਰੀ ਚੌਲ ਬਣਾ ਲੈਣੇ ਕਈ ਵਾਰੀ ਦਲੀਆ ਉਹ ਦਾਲ ਨਾਲ ਵੀ ਖਾਧਾ ਸੀ ਦਾਲ ਦਲੀਆ ਤੇ ਉਹ ਐਵੇਂ ਪੂਰਾ ਪੁਲਾਵ ਸਟਾਈਲ ਦੇ ਵਿੱਚ
7: ਨਹੀਂ ਸਰ ਮੈਂ ਆਹ ਜਿਹੜਾ ਵਾ ਤੁਹਾਡਾ ਲੂਣ ਵਾਲਾ ਉਹ ਨਹੀਂ ਬਚਪਨ ਚ ਵੇਖਿਆ ਮੈਂ ਜਿੱਥੋਂ ਤੱਕ ਮੈਨੂੰ ਯਾਦ ਆ ਉਹ ਦੁੱਧ ਵਾਲਾ ਹੀ ਹੁੰਦਾ ਹੈ ਹਨਾ ਫਿਰ ਉਹ ਦੂਸਰੀ ਸਾਬੂ ਦਾਣੇ ਵਾਲੀ ਜਿਹੜੀ ਖਿਚੜੀ ਉਹ ਵੀ ਦੁੱਧ ਵਾਲੀ ਹੁੰਦੀ ਸੀ ਉਹ ਵੀ ਹੁਣ ਆਪਾਂ
8: ਖੀਰ ਖਾਧੀ ਹੋਣੀ ਤੁਸੀਂ
7: ਹਾਂਜੀ
8: ਸਾਬੂਦਾਨੇ ਦੀ ਖੀਰ
7: ਹਾਂ ਖੀਰ ਹੁਣ ਉਹ ਖਿਚੜੀ ਖੁਚੜੀ ਜੀ ਉਹਦਾ ਵੀ ਬਥੇਰਾ ਕੁਝ ਬਣਨ ਲੱਗ ਪਿਆ
8: ਖਿਚੜੀ ਤੇ ਮੈਂ ਸ਼ੁਰੂ ਤੋਂ ਹੀ ਹੈ ਮੇਰੀ ਲਾਈਫ ਚ ਕਿਉਂਕਿ ਸਾਬੂਦਾਨਾ ਖਿਚੜੀ ਕਿਉਂਕਿ ਉਸ ਪਾਸੇ ਸਾਡੇ ਰਾਜਸਥਾਨ ਚ ਵਰਤ ਬਹੁਤ ਰੱਖਦੇ ਤੇ ਵਰਤ ਦੇ ਵਿੱਚ ਖਿਚੜੀ ਖਾਂਦੇ ਆ ਤੇ ਜਦੋਂ ਆਂਢ ਗੁਆਂਢ ਚ ਬਣਨੀ ਸਾਨੂੰ ਵੀ ਮਿਲ ਜਾਣੀ ਕਈ ਚੀਜ਼ਾਂ ਇੱਦਾਂ ਹੈ ਹਨਾ ਕਲਚਰਲ ਮਤਲਬ
7: ਫਿਰ ਇੱਕ ਜਿਹੜੀ ਚਲੋ ਉੱਥੇ ਸ਼ੁਰੂ ਹੋ ਗਿਆ ਸੀ ਪਰ ਉੱਥੇ ਵਾਰਾ ਨਹੀਂ ਖਾਂਦਾ ਪੋਹਾ ਵਗੈਰਾ ਉਹ ਸਾਰਾ ਸਾਊਥ ਵਾਲਾ ਆ ਗਿਆ ਚਲੋ ਪਰ ਆਹ ਜਿਹੜੀ ਸੀਰੀਅਲਸ ਵਗੈਰਾ ਅੱਜ ਕੱਲ੍ਹ ਇਹ ਬਹੁਤ ਹਾਵੀ ਨੇ ਹਨਾ ਹੁਣ ਦੀ ਜਿਹੜੀ ਸਾਡੀ ਡਾਇਟ ਹੈ ਉਹਦੇ ਵਿੱਚ ਉਹ ਬਹੁਤ ਹੈ
8: ਓਟਸ
7: ਹਾਂ ਓਟਸ ਉਹ ਹਾਂ ਬਿਲਕੁਲ ਓਟਸ ਫਿਰ ਆਪਣੇ ਤੁਹਾਡੇ ਆ ਅਲੱਗ ਅਲੱਗ ਤਰ੍ਹਾਂ ਦੇ ਸੀਰੀਅਲ ਆਪਣੇ ਤੁਹਾਨੂੰ ਯਾਦ ਹੋਣਾ ਕੌਰਨਫਲੇਕਸ ਆ ਗਿਆ ਸੀ ਸਾਡੇ ਟਾਈਮ ਪਰ ਉਹ ਮਹਿੰਗਾ ਬਹੁਤ ਹੀ
8: ਕੌਰਨਫਲੇਕਸ ਦਾ ਇੱਕ ਵਾਰੀ ਮਤਲਬ ਮੈਂ ਮਤਲਬ ਉਹਦੀ ਮਾਰਕੀਟ ਰਿਸਰਚ ਦੇ ਬਾਰੇ ਪੜ੍ਹ ਰਹੀ ਸੀ ਬਹੁਤ ਪਹਿਲਾਂ ਦੀ ਗੱਲ ਹੈ ਉਹ ਜਦੋਂ ਮਤਲਬ ਇੱਥੇ ਦੇ ਇੰਗਲਿਸ਼ ਕੰਟਰੀਜ਼ 'ਚ ਤਾਂ ਸ਼ੁਰੂ ਤੋਂ ਤੁਹਾਨੂੰ ਪਤਾ ਹੈ ਕਿ ਕੌਰਨਫਲੇਕਸ ਸੀਗਾ ਹੀ ਹੈ ਨਾ ਇਹਨਾਂ ਦੇ ਜੇ ਆਪਾਂ ਪੁਰਾਣੀ ਫਿਲਮਾਂ ਵੀ ਵੇਖੀਏ ਹਾਲੀਵੁੱਡ ਵਾਲੇ ਉਹਨਾਂ ਦੇ ਔਰੇਂਜ ਜੂਸ ਅਤੇ ਕੌਰਨਫਲੇਕਸ ਪਿਆ ਹੁੰਦਾ ਸੀਗਾ ਉਹਨਾਂ ਦੇ ਬ੍ਰੇਕਫਾਸਟ 'ਚ ਜਦੋਂ ਇੰਡੀਆ ਲਾਂਚ ਇਹਨਾਂ ਨੇ ਕੀਤਾ ਨਾ ਬੜੇ ਜ਼ਿਆਦਾ ਮਤਲਬ ਹੱਲਾ ਸ਼ੇਰ ਬੜਾ ਇਹਨਾਂ ਨੂੰ ਉਤਸ਼ਾਹ ਸੀਗਾ ਕਿ
7: ਵੱਡੀ ਮਾਰਕੀਟ ਆ ਚੱਲੂਗਾ
8: ਮਤਲਬ ਇੱਥੇ ਚੱਲ ਜਾਣੀ ਪਰ ਬਹੁਤ ਹੀ ਭੈਂਕਰ ਤਰੀਕੇ ਨਾਲ ਫਲੋਪ ਹੋਇਆ ਸੀਗਾ ਕਿਉਂਕਿ ਉਹਦਾ ਰੀਜ਼ਨ ਸੀਗਾ ਆਪਾਂ ਜਿਹੜੇ ਆਪਣਾ ਕਲਚਰ ਹੈ ਇੰਡੀਅਨ ਸਪੈਸੀਫਿਕਲੀ ਆਪਾਂ ਠੰਡੀ ਚੀਜ਼ਾਂ ਨਹੀਂ ਖਾਂਦੇ ਸਵੇਰੇ ਸਵੇਰੇ ਭਾਵੇਂ ਠੰਡਾ ਦੁੱਧ ਹੋਏ ਭਾਵੇਂ ਕੋਈ ਵੀ ਚੀਜ਼ ਕਹਿ ਲਓ ਆਪਾਂ ਓਟਸ ਨੂੰ ਵੀ ਇਹ ਨਾ ਗਰਮ ਮਤਲਬ ਉਹੀ ਵਾਲਾ ਖਾਣਾ ਓਵਰਨਾਈਟ ਓਟਸ ਇੰਨਾ ਜ਼ਿਆਦਾ ਨਹੀਂ ਆਪਾਂ ਨੂੰ ਸਵਾਦ ਆ ਕਿ ਗਲੇ ਲਈ ਵਧੀਆ ਨਹੀਂ ਹੈ ਸਰ ਮਤਲਬ ਸਰੀਰ ਲਈ ਵਧੀਆ ਨਹੀਂ ਹੈ ਠੰਡੀ ਚੀਜ਼ਾਂ ਈਵਨ ਦੁੱਧ ਵੀ ਆਪਾਂ ਕੋਸਾ ਕੋਸਾ ਕੁਨਕੁਨਾ ਕਰਕੇ ਪੀਂਦੇ ਹਾਂ ਠੰਡਾ ਦੁੱਧ ਸਵੇਰੇ ਸਵੇਰੇ ਕਿਹੜਾ ਪੀਂਦਾ ਹੈ ਨਾ ਤੇ ਉਹ ਚੀਜ਼ ਜਦੋਂ ਆਈ ਇਹਨਾਂ ਨੇ ਲਾਂਚ ਕੀਤਾ ਠੰਡਾ ਠੰਡੇ ਦੁੱਧ ਨਾਲ ਬ੍ਰੈਕਫਾਸਟ ਦੇ ਵਿੱਚ ਇਹ ਕਹਿੰਦੇ ਕਿ ਇੱਥੇ ਤਾਂ ਐਕਸੈਪਟੈਂਸ ਹੀ ਨਹੀਂ ਮਿਲੀ ਬੜੇ ਤਰੀਕੇ ਨਾਲ ਉਹਨਾਂ ਨੇ ਟਰਾਈ ਕਰ ਲਿਆ ਬੜੇ ਕਮਰਸ਼ੀਅਲਸ ਵੀ ਬਣਾ ਲਏ ਸੈਲੀਬ੍ਰਿਟੀਜ਼ ਵੀ ਲਿਆ ਬਟ ਉਹ ਮਾਰਕੀਟ ਦੇ ਵਿੱਚ ਨਹੀਂ ਪਸੰਦ ਕੀਤਾ ਗਿਆ ਕਿਸੇ ਨੂੰ ਵੀ ਨਹੀਂ ਵਧੀਆ ਲੱਗਿਆ ਕਿ ਇਹ ਕੀ ਠੰਡਾ ਦੁੱਧ ਤੇ ਹੈ ਨਾ ਛੱਲੀਆਂ ਦੇ ਇਹ ਚੀੜੇ ਜਿਹੇ ਹੈ ਨਾ ਕੀ ਕਹਿੰਦੇ ਆ ਚਿੱਬੀ ਤੇ ਫਿਰ ਇਹਨਾਂ ਨੇ ਰਿਸਰਚ ਕੀਤੀ ਫਿਰ ਇਹਨਾਂ ਨੇ ਕਿਹਾ ਕਿ ਕੀ ਖਾਂਦੇ ਨੇ ਤੇ ਓਬਵੀਅਸਲੀ ਪਰੌਂਠਾ ਵਾਸ ਵਿਨਰ ਹੈ ਨਾ ਪਰੌਂਠਾ ਤੇ ਹਰ ਇੱਕ ਚੀਜ਼ ਦੇ ਵਿੱਚ ਆ ਰਹੇ ਸੀ ਚਾਹ ਪਰੌਂਠਾ ਗਰਮ ਦੁੱਧ ਪਰੌਂਠਾ ਕਿਤੇ ਵੀ ਇਹ ਨਹੀਂ ਸੀਗਾ ਕਿ ਮਿਲਕ ਸ਼ੇਕ ਜਾਂ ਫਿਰ ਲੱਸੀ ਸਵੇਰੇ ਸਵੇਰੇ ਤੇ ਐਟਲੀਸਟ ਨਹੀਂ ਸੀਗੀ ਠੰਡੀ ਚੀਜ਼ਾਂ ਫਿਰ ਮਾਰਕੀਟ ਨੇ ਕਿਹਾ ਕਿ ਜੇ ਕੌਰਨਫਲੇਕਸ ਨੂੰ ਪਾਉਣਾ ਵੀ ਹੈ ਨਾ ਉਹਨੂੰ ਫਿਰ ਆਪਾਂ ਇਸ ਤਰੀਕੇ ਨਾਲ ਕਰਦੇ ਹਾਂ ਕਿ ਗਰਮ ਦੁੱਧ ਨਾਲ ਲਓ ਉਹਦੇ 'ਚ ਫਿਰ ਉਹਨਾਂ ਨੇ ਨਟਸ ਪਾਤੇ ਉਹਨਾਂ ਨੇ ਫਰੂਟਸ ਪਾਤੇ ਫਿਰ ਵੀ ਮੈਂ ਕਹਿੰਦੀ ਹਾਂ ਫਿਰ ਵੀ ਪਰੌਂਠੇ ਨੂੰ ਸਵੈਪ ਤਾਂ ਨਹੀਂ ਕਰ ਪਾਇਆ ਉਹ ਬਿਲਕੁਲ ਵੀ
7: ਨਹੀਂ ਕਰ ਪਾਇਆ ਕਿਉਂਕਿ ਚਲੋ ਮੈਨੂੰ ਤਾਂ ਆਪਣਾ ਹਲਕਾ ਜਿਹਾ ਯਾਦ ਹੈ ਵੀ ਇੱਕ ਉਹ ਕਰੇਜ਼ ਜਿਹਾ ਜਿਹੜਾ ਉਹ ਜ਼ਰੂਰ ਹੁੰਦਾ ਸੀ ਵੀ ਹਾਂ ਟੀ ਵੀ 'ਚ ਆਉਂਦੀ ਐਡ ਟੀ ਵੀ 'ਚ ਆਉਂਦੀ ਉਹ ਇੱਕ ਅੱਧੀ ਵਾਰੀ ਕਿਤੇ ਟਰਾਈ ਵੀ ਕੀਤਾ ਤਾਂ ਐਵੇਂ ਕਿਉਂਕਿ ਇੱਕਦਮ ਨਹੀਂ ਤੁਹਾਡੇ ਟੇਸਟ ਉਹ ਵਾਲੇ ਚੜ੍ਹਦੇ ਤੁਹਾਡੀ ਜ਼ਬਾਨ 'ਤੇ ਨਾਲੇ ਦੂਸਰੀ ਗੱਲ ਇਹ ਆ ਵੀ ਇਹੋ ਜਿਹੀਆਂ ਚੀਜ਼ਾਂ ਵਾਰਾ ਵੀ ਨਹੀਂ ਖਾਂਦੀਆਂ ਠੀਕ ਆ ਉਹ ਸ਼ਹਿਰਾਂ ਸ਼ੁਰੂਆਂ 'ਚ ਕਿਤੇ ਚੱਲ ਗਿਆ ਤਾਂ ਚੱਲ ਗਿਆ ਇਸ ਤੋਂ ਇਲਾਵਾ ਜਿਹੜਾ ਹੁਣ ਸਾਡਾ ਵੱਡਾ ਫਰਕ ਪਿਆ ਵਾ ਉਹ ਪਿਆ ਵਾ ਸਾਡਾ ਸਮੂਦੀ ਵਗੈਰਾ ਦਾ ਹੈ ਨਾ ਆਪਾਂ ਸਵੇਰੇ ਸਵੇਰੇ ਇਹੋ ਜਿਹਾ ਕਿੱਥੇ ਹੁੰਦਾ ਸੀ ਸਾਡੇ ਵੀ ਆਪਾਂ ਉੱਥੇ ਸਮੂਦੀ ਬਣਾ ਕੇ ਪੀਣੀ ਆ ਉੱਥੇ ਉਹ ਚੀਜ਼ਾਂ ਬਿਲਕੁਲ ਨਹੀਂ ਹੈਗੀਆਂ ਸੋ ਇਹ ਵੱਡੇ ਫਰਕ ਨੇ, ਜਾਂ ਫਿਰ ਆਪਾਂ ਹੁਣ ਆਪਣੇ ਦੂਸਰੇ ਇੰਗਲਿਸ਼ ਬ੍ਰੇਕਫਾਸਟ ਵਗੈਰਾ ਜਾਂ ਇੱਦਾਂ ਦੀਆਂ ਚੀਜ਼ਾਂ, ਹੈਸ਼ ਬਰਾਊਨ ਵਗੈਰਾ, ਹੈ ਨਾ, ਉਹ ਸਾਰੀਆਂ ਚੀਜ਼ਾਂ, ਹਾਂ, ਉਹ ਸਾਡੇ ਸਲਾਮੀ ਸਲੂਮੀ ਦਿਸ ਦੈਟ ਜੋ ਵੀ ਉਹ ਸਾਰਾ ਕੁਛ ਜਿਹੜਾ ਉਹ ਹੁਣ ਸਾਡੇ ਉਹਦੇ ਵਿੱਚ ਆ ਗਿਆ। ਹੁਣ ਤਾਂ ਮੈਂ ਵੇਖਣਾ ਕਈ ਸਵੇਰੇ ਸਵੇਰੇ ਬ੍ਰੇਕਫਾਸਟ ਦੇ ਵਿੱਚ ਹੀ ਪੀਜ਼ਾ ਜਿਹਾ ਬਣਾ ਕੇ ਖਾਣ ਦਿੰਦੇ, ਬਰਗਰ ਆ ਗਏ, ਬ੍ਰੇਕਫਾਸਟ ਬਰਗਰ ਆ ਗਏ, ਹੁਣ ਤਾਂ ਬਥੇਰਾ ਕੁਛ, ਹੁਣ ਤਾਂ ਤੁਸੀਂ ਮਤਲਬ ਬਸ ਉਹੀ, ਹਾਂ ਉਹੀ ਗੱਲ ਹੈ, ਤੁਸੀਂ ਆਪਣੇ ਆਪ ਨੂੰ, ਹਾਂ ਵਾਫਲਸ, ਤੁਸੀਂ ਆਪਣੇ ਆਪ ਨੂੰ ਇੱਕ ਉਹ ਦਿਓ ਸਹੀ। ਹਾਂ, ਫਿਰ ਇਸ ਤੋਂ ਇਲਾਵਾ ਤੁਹਾਡੇ ਆ ਗਈਆਂ ਪੁਡਿੰਗਸ, ਚੀਆ ਪੁਡਿੰਗ ਆ ਗਈ, ਫਿਰ ਜਿੱਦਾਂ ਤੁਸੀਂ ਉਹ ਪਹਿਲਾਂ ਗੱਲ ਕੀਤੀ ਸੀ ਕਿ ਉਹ
8: ਓਵਰਨਾਈਟ ਓਟਸ,
7: ਹਾਂ ਓਟਸ ਆ ਗਏ, ਫਿਰ ਤੁਹਾਡੇ
8: ਡੇਟ ਪੁਡਿੰਗ ਵੀ ਬਹੁਤ ਚੱਲਦੀ ਹੈ,
7: ਹਾਂ ਡੇਟ, ਸੋ ਤਰ੍ਹਾਂ ਤਰ੍ਹਾਂ ਦੀਆਂ ਉਹ ਤੁਹਾਡੀਆਂ ਆ ਗਈਆਂ। ਅਤੇ ਹੁਣ ਉਹ ਬੱਚਿਆਂ ਦਾ ਮੈਂ ਵੇਖਣਾ ਮੈਂ ਇੱਕ ਹੋਰ ਅੱਜ ਕੱਲ੍ਹ ਉਹ ਪਤਾ ਨਹੀਂ ਕੋਈ ਜੈਲੀ ਜੀ ਟਾਈਪ, ਇੱਕ ਹੋਰ ਉਹ ਕੈਫਿਆਂ 'ਤੇ ਪਿਆ ਹੁੰਦਾ, ਉਹ ਜੈਲੀ ਜੀ ਟਾਈਪ ਕੱਪ ਜੇ ਇਹਦੇ ਵਿੱਚ ਪਾ ਕੇ ਰੱਖਿਆ ਹੁੰਦਾ ਵਾ, ਉਹ ਸਵੇਰੇ ਸਵੇਰੇ ਉਹ ਵੀ ਖਾਣ ਡੇ ਹੁੰਦੇ ਕਈ ਨਿਆਣੇ, ਮੈਂ ਵੇਖਣਾ ਵਾ ਆਪਣੇ ਤਾਂ ਘੱਟ ਹੀ ਹੈ ਸ਼ਾਇਦ, ਪਤਾ ਨਹੀਂ
8: ਜੈਲੀ ਕੱਪ ਜੇ,
7: ਹਾਂ ਉਹ ਗੋਰਿਆਂ ਦੇ 'ਤੇ ਉਹ ਖਾਣ ਡੇ ਹੁੰਦੇ ਸਵੇਰੇ ਸਵੇਰੇ ਲੈ ਕੇ। ਸੋ ਹੁਣ ਤਾਂ ਬਹੁਤ ਕੁਛ ਆ ਗਿਆ, ਹੁਣ ਤਾਂ ਮਤਲਬ ਦੁਨੀਆਂ ਜਾਣ ਦੀ ਚੀਜ਼, ਮਤਲਬ ਇੰਨੀਆਂ ਕੁ ਜ਼ਿਆਦੀਆਂ ਵਰਾਇਟੀਆਂ, ਅਤੇ ਇੰਨੀਆਂ ਸਾਰੀਆਂ ਵਰਾਇਟੀਆਂ ਦੇ ਵਿੱਚ ਆਪਾਂ ਉੱਖੜੇ ਜੇ ਪਏ ਹਾਂ, ਸਮਝ ਨਹੀਂ ਆਉਂਦੀ ਤੁਸੀਂ ਕੀ ਖਾਓ ਕੀ ਤੁਸੀਂ ਨਾ ਖਾਓ। ਹੁਣ ਪਹਿਲੀ ਜੇ ਆਪਾਂ ਖਾਣ ਪੀਣ ਦੇ ਵਿੱਚ ਜੇ ਆਪਾਂ ਵੇਖਣਾ, ਤਾਂ ਫੋਰ ਐਗਜ਼ਾਮਪਲ ਪਹਿਲੀਆਂ ਦੇ ਵਿੱਚ ਇਹ ਥੋੜ੍ਹੀ ਆ ਵੀ ਸਾਡੇ ਕੋਲ ਫਰੂਟ, ਪਹਿਲੀ ਗੱਲ ਤਾਂ ਨੋ ਡਾਊਟ ਇੰਨੀ ਵਰਾਇਟੀ ਨਹੀਂ ਹੈਗੀ ਫਰੂਟ ਦੀ,
8: ਫਰੂਟ ਦੀ ਵੀ ਨਹੀਂ ਸੀਗੀ ਐਗਜ਼ੈਕਟਲੀ
7: ਸਾਡੇ ਕੋਲ, ਕਰਕਰਾ ਕੇ
8: ਸੇਬ ਸੰਤਰਾ,
7: ਵੇਖੋ ਕੇਲਾ ਆਲ ਟਾਈਮ, ਉਹ ਵੀ ਡਿਪੈਂਡ ਕਰਦਾ ਜਦੋਂ ਤੁਸੀਂ ਗਏ ਤੁਸੀਂ ਲੈਣ ਦੇ, ਅਤੇ ਉਦੋਂ ਹੀ ਖਤਮ ਹੋ ਜਾਂਦੇ ਹੁੰਦੇ, ਇਹ ਥੋੜ੍ਹੀ ਆ ਵੀ ਤੁਹਾਡੀ ਰਸੋਈ ਦੇ ਉੱਤੇ ਸ਼ਿਕੂ ਜਿਹਾ ਸੱਜਿਆ ਪਿਆ ਰਹਿੰਦਾ ਹੁੰਦਾ ਸੀ ਕਿ ਹੈ ਨਾ ਵੀ ਵਨ ਡੇ ਇਨ ਵਨ ਬਨਾਨਾ ਏ ਡੇ, ਹੈ ਨਾ, ਉਹ ਥੋੜ੍ਹੀ ਉਹ ਥੋੜ੍ਹੀ ਹੀ ਕੰਮ। ਫਿਰ ਤੁਹਾਡਾ ਸੇਬ ਵੀ ਸੀਜ਼ਨਲ, ਠੀਕ ਆ, ਤੁਹਾਡੇ ਲਗਭਗ ਹਰ ਇੱਕ ਚੀਜ਼, ਹਾਂ ਹਰ ਇੱਕ ਚੀਜ਼ ਸੀਜ਼ਨਲ ਹੀ,
8: ਮੌਸਮ ਦੇ,
7: ਹਾਂ ਅੰਬ ਵੀ ਆਉਂਦਾ ਸੀ ਅਤੇ ਉਹ ਵੀ ਤੁਸੀਂ ਸੀਜ਼ਨਲ ਹੀ ਖਾਂਦੇ ਹੋ, ਅਤੇ ਫਿਰ ਤੁਹਾਡੀਆਂ ਜਿਹੜੀਆਂ ਖਰਬੂਜੇ ਵਗੈਰਾ ਦਵਾਣੇ ਦੁਵਾਣੇ, ਫਿਰ ਇਹ ਸਾਰਾ ਕੁਛ ਜਿਹੜਾ ਸੀਜ਼ਨਲ ਹੀ, ਇਹ ਨਹੀਂ ਵੀ ਹੁਣ ਤਾਂ ਆਪਾਂ ਵੇਖਦੇ ਹਾਂ ਵੀ ਜਦੋਂ ਮਰਜ਼ੀ ਲੈ ਲਓ,
8: ਜਦੋਂ ਮਰਜ਼ੀ ਜੋ ਚੀਜ਼ ਲੈ ਲਓ। ਈਵਨ ਜਿਵੇਂ ਹੁਣ ਅੱਜ ਆਪਾਂ ਰੁੱਖਾਂ ਦੀ ਗੱਲ ਕਰ ਰਹੇ ਸੀ, ਚਾਨਣ ਦੀ ਗੱਲ ਕਰ ਰਹੇ ਸੀ, ਫਰੂਟ ਵੀ ਤੁਹਾਨੂੰ ਇੱਕ ਆਈਡੀਆ ਦਿੰਦਾ ਸੀਗਾ ਕਿ ਹਾਂ ਹੁਣ ਮੌਸਮ ਬਦਲ ਗਿਆ, ਹੈ ਨਾ, ਬਾਜ਼ਾਰਾਂ 'ਚ ਅੰਬ ਵਿਕਣ ਲੱਗ ਗਏ ਕਿ ਗਰਮੀਆਂ ਸ਼ੁਰੂ ਹੋ ਗਈ, ਜਾਂ ਫਿਰ ਸਟ੍ਰਾਬੇਰੀ ਤਾਂ ਮੈਨੂੰ ਲੱਗਦਾ ਬਹੁਤ ਬਾਅਦ 'ਚ ਆਈ ਹੈ ਨਾ, ਸਟ੍ਰਾਬੇਰੀ
7: ਮੈਂ ਤਾਂ ਵੇਖੀ ਇੱਥੇ ਆ ਗਿਆ,
8: ਅੱਛਾ ਓਕੇ,
7: ਮੈਨੂੰ ਨਹੀਂ ਉੱਥੇ ਜਿਹੜੀ ਸਟ੍ਰਾਬੇਰੀ ਆ ਉਹ ਲੀਚੀ ਦਾ ਅੰਗਰੇਜ਼ੀ ਨਾਂ ਆ,
8: ਲੱਗਦੀ ਦੇਖੀ
7: ਓਦਾਂ ਦੀ ਥੋੜੀ ਲੱਗਦੀ,
8: ਪਰ ਉਹਦਾ ਜਿਹੜਾ ਮਤਲਬ ਲੀਚੀ ਦਾ ਜਿਹੜਾ ਸ਼ੈਲ ਜਿਹਾ ਹੁੰਦਾ, ਜਿਹੜਾ ਛਿਲਕਾ ਹੁੰਦਾ, ਉਹ ਦੂਰੋਂ ਦੇਖੋ ਤੇ ਸਟ੍ਰਾਬੇਰੀ ਵਰਗਾ ਹੀ ਛੇਤ ਵਰਗਾ ਹੀ ਹੁੰਦਾ,
7: ਅੰਗਰੇਜ਼ੀ ਨਾ ਪਰ ਬਾਅਦ ਵਿੱਚ ਕੁਛ ਹੋਰ ਹੀ ਨਿਕਲਿਆ ਵਿੱਚੋਂ, ਇੱਦਾਂ ਦੇ ਬੜੇ ਸਾਰੇ ਤੁਹਾਨੂੰ ਨਵੇਂ ਇੱਥੇ ਆ ਕੇ ਪਤਾ ਲੱਗੀਆਂ ਚੀਜ਼ਾਂ। ਆ ਹੁਣ ਆ ਜਿਹੜੀਆਂ ਤੁਹਾਡੀਆਂ ਨੇ ਬੈਰੀਜ਼ ਵਗੈਰਾ ਵੀ,
8: ਡਰੈਗਨ ਫਰੂਟ ਇੱਥੇ ਆ ਕੇ ਖਾਂਦਾ, ਡਰੈਗਨ ਫਰੂਟ,
7: ਹਾਂ ਡਰੈਗਨ ਫਰੂਟ ਇੱਥੇ ਆ ਖਾਂਦਾ, ਫਿਰ ਹਾਲਾਂਕਿ ਉੱਥੇ ਸ਼ੁਰੂ ਹੋ ਗਿਆ ਹੋਊਗਾ ਸ਼ਾਇਦ, ਪਰ ਹੋਊਗਾ ਕਿਤੇ ਸ਼ਹਿਰਾਂ ਸ਼ੁਰੂਆਂ 'ਚ, ਚਲੋ ਆਪਾਂ ਉਹਨੇ, ਹਾਂ ਕੀਵੀ ਜ਼ਰੂਰ ਥੋੜ੍ਹੀ ਪਹਿਲਾਂ ਆ ਗਿਆ
8: ਸੀਗਾ,
7: ਉਹ ਪਹਿਲਾਂ ਆ ਗਈ ਸੀ, ਹਾਂ ਡਰੈਗਨ ਤੁਸੀਂ ਸਹੀ ਹੋ, ਡਰੈਗਨ ਨਹੀਂ ਉੱਥੇ ਕਦੀ ਵੇਖਿਆ। ਫਿਰ ਤੁਹਾਡਾ ਉਹ ਜਿਹੜਾ ਬੈਰੀਜ਼ ਦੇ ਨਾਂ ਦੇ ਉੱਤੇ ਸਾਡੇ ਕੋਲ ਸਿਰਫ ਉਹ ਹੁੰਦੀਆਂ ਸੀ ਕੀ ਆਪਾਂ ਨੂੰ ਗੋਲਾਂ, ਤੂਤ ਦੀਆਂ ਗੋਲਾਂ,
8: ਹਾਂ ਇਹ ਉਹ ਜਿਹੜੀ ਬਲੈਕ ਬਲੈਕ ਜੀ ਹੁੰਦੀ, ਉਹੀ ਕਹਿੰਦੇ ਨਾ ਤੁਸੀਂ ਸ਼ਹਿਤੂਤ, ਸ਼ਹਿਤੂਤ,
7: ਹਾਂ ਸ਼ਹਿਤੂਤ ਦੀ ਬਲੈਕ ਨਹੀਂ, ਰੈੱਡ ਹੀ ਹੁੰਦੀਆਂ ਸੀ, ਹੋ ਸਕਦਾ ਬਲੈਕ ਵੀ ਕੋਈ ਹੋਵੇ ਕਿਸਮ, ਹੈ ਨਾ, ਪਰ ਰੈੱਡ ਹੀ ਹੁੰਦੀਆਂ ਸੀ, ਪਰ ਉਹ ਮਿੱਠੀਆਂ ਹੁੰਦੀਆਂ ਸੀ ਉਹ ਵਾਲੀਆਂ, ਇੱਥੇ ਅਤੇ ਖੱਟੀਆਂ ਖੱਟੀਆਂ ਹੁੰਦੀਆਂ ਨਾ ਆਪਣੇ, ਤੁਹਾਨੂੰ ਯਾਦ ਹੋਊਗਾ ਬਹੁਤ ਸਵਾਦ, ਪਰ ਉਹ ਵੀ ਸੀਜ਼ਨਲ ਹੀ, ਥੋੜ੍ਹਾ ਜਿਹਾ ਸਮਾਂ ਰਹਿਣੀ ਆ, ਅਤੇ ਉਹ ਹੁਣ ਆ ਕੇ ਪਤਾ ਲੱਗਾ ਵੀ ਉਹ ਤਾਂ ਮਹਿੰਗੀਆਂ ਬਣੀਆਂ ਸੀ।
8: ਇੱਕ ਸਾਡੇ ਉੱਥੇ ਮਿਲਦੇ ਸੀਗੇ ਫਾਲਸੇ, ਉਹਨੂੰ ਪਤਾ ਨਹੀਂ ਕੀ ਕਹਿੰਦੇ, ਅਤੇ ਉਹ ਵੀ
7: ਬੜੇ, ਇੱਥੇ ਹੈਗਾ ਹੀ ਨਹੀਂ ਆਈ ਥਿੰਕ,
8: ਉਹ ਵੀ ਬੜੀ ਮਤਲਬ ਬਚਪਨ ਦੀ ਮੈਮਰੀਜ਼ 'ਚ ਇੱਕ ਠੇਲਿਆਂ ਤੇ ਵੇਖਦੇ,
7: ਹਾਂ ਫਾਲਸਾ ਸੌਰਟ ਆਫ ਬੈਰੀਜ਼ ਹੀ ਆ, ਕਿ
8: ਬੈਰੀ ਹੈ,
7: ਹੈ ਬੈਰੀ, ਪਰ ਉਹਦੇ ਟੇਸਟ ਦਾ ਫਰਕ ਹੈ ਨਾ, ਜਿੱਦਾਂ ਬਲੂਬੈਰੀ ਟਾਈਪ ਹੀ ਆ,
8: ਬਲੂਬੈਰੀ ਥੋੜਾ ਜਿਹਾ, ਹਾਂ ਇੱਕ ਜਾਮਨ ਵੀ ਆਪਣੇ ਉੱਤੇ,
7: ਜਾਮਨ
8: ਵੀ ਬੈਰੀ ਦੀ ਕੈਟੇਗਰੀ 'ਚ ਪਾ ਸਕਦੇ, ਹਾਂ ਹਾਂ
7: ਉਹਦੇ 'ਚ ਪਾ ਸਕਦੇ ਤੁਸੀਂ, ਜਿੱਥੇ ਮਰਜ਼ੀ ਪਾ ਲਓ ਨਾ ਕੀ ਕਹਿਣਾ,
8: ਜਾਮਨ ਨਹੀਂ ਮਿਲਦੇ ਨਾ ਇੱਥੇ, ਜਾਮਨ
7: ਫਰੋਜ਼ਨ ਮਿਲ ਜਾਂਦੇ, ਹਾਂ ਫਰੋਜ਼ਨ ਮਿਲ ਜਾਂਦੇ, ਮੈਂ ਪਿਛਲੇ ਹਫ਼ਤੇ ਹੀ ਪੋਸਟ ਪੂਰਾ ਕੀਤਾ, ਪਰ ਜੋ ਮਜ਼ਾ ਹੈ ਨਾ ਜੋ ਤੁਸੀਂ ਹਾਂ ਤਾਜ਼ੇ ਤਾਜ਼ੇ ਤੁਸੀਂ ਉਹ ਵੀ ਜੇ ਉੱਤੇ ਬਹਿ ਕੇ ਜੋ ਖਾਣੇ
8: ਮਤਲਬ
7: ਮਤਲਬ ਉੱਤੇ ਜਾਮਨੂ ਦੇ ਰੁੱਖ ਦੇ ਉੱਤੇ ਬਹਿ ਕੇ ਖਾਣੇ
8: ਉਹ ਕਿਤੇ ਮੈਂ ਤਾਂ ਕਦੇ ਨੀ ਵੇਖਿਆ ਹੀ ਨੀ ਜਾਮਨ ਦਾ ਰੁੱਖ ਵੀ
7: ਲੈ ਦੁਪਹਿਰੇ
8: ਤੇ ਠੇਲਿਆਂ ਤੋਂ ਹੀ ਲੈ ਕੇ ਉਹੀ ਜਿਹੜਾ ਨਮਕ ਜਿਹਾ ਲਗਾ ਕੇ ਦਿੰਦੇ
7: ਨਹੀਂ ਪਰ ਉੱਥੇ ਨੀ ਉਹ ਮਜ਼ਾ ਆਉਂਦਾ ਜੋ ਤੁਸੀਂ ਮਤਲਬ ਅਸਲ ਮਜ਼ਾ ਜੇ ਜਾਮਨੂ ਦਾ ਲੈਣਾ ਤੇ ਤੁਸੀਂ ਜਾਮਨੂ ਦੇ ਉੱਤੇ ਚੜ੍ਹ ਕੇ ਬਹੋ ਉਸ ਟਾਹਣੀ ਦੇ ਉੱਤੇ ਜਿੱਥੇ ਬੜੇ ਵਧੀਆ ਹਾਂ ਤੇ ਜਿਹੜੇ ਜਿਹੜੇ ਤੁਹਾਨੂੰ ਸਵਾਦ ਲੱਗਣ ਉਹ ਤੁਸੀਂ ਖਾਈ ਜਾਓ ਜਿਹੜੇ ਲੱਗਣ ਨਾ ਤੁਹਾਨੂੰ ਵੀ ਆਹ ਥੋੜਾ ਜਿਹਾ ਹਲੇ ਨਾ ਉਹ ਮਤਲਬ ਉਸ ਟਾਈਮ ਹਾਂ ਉਹ ਜੇਬ ਚ ਪਾਈ ਜਾਓ ਥੱਲੇ ਵਾਲਿਆਂ ਲਈ ਲਿਆਈਦਾ ਸੀ ਆਪ ਘੈਂਟ ਘੈਂਟ ਖਾਣੇ
8: ਤੁਹਾਡੇ ਲਈ ਤੇ ਇਹ ਚੀਜ਼ ਹੈ ਕਿ ਮਤਲਬ ਜਿਹੜਾ ਮਤਲਬ ਖੇਤੀ ਦੇ ਕਰੀਬ ਰਿਹਾ ਉਸਦੇ ਲਈ ਕਿ ਔਰਗੈਨਿਕ ਔਰਗੈਨਿਕ ਦਾ ਇੰਨਾ ਆਪਾਂ ਹੱਲਾ ਕਰਦੇ ਹਾਂ ਐਕਚੁਅਲੀ ਜਿਹੜੀ ਘਰ ਦੀ ਚੀਜ਼ਾਂ ਹੈ ਇਹ ਉਹ ਅਸਲ 'ਚ ਵਧੀਆ ਮਤਲਬ ਮੈਨੂੰ ਲੱਗਦਾ ਕਿ ਹੁਣ ਜਿਵੇਂ ਸ਼ਹਿਰਾਂ 'ਚ ਆਉਂਦੇ ਆਉਂਦੇ ਆਉਂਦੇ ਕਿੰਨਾ ਕੁਛ ਪਾ ਕੇ ਸਾਨੂੰ ਤਾਂ ਮਤਲਬ ਮੈਂ ਮੇਰੇ ਲਈ ਤਾਂ ਬਹੁਤ ਹੀ ਨੈਕਸਟ ਲੈਵਲ ਚੀਜ਼ ਹੈ ਕਿ ਹਾਂ ਪੇੜ ਤੋਂ ਤੋੜ ਕੇ ਮੈਂ ਕੁਛ ਖਾਣਾ ਮੈਂ ਇੱਥੇ ਆ ਕੇ ਅੰਬ ਡਾਰਵਿਨ ਦੇ ਵਿੱਚ ਅਸੀਂ ਹੈਰਾਨ ਹੁੰਦੇ ਸੀਗੇ ਕਿ ਹਮੇਸ਼ਾ ਜੇ ਪੇੜਾਂ ਪੇੜ ਵੇਖੇ ਵੀ ਅੰਬ ਦੇ ਤੇ ਉਹ ਉਸ 'ਚ ਅੰਬੀਆਂ ਹੀ ਵੇਖੀਆਂ ਹਰੀ ਹਰੀ ਇਹ ਪ੍ਰੋਪਰ ਪੱਕੇ ਹੋਇਆ ਅੰਬ ਪੇੜ ਤੇ ਕਦੇ ਨੀ ਦੇਖਿਆ
7: ਕਿਉਂਕਿ
8: ਇਹਨਾਂ ਤੇ ਇਹਨਾਂ ਤੇ ਸਬਰ ਹੀ ਨੀ ਹੁੰਦਾ ਸੀਗਾ ਉੱਥੇ ਇੰਡੀਆ ਦੇ ਵਿੱਚ ਪਹਿਲਾਂ ਤੋੜ ਕੇ ਫਿਰ ਥੱਲੇ ਪਕਾਏ ਜਾਂਦੇ ਸੀਗੇ
7: ਪਰ
8: ਡਾਰਵਿਨ ਦੇ ਵਿੱਚ ਤੇ ਤੁਹਾਨੂੰ ਪੂਰੇ ਪ੍ਰੋਪਰ ਅੰਬ ਤੁਸੀਂ ਤੋੜ ਕੇ ਡਾਇਰੈਕਟ ਖਾ ਲਓ ਇੰਨੇ
7: ਉੱਤੇ ਹੀ ਪੱਕ ਜਾਂਦੇ
8: ਇੰਨੇ ਸਵਾਦ ਅੰਬ ਹੁੰਦੇ
7: ਨਹੀਂ ਉਹ ਹੁਣ ਜਿਹੜਾ ਪਹਿਲਾ ਕਨਸੈਪਟ ਸੀ ਨਾ ਪਿੰਡਾਂ ਦਾ ਉਹ ਤੇ ਇਹੋ ਹੀ ਹੈਗਾ ਵੀ ਤੁਸੀਂ ਅੰਬ ਵੀ ਜਿਹੜੇ ਆ ਉਹ ਤੁਹਾਡੇ ਆਪਣੇ ਤੁਸੀਂ ਜੋ ਵੀ ਖਾਣਾ ਤੋੜ ਕੇ ਖਾ ਲਿਆ ਮਰੂਦ ਵੀ ਜਾਮਨ ਵੀ ਹਾਂ ਕੇਲਾ ਜ਼ਰੂਰ ਬਾਹਰੋਂ ਆਉਂਦਾ ਕੇਲਾ ਵੀ ਇੱਕ ਜਿਹੜਾ ਆਪਣੇ ਜਿੱਥੇ ਉਹਨਾਂ ਨੂੰ ਕਸਟਰਡ ਬਨਾਨਾ ਕਹਿ ਦਿੰਦੇ ਆ ਉਦਾਂ ਦੇ ਹੈਗੇ ਸੀ ਸਾਡੇ
8: ਓਕੇ
7: ਪਰ ਉਹ ਵੀ ਮਤਲਬ ਜਦੋਂ ਕਿਤੇ ਹੈਗੇ
8: ਕੇਲੇ ਮੈਂ ਦੇਖੇ ਲੋਕਾਂ ਦੇ ਘਰੇ ਲੱਗੇ ਕੇਲੇ ਅੰਗੂਰ ਵੀ ਵੇਖੇ ਪਰ ਜਿਵੇਂ ਇਹ ਕਿਹਾ ਤੁਸੀਂ ਜਾਮਨ ਇਹ ਤੇ ਨੈਕਸਟ ਲੈਵਲ ਹੈ
7: ਜਾਮਨ ਤੇ ਲਗਭਗ ਵੇਖੋ ਪੰਜਾਬ ਦੇ ਹੁਣ ਮੈਨੂੰ ਪਤਾ ਨਹੀਂ ਆ ਹੁਣ ਘਟਿਆ ਵਾ ਕੰਮ ਪਹਿਲਾਂ ਤੇ ਹਰ ਇੱਕ ਘਰ ਦੇ ਵਿੱਚ ਹੋਰ ਨਹੀਂ ਜਾਮਨੂ ਤੇ ਹਰ ਇੱਕ ਘਰ ਚ ਆਪਣਾ ਆਪਣਾ ਹੀ ਅਮਰੂਦ ਜਾਮਨੂ
8: ਅਮਰੂਦ ਤੇ ਜ਼ਰੂਰ ਮੈਂ ਵੇਖਿਆ ਕਿਉਂਕਿ ਉੱਥੇ ਹਮੇਸ਼ਾ ਜਿਵੇਂ ਮੇਰੇ ਦੋਨੋਂ ਤਾਏ ਜੀ ਸਰਕਾਰੀ ਜੋਬ 'ਚ ਰਹੇ ਉਹਨਾਂ ਦੇ ਕੁਆਟਰਾਂ 'ਚ ਅਮਰੂਦ ਤੇ ਪੇੜ ਤੇ ਹੁੰਦੇ ਹੀ ਸੀਗੇ ਪੱਕਾ ਅਮਰੂਦ ਜ਼ਰੂਰ ਪੇੜ ਤੋਂ ਤੋੜ ਕੇ ਆਪ ਖਾਧੇ ਨੇ ਬਟ ਹੋਰ ਕੋਈ ਮੈਨੂੰ ਨਹੀਂ ਲੱਗਦਾ ਕੋਈ ਫਰੂਟ ਖਾਧਾ
7: ਨਹੀਂ ਦੋ ਚੀਜ਼ਾਂ ਹਾਂ ਉਸ ਤੋਂ ਹਾਂ ਨਿੰਬੂ ਜ਼ਰੂਰ ਇਸ ਤੋਂ ਪਹਿਲਾਂ ਜਿਹੜਾ ਅੰਬ ਆ ਉਹ ਵੀ ਬਹੁਤ ਕਾਮਨ ਰਿਹਾ ਵਾ ਉਸ ਤੋਂ ਬਾਅਦ ਅੰਬ ਜਿਹੜਾ ਘਟਦਾ ਘਟਦਾ ਘਟ ਗਿਆ ਪਰ ਜਿਹੜਾ ਅਮਰੂਦ ਆ ਤੇ ਜਾਮਨੂ ਆ ਤੇ ਫਿਰ ਆਪ ਤੁਹਾਡੇ ਆ ਤੂਤ ਕਿਉਂਕਿ ਇਹ ਮਜਬੂਰੀ ਸੀ ਉਸ ਸਮੇਂ ਦੀ ਕਿਉਂਕਿ ਤੂਤ ਜੇ ਤੁਹਾਡੇ ਘਰ ਹੈਗਾ ਸੀ ਤੇ ਡੱਲਾਂ ਫੇਰੀ ਬਣਨਗੀਆਂ ਛਿੱਕੂ ਫੇਰੀ ਬਣਨਗੇ ਉਹਦਾ ਹੀ ਬਣਦੀਆਂ ਹਨਾ ਜਿਹੜੀ ਹਾਂ ਤੇ ਇਸ ਕਰਕੇ ਤੁਹਾਨੂੰ ਤੂਤ ਬੀਜਣੇ ਪੈਂਦੇ ਸੀ ਤੇ ਉਹ ਤੁਹਾਨੂੰ ਰੱਖਣੇ ਪੈਂਦੇ ਸੀ ਫਿਰ ਉਹ ਉਦੋਂ ਤਾਂ ਕਈ ਚੀਜ਼ਾਂ ਜਿਹੜੀਆਂ ਨੇ ਉਹ ਮਤਲਬ ਇੱਦਾਂ ਹੀ ਨਾ ਤੁਸੀਂ
8: ਫੋਰ ਗ੍ਰਾਂਟਡ ਨਿੱਕੇ ਨਿੱਕੇ ਜਿਹੇ ਬੇਰ ਜੇ ਆਉਂਦੇ ਸੀਗੇ ਉਹ ਵੀ
7: ਮਲੇ ਆਉਂਦੇ ਬੇਰ
8: ਜਿਹੜੇ ਲਾਲ ਲਾਲ ਜੇ ਹੁੰਦੇ ਸੀ
7: ਫਿਰ ਹੌਲੀ ਹੌਲੀ ਉਹ ਵੱਡੇ ਵੱਡੇ ਹੁਣ ਅੱਜ ਕੱਲ ਉਹ ਰਾਜਸਥਾਨ ਚ ਤੇ ਹਲੇ ਵੀ ਮਿਲਦੇ ਆ
8: ਫੈਮਿਲੀ ਇੱਕ ਵੱਡੇ ਵਾਲੇ ਕਹਿ ਰਹੇ ਹੋ ਕਿ ਛੋਟੇ
7: ਛੋਟੇ ਛੋਟੇ ਜਿਹੜੇ ਸਭ ਤੋਂ ਛੋਟੇ ਜਿਹੜੇ ਅਸਲ
8: ਜਿਹੜੇ ਮਲੇ ਆਉਂਦੇ ਜੇ ਲੱਗਦੇ ਆ ਉੱਥੇ
7: ਹਾਂ ਉਹ ਤੁਹਾਨੂੰ ਰਾਜਸਥਾਨ ਚੋਂ ਮਿਲਦੇ ਆ ਜਿੱਦਾਂ ਆਪਾਂ ਬਾਰਡਰ ਕ੍ਰੋਸ ਕਰ ਜਾਂਦੇ ਆ ਨਾ ਤੇ ਉੱਥੇ ਉਹ
8: ਤੁਹਾਨੂੰ ਈਵਨ ਤੁਸੀਂ ਕੋਟਾ ਜਿਵੇਂ ਐਂਟਰ ਹੋ ਗਏ ਨਾ ਤੁਹਾਨੂੰ ਰੇੜੀਆਂ ਤੇ ਸਾਈਡਾਂ 'ਚ ਵੀ ਲੈ ਕੇ ਬੈਠੇ ਹੋਣਗੇ ਨਾਲ ਹੀ ਝਾੜ ਜੇ ਲੱਗੇ ਹੁੰਦੇ ਤੁਸੀਂ ਖੁਦ ਵੀ ਮਤਲਬ ਪਿਕ ਕਰ
7: ਸਕਦੇ ਬਹੁਤ ਲੱਗਦਾ
8: ਪਰ ਮਜ਼ਾ ਬੜਾ ਉਹ ਬੜੇ ਵਧੀਆ ਹੁੰਦੇ ਆ
7: ਟਾਈਮ ਬਹੁਤ
8: ਕਾਂਟੇ ਵੀ ਕੰਡੇ ਵੀ ਬਹੁਤ ਹੁੰਦੇ
7: ਉਹ ਜਿਹੜੇ ਉੱਥੋਂ ਦੇ ਬੱਚੇ ਨੇ ਨਾ ਲੋਕਲ ਉਹ ਤੇ ਬਹੁਤ ਛੇਤੀ ਤੋੜਦੇ ਆ ਉਹ ਤੇ ਟਿਕ ਟਿਕ ਟਿਕ ਟਿਕ ਉਹ ਤੇ ਐ ਮਾਰਦੇ ਆ ਪਰ ਆਪ ਤੁਸੀਂ ਜੇ ਟਰਾਈ ਕਰੋ ਨਾ ਤੇ ਉਹ ਹੱਥਾਂ ਨੂੰ ਬਹੁਤ ਵੱਜਦੀਆਂ ਕੰਡੇ ਕੰਡੇ ਤੁਹਾਨੂੰ ਬਹੁਤ ਵੱਜਦੇ ਆ ਅਸੀਂ ਤੇ ਇੱਕ ਵਾਰੀ ਗਏ ਹਾਂ ਤੇ ਉੱਥੇ ਉਹ ਉਹਨਾਂ ਦੇ ਨਾਲ ਡੀਲ ਹੀ ਵੀ ਆਪਾਂ ਤੁਹਾਨੂੰ ਇੱਕ ਉਹ ਦੇਣਾ ਬਿਸਕਟਾਂ ਦਾ ਪੈਕਟ ਉਹ ਦਵਾ ਦਵਾ ਤੋੜ ਕੇ ਤੇ ਉਹ ਦੇ ਦਿੰਦੇ ਉਹਨਾਂ ਦੇ ਲਈ ਉਹ ਕੋਈ ਵੱਡੀ ਗੱਲ ਨਹੀਂ ਤੇ ਖੈਰ ਅੱਜ ਆਪਾਂ ਹੋਊ ਖਾਣ ਪੀਣ ਦੀਆਂ ਗੱਲਾਂ ਕਰ ਰਹੇ ਹਾਂ ਤੇ ਕਿੱਦਾਂ ਸਾਡੇ ਖਾਣ ਪੀਣ ਬਦਲੇ ਨੇ ਕਿਹੜੇ ਕਿਹੜੇ ਤਰੀਕੇ ਦੀਆਂ ਚੀਜ਼ਾਂ ਹੁਣ ਆਪਾਂ ਖਾਂਦੇ ਹਾਂ ਜਿਹੜੀਆਂ ਆਪਾਂ ਪਹਿਲਾਂ ਕਦੀ ਨਹੀਂ ਆਪਾਂ ਵੇਖੀਆਂ ਨਹੀਂ ਆਪਾਂ ਖਾਂਦੇ ਅੱਜ ਕਿਹੜੀਆਂ ਚੀਜ਼ਾਂ ਤੁਹਾਨੂੰ ਹੈਰਾਨ ਕਰਦੀਆਂ ਨੇ ਸੋ ਉਹ ਜਿਹੜੀਆਂ ਤੁਸੀਂ ਹੋ ਸਕਦਾ ਕਈ ਬਿਲਕੁਲ ਹੀ ਛੱਡ ਚੁੱਕੇ ਹੋ ਕਈ ਹੁਣ ਸਾਡੇ ਵੀ ਧਿਆਨ 'ਚ ਨਹੀਂ ਆ ਰਹੀਆਂ ਤੁਸੀਂ ਸੋਚ ਕੇ ਦੱਸਣਾ ਵੀ ਕੀ ਤੁਹਾਡੇ ਧਿਆਨ ਦੇ ਵਿੱਚ ਅਤੇ ਉਹ ਤੁਸੀਂ ਦੱਸਣਾ ਕਹਿੰਦਾ ਆਪਾਂ ਤਾਂ ਕੱਲ੍ਹ ਲੋਕਾਟ ਵੀ ਖਾਏ ਹਾਂ ਲੋਕਾਟ ਸ਼ੁਰੂ ਹੋ ਗਈ ਹੈ ਜੀ ਇੱਥੇ ਸੈਂਟ ਆਲਬਨਸ ਦੇ ਆਸ ਪਾਸ ਦੇ ਜਿਹੜੇ ਜਿਹੜੇ ਵੀ ਇਲਾਕੇ ਜਿੱਥੇ ਪੁਰਾਣੇ ਘਰ ਨੇ ਵਿਕਟੋਰੀਆ ਦੇ ਵਿੱਚ ਮੈਲਬਰਨ ਦੇ ਵਿੱਚ ਬਾਕੀ ਤਾਂ ਮੈਨੂੰ ਪਤਾ ਨਹੀਂ ਅਤੇ ਉੱਥੇ ਇਹਨਾਂ ਦਿਨਾਂ ਦੇ ਵਿੱਚ ਲਗਾਟ ਸ਼ੁਰੂ ਹੋ ਜਾਂਦੀ ਹੈ ਹਾਂ ਇਹ ਬਹੁਤਿਆਂ ਨੂੰ ਨਹੀਂ ਪਤਾ ਹੁਣ ਇੱਦਾਂ ਮੈਂ ਦੱਸ ਵੀ ਨਹੀਂ ਸਕਦਾ ਤੁਹਾਨੂੰ ਮੈਂ ਲਿਆ ਕੇ
8: ਆਪਣੀ ਗੱਲ ਹੋਈ ਸੀ ਉਦੋਂ ਵੀ ਮੈਂ ਤੁਹਾਨੂੰ ਪੁੱਛਿਆ ਸੀਗਾ ਉਦੋਂ ਵੀ ਮੈਨੂੰ ਨਹੀਂ ਪਤਾ ਲੱਗਿਆ ਸੀ ਤੇ ਹੁਣ ਵੀ ਮੈਨੂੰ ਨਹੀਂ ਪਤਾ
7: ਸ਼ਾਇਦ ਇਹ ਹੋ ਸਕਦਾ ਤੁਹਾਡੇ ਟਾਈਮ ਨਾ ਰਹੀ ਹੋਵੇ ਸਾਡੇ ਟਾਈਮ ਤੇ ਨਾ ਇੱਕ ਹੁੰਦੀ ਸੀ ਕਹਾਣੀ ਵੀ ਹੁੰਦੀ ਸੀ ਬਾਰੂ ਵਾਲੀ ਉਹ ਲਗਾਟਾ ਖਾ ਖਾ ਕੇ ਤੇ ਬਿਮਾਰ ਹੋ ਗਿਆ ਹਾਂ ਬਾਰੂ ਵਾਲੀ ਕਹਾਣੀ ਹੁੰਦੀ ਸੀ ਸਾਡੇ ਤੇ ਆਈ ਡੋਂਟ ਨੋ ਹੋ ਸਕਦਾ
8: ਇਹ ਕੀ ਫਰੂਟ ਹੈ ਸਬਜ਼ੀ
7: ਹੈ ਕੀ ਫਰੂਟ ਹੈ ਫਰੂਟ ਹੈ ਇਹ ਵੀ ਸੀਜ਼ਨਲ ਜਿਹਾ ਫਰੂਟ ਹੈ ਥੋੜੇ ਦਿਨ ਹੀ ਰਹਿਣਾ ਹੈ
8: ਅੱਛਾ
7: ਹਾਂ ਤੇ ਮਤਲਬ ਜਾਮਨੂ ਵਰਗਾ ਹੀ ਆ ਥੋੜੇ ਕੁ ਦਿਨ ਰਹਿਣਾ ਵਾ ਨਾਲ ਪੀਲਾ ਜਾਂਦਾ ਵਾ
8: ਉੱਤੇ
7: ਉੱਤੇ ਉਹਦੇ ਕਸੀਰ ਜੇ ਹੁੰਦੇ ਆ ਤੇ ਗਿਟਕ ਬਾਵਾ ਵਿੱਚ ਵੱਡੀ ਗਿਟਕ ਹੁੰਦੀ ਆ ਕਾਲੇ ਜਿਹੇ ਰੰਗ ਦੀ
8: ਤੇ
7: ਹੈ ਨਾ ਬਾਹਰੋਂ ਤੁਸੀਂ ਉਹਦੀ ਆਊਟਰ ਹੀ ਥੋੜਾ ਜਿਹਾ ਖਾਣਾ ਹੁੰਦਾ ਪਰ ਵਧੀਆ ਵਾ ਮਸਟ ਟਰਾਈ ਜੇ ਕਿਸੇ ਨੂੰ ਲੱਭੇ ਕਿਤੇ ਵੀ ਲੱਭੇ ਤੁਹਾਨੂੰ
8: ਪਤਾ ਸਾਡੇ ਉੱਥੇ ਕੁਛ ਹੋਰ ਨਾ ਹੋਏ ਇਹਦਾ
7: ਕਿਹਦਾ
8: ਮਤਲਬ ਇਸੀ ਚੀਜ਼
7: ਕਿੱਥੇ
8: ਮਤਲਬ ਰਾਜਸਥਾਨ ਦੇ ਵਿੱਚ
7: ਹੋ ਸਕਦਾ ਲਗਾਟਾ ਹੋਣਗੀਆਂ ਜ਼ਰੂਰ ਤੁਹਾਡੇ ਕਿਉਂਕਿ ਗਰਮੀ ਜੀ ਦਾ ਜਿੱਦਾਂ ਜਾਮਨੂ ਜੇ ਹੈਗਾ ਤੇ ਵੀ ਹੋਊਗਾ ਪਰ ਇੱਥੇ ਮੈਂ ਇੰਡੀਆ ਬਹੁਤ ਘੱਟ ਵੇਖਿਆ ਇੱਥੇ ਤੇ ਆਮ ਹੀ ਵੇਖਿਆ ਹਾਂ ਇੱਥੇ ਕਾਫੀ ਆ ਪਰ ਇੱਥੇ ਸਿਰਫ ਉਹਨਾਂ ਨਵੇਂ ਇਲਾਕਿਆਂ 'ਚ ਆ ਸੋਰੀ ਪੁਰਾਣੇ ਇਲਾਕਿਆਂ 'ਚ ਆ ਜਿਹੜੇ ਨਵੇਂ ਇਲਾਕੇ ਨੇ ਉਹਨਾਂ ਨੇ ਲਾਉਣਾ ਛੱਡਤਾ ਹੁਣ ਮੈਂ ਨਵੇਂ ਕਿਸੇ ਇਲਾਕੇ 'ਚ ਨਹੀਂ ਕਦੀ ਵੇਖਿਆ ਜਿਹੜੇ ਪੁਰਾਣੇ ਨੇ ਉਹਨਾਂ 'ਚ ਤੇ ਬਹੁਤ ਵੱਡੇ ਵੱਡੇ ਰੁੱਖ ਵੀ ਆ ਗਏ ਸੰਡੋਲਬਨਸ ਤੇ ਮੈਂ ਬਹੁਤ ਵੇਹਨਾ ਨਾ ਆਉਂਦੇ ਜਾਂਦੇ ਹਾਂ ਹੁਣ ਇਹਨਾਂ ਦਿਨਾਂ ਦੇ ਵਿੱਚ ਆਪਾਂ ਜੇ ਵਾਕ ਕਰਾਂਗੇ ਤੇ ਪਰਪਸਲੀ ਮੈਂ ਕਈ ਵਾਰੀ ਵਾਕ ਕਰਦਾ ਹੁੰਦਾ ਤੇ ਬੜੇ ਘਰਾਂ ਤੋਂ ਬਾਹਰ ਲਮਕਣ ਡੀ ਹੁੰਦੀਆਂ ਫਿਰ ਖਾ ਲਈਦਾ ਤੇ ਥੈਂਕ ਯੂ ਤੁਹਾਡਾ ਜੀ ਮਿਹਰਬਾਨੀ ਤੇ ਸਤਿ ਸ਼੍ਰੀ ਅਕਾਲ ਤੇ ਕਹਿੰਦੇ ਹੋਪ ਤੁਸੀਂ ਠੀਕ ਠਾਕ ਹੋ ਗਏ ਹੁਣ ਆਪਾਂ ਲੇਟ ਹੋ ਗਏ ਥੋੜ੍ਹੇ ਜਿਹੇ ਤੇ ਆਪਾਂ ਹਾਂ ਬ੍ਰੇਕ ਦੇ ਟਾਈਮ ਤੋਂ ਲੰਘ ਗਏ ਹਾਂ ਆਪਾਂ ਵੈਸੇ ਤੇ ਹੁਣ ਸੂਤਰ ਜਿਹਾ ਨਹੀਂ ਬਹਿਣਾ ਹੁਣ ਆਪਾਂ ਇੱਕੋ ਇਕੱਠੀ ਬ੍ਰੇਕ ਲੈਂਦੇ ਹਾਂ ਥੋੜ੍ਹਾ ਜਿਹਾ ਆਪਾਂ ਮੈਸੇਜ ਆਪਾਂ ਹਲਕੇ ਕਰ ਲਈਏ ਤੇ ਸਤਿ ਸ਼੍ਰੀ ਅਕਾਲ ਕਹਿੰਦੇ ਹੋਪ ਤੁਸੀਂ ਠੀਕ ਠਾਕ ਹੋ ਗਏ ਜਾਮਨ ਦਾ ਨਾਮ ਸੁਣ ਕੇ ਕਹਿੰਦੇ ਕਿ ਮੇਰੇ ਬਚਪਨ ਦੀ ਯਾਦ ਤਾਜ਼ਾ ਹੋ ਗਈ ਸਾਡੇ ਪਿੰਡ ਵਾਲੇ ਘਰ ਦੇ ਵਿੱਚ ਜਾਮਨ ਐਂਡ ਗਾਵਾ ਯਾਨੀ ਕਿ ਅਮਰੂਦ ਦਾ ਟ੍ਰੀ ਹੁੰਦਾ ਸੀ ਤੇ ਐਂਡ ਹਾਂਜੀ ਅਸੀਂ ਜਾਮਨ ਦੇ ਟ੍ਰੀ ਦੇ ਉੱਪਰ ਚੜ੍ਹ ਕੇ ਉੱਥੇ ਹੀ ਬੈਠ ਕੇ ਖਾਂਦੇ ਸੀ ਤੇ ਹੁਣ ਵੇਖ ਲਓ ਤੁਸੀਂ ਟ੍ਰੀ ਕਹਿੰਦੇ ਹੋ ਤੁਸੀਂ ਗਾਵਾ ਕਹਿੰਦੇ ਹੋ ਸੋਚੋ ਅਸੀਂ ਕਿੰਨੇ ਚੇਂਜ ਹੋ ਗਏ ਤੇ ਕਹਿੰਦੇ ਕਿ ਲਾਗੇ ਨੇਬਰ ਸਵਾਹ ਦੇਖੋ ਜੀ ਪਹਿਲਾਂ ਪਹਿਲਾਂ ਅਸੀਂ ਗੁਆਂਢੀ ਕਹਿੰਦੇ ਹੁੰਦੇ ਸੀ ਚਾਚਾ ਜੀ ਤਾਇਆ ਜੀ ਕਹਿੰਦੇ ਹੁੰਦੇ ਸੀ ਹੁਣ ਆਪਾਂ ਨੇਬਰ ਕਹਿੰਦੇ ਹਾਂ ਨੇਬਰ ਦੇ ਬੱਚੇ ਵੀ ਉੱਥੇ ਕਹਿੰਦੇ ਕਿ ਬੱਚੇ ਵੀ ਆਉਂਦੇ ਸੀ ਟੋਡਣ ਲਈ ਹੈਂ ਤੋੜਨ ਲਈ ਓਕੇ ਤੋੜਨ ਦੇ ਲਈ ਅਤੇ ਬਹੁਤ ਸੋਹਣਾ ਟਾਈਮ ਸੀ ਉਹ ਪਿੰਡ ਵਾਲਾ ਆਈ ਰੀਲੀ ਮਿਸ ਦੈਟ ਧੰਨਵਾਦ ਤੁਹਾਡਾ ਨਵਨੀਤ ਜੀ ਤੁਸੀਂ ਪਹੁੰਚ ਗਏ ਉੱਥੇ ਅਤੇ ਉੱਥੋਂ ਹੋਰ ਕੁਛ ਕੱਢ ਕੇ ਖਾਣ ਪੀਣ ਦਾ ਕੀ ਤੁਸੀਂ ਪਹਿਲਾਂ ਅਤੇ ਹੁਣ ਦਾ ਫਰਕ ਮਹਿਸੂਸ ਕਰਦੇ ਹੋ ਉਹਦੇ ਬਾਬਤ ਵੀ ਜ਼ਰੂਰ ਦੱਸਿਓ ਸਾਡੇ ਕਹਿੰਦੇ ਮੋਸਟਲੀ ਮੋਰਨਿੰਗ ਪਲੇਨ ਪਰੌਂਠੇ ਜਾਂ ਫਿਰ ਨਮਕ ਵਾਲੇ ਲਾਲ ਮਿਰਚ ਵਾਲੇ ਅਤੇ ਵਿਦ ਅਚਾਰ ਅਤੇ ਚਾਹ ਇਨ ਮੋਰਨਿੰਗ ਐਂਡ ਆਫਟਰਨੂਨ ਮੋਸਟਲੀ ਡਬਲ ਰੋਟੀ ਆਉਂਦੀਆਂ ਸੀ ਅਤੇ ਟੀ ਅਤੇ ਹੁਣ ਕਹਿੰਦੇ ਕਿ ਮੋਰਨਿੰਗ ਐਵਰੀ ਡੇ ਡਿਫਰੈਂਟ ਹੁੰਦੀ ਆ ਕਦੇ ਟੀ ਕਦੇ ਓਟਸ ਕਦੇ ਓਮਲੈਟ ਵੱਡਾ ਫਰਕ ਪੈ ਗਿਆ
8: ਪਹਿਲਾਂ ਸਮੂਦੀ ਬਹੁਤ ਡੋਮੀਨੇਟ ਹੋ ਗਈ ਲੋਕ
7: ਹਾਂ
8: ਮੈਨੂੰ ਲੱਗਦਾ ਹੁਣ ਹਰ ਚੀਜ਼ ਆਪਾਂ ਨਾ ਜਿਸ ਚ ਆਪਾਂ ਤੁਰਦੇ ਫਿਰਦੇ ਖਾ ਲਈ ਇੱਦਾਂ ਦਾ ਆਪਸ਼ਨ ਭਾਲਦੇ ਹਨਾ
7: ਤੁਰਦੇ ਫਿਰਦੇ ਨਹੀਂ ਮਤਲਬ ਆਪਣੇ ਇਹ ਵੀ ਕਹਿ ਸਕਦੇ ਤੁਸੀਂ ਪਰ ਆਪਾਂ ਜਿੱਦਾਂ ਦਾ ਸੁਣ ਲੈਂਦੇ ਹਾਂ ਨਾ ਵੀ ਇਸ ਚੀਜ਼ ਦੇ ਨਾਲ ਸਾਡੀ ਸਿਹਤ ਨੂੰ ਜ਼ਿਆਦਾ ਫਾਇਦਾ ਵਾ ਕੋਈ ਰੀਲ ਵੇਖ ਲਈ ਫੋਟੋ ਵੇਖ ਲਈ ਅਸੀਂ ਉੱਦਾਂ ਦਾ ਟਰਾਈ ਕਰਦੇ ਹਾਂ ਹੈ ਨਾ ਜਿੱਦਾਂ ਕਿਸੇ ਨੇ ਦੱਸਤਾ ਵੀ ਆਹ ਚੀਜ਼ ਦਾ ਆਹ ਨੁਕਸਾਨ ਆ ਅਸੀਂ ਉਹ ਛੱਡ ਕੇ ਅਤੇ ਦੂਸਰੇ ਪਾਸੇ ਨੂੰ ਆਪਾਂ ਟਰਾਈ ਕਰਦੇ ਹਾਂ ਸੋ ਬਹੁਤ ਸਾਰੀਆਂ ਚੀਜ਼ਾਂ 'ਤੇ ਆਪਾਂ ਇੱਦਾਂ ਹੀ ਚੇਂਜ ਕੀਤੀਆਂ ਆਪਣੀਆਂ ਹੁਣ ਵੈਸੇ ਵੀ ਆਪਾਂ ਨਵੀਆਂ ਨਵੀਆਂ ਚੀਜ਼ਾਂ ਜਦੋਂ ਟਰਾਈ ਕਰਦੇ ਹਾਂ ਅਤੇ ਸਾਨੂੰ ਲੱਗਦਾ ਵੀ ਆਪਾਂ ਪ੍ਰੋਗਰੈਸਿਵ ਹਾਂ ਤਰੱਕੀ ਕਰ ਰਹੇ ਹਾਂ
8: ਬਿਲਕੁਲ ਆਊਟਡੇਟਿਡ ਨਹੀਂ ਹੈ
7: ਹਾਂ ਆਊਟਡੇਟਿਡ ਨਹੀਂ ਆ ਫਿਰ ਇੱਕ ਫੈਸ਼ਨ ਵੀ ਆ ਵੀ ਮੰਨ ਲਓ ਬਾਹਰ ਅੰਦਰ ਤੁਸੀਂ ਕਿਤੇ ਗਏ ਹੋ ਹੁਣ ਸਾਡੀ ਮਜਬੂਰੀ ਵੀ ਆ ਸਮੇਂ ਦੀ ਤੁਸੀਂ ਕਿਤੇ ਗਏ ਹੋ ਪਾਰਟੀ 'ਤੇ ਬਾਹਰ ਅੰਦਰ ਅਤੇ ਉੱਥੇ ਜੇ ਤੁਸੀਂ ਇਹ ਚੀਜ਼ਾਂ ਨਹੀਂ ਖਾਂਦੇ ਤਾਂ ਤੁਹਾਨੂੰ ਜੱਜ ਕੀਤਾ ਜਾਂਦਾ ਅੱਛਾ ਹਾਲੇ ਤੱਕ ਵੀ ਨਹੀਂ ਆਉਂਦਾ ਹੀ ਨਹੀਂ ਤੁਹਾਨੂੰ ਪਤਾ ਨਹੀਂ ਕਿਸੇ ਨੇ ਤਾਂ ਕੀ ਕਰਨਾ ਅਸੀਂ ਆਪਣੇ ਆਪ 'ਚ ਫੀਲ ਕਰਦੇ ਹਾਂ ਵੀ ਆਹ ਚੀਜ਼ਾਂ ਅੱਛਾ ਉੱਥੇ ਤਾਂ ਭਾਵੇਂ ਕਈ ਵਾਰੀ ਨਾਮ ਹੀ ਖਾਣਾ ਹੋਵੇ ਨਾ ਅਤੇ ਉੱਥੇ ਖਾ ਲਈਦਾ ਧੱਕੇ ਨਾਲ ਫੜ ਕੇ ਪਲੇਟ 'ਚ ਐਂ ਪਾਈਦਾ ਵਾ ਵੀ ਜਿੱਦਾਂ ਅਗਲਾ ਸੋਚੇ ਵੀ ਇਹ ਬੜਾ ਵਧੀਆ ਖਾਂਦੇ ਇਹ ਤਾਂ ਬੜਾ ਹੈਲਦੀ ਹੈਲਦੀ ਖਾਂਦੇ
8: ਜਿਵੇਂ ਮਤਲਬ ਇੱਥੇ ਆ ਕੇ ਸਭ ਤੋਂ ਜ਼ਿਆਦਾ ਜਿਹੜੀ ਇੱਕ ਉਹ ਨਹੀਂ ਆਸਟ੍ਰੇਲੀਅਨ ਖਾਂਦੇ ਨੇ ਕਿ ਕਾਲਾ ਕਾਲਾ ਜਿਹਾ ਹੁੰਦਾ ਜੈਮ ਵਰਗਾ
7: ਬਾਕੀ
8: ਮੈਨੂੰ ਲੱਗਦਾ ਬਾਕੀ ਚੀਜ਼ਾਂ ਖਾਧੀ ਗਈ ਹੈ ਪਰ
7: ਮੈਂ ਖਾਧਾ ਤੇ ਹੈਗਾ ਪਰ ਇਹ ਆ ਵੀ ਉਹ ਇਦਾਂ ਦਾ ਨਹੀਂ ਆ ਵੀ ਤੁਸੀਂ ਉਹਨੂੰ ਆਪਣੀ ਰੂਟੀਨ ਚ ਲੈ ਆਓ।
8: ਹਾਂ ਮਤਲਬ ਤੁਸੀਂ ਵਾਓ ਫੀਲ ਨਹੀਂ ਹੁੰਦਾ ਉਹਨੂੰ ਖਾ ਕੇ।
7: ਮਤਲਬ ਉਹਦੇ ਚ ਉਹ ਨਹੀਂ ਆ ਨਾ, ਆਪਾਂ ਮਿੱਠੀਆਂ ਮਿੱਠਾ ਜਿਹਾ ਚੀਜ਼ਾਂ ਜ਼ਿਆਦਾ ਪਸੰਦ ਕਰਦੇ ਹਾਂ ਅਤੇ ਉਸ ਚੱਕਰ ਦੇ ਵਿੱਚ ਬਾਕੀ ਤਾਂ ਆਪਾਂ ਖਾ ਲੈਂਦੇ। ਸਤਿ ਸ਼੍ਰੀ ਅਕਾਲ, ਕਹਿੰਦੇ ਵੀ ਯੂਜ਼ ਰਾਈਸ ਐਂਡ ਚਪਾਤੀ ਐਂਡ ਪਰਾਂਠਾ ਓਨਲੀ 5% ਅਤੇ ਫ੍ਰੀਕੁਐਂਟਲੀ ਯੂਜ਼ ਡਿਫਰੈਂਟ ਚੀਲਾਜ਼ ਓਵਰਨਾਈਟ ਓਟਸ ਐਂਡ ਡਿਫਰੈਂਟ ਫਰੂਟਸ ਐਂਡ ਨਟਸ ਐਂਡ ਸੀਡਸ ਐਂਡ ਯੂਜ਼ ਕਿਨਵਾ ਇੰਸਟੈਡ ਆਫ ਰਾਈਸ ਵੀ ਫੀਲ ਵੈਰੀ ਐਨਰਜੈਟਿਕ ਨੋ।
8: ਨਹੀਂ
7: ਇਹ ਤਾਂ ਮੈਨੂੰ ਪਤਾ ਨਹੀਂ ਕੌਣ ਹੈ, ਪਰ ਸਾਡਾ ਜਿਹੜਾ ਸਵਾਲ ਸੀ ਉਹ ਇਹ ਆ ਜੀ ਕਿ ਸਾਡਾ ਪਹਿਲਾਂ ਦੇ ਨਾਲੋਂ ਕਿੱਦਾਂ ਚੇਂਜ ਹੋਇਆ, ਅਤੇ ਤੁਸੀਂ ਆਪਣੀ ਰੂਟੀਨ ਦੱਸਦੀ ਚਲੋ ਹੁਣ ਦੀ ਕੀ ਆ, ਅਤੇ ਤੁਸੀਂ ਇਹ ਦੱਸਣਾ ਵੀ ਪਹਿਲਾਂ ਕੀ ਸੀ, ਕਿਹੜੀ ਚੀਜ਼ ਤੁਸੀਂ ਫਰਕ ਮਹਿਸੂਸ ਕਰਦੇ ਹੋ ਪਹਿਲੀਆਂ,
8: ਕੀ ਚੇਂਜ ਕੀਤਾ ਤੁਹਾਡੀ ਪਲੇਟ ਦੇ?
7: ਹਾਂ ਤੁਹਾਡੀ ਪਲੇਟ ਦੇ ਵਿੱਚ, ਚਲੋ ਇਨ ਸ਼ੋਰਟ, ਹਾਂ ਇਸ ਗੁੱਡ, ਤੁਹਾਡੀ ਪਲੇਟ 'ਚ ਤੁਸੀਂ ਕੀ ਪਹਿਲਾਂ ਦੇ ਨਾਲੋਂ ਕੀ ਚੇਂਜ ਕਰ ਲਿਆ? ਅਤੇ ਆ ਵਿਨੋਦ ਜੀ ਨੇ ਭੇਜ ਤੀ ਲਗਾਟ ਤੁਹਾਡੇ ਲਈ, ਕਹਿੰਦੇ ਕਹਿ ਲਓ ਚੈੱਕ ਕਰਾ ਲਓ, ਵਿਖਾ ਲਓ, ਹਾਂ ਤੁਹਾਨੂੰ ਮੈਂ ਬ੍ਰੇਕ 'ਚ ਵਿਖਾ ਦਿੰਦਾ ਤੁਹਾਨੂੰ ਮੈਂ, ਅਤੇ ਤੁਸੀਂ ਵੀ ਨਾ ਕਿਹੋ ਵੀ ਮੈਨੂੰ ਕਿਸੇ ਚੀਜ਼ ਦਾ ਪਤਾ ਨਹੀਂ। ਅਤੇ ਸਤਿ ਸ਼੍ਰੀ ਅਕਾਲ ਬਲਜੀਤ ਜੀ, ਕਹਿੰਦੇ ਕਿ ਵੀ ਹੈਡ ਐੱਗ ਸੈਂਡਵਿਚ ਵਿਦ ਫਰੈਸ਼ ਔਰੇਂਜ ਜੂਸ ਫੋਰ ਬ੍ਰੇਕਫਾਸਟ। ਸੋ ਵਾਹ,
8: ਅਤੇ
7: ਆਈ ਥਿੰਕ ਕਿ ਬ੍ਰੇਕ ਸਾਡੀ ਲਾਈਫ ਦੇ ਵਿੱਚ ਸ਼ਾਮਿਲ ਹੋ ਗਈ, ਬਟ ਪਹਿਲਾਂ ਪਿੰਡ ਵਿੱਚ ਜਦੋਂ ਸਿੱਖ ਹੁੰਦੇ ਸੀ ਤਾਂ ਉਦੋਂ ਬ੍ਰੈਡ ਖਾਂਦੇ ਹੁੰਦੇ ਸੀ। ਹਾਂ ਇਹ ਵੀ ਗੱਲ ਸਹੀ ਤੁਹਾਡੀ, ਬ੍ਰੈਡ ਨੂੰ ਹਲਕਾ ਸਮਝਿਆ ਜਾਂਦਾ। ਹਾਂ ਬਿਲਕੁਲ ਸਹੀ ਨਾ, ਯਾਦ ਕਰਾਇਆ ਮੈਨੂੰ ਹੁਣ ਚੇਤਾ ਆ ਗਿਆ ਵੀ ਡਬਲ ਰੋਟੀ ਵੀ ਉਦੋਂ ਲਿਆਂਦੀ ਜਾਂਦੀ ਸੀ ਜਦੋਂ ਆਪਾਂ ਬਿਮਾਰ ਹੁੰਦੇ। ਹਾਂ ਇਹ ਸਮਝਿਆ ਜਾਂਦਾ,
8: ਐਗਜ਼ੈਕਟ ਮੈਨੂੰ ਉਹ ਸੀਨ ਜੋ ਯਾਦ ਆ ਗਿਆ।
7: ਵੇਖ ਲਓ ਤੁਸੀਂ, ਇਹ ਮਾਰਕੀਟ ਹੀ ਹੈ ਨਾ।
8: ਹਾਂ ਆਪਣੇ ਦਿਮਾਗ 'ਚ ਇਹ ਸੀਡਿੰਗ ਇਸ ਤਰੀਕੇ ਦੇ ਨਾਲ ਕਿ ਹਾਂ ਤੁਹਾਡੇ ਪਰੌਂਠੇ ਭਾਰੇ ਹੁੰਦੇ, ਇਹ ਡਾਈਜੈਸਟ ਵਧੀਆ ਹੋ ਜਾਂਦੀ ਹੈ, ਹੈ ਨਾ। ਦਲੀਆ ਖਿਚੜੀ ਨੂੰ ਹਟਾ ਕੇ ਸਾਈਡ ਲਾਈਨ ਕਰਕੇ ਡਬਲ ਰੋਟੀ ਆਈ ਸੀ ਵਾਕਈ।
7: ਜੋ ਵੀ ਤੁਹਾਨੂੰ ਵੇਖ ਲਓ ਕੋਈ ਦੱਸ ਦੇ, ਜੋ ਵੀ ਟੀਵੀ ਤੇ ਵੇਖ ਲਓ,
8: ਮੈਨੂੰ ਲੱਗਦਾ ਓਟਸ ਵੀ ਤਾਂ ਹੀ ਹਾਈਲਾਈਟ ਹੋਏ ਹੈਲਥ ਨਾਲ ਉਹਨੂੰ ਜੋੜ ਜੋੜ ਕੇ ਨਾ। ਓਟਸ ਨੂੰ ਵੀ ਇੰਨਾ ਜ਼ਿਆਦਾ ਮਾਰਕੀਟ 'ਚ ਇੰਨਾ ਜ਼ਿਆਦਾ ਮਤਲਬ ਕਹਿ ਲਓ ਉਹਦਾ ਐਡਵਰਟੀਜ਼ਮੈਂਟ ਕੀਤਾ ਗਿਆ ਕਿ ਹਾਂ
7: ਜਿਹਨੇ ਜਿਹੜੀ ਚੀਜ਼ ਦਾ ਵਪਾਰ ਕਰ ਲਿਆ, ਜਿਹਨੇ ਜਿਹੜੀ ਚੀਜ਼ ਵੇਚਣੀ ਆ ਉਹਨੇ ਉਹ ਚੀਜ਼ ਆਪਣੇ ਹਿਸਾਬ ਦੇ ਨਾਲ ਉਹਦੇ ਫਾਇਦੇ ਕੱਢ ਕੱਢ ਕੇ ਤੁਹਾਨੂੰ ਦੱਸਣੀ ਆ, ਅਤੇ ਆਪਾਂ ਖਾਣੀ ਆ। ਆਪਾਂ ਖਾਧੀ ਆ, ਕਿਹੜੀ ਨਹੀਂ ਖਾਧੀ, ਆਪਾਂ ਹਰ ਇੱਕ ਖਾਧੀ, ਆਪਾਂ ਈਚ ਐਂਡ ਸਿੰਗਲ ਖਾਧੀ ਆ। ਅਤੇ ਉਸ ਤੋਂ ਬਾਅਦ ਥੈਂਕ ਯੂ, ਅਤੇ ਓਕੇ ਜੀ ਥੈਂਕ ਯੂ, ਮਿਹਰਬਾਨੀ, ਮੈਂ ਇੱਕ ਵਾਰੀ ਚੈੱਕ ਕਰ ਲੈਂਦਾ ਜੀ, ਅਤੇ ਦੁਬਾਰਾ ਤੁਸੀਂ
8: ਕੀ ਮਤਲਬ ਮੈਨੂੰ ਇੱਦਾਂ ਲੱਗਦਾ ਕਿ ਹਾਂ ਇਹ ਚੀਜ਼ਾਂ ਵਾਕਈ ਜਿਹੜੀਆਂ ਨਾ ਇਹ ਮਾਰਕੀਟ ਤੁਹਾਡੇ ਲਈ ਲੈ ਕੇ ਆਉਂਦੀ ਹੈ, ਅਤੇ ਮਾਰਕੀਟ ਦੇ ਨਾਲ ਆਲੇ ਦੁਆਲੇ ਦੀ ਜਿਹੜੀ ਮਾਊਥ ਪਬਲਿਸਿਟੀ ਹੁੰਦੀ ਹੈ ਇਹ ਵੀ ਹੁੰਦਾ ਕਿ ਅੱਛਾ ਹਾਂ ਤੁਸੀਂ ਪਰੌਂਠੇ ਰੋਜ਼ ਰੋਜ਼ ਖਾਂਦੇ ਹੋ, ਹੁਣ ਜੇ ਬਿਮਾਰ ਹੋ ਆਹ ਖਾ ਕੇ ਵੇਖ ਲਓ, ਹੈ ਨਾ। ਜਾਂ ਤੁਸੀਂ ਅਗਰ ਵੇਟ ਲੋਸ ਕਰਨਾ ਹੈ, ਜਾਂ ਤੁਸੀਂ ਮਤਲਬ ਕੋਲੈਸਟਰੋਲ ਜਾਂ ਜੋ ਵੀ ਕੁਛ ਵੀ ਕਹਿ ਲਓ, ਮਤਲਬ ਜੇ ਤੁਹਾਨੂੰ ਲੱਗਦਾ ਕਿ ਕਿਸੇ ਨਾ ਕਿਸੇ ਚੀਜ਼ ਨੂੰ ਆਪਾਂ ਰਿਪਲੇਸ ਕਰਦੇ ਨਾ, ਤਾਂ ਹਮੇਸ਼ਾ ਆਪਣੀ ਇੱਕ ਮਜਬੂਰੀ ਹੁੰਦੀ ਹੈ ਹੈਲਥ ਕਰਕੇ ਕਿ ਹਾਂ ਹੁਣ ਤਲਿਆ ਤੁਲਿਆ ਘੱਟ ਖਾਈਏ, ਹੈ ਨਾ, ਓਟਸ ਖਾ ਲੈਂਦੇ, ਲਾਈਟ ਹੁੰਦੇ, ਹੈਲਦੀ ਹੁੰਦੇ। ਇੱਕ ਜਿਹੜਾ ਮਤਲਬ ਮੈਨੂੰ ਕਦੇ ਵੀ ਨਹੀਂ ਪਸੰਦ ਆਇਆ, ਲੇਕਿਨ ਉਹ ਸਾਡੇ ਇੱਥੇ ਚਾਈਲਡ ਕੇਅਰਾਂ 'ਚ ਬੜਾ ਵਰਤੇ ਜਾਂਦੇ, ਜਿਹੜੇ ਉਹ ਮੈਨੂੰ ਇੱਦਾਂ ਲੱਗਦਾ ਉਹ ਜਿਵੇਂ ਗੱਤੇ ਨੂੰ ਗਲਾ ਕੇ ਖਾ ਰਹੇ ਹੋ, ਜਿਹੜੇ ਓਟਸ ਵਰਗੇ ਹੁੰਦੇ, ਜਿਹੜੇ ਕਰੈਕਰ ਵਰਗੇ ਦੁੱਧ 'ਚ ਦੁੱਧ ਨਾਲ ਮਿਕਸ ਕਰਕੇ ਖਾਂਦੇ ਬੱਚੇ। ਇੱਕ ਤਾਂ ਸੈਰਲੈਕ ਸੀਰੀਅਲ ਹੁੰਦਾ, ਇੱਕ ਹੋਰ ਉਹਦੇ ਵਰਗਾ ਹੀ ਹੁੰਦਾ ਦੇਖਣ ਜੇ ਦੇਖੀਏ ਤਾਂ ਏਦਾਂ ਨੀ ਲੱਗਦਾ ਕਿ ਗੱਤੇ ਨੂੰ ਗਲਾ
7: ਹੈ ਤੇ
8: ਉਹਨੂੰ ਗਲਾਇਆ ਹੋਇਆ, ਤੇ ਛੋਟੇ ਛੋਟੇ ਬੱਚਿਆਂ ਨੂੰ ਤੇ ਪਾਣੀ ਨਾਲ ਉਹਨੂੰ ਗਲਾ ਕੇ ਦਿੰਦੇ ਨੇ, ਤੇ ਉਹ ਤੇ ਹੋਰ ਜ਼ਿਆਦਾ ਹੀ ਗੱਲਿਆ ਗੱਤਾ, ਮਤਲਬ ਉਹ ਕਨਵਿੰਸਿੰਗ ਨਹੀਂ ਲੱਗਦਾ।
7: ਖੈਰ ਹੁਣ ਗੱਲਾਂ ਗੱਤੇ ਤੇ ਪਹੁੰਚ ਗਈਆਂ ਨੇ ਤੇ ਆਪਾਂ ਹੁਣ,
8: ਪਰ ਮੈਂ ਸਹੀ ਕਹਿ ਰਹੀ ਹਾਂ ਨਾ, ਮੇਰੀ ਇਮੇਜਿਨੇਸ਼ਨ ਮਤਲਬ ਉਹ ਲੱਗਦਾ
7: ਹੈ ਤਾਂ ਇੱਦਾਂ ਹੀ ਹੈ ਤੇ ਇੱਦਾਂ ਹੀ, ਪਰ ਜੇ ਕੋਈ ਖਾ ਰਿਹਾ ਹੋਵੇ ਤੇ ਮੈਂ ਫਿਰ ਤਾਂ ਕਰਕੇ,
8: ਹਾਂ ਫਿਰ ਤਾਂ ਕੋਈ ਚੱਕਰ ਨਹੀਂ।
7: ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਜੀ। ਆ ਕੇ ਗੱਲਬਾਤ ਹੁੰਦੀ ਆ ਕਿ ਬਚਪਨ ਤੋਂ ਲੈ ਕੇ ਜਾਂ ਫਿਰ ਪਹਿਲਾਂ ਤੁਹਾਡਾ ਖਾਣ ਪੀਣ ਹੁਣ ਕਿਹੜੀਆਂ ਚੀਜ਼ਾਂ ਦੇ ਨਾਲ ਰਿਪਲੇਸ ਹੋ ਚੁੱਕਾ ਅਤੇ ਕਿਉਂ ਹੋ ਚੁੱਕਾ, ਅਤੇ ਕੀ ਤੁਸੀਂ ਉਹਦੇ ਤੋਂ ਬਾਅਦ ਅਤੇ ਪਹਿਲਾਂ ਵਾਲਾ ਕੀ ਮਹਿਸੂਸ ਕਰਦੇ ਹੋ, ਤੁਸੀਂ ਆਪਣਾ ਐਕਸਪੀਰੀਅੰਸ ਸਾਂਝਾ ਕਰ ਸਕਦੇ ਹੋ, ਕਿਹੜੀਆਂ ਕਿਹੜੀਆਂ ਚੀਜ਼ਾਂ ਨਵੀਆਂ ਤੁਸੀਂ ਆਪਣੀ ਲਾਈਫ 'ਚ ਆਪਣੀ ਪਲੇਟ ਦੇ ਵਿੱਚ ਜਿਹੜੀਆਂ ਸ਼ਾਮਿਲ ਕਰ ਲਈਆਂ ਨੇ। ਇੱਕ ਨਿੱਕੀ ਜਿਹੀ ਬ੍ਰੇਕ 'ਤੇ ਵਾਪਸੀ ਕਰਦੇ ਹਾਂ ਜੀ। ਰੇਡੀਓ ਹਾਂਜੀ 1674 AM। ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
9: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
10: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
9: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
10: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
6: क्या आप सोलर की सर्विसिंग के लिए फोन करने की बजाय घर में आग लगने का जोखिम उठाएंगे? अपने सोलर पैनल्स को अच्छी स्थिति में रखकर आप बिजली के कारण घर में आग लगने के खतरे को टाल सकेंगे तथा और भी अधिक प्रभावशाली सिस्टम के लाभों का आनंद उठाएंगे। इसलिए अगर आपके घर में 2 साल या उससे भी पहले से सोलर सिस्टम इंस्टॉल है तो जोखिम ना उठाएं, सोलर सुरक्षित रहे। लाइसेंस धारक ई ग्रेड इलेक्ट्रीशियन से अपने सोलर की सर्विसिंग करवाएं। और अधिक जानने के लिए energysafe.vic.gov.au पर जाएं। एनर्जी सेफ, हमेशा विक्टोरियाई सरकार, मेलबर्न द्वारा।
3: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
9: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 days ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 years ਤੋਂ ਸਾਈਨੇਜ ਲੀਡਰਸ। ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au।
0: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
11: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
12: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
13: ਫਿਰ ਲਵਾਈਏ ਕਿੱਥੋਂ?
12: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
14: ਸੋਨਾ ਚਾਹੀਦਾ?
15: ਭਰੋਸਾ ਚਾਹੀਦਾ?
14: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
16: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ, ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵਰਵੇ ਆਫਰਸ ਦੇ ਨਾਲ। BYD C-Line 7 ਪ੍ਰੀਮੀਅਮ ਸਿਰਫ $54,990, BYD C-Line 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 August to 30 September 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 October 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਆਨ ਅਸ, ਕੰਡੀਸ਼ਨਸ ਅਪਲਾਈ।
17: ਕਿੱਥੇ ਵੱਜ ਗਈ ਤੇਰੀ ਗੱਡੀ?
18: ਗੱਡੀ ਤਾਂ ਠੀਕ ਹੋ ਜੂ,
10: ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ।
13: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ,
6: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੌਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੌਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
15: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਦੇ ਅਗਲੇ ਇਸ ਸੈਗਮੈਂਟ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ ਖਾਣ ਪੀਣ ਦੇ ਸਾਡੇ ਬਦਲੇ ਰੁਝਾਨਾਂ ਦੇ ਉੱਤੇ। ਪਹਿਲਾਂ ਆਪਾਂ ਕੀ ਖਾਂਦੇ ਸੀ ਅਤੇ ਹੁਣ ਸਾਡੀ ਪਲੇਟ ਦੇ ਵਿੱਚ ਕੀ ਬਦਲ ਗਿਆ? ਮੇਰੇ ਨਾਲ ਨੇ ਯਸ਼ਪ੍ਰੀਤ।
1: ਬਿਲਕੁਲ, ਕਿਸੇ ਨਾ ਕਿਸੇ ਦਿਨ ਤੇ ਦਾਲ ਗਲੇਗੀ ਗਾਣੇ ਦੇ ਅਕੋਰਡਿੰਗ। ਪਰ ਹਾਂ, ਵਾਕਈ ਜਿਸ ਹਿਸਾਬ ਨਾਲ ਆਪਾਂ ਅੱਗੇ ਵੱਧ ਰਹੇ ਹਾਂ ਆਪਣੀ ਲਾਈਫ ਦੇ ਵਿੱਚ, ਅਤੇ ਉੱਦਾਂ ਦੁਕਾਨਾਂ ਦੇ ਵਿੱਚ ਵੀ ਕਿੰਨੇ ਆਪਸ਼ਨਸ ਹੁੰਦੇ ਨੇ ਹੁਣ। ਨਾ ਸਿਰਫ ਪਹਿਲੇ ਦੀ ਆਪਾਂ ਮਾਰਕੀਟਸ ਦੀ ਗੱਲ ਕਰੀਏ, ਜਿਹੜੀ ਗਰੋਸਰੀ ਸ਼ੋਪਸ ਹੁੰਦੀ ਸੀ ਜਾਂ ਪਰਚੂਨੀ ਦੀ ਦੁਕਾਨ ਹੁੰਦੀ ਸੀਗੀ, ਉੱਥੇ ਤੇ ਲਿਮਿਟਿਡ ਜਿਹਾ ਸਮਾਨ ਹੁੰਦਾ ਸੀਗਾ, ਤੁਸੀਂ ਜਾਣਾ ਉਹਨਾਂ ਤੋਂ ਲੈ ਲੈਣਾ। ਹੁਣ ਤੇ ਤੁਸੀਂ ਕਹਿ ਲਓ, ਭਾਵੇਂ ਬ੍ਰੈਡ ਕਹਿ ਲਓ, ਅੰਡੇ ਕਹਿ ਲਓ, ਦੁੱਧ ਕਹਿ ਲਓ, ਇੱਕ ਹੀ ਚੀਜ਼ ਦੀ ਕਿੰਨੀ ਵੈਰਾਈਟੀ, ਕਿੰਨੇ ਆਪਸ਼ਨਸ ਅਵੇਲੇਬਲ ਹੁੰਦੇ ਨੇ।
0: ਮਹਿੰਗਾਈ ਵੀ ਤੇ ਵੇਖੋ ਜੀ, ਇਸੇ ਕਰਕੇ ਵਧੀਆ ਨਾ। ਵੇਖੋ ਪਹਿਲੀਆਂ ਦੇ ਵਿੱਚ ਆਪਾਂ ਕੀ ਲੈਣਾ ਸੀ, ਸਿਰਫ ਆਟਾ, ਤੇ ਆਟਾ ਵੀ ਨਹੀਂ ਲੈਣਾ ਕਿਉਂਕਿ ਪਿੰਡਾਂ ਦੇ ਵਿੱਚ ਤੇ ਉਹ ਵੀ ਘਰਾਂ ਦਾ ਹੀ ਹੁੰਦਾ ਸੀ। ਹੁਣ ਆਪਾਂ ਜਦੋਂ ਹੁਣ ਆਪਾਂ ਤੁਸੀਂ ਆਪਣੀ ਜਦੋਂ ਪਲੇਟ ਵੱਲ ਝਾਤੀ ਮਾਰੋਗੇ ਤੇ ਗਰੋਸਰੀ ਲਿਸਟ ਵੱਲ ਝਾਤੀ ਤੁਹਾਡੀ ਵੱਜੂਗੀ, ਜਿਹੜਾ ਆਪਾਂ ਇਸ ਸੈਗਮੈਂਟ 'ਚ ਖਿਆਲ ਕਰਾਂਗੇ ਕਿ ਤੁਸੀਂ ਸੋਚ ਕੇ ਵੇਖੋ ਜਿੰਨੀਆਂ ਵੀ ਚੀਜ਼ਾਂ ਆਪਾਂ ਹੁਣ ਰਿਪੀਟ ਕੀ ਕਰਨੀਆਂ, ਜਿੰਨੀਆਂ ਚੀਜ਼ਾਂ ਆਪਾਂ ਪਿੱਛੇ ਡਿਸਕਸ ਕਰਕੇ ਹਟੇ ਹਾਂ। ਹੁਣ ਪਰੌਂਠੇ ਜਾਂ ਆਲੂ ਵਾਲੇ ਪਰੌਂਠੇ ਤੱਕ ਤੁਹਾਨੂੰ ਵੱਧ ਤੋਂ ਵੱਧ ਜਵੈਣ ਚਾਹੀਦੀ ਹੈ ਤੇ ਤੁਹਾਨੂੰ ਆਲੂ ਚਾਹੀਦੇ ਆ, ਬਾਕੀ ਲੂਣ ਤੁਸੀਂ ਬਾਹਰੋਂ ਲਿਆਉਣਾ ਹਨਾ, ਤੇ ਆਟਾ ਤੁਹਾਡਾ ਘਰ ਦਾ ਹਨਾ, ਚੁੱਲ੍ਹਾ ਲੱਕੜਾਂ ਉਹ ਸਾਰਾ ਕੁਛ ਤੁਹਾਡੇ ਕੋਲ ਹੈ। ਹੁਣ ਤੁਸੀਂ ਸੋਚੋ ਵੀ ਜੇ ਅੱਜ ਕੱਲ੍ਹ ਆਪਾਂ ਸਿਰਫ ਬ੍ਰੇਕਫਾਸਟ ਰਹਿ ਕੇ ਹਾਲੇ ਤੱਕ ਗੱਲ ਕੀਤੀ ਸੀ, ਕਿਉਂਕਿ ਜ਼ਿਆਦਾ ਤੁਸੀਂ ਵੇਖੋ ਵੀ ਵਰਾਇਟੀ ਬ੍ਰੇਕਫਾਸਟ ਦੇ ਵਿੱਚ ਹੀ ਵਧੀ ਆ, ਜ਼ਿਆਦਾਤਰ ਜਿਹੜੀਆਂ ਆਪਸ਼ਨਾਂ ਨੇ ਉਹ ਬ੍ਰੇਕਫਾਸਟ ਦੇ ਵਿੱਚ ਹੀ ਵਧੀਆਂ ਨੇ। ਸੋ ਉੱਥੇ ਤੁਸੀਂ ਇੱਕ ਵਾਰੀ ਝਾਤ ਮਾਰ ਕੇ ਵੇਖੋ। ਇੱਕ ਚੀਜ਼ ਆਪਾਂ ਹਲੇ ਮਿਸ ਕੀਤੀ ਵਿੱਚੋਂ, ਉਹ ਆ ਸਾਡਾ ਸਲਾਦ। ਕਿੰਨੇ ਕਿੰਨੇ ਤਰ੍ਹਾਂ ਦੇ ਸੈਲਡ ਐਕਟੀਵੇਟ ਹੋ ਗਏ ਹੁਣ ਉਹਨੂੰ ਲੈ ਕੇ ਕਿੰਨਾ ਕੁਛ ਸਾਨੂੰ ਚਾਹੀਦਾ। ਹੁਣ ਤੁਸੀਂ ਉਸ ਹਿਸਾਬ ਦੇ ਨਾਲ ਮੰਨ ਲਓ ਜੇ ਸੈਂਡਵਿਚ ਹੀ ਬਣਾਉਣਾ ਤੁਸੀਂ, ਤਾਂ ਤੁਸੀਂ ਅਵਕਾਡੋ ਚੁੱਕੋਗੇ, ਤੁਸੀਂ ਟਮਾਟਰ ਚੁੱਕੋਗੇ, ਤੁਸੀਂ ਆਪਣੇ ਕੈਪਸਿਕਮ ਚੁੱਕੋਗੇ, ਅਤੇ ਚੀਜ਼ ਹਨਾ, ਤੁਹਾਨੂੰ ਲੱਗਦਾ ਵੀ ਉਹ ਬਾਇੰਡ ਨਹੀਂ ਹੁੰਦਾ ਉਹ ਤੋਂ ਬਿਨਾਂ ਹੁਣ ਹਨਾ, ਕਿੰਨਾ ਕੁਛ ਜਿਹੜਾ ਸਾਡੀਆਂ ਉਹਦੇ ਵਿੱਚ ਐਡ ਆਨ ਹੋ ਗਿਆ। ਤੁਹਾਨੂੰ ਪਤਾ ਬ੍ਰੇਕਫਾਸਟ ਇੱਕ ਥਿਊਰੀ ਹੈ ਚੱਲਦੀ ਹੈ, ਆਈ ਡੋਂਟ ਨੋ, ਮਤਲਬ ਇਹ ਹਰ ਕੋਈ ਆਪਣਾ ਆਪਣਾ ਪੜ੍ਹ ਕੇ ਉਹਦਾ ਤੱਤ ਕੱਢ ਸਕਦਾ, ਪਰ ਇੱਕ ਥਿਊਰੀ, ਇੱਕ ਜਿਹੜਾ ਇਹ ਵੀ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਵਾ ਕਿ ਬ੍ਰੇਕਫਾਸਟ ਸਾਡੇ ਇਨਸਾਨੀਅਤ ਜਿਹੜਾ ਹਿਊਮਨ ਹਿਸਟਰੀ ਆ ਉਹਦੇ ਵਿੱਚ ਕੋਈ ਇੰਨਾ ਇੰਪੋਰਟੈਂਟ ਜਾਂ ਫਿਰ ਇਸ ਤਰੀਕੇ ਦੇ ਨਾਲ ਨਹੀਂ ਜਿੱਦਾਂ ਮਾਰਕੀਟ ਨੇ ਜਾਣ ਬੁੱਝ ਕੇ ਪਰੋਸਿਆ
1: ਬ੍ਰੇਕਫਾਸਟ ਨੂੰ। ਘਟਦਾ ਨਾ, ਕਿਉਂਕਿ ਜਿੰਨਾ ਜਿਹੜੀ ਚੀਜ਼ ਬਹੁਤ ਜ਼ਿਆਦਾ ਦੇਖਦੀ ਹੈ ਉਹ ਆਪਾਂ ਨੂੰ ਲੱਗਦਾ ਕਿ ਹਾਂ ਇਹ ਗੱਲ ਹੋਣੀ ਹੈ ਨਾ, ਕਈ ਵਾਰੀ ਆਪਾਂ ਐਕਸੈਪਟੈਂਸ ਲੈ ਆਉਂਦਾ ਆਪਣਾ ਦਿਮਾਗ ਕਿ ਹਾਂ ਇੰਨਾ ਜ਼ਿਆਦਾ ਮਾਰਕੀਟ ਦੇ ਵਿੱਚ ਬ੍ਰੇਕਫਾਸਟ
0: ਉਹ ਕਹਿੰਦੇ ਕਿ ਜਾਣ ਬੁੱਝ ਕੇ ਜਿਹੜੀ ਇੱਕ ਆਪਾਂ ਕੀ ਕਹਿ ਲਈਏ, ਕੌਨਸਪਰੇਸੀ ਕਹਿ ਲਾਂਗੇ, ਪਤਾ ਨਹੀਂ ਕੀ ਕਹਾਂਗੇ ਇਹਨੂੰ, ਕੀ ਸ਼ਬਦ ਲਵਾਂਗੇ, ਪਰ ਉਹ ਇਹ ਕਹਿੰਦੇ ਆ ਵੀ ਬ੍ਰੇਕਫਾਸਟ ਸਾਡੀ ਹਿਸਟਰੀ ਨਹੀਂ ਰਿਹਾ ਕਦੇ ਵੀ, ਸੋ ਐਂਡ ਸੋ ਉਹਦੇ ਸੈਂਟੀਫਿਕ ਰੀਜ਼ਨ ਵੀ ਉਹ ਦੱਸਦੇ ਆ, ਅਤੇ ਬ੍ਰੇਕਫਾਸਟ ਜਿਹੜਾ ਉਹ ਜਾਣ ਬੁੱਝ ਕੇ ਸਾਨੂੰ ਇਸ ਰੂਪ ਦੇ ਵਿੱਚ ਵੇਚਿਆ ਗਿਆ, ਪਰੋਸਿਆ ਗਿਆ, ਦੱਸਿਆ ਗਿਆ ਤਾਂ ਕਿ ਵੱਧ ਤੋਂ ਵੱਧ ਆਪਾਂ ਇਸ ਪਾਸੇ ਨੂੰ ਆਈਏ, ਸਾਨੂੰ ਇਹ ਲੱਗੇ ਵੀ ਸਾਡਾ ਭਾਰ ਵਧਣ ਦਾ ਕਾਰਨ ਹੀ ਇਹ ਆ ਵੀ ਅਸੀਂ ਬ੍ਰੇਕਫਾਸਟ ਨਹੀਂ ਕਰਦੇ, ਸਾਨੂੰ ਅਲੱਗ ਅਲੱਗ ਲੱਗੀਆਂ ਬਿਮਾਰੀਆਂ ਜਿਹਦੇ ਵਿੱਚ ਗੈਸ, ਬਲੋਟਿੰਗ ਵਗੈਰਾ, ਹਾਂ, ਅਤੇ ਉਹਦੇ ਕਰਕੇ ਤੁਹਾਨੂੰ ਇਹ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ। ਸੋ ਇਸ ਕਰਕੇ ਹੌਲੀ ਹੌਲੀ ਹੌਲੀ ਹੌਲੀ ਬ੍ਰੇਕਫਾਸਟ ਇੰਨਾ ਕੁ ਜ਼ਿਆਦਾ ਹਾਵੀ ਕਰ ਦਿੱਤਾ ਗਿਆ ਵਾ ਇਨਸਾਨ ਦੇ ਉੱਤੇ, ਅਤੇ ਹੁਣ ਜੇ ਆਪਾਂ ਕੰਪੈਰੀਜ਼ਨ ਕਰੀਏ ਜਦੋਂ ਆਪਾਂ ਪਲੇਟ ਬਦਲੀ ਦੀ ਗੱਲ ਕਰ ਰਹੇ ਹਾਂ ਤਾਂ ਫਿਰ ਆਪਾਂ ਸਰੀਰ ਬਦਲੇ ਦੀ ਵੀ ਤੁਸੀਂ ਗੱਲ ਕਰੋਗੇ। ਹੁਣ ਜਦੋਂ ਕਿ ਆਪਾਂ ਇੰਨਾ ਹੈਲਦੀ ਖਾ ਰਹੇ ਹਾਂ, ਪਹਿਲੀਆਂ ਦੇ ਵਿੱਚ ਜਦੋਂ ਆਪਾਂ ਸਿਰਫ ਪਰੌਂਠਾ ਖਾ ਰਹੇ ਸੀ, ਅਤੇ ਹੁਣ ਤੁਹਾਨੂੰ ਦਸਾਂ ਦੇ ਵਿੱਚੋਂ ਕੋਈ ਤੁਹਾਨੂੰ ਦੋ ਬੰਦੇ ਫਿੱਟ ਮਿਲਣਗੇ।
1: ਹਾਰਡਵਰਕ ਪਹਿਲਾਂ ਕਿੰਨਾ ਜ਼ਿਆਦਾ ਸੀਗਾ,
0: ਹਾਂ, ਪਹਿਲੀਆਂ ਦੇ ਵਿੱਚ ਤੁਹਾਨੂੰ ਦਸਾਂ ਦੇ ਵਿੱਚੋਂ ਤੁਹਾਨੂੰ ਅੱਠ ਬੰਦੇ ਜਿਹੜੇ ਆ ਉਹ ਆਟੋਮੈਟਿਕਲੀ ਫਿੱਟ ਹੋ, ਕੋਈ ਇਹ ਥੋੜ੍ਹੀ ਵੀ ਜਿੰਮ ਜਾਣਾ ਪੈਣਾ ਜਾਂ ਕਿੱਦਾਂ ਕਰਨਾ ਪੈਣਾ, ਅਤੇ ਉਹਦਾ ਆਂਸਰ ਇਹੋ ਹੀ ਦਿੱਤਾ ਜਾਂਦਾ ਜੋ ਤੁਸੀਂ ਆਲਰੇਡੀ ਦੇ ਚੁੱਕੇ ਹੋ ਵੀ ਉਦੋਂ ਤਾਂ ਜੀ ਆਪਾਂ ਕੰਮ ਬਹੁਤ ਕਰਦੇ ਹਾਂ, ਉਦੋਂ ਸਰੀਰਕ ਕੰਮ ਬਹੁਤ ਹੀ, ਪਰ ਯਾਦ ਕਰਕੇ ਵੇਖੋ ਤੁਸੀਂ ਅਸਲ ਆਂਸਰ ਕਹਿੰਦੇ ਨੇ ਇਹ ਵੀ ਨਹੀਂ ਆ, ਕਿਉਂਕਿ ਤੁਸੀਂ ਆਪਣਾ ਚਲੋ ਛੱਡ ਦਿਓ, ਤੁਹਾਨੂੰ ਲੱਗਦਾ ਹੋਊਗਾ ਵੀ ਮੈਂ ਸਰੀਰਕ ਮਿਹਨਤ ਬਹੁਤ ਜ਼ਿਆਦਾ ਨਹੀਂ ਕਰ ਰਹੀ, ਮੈਂ ਨਹੀਂ ਕਰ ਰਿਹਾ, ਉਨੀ ਮੁਸ਼ਕਤ ਨਹੀਂ ਹੋ ਪਾ ਰਹੀ, ਪਰ ਤੁਸੀਂ ਸੋਚ ਕੇ ਵੇਖੋ ਤੁਹਾਡੇ ਆਸ ਪਾਸ ਜਿਹੜੇ ਤੁਹਾਡੇ ਸਰਕਲ ਦੇ ਵਿੱਚ ਕੋਈ ਟ੍ਰੇਡ ਦੇ ਵਿੱਚ ਬੰਦੇ ਹੋਣਗੇ, ਉਹ ਤਾਂ ਕਿੰਨੀ ਮਿਹਨਤ ਕਰਦੇ ਆ,
1: ਸਹੀ ਗੱਲ,
0: ਤੁਸੀਂ ਵੇਖੋ ਉਹਨਾਂ ਦੇ ਵੀ ਢਿੱਡ ਨਿਕਲੇ ਆ, ਉਹਨਾਂ ਦੀਆਂ ਵੀ ਵੱਖੀਆਂ ਬਾਹਰ ਡੁੱਲਣ ਡਈਆਂ, ਫਿਰ ਆਪਾਂ ਇਹ ਨਹੀਂ ਕਹਿ ਸਕਦੇ,
1: ਫਿਰ ਮਾਰਕੀਟ ਕਹਿੰਦੀ ਹੈ ਕਿ ਹਾਂ ਤੁਸੀਂ ਮਤਲਬ ਜਿਹੜੇ ਵੇਚਣ ਵਾਲੀ ਚੀਜ਼ਾਂ ਕਿ ਉਹ ਤੁਹਾਡੇ ਰੂਟੀਨ 'ਚ ਉਹ ਤੁਹਾਡੀ ਬੋਡੀ ਨੂੰ ਉਹਦੀ ਹੈਬਿਟ ਹੋ ਗਈ ਹੈ, ਲੀਕ ਤੋਂ ਹਟ ਕੇ ਤੁਹਾਨੂੰ ਐਕਸਰਸਾਈਜ਼, ਲੀਕ ਤੋਂ ਹਟ ਕੇ ਤੁਹਾਨੂੰ ਖਾਣਾ ਪੀਣਾ ਪਏਗਾ, ਜਿਹੜੀ ਚੀਜ਼ਾਂ ਸਬਜ਼ੀਆਂ ਦਾਲਾਂ ਤੁਸੀਂ ਖਾਂਦੇ ਹੋ ਉਹਨਾਂ 'ਚ ਇੰਨੀ ਨਿਊਟ੍ਰੀਸ਼ਨ ਨਹੀਂ ਹੈ, ਹੈ ਨਾ ਐਕਸਟਰਾ ਤੁਸੀਂ ਲਓ ਭਾਵੇਂ ਸਪਲੀਮੈਂਟ ਲੈ ਲਓ ਭਾਵੇਂ ਦਵਾਈਆਂ ਲੈ ਲਓ ਜੋ ਵੀ ਦੱਸਦਾ
0: ਸੋ ਉਹ ਸਾਰੀਆਂ ਚੀਜ਼ਾਂ ਫਿਰ ਉਹ ਅੱਗੇ ਤੋਂ ਅੱਗੇ ਕਿਉਂਕਿ ਅਸਲ ਦੇ ਵਿੱਚ ਬ੍ਰੇਕਫਾਸਟ ਜਿਹੜਾ ਉਹ ਵੇਚਣਾ ਉਹਨਾਂ ਦੇ ਮੁਤਾਬਿਕ ਵੀ ਬ੍ਰੇਕਫਾਸਟ ਵੇਚਣਾ ਲੱਗਾ ਇੱਕ ਸਟੇਜ ਦੇ ਉੱਤੇ ਵੀ ਮੰਡੀ ਆ ਪਰ ਅਸਲ ਦੇ ਵਿੱਚ ਮੰਡੀ ਸੀ ਦਵਾਈਆਂ ਵੇਚਣਾ ਉਹ ਉਨ੍ਹਾਂ ਚਿਰ ਨਹੀਂ ਵੇਖ ਸਕਦੀਆਂ ਜਿੰਨਾ ਚਿਰ ਤੱਕ ਉੱਠਦੇ ਹੀ ਦਿਨ ਚੜ੍ਹਦੇ ਹੀ ਬੰਦਾ ਮਿੱਠਾ ਨਾ ਖਾਣ ਲੱਗ ਪਏ ਜਿੰਨਾ ਚਿਰ
1: ਸ਼ੂਗਰ ਸਪਾਈਕ ਹੋ ਜਾਣੀ ਤੇ ਸ਼ੂਗਰ ਦਵਾਈਆਂ
0: ਤੇ ਇਹ ਸਾਰਾ ਕੁਝ ਮਿੱਠਾ ਹੀ ਆ ਭਾਵੇਂ ਤੁਸੀਂ ਓਟਸ ਵੀ ਖਾ ਰਹੇ ਹੋ ਭਾਵੇਂ
1: ਤੁਸੀਂ ਦੁੱਧ ਵੀ
0: ਹਾਂ ਸਾਰਾ ਕੁਝ ਜੋ ਵੀ ਤੁਸੀਂ ਖਾ ਰਹੇ ਹੋ ਇਹ ਸਾਰਾ ਕੁਝ ਮਿੱਠਾ ਹੀ ਆ ਤੇ ਔਨ ਟਾਪ ਆਫ ਹੁਣ ਅੱਜ ਕੱਲ੍ਹ ਪੈਨਕੇਕ ਐਂਡ ਆਲ ਐਂਡ ਕੀ ਕੁਝ ਆ ਗਿਆ
1: ਹੁਣ ਆਪਾਂ ਜੇ ਪਰੌਂਠੇ ਨੂੰ ਹੀ ਬ੍ਰੇਕ ਡਾਊਨ ਕਰੀਏ ਆਲੂ ਵਾਲੇ ਪਰੌਂਠੇ ਨੂੰ ਪਹਿਲਾਂ ਕੀ ਹੁੰਦਾ ਸੀ ਜਿਵੇਂ ਤੁਸੀਂ ਗੱਲ ਕੀਤੀ ਆ ਆਟੇ ਦੀ ਆਟਾ ਘਰ ਦਾ ਆਲੂ ਵੀ ਘਰ ਦੇ ਹੈ ਨਾ ਸਾਰਾ ਕੁਝ ਹੁਣ ਤੇ ਤੁਸੀਂ ਦੇਖ ਲਓ ਭਾਵੇਂ ਆਟਾ ਜਾਂ ਆਲੂ ਤੁਸੀਂ ਲੈਣ ਜਾਓ ਤੁਹਾਨੂੰ ਉਹਦੀ 100 ਵਰਾਇਟੀ ਮਿਲ ਜਾਏਗੀ ਆਟੇ ਦੀ ਤੁਹਾਨੂੰ ਗਲੂਟਨ ਫਰੀ ਚਾਹੀਦਾ ਹੈ ਤੁਹਾਨੂੰ ਹੋਮ ਗਰੋਨ ਚਾਹੀਦਾ ਹੈ ਤੁਹਾਨੂੰ ਆਸਟ੍ਰੇਲੀਆ ਗਰੋਨ ਚਾਹੀਦਾ ਤੁਹਾਨੂੰ ਔਰਗੈਨਿਕ ਚਾਹੀਦਾ ਹੈ ਨਾ ਤੁਹਾਨੂੰ ਮਿਕਸਡ ਆਟਾ ਚਾਹੀਦਾ ਜਿਹੜਾ ਮਲਟੀ ਗ੍ਰੇਨ ਆਟਾ ਚਾਹੀਦਾ ਅਤੇ ਆਲੂ ਤੁਹਾਨੂੰ ਜਿਹੜੇ ਉਹ ਕਿੰਨੇ ਤਰੀਕੇ ਦੇ ਰੈਡ ਰੈਡ ਪੋਟੇਟੋ ਮਿਲਦੇ ਹੈ ਕਿੰਨੇ ਕਵਾਸਟ ਪੋਟੇਟੋ
0: ਮਿਲਦੇ ਆ ਪੋਟੇਟੋ ਬਹੁਤ ਜ਼ਿਆਦੀਆਂ ਕਿਸਮਾਂ ਨੇ
1: ਹੈ ਨਾ ਕਿੰਨੀ ਸਾਰੀ ਮਤਲਬ ਤੁਸੀਂ ਮਾਰਕੀਟ ਦੇ ਵਿੱਚ ਤੁਸੀਂ ਜਾਓਗੇ ਤੁਹਾਨੂੰ ਇਦਾਂ ਲੱਗੇਗਾ ਕੀ ਖਾਈਏ ਕੀ ਚੀਜ਼ ਕਿਹੜੀ ਚੀਜ਼ ਵਧੀਆ
0: ਤੇ ਸਰਪ੍ਰਾਈਜ਼ਿੰਗਲੀ ਤੁਸੀਂ ਆਪਣੇ ਆਪ ਬਾਰੇ ਸੋਚ ਕੇ ਵੇਖੋ ਕਿ ਇਹ ਸਾਰੀਆਂ ਚੀਜ਼ਾਂ ਆਪਾਂ ਇੱਕ ਨਾ ਇੱਕ ਸਟੇਜ ਤੇ ਟਰਾਈ ਕੀਤੀਆਂ ਨੇ ਤੇ ਇਹਦਾ ਮਤਲਬ ਕਿ ਉਹ ਸਾਡੀ ਜੇਬ ਤੇ ਖਰਚਾ ਪਿਆ ਉਹ ਆਪਾਂ ਸਾਰੀਆਂ ਚੀਜ਼ਾਂ ਆਪਾਂ ਹਾਲੇ ਵੀ ਘਰਾਂ ਦੇ ਵਿੱਚ ਕਿੰਨੀਆਂ ਆਪਸ਼ਨਾਂ ਲੈ ਕੇ ਚੱਲਦੇ ਹਾਂ ਆਟਾ ਕਿੰਨੀ ਤਰ੍ਹਾਂ ਦਾ ਸਾਡੇ ਘਰਾਂ ਦੇ ਵਿੱਚ ਪਿਆ ਵਾ ਬਿਸਕਿਟ ਕਿੰਨੀ ਤਰ੍ਹਾਂ ਦੇ ਸਾਡੇ ਘਰਾਂ ਦੇ ਵਿੱਚ ਪਏ ਆ ਹੋਰ ਬ੍ਰੇਕਫਾਸਟ ਦੀਆਂ ਕਿੰਨੀਆਂ ਆਪਸ਼ਨਾਂ ਜਿਹੜੇ ਤੁਹਾਡੇ ਡੱਬੇ ਪਏ ਖਰਾਬ ਹੋ ਜਾਂਦੇ
1: ਆਪਾਂ ਨੂੰ ਰਿਅਲਾਈਜ਼ ਨਹੀਂ ਹੁੰਦਾ ਕਿਉਂਕਿ ਆਪਾਂ ਐਜ਼ ਅ ਇੰਡੀਅਨ ਇੱਕ ਚੀਜ਼ ਐਵਰੀ ਸਿੰਗਲ ਡੇ ਕਿੱਥੇ ਖਾ ਸਕਦੇ ਹਾਂ ਹੁਣ ਰੋਜ਼ ਇੱਕ ਸੇਮ ਸੀਰੀਅਲ ਨਹੀਂ ਖਾਵਾਂਗੇ ਹੁਣ ਉਹਦੇ ਵਿੱਚ ਵੀ ਕੋਈ ਗ੍ਰਨੋਲਾ ਖਾ ਰਿਹਾ ਹੈ ਕੋਈ ਨਿਊਟ੍ਰੀ ਮਤਲਬ ਇਹ ਤਾਂ ਮੈਂ ਬ੍ਰਾਂਡਸ ਦੀ ਗੱਲ ਕਰ ਲਈ ਕਿਸੇ ਨੂੰ ਸਿੰਪਲ ਪਲੇਨ ਚਾਹੀਦੇ ਹੈ ਕਿਸੇ ਨੂੰ ਉਸਦੇ ਵਿੱਚ ਵੀ ਗਲੂਟਨ ਫਰੀ ਆਪਸ਼ਨ ਚਾਹੀਦੇ ਨੇ ਅਤੇ ਹਰ ਡੱਬਾ ਰੋਜ਼ ਨਹੀਂ ਅਤੇ ਉਹ ਵੀ ਐਕਸਪਾਇਰਡ ਹੋ ਜਾਂਦਾ
0: ਮਿਊਜ਼ਲੀ ਹਾਂ ਪ੍ਰੋਟੀਨ ਬਾਰਸ ਹੋ ਗਈ ਇੱਕ ਉਹ ਦਹੀਂ ਦੁਹੀਂ ਜਿਹੇ ਵਿੱਚ ਮਿਕਸ ਕਰਕੇ ਵੀ ਕੁਝ ਖਾਂਦੇ ਬ੍ਰੇਕਫਾਸਟ ਹਨ ਉਹ ਵੀ ਉਹ ਅਲੱਗ ਤੋਂ ਉਹ ਚੀਜ਼ਾਂ ਆ ਗਈਆਂ ਅਤੇ ਆਪਾਂ ਬ੍ਰੇਕਫਾਸਟ ਤੋਂ ਇਸ ਕਰਕੇ ਸ਼ੁਰੂ ਕੀਤਾ ਤੁਸੀਂ ਹੁਣ ਸੋਚ ਕੇ ਵੇਖੋ ਵੀ ਕੱਲਾ ਬ੍ਰੇਕਫਾਸਟ ਦੇ ਵਿੱਚ ਹੀ ਕਿੰਨਾ ਕੁਛ ਆ ਗਿਆ
1: ਹਾਂ ਜਿਵੇਂ ਤੁਸੀਂ ਹੁਣ ਯੋਗਰਟ ਦੀ ਗੱਲ ਕੀਤੀ ਉਹ ਲਿਖਿਆ ਹੁੰਦਾ ਕਿ 1 ਗ੍ਰਾਮ ਪ੍ਰੋਟੀਨ ਹੈ ਸਾਨੂੰ ਕਨਵਿੰਸਿੰਗ ਲੱਗ ਜਾਂਦਾ ਕਿ ਹਾਂ ਕਿ ਚੱਲ ਮੈਂ ਇਹ ਚੀਜ਼ ਚਲੋ ਦਿਨ ਦੀ ਸ਼ੁਰੂਆਤ ਵਧੀਆ ਕਰ
0: ਸੋ ਬਾਕੀ ਹਰ ਕੋਈ ਆਪਣਾ ਆਪਣਾ ਵੇਖੋ ਹਰ ਇੱਕ ਦੀ ਆਪਣੀ ਆਪਣੀ ਪੜ੍ਹਤ ਪੜ੍ਹ ਕੇ ਜਾਣ ਕੇ ਉਸ ਹਿਸਾਬ ਦੇ ਨਾਲ ਕਿਉਂਕਿ ਆਪਾਂ ਕੋਈ ਇਸ ਮਸਲੇ ਦੇ ਆਪਾਂ ਸਪੈਸ਼ਲਿਸਟ ਨਹੀਂ ਇੱਧਰੋਂ ਸੁਣਿਆ ਤੁਹਾਡੇ ਤੱਕ ਦੱਸਤਾ ਅਤੇ ਜਿੰਨੀ ਕੁ ਸਾਨੂੰ ਸਮੇਂ ਲੱਗਦੇ ਅਸੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਸਕਦੇ ਹਾਂ ਵੀ ਆਹ ਆਹ ਆਹ ਚੀਜ਼ਾਂ ਚੱਲ ਰਹੀਆਂ ਨੇ ਬਾਕੀ ਆਪਾਂ ਤੁਹਾਨੂੰ ਇਹ ਹਰਗਿਜ਼ ਨਹੀਂ ਕਹਿ ਰਹੇ ਵੀ ਤੁਸੀਂ ਬ੍ਰੇਕਫਾਸਟ ਕਰੋ ਨਾ ਕਰੋ ਛੱਡ ਦਿਉ ਆਹ ਖਾਓ ਜਾਂ ਆਹ ਖਾਓ ਕਿਉਂਕਿ ਹੁਣ ਤੱਕ ਜਿੱਦਾਂ ਜਿੱਦਾਂ ਅੱਗੇ ਅੱਗੇ ਜਾਈ ਜਾਈਦਾ ਪਹਿਲਾਂ ਕਹਿ ਦੀਦਾ ਇਹ ਹੁਣ ਤਾਂ ਮੈਂ ਜਸ ਜੀ ਇਹ ਵੇਖਿਆ ਕਿ ਇਹ ਇਹ ਇੰਨੀ ਕੁ ਵੱਡੀ ਸਾਇੰਸ ਆ ਇਨਸਾਨ ਦੀ ਬੋਡੀ ਖਾਣ ਪੀਣ ਸੌਣਾ ਉੱਠਣਾ ਜਾਗਣਾ ਤੁਸੀਂ ਬੜੀ ਨਾ ਸਮਝੀ ਆ ਜਦੋਂ ਆਪਾਂ ਇਹ ਕਹਿ ਦਿੰਦੇ ਹਾਂ ਵੀ ਹਾਂ ਇਹਦੇ ਬਾਰੇ ਮੈਨੂੰ ਪਤਾ ਕਿਉਂਕਿ ਇੱਕ ਇੱਕ ਚੀਜ਼ 'ਚ ਇੰਨੀ ਇੰਨੀ ਜ਼ਿਆਦਾ ਬਰੀਕੀ ਆ ਤੁਸੀਂ ਹਰ ਇੱਕ ਬੰਦੇ ਦਾ ਆਪਣਾ ਆਪਣਾ ਸਰੀਰ ਆ ਆਪਣੀ ਆਪਣੀ ਉਹਦੀ ਖੁਰਾਕ ਆ ਆਪਣਾ ਆਪਣੇ ਉਹਦੇ ਸੁਭਾਅ ਦੇ ਮੁਤਾਬਿਕ ਉਹਦੇ ਸਰੀਰ ਦੀ ਤਸੀਰ ਦੇ ਮੁਤਾਬਿਕ ਉਹਦੇ ਖੁਰਾਕ ਇੱਥੋਂ ਤੱਕ ਵੀ ਅੱਗੇ ਬਰੀਕੀ ਆ ਸੋ ਇਸ ਕਰਕੇ ਤੁਹਾਨੂੰ ਆਪਣੇ ਡਾਕਟਰ ਆਪ
1: ਸਗੇ ਭੈਣ ਭਰਾਵਾਂ ਨੂੰ ਵੀ ਕਈ ਚੀਜ਼ਾਂ ਸੂਟ ਨਹੀਂ ਹੁੰਦੀ ਕਿਸੇ ਨੂੰ ਕੀ ਐਲਰਜੀ ਹੈ ਕਿਸੇ ਨੂੰ ਕੀ ਵਧੀਆ ਲੱਗਦਾ
0: ਨਹੀਂ ਕਰਦੀਆਂ 1 2 3 ਮਨਦੀਪ ਜੀ ਤੁਸੀਂ ਆਉਂਦੇ ਹੋ

0: ਤੁਸੀਂ ਤਾਂ ਛੁੱਟੀਆਂ ਕਰਾਉਂਦੇ ਹੀ ਇਸੇ ਲਈ ਉਹਦੇ।
1: ਹਾਂਜੀ ਛੁੱਟੀਆਂ ਅਸੀਂ ਉਧਰੋਂ ਨਿਕਲੇ ਆ 6 ਵਜੇ ਗ੍ਰੇਟ ਓਸ਼ੀਅਨ ਰੋਡ ਤੋਂ ਉਧਰ 12 ਅਪੋਸਲਸ ਵੱਲੋਂ। ਤੇ ਮੈਨੂੰ ਇਹ ਸੀ, ਮੈਂ ਟਾਈਮ ਦੇਖ ਰਹੀ ਸੀ ਵੀ ਅਸੀਂ ਕਿਤੇ ਰੁਕਾਂਗੇ, ਬ੍ਰੇਕਫਾਸਟ ਕਰਾਂਗੇ ਤੇ ਫਿਰ ਅਸੀਂ ਘਰ ਕਿੰਨੇ ਵਜੇ ਪਹੁੰਚਾ, ਕਿਉਂਕਿ ਮੈਂ ਫੋਨ ਕਰਨਾ।
0: ਓਕੇ ਓਕੇ ਗੁੱਡ ਗੁੱਡ ਗੁੱਡ ਗੁੱਡ
1: ਉਹ ਹਿਸਾਬ ਨਾਲ ਟਾਈਮ ਉਹ ਮੈਨੇਜ ਕਰ ਰਹੀ ਸੀ ਤੇ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਮੈਂ ਫੋਨ ਕਰਨਾ। ਕਹਿੰਦੇ ਪਰ ਇਹਨਾਂ ਦੇ ਵਰਕਸ਼ਾਪ ਦੇ ਫੋਨ ਆਣੇ ਸ਼ੁਰੂ ਹੋ ਗਏ ਵਿੱਚ, ਕਿਉਂਕਿ ਗੱਡੀ 'ਚ ਤਾਂ ਫਿਰ ਇੱਕ ਜਣਾ ਹੀ ਫੋਨ ਤੇ ਗੱਲ ਕਰ ਸਕਦਾ ਨਾ, ਇਹ ਵੀ ਸਮੱਸਿਆ ਹਰ। ਫਿਰ ਮੈਂ ਕਿਹਾ ਨਹੀਂ ਨਹੀਂ ਨਹੀਂ ਹੁਣ ਇੱਦਾਂ ਨਹੀਂ, ਤੇ ਹੁਣ ਤੁਸੀਂ ਨਾ ਇੱਦਾਂ ਕਰੋ, ਮੈਂ ਚਲਾਉਂਦੀ ਹਾਂ ਗੱਡੀ, ਤੁਸੀਂ ਬੈਠੋ, ਆਪਾਂ ਬ੍ਰੇਕਫਾਸਟ ਕਰ ਲਿਆ ਤੇ ਹੁਣ ਮੈਂ
0: ਭਜਾ ਕੇ ਲੈ ਜਾ, ਮੈਂ ਭਜਾ ਕੇ ਘਰ ਪਹੁੰਚਾਉਣੀ ਹੈ,
1: ਕਿਉਂਕਿ ਮੈਂ ਫੋਨ ਕਰਨਾ ਸੀਗਾ ਅੱਜ।
0: ਗੁੱਡ, ਥੈਂਕ ਯੂ।
1: ਟੌਪਿਕ ਤੁਹਾਡਾ ਅੱਛਾ ਆ, ਤੇ ਜਿਹੜਾ ਤੁਸੀਂ ਕਹਿੰਦੇ ਆ ਨਾ ਵੀ ਤੁਹਾਡੀ ਆਲੂ ਤੋਂ ਕਿਨੂਆ ਤੱਕ ਦੀ ਜਾਂ ਕਿੱਦਾਂ, ਇਹ ਅਸੀਂ ਚੀਜ਼ਾਂ ਬਦਲ, ਕਿਸੇ ਨੂੰ ਕੁਛ ਬਦਲਣ ਦੀ ਲੋੜ ਨਹੀਂ ਆ। ਤੁਹਾਡੀ ਬੋਡੀ ਦੱਸ ਦਿੰਦੀ ਆ ਕਿ ਤੁਸੀਂ 40+ ਹੋ ਗਏ, ਬਦਲ ਲਓ ਸਾਰਾ ਕੁਛ
2: ਹੈ ਹੀ
0: ਨਹੀਂ। ਪਰ ਇਹ ਵੀ ਤੇ ਮਨਦੀਪ ਜੀ ਹੁਣੇ ਹੀ ਆ ਨਾ, ਪਹਿਲੀਆਂ ਦੇ ਵਿੱਚ ਇਹ ਥੋੜੀ ਹੀ ਵੀ ਹੁਣ ਆਪ ਬੰਦਾ ਬਜ਼ੁਰਗ ਹੋ ਗਿਆ ਤੇ ਇਹਦਾ ਖਾਣਾ ਬਦਲ ਦੋ, ਵੱਧ ਤੋਂ ਵੱਧ ਖਿਚੜੀ ਖਾ ਲੂ,
2: ਦੰਦ ਨੀ
1: ਰਹਿਣ,
0: ਰੋਟੀ ਤੇ ਖਾਂਦਾ ਹੀ ਰਹਿੰਦਾ ਸੀ ਬੰਦਾ। ਮੈਂ ਤੇ ਵੇਖਿਆ ਪੁਰਾਣੇ ਬਜ਼ੁਰਗ, ਤੁਸੀਂ ਸ਼ਾਇਦ ਆਪਣੇ ਘਰੋਂ ਘਰੀ ਤੁਸੀਂ ਕੀਤਾ ਹੋਊਗਾ, ਉਹ ਦੰਦ ਨਹੀਂ ਵੀ ਹੀ ਲਵਾਉਂਦੇ ਤੇ ਉਹਨਾਂ ਦੇ ਬੋਟੀ ਦੰਦਾਂ ਵਰਗੇ ਹੋ ਜਾਂਦੇ ਸੀ, ਉਹਦੇ ਨਾਲ ਹੀ ਰੋਟੀ ਖਾ ਲੈਂਦੇ ਸੀ,
1: ਰੋਟੀ ਖਾ ਲੈਂਦੇ ਸੀ
0: ਹਨਾ, ਭਿਉਂ ਭਿਉਂ ਕੇ ਖਾ ਲੈਣੀ, ਪਰ ਖਾਣੀ ਰੋਟੀ ਹੈ।
1: ਛਾਬਾ ਭਰ ਜਾਂਦਾ ਸੀਗਾ ਸਵੇਰੇ ਪਕਾ ਕੇ, ਛਾਬਾ ਬਸ ਉਹੀ ਰੋਟੀਆਂ ਚੱਲਦੀਆਂ ਹੁੰਦੀਆਂ ਸ਼ਾਮ ਤੱਕ।
2: ਸਹੀ ਗੱਲ,
1: ਵਰਾਇਟੀ ਬਹੁਤ ਹੈ ਜੋ ਤੁਸੀਂ ਕਹਿ ਰਹੇ ਆ, ਬਦਲ ਜਾਂਦੀਆਂ ਚੀਜ਼ਾਂ ਬੋਡੀ ਦੇ ਨਾਲ, ਏਜ ਦੇ ਨਾਲ। ਅਸੀਂ ਹੁਣ ਸਾਡੇ ਕੋਲ ਸੋਰਸਿਸ ਬਹੁਤ ਹੈ
2: ਜੀ,
1: ਉਸ ਹਿਸਾਬ ਨਾਲ ਵੀ ਅਸੀਂ ਬਦਲ ਗਏ ਹਾਂ।
0: ਹੁਣ ਕੀ ਬਦਲਿਆ ਤੁਸੀਂ ਮੇਜਰ, ਮਤਲਬ ਪਹਿਲਾਂ ਦੇ ਨਾਲੋਂ,
1: ਮੈਨੂੰ ਲੱਗਦਾ ਕਿ ਉਹ ਮੇਰੇ ਲਈ ਸੈੱਟ ਬਹਿੰਦੀ ਆ ਮੇਰੀ ਬੋਡੀ ਲਈ, ਤੇ ਮੈਨੂੰ ਬਲੋਟਿੰਗ ਨਹੀਂ ਹੁੰਦੀ, ਤੇ ਇਹ ਚੀਜ਼ਾਂ ਬਲੈਕ ਕਾਫੀ ਲੈਣੀ ਹੁੰਦੀ ਇੱਕ ਸਵੇਰੇ।
0: ਨਹੀਂ ਨਹੀਂ,
1: ਤੇ ਮਤਲਬ ਉਹ ਜਿਹੜਾ,
0: ਉਹ ਨਹੀਂ ਗੱਲ ਕਰ ਰਹੇ ਆਪਾਂ, ਪਲੇਟ ਚ ਕੀ ਬਦਲਿਆ, ਪਲੇਟ ਚ ਕੀ ਆ,
1: ਪਲੇਟ ਚ, ਪਲੇਟ,
0: ਤੁਸੀਂ ਪਲੇਟ ਹੀ ਖਾਲੀ, ਤੁਸੀਂ ਪਲੇਟ ਹੀ ਧੋ ਕੇ ਵਿਖਾਈ ਜਾਂਦੇ,
2: ਵਰਤ ਦਿਖਾਤਾ
1: ਮੇਰੇ ਵਰਗੇ ਬੰਦੇ ਦਾ ਉਹ ਹਾਲ ਕਿ ਮੈਂ ਹੈਲਦੀ ਖਾਣਾ ਸ਼ੁਰੂ ਕਰੋ ਨਾ, ਹੈਲਦੀ ਨਾ ਵੀ ਪੂਰੀ ਪਲੇਟ ਭਰ ਜਾਂਦੀ ਹੈ, ਇੰਨਾ ਕੂਸ ਕੇ ਖਾਧਾ ਜਾਂਦਾ ਕਿ ਫੇਰ ਮੈਂ ਸੋਚਦੀ ਹਾਂ ਵੇਟ ਕਾਹਤੇ ਨਹੀਂ ਥੱਲੇ ਆ ਰਿਹਾ, 10 ਵੀ ਹੋ ਗਿਆ ਮੈਂ ਇੰਨੀ ਕੋਸ਼ਿਸ਼ ਕਰਦੀ।
0: 16 ਘੰਟੇ ਦੀ ਫਾਸਟਿੰਗ ਕਰਕੇ ਤੁਸੀਂ 16 ਦਿਨਾਂ ਦਾ ਇਕੱਠੇ ਖਾ ਜਾਂਦੇ ਮੁੜ ਕੇ, ਉਹਦਾ ਕੀ ਫਾਇਦਾ,
1: ਇਹਦਾ ਕੀ ਫਾਇਦਾ। ਅੱਗੇ ਮੈਂ ਇਸੇ ਗੱਲ ਤੇ ਆਉਣਾ ਆ ਕਿ ਇਹਦਾ ਕੀ ਫਾਇਦਾ, ਮੇਰੇ ਵਰਗੇ ਬੰਦੇ ਦਾ ਢਿੱਡ ਭਰ ਜਾਂਦਾ, ਮੇਰੀ ਨੀਤ ਨੀ ਭਰਦੀ ਵੀ ਮੈਂ ਹੋਰ ਖਾਣਾ ਆ,
2: ਫਿਰ ਕੀ ਹੋਇਆ, ਸਵਾਦ ਹੈ, ਹੈਲਦੀ ਹੈ, ਖਾ ਸਕਦੇ ਹੈ ਨਾ।
1: ਅੱਛਾ ਜੀ, ਪਰੌਂਠਾ ਤੁਸੀਂ ਘੇ ਤੋਂ ਬਿਨਾਂ ਹੀ ਖਾਣਾ ਆ, ਪਰੌਂਠਾ ਘੇ ਤੋਂ ਬਿਨਾਂ ਖਾਣਾ, ਜਾਂ ਆਹ ਚੀਜ਼ਾਂ ਨਹੀਂ ਖਾਣੀਆਂ, ਕੀ ਫਾਇਦਾ ਜੀਣ ਦਾ, ਕਿ ਮਤਲਬ ਇਹ ਸਮਝੇ ਇੱਦਾਂ ਦੀ ਜ਼ਿੰਦਗੀ ਜੋ ਬੱਚੇ ਕੀ ਹੈ।
0: ਮੈਂ ਵੀ ਕਹੂੰਗਾ ਭਈ, ਮੈਂ ਬੜੀ ਵਾਰੀ ਇਸ ਚੀਜ਼ ਬੜਿਆਂ ਨਾਲ ਕਰਦਾ ਹੁੰਦਾ ਵੀ ਯਾਰ ਜੇ ਤੁਸੀਂ ਪਰੌਂਠਾ ਖਾਣਾ ਹੀ ਆ ਮੰਨ ਲਓ ਤੇ ਉਹ ਤੁਸੀਂ ਖਾਓ ਤੇ ਤੁਸੀਂ ਫਿਰ ਚੰਗੀ ਤਸੱਲੀ ਦੇ ਨਾਲ ਖਾਓ, ਹੈ ਨਾ, ਜਿੰਨਾ ਚਿਰ ਉਹ ਤਲਿਆ ਤੁਲਿਆ ਨਹੀਂ, ਉਹਦੇ ਚ ਬਟਰ ਨਹੀਂ ਧਰਿਆ, ਉਹਦਾ ਕੋਈ ਫਾਇਦਾ ਕੀ, ਉਹਦਾ ਅਸੀਂ ਤੇ ਅਸੀਂ ਬਿੱਦਾਂ ਤੇਲ ਦੇ, ਅਸੀਂ ਜੀ ਸੁੱਕਾ ਜੀ, ਅਸੀਂ ਜੀ ਰੁੱਖਾ ਜੀ, ਤੇ ਨਾ ਖਾਓ
2: ਫਿਰ ਤੇ ਰੋਟੀ ਹੋਈ ਨਾ ਪਰੌਂਠਾ, ਕੀ
0: ਮਜ਼ਾ ਨਹੀਂ ਨਾ ਆਇਆ, ਫਿਰ ਤੋਂ ਪਰੌਂਠੇ ਦੀ ਵੀ ਬੇਇੱਜ਼ਤੀ ਤੁਹਾਡੀ ਵੀ, ਨਹੀਂ ਤੁਹਾਡੀ ਨਹੀਂ,
1: ਸਾਡੀ ਵੱਧ ਹੈ, ਪਰੌਂਠੇ ਨਹੀਂ ਕਰਦੇ। ਸਾਗ ਤੁਸੀਂ ਦੱਸੋ ਦੇਸੀ ਕੇ ਪਾਣਾ ਨੀ ਉਹਨੂੰ ਤੜਕਾ ਲੈ, ਇਹੋ ਵੀ ਮਤਲਬ ਚੀਜ਼ਾਂ ਆ, ਉਹ ਤਾਂ ਬੇਇੱਜ਼ਤੀ ਹੋ ਗਈ ਸਾਰੇ ਪਾਸੇ, ਮਤਲਬ ਫੂਡ ਦੀ ਤਾਂ ਵੱਧ ਹੋ ਗਈ ਹਨਾ।
0: ਫਿਰ ਉਸ ਤੋਂ ਬਾਅਦ ਕੀ ਹੁੰਦਾ ਪਤਾ ਕੀ, ਮਨਦੀਪ ਜੀ ਤੁਸੀਂ ਨੋਟ ਕੀਤਾ ਹੋਊਗਾ, ਉਸ ਤੋਂ ਬਾਅਦ ਨਾ ਅਸੀਂ ਉਸ ਚੀਜ਼ ਤੋਂ ਅੱਕ ਜਾਂਦੇ ਜਿਹੜੀ ਸਾਡੀ ਫੇਵਰੇਟ ਹੁੰਦੀ ਆ, ਕਿਉਂਕਿ ਉਹਦਾ ਮੇਨ ਤੇ ਆਪਾਂ ਮਾਰ ਹੀ ਦਿੱਤਾ ਮੱਚ ਨਾ, ਹਾਨਾ। ਹੁਣ ਸਾਗ ਦੇ ਵਿੱਚੋਂ ਤੁਸੀਂ ਬਟਰ ਕੱਢਤਾ, ਘਿਓ ਕੱਢਤਾ, ਉਹ ਗਾਂਹ ਤੁਹਾਡਾ ਖਾਣ ਨੂੰ ਨੀ ਜੀ ਕਰੂਗਾ, ਤੁਹਾਨੂੰ ਲੱਗੂਗਾ ਆ ਕੀ ਆ।
1: ਤੇ ਇਸ ਕਰਕੇ ਜੇ ਹੈਗਾ ਇਸ ਦੇ ਹਿਸਾਬ ਨਾਲ ਆਪਣਾ, ਮੇਰਾ ਮਤਲਬ ਇਹ ਹੈਗਾ ਕਿ ਮੈਂ ਰੋਜ਼ੇ ਪਰੌਂਠੇ ਨਹੀਂ ਖਾ ਸਕਦੀ, ਪਰ ਅਗਰ ਮੈਂ ਵੀਕ 'ਚ ਇੱਕ ਵਾਰੀ ਖਾਣੇ ਆ, ਦੈਨ ਮੈਂ ਆਪਣੀ ਪਸੰਦ ਦੇ ਖਾਣੇ ਆ, ਇਹ ਨਹੀਂ ਹੈਗਾ ਕਿ ਮੈਂ ਉੱਥੇ ਘੇ ਨਹੀਂ ਲਾਉਣਾ ਜਾਂ ਕੁਛ ਨਹੀਂ ਕਰਨਾ। ਤੇ ਪਲੇਟ ਦੇ ਵਿੱਚ ਹੁਣ ਗ੍ਰੀਨ ਚੀਜ਼ਾਂ ਜ਼ਿਆਦਾ ਆ ਗਈਆਂ, ਪ੍ਰੋਟੀਨ ਆ ਗਿਆ ਜ਼ਿਆਦਾ, ਪਹਿਲਾਂ ਜੋ ਹੁੰਦਾ ਸੀਗਾ ਕਿ ਹੁਣ ਹਰ ਵਾਰੀ ਦਾਲਾਂ ਨਹੀਂ ਖਾਧੀਆਂ ਜਾ ਸਕਦੀਆਂ, ਕਿ ਅਸੀਂ ਸਵੇਰੇ ਸ਼ਾਮ ਦੁਪਹਿਰੇ ਦਾਲਾਂ ਖਾ ਲਈਏ, ਤੇ ਜਿੱਦਾਂ ਮੈਂ ਨੋਨ ਵੈਜ ਖਾ ਲੈਂਦੀ ਹਾਂ ਤਾਂ ਉਹਦੇ ਵਿੱਚ ਚਿਕਨ ਬ੍ਰੈਸਟ ਵੈਜੀਜ਼ ਦੇ ਨਾਲ ਜਾਂ ਸੂਪ ਬਣ ਜਾਂਦਾ ਪੂਰਾ ਪੂਰੇ, ਮਤਲਬ ਕਹਿ ਲਓ 2-3 ਦਿਨ ਦਾ ਇਕੱਠਾ, ਉਹ ਲੰਚ ਹੋ ਜਾਂਦਾ ਆ ਸਕੂਲ ਦੇ ਲਈ। ਤੇ ਫਿਰ ਜਾਂ ਫਿਰ ਉਹਨੂੰ ਸਬਜ਼ੀਆਂ ਦੇ ਵਿੱਚ ਮਿਕਸ ਕਰਕੇ, ਸਿਰਫ ਲੂਣ ਮਿਰਚ, ਉਹ ਕੋਈ ਜ਼ਿਆਦਾ ਕੋਈ ਫਾਲਤੂ ਮਸਾਲੇ ਨਹੀਂ ਆ, ਸਿਰਫ ਉਹਨੂੰ ਪੈਨ 'ਚ ਕੁੱਕ ਕਰ ਲਓ, ਦੈਟਸ ਇਟ, ਵਿਦਆਊਟ ਓਇਲ ਜਾਂ ਕੁਛ ਹੈ, ਜੇ ਹੈਲਦੀ ਤੁਸੀਂ ਖਾਣਾ। ਮੇਰੇ 'ਚ ਮੇਰਾ ਇਹ ਹੋਇਆ ਹੁਣ ਚੇਂਜ।
0: ਹੁਣ ਹੁਣ ਉਹ ਹੈ, ਇੱਕ ਚੀਜ਼ ਤੁਸੀਂ ਨੋਟ ਕਰੋ ਪਲੇਟ ਦੇ ਨਾਲ ਸੰਬੰਧਿਤ, ਕਿ ਹੁਣ ਆਪਾਂ ਹਰ ਇੱਕ ਚੀਜ਼ ਦੇ ਵਿੱਚ ਹੈਲਦੀ ਭਾਲਦੇ ਹਾਂ, ਪਹਿਲਾਂ ਇਹ ਸ਼ਾਇਦ ਹੈ ਨਹੀਂ ਸੀ ਇਹ ਵਾਲਾ ਸ਼ਬਦ, ਪਹਿਲਾਂ ਤੇ ਰੋਟੀ।

0: ਹੀ ਬਸ ਰੋਟੀ ਖਾਣੀ।
1: ਮੈਨੂੰ ਇਦਾਂ ਲੱਗਦਾ ਸੀਗਾ ਕਿ ਇਹ ਹੁੰਦਾ ਸੀਗਾ ਕਿ ਹਾਂ ਘਰੇ ਜਿਹੜਾ ਕੁਛ ਬਣਿਆ ਮਾਂ ਨੇ ਬਣਾਇਆ ਉਹ ਖਾ ਲਓ ਤੈਨੂੰ, ਕਿਉਂਕਿ ਬਾਹਰੋਂ ਮਤਲਬ ਇਹ ਆਪਸ਼ਨਸ ਘੱਟ ਸੀਗੇ।
0: ਮਾਸੀ ਜੀ ਸਾਡੇ ਆਏ ਤੇ ਉਹ ਕਹਿੰਦੇ ਪਿਆ ਲੋ ਮਾਸੀ ਜੀ ਸਲਾਦ ਲਓ, ਪਰਾਂ ਕਰ ਵੇ ਪੱਠੇ ਜੇ
1: ਸਹੀ ਗੱਲ ਹੈ ਉਹਨਾਂ ਦੇ ਅਕੋਰਡਿੰਗ ਤਾਂ ਹੋਈ ਹੈ ਬਾਕੀ ਲੈਟਸ ਇੱਦਾਂ ਹੀ ਲੱਗਦੇ
0: ਹੈ ਨਾ। ਉਹ ਵੀ ਅਸੀਂ ਸਾਡੇ ਦਿਮਾਗਾਂ ਦੇ ਉੱਤੇ ਨਾ ਉਦੋਂ ਹਾਵੀ ਹੁੰਦੇ ਆ ਜਦੋਂ ਆਪਾਂ ਮੰਨ ਲਓ ਸੋਚਦੇ ਹਾਂ ਵੀ ਹੁਣ ਆਪਾਂ ਹੈਲਦੀ ਖਾਣਾ, ਹੁਣ ਅਸੀਂ ਪਤਲੇ ਹੋਣਾ ਤੇ ਉਦੋਂ ਬੜੀ ਸਲਾਦ ਸਲਾਦ ਹੁੰਦੀ ਆ ਨਾ, ਅੱਗੋਂ ਪਿੱਛੋਂ ਉਹ ਵੀ ਫਰਿੱਜ 'ਚ ਪਿਆ ਸੜਦਾ
1: ਜਿਹੜਾ ਪੈਕਟ ਲੈ ਕੇ ਆਓ ਕਦੇ ਵੀ ਨੀ ਹੁੰਦਾ
0: ਖਰਾਬ ਹੋਇਆ ਸੁੱਟੀ ਦਾ।
2: ਮੈਂ ਤੁਹਾਨੂੰ ਇੱਕ ਗੱਲ ਪੁੱਛਾਂ, ਤੁਸੀਂ ਹੁਣ ਜਿੱਦਾਂ ਮੈਨੂੰ ਪਿਛਲੇ ਇੰਨੇ ਸਾਲਾਂ ਤੋਂ ਜਾਣਦੇ ਆ ਤੇ ਮਤਲਬ ਮੈਂ ਤੁਹਾਨੂੰ ਇੱਕ ਸਵਾਲ ਪੁੱਛਾਂ ਪਰ ਹੁਣ ਤੁਸੀਂ ਆਨ ਏਅਰ ਉਹਦਾ ਜਵਾਬ ਥੋੜਾ ਜਿਹਾ ਉਹ ਸੀਰੀਅਸ ਵਾਲਾ ਵੀ ਪਤਾ ਲੱਗਿਆ ਕਿਸੇ ਹੋਰ ਹੀ ਜਵਾਬ ਦੇ ਦਿੱਤਾ।
1: ਪਤਲੀ ਹੋਈ ਕਿ ਨਹੀਂ
2: ਤੁਸੀਂ? ਨਹੀਂ ਨਹੀਂ ਉਹ ਨਹੀਂ ਉਹ ਨਹੀਂ
0: ਇਹ ਇਹ ਰਿਸਕੀ ਇਹ ਰਿਸਕੀ ਹੁੰਦਾ
2: ਨਹੀਂ ਉਹ ਤਾਂ ਮੈਂ
0: ਇੱਕ ਇਹੋ ਹੀ ਸਵਾਲ ਹੈ ਜਿਹੜਾ ਆਨਲਾਈਨ ਨਹੀਂ ਬੰਦਾ ਦੇ ਸਕਦਾ ਹੁੰਦਾ
2: ਤੇ ਉਹੀ ਸਵਾਲ ਹੈ ਜਿਹੜਾ ਆਨਲਾਈਨ ਬੰਦੀ ਪੁੱਛ ਨਹੀਂ ਸਕਦੀ।
0: ਹਾਂਜੀ
2: ਜੇ ਮੈਂ ਹਨਾ ਮਤਲਬ ਤੁਹਾਨੂੰ ਕੀ ਲੱਗਦਾ ਜੇ ਮੈਂ ਭੂਆ ਬਣੀ ਮਤਲਬ ਮੈਂ ਬਣ ਗਈ ਆ ਭੂਆ ਬਣ ਗਈ ਆ ਪਰਸੋਂ ਮੈਂ ਕਿੱਦਾਂ ਦੀ ਭੂਆ ਬਣੂਗੀ?
0: ਭੂਆ ਕਪੱਤੀ ਹੁੰਦੀ ਆ ਭੂਆ ਆਲਵੇਜ਼ ਭੂਆ ਭੂਆ ਜਿੱਦਾਂ ਦੀ ਮਰਜ਼ੀ ਹੋਵੇ
2: ਭੂਆ ਕਪੱਤੀ
0: ਸਵੇਰੇ ਗੱਲ ਕਰ ਰਹੇ ਹਾਂ ਵੀ ਬੰਦਾ ਪਾਪ ਕਰਦਾ ਫਿਰ ਉਹਨੂੰ ਉਹਨੂੰ ਪੁੰਨ ਦਾ ਪੁੰਨ ਵਾਲਾ ਸਵੈਟਰ ਪਾਉਂਦਾ ਵਾ ਤੇ ਫਿਰ ਪ੍ਰੈਜ਼ੈਂਟ ਕਰਦਾ ਦੁਨੀਆ ਸਾਹਮਣੇ ਹਨਾ।
2: ਹਾਂ ਸੋ ਮਤਲਬ ਤੁਸੀਂ ਇਹ ਕਹਿੰਦੇ ਆ ਕਿ ਭੂਆ ਇੱਕ ਇਮੇਜ ਬਣ ਗਈ ਹੈ ਕਿ ਉਹ ਕਪੱਤੀ ਹੀ ਹੋਏਗੀ ਤੇ ਮੈਨੂੰ ਇਹ ਇਹ ਇਹ ਵਾਲਾ ਜਿਹੜੀ ਪਰੰਪਰਾ ਅੱਗੇ ਤੋਰਨੀ ਚਾਹੀਦੀ ਹੈ।
0: ਵੇਖੋ ਇਦਾਂ ਨੀ ਚਾਹ ਕੇ ਥੋੜੀ ਬੰਦਾ ਮਿੱਥ ਕੇ ਥੋੜੀ ਕੁਛ ਕਰਦਾ ਇਹ ਤੇ ਮਤਲਬ ਬਣੀਆਂ ਬਣੀਆਂ ਚੀਜ਼ਾਂ ਭੂਆ ਦਾ ਚਲੋ ਕੁਛ ਇੱਕ ਉਦਾਂ ਵੈਸੇ ਤੇ ਅਲੱਗ ਇੱਕ ਇਹ ਟੌਪਿਕ ਹੈ ਪਰ ਉਦਾਂ ਮੈਂ ਕਿਤੇ ਉਦਾਂ ਸੋਚਦਾ ਸੀ ਵੀ ਇਹਦਾ ਰੀਜ਼ਨ ਇੱਕ ਤੇ ਵੇਖੋ ਇਹੀ ਆ ਕਿ ਭੂਆ ਨਾ ਆਪਣੇ ਆਪ ਹੀ ਕੋਈ ਬਾਹਰੋਂ ਨਹੀਂ ਉਹਨੂੰ ਚੇਂਜ ਕਰਦਾ ਭੂਆ ਸਾਈਕੋਲੋਜੀਕਲੀ ਆਪਣੇ ਅੰਦਰੋਂ ਚੇਂਜ ਹੁੰਦੀ ਆ ਕਿਉਂਕਿ ਜਿਹੜੇ ਘਰ ਦੀ ਉਹ ਧੀ ਹੀ ਜਿੱਥੇ ਸਿਰਫ ਉਹ ਹੀ ਜਿੱਥੇ ਉਹਦੀ ਆਓ ਭਗਤ ਹੀ ਜਿੱਥੇ ਉਹਦੀ ਪੂਰੀ ਸਰਦਾਰੀ ਹੀ ਉੱਥੇ ਹੁਣ ਉਸ ਘਰ 'ਚ ਇੱਕ ਧੀ ਆ ਗਈ ਆ ਰਿਪਲੇਸਮੈਂਟ ਆ ਗਈ ਆ ਭੂਆ ਸੈਕਿੰਡ ਨੰਬਰ 'ਤੇ ਚੱਲ ਗਈ ਆ ਹੁਣ ਉਹ ਉਹਦੀ ਅੰਦਰ ਦੀ ਸਾਈਕੀ ਆ ਜਿਹੜੀ ਉਹਨੂੰ ਤੰਗ ਪਰੇਸ਼ਾਨ ਕਰਦੀ ਆ
1: ਹੁਣ ਤੂੰ ਦੱਸੇਗੀ ਮੈਨੂੰ
0: ਹੁਣ ਉਹ ਚੀਜ਼ਾਂ
2: ਖੁਸ਼ਖਬਰੀ ਸ਼ੇਅਰ ਕਰਨੀ ਸੀ ਤੁਹਾਡੇ ਨਾਲ ਭੂਆ ਬਣ ਗਈ ਆ ਭਰਾ ਦੇ ਘਰ ਪੁੱਤ ਹੋਇਆ ਪਰਸੋਂ
0: ਚਲੋ ਬਹੁਤ ਬਹੁਤ ਵਧੀਆ
2: ਮੈਸੇਜ ਥੈਂਕ ਯੂ ਭਾਜੀ ਥੈਂਕ ਯੂ ਸੋ ਮਚ ਫਿਰ ਮੈਂ ਥੈਂਕਸ ਭਾਜੀ ਉਹ ਤਾਂ ਮੈਂ ਆਪੇ ਹੀ ਐਵੇਂ ਹੀ ਪੁੱਛਿਆ ਤੁਹਾਨੂੰ ਸਵਾਲ ਮੈਂ ਤੁਹਾਨੂੰ ਕਿਹਾ ਸੀ ਸਵਾਲ ਚੱਜ ਦਾ ਜਵਾਬ ਦੇ
0: ਦਿਓ
2: ਸਵਾਲ ਮੇਰੀ ਪੂਰਾ ਕਰਦਾ ਭੂਆ ਤਾਂ ਕਪੱਤੀ ਹੋਈ ਹੁੰਦੀ ਆ
1: ਨਹੀਂ ਔਰ ਅੱਗੇ ਤੁਸੀਂ ਪਹਿਲਾਂ ਖੁਦ ਹੀ ਤੁਸੀਂ ਉਹਦੀ ਮਤਲਬ ਇੱਕ ਕਹਿ ਲਓ ਨਾ ਪਿਕਚਰ ਜੀ ਕ੍ਰੀਏਟ ਹੁਣ ਤੁਸੀਂ ਮੈਨੂੰ ਇੰਨੇ ਸਾਲਾਂ ਤੋਂ ਜਾਣਦੇ ਹੋ ਭਾਜੀ
0: ਤੁਸੀਂ ਵੇਖੋ ਜਿਹੜੀ ਸੈਂਸ ਚ ਤੁਸੀਂ ਪੁੱਛਿਆ ਉਸੇ ਸੈਂਸ ਚ ਜਵਾਬ ਮਿਲਣਾ ਹੈ ਨਾ ਤੁਸੀਂ ਕੋਈ ਪੁੱਛਦੇ ਹੋ ਵੀ ਭੂਆ ਦੇ ਲਈ ਕੀ ਆ ਆਪਣੇ ਭਤੀਜੇ ਭਤੀਜੀਆਂ ਭੂਆ ਦੇ ਲਈ ਕੀ ਨੇ ਤੇ ਤੁਹਾਨੂੰ ਕੋਈ ਵਧੀਆ ਆਂਸਰ ਮਿਲਦਾ ਤੇ ਤੁਸੀਂ ਵੀ ਖੁਸ਼ ਹੁੰਦੇ ਕਿਉਂਕਿ ਭੂਆ ਜਿੰਨਾ ਪਿਆਰ ਕਰਦੀ ਹੈ ਨਾ ਭਤੀਜੇ ਭਤੀਜੀਆਂ ਨੂੰ ਸਮਾਜ ਵੇਖਣ ਲੱਗ ਪੈਂਦਾ। ਤੁਸੀਂ ਆਪਣੀਆਂ ਭੂਆ ਬਾਰੇ ਸੋਚ ਕੇ ਵੇਖ ਲਓ ਦੁਨੀਆਂ ਦੀ ਹਰ ਇੱਕ ਕੁੜੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਮੋੜ ਦੇ ਉੱਤੇ ਭਾਵੇਂ ਉਹ ਅਸਲੀ ਨਾ ਹੋਵੇ ਸਾਕ ਦੇ ਵਿੱਚ ਪਰ ਭੂਆ ਹੁੰਦੀ ਹੈ ਕਿਤੇ ਨਾ ਕਿਤੇ ਹਨਾ ਹਰ ਕੋਈ ਫੁੱਫੜ ਹੁੰਦਾ ਹੀ ਆ ਕਿਤੇ ਨਾ ਕਿਤੇ ਕੋਈ ਨਹੀਂ ਹੋਊਗਾ ਚਲੋ ਪਰ ਕੋਈ ਪਰ ਤੁਸੀਂ ਸੋਚ ਕੇ ਵੇਖੋ ਵੀ ਹਰ ਇੱਕ ਦੇ ਨਾਲ ਏਦਾਂ ਥੋੜੀ ਆ ਮਤਲਬ ਹਰ ਕੋਈ ਬੰਦੇ ਚੰਗੇ ਵੀ ਆ ਮਾੜੇ ਵੀ ਆ ਪਰ ਇਹ ਰਿਸ਼ਤਾ ਹੀ ਸ਼ਾਇਦ ਏਦਾਂ ਦਾ ਵਾ ਵੀ ਉੱਤੇ
1: ਹੁਣ
0: ਸੱਸ ਸੱਸ ਸ਼ਬਦ ਹੀ ਏਦਾਂ ਦਾ ਵਾ ਹੁਣ ਸੱਸਾਂ ਕਈ ਚੰਗੀਆਂ ਵੀ ਹੋਣਗੀਆਂ ਹਨਾ
1: ਜਿਹੜੀ ਉਹ ਅੰਗਰੇਜ਼ ਮੂਵੀ ਦੇ ਡਾਇਲੋਗ ਨੀ ਕਿ ਤੁਹਾਡੇ ਉੱਤੇ ਸਾਰੇ ਸਾਰੇ ਪਿੱਛੇ ਜਾਨ ਲਗਾਉਂਦੇ, ਸੱਸ ਜਾਨ ਨੀ ਹੁੰਦਾ, ਕਦੇ ਕਿਸੇ ਸਿਆਣੇ ਨੇ ਸੋਚ ਕੇ ਨੀ ਰੱਖਿਆ ਹੋਣਾ
2: ਹਨਾ,
1: ਚਾਚੀ ਜਾਨ ਮਾਸੀ ਜਾਨ ਸਾਰੇ
0: ਵੇਖੋ ਇਸੇ ਤੇ ਬਹੁਤ ਬੁੱਧੀਜੀਵੀ ਇਹਦੇ ਉੱਤੇ ਲੱਗ ਪਏ ਵਿਚਾਰ ਦੇਣ, ਖਾਸ ਤੌਰ ਦੇ ਉੱਤੇ ਭੂਆ ਜਿਹੜੀ ਆ ਬੁੱਧੀਜੀਵੀ ਭੂਆ ਲੱਗ ਪਈਆਂ ਤੇ ਵਿਚਾਰ ਦੇਣਾ ਆਪਣਾ ਇਹਨੇ ਇਹਦੇ ਵੱਖਰਾ ਵਿਸ਼ਾ ਕਿਸੇ ਦਿਨ ਇੱਥੇ ਰੱਖਿਆ ਜਾ ਸਕਦਾ, ਤੁਸੀਂ ਮਤਲਬ ਵੱਖਰਾ ਚੈਪਟਰ ਖੋਲਤਾ ਨਾ। ਥੈਂਕ ਯੂ ਤੁਹਾਡਾ,
2: ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ,
1: ਵਧਾਈਆਂ ਤੁਹਾਨੂੰ ਫਿਰ ਤੋਂ।
0: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਹੈ ਨਾ। ਹੁਣ ਇੱਕ ਜੇ ਆਪਾਂ ਬ੍ਰੇਕਫਾਸਟ ਤੋਂ ਉੱਭਰੀਏ ਤੇ ਸੂਪ
1: ਸੂਪ
0: ਪਹਿਲੀਆਂ ਚ ਕਿਸੇ ਨੇ ਸੋਚਿਆ ਸੀ ਕਦੀ ਵੀ ਸੂਪ ਵੀ ਹੁੰਦੇ ਆ, ਸਿੱਧੂ ਸ਼ਬਦ ਸੂਪ ਹੈ ਨਾ, ਸੂਪ ਦੇ ਨਾਂ ਦੇ ਉੱਤੇ ਮਖੌਲ ਹੁੰਦੇ ਰਹੇ ਹਨ। ਫਿਰ ਹੌਲੀ ਹੌਲੀ ਫੈਸ਼ਨ ਦੇ ਰੂਪ ਦੇ ਵਿੱਚ ਸੂਪ ਸਾਡੇ ਜੀਵਨ 'ਚ ਸ਼ਾਮਿਲ ਹੋਇਆ। ਜਦੋਂ ਅਸੀਂ ਕਾਲਜ ਕੁਲਜ ਜਾਣ ਲੱਗੇ ਹੈ ਨਾ, ਤਾਂ ਉਦੋਂ ਮਨ ਚੋਂ ਬੜੀ ਹੁੰਦੀ ਸੀ ਹੈ ਨਾ, ਵੀ ਆਹ ਇੱਕ ਸੂਪ ਆ, ਇੱਕ ਸਵੀਟ ਸਾਵਰ ਸੂਪ ਆ, ਹੈ ਨਾ। ਤਾਂ ਇੱਦਾਂ ਦੇ ਸੂਪ 'ਚ ਮਤਲਬ ਦੋ ਕੀ ਨਾਂ ਚਾ ਚੇਤੇ ਹੁੰਦੇ ਸੀ, ਟਮਾਟੋ ਵਾਲਾ ਉੱਦਾਂ ਨਹੀਂ ਪਸੰਦ ਆਉਂਦਾ ਕਿਸੇ ਨੂੰ, ਅਤੇ ਬਸ ਉਹ ਹੀ ਪੀ ਜਾਣੇ ਸ਼ਦਾਈਆਂ ਨੂੰ। ਫਿਰ ਇੱਥੇ ਆ ਕੇ ਪਤਾ ਲੱਗਾ ਵੀ ਨਹੀਂ, ਉਹ ਵੀ ਜ਼ਬਾਨ ਦਾ ਸਵਾਦ ਹੀ ਅਸਲ, ਹੋਰ
1: ਹੈਲਦੀ ਤੜਕੇ ਲਾਏ ਹੋਏ ਸੀ,
0: ਇਹ ਹੈਲਦੀ ਵਰਜ਼ਨ ਹੋਰ ਹੁੰਦਾ ਵਾ ਕੋਈ, ਫਿਰ ਉਹ ਆ ਗਿਆ।
1: ਖੈਰ ਇਹ ਤੇ ਹੈ ਵਾਕਈ, ਲੇਕਿਨ ਸੂਪ ਨੂੰ ਵੀ ਪੂਰਾ ਆਪਾਂ ਇੱਕ ਪ੍ਰੋਪਰ, ਹੁਣ ਆਪਾਂ ਜਿੱਥੋਂ ਆਏ ਆ, ਸੂਪ ਇੱਕ ਮੀਲ ਰਿਪਲੇਸਮੈਂਟ ਨਹੀਂ ਸੀਗਾ ਆਪਣੇ ਟਾਈਮ ਚ, ਜੇ ਆ ਵੀ ਗਿਆ ਸੀ ਆਪਣੀ ਲਾਈਫ ਦੇ ਵਿੱਚ, ਮੈਨੂੰ ਜੇ ਆਪਾਂ ਥੋੜੇ ਵੱਡੇ ਹੋ ਕੇ ਗੱਲ ਕਰੀਏ,
0: ਐਜ਼ ਏ ਔਨਟਰੀ
1: ਐਵੇਂ ਐਕਸਟਰਾ ਔਨਟਰੀ ਵੀ ਨਹੀਂ ਪਰ ਇਹ ਹੈਗਾ, ਇੱਥੇ ਆ ਕੇ ਪਤਾ ਲੱਗਿਆ ਕਿ ਐਕਚੁਅਲ ਚ ਤੁਸੀਂ ਸੂਪ ਨੂੰ ਵੀ ਐਜ਼ ਅ ਡਿਨਰ ਆਪਸ਼ਨ, ਮਤਲਬ ਵਧੀਆ ਤੁਸੀਂ ਹੈਵੀ ਮੀਲ ਦੇ ਵਿੱਚ ਕਾਊਂਟ ਕਰ ਸਕਦੇ ਹੋ, ਮਤਲਬ ਉਸ 'ਚ ਤੁਸੀਂ ਵੈਜੀਸ ਪਾ ਦਿਓ, ਉਸ ਦੇ ਵਿੱਚ ਤੁਸੀਂ ਪ੍ਰੋਟੀਨ ਪਾ ਦਿਓ, ਕੋਈ ਵੀ
0: ਨਾਲ ਬ੍ਰੈਡ ਦਾ ਪੀਸ ਲੈ ਲਓ,
1: ਨਾਲੇ ਤੁਸੀਂ ਹਾਂ ਐਕਸਟਰਾ ਲੈ ਲਓ।
0: ਸਾਡੇ ਬੇਸਿਕਲੀ ਸੂਪ ਤੇ ਇੱਕ ਤਰ੍ਹਾਂ ਦੀ ਸਬਜ਼ੀ ਸੀ ਨਾ, ਮਤਲਬ ਜੇ ਸਾਡੇ ਟਾਈਮ ਹੁੰਦਾ ਕਿਤੇ, ਮੰਨ ਲਓ ਬਚਪਨ ਟਾਈਮ ਹੁੰਦਾ, ਤੇ ਰੋਟੀ ਦੇ ਨਾਲ ਹੀ ਦਾਲ ਵਾਂਗੂ ਖਾਈ ਜਾ
1: ਜਾਣਾ,
0: ਉਹ ਇੱਕ ਅਲੱਗ ਚੀਜ਼ ਆ, ਮਤਲਬ ਹੈਗੀ ਤੇ ਚੀਜ਼ ਉਹੀ ਆ, ਪੁੱਛ ਮਸਾਲੇ ਮਸੂਲੇ ਜੇ ਨਹੀਂ ਪਾਉਣੇ, ਐਵੇਂ ਫਿਕੜ ਜਾ ਤੁਸੀਂ ਉੱਦਾਂ ਹੀ ਖਾ ਲਓ। ਫਿਰ ਤੁਹਾਡੇ ਆਪਣੀਆਂ ਆ ਜਿਹੜਾ ਇੰਡੋ ਚਾਈਨੀਜ਼ ਆ ਜਾਂਦਾ ਸਾਰਾ, ਇਹ ਵੀ ਬਹੁਤ ਪਹਿਲਾਂ ਨਹੀਂ, ਪਰ ਸਾਡੇ ਬਚਪਨ ਜੇ ਚ ਕਿੱਡਾ ਇਹ ਆਇਆ, ਮਤਲਬ ਸ਼ਦਾਈਆਂ ਨੂੰ ਨੂਡਲ ਹੀ ਖਾਈ ਜਾਈਦੇ ਹੁੰਦੇ ਸੀ, ਉਦੋਂ ਨੂਡਲ ਉਦੋਂ ਵਾਲਾ ਟੇਸਟ, ਵੈਸੇ ਹੁਣ ਨਹੀਂ, ਬਾਅਦ ਚ ਨਹੀਂ ਕਦੀ ਇੰਟਰੋਡਿਊਸ।
1: ਦਿੱਲੀ ਹਜੇ ਵੀ ਤੁਹਾਨੂੰ ਮਿਲ ਜਾਂਦੇ ਜਿਹੜੇ ਉਹ ਸਮੋਕੀ ਵਾਲੇ, ਉਹਨੂੰ ਉੱਥੇ ਚਾਊਮੀਨ ਕਹਿੰਦੇ,
0: ਹੋਰ ਜਿਹੜੀਆਂ
1: ਲੱਗਦਾ ਉਹ ਜਰੂਰ ਆ ਗਈ ਸੀਗੀ, ਮੈਕਰੋਨੀ,
0: ਹਾਂ ਮੈਕਰੋਨੀ, ਮੈਕਰੋਨੀ ਵੀ ਆਈ ਥਿੰਕ ਪਾਸਤੇ ਦੇ ਰੂਪ ਚ ਜਿਆਦਾ ਖਾਧੀ ਜਾਂਦੀ, ਜਾਂ ਵੈਜ ਮਿਕਸ ਵੈਜ ਚ ਪਾਉਂਦੇ ਸੀ, ਆਪਣੇ ਥੱਲੇ ਵਿੱਚ ਹੀ ਪਾਉਂਦੇ
1: ਆ ਦਿੰਦੇ, ਚੌਲਾਂ 'ਚ ਵੀ ਦੇਖਿਆ ਮੈਂ ਪਾਉਂਦੇ ਹੋਏ ਕਿ ਮੈਕਰੋਨੀ ਵਾਲੇ ਚੌਲ ਬਣਾਏ, ਮੈਂ ਹੈਰਾਨ, ਮੈਂ ਕਿਹਾ ਅੱਛਾ ਐ ਵੀ ਕਿਵੇਂ ਦੇਖਿਆ, ਅੱਛਾ ਚੌਲਾਂ 'ਚ ਮਿਕਸ ਕੀਤੇ ਸੀ।
0: ਫਿਰ ਇੱਕ ਨਹੀਂ ਮੈਨੂੰ ਸਮਝ ਆਉਂਦੀ ਵੀ ਉਹ ਮਿਕਸ ਵੈਜ ਦੇ ਵਿੱਚ ਮੈਕਰੋਨੀ ਅਤੇ ਉਹ 'ਚ ਲੂਣ ਕਿਉਂ ਇੰਨਾ ਜ਼ਿਆਦਾ ਪਾਉਂਦੇ ਆ, ਇੰਨਾ ਕੁ ਜ਼ਿਆਦਾ ਲੂਣ ਪਾ ਲੈਂਦੇ ਬੰਦਾ ਨਾ, ਕਈ ਵਾਰੀ ਇਹ ਸੋਚਦਾ ਵੀ ਚੱਲ ਮੈਂ ਇਹੋ ਹੀ ਇਕੱਲੀ ਖਾ ਲੈਂਦਾ ਵੀ ਇਹਦੇ 'ਚ ਮੈਕਰੋਨੀ ਵੀ ਹੈਗੀ ਆ, ਪਾਸਤਾ ਵੀ ਆ ਗਿਆ, ਸਬਜ਼ੀ ਵੀ ਆ ਗਈ, ਪਰ ਉਹ 'ਚ ਇੰਨਾ ਕੁ ਜ਼ਿਆਦਾ ਸੌਸਾਂ, ਇੰਨਾ ਕੁ ਜ਼ਿਆਦਾ ਲੂਣ ਭੁੱਕਦੇ ਆ, ਉਹ ਇਕੱਲੀ ਤੁਸੀਂ ਖਾ ਵੀ ਨਹੀਂ ਸਕਦੇ,
1: ਸਿਰਕਾ ਸੁਰਕਾ ਵੀ ਬਾਹਰ,
0: ਫਿਰ ਉਹਨੂੰ ਕੱਢ ਕੁੱਢ ਕੇ ਪਾਸੇ ਕਰਨਾ ਪੈਂਦਾ, ਬਹੁਤੀ ਵਾਰੀ ਇਹ ਸਮੱਸਿਆ ਹੁੰਦੀ ਹੈ ਨਾ। ਫਿਰ ਤੁਹਾਡੇ ਅੱਜ ਜਿੰਨੇ ਆਪਣਾ ਚਿਕਨ ਦੀਆਂ ਜਿੰਨੀਆਂ ਵਰਾਇਟੀਆਂ ਆ ਗਈਆਂ, ਪਹਿਲੀਆਂ ਥੋੜ੍ਹੀ ਇੱਦਾਂ ਹੀ, ਬੀਫ ਆ ਗਿਆ, ਸਟੇਕਸ ਆ ਗਈਆਂ, ਸਟੇਕਸ ਉੱਥੇ ਕਿੱਥੇ ਹੁੰਦੀਆਂ ਵਾ
1: ਹੁਣ ਤੇ, ਮਤਲਬ ਜਿਵੇਂ ਹੁਣ ਚਿਕਨ ਬ੍ਰੈਸਟ ਕਹਿੰਦੇ ਕਿ ਹਾਂ ਹੈਲਦੀ ਹੁੰਦੀ ਹੈ, ਹੁਣ ਪਹਿਲਾਂ ਥੋੜ੍ਹੀ ਨਾ, ਹੁਣ ਸੁਪਰ ਮਾਰਕੀਟ ਆਉਣ ਦੇ ਬਾਅਦ ਹੀ ਤੁਹਾਨੂੰ ਡਿਸਪਲੇ 'ਤੇ ਮਿਲਣ ਲੱਗੀ ਹੈ ਨਾ, ਪਹਿਲਾਂ ਤਾਂ ਤੁਸੀਂ ਬੁੱਚੜ ਤੋਂ ਲੈ ਕੇ ਉੱਦਾਂ ਦਾ ਹੀ ਸਿਸਟਮ ਸੀਗਾ ਜਿਹੜੇ, ਹੈ ਨਾ, ਟ੍ਰੈਡੀਸ਼ਨਲ ਵੇ ਜਿਹੜੀ ਹੈ, ਉੱਥੇ ਥੋੜ੍ਹਾ ਤੁਹਾਨੂੰ ਅਲੱਗ ਅਲੱਗ ਕਰਕੇ ਤੁਸੀਂ ਚੂਜ਼ ਕਰ ਸਕਦੇ ਹੁੰਦਾ।
0: ਹੁਣ ਤਾਂ ਉਹਦੇ ਵਿੱਚ ਵੀ ਕੋਈ ਹਰ ਕੋਈ ਵੀ ਚੀਜ਼ ਤੁਸੀਂ ਲੈ ਲਓ, ਉਹਦੇ ਵਿੱਚ ਕਿੰਨੀਆਂ ਸਾਰੀਆਂ ਵਰਾਇਟੀਆਂ ਆਈਆਂ। ਪਹਿਲੀਆਂ ਦੇ ਵਿੱਚ ਮੰਨ ਲਓ ਜੇ ਮੀਟ ਵੀ ਸੀ, ਪਹਿਲੀ ਗੱਲ ਤੇ ਚਿਕਨ ਬੱਕਰਾ ਦਿਸ ਦੈਟ ਸਾਰਾ ਕੁਛ ਮੀਟ ਹੀ ਹੁੰਦਾ ਸੀ, ਉਹ ਮੀਟ ਬਣਾਇਆ ਉਹਨਾਂ ਨੇ, ਹੈ ਨਾ, ਬਾਅਦ 'ਚ ਪਤਾ ਲੱਗਦਾ ਸੀ ਕੀ ਆ। ਫਿਰ ਤੁਹਾਡਾ ਜਿਹੜਾ ਆਪਣਾ ਜੇ ਬਣਾਉਣਾ ਵੀ ਆ, ਤਾਂ ਉਹਦਾ ਇੱਕੋ ਸਟਾਈਲ ਸੀ,
1: ਪੰਜਾਬੀ ਤੜਕਾ ਬਸ,
0: ਨਹੀਂ ਤਰੀ ਆ,
1: ਮਤਲਬ ਤੜਕੇ ਵਾਲਾ ਹੀ, ਤਰੀ ਵਾਲਾ,
0: ਮਟਨ ਬਣਨਾ ਉਹ ਤਰੀ ਵਾਲੇ ਬਣਨਾ ਵਾ, ਚਿਕਨ ਬਣਨਾ ਉਹ ਤਰੀ ਵਾਲੇ ਬਣਨਾ, ਇਹੋ ਹੀ ਹੁੰਦਾ ਸੀ ਵਰਾਇਟੀ। ਇਹ ਥੋੜੀ ਹੀ ਪੀ ਉਹ ਜੀ ਰੋਸਟ ਵੀ ਹੁੰਦਾ ਆ, ਉਹ ਜੀ ਬਾਰਬੀਕਿਊ ਹੁੰਦਾ ਵਾ, ਉਹ ਜੀ ਸਕਿਵਰ ਲੱਗਦੇ ਨੇ, ਉਹ ਫਲਾਣ ਟੀਂਗ ਜੇ ਉਹ, ਆਹ ਵੀ ਸਾਰਾ ਕੁਛ ਨਵਾਂ ਹੀ ਆ ਸਾਡੇ ਲਈ ਬਣਾਉਣ ਦੇ ਤਰੀਕੇ, ਉਹਦਾ ਮਹਿੰਗਾ ਹੋਣਾ ਹੌਲੀ ਹੌਲੀ
1: ਉਹਨੂੰ ਸੈਲਡ ਨਾਲ ਕੱਲੇ ਖਾਣਾ, ਉਹਨੂੰ ਵੀ ਮੀਲ ਬਣਾ ਤਾ। ਪਹਿਲਾਂ ਤਾਂ ਇਹ ਹੁੰਦਾ ਸੀ ਤਰੀ ਜਾਂ ਰਾਈਸ ਜਾਂ ਰੋਟੀ ਨਾਲ ਹੀ ਤੁਸੀਂ ਖਾਓਗੇ, ਹੁਣ ਤੇ ਉਹ ਐਜ਼ ਅ ਸਟਾਰਟਰ ਵੀ ਆਪਾਂ ਵਰਤਦੇ ਹਾਂ। ਚਿਕਨ ਦੀ ਵੈਰਾਈਟੀ ਕਿੰਨੀ ਸਾਰੀ, ਹਾਂ ਨੌਨ ਵੈਜ ਦੀ ਵੈਰਾਈਟੀ,
0: ਫਿਰ ਮਿਲਟਸ ਆ ਗਏ,
1: ਮਿਲਟਸ
0: ਹਨਾ, ਹੁਣ ਉਹ ਗ੍ਰੇਨਸ ਦੇ ਵਿੱਚ ਮਿਲਟਸ ਕਿੰਨੇ ਪਪੂਲਰ ਹੋਏ ਆ,
1: ਕਿਨੂਆ ਵਗੈਰਾ ਹੋ ਗਿਆ, ਕੁਸਕੁਸ ਹੋ ਗਿਆ, ਇਹ ਸਾਰੀ ਚੀਜ਼ਾਂ
0: ਉਹ ਸਾਰੀਆਂ ਮੈਂ, ਹਾਂ ਕੁਸਕੁਸ ਵਗੈਰਾ ਆ ਗਈਆਂ। ਤੇ 897 ਤੁਸੀਂ ਆਉਣੇ ਰਹੋ ਜੀ।
3: ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ।
0: ਜੀ ਸਤਿ ਸ੍ਰੀ ਅਕਾਲ ਜੀ,
3: ਦੋਨਾਂ ਨੂੰ ਯਸ਼ ਜੀ ਤੇ
1: ਸਤਿ ਸ੍ਰੀ ਅਕਾਲ ਜੀ।
0: ਬੜਾ ਸਾਂਭ ਕੇ ਬੋਲਿਆ ਜੀ,
3: ਸਾਡੀ ਭੈਣ ਦਾ ਨਾਂ ਸਾਨੂੰ ਪਿਆਰ ਨਾਲ ਬੋਲਿਆ ਦਿੰਦਾ ਜੀ।
0: ਕਈ ਵਾਰੀ ਨਾਂ ਲੈਣ ਤੋਂ ਸਮਝ ਲੱਗ ਜਾਂਦੀ ਵੀ ਔਖਾ ਬੋਲਿਆ ਵਿਚਾਰੇ। ਮੈਂ
3: ਤਾਂ ਬੋਲਦਾ ਜੀ ਔਖਾ, ਮੈਂ ਫੋਨ ਕਰਨ ਤੋਂ ਪਹਿਲਾਂ 5-7 ਵਾਰ ਯਾਸ਼ੀ ਯਾਸ਼ੀ ਪ੍ਰੋਪਰ ਮੂੰਹ ਜੀ
0: ਸਭ ਤੋਂ ਪਹਿਲਾਂ ਨਾਂ ਜੱਸੂ ਰੱਖ ਲੈਂਦੇ।
1: ਅੱਛਾ, ਮੈਂ ਤੇ ਮੇਰੇ ਮਤਲਬ ਮੇਰਾ ਨਾਂ ਯਸ਼ ਪਹਿਲਾਂ, ਫਿਰ ਮੈਂ ਮੇਰੀ ਬੇਟੀ ਦਾ ਨਾਂ ਆਇਸ਼ਾ ਰੱਖਿਆ, ਤੇ ਡੈਡੀ ਮੇਰੇ ਸਹੁਰੇ ਸਾਹਿਬ ਉਹ ਕਹਿੰਦੇ ਇੱਕ ਤੇ ਆਪ ਦਾ ਨਾਂ ਖਰਾਬ, ਉਦਾਂ ਕੁੜੀ ਦਾ ਨਾਸਾ ਨੈਸਾ ਨਿਸਾ ਕਹਿੰਦੇ ਕੀ ਮਤਲਬ, ਉਹਨਾਂ ਨੇ ਤਾਂ ਇੰਨਾ ਖਿਜਣਾ ਕੀ
0: ਨਸ਼ਾ ਭਲਾ ਨਾ ਹੋਇਆ ਕੋਈ, ਨਾ ਕੁੜੀ ਦਾ ਵਧੀਆ ਜਿਹਾ ਰੱਖੋ ਕੋਈ, ਨਹੀਂ ਆਪਾਂ ਪ੍ਰੋਬਲਮ ਤੇ ਆਉਂਦੀ ਲੈ
3: ਭਾਜੀ। ਬਾਕੀ ਸਾਨੂੰ ਜਵਾ ਨਾ ਤੁਹਾਡੀਆਂ ਗੱਲਾਂ ਪਿੱਛੇ ਲੈ ਜਾਂਦੇ ਆ, ਜਿਵੇਂ ਅਸੀਂ ਮੈਂ ਸਪੋਰਟਸ ਕੀਤੀ ਆ ਵੀਰ ਜੀ।
1: ਅੱਛਾ ਜੀ,
3: ਸਪੋਰਟਸ ਕੀਤੀ ਸਾਨੂੰ ਉਸ ਟਾਈਮ ਪਤਾ ਕੀ ਹੁੰਦਾ ਵੀਰ, ਜਿਹੜਾ ਹੁੰਦਾ ਸੀ ਨਾ ਕਣਕ ਦਾ ਦਲੀਆ, ਮੈਂ 800-400 ਕਰਦਾ ਰਿਹਾ 2 ਘੰਟੇ ਸੁਬਹ ਸੁਬਹ ਮਿਹਨਤ ਤੇ 2 ਘੰਟੇ ਸ਼ਾਮੀ, 4 ਘੰਟੇ ਪ੍ਰੈਕਟਿਸ ਪੂਰੀ। ਵੀਰ ਜੀ ਖਰਾਬ ਕੀ ਹੁੰਦੀ ਸੀ ਸਾਡੀ ਹੋਸਟਲਾਂ ਜਾਂ ਘਰੇ, ਦਲੀਆ ਕਣਕ ਦਾ ਦਲੀਆ ਸਾਡੇ ਵਾਸਤੇ ਸੁਪਰ ਫੂਡ ਸੀ, ਤੇ ਇੱਥੇ ਆ ਕੇ ਮੇਰੇ ਵਰਗਾ 47 ਸਾਲ ਦੀ ਉਮਰ ਚ ਹੁਣ ਕਦੇ ਕੀ ਭਾਲ ਦਾ ਅੱਡ ਅੱਡ ਵਰਾਇਟੀਆਂ, ਤੇ ਅਸੀਂ ਉਹ 15-16 ਸਾਲ ਦੀ ਉਮਰ ਚ ਵੀਰ ਜੀ ਕੱਲਾ ਦਲੀਆ ਖਾ ਕੇ ਜਾਂ ਆਂਡੇ ਚਲੋ ਆਂਡੇ ਹੁੰਦੇ ਸੀਗੇ, ਇੱਕ ਅੱਧਾ ਫਰੂਟ, ਕਿਹੜੇ ਹੋਰ ਚੀਜ਼ਾਂ, ਕਿਹੜੇ ਮੀਟ ਸੀ ਵੀਰ ਜੀ, ਕਿਹੜੇ
0: ਕੁਛ ਵੀ ਨੀ ਖਾਧਾ, ਛੋਲੇ ਭਿਉਂ ਕੇ ਖਾਂਦੇ ਹੁੰਦੇ ਸੀ, ਬਦਾਮ ਭਿਉਂ ਕੇ ਖਾ ਲਈਦੇ ਸੀ।
3: ਬਾਅਦ ਤੁਹਾਡੀ ਆਹ ਦੂਜੀ ਕਹਿਣ ਲੱਗਾ ਸੀ, ਛੋਲੇ ਸੋਇਆਬੀਨ ਸਾਡੇ ਵਾਸਤੇ ਬਦਾਮਾਂ ਤੋਂ ਉੱਤੇ ਹੁੰਦੇ ਸੀ, ਉਹਦੇ ਸਸਤੇ ਹੁੰਦੇ ਸੀ ਵੀਰ ਜੀ, ਕਿੱਥੇ ਅਫੋਰਡ ਕਰ ਸਕਦੇ ਵਰਗੇ ਬਦਾਮ, 1 ਕਿਲੋ 2 ਟਨ ਮਤਲਬ ਵੀ ਨੀ। ਜਿਹੜਾ ਸਾਨੂੰ ਹੋਸਟਲ ਚ 150-200 ਗ੍ਰਾਮ ਦੁੱਧ ਮਿਲ ਜਾਣਾ, ਉਹ ਵੀ ਪਤਲਾ ਭਾਈਆਂ ਨੇ ਕਰ ਕਰਕੇ, 1 ਅੱਧਾ ਅੰਡਾ 2 ਅੰਡੇ ਫੜਿਆ ਜਾਂ ਕੇਲਾ,
0: ਬਦਾਮ ਹੁਣ ਵੇਖੀ ਦਾ ਘਰਾਂ ਚ ਰੁਲਦੇ ਫਿਰਦੇ, ਉਦੋਂ ਤੇ ਬਿੱਦ ਚੋਂ ਕੱਢ ਕੱਢ ਖਾਈ ਦੇ
1: ਉਹਨਾਂ ਦੇ ਤੇਲ ਚੜ ਜਾਣਾ, ਪਰ ਮੰਮੀ ਨੇ ਟੱਚ ਨੀ ਕਰਦੇ।
3: ਕੋਈ ਵੀਰ ਜੀ ਫਰੂਟ ਨੀ ਹੁੰਦਾ ਸੀ ਸਾਡੇ, ਯਾਮਨ ਹੁੰਦੀ ਸੀ ਉੱਤੋਂ ਚੜ ਕੇ, ਕਿਉਂਕਿ ਯਾਮਨ ਦੇ ਨਾ ਜਿਹੜੇ ਹੁੰਦੇ ਆ ਦਰਖਤ, ਬੜਾ ਹੀ ਪੋਲਾ ਹੁੰਦਾ, ਉਹ ਕੜਾਕ ਦਾ ਫੜਦਾ ਬਹੁਤ ਛੇਤੀ, ਬਹੁਤ ਬੜਾ ਡਿੱਗੇ ਆ ਉੱਥੋਂ। ਵਾਕਈ ਵੀਰ ਜੀ ਜਿਹੜੇ ਯਾਮਨ ਉੱਤੇ ਬਹਿ ਕੇ ਖਾਣ ਦਾ ਨਜ਼ਾਰਾ ਹੁੰਦਾ ਨਾ, ਜਿਹੜਾ ਪਿੱਛੇ ਖੜਾ ਹੁੰਦਾ, ਫਰੂਟ ਚੋਰੀ ਕਰਕੇ ਲਿਆਉਣੇ ਜਾਂ ਦੁਪਹਿਰੇ, ਮਤਲਬ ਕੋਈ ਫਰੂਟ ਨੀ ਹੁੰਦਾ ਸੀ, ਅੱਜ ਕੱਲ ਤਾਂ ਇੰਨੀਆਂ ਵਰਾਇਟੀਆਂ। ਬਾਕੀ ਆ ਜਿਹੜਾ ਨਾ ਜਿੰਨਾ ਤੁਹਾਡੀ ਗੱਲ ਬਿਲਕੁਲ 100% ਵੀਰ ਜੀ, ਜਿੰਨਾ ਬ੍ਰੇਕਫਾਸਟ ਨੇ ਦੁਨੀਆਂ ਦਾ ਬੇੜਾ ਪਾਇਆ ਨਾ, ਤੜਕੇ ਉੱਠ ਕੇ ਸ਼ੂਗਰ ਖਿੜਦੇ ਆ, ਇਹਨੇ ਕੰਮ ਖਰਾਬ ਕੀਤਾ ਵੀਰ ਜੀ ਆਪਣੀ ਆਪਣੀ ਏਜ, ਚਲੋ ਤੁਸੀਂ ਮੇਰੇ ਤੋਂ ਛੋਟੇ ਹੋਵੋਗੇ ਥੋੜੇ ਮੋਟੇ ਜਾਂ, ਆਪਾਂ ਕਿਹੜਾ ਕਿਹੜਾ ਆਪਾਂ ਕਦੇ ਮੈਨ ਤੋੜ ਕੇ ਕਦੇ ਕੁਛ ਖਾਧਾ ਨੀ ਵੀ।
0: ਤੁਸੀਂ ਹਟਾ ਨਹੀਂ ਸਕਦੇ ਇਹਦੇ 'ਚ ਨਾ ਰੁਪਿੰਦਰ ਜੀ, ਸਮੱਸਿਆ ਇਹ ਆ, ਤੁਸੀਂ ਬੱਚਿਆਂ ਨੂੰ ਕਹਿ ਕੇ ਵੇਖੋ ਵੀ ਆਹ ਨਾ ਹੀ ਖਾਣਾ, ਉਹਨਾਂ ਨੇ ਉਹਨਾਂ ਨੂੰ ਜਦੋਂ ਉਹਨਾਂ ਨੂੰ ਖੁਦ ਨੂੰ ਅਵੇਅਰਨੈਸ ਆਉਣੀ, ਉਹਨੇ ਚਿਰ ਨੂੰ ਗੱਡੀ ਲੰਘ ਜਾਂਦੀ ਆ
3: ਜੀ।
0: ਹੁਣ ਤੁਹਾਡੀ ਆਵਾਜ਼ ਕੱਟਣ ਲੱਗ ਪਈ।
3: ਹਾਂਜੀ, ਮੇਰੀ ਮੈਂ ਐਕਚੁਅਲੀ ਨਾ ਥੋੜਾ ਜਿਹਾ ਕੰਟਰੀ ਸਾਈਡ ਆ, ਮੇਰੀ ਰੇਂਜ ਵਿੱਚ ਉੱਡ ਜਾਂਦੀ ਆ, ਪਰ ਮੈਂ ਤੁਹਾਨੂੰ ਜਿਹੜੀ ਅਸਲੀ ਗੱਲ ਦੱਸਤੀ। ਧੰਨਵਾਦ ਤੁਹਾਡਾ ਦੋਨਾਂ,
0: ਮਿਹਰਬਾਨੀ। ਵੇਖੋ ਇਹ ਜਿਹੜਾ ਐਥਲੀਟਸ ਜਾਂ ਜਿਹੜੇ ਮਤਲਬ ਕਿਸੇ ਵੀ ਕਿਸਮ ਦੀ ਕੋਈ ਮਿਹਨਤ ਆ ਨਾ, ਤੇ ਉਹਦੇ ਵਿੱਚ ਵੀ ਬਦਲ ਗਈਆਂ ਚੀਜ਼ਾਂ।
1: ਦਲੀਆ ਵਾਕਈ ਜਿਹੜੇ ਕਹਿ ਕੇ ਗਏ ਨਾ, ਮੈਂ ਖੁਦ ਜਿਹੜੇ ਵੱਡੇ ਮਤਲਬ ਤਾਏ ਜੀ ਦੇ ਬੱਚੇ ਆ ਕਿਸੇ ਨੂੰ ਜਿਹੜੇ ਉਸ ਟਾਈਮ ਵਰਜਿਸ਼ ਕਰਦੇ ਸੀਗੇ ਜਾਂ ਜਿਹਨਾਂ ਨੂੰ ਸੀਗਾ ਸਪੋਰਟਸ ਰਾਹੀਂ ਸਾਨੂੰ ਜੋਬ ਮਿਲ ਜਾਏ ਸਰਕਾਰੀ, ਤੇ ਉਹਨਾਂ ਨੂੰ ਮੈਂ ਲਿਟਰਲੀ, ਮੈਨੂੰ ਯਾਦ ਹੈ ਕਿ ਉਹਨਾਂ ਦੀ ਮਾਰਨਿੰਗ ਚ ਲੂਣ ਵਾਲਾ ਦਲੀਆ ਹੀ ਖਾਂਦੇ ਸੀਗੇ, ਦਲੀਆ ਜਾਂ ਮਿੱਠਾ ਆਲਟਰਨੇਟ ਕਰਕੇ, ਕਦੇ ਮਿੱਠਾ ਖਾ ਲੈਣਾ, ਕਦੇ ਦਾਲ ਦਲੀਆ ਖਾ ਲੈਣਾ, ਐਵੇਂ ਕਰਕੇ ਮਤਲਬ ਉਹ
0: ਹੁੰਦਾ ਸੀਗਾ। ਵੱਡੀ ਚੀਜ਼ ਰਹੀ ਹੈ ਦਲੀਆ।
1: ਹੁਣ ਤੇ ਜਿਮ ਵਾਲਿਆਂ ਨੂੰ ਪੁੱਛੋ ਕਿੰਨਾ ਕੁਝ ਕੀ ਕੀ ਖਾਂਦੇ ਹੋ ਨਾ, ਕਿੰਨੀ ਵੈਰਾਈਟੀ।
0: ਤੇ ਅੰਮ੍ਰਿਤਪਾਲ ਜੀ ਕਹਿੰਦੇ ਕਿ ਲਗਾਟ ਜਿਹੜੀ ਆ ਉਹ ਇੰਡੀਆ ਦੇ ਵਿੱਚ ਪਹਾੜਾਂ ਦੇ ਵਿੱਚ ਹੁੰਦੀ ਹੈ।
1: ਓਕੇ,
0: ਠੀਕ ਹੈ ਜੀ, ਇਸ ਕਰਕੇ ਨਹੀਂ ਵੇਖੀ ਤੁਸੀਂ। ਤੇ ਸੁਖਵਿੰਦਰ ਭੈਣ ਜੀ ਕਿਆ ਕਹਤੇ ਹੈ, ਇਹ ਕਹਿੰਦੇ ਨੇ ਕਿ ਆਪਣੇ ਟਾਈਮ ਦੇ ਵਿੱਚ ਸੂਪ ਉਹ ਹੁੰਦਾ ਸੀ ਜਦੋਂ ਦਾਲ ਦੇ ਵਿੱਚ ਪਾਣੀ ਜ਼ਿਆਦਾ ਪੈ ਗਿਆ ਹੋਵੇ। ਸੁਖਵਿੰਦਰ ਭੈਣ ਜੀ ਪੰਗਾ ਲੈ ਰਹੇ ਆ। ਕਹਿੰਦੇ ਦਹੀਂ ਵਿੱਚ ਛੋੜੀ ਥੋੜੀ ਜਿਹੀ ਸ਼ੱਕਰ ਤੇ ਰੋਟੀ ਨਾਲ ਹੁੰਦਾ ਸੀ। ਘਰ ਦੇ ਲਸੂੜਿਆਂ ਦਾ 4-5-7 ਕਿਲੋਮੀਟਰ ਤੁਰ ਕੇ ਜਾਂਦੇ ਸੀ ਸਕੂਲ, ਨਾ ਹੁੰਦਾ ਸੀ ਉਸ ਸਮੇਂ ਸਕੂਟਰ ਤੇ ਨਾ ਹੁੰਦੀ ਸੀ
1: ਕਾਰ।
0: ਸਭ ਨੂੰ ਫਤਿਹ ਬੁਲਾਉਣ ਜਾਂਦੇ ਸੀ, ਚੰਗੇ ਸਨ ਉਸ ਸਮੇਂ ਸੰਸਕਾਰ ਤੇ ਸੱਭਿਆਚਾਰ। ਅੱਜ ਕੱਲ ਬ੍ਰੇਕਫਾਸਟ ਤੋਂ ਲੈ ਕੇ ਡਿਨਰ ਤੱਕ ਵੈਰਾਈਟੀ ਬਣਦੀਆਂ ਨੇ ਹੁਣ
1: ਬੇਸ਼ੁਮਾਰ।
0: ਵਾਹ, ਆ ਵੀ ਠੀਕ ਸੀ। ਵੈਸੇ ਇਹਨਾਂ ਨੇ ਲਿਖਿਆ 4-4 ਪਰ ਬੇਸ਼ੁਮਾਰ ਵਧੀਆ ਹੈ, 4-4 ਦੇ ਨਾਲ ਤੁਕਬੰਦੀ ਵਿਗੜੀ ਆ। ਵੈਸੇ 2 ਕਿਲੋਮੀਟਰ ਤੇ ਬੱਚਿਆਂ ਨੂੰ ਸਕੂਲ ਛੱਡਣ ਦੇ ਲਈ ਵਰਤਦੇ ਹਾਂ ਹੁਣ 4x4 ਕਾਰ। ਕਮਲੇ ਘੁੰਮਣ ਨੂੰ ਘੁੰਮਣ ਨੇ ਕਿਸੇ ਨੂੰ ਕੀ ਸਮਝਾਉਣਾ, ਸਭ ਨੇ ਆਪੋ ਆਪਣਾ ਸਾਂਭਿਆ ਸਰੋਕਾਰ
1: ਆਪਣਾ ਪਰਿਵਾਰ।
0: ਸੁਖਦੀਪ ਸਿੰਘ ਘੁੰਮਣ ਜੀ, ਧੰਨਵਾਦ ਜੀ ਤੁਹਾਡਾ, ਮਿਹਰਬਾਨੀ ਜੀ,
1: ਬਹੁਤ ਵਧੀਆ। ਲਸੂੜੇ ਦਾ ਅਚਾਰ ਯਾਦ ਕਰਾਤਾ ਇਹਨਾਂ ਨੇ, ਉਹ ਵੀ ਅਜੇ ਤੱਕ ਵੀ ਮਤਲਬ ਮੇਰਾ ਵਨ ਆਫ ਦਾ ਫੇਵਰੇਟ ਹੈ।
0: ਅੱਛਾ, ਮਿਲ ਜਾਂਦਾ ਇੱਥੋਂ?
1: ਇੱਥੇ ਨਹੀਂ, ਇੰਡੀਆ ਤੋਂ ਮੰਗਾ ਲਓ।
0: ਨਹੀਂ, ਇੱਥੇ ਮਿਲ ਜਾਂਦਾ।
1: ਹਾਂ, ਪਰ ਉਹ ਜਿਹੜੀ ਮਾਰਕੀਟ
0: ਇੱਥੇ, ਮੈਂ ਹਿਸਾਬ ਲਾਇਆ ਜਿਹੜਾ ਮਰਜ਼ੀ 4 ਲੈ ਲਓ, ਸਵਾਦ ਉਹਦਾ ਇੱਕੋ ਹੀ ਆ,
1: ਸੇਮ ਹੀ, ਸੇਮ ਮਸਾਲਿਆਂ ਚ।
0: ਸਿਰਫ ਵੇਖਣ ਨੂੰ ਤੁਹਾਨੂੰ ਲੱਗਦਾ ਵੀ ਆ ਵੱਖਰਾ, ਆ ਵੱਖਰਾ, ਵੱਖਰਾ।
1: ਮੈਨੂੰ ਮਤਲਬ ਘਰ ਦਾ ਵਧੀਆ ਲੱਗਦਾ ਲਸੂੜੇ ਦਾ ਅਚਾਰ ਬਾਜ਼ਾਰ।
0: ਹਾਂ,
1: ਅਚਾਰ ਇੱਦਾਂ ਦੀ ਚੀਜ਼ ਹੈ, ਪਤਾ ਨਹੀਂ ਬਾਜ਼ਾਰ ਵਾਲਾ ਖਾਦਾ ਨਹੀਂ ਕਦੇ।
0: ਚੰਗੀ ਗੱਲ ਹੈ, ਕਿਉਂਕਿ ਇਹ ਉਹੀ ਤੁਹਾਨੂੰ ਦੱਸ ਰਿਹਾ ਹਾਂ, ਮਿਕਸ ਜਿਹਾ ਅਲੱਗ ਅਲੱਗ ਜਿਹਾ ਆ ਜਾਂਦਾ। ਕੀਵੀ ਟਰੀਜ਼ ਹੈ ਜੀ, ਕਹਿੰਦੇ ਕਿ ਮੈਂ ਕੀਵੀ ਔਰਚਿਡ 'ਚ ਹੀ ਜੋਬ ਕਰਦਾ। ਅੱਛਾ, ਸ਼ੈਪਟਨ ਤੋਂ ਭੇਜਦੇ ਨੇ ਅੰਮ੍ਰਿਤ ਜੀ, ਮੈਸੇਜ ਨਾਲ ਭੇਜਦੇ ਨੇ ਫੋਟੋਆਂ। ਧੰਨਵਾਦ, ਮਿਹਰਬਾਨੀ। ਬਾਦਵਾ ਸਾਹਿਬ ਕਹਿੰਦੇ ਓਕਾਡੋ ਟੋਸਟ ਫੇਵਰੇਟ ਮਾਈ ਬ੍ਰੇਕਫਾਸਟ। ਅਤੇ ਸੁੱਖ ਜੀ ਕਹਿੰਦੇ ਨੇ ਸਮੂਦੀ, ਵਾਓ। ਅਤੇ ਗੁਰਜੀਤ ਜੀ ਕਹਿੰਦੇ ਨੇ ਕਿ ਆਪਾਂ ਬੱਚਿਆਂ ਨੂੰ ਲੈ ਕੇ, ਬੱਚੇ ਤਾਂ ਹੋ ਗਏ ਤਿਆਰ, ਸਵੇਰੇ ਸਵੇਰੇ ਸਾਈਕਲ ਲੈ ਕੇ ਅਤੇ ਚੱਲੇ ਸਾਈਕਲਿੰਗ ਦੇ ਲਈ। ਵਾਹ, ਵੈਰੀ ਗੁੱਡ ਵੀਰ ਜੀ, ਸਰਦਾਰ ਜੀ, ਬੜੀ ਟੋਰ ਸ਼ੋਰ ਕੱਢ ਕੇ ਤੁਰ ਪਏ ਸਵੇਰੇ ਸਵੇਰੇ। ਅਤੇ ਜਸਪ੍ਰੀਤ ਜੀ ਕਹਿੰਦੇ ਕਿ ਵੈਰੀ ਵੀਰ ਜੀ, ਕਈ ਕਲੀਨਿੰਗ ਪ੍ਰੋਜੈਕਟ ਅਟਕੇ ਸੀ, ਉਹ ਹੁਣ ਛੁੱਟੀਆਂ ਦੇ ਵਿੱਚ ਪੂਰੇ ਹੋਣੇ ਨੇ।
1: ਇੱਕ ਇਹ ਵੀ ਫਾਇਦਾ ਨਾ ਕਿ ਹੁਣ ਅੱਗੇ ਜਿਵੇਂ ਤਿਉਹਾਰ ਆ ਰਹੇ, ਦੀਵਾਲੀ ਆ ਰਹੀ ਹੈ, ਹੁਣ ਇਹ ਛੁੱਟੀਆਂ 'ਚ ਤੁਸੀਂ ਡੀਪ ਕਲੀਨਿੰਗ ਜਿਹੜੀ ਵਧੀਆ ਵਧੀਆ ਸਫਾਈਆਂ ਕਰ ਸਕਦੇ ਹੋ।
0: ਹਾਂ ਬਿਲਕੁਲ,
1: ਕੱਪੜਿਆਂ ਦੇ ਉਹ ਕਰ ਸਕਦੇ ਹੋ, ਜਿਹੜੇ ਕੱਢਣੇ, ਜਿਹੜੇ ਸਿੱਟਣੇ ਨੇ, ਨਵੇਂ ਲੈਣੇ ਨੇ।
0: ਹੁਣ ਉਹ ਸੇਰ ਸੋਚ ਵਿਚਾਰ ਆ ਜਾਣੇ ਨੇ। ਤੇ ਮਨਦੀਪ ਜੀ ਕਹਿੰਦੇ ਕੰਨੋ ਲਾਲ ਦੇ ਬਾਗ ਵਿਖਾ ਰਹੇ ਨੇ। ਸ਼ੈਰੀ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਆਈ ਵਾਂਟ ਟੂ ਰਿਕੁਐਸਟ ਯੂ, ਥੈਂਕ ਯੂ, ਮਿਹਰਬਾਨੀ। ਇਹ ਮੈਨੂੰ ਲੱਗਦਾ ਇਹ ਮੈਨੂੰ ਮੇਰੇ ਪੜ੍ਹਨ ਵਾਲਾ ਵਾ, ਅਤੇ ਮੈਂ ਆਪ ਪੜ੍ਹ ਕੇ ਤੁਹਾਨੂੰ ਕਰ ਦੇਣਾ ਜੀ ਰਿਪਲਾਈ, ਅਤੇ ਆਪਾਂ ਅੱਗੇ ਤੁਰਦੇ।
1: ਮੈਨੂੰ ਮਤਲਬ ਇਹ ਹੀ ਹੈ ਕਿ ਹਰ ਜਿਵੇਂ ਮਾਰਕੀਟ ਦੀ ਆਪਾਂ ਸ਼ੁਰੂ 'ਚ ਗੱਲ ਕੀਤੀ ਹੈ ਨਾ, ਬੜੀ ਸਾਰੀ ਚੀਜ਼ਾਂ ਆਉਂਦੀਆਂ, ਪਰ ਜੇ ਆਪਾਂ ਇਹ ਕਹਿ ਲਈਏ ਇਕੱਲਾ ਹੀ ਮੈਂ ਇੱਕ ਹੀ ਵੈਰਾਇਟੀ ਦੀ ਚੀਜ਼ ਖਾਂਦਾ, ਮਤਲਬ ਜਿਵੇਂ ਔਰਗੈਨਿਕ ਦੀ ਗੱਲ ਕਰੀਏ, ਮੈਨੂੰ ਨਹੀਂ ਲੱਗਦਾ ਕੋਈ ਇੱਦਾਂ ਹੋਏਗਾ ਕਿ ਇਕੱਲਾ ਸਿਰਫ ਹਾਂ ਹਰ ਇੱਕ ਚੀਜ਼ 'ਚ। ਹਾਂ, ਕੁਛ ਕੁਛ ਚੀਜ਼ਾਂ 'ਚ ਆਪਾਂ ਕਹਿ ਸਕਦੇ ਹਾਂ ਕਿ ਹਾਂ ਇਹ ਚੀਜ਼ਾਂ ਮੈਂ ਪ੍ਰੀਫਰ, ਜਿਵੇਂ ਹਨੀ ਹੋ ਗਿਆ, ਆਪਾਂ ਸੋਚਦੇ ਹਾਂ ਔਰਗੈਨਿਕ ਲੈ ਲਈਏ, ਜਾਂ ਕੋਈ ਮਤਲਬ ਘਰੇ ਉਸਦਾ ਕੰਮ ਕਰਦਾ ਹੋਗਾ ਕਿਉਂਕਿ ਹਨੀ, ਜਾਂ ਫਾਰਮਰ ਮਾਰਕੀਟ ਤੋਂ ਲੈ ਲਈਏ, ਮਤਲਬ ਮੈਨੂੰ ਲੱਗਦਾ ਆਪਾਂ ਸਾਰੇ ਵੈਰਾਇਟੀ 'ਚ ਬਿਲੀਵ ਕਰਦੇ ਹਾਂ ਰਾਦਰ ਦੈਨ ਕਿ ਹਾਂ ਇੱਕ ਹੀ ਟਾਈਪ ਦੀ ਚੀਜ਼ਾਂ। ਹੁਣ ਪਹਿਲਾਂ ਦੀ ਆਪਾਂ ਗੱਲ ਕਰੀਏ, ਜੇ ਫਰੂਟ ਜਾਂ ਵੈਜੀਜ਼ ਦੀ, ਜਾਂ ਤਾਂ ਤੁਸੀਂ ਮੰਡੀ ਤੋਂ ਲੈ ਕੇ ਆਉਂਦੇ ਸੀ, ਜਾਂ ਜਿਹੜੇ ਰੇੜੀਆਂ ਵਾਲੇ ਆਉਂਦੇ ਸੀ ਘਰਾਂ ਦੇ ਵਿੱਚ, ਮਤਲਬ ਮੈਂ ਤਾਂ ਆਪਣੇ ਉੱਥੇ ਦੀ ਗੱਲ ਕਰ ਰਹੀ ਹਾਂ। ਅਤੇ ਹੁਣ ਤਾਂ ਆਪਾਂ ਇੱਥੇ ਦੇਖ ਲਓ, ਇੱਥੇ ਤੁਸੀਂ ਵੈਜੀ ਸ਼ੋਪ ਵੀ ਹੋ ਗਈ, ਤੁਸੀਂ ਸ਼ੋਪਿੰਗ ਸੈਂਟਰਸ 'ਚ ਵੀ ਲੈਂਦੇ ਹੋ, ਪਰ ਉੱਥੇ ਵੀ ਜੇ ਸ਼ੋਪਿੰਗ ਸੈਂਟਰ ਦੀ ਗੱਲ ਕਰੀਏ, ਉੱਥੇ ਵੀ ਕਿੰਨੀ ਸਾਰੀ ਆਪਸ਼ਨਸ ਹੁੰਦੇ, ਜਾਂ ਔਰਗੈਨਿਕ ਸੈਕਸ਼ਨ ਹੁੰਦਾ ਉਹਦੇ ਵਿੱਚ, ਕਈ ਵਾਰੀ ਤਾਂ ਇਹ ਵੀ ਹੁੰਦਾ ਇਹਦੇ ਮਾਈਕਰੋ ਦੇਖ ਲਓ, ਇਹਦੇ ਮੈਕਰੋ ਦੇਖ ਲਓ, ਹੈ ਨਾ, ਕਿੰਨੀ ਸਾਰੀ ਚੀਜ਼ਾਂ ਲੇਬਲ ਦੇ ਅਕੋਰਡਿੰਗ ਵੀ ਤੁਸੀਂ ਦੇਖ ਦਿਓ। ਪਰ ਅਗੇਨ ਉਹੀ ਗੱਲ ਆਉਂਦੀ ਹੈ ਜਦੋਂ ਤੁਹਾਡੀ ਹੈਲਥ ਦੇ ਵਿੱਚ ਕੁਛ ਹੁੰਦਾ ਨਾ, ਤੁਹਾਨੂੰ ਲੱਗਦਾ ਕਿ ਹਾਂ ਹੁਣ ਦੇਖੀ ਕੀ ਕੀ ਸਮੱਸਿਆ ਹੈ, ਤੇ ਉਹਦੇ ਕਰਕੇ ਫਿਰ ਆਪਾਂ ਫਿਰ ਵਧੀਆ ਆਪਸ਼ਨ ਵੱਲ ਭੱਜਦੇ ਹਾਂ। ਪਰ ਅਗੇਨ ਉੱਥੇ ਹੀ ਗੱਲ ਆ ਜਾਂਦੀ ਹੈ ਜਿਵੇਂ ਸਟਾਰਟਿੰਗ 'ਚ ਕਿਹਾ ਸੀਗਾ ਕਿ ਸ਼ੁਰੂਆਤ 'ਚ ਜੇ ਬੱਚਿਆਂ ਨੂੰ ਆਪਾਂ ਸਟਾਰਟਿੰਗ ਦੇ ਵਿੱਚ ਹੀ ਉਹੀ ਉਹਨਾਂ ਨੂੰ ਹੈਬਿਟ ਹੋ ਜਾਂਦੀ, ਫਿਰ ਹੁਣ ਜਦੋਂ 40+ ਹੋ ਕੇ ਉਸ ਬਾਰੇ ਸੋਚਾਂਗੇ ਤਾਂ ਆਲਰੇਡੀ ਕਰ ਹੀ ਚੁੱਕਿਆ ਆਪਾਂ ਗੜਬੜ, ਫਿਰ ਕੀ ਸੰਵਾਰ ਕੇ ਫਾਇਦਾ ਹੈ। ਮੈਨੂੰ ਲੱਗਦਾ ਹਰ ਇੱਕ ਚੀਜ਼ ਆਪਾਂ ਇੱਕ ਮਤਲਬ ਉਹਦੀ ਕੁਆਂਟਿਟੀ ਧਿਆਨ ਰੱਖ ਕੇ ਖਾਈ ਹੈ ਨਾ, ਅਤੇ ਮੈਨੂੰ ਲੱਗਦਾ ਕੋਈ ਚੀਜ਼ ਨੁਕਸਾਨ ਕਰਦੀ ਆ। ਘਰ ਦਾ ਬਣਿਆ ਖਾਓ ਜੋ ਚੀਜ਼ ਹੈ, ਜੋ ਵੀ ਖਾ ਰਹੇ ਹੋ।
0: ਹਾਂਜੀ ਵੇਖੋ ਵੇਖੋ ਮੋਟਾ, ਚਲੋ ਇਹ ਪਲੇਟ ਤੋਂ ਬਲੈਦਾ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜੇ ਆਪਾਂ ਉਹਨਾਂ ਨੂੰ ਅੱਗੇ ਬਰੀਕੀ ਦੇ ਵਿੱਚ ਜਾਈਏ, ਪਰ ਮੋਟਾ ਜਿਹੜਾ ਫਰਕ ਆਪਾਂ ਅੱਜ ਦੇ ਸਮੇਂ ਦੇ ਵਿੱਚ ਵੇਖਦੇ ਹਾਂ ਕਿ ਸਾਡਾ ਤਾਜ਼ਾ ਖਾਣਾ ਸਾਡਾ ਬੰਦ ਹੋ ਗਿਆ। ਆਪਾਂ ਪਹਿਲੀਆਂ ਦੇ ਵਿੱਚ ਸਾਡੇ ਤੱਕ ਜਿਹੜੀ ਚੀਜ਼ ਪਹੁੰਚਦੀ ਸੀ ਉਹ ਰੇਹੜੀਆਂ ਦੇ ਜ਼ਰੀਏ ਪਹੁੰਚਦੀ ਸੀ, ਤਾਂ ਉਹ ਇਹ ਨਹੀਂ ਵੀ ਕੋਲਡ ਰੂਮ ਦੇ ਵਿੱਚੋਂ ਆਈ ਆ ਜਾਂ ਫਰੀਜ਼ਰ 'ਚੋਂ ਆਈ ਆ,
1: ਉਹ ਸਿੱਧੀ ਖਰੀਦਣੀ ਆਪਾਂ,
0: ਹਾਂ ਮੰਡੀ 'ਚੋਂ ਸਿੱਧੀ ਆਉਂਦੀ ਸੀ ਜਾਂ ਉਹ ਤਾਂ ਤੁਸੀਂ ਆਪਣੇ ਘਰੋਂ ਤੋੜ ਲਈ ਜਾਂ ਫਿਰ ਖੇਤਾਂ 'ਚੋਂ ਸਿੱਧੀ ਆ ਗਈ ਰੇਹੜੀਆਂ ਵਾਲੇ ਲੈ।
1: ਦਹੀਂ ਦੀ ਗੱਲ ਕਰੀਏ ਆਪਾਂ ਹਰ ਦਿਨ ਜਮਾਣਾ ਦਹੀਂ, ਮਤਲਬ ਇੰਡੀਆ 'ਚ ਗੱਲ ਕਰੀਏ ਅੱਜ ਵੀ ਦੇਖਿਆ ਜਾਏ ਇੱਕ ਪਰਿਵਾਰ ਦੇ ਅਕੋਰਡਿੰਗ ਹਰ ਦਿਨ ਹੀ ਜਮਾਣਾ, ਜ਼ਿਆਦਾ ਤੋਂ ਜ਼ਿਆਦਾ ਇੱਕ ਦਿਨ ਐਕਸਟਰਾ ਚੱਲ ਜਾਣਾ। ਹੁਣ ਇੱਥੇ ਆਪਾਂ 5-5 ਕਿਲੋ ਹੈ ਨਾ ਲੈ ਕੇ ਆਉਣਾ ਦਹੀਂ, ਕਿ ਉਹ ਉਸ 'ਚ ਹੀ ਆਪਾਂ ਮਤਲਬ ਕਿਸੇ ਕੋਲ ਟਾਈਮ ਨਹੀਂ ਹੈ ਜਾਂ ਜਮਾਣਾ ਹੈ ਤਾਂ ਵੀ ਆਪਾਂ ਇੱਕ ਅੱਛੀ ਕੁਆਂਟਿਟੀ 'ਚ ਜਮਾਨਿਆ, ਕਿਸ ਕੋਲ ਕਿ ਐਵਰੀ ਸਿੰਗਲ ਡੇ ਆਪਾਂ ਉਹ ਚੀਜ਼ ਕਰੀਏ,
0: ਇੱਕ ਉਹ ਗੱਲ ਤਾਜ਼ਗੀ ਦਾ ਫਰਕ ਪੈ ਗਿਆ। ਦੂਸਰਾ ਜਿਹੜਾ ਵਾ ਉਹ ਸਾਡੀ ਕੁਕਿੰਗ ਦੀ ਸਪੀਡ ਦਾ ਫਰਕ ਪੈ ਗਿਆ। ਆਪਾਂ ਪ੍ਰੈਸ਼ਰ ਕੁੱਕਰ ਆ ਗਏ ਜਾਂ ਚੁੱਲ੍ਹੇ ਆ ਗਏ ਜਾਂ ਤੇਜ਼ ਆਪਾਂ ਕੁਕਿੰਗ ਆਪਾਂ ਕਹਿੰਦੇ ਵਿਦਾਉਟ ਆ ਵਿਹਲੇ ਹੋਈਏ, ਪਹਿਲੀਆਂ ਦੇ ਵਿੱਚ ਆਪਾਂ ਚੁੱਲ੍ਹਿਆਂ ਦੇ ਉੱਤੇ ਸਾਡੇ ਸਬਜ਼ੀਆਂ ਬਣਦੀਆਂ ਸੀ, ਸਲੋ ਕੁਕਿੰਗ ਹੁੰਦੀ ਹੌਲੀ ਹੌਲੀ, ਅਤੇ ਉਹਦੇ ਨਾਲ ਜਿਹੜਾ ਉਹਦਾ ਪੌਸ਼ਟਿਕ ਤੱਤ ਸੀ ਉਹ ਸਬਜ਼ੀ ਦੇ ਬਣੇ ਰਹਿੰਦੇ ਸੀ, ਅਤੇ ਹੌਲੀ ਹੌਲੀ ਉਹ ਕੁੱਕ ਹੁੰਦੀ ਸੀ। ਉਹਦੇ ਵਿੱਚ ਸਿਆਣੇ ਤਾਂ ਵੀ ਕਹਿੰਦੇ ਆ ਵੀ ਜਿੰਨਾ ਹੌਲੀ ਹੌਲੀ ਤੁਸੀਂ ਕੁੱਕ ਕਰ ਦਿਓ, ਇਹਦਾ ਮਤਲਬ ਕਿ ਪੇਸ਼ੈਂਸ ਦੇ ਨਾਲ ਕੁੱਕ ਕੀਤਾ, ਅਤੇ ਖਾਣ ਵਾਲੇ ਦੇ ਵਿੱਚ ਵੀ ਉਹ ਚੀਜ਼ ਗਈ, ਹੌਂਸਲਾ ਗਿਆ, ਸਬਰ ਗਿਆ, ਪੇਸ਼ੈਂਸ ਗਿਆ, ਅਤੇ ਹੁਣ ਜਿੰਨੀ ਕਾਹਲੀ ਕਾਹਲੀ 'ਚ ਤੁਸੀਂ ਖਾਧਾ ਬਣਾਇਆ ਉੰਨੀ ਕਾਹਲੀ ਕਾਹਲੀ 'ਚ ਅਗਲਾ ਖਾਂਦਾ ਵਾ, ਅਤੇ ਉੰਨੀ ਕਾਹਲੀ ਕਾਹਲੀ ਉਹਦੇ ਦਿਮਾਗ 'ਚ ਵਿਚਾਰ ਆਉਂਦੇ ਆ, ਉੰਨੀ ਕਾਹਲੀ ਕਾਹਲੀ 'ਚੋਂ ਪੰਗਾ ਪਵਾ ਪੈਂਦਾ, ਅਤੇ ਉੰਨੀ ਕਾਹਲੀ ਕਾਹਲੀ ਦੇ ਵਿੱਚ ਉਹ ਸਾਰੇ ਤੱਤ ਗਵਾ ਪੈਂਦਾ।
1: ਉਹੀ ਹੁਣ ਤੁਸੀਂ ਦੇਖੋ ਜੇ ਸਰਚ ਕਰਕੇ ਵੀ ਦੇਖੀਏ ਗੂਗਲ ਵਾਲੇ, ਤੇ ਮੋਸਟ ਲਾਈਕ ਫ੍ਰੀਕੁਐਂਟਲੀ ਆਸਕ ਕੁਐਸਚਨਸ 'ਚੋਂ ਇੱਕ ਹੁੰਦਾ ਕਿ ਕੁਇਕ ਬ੍ਰੈਕਫਾਸਟ ਆਈਡੀਆਜ਼, 5 ਮਿੰਟ ਕੁਇਕ ਬ੍ਰੈਕਫਾਸਟ ਆਈਡੀਆਜ਼, ਕਿਉਂਕਿ ਹੁਣ ਪਹਿਲਾਂ ਤਾਂ ਹੁਣ ਜੇ ਆਪਾਂ ਪਰੌਂਠੇ ਵੀ ਬਣਾਉਂਦੇ ਸੀਗੇ ਇੰਨਾ ਉੰਨਾ ਹੀ ਸੇਮ ਟਾਈਮ ਮੰਮੀਆਂ ਨੇ ਆਟਾ ਗੁੰਨਣਾ, ਸਿਮਰਨ ਕਰਕੇ ਗੁੰਨਣਾ ਸਾਰਾ ਕੁਛ, ਸਲੋਲੀ ਸਲੋਲੀ ਉੰਨੀ ਦੇਰ ਮਤਲਬ ਆਲੂ ਛਿੱਲਣੇ ਕਰਨੇ, ਹੁਣ ਤਾਂ ਹਰ ਚੀਜ਼ ਹੀ ਆਪਾਂ ਨੂੰ ਐਵੇਂ ਦਾ ਮਸਾਲਾ ਵੀ ਇੱਕ ਦਿਨ ਪਹਿਲਾਂ ਬਣਾ ਕੇ ਰੱਖ ਲਓ,
0: ਕਾਲ ਨਹੀਂ ਨਾ ਮਾਂ ਨੂੰ, ਕਾਲ ਨਹੀਂ ਵੀ ਉਹਨੇ ਕਿਤੇ
1: ਕੰਮ ਤੇ ਨਹੀਂ
0: ਜਾਣਾ, ਜੋਬ ਤੇ ਜਾਣਾ, ਮਾਂ ਨੂੰ ਸਿਰਫ ਉਹਦੀ ਇੱਕ ਹੀ ਡਿਊਟੀ ਸੀ ਤੇ ਉਹ ਧਰਮ ਸੀ ਵੀ ਉਹ ਮੈਂ ਪਿਆਰ ਦੇ ਨਾਲ ਆਪਣੇ ਬੱਚਿਆਂ ਦੇ ਲਈ, ਆਪਣੇ ਘਰ ਵਾਲਿਆਂ ਦੇ ਲਈ, ਬਜ਼ੁਰਗਾਂ ਲਈ ਤਿਆਰ ਕਰਨਾ ਹੈ ਨਾ। ਉਸ ਤੋਂ ਬਲੈਦਾ ਸਾਡਾ ਜਿਹੜਾ ਜਿੱਦਾਂ ਫਾਸਟ ਫੂਡ ਵਾਲੀ ਤੁਸੀਂ ਗੱਲ ਕੀਤੀ ਆ, ਉਹ ਫਿਰ ਬਾਹਰੋਂ ਆਪਾਂ ਜਿਹੜਾ ਫੜਦੇ ਹਾਂ ਉਹ ਸਾਨੂੰ ਪਤਾ ਹੀ ਆ ਵੀ ਕੀ ਆ। ਇਸ ਤੋਂ ਇਲਾਵਾ ਸਾਡਾ ਜਿਹੜਾ ਤਾਜ਼ਗੀ ਜਿਹੜੀ ਆ ਉਹ ਸਿਰਫ ਸਬਜ਼ੀਆਂ ਦੇ ਵਿੱਚ ਹੀ ਨਹੀਂ, ਤਾਜ਼ਗੀ ਸਾਡੀ ਸਾਡੇ ਮੱਖਣ ਦੇ ਵਿੱਚ, ਸਾਡੇ ਘਿਓ ਦੇ ਵਿੱਚ ਵੀ, ਇਹ ਥੋੜ੍ਹੀ ਆ ਵੀ ਹੁਣ ਜਿਹੜਾ ਅੱਜ ਆਪਾਂ ਘਿਓ ਖਰੀਦਦੇ ਹਾਂ ਪਤਾ ਨਹੀਂ 5 ਸਾਲ ਪਹਿਲਾਂ ਬਣਿਆ ਕਿ 10 ਸਾਲ ਪਹਿਲਾਂ ਬਣਿਆ, ਚਲੋ 10 ਤਾਂ ਜ਼ਿਆਦਾ ਹੋ ਗਿਆ ਪਰ ਪਤਾ ਹੀ ਨਹੀਂ ਤੁਹਾਨੂੰ ਹੈ ਨਾ ਕਦੋਂ ਬਣਿਆ, ਜਾਂ ਫਿਰ ਹੁਣ ਇਹ ਨਹੀਂ ਕੁਛ ਘੋਲ ਕੇ ਕਿਸੇ ਨੇ ਤੁਹਾਨੂੰ ਕਿੱਦਾਂ ਦਾ ਦੇ ਦਿੱਤਾ, ਪਹਿਲਾਂ ਤੁਹਾਡੇ ਘਰ ਦਾ ਹੀ ਵੇਖੋ, ਤੁਹਾਡੇ ਪ੍ਰੋਸੈਸ 'ਚੋਂ ਸਾਰੀ ਚੀਜ਼ ਲੰਘੀ ਸੀ, ਤੁਸੀਂ ਘਰ ਦੀ ਮੱਝ ਪਾਲੀ, ਉਸ ਘਰ ਦਾ ਤੁਸੀਂ ਉਸ ਮੱਝ ਦਾ ਦੁੱਧ, ਦੁੱਧ ਤੋਂ ਮੱਖਣ, ਦਹੀਂ, ਉਸੇ ਤੋਂ ਘਿਓ ਬਣਿਆ ਵਾ, ਉਹਦਾ ਜਿਹੜਾ ਮੂਲ ਆ ਉਹ ਵੀ ਤੁਹਾਡੇ ਘਰ ਦੇ ਵਿੱਚ ਹੀ ਹੈ, ਉਹ ਸਾਰਾ ਉੱਥੇ ਹੀ ਸਾਈਕਲ ਘੁੰਮ ਰਿਹਾ। ਹੁਣ ਇਹ ਪਤਾ ਨਹੀਂ ਕਿੱਥੋਂ ਕਿਹੜੇ ਤਰੀਕੇ ਦੇ ਨਾਲ ਕਿੱਦਾਂ ਦੀਆਂ ਆਹ ਚੀਜ਼ਾਂ ਕਿੱਦਾਂ ਬਣ ਰਹੀਆਂ ਨੇ। ਸੋ ਇਹ ਇੱਦਾਂ ਨਹੀਂ ਆ ਕਿ ਉਹਦੇ ਵਿੱਚ ਮੰਨ ਲਓ ਕੋਈ ਸਾਰਾ ਕੁਛ ਠੀਕ ਵੀ ਹੋਊਗਾ, ਪਰ ਤੁਹਾਡੇ ਦਿਮਾਗ 'ਚ ਇੱਕ ਚੀਜ਼, ਇੱਕ ਸੋਚ ਹਮੇਸ਼ਾ ਪਈ ਰਹੂਗੀ, ਪਤਾ ਨਹੀਂ ਕਿੱਦਾਂ ਦਾ ਵਾ, ਪਤਾ ਨਹੀਂ ਮੈਂ ਸਹੀ ਖਾ ਰਿਹਾ ਜਾਂ ਸਹੀ ਖਾ ਰਹੀ ਹਾਂ ਜਾਂ ਨਹੀਂ। ਜਾਂ ਫਿਰ ਇਸ ਤੋਂ ਵੀ ਇੱਕ ਅੱਗੇ ਸਟੈਪ ਚੱਲ ਜਾਓ, ਮੰਨ ਲਓ ਫੋਰ ਐਗਜ਼ਾਮਪਲ ਤੁਸੀਂ ਇੱਕ ਬ੍ਰਾਂਡ ਇਸਤੇਮਾਲ ਕਰ ਰਹੇ ਹੋ ਪਿਛਲੇ 5 ਸਾਲਾਂ ਤੋਂ, 10 ਤੋਂ, ਅਚਾਨਕ ਉਹਦੇ ਬਾਰੇ ਨਿਊਜ਼ ਆਉਂਦੀ ਆ ਵੀ ਉਹ ਤੇ ਬਹੁਤ ਗਲਤ ਵੇਚ ਰਹੀ, ਤੁਸੀਂ ਸੋਚੋ ਸਾਈਕੋਲੋਜੀਕਲੀ ਤੁਹਾਡੇ 'ਤੇ ਕੀ ਅਸਰ ਹੋਊਗਾ ਵੀ ਮੈਂ ਆਪਣੇ ਪਰਿਵਾਰ ਨੂੰ ਇੰਨੇ ਚਿਰ ਤੋਂ ਮੈਂ ਗਲਤੀ ਚੀਜ਼ਾਂ ਖਵਾਈ ਗਿਆ, ਮੈਂ ਜ਼ਹਿਰ ਹੀ ਖਵਾਈ ਗਿਆ, ਮੈਂ ਕੈਮੀਕਲ ਹੀ ਖਵਾਈ ਗਿਆ, ਹੁੰਦਾ ਵਾ ਇਹ
1: 100%
0: ਪਿੱਛੇ ਜੇ ਆ ਘਿਓ ਸਾਰੇ ਦੇ ਸਾਰੇ ਮਸਾਲੇ ਨਹੀਂ ਆ ਪਿੱਛੇ ਜੇ ਘਿਓ ਮਾਰਕੀਟ ਦੇ ਵਿੱਚੋਂ ਜਿਹੜੇ ਲਗਭਗ ਸਾਰੇ ਹੀ ਸੈਂਪਲ ਫੇਲ ਹੋ ਗਏ ਸਾਰਿਆਂ ਦੇ, ਈਵਨ ਕੋਸਕੋ ਵਾਲੇ ਵੀ ਉੱਥੋਂ ਲੈਂਦੇ ਸੀ, ਆਪਣੇ ਇੰਡੀਅਨ ਗਰੋਸਰੀ ਦੇ ਉੱਤੇ ਵੀ ਕਿੰਨਾ ਘਿਓ ਉੱਥੋਂ ਹੀ ਆਉਂਦਾ ਸੀ, ਆਪਾਂ ਵੇਖਿਆ ਵੀ ਲਗਭਗ ਬਹੁਤਾ ਨਹੀਂ ਤਾਂ ਮੈਂ ਕਹੂੰਗਾ ਵੀ 80% ਜਿਹੜੀਆਂ ਬੰਦ ਹੀ ਹੋ ਗਏ, ਵਾਈਪ ਹੀ ਹੋ ਗਏ ਸੀ ਇੱਕ ਟਾਈਮ ਦੇ ਉੱਤੇ। ਸੋ ਉਹਦੀ ਆਪਾਂ ਕਿਤੇ ਤੇ ਸੋਚਦੇ ਹੋਵਾਂਗੇ ਵੀ ਆਪਾਂ ਇਹੋ ਹੀ ਖਵਾਈ ਗਏ ਹਾਂ, ਹੈ ਨਾ, ਉਹ ਹੀ ਸਾਰੇ ਜਿਹੜੇ ਆ ਹਰ ਥਾਂ ਦੇ ਉੱਤੇ ਸਾਨੂੰ ਪਰੋਸਦੇ ਮਿਲਦੇ, ਹੈ ਨਾ। ਸੋ ਇਹ ਜਿਹੜਾ ਆਪਾਂ ਖਾਂਦੇ ਹਾਂ ਉਹਦੇ ਨਾਲ ਸਾਡੀ ਸਿਹਤ ਜੁੜੀ ਆ। ਹੁਣ ਆਪਾਂ ਪਹਿਲੀਆਂ ਦੇ ਵਿੱਚ ਆਪਾਂ ਸਾਗ ਮੱਕੀ ਰੋਟੀ ਬਾਜਰੇ ਦੀ ਰੋਟੀ ਆਪਾਂ ਸਾਰਾ ਕੁਛ ਉਹ ਖਾਂਦੇ ਪੀਂਦੇ ਹਾਂ। ਹੁਣ ਅੱਜ ਤੁਸੀਂ ਸਾਗ ਖਾਓ ਅਤੇ ਆਪਾਂ ਕਹਿੰਦੇ ਸਾਨੂੰ ਗੈਸ ਹੋ ਗਈ, ਵਾਈ ਕਰ ਰਿਹਾ। ਹੁਣ ਇੰਡੀਆ 'ਚ ਵੀ ਇਹੋ ਹੀ ਹਾਲ ਆ ਬਹੁਤੇ, ਤੁਸੀਂ ਵੇਖੋਗੇ ਤੁਸੀਂ ਜਾ ਕੇ ਕਹਿੰਦੇ ਜੇ ਸਿਆਲ ਦੇ ਵਿੱਚ ਸਾਗ ਬਣਾਓ ਸਾਗ, ਉਹ ਕਹਿੰਦੇ ਅਸੀਂ ਤਾਂ ਖਾਂਦੇ ਨਹੀਂ ਤੁਹਾਨੂੰ ਬਣਾ ਦਿੰਦੇ, ਤੁਸੀਂ ਵੀ ਖਾ ਕੇ ਵੇਖ ਲੈਂਦੇ ਹੋ ਕੀ ਹੈ। ਸੋ ਸ਼ਾਇਦ ਇਹੋ ਹੀ ਆ ਵਜ੍ਹਾ ਕਿ ਇਸੇ ਸਭ ਕੁਛ ਦੇ ਨਾਲ ਮੋਟਾਪਾ, ਸ਼ੂਗਰ, ਬਲੱਡ ਪ੍ਰੈਸ਼ਰ ਕਿੰਨੀਆਂ ਬਿਮਾਰੀਆਂ ਨਾਲ ਜੁੜੀਆਂ ਨੇ, ਪਰ ਉਹ ਸਾਰੀਆਂ ਕਿਉਂਕਿ ਹੁਣ ਸਾਡਾ ਖਾਣ ਪੀਣ ਇੱਦਾਂ ਦਾ ਹੋ ਗਿਆ ਵਾ, ਉਹਦੇ ਲਈ ਆਪਾਂ ਦਵਾਈਆਂ ਖਾ ਲਾਂਗੇ, ਪਰ ਆਹ ਨਾਲ ਹੀ ਚੱਲਣਾ, ਇਹ ਇੱਦਾਂ ਹੀ ਚੱਲੂਗਾ। ਸੋ ਇਸ ਕਰਕੇ ਸੰਯਮ ਜਿਹੜਾ ਜ਼ਿੰਦਗੀ ਦੇ ਵਿੱਚ ਉਹ ਸਿਰਫ ਜੇ ਕੋਈ ਖਾਣੇ 'ਤੇ ਵੀ ਲੈ ਆਵੇ ਤਾਂ ਬੜਾ ਬੜਾ ਫਰਕ ਪੈ ਜਾਂਦਾ ਵਾ। ਸੋ ਹੁਣ ਸਭ ਤੋਂ ਵੱਡਾ ਇੱਕ ਫਰਕ ਹੋਰ ਵੀ ਪਿਆ ਸਾਡੀ ਪਲੇਟ ਦਾ, ਵੀ ਪਹਿਲੀਆਂ ਦੇ ਵਿੱਚ ਆਪਾਂ ਪਲੇਟ ਨਹੀਂ, ਚਲੋ ਥਾਲੀ ਲੈ ਲੈਂਦੇ ਹਾਂ, ਅਤੇ ਉਹ ਥਾਲੀ ਲੈ ਕੇ ਆਪਾਂ ਭੁੰਜੇ ਬਹਿੰਦੇ ਹਾਂ, ਚੌਂਕੜੀ ਮਾਰ ਕੇ ਬਹਿੰਦੇ ਹਾਂ, ਹਾਂ ਚੌਂਕੜੀ ਮਾਰ ਕੇ ਆਪਾਂ ਬਹਿੰਦੇ ਹਾਂ, ਅਤੇ ਚੁੱਲ੍ਹੇ ਦੇ ਅੱਗੇ ਬਹਿ ਕੇ ਖਾ ਲੈਂਦੇ ਹਾਂ ਚੌਂਕੇ 'ਚ, ਰਸੋਈ 'ਚ। ਸੋ ਉਸ ਸਭ ਕੁਛ ਦੇ ਨਾਲ ਸਾਡਾ ਹੁਣ ਤਾਂ ਸਾਇੰਸ ਵੀ ਕਹਿੰਦੀ ਹੈ ਨਾ ਵੀ ਪਚਦਾ ਛੇਤੀ ਹੈ, ਜਿਹੜਾ ਆਪਾਂ ਕੁਰਸੀ 'ਤੇ ਬਹਿ ਕੇ ਖਾਂਦੇ ਹਾਂ ਉਹ ਇਟ ਸੈਲਫ ਇੱਕ ਹੋਰ ਸਮੱਸਿਆ ਵਾ। ਸੋ ਆਪਾਂ ਹੌਲੀ ਹੌਲੀ ਵੇਖਿਓ, ਤੁਸੀਂ ਨੋਟ ਕਰੋ ਵੀ ਤੁਹਾਡੇ ਕੋਲ ਹੁਣ ਪੈਰਾਂ ਭਾਰ ਵੀ ਬਹਿਣਾ ਔਖਾ ਹੋ ਗਿਆ।
1: ਕਈ ਲੋਕ ਬੋਲਦੇ ਕਿ ਚੌਂਕੜੀ ਨਹੀਂ ਮਾਰੀ ਜਾਂਦੀ,
0: ਚੌਂਕੜੀ ਨਹੀਂ ਮਾਰੀ ਜਾਂਦੀ ਕਈਆਂ ਕੋਲੋਂ, ਹੈ ਨਾ, ਜਦਕਿ ਚੌਂਕੜੀ ਦੇ ਨਾਲ ਕਿੰਨੀਆਂ ਉਸ ਪੋਸਚਰ ਦੇ ਨਾਲ ਕਿੰਨੀਆਂ ਬਿਮਾਰੀਆਂ ਦੂਰ ਹੁੰਦੀਆਂ ਵਾ, ਜਿਹੜੀ ਆਪਾਂ ਭਗਤੀ ਕਰਦੇ ਵੇਖਦੇ ਹਾਂ, ਤੁਸੀਂ ਕਿਸੇ ਵੀ ਧਰਮ ਦੇ ਵਿੱਚ ਵੇਖੋ ਉਹ ਸਾਰੀਆਂ ਚੌਂਕੜੀ 'ਚ ਹੀ ਨੇ। ਹੁਣ ਉਹ ਇਸੇ ਕਰਕੇ ਹੀ ਆ ਕਿਉਂਕਿ ਉਸ ਪੁਜੀਸ਼ਨ ਦੇ ਵਿੱਚ ਤੁਹਾਡੀ ਇਕਾਗਰਤਾ ਬੈਸਟ ਪਾਉਂਦੀ ਹੈ, ਅਤੇ ਖਾਸ ਤੌਰ ਦੇ ਉੱਤੇ ਜਦੋਂ ਆਪਾਂ ਰੋਟੀ ਖਾਂਦੇ ਹਾਂ, ਅਤੇ ਰੋਟੀ ਕਿਉਂਕਿ ਤੁਸੀਂ ਅੱਗੇ ਨੂੰ ਝੁੱਕ ਕੇ ਖਾਣੀ ਹੈ, ਤੁਹਾਡਾ ਢਿੱਡ ਤੁਹਾਨੂੰ ਅਲੋਅ ਹੀ ਨਹੀਂ ਕਰੂਗਾ ਤੁਸੀਂ ਓਵਰ ਈਟਿੰਗ ਕਰੋ।
1: ਜਿਹੜੀ ਬੋਂਡਿੰਗ ਸੀਗੀ ਪਰਿਵਾਰ ਦੀ, ਸਾਰਿਆਂ ਨੇ ਇਕੱਠੇ ਬੈਠ ਕੇ ਤੇ ਮਾਂ ਗਰਮ ਗਰਮ ਤੁਹਾਡੇ ਨਾ ਪਰੌਂਠੇ ਥਾਲੀ ਚ ਪਾਉਣੇ, ਤੇ ਹੁਣ ਤੇ ਕੀ, ਹੁਣ ਖੁਦ ਹੀ ਮਾਈਕਰੋ ਕਰਕੇ ਤੁਸੀਂ ਓਟਸ ਖਾ ਲਓ, ਸੀਰੀਅਲ ਖਾ ਲਓ।
0: ਹਾਂ ਪਹਿਲੀਆਂ ਦੇ ਵਿੱਚ ਤੁਹਾਨੂੰ ਪਤਾ ਹੀ ਨਹੀਂ ਸੀ
1: ਬੜੀ,
0: ਹਾਂ ਕਿੱਥੇ ਸਮਾਨ ਪਿਆ ਵਾ, ਕਿੱਦਾਂ ਪਿਆ ਵਾ, ਕੀ ਆ। ਫਿਰ ਸਾਡੇ ਕੋਲ ਨਾ ਉਹ ਨਹੀਂ ਬਹੁਤੇ ਆਕੜ ਮਿਜਾਜ ਨਹੀਂ, ਪਤਾ ਹੀ ਵੀ ਆਹ ਬਣੀ ਆ ਚੀਜ਼, ਪਤਾ ਆ ਵੀ ਇਹੋ ਹੀ ਆ, ਇਹ ਨਹੀਂ ਆ ਵੀ ਆਹ ਨਹੀਂ ਅਤੇ ਉਹ ਨਹੀਂ ਅਤੇ ਉਹ ਤਾਂ ਨਹੀਂ, ਤਾਂ ਫਿਰ ਬਾਹਰੋਂ ਔਡਰ ਕਰ ਲਾਂਗੇ ਆਪਾਂ। ਹੁਣ ਆਪਾਂ ਟੀ ਵੀ 'ਤੇ ਲੱਗੇ ਹਾਂ, ਮੋਬਾਈਲ ਵੇਖ ਰਹੇ ਹਾਂ, ਫਿਲਮ ਵੇਖ ਰਹੇ ਹਾਂ, ਅਤੇ ਸਾਨੂੰ ਕੋਈ ਟੈਨਸ਼ਨ ਨਹੀਂ, ਆਪਾਂ ਦਵਾ ਦਵਾ ਔਡਰ ਕੀਤਾ, ਬਾਹਰੋਂ ਮੰਗਾਇਆ ਅਤੇ ਆਪਾਂ ਖਾ ਲਿਆ। ਉਹ ਕਹਿੰਦੇ ਵੀ ਉਸ ਚੀਜ਼ ਦੇ ਨਾਲ ਤੁਹਾਡਾ ਓਨਾ ਮੋਹ ਕਦੀ ਵੀ ਨਹੀਂ ਪਊਗਾ ਉਸ ਚੀਜ਼ ਦੇ ਨਾਲ। ਫਿਰ ਜਿਹੜਾ ਤੁਸੀਂ ਵਹਿੰਦਿਆਂ ਵਹਿੰਦਿਆਂ ਖਾਂਦੇ ਹੋ, ਆਪਾਂ ਕਿੰਨੀ ਵਾਰੀ ਸੁਣ ਲਿਆ ਹੋਊਗਾ, ਕਿੰਨੀ ਵਾਰੀ ਆਪਾਂ ਇਹ ਚੀਜ਼ ਕਹਿੰਦੇ ਹਾਂ ਕਿ ਜਿਹੜੀ ਚੀਜ਼ ਤੁਸੀਂ ਖਾਂਦਿਆਂ ਜੇ ਕੁਛ ਹੋਰ ਕਰਦੇ ਹੋ ਤਾਂ ਉਹ ਖਾਣਾ ਤੁਹਾਡੇ ਸਰੀਰ ਨੂੰ ਉਸ ਤਰੀਕੇ ਦੇ ਨਾਲ ਨਹੀਂ ਲੱਗਦਾ, ਹੈ ਨਾ। ਕਿੰਨੀ ਵਾਰ ਜਿਹੜੇ ਬੱਚਿਆਂ ਨੂੰ ਆਪਾਂ ਮੋਬਾਈਲ ਵਿਖਾ ਵਿਖਾ ਕੇ ਖਵਾਉਂਦੇ ਹਾਂ, ਮਨੋਵਿਗਿਆਨੀਆਂ ਦੇ ਵੱਲੋਂ ਵਾਰ ਵਾਰ ਟੋਕਿਆ ਜਾ ਰਿਹਾ ਵਾ ਜਾਂ ਜਾਂਦਾ ਵਾ ਵੀ ਨਹੀਂ, ਉਹਨਾਂ ਨੂੰ ਇਕਾਗਰ ਹੋ ਕੇ ਖਾਣ ਦਿਓ, ਉਹਨਾਂ ਨੂੰ ਮਹਿਸੂਸ ਕਰਨ ਦਿਓ ਜੋ ਉਹ ਖਾਂਦੇ ਆ। ਸੋ ਆਪਾਂ ਵੀ ਉਹੀ ਇੱਕ ਚੀਜ਼ ਕਰਦੇ ਹਾਂ, ਆਪਾਂ ਝਟਪਟ ਖਾ ਕੇ ਅਤੇ ਦਵਾ ਦਾ ਫਿਰ ਕੰਮ 'ਤੇ ਜਾਣਾ ਹੁੰਦਾ, ਮਿੰਟੋ ਮਿੰਟੀ ਖਾਧਾ, ਮਿੰਟੋ ਮਿੰਟੀ ਆਪਾਂ ਵਿਹਲੇ ਹੋਏ, ਅਤੇ ਹੁਣ ਇਹ ਸਾਰਾ ਅੱਜ ਦੇ ਸਮੇਂ ਦਾ ਇਹ ਵੱਡਾ ਬਦਲਾਅ, ਇਹ ਵੱਡਾ ਰਿਵਾਜ਼ ਹੋ ਗਿਆ, ਹੈ ਨਾ।
1: ਕਈ ਵਾਰੀ ਘੱਟ ਟੂ ਘੱਟ ਟਾਈਮ ਹੁੰਦਾ ਹੈ ਹੁਣ ਸਾਰਿਆਂ ਨੂੰ ਹੁੰਦਾ ਕਿ ਮੇਰੇ ਕੋਲ ਇੰਨੀ ਹੀ ਵਿੰਡੋ ਹੈ ਜਿਸ 'ਚ ਮੈਂ ਖਾਣਾ, ਇੰਨੀ ਮੈਨੂੰ ਬ੍ਰੇਕ ਮਿਲੀ ਹੈ, ਇਸ ਬ੍ਰੇਕ ਦੇ ਵਿੱਚ ਜੇ ਭਾਵੇਂ ਘੰਟੇ ਦੀ ਬ੍ਰੇਕ ਹੈ ਉਸ 'ਚ ਮੈਨੂੰ ਫੋਨ ਵੀ ਕਰਨੇ, ਉਸ 'ਚ ਮੈਨੂੰ ਕੌਫੀ ਵੀ ਪੀਣੀ ਹੈ ਨਾ। ਹਰ ਇੱਕ ਚੀਜ਼ ਦਾ ਮਤਲਬ ਆਪਾਂ ਇੱਕ ਕਹਿ ਲਓ ਆਪਣੇ ਆਪ ਨੂੰ ਢਾਲ ਹੀ ਲਿਆ ਉਸ ਵਾਤਾਵਰਣ ਦੇ ਵਿੱਚ ਕਿ ਐਕਸੈਪਟੈਂਸ ਮਿਲ ਗਈ ਕਿ ਹਾਂ ਇੱਦਾਂ ਹੀ ਹੁੰਦਾ, ਹੈ ਨਾ।
0: ਹਾਂ ਬਿਲਕੁਲ, ਕੁੱਲ ਮਿਲਾ ਕੇ ਤੁਸੀਂ ਇਹ ਕਹਿ ਲਓ ਵੀ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਬਹੁਤ ਸਾਰੀਆਂ ਵਰਾਇਟੀਆਂ ਮਿਲ ਗਈਆਂ, ਅਨਲਿਮਿਟਿਡ ਵਰਾਇਟੀਆਂ ਮਿਲ ਗਈਆਂ। ਅੱਜ ਦੇ ਸਮੇਂ 'ਚ ਸਾਨੂੰ ਅਨਲਿਮਿਟਿਡ ਸਵਾਦ ਮਿਲ ਗਿਆ, ਪਹਿਲੀਆਂ ਦੇ ਵਿੱਚ ਇੰਨਾ ਖਾਣਾ ਸ਼ਾਇਦ ਸਵਾਦਿਸ਼ਟ ਨਹੀਂ ਸੀ ਜਿੰਨਾ ਅੱਜ ਦੇ ਸਮੇਂ ਦੇ ਵਿੱਚ।
1: ਤੇਲ ਮਸਾਲੇ ਨਹੀਂ ਵਰਤੇ ਜਾਂਦੇ ਸੀ ਨਾ, ਘਿਓ ਜਾਂ ਸਰੋਂ ਦਾ ਤੇਲ ਦੋ ਹੀ ਚੀਜ਼ਾਂ ਹੁੰਦੀ ਸੀਗੀ, ਹੈ ਨਾ, ਜ਼ਿਆਦਾ ਤੜਕੇ ਤੁੜਕੇ ਜ਼ਿਆਦਾ ਕਰੀਮਾਂ ਕਰੂਮਾਂ ਕਿੱਥੇ ਹੁੰਦੀ ਸੀਗੀਆਂ, ਮੈਰੀਨੇਸ਼ਨ, ਹੈ ਨਾ। ਹੁਣ ਜਿੰਨੀ ਜਿਹੜੀ ਚੀਜ਼ਾਂ ਚੇਂਜ ਹੋ ਰਹੀ ਹੈ ਉਹਦੇ ਨਾਲ ਨਾਲ ਫਿਰ ਉਹਦੇ ਹਰ ਇੱਕ ਚੀਜ਼ ਦੇ ਪ੍ਰੋਜ਼ ਐਂਡ ਕੌਨਸ ਤੇ ਹੈ ਹੀ,
0: ਨਾਲੇ ਹੋਰ ਬਹੁਤ ਕੁਛ ਆ ਗਿਆ ਨਾ ਯਾਚੀ, ਕਿੰਨੀਆਂ ਸਾਰੀਆਂ ਸੌਸਾਂ ਆ ਗਈਆਂ, ਹੈ ਨਾ। ਰੈਡੀਮੇਡ ਤੋਂ ਹੀ ਆਪਾਂ ਕਹਿੰਦੇ ਅਸੀਂ ਆਪ ਹੀ ਹੱਥੀਂ ਬਣਾਇਆ, ਪਰ ਸੌਸ ਉਹਦੇ 'ਚ ਤੁਸੀਂ ਰੈਡੀਮੇਡ ਪਾ ਲਈ, ਉਹ ਟੇਸਟ ਤਾਂ ਉਹਦੇ ਵਿੱਚੋਂ ਆ ਗਿਆ ਨਾ। ਉਹਦੇ ਵਿੱਚੋਂ ਕਈ ਵੇਲੇ ਯੂ ਨੈਵਰ ਨੋ ਕਿ ਕਿਹੜੀ ਉਸ ਮਸਾਲੇ 'ਚ ਉਸ ਸੌਸ 'ਚ ਕਿਹੜੀ ਚੀਜ਼ ਪਾਈ ਹੈ ਜਿਹੜੀ ਤੁਹਾਡੇ ਖਾਣੇ ਨੂੰ ਅੱਛਾ ਕਹਿ ਰਹੀ ਹੈ ਵੀ ਅੱਛਾ ਸਵਾਦ ਹੋ ਗਿਆ ਹੈ ਨਾ। ਹੁਣ ਆਪਾਂ ਤੁਹਾਨੂੰ ਯਾਦ ਹੈ ਇੱਕ ਆਪਾਂ ਪਹਿਲੀਆਂ 'ਚ ਐਡ ਸੁਣਦੇ ਹੁੰਦੇ ਹਾਂ ਇੰਡੀਆ ਨੌਰਕੇ ਮਸਾਲੇ ਹੈ ਨਾ ਪਾਕਿਸਤਾਨ ਤੋਂ ਆਉਂਦੇ ਹੁੰਦੇ ਸੀ, ਹੁਣ ਸਮਝ ਆਉਂਦੀ ਹੈ ਵੀ ਉਹ ਕੀ ਸੀ ਹੈ ਨਾ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਐਕਸਟ੍ਰੈਕਟ ਕੀਤਾ ਉਹ ਸਟੋਕ ਆ, ਸਟੋਕ ਦੇ ਵਿੱਚ MSD ਆ। ਸੋ ਉਹ ਸਾਰੀਆਂ ਚੀਜ਼ਾਂ
1: ਜਿਹੜੀਆਂ
0: ਮੈਗੀ ਵੀ ਉਹੀ ਮੈਗੀ ਵੀ ਉਹੀ ਆ,
1: ਉਹਨੂੰ ਬੈਨ ਕੀਤਾ ਸੀ ਫਿਰ ਵਾਪਸ ਲਿਆ, ਪਰ ਉਹ ਤੇ ਹਟਾ ਹੀ ਨਹੀਂ ਉਸ ਦੇ ਵਿੱਚ।
0: ਹਾਂ ਉਹ ਤੇ ਉੱਥੇ ਤਾਂ ਉੱਥੇ ਹੀ ਆ, ਕਿਉਂਕਿ ਉਹ ਤੇ ਬੈਕ ਐਂਡ ਦੇ ਉੱਤੇ ਤੁਸੀਂ ਜੋ ਵੀ ਦਿੱਤਾ ਪੈਸੇ ਪੂਸੇ ਦੇ ਕੇ ਤੇ ਫਿਰ ਦੁਬਾਰਾ ਤੁਸੀਂ ਉੱਥੇ ਹੀ ਉਦਾਂ ਹੀ ਉਹਨੂੰ ਵੇਚੀ ਜਾਂਦੇ ਹੋ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਹੌਲੀ ਹੌਲੀ ਆਪਾਂ ਵੇਖਦੇ ਹਾਂ ਕਿ ਅਜੋਕੇ ਸਮੇਂ 'ਚ ਚਾਹੇ ਸਾਨੂੰ ਇੰਨੀਆਂ ਜ਼ਿਆਦਾ ਆਪਸ਼ਨਾਂ ਵੱਧ ਮਿਲ ਗਈਆਂ, ਇੰਨਾ ਜ਼ਿਆਦਾ ਸਾਨੂੰ ਸਵਾਦ ਮਿਲ ਗਿਆ, ਪਰ ਕੁੱਲ ਮਿਲਾ ਕੇ ਇੱਕ ਤੱਤ ਆਪਾਂ ਨੂੰ ਜ਼ਰੂਰ ਕੱਢ ਲੈਣਾ ਚਾਹੀਦਾ, ਜਿਹੜੇ ਸਿਆਣੇ ਅਕਸਰ ਹੀ ਕਹਿੰਦੇ ਆ ਵੀ ਜਿੰਨਾ ਜ਼ਬਾਨ ਦਾ ਸਵਾਦ ਤੁਹਾਨੂੰ ਮਰਵਾਉਂਦਾ ਹੋਰ ਕੋਈ ਚੀਜ਼ ਨਹੀਂ ਮਰਵਾਉਂਦੀ। ਸੋ ਇਹ ਸਾਰੇ ਸਾਡੇ ਜੀਭ ਦੇ ਸਵਾਦ ਹੀ ਆ ਕਿ ਆਪਾਂ ਕੋਈ ਵੀ ਚੀਜ਼ ਸਾਨੂੰ ਜੇ ਨਹੀਂ ਸਵਾਦ ਦੇ ਵਿੱਚ ਚੰਗੀ ਲੱਗਦੀ ਆਪਾਂ ਪਾਸੇ ਕਰ ਦਿੰਦੇ ਹਾਂ, ਉਹ ਸਾਨੂੰ ਦਵਾਈ ਲੱਗਦੀ ਆ, ਅਤੇ ਦਵਾਈ ਆਪਾਂ ਉਦੋਂ ਹੀ ਖਾਂਦੇ ਹਾਂ ਜਦੋਂ ਆਪਾਂ ਬਿਮਾਰ ਹੁੰਦੇ ਹਾਂ, ਅਤੇ ਜੇ ਆਪਾਂ ਦਵਾਈ ਸਮਝ ਕੇ ਵੀ ਆਪਾਂ ਚੰਗੀ ਚੀਜ਼ ਖਾ ਲਈਏ ਅਤੇ ਮਾੜਾ ਸੌਦਾ ਤਾਂ ਨਹੀਂ ਆ। ਪਰ ਹੌਲੀ ਹੌਲੀ ਆਪਾਂ ਵੇਖ ਰਹੇ ਹਾਂ ਸਾਡੇ ਹੁਣ ਉਸ ਤਰੀਕੇ ਦੇ ਪੱਕ ਗਏ ਨੇ ਸਾਡੇ ਅਸੂਲ ਹੈ ਨਾ, ਆਪਾਂ ਉਹੀ ਖਾਂਦੇ ਹਾਂ। ਸਾਨੂੰ ਜਾਂ ਫਿਰ ਗਾਂ ਅਗਲੀ ਪੀੜ੍ਹੀ ਨੂੰ ਸਾਡੇ ਤੋਂ ਵੀ ਜ਼ਿਆਦਾ ਬਾਹਰਲਾ ਖਾਣਾ ਜ਼ਿਆਦਾ ਸਵਾਦ ਲੱਗਦਾ, ਕਿਉਂਕਿ ਉਹਦੇ ਵਿੱਚ ਸੋਡੀਅਮ ਦੀ ਮਾਤਰਾ ਵੱਧ ਆ, ਉਹਦੇ ਵਿੱਚ ਸ਼ੂਗਰ ਦੀ ਮਾਤਰਾ ਵੱਧ ਆ, ਉਹਦੇ ਵਿੱਚ ਹੋਰ ਜਿਹੜੇ ਹਾਂ ਫਰਾਈਡ ਆ ਟੇਸਟ ਅਡਿਕਸ਼ਨ ਦੇ ਲਈ ਜਿਹੜੀ ਉਹਦੇ ਵਿੱਚ ਸਬਸਟਾਂਸ ਜਾਂ ਜੋ ਵੀ ਵਟ ਐਵਰ ਜੋ ਵੀ ਉਹਦੇ 'ਚ ਪਾਉਂਦੇ ਨੇ ਉਹ ਸਾਰਾ ਕੁਛ ਜਿਹੜਾ ਉਹ ਸਾਨੂੰ ਆਪਣੇ ਆਪ ਦੇ ਉੱਤੇ ਨਿਰਭਰ ਕਰਦਾ, ਜਿਹਦੇ ਵਿੱਚ ਆਪਾਂ ਚਿਪਸ ਦੀਆਂ ਕਈ ਵਾਰੀ ਐਗਜ਼ਾਮਪਲਾਂ ਦਿੰਦੇ ਹਾਂ ਆਪਾਂ, ਨਗਟਸ ਵਗੈਰਾ
1: ਖਾਣ ਲੱਗਦੇ ਹੋ ਚਿਪਸ ਤੇ ਤੁਹਾਨੂੰ ਪਤਾ ਨਹੀਂ ਲੱਗਦਾ ਤੁਸੀਂ ਕਿੰਨੀ ਖਾ ਜਾਂਦੇ ਹੋ।
0: ਕਿੰਨੇ ਸੋਚਿਆ ਸੀ ਇੱਕ ਟਾਈਮ ਦੇ ਉੱਤੇ, ਮੈਨੂੰ ਤਾਂ ਬਹੁਤ ਹੈਰਾਨੀ ਹੋਈ ਸੀ ਜਦੋਂ ਥਾਂ ਥਾਂ 'ਤੇ ਐਡਾਂ ਲੱਗੀਆਂ ਸੀ ਵੀ ਵੀ ਸੈੱਲ 100% ਓਰੀਜਨਲ ਚਿਕਨ, ਅਤੇ ਬਾਅਦ 'ਚ ਇਹ ਪਤਾ ਲੱਗਾ ਵੀ ਇਹ ਤਾਂ ਵੱਡੀਆਂ ਵੱਡੀਆਂ ਚੇਨਾਂ ਹੈ ਅਤੇ ਨਕਲੀ ਚਿਕਨ ਵੇਚਦੇ ਰਹੇ ਆ। ਮਤਲਬ ਇਹ ਤੁਹਾਡੇ ਲਈ ਹੈਰਾਨੀ ਵਾਲੀ ਗੱਲ ਸੀ ਵੀ ਯਾਰ ਇੱਦਾਂ ਵੀ ਹੁੰਦਾ, ਇੱਦਾਂ ਕਿੱਦਾਂ ਹੁੰਦਾ
1: ਅਤੇ
0: ਹੈਗਾ ਸੀ ਪ੍ਰੋਗਰਾਮ। ਬਹੁਤ ਸਾਰੀਆਂ ਚੀਜ਼ਾਂ ਆਪਾਂ ਹੁਣ ਰਿਵਰਸ ਨਹੀਂ ਕਰ ਸਕਦੇ, ਉਹ ਸਾਡੀ ਲਾਈਫ ਦੇ ਵਿੱਚ ਇੱਦਾਂ ਚੱਲਣੀਆਂ, ਪਰ ਕੁਛ ਇੱਕ ਜਿਹੜੀਆਂ ਆਪਾਂ ਇਹ ਜ਼ਰੂਰ ਆਪਾਂ ਕੁਇਕਲੀ ਉਹ ਕਰਦੇ ਹਾਂ ਵੀ ਕਿਹੜੀ ਕਿਹੜੀ ਆਪਾਂ ਕਰ ਸਕਦੇ ਹਾਂ। ਫੋਰ ਐਗਜ਼ਾਮਪਲ ਮੈਨੂੰ ਲੱਗਦਾ ਵੀ ਆਪਾਂ ਵਾਪਸ ਜਿਹੜੀ ਕੁਕਿੰਗ ਆ ਉਹ ਆਪਣੇ ਟ੍ਰੈਡੀਸ਼ਨਲ ਤੇਲਾਂ 'ਚ ਕਰ ਸਕਦੇ ਹਾਂ, ਹੈ ਨਾ ਘਿਓ 'ਚ ਕਰ ਲਓ ਤੁਸੀਂ। ਵੈਸੇ ਤਾਂ ਮੈਨੂੰ ਲੱਗਦਾ ਹੁੰਦਾ ਵੀ ਖਾਣਾ ਜਿਹੜੀ ਤਰ੍ਹਾਂ ਦਾ ਵਾ ਨਾ ਉਹਦਾ ਡਿਪੈਂਡ ਕਰਦਾ, ਕਿਉਂਕਿ ਹੁਣ ਅਸੀਂ ਅਲੱਗ ਅਲੱਗ ਤਸੀਰ ਅਲੱਗ ਅਲੱਗ ਖਿੱਤਿਆਂ ਦਾ ਖਾਣਾ ਖਾਂਦੇ ਹਾਂ, ਅਤੇ ਇਸ ਕਰਕੇ ਉਸ ਖਾਣੇ ਨੂੰ ਉਸੇ ਤਰ੍ਹਾਂ ਦੇ ਹੀ ਲਿਕੁਇਡ ਉਹਦੇ 'ਚ ਲੁਬਰੀਕੇਸ਼ਨ 'ਚ ਬਣਾਇਆ ਜਾਵੇ ਜੋ ਵੀ ਉਹਨੂੰ ਕਹਿੰਦੇ ਸੋਰੀ ਤੇਲ 'ਚ ਜਾਂ ਜੋ ਵੀ। ਜਿੱਦਾਂ ਮੰਨ ਲਓ ਫੋਰ ਐਗਜ਼ਾਮਪਲ ਅਸੀਂ ਪਾਸਤਾ ਖਾਂਦੇ ਹਾਂ ਅਤੇ ਪਾਸਤੇ ਦੇ ਲਈ ਆਪਾਂ ਜੈਤੂਨ ਦਾ ਓਲਿਵ ਓਇਲ ਉਹ ਆਪਾਂ ਵਰਤ ਲਈਏ ਉਹ ਬੈਸਟ ਹੈ, ਠੀਕ ਆ। ਉਹ ਜੇ ਹੁਣ ਪਾਸਤੇ ਨੂੰ ਤੁਸੀਂ ਦੇਸੀ ਘਿਓ 'ਚ ਬਣਾਓਗੇ ਤਾਂ ਉਹ ਟੇਸਟ ਬੜਾ ਫਨੀ ਜਿਹਾ ਕਈ ਵਾਰੀ ਲੱਗਦਾ, ਕਈਆਂ ਦੇ ਮੈਂ ਵੇਹਣਾ ਖਾਣਾ ਘਰਾਂ 'ਚ ਉਹ ਚੀਜ਼ ਉਹ ਲੱਗਦੀ ਹੈ ਨਾ। ਰਿਫਾਈਨ ਜਿਹੜਾ ਵਾ ਉਹਨੂੰ ਆਪਾਂ ਇੱਕ ਪਾਸੇ ਕਰ ਸਕਦੇ ਹਾਂ। ਜਿੱਦਾਂ ਸੁੱਕੀਆਂ ਸਬਜ਼ੀਆਂ ਨੇ ਉਹਨਾਂ ਦੇ ਵਿੱਚ ਤੁਸੀਂ ਜਿਹੜਾ ਸਾਡਾ ਸਰੋਂ ਦਾ ਤੇਲ
1: ਹੈ, ਸਰੋਂ ਦਾ ਤੇਲ ਬੈਸਟ ਲੱਗਦਾ ਹੈ,
0: ਉਹਨੂੰ ਸਾੜ ਕੇ ਤੁਸੀਂ ਵਰਤ ਲਓ।
1: ਭਿੰਡੀਆਂ ਹੋ ਗਏ, ਬੈਂਗਣ ਹੋ ਗਏ, ਜਿੰਨੀ ਸਵਾਦ ਸਰੋਂ ਦੇ ਤੇਲ 'ਚ ਬਣਦਾ ਹੈ,
0: ਸੁੱਕੀ ਸਬਜ਼ੀ ਹੋ ਗਈ, ਗੋਭੀ ਹੋ ਗਈ, ਸੋ ਇਹ ਸਾਰੇ। ਫਿਰ ਜਿਹੜਾ ਤੁਹਾਡੇ ਤੜਕੇ ਦਾਲ ਦੂਲ ਵਗੈਰਾ ਉਹਦੇ 'ਚ ਦੇਸੀ ਘਿਓ ਜਾਂ
1: ਉਹ ਤੇ ਹਮੇਸ਼ਾ
0: ਹਾਂ, ਸੋ ਉਹ ਤੁਸੀਂ ਉਦਾਂ ਵਰਤ ਸਕਦੇ ਹੋ।
1: ਪਲੱਸ ਸਾਊਥ ਇੰਡੀਅਨ ਵਗੈਰਾ ਦੇ ਵਿੱਚ ਜਿਹੜੇ ਇਹਨਾਂ ਦੇ ਕੋਕੋਨਟ ਆਇਲ ਹੁੰਦਾ ਉਹਦਾ ਟੇਸਟ ਸੋਹਣਾ ਆਉਂਦਾ ਹੈ ਜੇ ਤੁਸੀਂ ਕੋਕੋਨਟ ਆਇਲ,
0: ਡਿਪੈਂਡ ਕਰਦਾ ਵਾ ਮੈਨੂੰ ਲੱਗਦਾ ਨੌਰਥ ਵਾਲਿਆਂ ਦਾ ਹਲੇ ਉਹ ਟੇਸਟ ਨਹੀਂ ਆ, ਪਰ ਜੇ ਤੁਸੀਂ ਸਾਊਥ ਦਾ ਕੋਈ ਖਾਣਾ ਬਣਾ ਰਹੇ ਹੋ ਫਿਰ ਤੁਸੀਂ ਸਾਊਥ ਦੇ ਹਿਸਾਬ ਨਾਲ ਬਣਾ ਲਓ, ਹੈ ਨਾ। ਫਿਰ ਤੁਸੀਂ ਉਹਦੇ ਵਿੱਚ ਕੌੜਾ ਤੇਲ ਪਾ ਲਓ ਜਾਂ ਤੁਸੀਂ ਨਾਰੀਅਲ ਦਾ ਤੇਲ ਤੁਸੀਂ ਯੂਜ਼ ਕਰ ਲਓ, ਪਰ ਆਪਣੇ ਵਾਲਿਆਂ ਦੇ ਵਿੱਚ ਜੇ ਆਪਾਂ ਪਾਵਾਂਗੇ ਤਾਂ ਉਹ ਡਿਪੈਂਡ ਕਰਦਾ, ਜੇ ਤੁਹਾਡਾ ਟੇਸਟ ਬਣ ਗਿਆ ਵਾ ਤਾਂ ਉਹ ਤੁਸੀਂ ਜ਼ਰੂਰ ਤੁਸੀਂ ਕਰ ਲਓ। ਫਿਰ ਜਿਹੜਾ ਖਾਣ ਦਾ ਤਰੀਕਾ ਵਾ ਉਹ ਤੁਸੀਂ ਥੋੜ੍ਹਾ ਜਿਹਾ ਕਰ ਸਕਦੇ ਹੋ ਅਮੈਂਡ। ਆਪਾਂ ਕੁਰਸੀ 'ਤੇ ਬਹਿ ਕੇ ਜੇ ਖਾ ਰਹੇ ਹਾਂ ਤਾਂ ਕੁਛ, ਮੈਂ ਇੱਕ ਦੋ ਘਰਾਂ ਦੇ ਵਿੱਚ ਗਿਆ, ਉਹਨਾਂ ਨੇ ਹੁਣ ਉਹ ਜੈਪਨੀਜ਼ ਸਟਾਈਲ ਦਾ ਉਹਨਾਂ ਨੇ ਨਾ ਡਾਇਨਿੰਗ ਟੇਬਲ ਰੱਖਿਆ ਸੀ, ਹਾਂਜੀ ਜੈਪਨੀਜ਼ ਸਟਾਈਲ ਕੀ ਹੈ ਵੀ ਉਹ ਥੱਲੇ ਪੀੜ੍ਹੀ ਜਿੱਦਾਂ ਆਪਣੀ ਹੁੰਦੀ ਸੀ ਆਪਣਾ ਪੰਜਾਬੀ, ਅਤੇ ਉਸ ਟਾਈਪ ਦੇ ਉਹ ਬਿਲਕੁਲ ਉਨੇ ਕੀ ਹਾਈਟ ਦਾ ਵਾ।
1: ਉੱਦਾਂ ਹੀ ਰਾਜਸਥਾਨ 'ਚ ਵੀ ਬਹੁਤ ਰਾਜ ਜਿਹੜੇ ਮਾਰਵਾੜੀ ਲੋਕ ਹੁੰਦੇ ਉਹਨਾਂ ਦੇ ਅੱਗੇ ਇੱਕ ਚੌਕੀ ਟਾਈਪ ਹੁੰਦੀ ਹੈ ਤੇ ਉਦਾਂ ਹੀ ਗੱਦੀ ਟਾਈਪ ਹੁੰਦਾ ਉਹ ਚੀਜ਼ ਉਹ ਹਜੇ ਵੀ ਮਤਲਬ ਹੈ ਕਾਮਨ ਕਿ ਉਸ ਦੇ ਵਿੱਚ ਹੀ ਬਹਿ ਕੇ ਖਾਣਾ
0: ਤੇ ਜੇ ਪੋਸੀਬਲ ਹੋਵੇ ਤੇ ਉਸ ਤਰੀਕੇ ਦੇ ਨਾਲ ਐਟਲੀਸਟ ਬੱਚਿਆਂ ਨੂੰ ਚਟਾਈ ਚੁਰੀ ਜੀ ਵਿਛਾ ਕੇ ਬਾ ਕੇ ਹਾਂ ਤੇ ਉੱਥੇ ਨਾਲੇ ਉਹਦੇ ਚ ਇਹ ਆ ਵੀ ਕੱਲਾ ਕੱਲਾ ਨਹੀਂ ਖਾਵਾਂਗੇ ਆਪਾਂ ਇਕੱਠੇ ਖਾਵਾਂਗੇ ਹੈ ਨਾ ਤੁਸੀਂ ਉਹ ਇੱਦਾਂ ਦੀਆਂ ਕੁਛ ਇੱਕ ਚੀਜ਼ਾਂ ਜਿਹੜੀਆਂ ਨੇ ਉਹ ਵਾਪਸ ਸ਼ਾਇਦ ਤੁਸੀਂ ਆਪਣੀ ਲਾਈਫ 'ਚ ਇੰਟਰੋਡਿਊਸ ਕਰ ਸਕਦੇ ਹੋ
1: ਅਤੇ
0: ਹਾਂ ਸਲੋ ਕੁਕਿੰਗ 'ਤੇ ਵਾਪਸ ਆ ਸਕਦੇ ਹੋ ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਵੀ ਭਿਉਂ ਕੇ ਬਣਾ ਲਓ ਹੈ ਨਾ ਦਾਲਾਂ ਸਬਜ਼ੀਆਂ ਛੋਲੇ ਜਿਹੜੇ ਭਿਉਂ ਕੇ ਬਣਾ ਲਓ ਫਿਰ ਜਿਹੜਾ ਤੁਸੀਂ ਬਣਾਉਣਾ ਵਾ ਖਾਣਾ ਉਹ ਤੁਸੀਂ ਕੋਸ਼ਿਸ਼ ਕਰੋ ਵੀ ਉਹਨਾਂ ਕੀ ਲਿਆਓ ਜਿੰਨਾ ਕੁ ਬਣ ਜਾਣਾ ਬਹੁਤ ਨਾ ਲਿਆਓ ਜਿਹੜਾ ਫਰਿੱਜ 'ਚ ਪਿਆ ਸੜਦਾ ਰਹੇ ਕੈਂਡ ਜਾਂ ਫਿਰ ਫਰੋਜ਼ਨ ਫਰੂਟ ਜਿਹੜਾ ਉਹਨੂੰ ਅਵੋਇਡ ਕਰ ਲਓ ਸੋ ਜਿੰਨਾ ਕੁ ਵੀ ਪੋਸੀਬਲ ਕਰ ਸਕਦੇ ਹੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਹੁਣ ਆਪਾਂ ਵਾਪਸ ਫਿਰ ਉਹ ਪੁਰਾਣੇ ਸਮਿਆਂ 'ਚ ਚਲ ਜਾਣਾ ਪਰ ਜਿੰਨਾ ਕੁ ਵੀ ਹਾਂ ਜਿੰਨਾ ਕੁ ਪੋਸੀਬਲੀ ਤੁਸੀਂ ਕਰ ਸਕਦੇ ਹੋ ਉਨਾ ਕੁ ਫਰੈਸ਼ ਕਿਉਂਕਿ ਸਾਨੂੰ ਜਦੋਂ ਆਪਾਂ ਫਰੈਸ਼ ਅਤੇ ਜਦੋਂ ਆਪਾਂ ਫਰੋਜ਼ਨ 'ਤੇ ਝਾਤੀ ਮਾਰਦੇ ਹਾਂ ਅਤੇ ਜ਼ਮੀਨ ਅਸਮਾਨ ਦਾ ਪ੍ਰਾਈਜ਼ ਦੇ ਵਿੱਚ ਕਈ ਵਾਰੀ ਫਰਕ ਨਿਕਲਦਾ ਪਰ ਜੇ ਸਾਡੀ ਸਿਹਤ ਦਾ ਕੰਮ ਹੈ ਤਾਂ ਫਿਰ ਆਪਾਂ ਭਾਵੇਂ ਘੱਟ ਖਾ ਲਈਏ
1: ਥੋੜ੍ਹਾ ਖਾ ਲਓ ਲਾਲਾ ਖਾ ਲਓ ਤੁਸੀਂ ਹੱਥ ਰੋਕ ਲਿਆ ਫਿਰ ਜਦੋਂ ਮਹਿੰਗੇ ਤੁਹਾਡੇ ਡਾਕਟਰ ਦੇ ਬਿੱਲਸ ਆਉਣੇ ਦਵਾਈਆਂ ਆਉਣੀਆਂ ਉਸ 'ਚ ਕਵਰ ਅਪ ਹੋ ਜਾਣਾ
0: ਹਾਂ ਉਹਦੇ 'ਚ ਬੈਸਟ ਇਹ ਹੁੰਦਾ ਵਾ ਕਿ ਜਿਹੜਾ ਤੁਹਾਡਾ ਫਰੂਟ ਆ ਸਬਜ਼ੀਆਂ ਨੇ ਉਹ ਸੀਜ਼ਨਲ ਖਾਓ ਅਤੇ ਸੀਜ਼ਨਲ ਹਮੇਸ਼ਾ ਹੀ ਤੁਹਾਨੂੰ ਸਸਤਾ ਮਿਲਦਾ ਜਿਹੜਾ ਸੀਜ਼ਨ 'ਚ ਆ ਤੁਹਾਨੂੰ ਮਹਿੰਗਾ ਉਹ ਹੀ ਮਿਲੂਗਾ ਜਿਹੜਾ ਜਿਹੜਾ ਗੋਦਾਮਾਂ 'ਚੋਂ ਆਇਆ ਹੈ ਨਾ ਕੋਲਡ ਸਟੋਰਾਂ 'ਚੋਂ ਆਇਆ ਮਾਰਕੀਟ ਦੇ ਵਿੱਚ ਜਿਹੜੀ ਚੀਜ਼ ਦੀ ਭਰਮਾਰ ਆ ਮੰਨ ਲਓ ਤੁਸੀਂ ਮਾਰਕੀਟ ਗਏ ਹੋ ਸੇਬ ਹੀ ਸੇਬ ਢੇਰ ਲੱਗਾ ਵਾ ਇਹਦਾ ਮਤਲਬ ਉਹ ਸੀਜ਼ਨ 'ਚ ਨੇ ਫੜ ਲਓ ਲੈ ਲਓ ਸੰਤਰੇ ਲੈ ਲਓ ਜੇ ਮੰਨ ਲਓ ਨਿੱਘੀ ਜਿਹੀ ਇੱਕ ਢੇਰੀ ਲੱਗੀ ਆ ਅਵੋਇਡ ਕਰ ਦਿਉ ਹੁਣ ਤੁਸੀਂ ਜਾਓਗੇ ਗਰਮੀਆਂ ਨੇ ਗਾਂ ਅਤੇ ਹੁਣ ਤੁਹਾਨੂੰ ਦਵਾਣੇ ਹੀ ਦਵਾਣੇ ਦਿਖਣ ਲੱਗ ਪੈਣੇ ਚਾਰ ਚੁਪੇਰੇ ਹਾਲੇ ਥੋੜ੍ਹਾ ਰੁੱਕ ਜੋ ਗਰਮੀ ਜਿੱਦਾਂ ਜਿੱਦਾਂ ਸੋ ਇਹਦਾ ਮਤਲਬ ਕਿ ਉਹ ਸੀਜ਼ਨ 'ਚ ਆ ਗਏ ਸੋ ਕੱਦੂ ਤੁਸੀਂ ਵੇਖੋਗੇ ਜਦੋਂ ਸੀਜ਼ਨ ਆ ਗਿਆ ਉਦੋਂ ਤੁਹਾਨੂੰ ਦਿਖਣੇ ਸ਼ੁਰੂ ਹੋ ਜਾਣੇ ਅੱਜ ਕੱਲ੍ਹ 24 ਮਹੀਨੇ ਉਹ ਚੀਜ਼ਾਂ ਸੋਰੀ 12 ਮਹੀਨੇ ਤੁਹਾਨੂੰ ਮਿਲਦੀਆਂ ਨੇ ਉਹ ਚੀਜ਼ਾਂ ਪਰ ਤੁਸੀਂ ਉਹ ਲਓ ਜਿਹੜੀ ਚੀਜ਼ ਤੁਹਾਨੂੰ ਬਹੁਤ ਜ਼ਿਆਦਾ ਦਿਖ ਰਹੀ ਆ ਜਿਹੜੀ ਚੀਜ਼ ਸੀਜ਼ਨ 'ਚ
1: ਸੀਜ਼ਨ ਦੇ ਵਿੱਚ ਉਹੀ ਮਤਲਬ ਪੂਰਾ ਟ੍ਰੈਡੀਸ਼ਨਲ ਈਵਨ ਮੈਨੂੰ ਯਾਦ ਹੈ ਕਿ ਪਹਿਲੇ ਆਪਣੇ ਟਾਈਮ ਦੇ ਵਿੱਚ ਹੁਣ ਜਿਵੇਂ ਨੋਨ ਵੈਜ ਜਿਹੜੇ ਖਾਂਦੇ ਉਹਨਾਂ ਨੂੰ ਪਤਾ ਕਿ ਜਿਹੜਾ ਮਤਲਬ ਗੋਟ ਮੀਟ ਜਾਂ ਲੈਮ ਤਾਂ ਹੁੰਦੀ ਨਹੀਂ ਸੀ ਗੋਟ ਹੀ ਹੁੰਦੀ ਸੀਗੀ ਇੰਡੀਆ ਦੇ ਵਿੱਚ ਜਿਹੜੇ ਮਤਲਬ ਸਾਡੇ ਇਲਾਕੇ 'ਚ ਅਤੇ ਇਹ ਕਿ ਉਹ ਚੀਜ਼ਾਂ ਦਿਨੇ ਹੀ ਖਾਣੀਆਂ ਮਤਲਬ ਹਰ ਇੱਕ ਚੀਜ਼ ਦੀ ਟਾਈਮਿੰਗ ਵੀ ਹੁੰਦੀ ਸੀਗੀ ਪਹਿਲੇ ਦੇ ਆਪਾਂ ਗੱਲ ਕਰੀਏ ਕਿ ਉਹ ਜਿਹੜਾ ਰੈੱਡ ਮੀਟ ਹੈ ਉਹ ਰਾਤ ਨੂੰ ਨਹੀਂ ਖਾਣਾ ਮਤਲਬ ਇਹ ਸਾਰੀ ਚੀਜ਼ਾਂ ਵੀ ਹੁਣ ਆਪਾਂ ਕਈ ਵਾਰੀ ਹੁੰਦਾ ਕਿ ਕੁਛ ਨਹੀਂ ਹੁੰਦਾ ਲੇਕਿਨ ਉਹ ਹਰ ਇੱਕ ਚੀਜ਼ ਦਾ ਰੀਜ਼ਨ ਵੀ ਸੀਗਾ ਕਿ ਉਹਨੂੰ ਮਤਲਬ ਪਚਣ 'ਚ ਟਾਈਮ ਲੱਗਦਾ
0: ਜੀ ਸੋ ਹੁਣ ਆਪਾਂ ਇਜਾਜ਼ਤ ਲਈਏ ਫਿਰ
1: ਜੀ ਜੀ
0: ਠੀਕ ਹੈ ਜੀ ਟਾਈਮ ਹੋ ਗਿਆ ਸਾਡਾ ਜਾਣ ਦਾ ਸੋਡੀ ਸਾਹਿਬ ਕਹਿੰਦੇ ਨੇ ਕਿ ਹਾਈਬ੍ਰਿਡ ਭਿੰਡੀਆਂ ਕਹਿੰਦੇ ਨੇ ਕਿ ਬੀਜ ਲਾਏ ਉੱਗੇ ਨਹੀਂ ਆ ਅਤੇ ਕਿੱਥੋਂ ਲੈ ਸਕਦੇ ਇਹ ਹਲੇ ਨਹੀਂ ਉੱਗਣੇ ਜੀ ਭਿੰਡੀਆਂ ਭਿੰਡੀਆਂ ਦਾ ਸਮਾਂ ਨਹੀਂ ਆਇਆ ਭਿੰਡੀਆਂ ਬਹੁਤ ਜਦੋਂ ਗਰਮੀ ਵੱਧ ਜਾਂਦੀ ਆ ਬਹੁਤ ਮਤਲਬ ਇਹ ਸ਼ੁਰੂਆਤੀ ਗਰਮੀਆਂ ਦਾ ਇਹ ਨਹੀਂ ਆ ਤੁਹਾਡਾ ਇਹ ਸਬਜ਼ੀ ਸੋ ਵੇਟ ਕਰ ਲਓ ਉੱਗ ਪੈਣਗੀਆਂ ਅਤੇ ਥੈਂਕ ਯੂ ਕਹਿੰਦੇ ਕਿ ਬਲੈਕ ਚਨੇ ਅਤੇ ਸੂਜੀ ਹਲਵਾ ਇਜ਼ ਰੈਡੀ ਵਾਹ ਹਾਂ ਗੁੱਡ ਗੁੱਡ ਗੁੱਡ ਗੁੱਡ ਗੁੱਡ ਰੋਜ਼ਮੇਰੀ ਫੋਰ ਜਸ਼ ਯਸ਼ ਜੀ ਕਹਿੰਦੇ ਆਈ ਹੈਵ ਹਿਊਜ ਪਲਾਂਟ ਇਨ ਮਾਈ ਗਾਰਡਨ ਦੱਸੋ ਚਾਹੀਦਾ
1: ਜੀ ਵਾਹ ਲੈ ਲਾਂਗੇ
0: ਦੇਖੋ ਹੁਣ ਤਾਂ ਮੇਰੇ ਵਾਲ ਉੱਦਾਂ ਬੜੇ ਲੰਬੇ ਆਂਡ ਗੁਆਂਡ ਗੰਜਿਆਂ ਨੂੰ ਦਾ ਹੁਣ
1: ਮਤਲਬ ਤੁਸੀਂ ਕੀ ਕਹਿ ਰਹੇ ਹੋ ਆਪਣੇ ਬਾਰੇ ਨਹੀਂ ਬਟ ਥੈਂਕ ਯੂ
0: ਹਾਂ ਚਲੋ ਤੁਸੀਂ ਜੇ ਲਾ ਲਓ ਤੁਸੀਂ ਇੱਦਾਂ ਦਾ ਕੁਛ ਤੇ ਫਿਰ ਵਰਤੋਂ 'ਚ ਨਹੀਂ ਆਉਂਦਾ ਤੇ ਫਿਰ ਅਚਾਨਕ ਇੱਕ ਰੀਲ ਜੀ ਆਉਂਦੀ ਆ ਫਿਰ ਐ ਪੁੱਛਦੇ ਲੋਕੀ ਹਾਏ ਆਹ ਕਿੱਥੋਂ ਮਿਲੂਗਾ ਹਾਏ ਉਹ ਕਿੱਥੋਂ ਮਿਲੂਗਾ ਹਾਏ ਇੱਦਾਂ ਕਿੱਦਾਂ ਹਾਏ ਉਦਾਂ ਕਿੱਦਾਂ ਹੈ ਨਾ ਤੇ ਚਲੋ ਲੈਂਦੇ ਤੁਹਾਡੇ ਕੋਲੋਂ ਇਜਾਜ਼ਤ ਜੀ
1: ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗਿਆ ਹੋਣਾ ਅੱਜ ਦਾ ਪ੍ਰੋਗਰਾਮ ਕਰੋ ਬੱਚਿਆਂ ਨਾਲ ਛੁੱਟੀਆਂ ਇੰਜੋਏ ਤੇ ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ
4: 1674 AM ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ iforce.com.au।
5: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
6: अमृत ए कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
7: तुसे भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ, ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Line 7 ਪ੍ਰੀਮੀਅਮ ਸਿਰਫ 54,990 ਡਾਲਰ, BYD C-Line 8 ਡਾਇਨਾਮਿਕ FWD ਸਿਰਫ 56,990 ਡਾਲਰ, ਤੇ BYD Shark 6 ਪ੍ਰੀਮੀਅਮ ਸਿਰਫ 57,900 ਡਾਲਰ। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਆਨਰਸ, ਕੰਡੀਸ਼ਨ ਅਪਲਾਈ।
2: ਟੈਂਸ਼ਨ ਮੇਰੀ ਟੈਂਸ਼ਨ
3: ਕੀ ਹੋਇਆ,
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਂਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲ ਤੇ ਸਕਿਲਸ ਅਸੈਸਮੈਂਟ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।

0: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8860 ਔਰ ਵਿਜ਼ਿਟ bansallawyers.com.au। ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042। ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
3: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
4: ਹਾਂਜੀ ਰੇਡੀਓ।
5: ਹੀਰ ਦੀ ਡੋਲੀ ਕੁਹਾਰਾ ਨੇ ਚੁੱਕ ਲਈ, ਸੈਦੇ ਖੇੜੇ ਦੇ ਮਨ ਖੁਸ਼ੀਆਂ, ਰਾਂਝੇ ਦੇ ਪੱਲੇ ਰੋਣੇ। ਰਾਂਝਾ ਬੇਬਸ ਮਜਬੂਰ, ਹੀਰ ਦੀ ਇੱਕ ਦਿਲ ਦੀ ਪੇਤਨ ਸਹੇਲੀ ਨੇ ਹੀਰ ਨੂੰ ਬੋਲੀ ਮਾਰੀ, ਵਿਚਾਰੇ ਚਾਸ ਨੂੰ ਰੋਂਦਾ ਪਿਆ।

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਨਮਸਕਾਰ ਜੀ ਆਇਆਂ ਨੂੰ। ਵੈਲਕਮ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦੇ ਇੱਕ ਨਵੇਂ ਐਪੀਸੋਡ ਦੇ ਵਿੱਚ। ਇੱਕ ਪੋਡਕਾਸਟ ਸੁਣ ਰਹੇ ਹੋ ਤਾਂ ਵੀ, ਨਵਾਂ ਐਪੀਸੋਡ ਰੇਡੀਓ 'ਤੇ ਲਾਈਵ ਸੁਣ ਰਹੇ ਹੈਗੇ ਹੋ ਤਾਂ ਵੀ ਤੁਹਾਡਾ ਧੰਨਵਾਦ, ਸ਼ੁਕਰੀਆ। ਬਹੁਤ ਜ਼ੇਰਾ ਨਵਾਜ਼ੀ ਇਸ ਸ਼ੋਅ ਨੂੰ ਸੁਣਦੇ ਹਾਂ। ਔਰ ਪੋਡਕਾਸਟ ਤੋਂ ਸਾਨੂੰ ਫੁੱਟਸਟੈਪਸ ਜਿਹੜੇ ਆਉਂਦੇ ਨੇ ਉਹ ਤੋਂ ਪਤਾ ਚੱਲ ਜਾਂਦਾ ਹੈਗਾ ਕਿ ਕਿਸ ਪਾਸੇ ਨੂੰ ਲੋਕ ਜ਼ਿਆਦਾ ਜਾ ਰਹੇ ਹੈਗੇ ਨੇ। ਸੋ ਨਹੀਂ ਤਾਂ ਫਿਰ ਗੱਲ ਹੀ ਕੀ ਸੀਗੀ। ਪਰ ਧੰਨਵਾਦ ਇਸ ਪੋਡਕਾਸਟ ਨੂੰ, ਇਸ ਸਪੈਸ਼ਲੀ ਇਨਫੋਰਮੇਸ਼ਨ ਵਾਲੇ ਸ਼ੋਅ ਜ਼ਿਆਦਾਤਰ ਇੰਨੇ ਲੰਬੇ ਟਿਕਦੇ ਨਹੀਂ ਹੁੰਦੇ, ਪਰ ਤੁਸੀਂ ਦੱਸਦੇ ਹੋ ਕਿ ਇਸ ਕਿਸਮ ਦੇ ਸ਼ੋਅ ਦੀ ਲੋੜ ਹੈਗੀ ਹੈ। ਔਰ ਸਿਆਣੇ ਹੁੰਦੇ ਆ ਪੰਜਾਬੀ। ਸੋ ਆਪਾਂ ਕਿੰਨੇ ਕੁ ਸਿਆਣੇ ਹੈਗੇ ਅੱਜ ਦੇ ਦਿਨ। ਅੱਜ ਕੁਛ ਸਰੀਰਕ ਬਣਤਰ ਦੀ, ਸਰੀਰਕ ਸੰਰਚਨਾ ਦੀ, ਬਾਡੀ ਸਟਰਕਚਰ ਦੀ, ਬਾਡੀ ਫਾਰਮੇਸ਼ਨ ਦੀ ਗੱਲ ਜਿਹੜੀ ਆ ਅੱਜ ਦੇ ਦਿਨ ਇਸ ਸਾਇੰਸ ਵਾਲੇ ਸ਼ੋਅ ਦੇ ਵਿੱਚ ਕਰਨੀ ਹੈ। ਪਰ ਬਗੈਰ ਕਿਸੇ ਦੇਰੀ ਤੋਂ ਮੈਂ ਤਾਂ ਨਹੀਂ ਕਰ ਸਕਦਾ ਹੈਗਾ, ਕਰਦੇ ਤਾਂ ਗੱਲਾਂ ਡਾਕਟਰ ਸੰਦੀਪ ਕੌਰ ਨੇ ਸਾਡੇ ਨਾਲ ਇਸ ਵਕਤ ਫੋਨ ਲਾਈਨ ਤੇ ਮੌਜੂਦ ਹੈ। ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ ਨੇ ਜੀ? ਬਹੁਤ ਵਧੀਆ, ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ। ਮੈਂ ਨਾ ਅੱਜ ਕੱਲ ਨੈਟਫਲਿਕਸ ਦਾ ਇੱਕ ਡਰਾਮਾ ਸੀਗਾ, ਉਹ ਹੁਣ ਮੁਕਾ ਕੇ ਹਟਿਆ, ਤੇ ਉਹ ਸੀਗਾ ਦੀ ਏਅਰ ਬੈਂਡਰ, ਦੀ ਲਾਸਟ ਏਅਰ ਬੈਂਡਰ। ਉਹ 'ਚੋਂ ਲਗਭਗ ਮੈਨੂੰ ਸ਼ਕਤੀਮਾਨ ਵਾਲੀ ਯਾਦ ਆ ਗਈ। ਜਦੋਂ ਅਸੀਂ ਸ਼ਕਤੀਮਾਨ ਦੇਖਦੇ ਹੁੰਦੇ ਸੀਗੇ ਤਾਂ ਉਹ 'ਚ ਕਹਿੰਦੇ ਸੀਗੇ ਪਾਂਚ ਤੱਤਵੋਂ ਸੇ ਬਣਾ ਹੈ ਸ਼ਕਤੀਮਾਨ, ਭੂਮੀ, ਵਾਯੂ, ਅਗਨੀ, ਜਲ, ਆਕਾਸ਼। ਤੁਹਾਡੇ ਪਤਾ ਨਹੀਂ ਯਾਦ ਹੈ ਕਿ ਨਹੀਂ, ਅਤੇ ਏਅਰ ਬੈਂਡਰ ਵੀ ਜਿਹੜੇ ਨੇ ਉਹ 'ਚ ਉਹ ਚਾਰ ਕਿਸਮ ਦੇ ਦਿਖਾਉਂਦੇ ਨੇ ਕਿ ਇੱਕ ਫਾਇਰ ਹੈ, ਇੱਕ ਅਰਥ ਹੈ, ਇੱਕ ਵਾਟਰ ਹੈ ਅਤੇ ਇੱਕ ਏਅਰ ਹੈ। ਅਤੇ ਇਹ ਚਾਰ ਕਿਸਮ ਦੇ ਏਅਰ ਬੈਂਡਰ ਹੈਗੇ ਨੇ, ਜਦੋਂ ਚਾਰੇ ਮਿਲ ਜਾਂਦੇ ਨੇ ਤਾਂ ਉਹ ਧਰਤੀ ਦਾ ਸਭ ਤੋਂ ਵੱਡਾ ਏਅਰ ਬੈਂਡਰ ਬਣਦਾ, ਅਤੇ ਫਿਰ ਉਹ ਧਰਤੀ ਦੇ ਉੱਤੇ ਜਿਹੜੀਆਂ ਮਾੜੀਆਂ ਤਾਕਤਾਂ ਨੇ ਉਹਨਾਂ ਨੂੰ ਕਿਵੇਂ ਖਤਮ ਕਰਨਾ। ਪਰ ਫਾਇਰ ਨੂੰ ਸਭ ਤੋਂ ਜ਼ਿਆਦਾ ਅਗਰੈਸਿਵ ਦੱਸਿਆ ਗਿਆ ਹੈਗਾ ਹੈ। ਮੈਂ ਇਹ ਸਾਰੀਆਂ ਗੱਲਾਂ ਇਸ ਕਰਕੇ ਕਰ ਰਹੀ ਹਾਂ ਕਿਉਂਕਿ ਇਹ ਸਾਰੀਆਂ ਚੀਜ਼ਾਂ, ਇਹ ਸਾਰੀਆਂ ਜਿਹੜੀਆਂ ਡਰਾਮੇ ਨੇ ਜਾਂ ਫਿਲਮਾਂ ਨੇ ਉਹਨਾਂ ਦੇ ਵਿੱਚ ਇੱਕ ਚੀਜ਼ ਬੜੀ ਉੱਭਰ ਕੇ ਆਉਂਦੀ ਹੈਗੀ ਹੈ ਕਿ ਸਰੀਰ ਇਹਨਾਂ ਤੱਤਾਂ ਦਾ ਬਣਿਆ ਹੋਇਆ ਹੈਗਾ। ਪਰ ਅਸੀਂ ਜਦੋਂ ਸੰਦੀਪ ਜੀ ਗੱਲ ਕਰਦੇ ਹਾਂ ਸਰੀਰਕ ਫਾਰਮੇਸ਼ਨ ਦੀ, ਹਿਊਮਨ ਬਾਡੀ ਦੀ, ਤਾਂ ਅਕਸਰ ਇਹ ਕਹਿ ਦਿੱਤਾ ਜਾਂਦਾ, ਜਿਵੇਂ ਕਹਿ ਨਹੀਂ ਦਿੱਤਾ ਜਾਂਦਾ ਬਲਕਿ ਆਪਾਂ ਵੀ ਆਪਣੇ ਐਪੀਸੋਡਸ ਦੇ ਵਿੱਚ ਸ਼ੁਰੂਆਤੀ ਦਿਨਾਂ ਦੇ ਵਿੱਚ ਸਪੇਸ ਦੀ ਗੱਲ ਜਦੋਂ ਕਰਨ ਲੱਗੇ ਕਿ ਸਭ ਤੋਂ ਪਹਿਲਾਂ ਇੱਕ ਛੋਟੀ ਜਿਹੀ ਰੋਸ਼ਨੀ ਸੀ, ਉਹ ਫਟਦੀ ਹੈ, ਫਿਰ ਯੂਨੀਵਰਸ ਬਣਦਾ ਹੈ, ਫਿਰ ਉਹਦੇ 'ਚੋਂ ਅਲੱਗ ਅਲੱਗ ਤਾਰੇ ਨਿਕਲਦੇ ਨੇ, ਅਲੱਗ ਅਲੱਗ ਗ੍ਰਹਿ ਨਿਕਲਦੇ ਨੇ, ਗ੍ਰਹਿ ਥੋੜ੍ਹੇ ਸੋਲਿਡ ਫਾਰਮੇਸ਼ਨ 'ਚ ਹੁੰਦੇ ਨੇ, ਸਟਾਰਸ ਥੋੜ੍ਹੇ ਜਿਹੇ, ਉਹਨਾਂ ਦੀ ਆਪਣੀ ਇੱਕ ਇੰਡੀਵਿਜੁਅਲਿਟੀ ਹੁੰਦੀ ਹੈ। ਅਤੇ ਫਿਰ ਆਪਾਂ ਅਕਸਰ ਪੁਰਾਣੀਆਂ ਕਹਾਣੀਆਂ ਦੇ ਵਿੱਚ ਵੀ ਕਹਿ ਦਿੰਦੇ ਹਾਂ ਕਿ ਜਿਵੇਂ ਉਹ ਕਵਿਤਾਵਾਂ ਵੀ ਪੜ੍ਹੀਆਂ ਨਾ ਕਿ ਜੋ ਬੰਦ ਉੱਤੇ ਜੋ ਵੀ ਮਰਦਾ ਫੁੱਲ ਬਣਦਾ ਜਾਂ ਤਾਰਾ, ਵੀ ਜਾਂ ਆਪਾਂ ਫਲਾਵਰਸ ਬਣ ਜਾਂਦੇ ਹਾਂ ਧਰਤੀ ਦੇ ਉੱਤੇ, ਖਾਦ ਬਣ ਜਾਂਦੇ, ਜਾਂ ਫਿਰ ਸਿਤਾਰੇ ਬਣ ਜਾਂਦੇ ਹਾਂ ਕਿਉਂਕਿ ਉੱਥੋਂ ਹੀ ਆਏ ਹਾਂ। ਸੋ ਕੀ ਅਸੀਂ ਆਸਮਾਨ ਦੇ ਵਿੱਚੋਂ ਆਏ ਹਾਂ, ਜਾਂ ਫਿਰ ਅਸੀਂ ਇਹਨਾਂ ਤੱਤਾਂ ਦੇ ਸੁਮੇਲ ਹੈਗੇ ਹਾਂ, ਜਾਂ ਕੀ ਹੈ ਬਾਡੀ ਸਟਰਕਚਰ ਦੇ ਬਾਰੇ, ਇਹ ਸਾਰੀਆਂ ਗੱਲਾਂ ਕਰਨੀਆਂ। ਪਰ ਪਹਿਲਾ ਸਵਾਲ ਹੀ ਮੇਰਾ ਇਹੀ ਹੈ ਕਿ ਆਰ ਵੀ ਮੇਡ ਆਫ ਸਟਾਰ ਡਸਟ?
1: ਹਾਂਜੀ ਬਿਲਕੁਲ, ਅਸੀਂ ਸਟਾਰਡਸਟ ਤੇ ਬਣਿਆ, ਬਟ ਇਸ ਚੀਜ਼ ਨੂੰ ਜਦੋਂ ਆਪਾਂ ਸਟਾਰਡਸਟ ਦੀ ਗੱਲ ਕਰਦੇ ਹਾਂ, ਆਪਾਂ ਪੋਡਕਾਸਟ ਚ ਆਪਣੀ ਵੀ ਗੱਲ ਕੀਤੀ ਸੀ ਲਾਈਫ ਓਰੀਜਨ ਦੀ, ਹੈ ਨਾ, ਉਸ ਟਾਈਮ ਅਸੀਂ ਸਾਰੀ ਗੱਲ ਕੀਤੀ ਸੀ। ਬਟ ਇਹਨੂੰ ਐਕਸਪਲੇਨ ਕਰਨ ਦੇ ਲਈ ਪਹਿਲਾਂ ਜਿਵੇਂ ਤੁਸੀਂ ਕਿਹਾ ਅਲੱਗ ਅਲੱਗ ਤੱਤਾਂ ਦੀ ਗੱਲ ਕੀਤੀ ਹੈ, ਉਹਨੂੰ ਜਾਣਨਾ ਜ਼ਰੂਰੀ ਹੈ ਕਿ ਸਾਡੀ ਬੋਡੀ ਦੇ ਵਿੱਚ ਕੀ ਹੁੰਦਾ ਨਾ, ਉਹਦੀ ਐਕਸਪਲੇਨੇਸ਼ਨ ਤੋਂ ਬਾਅਦ ਹੀ ਅਸੀਂ ਇਹ ਦੱਸ ਸਕਦੇ ਹਾਂ ਕਿ ਸਟਾਰ ਡਸਟ। ਔਰ ਇਸੇ ਤਰ੍ਹਾਂ ਸਾਨੂੰ ਪਤਾ ਲੱਗਦਾ ਕਿ ਅਸੀਂ ਵੀ ਉਹਨਾਂ ਸਟਾਰਸ ਤੋਂ ਹੀ ਬਣੇ ਆ ਜਿਨ੍ਹਾਂ ਤੋਂ ਜਿਹੜੇ ਆ ਡਾਇਨਾਸੋਰਸ ਬਣੇ ਸੀ, ਜਾਂ ਬਾਕੀ ਜਿਹੜੇ ਆ ਐਨੀਮਲਸ ਬਣੇ ਸੀ, ਜਾਂ ਅੱਜ ਦੇ ਜਿਹੜੇ ਪਲਾਂਟਸ ਔਰ ਐਨੀਮਲਸ ਬਣੇ ਆ। ਕੋਈ ਵੀ ਐਨੀਮਲ ਹੈਗਾ, ਕੋਈ ਵੀ ਜਿਹੜਾ ਤੁਸੀਂ ਟ੍ਰੀ ਦੇਖਦੇ ਆ, ਉਹਦੇ 'ਚ ਵੀ ਸੇਮ ਉਹੀ ਜਿਹੜੇ ਆ ਐਲੀਮੈਂਟਸ ਹੈਗੇ ਜਿਹੜੇ ਸਾਡੇ 'ਚ ਹੈਗੇ ਆ ਹਿਊਮਨ ਦੇ ਵਿੱਚ। ਔਰ ਤੁਹਾਨੂੰ ਪਤਾ ਕਿ ਹਿਊਮਨ ਬੋਡੀ ਕਿੰਨੀ ਕੰਪਲੈਕਸ ਆ, ਹੈ ਨਾ। ਇਸ ਟਾਈਮ ਜਦੋਂ ਅਸੀਂ ਗੱਲ ਕਰ ਰਹੇ ਹਾਂ, ਸਾਡੇ ਨਾ ਮਤਲਬ ਸਾਨੂੰ ਨੋਟਿਸ ਨਾ ਹੁੰਦੇ ਹੋਏ ਵੀ ਸਾਡੀ ਬੋਡੀ ਕਿੰਨੇ ਕੰਮ ਕਰ ਰਹੀ ਆ, ਅਸੀਂ ਸਾਹ ਲੈ ਰਹੇ ਹਾਂ, ਸਾਡਾ ਫੂਡ ਡਾਇਜੈਸਟ ਹੋ ਰਿਹਾ ਹੈ, ਹੈ ਨਾ, ਔਰ ਬਹੁਤ ਸਾਰੇ ਹੋਰ ਜਿਹੜੀਆਂ ਰਿਐਕਸ਼ਨਸ ਹੋ ਰਹੀ, ਸਾਡਾ ਹਾਰਟ ਪੰਪ ਕਰ ਰਹੇ ਆ ਬਲੱਡ ਨੂੰ, ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀ ਬੋਡੀ ਦੇ ਵਿੱਚ ਹੋ ਰਹੀਆਂ ਜਿਹਨਾਂ ਦੇ ਬਾਰੇ ਸਾਨੂੰ ਪਤਾ ਵੀ ਨਹੀਂ ਲੱਗਦਾ, ਹੈ ਨਾ। ਸੋ ਇੰਨੀਆਂ ਜਦੋਂ ਕੰਪਲੈਕਸ ਚੀਜ਼ਾਂ ਸਾਡੀ ਬੋਡੀ ਦੇ ਵਿੱਚ ਹੁੰਦੀਆਂ ਹੈਗੀਆਂ ਆ, ਉਹਨਾਂ ਦੇ ਹੋਣ ਲਈ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ ਆ। ਜਿਵੇਂ ਸਾਨੂੰ ਸਾਡੀ ਮਸਲ ਸੈਲਸ ਲਈ ਪ੍ਰੋਟੀਨ ਚਾਹੀਦਾ ਹਨਾ, ਉਹ ਸਾਡੀ ਮਸਲਸ ਜਿਹੜੀ ਵਧੀਆ ਬਣਾਉਂਦੀਆਂ, ਨਿਊਰੋਨਸ ਜਿਹੜੀ ਜਿਹਨਾਂ ਦੀ ਅਸੀਂ ਗੱਲ ਕੀਤੀ ਸੀ ਆਪਣੀ ਸਾਈਕੋਲੋਜੀ ਵਾਲੇ ਪੋਡਕਾਸਟ ਦੇ ਵਿੱਚ, ਉਹਨਾਂ ਦੀ ਵਜ੍ਹਾ ਨਾਲ ਸਾਡਾ ਬ੍ਰੇਨ ਕੰਮ ਕਰਦਾ, ਫੋਰਮੇਸ਼ਨ ਦਾ ਜਿਹੜਾ ਇਨਫੋਰਮੇਸ਼ਨ ਦਾ ਟ੍ਰਾਂਸਫਰ ਹੁੰਦਾ ਹੈ ਨਾ ਸਾਡੀ ਬਾਡੀ ਦੇ ਵਿੱਚ. ਉਸ ਤੋਂ ਇਲਾਵਾ ਲਿਵਰ ਸੈਲ ਸਾਡੇ ਜਿਹੜੇ ਅਲੱਗ ਕੰਮ ਕਰਦੇ ਆ, ਸਾਡੇ ਇਮਿਊਨ ਸੈਲਸ ਵੀ ਅਲੱਗ ਕੰਮ ਕਰਦੇ ਆ. ਸੋ ਇਹ ਸਾਰੇ ਜਿਹੜੇ ਇੰਨੀਆਂ ਸਾਰੀਆਂ ਪ੍ਰੋਸੈਸਿਸ ਦੇ ਹੋਣ ਦੇ ਲਈ ਬਹੁਤ ਸਾਰੇ ਜਿਹੜੇ ਐਲੀਮੈਂਟਸ ਦੀ ਲੋੜ ਹੁੰਦੀ ਆ, ਜਿਹਨਾਂ ਦੀ ਜਦੋਂ ਅਸੀਂ ਬਲੱਡ ਟੈਸਟ ਵੀ ਕਰਾਉਣ ਜਾਂਦੇ ਹਾਂ ਨਾ, ਸਾਨੂੰ ਪਤਾ, ਸਾਨੂੰ ਡਾਕਟਰ ਕਦੇ ਕਹਿ ਦਿੰਦੇ ਕਿ ਤੁਹਾਡੇ ਮਤਲਬ ਕਿਸੇ ਦਾ ਆਇਰਨ ਘੱਟ ਹੋ ਗਿਆ ਜਾਂ ਕਿਸੇ ਦੇ ਵਿੱਚ ਹੋਰ ਕੋਈ ਜਿਹੜਾ ਮੈਗਨੀਸ਼ੀਅਮ ਘੱਟ ਹੋ ਗਿਆ, ਅਸੀਂ ਸਪਲੀਮੈਂਟਸ ਲੈਂਦੇ ਹਾਂ. ਸੋ ਇਹ ਸਾਰੇ ਜਿਹੜੇ ਐਲੀਮੈਂਟਸ ਜਿਹੜੇ ਸਾਡੀ ਬਾਡੀ ਦੇ ਵਿੱਚ ਮਿਲਦੇ ਆ, ਇਹ ਉਹੀ ਐਲੀਮੈਂਟਸ ਆ ਜਿਹੜੇ ਤੁਹਾਨੂੰ ਇੱਕ ਨੋਰਮਲ ਆਇਰਨ ਰੋਡ ਦੇ ਵਿੱਚ ਮਿਲਦੇ ਆ ਹਨਾ. ਜੇ ਆਇਰਨ ਜਿਹੜਾ ਸਾਡੀ ਬਾਡੀ ਦੇ ਵਿੱਚ ਮਿਲਦਾ, ਉਹੀ ਉਹਦੀ ਕੰਪੋਜੀਸ਼ਨ ਕੈਮੀਕਲ ਕੰਪੋਜੀਸ਼ਨ ਸੇਮ ਆ ਜਿਹੜੀ ਤੁਹਾਨੂੰ ਇੱਕ ਆਇਰਨ ਰੋਡ ਦੇ ਵਿੱਚ ਮਿਲੂਗੀ, ਜਿਹੜੀ ਸਾਡੇ ਚ ਮਿਲੂਗੀ ਉਹੀ ਸਾਨੂੰ ਇੱਕ ਪੇਪਰ ਦਾ ਜਿਹੜਾ ਪੀਸ ਆ ਉਹਦੇ ਚ ਮਿਲੂਗੀ. ਸੋ ਇਹ ਜਿਹੜੇ ਐਲੀਮੈਂਟਸ ਪੂਰੀ ਅਰਥ ਦੇ ਉੱਤੇ ਹੁਣ ਹੈਗੇ ਆ, ਜਿਹਦੀ ਵਜ੍ਹਾ ਨਾਲ ਲਾਈਫ ਜਿਹੜੀ ਸਾਡੀ ਜਿਹੜੀ ਹੋਈ ਆ, ਮਤਲਬ ਲਾਈਫ ਓਰੀਜੀਨੇਟ ਹੋਈ ਆ ਅਰਥ ਦੇ ਉੱਤੇ. ਇਹ ਆਏ ਕਿੱਥੋਂ? ਇਹ ਜਿਹੜੇ ਉਹਨਾਂ ਸਟਾਰਸ ਤੋਂ ਹੀ ਜਿਹੜੇ ਇਹ ਆਏ ਹੈਗੇ ਆ ਐਲੀਮੈਂਟ ਹਨਾ. ਤੇ ਇਹਨਾਂ ਦੇ ਵਿੱਚ ਮੇਨ ਐਲੀਮੈਂਟ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਉਹ ਕਾਰਬਨ, ਕਿਉਂਕਿ ਸਾਨੂੰ ਪਤਾ ਕਿ ਜਿਹੜੇ ਹਿਊਮਨ ਹੁੰਦੇ ਆ ਅਸੀਂ ਕਾਰਬਨ ਬੇਸਡ ਸਟਰਕਚਰ ਹੈਗੇ ਆ ਮੋਸਟਲੀ ਲਾਈਫ ਜਿਹੜੀ ਅਰਥ ਦੇ ਉੱਤੇ ਆ ਉਹ ਕਾਰਬਨ ਦੇ ਬੇਸਿਸ ਤੇ ਹੈਗੀ ਆ. ਇਹਦਾ ਮਤਲਬ ਹੈ ਕਿ ਜਿੱਦਾਂ ਸਾਨੂੰ ਪਤਾ ਜਿਹੜੇ ਸਾਡੇ ਪ੍ਰੋਟੀਨ ਸਾਡੀ ਬਾਡੀ ਦੇ ਵਿੱਚ ਹੁੰਦੇ ਆ ਹਨਾ, ਅਮਾਈਨੋ ਐਸਿਡਸ ਹੁੰਦੇ ਜਾਂ ਸਾਡਾ DNA ਆ, RNA ਆ, ਇਹ ਸਾਰੀਆਂ ਚੀਜ਼ਾਂ ਕਾਰਬਨ ਦੀਆਂ, ਇਹਦੇ ਵਿੱਚ ਕਾਰਬਨ ਦਾ ਹਿੱਸਾ ਹੁੰਦਾ. ਸ਼ੂਗਰ ਅਸੀਂ ਖਾਂਦੇ ਹਾਂ ਉਹਦੇ ਵਿੱਚ ਕਾਰਬਨ ਹੁੰਦਾ ਹੈ ਨਾ, ਕਾਰਬਨ ਦੇ ਬੰਦ ਹੁੰਦੇ ਆ, ਮਤਲਬ ਜਿਹੜੇ ਕੈਮੀਕਲ ਐਟਮਸ ਪੀਰੀਓਡਿਕ ਟੇਬਲਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਯਾਦ ਹੋਣਾ ਸਾਰਿਆਂ ਨੂੰ, ਜਦੋਂ ਕੈਮਿਸਟਰੀ ਕਲਾਸ ਦੇ ਵਿੱਚ ਪੜ੍ਹਦੇ ਸੀ ਪੀਰੀਓਡਿਕ ਟੇਬਲ ਹੈ ਨਾ, ਪਹਿਲਾਂ ਹਾਈਡਰੋਜਨ, ਹੀਲੀਅਮ, ਲੀਥੀਅਮ, ਫਿਰ ਅੱਗੇ ਜਿੱਦਾਂ ਜਿੱਦਾਂ ਐਟਮ ਨੰਬਰ ਵੱਧਦੇ ਜਾਂਦੇ ਆ ਉਦਾਂ ਉਦਾਂ ਜਿਹੜੇ ਕੈਮੀਕਲ ਵੀ ਜਿਹੜੇ ਵੱਧਦੇ ਜਾਂਦੇ ਆ, ਮਤਲਬ ਡਿਫਰੈਂਟ ਡਿਫਰੈਂਟ ਕੈਮੀਕਲ. ਇਹਨਾਂ ਦੇ ਵਿੱਚ ਜਿਹੜੇ ਬੇਸਿਕ ਜਿਹੜੇ ਕੈਮੀਕਲ ਜਾਂ ਐਲੀਮੈਂਟ ਸਾਡੀ ਬਾਡੀ ਨੂੰ ਬਣਾਉਂਦੇ ਹੈਗੇ ਉਹ ਚਾਰ ਹੈਗੇ ਆ, ਜਿਹਨਾਂ ਵਿੱਚ ਆਕਸੀਜਨ, ਕਾਰਬਨ, ਹਾਈਡਰੋਜਨ ਤੇ ਨਾਈਟ੍ਰੋਜਨ, ਇਹ ਚਾਰ ਬੇਸਿਕ ਐਲੀਮੈਂਟਸ ਆ ਜਿਹੜੇ ਸਾਡੀ ਬਾਡੀ ਨੂੰ ਬਣਾਉਂਦੇ ਹੈਗੇ ਆ. ਤੇ ਸਾਡੀ ਬਾਡੀ ਦਾ 96% ਜਿਹੜਾ ਬਾਡੀ ਮਾਸ ਦਾ ਜਿਹੜਾ ਹਿੱਸਾ ਹੈਗਾ, ਜੇ ਮੈਂ ਗੱਲ ਕਰਾਂ ਮਤਲਬ ਇੱਕ ਮੰਨ ਲਓ ਕਿ ਐਵਰੇਜ ਇੱਕ ਪਰਸਨ ਆ ਜਿਹਦਾ ਵੇਟ 80 kg ਵੇਟ ਆ, ਤੇ ਉਹਦੀ ਬਾਡੀ ਦੇ ਵਿੱਚ ਜਿਹੜਾ ਆਲਮੋਸਟ 43 kg ਜਿਹੜੀ ਆਕਸੀਜਨ ਜਿਹੜੀ ਹੋਊਗੀ, 16 kg ਜਿਹੜਾ ਕਾਰਬਨ ਹੋਏਗਾ ਉਹਦੀ ਬਾਡੀ ਦੇ ਵਿੱਚ, ਔਰ 7 kg ਜਿਹੜਾ ਅਰਾਊਂਡ ਹਾਈਡਰੋਜਨ ਉਹਦੀ ਬਾਡੀ ਚ ਹੋਗਾ, ਤੇ ਨਾਈਟ੍ਰੋਜਨ ਆਲਮੋਸਟ 2 kg ਜਿਹੜਾ ਨਾਈਟ੍ਰੋਜਨ ਹੋਊਗਾ. ਤੇ ਇੱਕ ਐਵਰੇਜ 80 kg ਦੇ ਪਰਸਨ ਦੀ ਵੇਟ ਵਾਲੇ ਦੀ ਗੱਲ ਕਰਦੇ ਹਾਂ ਆਪਾਂ. ਤੇ ਜਿਹੜੇ ਚਾਰ ਐਲੀਮੈਂਟ ਹੈਗੇ ਆ ਇਹ ਬੇਸਿਕ ਪਾਰਟ ਬਣਾਉਂਦੇ, ਔਰ ਸਾਨੂੰ ਇਹ ਵੀ ਪਤਾ ਕਿ ਸਾਡੀ ਬਾਡੀ ਜਿਹੜੀ ਆ ਉਹ ਮੋਸਟਲੀ ਜਿਹੜਾ ਉਹਦਾ ਪਾਰਟ ਵਾਟਰ ਦੇ ਨਾਲ ਬਣਿਆ ਹਨਾ. ਅਸੀਂ ਕਹਿੰਦੇ ਹਾਂ ਕਿ ਸਾਡੀ ਬਾਡੀ ਜ਼ਿਆਦਾਤਰ 70% ਜਿਹੜਾ 60-70% ਦੇ ਵਿਚਕਾਰ ਜਿਹੜਾ ਵਾਟਰ ਹੈਗਾ. ਸੋ ਜਿਹੜਾ ਵਾਟਰ ਦੀ ਜਦੋਂ ਅਸੀਂ ਕੈਮੀਕਲ ਕੰਪੋਜੀਸ਼ਨ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਹ ਪਤਾ ਕਿ ਵਾਟਰ ਜਿਹੜਾ ਹਾਈਡਰੋਜਨ ਤੇ ਆਕਸੀਜਨ ਨੂੰ ਮਿਲ ਕੇ ਬਣਦਾ ਹੈ. ਇਸੇ ਲਈ ਹਾਈਡਰੋਜਨ ਐਂਡ ਆਕਸੀਜਨ ਜਿਹੜੇ ਆ ਉਹ ਜਿਹੜੇ ਮੇਨ ਇਹਨਾਂ ਚਾਰ ਇੰਗਰੀਡੀਐਂਟਸ ਤੋਂ ਵਿੱਚ ਸਾਡੀ ਬਾਡੀ ਦੇ ਵਿੱਚ ਪਾਏ ਜਾਂਦੇ ਆ. ਉਸ ਤੋਂ ਇਲਾਵਾ ਕਾਰਬਨ ਤਾਂ ਜਿਵੇਂ ਮੈਂ ਦੱਸਿਆ ਹੀ ਆ ਕਿ ਹਰ ਇੱਕ ਚੀਜ਼ ਦੇ ਵਿੱਚ ਜਿਹੜਾ ਮੋਸਟਲੀ ਕਾਰਬਨ ਹੁੰਦਾ ਹੈ, ਔਰ ਇਸੇ ਲਈ ਅਸੀਂ ਕਾਰਬਨ ਬੇਸਡ ਸਟਰਕਚਰਸ ਹੈਗੀਆਂ. ਸੋ ਇਹ ਜਿਹੜੇ ਚਾਰ ਮੇਨ ਐਲੀਮੈਂਟ ਜਿਹੜੀ ਸਾਡੀ ਬਾਡੀ ਦੇ ਵਿੱਚ ਪਾਏ ਜਾਂਦੇ ਆ. ਉਸ ਤੋਂ ਇਲਾਵਾ ਜਿਹੜੇ ਕੁਛ ਇਸੈਂਸ਼ੀਅਲ ਹੋਰ ਐਲੀਮੈਂਟਸ ਹੁੰਦੇ ਜਿਹੜੇ ਘੱਟ ਅਮਾਊਂਟ ਦੇ ਵਿੱਚ ਪਾਏ ਜਾਂਦੇ ਆ ਇਹਨਾਂ ਦੇ ਕੰਪੈਰੇਟਿਵਲੀ, ਬਟ ਉਹ ਬਹੁਤ ਜ਼ਿਆਦਾ ਜਿਹੜੇ ਇੰਪੋਰਟੈਂਟ ਹੁੰਦੇ ਆ ਸਾਡੀ ਬਾਡੀ ਦੇ ਲਈ ਹਨਾ, ਜਿਵੇਂ ਕੈਲਸ਼ੀਅਮ ਹੋ ਗਿਆ, ਫੋਸਫੋਰਸ ਹੋ ਗਿਆ, ਪੋਟੈਸ਼ੀਅਮ, ਸਲਫਰ ਹੋ ਗਿਆ, ਜਾਂ ਡਿਫਰੈਂਟ ਡਿਫਰੈਂਟ ਜਿਹੜੇ ਹੋਰ ਹੈਗੇ, ਸੋਡੀਅਮ, ਮੈਗਨੀਸ਼ੀਅਮ ਹੋ ਗਿਆ, ਜਾਂ ਆਇਰਨ ਜਿਹੜਾ ਹੈਗਾ ਹੀ ਆ ਸਾਡਾ ਹਨਾ. ਇਹ ਸਾਰੇ ਜਿਹੜੇ ਇਹਨਾਂ ਦੇ ਅਲੱਗ ਅਲੱਗ ਜਿਹੜੇ ਕੰਮ ਹੈਗੇ, ਜਿਵੇਂ ਸਾਡੀ ਬੋਨਸ ਜਿਹੜੀਆਂ ਸਟਰੋਂਗ ਸਾਡੀਆਂ ਬੋਨਸ ਆ, ਸਾਨੂੰ ਪਤਾ ਕੈਲਸ਼ੀਅਮ ਦੀ ਵਜ੍ਹਾ ਨਾਲ ਹੈਗੀਆਂ ਹਨਾ, ਉਹਦੇ ਲਈ ਸਾਨੂੰ ਕੈਲਸ਼ੀਅਮ ਐਲੀਮੈਂਟ ਚਾਹੀਦਾ ਹੈਗਾ, ਜਾਂ ਹੈਲਦੀ ਮਸਲਸ ਦੇ ਲਈ ਸਾਨੂੰ ਪੋਟੈਸ਼ੀਅਮ ਜਾਂ ਮੈਗਨੀਸ਼ੀਅਮ ਚਾਹੀਦਾ ਹੈਗਾ, ਹੈਲਦੀ ਹਾਰਟ ਦੇ ਲਈ ਸਾਨੂੰ ਪੋਟੈਸ਼ੀਅਮ, ਸੋਡੀਅਮ, ਮੈਗਨੀਸ਼ੀਅਮ ਚਾਹੀਦਾ ਆ, ਤੇ ਮਾਇੰਡ ਕਲੀਅਰ ਕਰਨ ਦੇ ਲਈ ਸਾਨੂੰ ਮੈਗਨੀਸ਼ੀਅਮ ਐਪਰੋਪਰੀਏਟ ਅਮਾਊਂਟ ਦੇ ਵਿੱਚ ਚਾਹੀਦਾ ਹਨਾ, ਕੋਈ ਵੀ ਘੱਟ ਜਾਂ ਵੱਧ ਅਮਾਊਂਟ ਜਿਹੜਾ ਸਾਡੀ ਬਾਡੀ ਨੂੰ ਹਾਰਮ ਕਰਦਾ. ਸੋ ਇਹ ਜਿਹੜੇ ਉਹ ਵਾਲੇ ਕੁਛ ਐਲੀਮੈਂਟ ਹੈਗੇ ਆ ਜਿਹੜੇ ਘੱਟ ਅਮਾਊਂਟ ਦੇ ਵਿੱਚ ਪ੍ਰੈਜੈਂਟ ਹੁੰਦੇ ਹੈਗੇ ਆ ਕੰਪੈਰੇਟਿਵਲੀ ਚਾਰ. ਸੋ ਮੇਜਰ ਜਿਹੜੇ ਚਾਰ ਐਲੀਮੈਂਟ ਕਾਰਬਨ, ਹਾਈਡਰੋਜਨ, ਆਕਸੀਜਨ ਤੇ ਨਾਈਟ੍ਰੋਜਨ, ਉਸ ਤੋਂ ਬਾਅਦ ਜਿਹੜੇ ਆ ਉਹਦੇ ਤੋਂ ਘੱਟ ਅਮਾਊਂਟ ਦੇ ਵਿੱਚ ਜਿਹੜੇ ਬਾਕੀ ਅਸੀਂ ਸੁਣਦੇ ਹੈਗੇ ਆ ਆਇਰਨ, ਮੈਗਨੀਸ਼ੀਅਮ ਵਗੈਰਾ, ਉਹ ਸਾਰੇ ਮਿਲਦੇ ਆ. ਤੇ ਉਸ ਤੋਂ ਵੀ ਘੱਟ ਅਮਾਊਂਟ ਦੇ ਵਿੱਚ ਜਿਹੜੇ ਆ ਬਹੁਤ, ਮਤਲਬ 1 mg ਤੋਂ ਵੀ ਘੱਟ ਅਮਾਊਂਟ ਦੇ ਵਿੱਚ ਮਿਲਦੇ ਆ, ਜ਼ਿੰਕ, ਕਾਪਰ ਵਗੈਰਾ ਹੋ ਗਿਆ, ਜਾਂ ਹੋਰ ਕੁਛ ਹੈਗੇ ਆ ਜਿਹੜੇ ਸਿਲੇਨੀਅਮ, ਕੋਬਾਲਟ ਹੋ ਗਿਆ, ਮਤਲਬ ਕੁਛ ਹੋਰ ਐਲੀਮੈਂਟਸ ਹੈਗੇ ਆ. ਤੇ ਇਹ ਸਾਰੇ ਐਲੀਮੈਂਟਸ ਜਿਹੜੇ ਆ ਮਿਲ ਕੇ ਸਾਡੀ ਬਾਡੀ ਦਾ ਜਿਹੜਾ ਡਿਫਰੈਂਟ ਡਿਫਰੈਂਟ ਜਿਹੜੀ ਪਰਸੈਂਟੇਜ ਮੈਂ ਦੱਸੀ ਹੈ ਕਿ ਇੰਨਾ ਇੱਕ 80 kg ਪਰਸਨ ਦੇ ਵਿੱਚ ਜਿਹੜਾ ਇੰਨਾ ਹੁੰਦਾ ਆ। ਸੋ ਇਹ ਅਗਰ ਐਲੀਮੈਂਟ ਨਹੀਂ ਹੋ ਗਏ ਸਾਡੀ ਬੋਡੀ ਦੇ ਵਿੱਚ ਤਾਂ ਹਿਊਮਨ ਬੋਡੀ ਜਿਹੜੀ ਆ ਉਹ ਆਪਣੇ ਜਿਹੜੇ ਪ੍ਰੋਪਰ ਫੰਕਸ਼ਨ ਜਿਹੜੇ ਕਰਦੇ ਹਾਂ ਅਸੀਂ, ਸਾਡੇ ਰੈਸਪੀਰੇਟਰੀ ਸਿਸਟਮ ਹੋ ਗਿਆ, ਡਾਇਜੈਸਟਿਵ ਸਿਸਟਮ ਹੋ ਗਿਆ, ਹਨਾ, ਸਾਡਾ ਜਿਹੜਾ ਨਰਵਸ ਸਿਸਟਮ ਹੋ ਗਿਆ, ਤੇ ਇਹ ਕੰਮ ਨਹੀਂ ਕਰ ਸਕਣਗੇ ਜੇ ਪ੍ਰੋਪਰ ਨਹੀਂ ਜਿਹੜੇ ਐਲੀਮੈਂਟਸ ਪ੍ਰੋਪਰ ਅਮਾਊਂਟ ਦੇ ਵਿੱਚ ਪ੍ਰੈਜੈਂਟ ਹੋਊਗੇ।
0: ਰਾਈਟ ਰਾਈਟ, ਹਾਂਜੀ। ਇਹਦੇ ਚ ਫਿਰ ਮਤਲਬ ਮੈਂ ਤਾਂ ਉਹ ਥੋੜੀ ਕ੍ਰੀਏਟਿਵ ਜਿਹਾ ਸੋਚਿਆ ਸੀਗਾ ਕਿ ਇੱਦਾਂ ਜਿਵੇਂ ਫਿਲਮਾਂ ਡਰਾਮਿਆਂ ਦੇ ਵਿੱਚ ਹੁੰਦਾ ਹੈ, ਧਰਤੀ, ਵਾਯੂ, ਅਗਨੀ, ਉਹ ਐਲੀਮੈਂਟਸ ਜਾਂ ਕੋਈ ਮਤਲਬ ਆਹ ਜਿਹੜੇ ਬੇਸਿਕ ਐਲੀਮੈਂਟਸ ਤੁਸੀਂ ਦੱਸਿਆ, ਦਿਸ ਇਜ਼ ਦੈਟਸ ਇਟ, ਇਹੀ ਹੈ, ਕੁਛ ਹੋਰ ਦੇ ਆ ਅਦਰ ਐਲੀਮੈਂਟਸ, ਕਿ ਜਾਂ ਉਹ ਸਿਰਫ ਕਾਲਪਨਿਕ ਨੇ, ਇਮੈਜਿਨਰੀ ਨੇ?
1: ਨਹੀਂ, ਉਹੀ ਮੈਂ ਕਹਿ ਰਹੀ ਜਿੱਦਾਂ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਜਦੋਂ ਸ਼ਕਤੀਮਾਨ ਦੀ ਵੀ ਤੁਸੀਂ ਗੱਲ ਕੀਤੀ, ਉਹਦੇ ਚ ਆਪਾਂ ਸੁਣਦੇ ਸੀ ਹਨਾ ਕਿ ਬੋਡੀ ਦੇ ਵਿੱਚ ਕੀ ਜਿਹੜੀ ਅਸੀਂ ਮਤਲਬ ਧਰਤੀ ਤੋਂ ਜਿੱਦਾਂ ਤੁਸੀਂ ਕਿਹਾ ਹਵਾ ਤੋਂ ਆ ਜਾਂ ਫਿਰ ਅੱਗ ਤੋਂ ਆ, ਹਨਾ। ਸੋ ਜਦੋਂ ਅਸੀਂ ਧਰਤੀ ਦੀ ਗੱਲ ਕਰਦੇ ਹਾਂ, ਸਾਨੂੰ ਪਤਾ ਕਿ ਐਗਰੀਕਲਚਰ ਜਦੋਂ ਆਪਾਂ ਕਰਦੇ ਹਾਂ ਅਸੀਂ ਜਿਹੜਾ ਖਾਦਾਂ ਜਿਹੜੀਆਂ ਪਾਉਂਦੇ ਹਾਂ ਉਹਨਾਂ ਦੇ ਵਿੱਚ ਪੋਟਾਸ਼ੀਅਮ ਵਗੈਰਾ ਹੁੰਦਾ, ਹਨਾ। ਸੋ ਇਹੀ ਮੇਰਾ ਜਿਹੜਾ ਇਹਦਾ ਮਤਲਬ ਹੈ ਕਿ ਜਿਹੜੇ ਐਲੀਮੈਂਟ ਤੁਹਾਨੂੰ ਬੋਡੀ ਦੇ ਵਿੱਚ ਚਾਹੀਦੇ ਆ ਉਹੀ ਕੈਮੀਕਲ ਕੰਪੋਜੀਸ਼ਨ ਸਾਡੀ ਸੋਇਲ ਦੇ ਵਿੱਚ ਵੀ ਉਹੀ ਐਲੀਮੈਂਟਸ ਪ੍ਰੈਜੈਂਟ ਹੁੰਦੇ ਆ। ਅਮਾਊਂਟ ਚੇਂਜ ਹੋ ਜਾਂਦਾ ਹੈ, ਡਿਫਰੈਂਟ ਲੈਸ ਔਰ ਮੋਰ ਹੋ ਜਾਂਦਾ, ਬਟ ਸੇਮ ਹੀ ਤੁਹਾਨੂੰ ਇਹੀ ਗੈਸਿਸ ਸਾਨੂੰ ਜਿਹੜੀਆਂ ਐਟਮੋਸਫੇਅਰ ਦੇ ਵਿੱਚ ਮਿਲਦੀਆਂ, ਜਦੋਂ ਅਸੀਂ ਗੱਲ ਕਰਦੇ ਕਿ ਨਾਈਟ੍ਰੋਜਨ ਮਿਲਦਾ ਹੈ, ਕਾਰਬਨ ਜਿਹੜੀ ਆ ਆਕਸੀਜਨ ਮਿਲਦੀ ਹਨ, ਕਾਰਬਨ ਡਾਈਆਕਸਾਈਡ ਮਿਲਦੀ ਆ। ਸੋ ਇਹ ਸਾਰੇ ਜਿਹੜੇ ਆ ਇੰਨਾ ਹੀ ਜਿਹੜੇ ਬੇਸਿਕ ਕੰਪੋਨੈਂਟ ਪੀਰੀਓਡਿਕ ਟੇਬਲ ਦੇ ਵਿੱਚ ਅਸੀਂ ਪੜ੍ਹਦੇ ਹਾਂ, ਕਾਰਬਨ, ਆਕਸੀਜਨ, ਹਾਈਡਰੋਜਨ, ਨਾਈਟ੍ਰੋਜਨ, ਇਹ ਜਿਹੜੇ ਬੇਸਿਕ ਜਿਹੜੇ ਐਟਮ ਹੈਗੇ ਆ, ਜਦੋਂ ਇਹਨਾਂ ਦੇ ਇੱਕ ਦੋ ਜਾਂ ਤਿੰਨ ਜਿੰਨੇ ਵੀ ਐਟਮ ਜਿਹੜੇ ਮਿਲ ਕੇ ਉਹ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਐਲੀਮੈਂਟ ਹੋਰ ਬਣਾ ਦਿੰਦੇ ਆ, ਡਿਫਰੈਂਟ ਤਰ੍ਹਾਂ ਦੀ ਗੈਸਿਸ ਬਣਾ ਦਿੰਦੇ ਆ ਜਾਂ ਹੋਰ ਜਿਹੜਾ ਪ੍ਰੋਡਕਟ ਬਣਾ ਦਿੰਦੇ ਆ। ਸੋ ਘੁੰਮ ਘੁਮਾ ਕੇ ਪੂਰੇ ਐਟਮੋਸਫੇਅਰ ਜਿਹੜੇ ਅਸੀਂ ਪੀਰੀਓਡਿਕ ਟੇਬਲ ਦੇ ਵਿੱਚ 114 ਐਲੀਮੈਂਟ ਪੜ੍ਹਦੇ ਆ, ਉਹ ਸਾਰੇ ਐਲੀਮੈਂਟ ਹੀ ਪੂਰੇ ਅਰਥ ਦੇ ਵਿੱਚ, ਪੂਰੇ ਯੂਨੀਵਰਸ ਦੇ ਵਿੱਚ ਸਾਨੂੰ ਉਹੀ ਐਲੀਮੈਂਟਸ ਮਿਲਣਗੇ, ਹਾਂਜੀ, ਪਰ ਉਹਨਾਂ ਦੀ ਕੰਪੋਜੀਸ਼ਨ, ਉਹ ਕਿਵੇਂ ਰਿਐਕਟ ਕਰ ਰਹੇ ਇੱਕ ਦੂਜੇ ਨਾਲ, ਉਹ ਡਿਫਰੈਂਟ ਹੋ ਜਾਂਦੀ ਆ, ਤੇ ਉਹਦੀ ਵਜ੍ਹਾ ਨਾਲ ਸਾਨੂੰ ਡਿਫਰੈਂਟ ਲਾਈਫ ਫਾਰਮਸ ਦੇਖਦੇ ਆ, ਚਾਹੇ ਹਿਊਮਨਸ ਆ ਗਏ, ਚਾਹੇ ਜਿਹੜੇ ਆ ਜਿਹੜੇ ਡਾਇਨਾਸੌਰ ਸੀਗੇ ਉਹ ਹੋ ਗਏ, ਹਨਾ। ਔਰ ਜਦੋਂ ਅਸੀਂ ਐਟਮਸ ਦੀ ਗੱਲ ਕਰਦੇ ਹਾਂ, ਸਾਡੀ ਜਿਹੜੀ ਇਹ ਜਿਹੜੇ ਕਾਰਬਨ, ਹਾਈਡਰੋਜਨ ਜਾਂ ਆਕਸੀਜਨ ਹੈਗੇ ਆ, ਡਿਫਰੈਂਟ ਡਿਫਰੈਂਟ ਐਟਮਸ ਹੀ ਹੁੰਦੇ ਆ, ਹਨਾ। ਔਰ ਜਦੋਂ ਅਸੀਂ ਹਿਊਮਨ ਬੋਡੀ ਦੀ ਗੱਲ ਕਰਦੇ ਤਾਂ ਸਾਡੀ ਬੋਡੀ ਦੇ ਵਿੱਚ 7 billion billion billion, ਮਤਲਬ 3 billion ਤੁਸੀਂ ਲਾ ਲਓ, ਇੰਨੇ ਜਿਹੜੇ ਐਟਮ ਸਾਡੀ ਬੋਡੀ ਦੇ ਪ੍ਰੈਜੈਂਟ ਹੁੰਦੇ ਆ, ਹਾਂਜੀ। ਤੇ ਜਿਹੜੀ ਅੱਜ ਤੱਕ ਜਿੰਨੇ ਹਿਊਮਨਸ ਪੂਰੇ ਵਰਲਡ ਦੇ ਵਿੱਚ ਹੋਏ ਆ, ਉਹਦੇ ਤੋਂ 1% ਇੱਕ ਹਿਊਮਨ ਬੋਡੀ ਦੇ ਜਿਹੜੇ ਆ 1 lakh ਗੁਣਾ ਜ਼ਿਆਦਾ ਮਤਲਬ ਸੈਲ ਐਟਮਸ ਹੁੰਦੇ ਆ ਇੱਕ ਬੋਡੀ ਦੇ ਵਿੱਚ, ਹਿਊਮਨ ਬੋਡੀ ਦੇ ਵਿੱਚ, ਹਨਾ। ਤੇ ਮਤਲਬ ਇੰਨਾ ਜ਼ਿਆਦਾ ਨੰਬਰ ਹੁੰਦਾ ਹੈ, ਤੇ ਇਹਦਾ ਮਤਲਬ ਇਹ ਕਿ ਜਿਹੜੇ ਅੱਜ ਐਲੀਮੈਂਟ ਸਾਡੀ ਬੋਡੀ ਦੇ ਵਿੱਚ, ਜਿੱਦਾਂ ਤੁਸੀਂ ਕਿਹਾ ਕਿ ਜਦੋਂ ਅਸੀਂ ਮਰ ਜਾਂਦੇ ਹਾਂ ਉਹ ਵਾਪਸ ਐਟਮੋਸਫੇਅਰ ਦੇ ਵਿੱਚ ਹੀ ਜਿਹੜਾ ਉਹ ਚਲੇ ਜਾਂਦਾ, ਹਨਾ, ਜਾਂ ਸੋਇਲ ਦੇ ਵਿੱਚ ਚਲੇ ਜਾਂਦੀਆਂ ਉਹ ਚੀਜ਼ਾਂ। ਤੋ ਇਹਦਾ ਮਤਲਬ ਇਹ ਹੈ ਕਿ ਉਹ ਯੂਨੀਵਰਸ ਦੇ ਵਿੱਚ ਇੱਦਾਂ ਹੀ ਪ੍ਰੈਜੈਂਟ ਆ, ਹਜੇ ਵੀ ਉਹੀ ਅਮਾਊਂਟ ਜਿਹੜਾ ਘੁੰਮ ਰਿਹਾ, ਇੱਕ ਚੀਜ਼ ਇੱਕ ਫਾਰਮ ਤੋਂ ਦੂਜੀ ਫਾਰਮ ਦੇ ਵਿੱਚ ਉਹ ਚਲੇ ਜਾਂਦਾ ਹੈ। ਸੋ ਅਸੀਂ ਇਹ ਵੀ ਮੰਨ ਸਕਦੇ ਹਾਂ ਕਿ ਜਿਹੜੇ ਡਾਇਨਾਸੋਰਸ ਦੇ ਵਿੱਚ ਜਿਹੜੇ ਐਟਮਸ ਜਾਂ ਐਲੀਮੈਂਟ ਸਾਨੂੰ ਮਿਲਦੇ ਸੀ, ਹੋ ਸਕਦਾ ਉਹ ਅੱਜ ਕਿਸੇ ਪਲਾਂਟ ਦੇ ਵਿੱਚ ਹੋਣ, ਜਾਂ ਹੋ ਸਕਦਾ ਉਹ ਕਿਸੇ ਹਿਊਮਨ ਦੇ ਜਿਹੜਾ ਬੋਡੀ ਦੇ ਵਿੱਚ ਉਹ ਐਲੀਮੈਂਟ ਘੁੰਮ ਰਹੇ ਹੋਣ। ਸੇਮ ਚੀਜ਼ ਪਾਣੀ ਦੇ ਨਾਲ ਹੁੰਦੀ ਆ ਕਿ ਜਿਹੜਾ ਪਾਣੀ ਪਹਿਲਾਂ ਪ੍ਰੈਜੈਂਟ, ਅੱਜ ਤੱਕ ਪ੍ਰੈਜੈਂਟ ਸੀਗਾ, ਉਹ ਪ੍ਰੈਜੈਂਟ ਉੱਥੇ ਹੀ ਆ ਪਾਣੀ, ਉਹਦੀ ਜਿਹੜੀ ਫਾਰਮ ਚੇਂਜ ਹੋ ਸਕਦੀ ਆ, ਉਹ ਫਰੈਸ਼ ਵਾਟਰ ਹੋ ਸਕਦਾ, ਉਹ ਓਸ਼ੀਅਨਿਕ ਵਾਟਰ ਹੋ ਸਕਦਾ, ਬਟ ਅਮਾਊਂਟ ਜਿਹੜਾ ਉਹਦਾ ਸਟਿਲ ਪ੍ਰੈਜੈਂਟ ਆ ਉਨਾ ਹੀ ਜਿਹੜਾ ਇਹਨਾਂ ਐਲੀਮੈਂਟਸ।
0: ਸੌਖੇ ਸ਼ਬਦਾਂ ਦੇ ਵਿੱਚ ਦੱਸਾਂ ਤੇ ਜਿਹੜੀ ਆਪਾਂ ਗੱਲ ਕਹਿ ਦਿੰਦੇ ਹਾਂ ਕਿ ਮਰਨ ਤੋਂ ਬਾਅਦ ਰੂਹ ਇੱਥੇ ਰਹਿ ਜਾਂਦੀ ਹੈ, ਸਰੀਰ ਚਲਾ ਜਾਂਦਾ, ਇਹੋ ਜਿਹੀ ਕੋਈ ਗੱਲ ਨਹੀਂ, ਇਹ ਦੋ ਅਲੱਗ ਅਲੱਗ ਚੀਜ਼ਾਂ ਹੈਗੀਆਂ, ਇਹਦੇ 'ਤੇ ਵੀ ਆਪਾਂ ਅੱਗੇ ਚੱਲ ਕੇ ਗੱਲ ਕਰਾਂਗੇ। ਪਰ ਬੇਸਿਕਲੀ ਜਿਹੜੇ ਸਰੀਰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਬਿਲੀਅਨਸ ਆਫ ਬਿਲੀਅਨਸ ਐਟਮਸ ਦਾ, ਐਲੀਮੈਂਟਸ ਦਾ ਬਣ ਕੇ ਇਹ ਜਿਹੜਾ ਹੈਗਾ ਬਣਿਆ ਹੋਇਆ ਸਰੀਰ ਹੈਗਾ, ਅਤੇ ਜਦੋਂ ਸਰੀਰ ਜਿਹਨੂੰ ਆਪਾਂ ਨਸ਼ਵਰ ਕਹਿ ਦਿੰਦੇ ਹੈਗੇ ਹਾਂ ਕਿ ਇਹ ਖਤਮ ਹੋ ਜਾਂਦਾ, ਨਾਸ਼ਵਾਨ ਹੈ, ਖਤਮ ਹੈ, ਇਹ ਨਾਸ਼ਵਾਨ ਟੈਕਨੀਕਲੀ ਨਹੀਂ ਹੈਗਾ। ਸੋ ਫਿਰ ਵੀ ਸਰੀਰ ਦੇ ਕੁਛ ਨਾ ਕੁਛ ਕਣ ਜਿਹੜੇ ਹੈਗੇ ਨੇ ਸਾਡੀ ਬਾਡੀ ਲਈ ਸਟਰਕਚਰ ਦੇ, ਉਹ ਕਿਤੇ ਨਾ ਕਿਤੇ ਇਸ ਯੂਨੀਵਰਸ ਤਾਂ ਹੈਗੇ ਨੇ, ਕਿਤੇ ਹੋਰ ਨਾ ਹੋਣ ਇਸ ਯੂਨੀਵਰਸ ਦੇ ਕਿਸੇ ਨਾ ਕਿਸੇ ਹਿੱਸੇ ਦੇ ਵਿੱਚ ਤਾਂ ਉਹ ਰਹਿ ਜਾਂਦੇ ਹੈਗੇ ਨੇ, ਔਰ ਉਹ ਟ੍ਰਾਂਸਫਰ ਹੁੰਦੇ ਰਹਿੰਦੇ ਹੈਗੇ ਨੇ ਇੱਕ ਬਾਡੀ ਤੋਂ ਦੂਸਰੀ ਐਟੋਮਿਕ ਬਾਡੀ ਦੇ ਵਿੱਚ, ਦੂਸਰੀ ਤੋਂ ਤੀਸਰੀ ਦੇ ਵਿੱਚ। ਇਸ ਦੈਟ ਦੈਟਸ ਇਹੀ ਆਪਾਂ ਗੱਲ ਕਹਿਣਾ ਚਾਹੁੰਦੇ ਹਾਂ, ਸੰਦੀਪ ਜੀ?
1: ਹਾਂਜੀ,
0: ਠੀਕ ਹੈ। ਤੇ ਫਿਰ ਤੁਸੀਂ ਪਿੱਛੇ ਜੇ ਇੱਕ ਉਹਦੀ DNA RNA ਦੀ ਗੱਲ ਕੀਤੀ ਸੀਗੀ, ਉਹ ਕੀ ਚੀਜ਼ ਹੈਗਾ ਫਿਰ? DNA RNAs ਕੀ ਹੈਗੇ ਨੇ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਜੈਨੇਟਿਕਲੀ ਜਿਹੜੀਆਂ ਚੀਜ਼ਾਂ ਨੇ ਉਹ ਮੈਚ ਕਰ ਜਾਂਦੀਆਂ ਨੇ ਇੱਕ ਲੈਗੇਸੀ ਦੀਆਂ, ਇੱਕ ਜਨਰੇਸ਼ਨ ਦੀਆਂ, ਵੀ ਆਹ ਤੁਹਾਡਾ ਖਾਨਦਾਨ ਹੈ, ਇਹਨਾਂ ਦਾ DNA, ਉਹ ਫਿਰ ਯੂਨੀਵਰਸ ਭਾਲ ਲੈਂਦਾ ਆਪਣੇ ਆਪ ਵੀ ਆਹ ਫਲਾਣਿਆਂ ਦੇ ਐਟਮਸ ਹੈਗੇ ਨੇ, ਇਹਨੂੰ ਇਹਨਾਂ ਦੀ ਫੈਮਿਲੀ ਦੇ ਵਿੱਚ ਭੇਜਣਾ ਹੈਗਾ। ਮਤਲਬ ਕੁਐਸਚਨ ਥੋੜ੍ਹਾ ਜਿਹਾ ਸੁਣਨ ਦੇ ਵਿੱਚ ਬੜਾ ਸਾਦਾ ਜਿਹਾ ਹੈਗਾ, ਬਟ ਮੈਨੂੰ ਪਤਾ ਹੈ ਤਾਂ ਤੁਸੀਂ ਟੈਕਨੀਕਲ ਆਨਸਰ ਦੇਣਾ, ਬਟ ਵਟ ਇਜ਼ DNA, RNA, ਆਹ ਪ੍ਰੋਟੋਨ ਵਗੈਰਾ, ਇਹ ਜੋ ਚੀਜ਼ਾਂ ਦੱਸੀਆਂ ਨੇ, ਇਹ ਕਿੱਥੇ ਖੜਦੇ ਨੇ, ਵੇਅਰ ਡੂ ਦੇ ਸਟੈਂਡ ਇਨ ਦਿਸ ਆਹ ਐਟੋਮਿਕ ਸਟਰਕਚਰ ਦੇ ਵਿੱਚ?
1: ਹਾਂਜੀ, ਦੀ ਐਟੋਮ ਜਿਹੜੇ ਐਟਮਸ ਆਪਾਂ ਦੱਸੇ, ਜਦੋਂ DNA ਦੀ ਗੱਲ ਕਰਦੇ ਹਾਂ ਅਸੀਂ ਮੋਸਟਲੀ ਆਪਾਂ ਸੁਣਦੇ ਹਾਂ ਨਾ ਕਿ ਇੱਕ ਜਿਹੜਾ ਹਿਊਮਨ ਬੀਂਗ ਹੈਗਾ, ਕਿਸੇ ਵੀ ਹਿਊਮਨ ਬੀਂਗ ਦਾ DNA ਜਿਹੜਾ ਉਹ ਮੈਚ ਨਹੀਂ ਕਰਦਾ ਹੈਗਾ, ਅਸੀਂ ਹਮੇਸ਼ਾ ਹੀ ਕਰਦੇ ਹਾਂ ਹਨਾ। ਜਦੋਂ ਕਈ ਵਾਰ ਕੋਈ ਟੈਸਟ ਵੀ ਕਰਾ ਕੇ ਅਸੀਂ ਪਤਾ ਕਰਾਉਂਦੇ ਹਾਂ ਕਿ ਬਾਇਓਲੋਜੀਕਲ ਫਾਦਰ ਜਾਂ ਮਦਰ ਕੌਣ ਹੈ ਕਿਸੇ ਬੱਚੇ ਦਾ ਹਨਾ, ਤੋ DNA ਜਿਹੜਾ ਇੱਕ ਸਪੈਸੀਫਿਕ ਪ੍ਰੋਟੀਨ, ਜਿਹੜਾ ਇਹਦੇ ਵਿੱਚ ਡਿਫਰੈਂਟ ਚੀਜ਼ਾਂ ਹੁੰਦੀਆਂ, ਸ਼ੂਗਰ ਦਾ ਬਣਿਆ ਹੁੰਦਾ, ਇਹਦੇ ਵਿੱਚ ਐਸਿਡਸ ਹੁੰਦੇ ਆ, ਔਰ ਇਹਦੇ ਵਿੱਚ ਜਿਹੜੇ ਬੇਸਿਸ ਜਿਹੜੇ ਹੁੰਦੇ ਹੈਗੇ ਆ DNA ਦੇ ਵਿੱਚ। ਸੋ DNA ਇੱਕ ਤਰ੍ਹਾਂ ਦਾ ਨਿਊਕਲਿਕ ਐਸਿਡ ਅਸੀਂ ਇਹਨੂੰ ਬੋਲ ਦਿੰਦੇ ਹਾਂ। ਨਿਊਕਲਿਕ ਐਸਿਡ ਹੈਗਾ ਜਿਹੜਾ, ਜਿਵੇਂ ਤੁਸੀਂ ਲੈ ਲਓ ਕਿ ਇੱਕ ਲੈਡਰ, ਮਤਲਬ ਇੱਕ ਪੌੜੀ ਹੈਗੀ ਆ, ਡਬਲ ਸਟੈਂਡ ਵਾਲੀ ਪੌੜੀ ਹੈਗੀ ਆ, ਉਹਦੇ ਵਾਂਗ ਹੁੰਦਾ। ਸੋ DNA ਇੱਕ ਬੇਸਿਕ ਲਾਈਫ ਦੀ ਜਿਹੜੀ ਆ ਇੰਪੋਰਟੈਂਸ, ਜਿਹੜੀ ਜੈਨੇਟਿਕ ਚੀਜ਼ ਹੈਗੀ ਆ, ਜਿਹੜੀ ਸਾਨੂੰ ਜਿਹੜੀ ਆ ਡਿਫਰੈਂਟ, ਸਾਨੂੰ ਜਦੋਂ ਅਸੀਂ ਦੇਖਦੇ ਹਾਂ ਕਿ ਕੋਈ ਬੱਚਾ ਆਪਣੀ ਮਦਰ ਤੇ ਗਿਆ ਜਾਂ ਫਾਦਰ ਤੇ ਗਿਆ, ਆਪਾਂ ਦੇਖ ਲੈਂਦੇ ਹਾਂ ਕਿ ਉਹਨਾਂ ਦੀ ਫੇਸ ਸ਼ਕਲ ਮਿਲਦੀ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ, ਜਾਂ ਉਹਦੀ ਹਾਈਟ ਜਿਹੜੀ ਕਿਵੇਂ ਕਿਹਦੇ ਤੇ ਗਈ ਆ ਫੈਮਿਲੀ ਦੇ ਵਿੱਚ, ਜਾਂ ਕਈ ਵਾਰ ਡਿਫਰੈਂਟ ਵੀ ਹੋ ਜਾਂਦੀ ਹੈ, ਕਿਸੇ ਦਾ ਆਈ ਕਲਰ ਕਿਸੇ ਬੱਚੇ ਦਾ, ਉਹਦੀ ਫੈਮਿਲੀ ਦੇ ਵਿੱਚ ਕਿਸੇ ਦਾ ਨਿਊ ਆਈ ਕਲਰ ਹੁੰਦਾ ਨਾ। ਸੋ ਸਾਰੇ ਚੇਂਜਸ ਜਦੋਂ DNA ਦੇ ਵਿੱਚ ਜਿਹੜੇ ਜੀਨਸ ਹੁੰਦੇ ਆ ਉਹਨਾਂ ਦੇ ਵਿੱਚ ਚੇਂਜਸ ਹੁੰਦੇ ਆ, ਤੇ ਜਦੋਂ ਜਿਹੜੀ ਐਟਮਸ ਦੀ ਮੈਂ ਗੱਲ ਕੀਤੀ ਆ, ਕਾਰਬਨ, ਹਾਈਡਰੋਜਨ, ਆਕਸੀਜਨ ਵਗੈਰਾ, ਇਹ ਸਾਰੇ ਐਟਮ ਜਿਹੜੇ ਆ ਮਿਲ ਕੇ ਜਿਹੜੇ ਮੋਲੀਕਿਊਲਸ ਬਣਾਉਂਦੇ ਆ। ਔਰ ਜਦੋਂ ਅਸੀਂ ਹਿਊਮਨ ਬਾਡੀ ਦੀ ਗੱਲ ਕਰਦੇ, ਸਾਨੂੰ ਪਤਾ ਕਿ ਸਾਡੀ ਬਾਡੀ, ਅਸੀਂ ਕਹਿੰਦੇ ਕਿ ਮਲਟੀ ਸੈਲੂਲਰ ਬਾਡੀ ਆ, ਮਤਲਬ ਸਾਡੀ ਬਾਡੀ ਵਿੱਚ ਬਹੁਤ ਸਾਰੇ ਸੈਲਸ ਜਿਹੜੇ ਆ ਪ੍ਰੈਜੈਂਟ ਹੈਗੇ ਆ ਹਨਾ। ਉਹਨਾਂ ਹਰ ਇੱਕ ਸੈੱਲ ਦੇ ਅੰਦਰ ਜਿਹੜਾ ਇੱਕ ਨਿਊਕਲੀਅਸ ਹੁੰਦਾ ਆ, ਸਿਰਫ ਰੈਡ ਬਲੱਡ ਸੈਲਸ ਨੂੰ ਛੱਡ ਕੇ, ਉਹਨਾਂ ਦੇ ਵਿੱਚ ਕੋਈ ਨਿਊਕਲੀਅਸ ਨਹੀਂ ਹੁੰਦਾ, ਬਾਕੀ ਸਾਰੇ ਬਾਡੀ ਸੈਲਸ ਦੇ ਵਿੱਚ ਜਿਹੜਾ ਨਿਊਕਲੀਅਸ ਹੁੰਦਾ ਆ। ਤੇ ਉਸ ਨਿਊਕਲੀਅਸ ਦੇ ਅੰਦਰ ਇੱਕ ਕ੍ਰੋਮੋਸੋਮ ਨਾਮ ਦੀ ਚੀਜ਼ ਹੁੰਦੀ ਆ, ਜਿਹੜੀ DNA ਸਟ੍ਰੈਂਡਸ ਤੋਂ ਬਣੀ ਹੁੰਦੀ ਆ।
0: ਓਕੇ,
1: ਜਿਹੜੀ DNA ਦੀ ਅਸੀਂ ਗੱਲ ਕਰਦੇ ਹਾਂ, ਜਿਹੜਾ ਸਾਨੂੰ ਇੱਕ ਪਰਟੀਕੁਲਰ ਹਿਊਮਨ ਬਣਾਉਂਦਾ ਨਾ, DNA ਮੇਕਸ ਯੂ ਹਨਾ, ਜੋ ਤੁਸੀਂ ਹੈਗੇ ਆ, ਤੁਹਾਡੀ ਖਾਸ ਕਰੈਕਟਰਿਸਟਿਕਸ ਹੈਗੀਆਂ। ਸੋ ਉਹ ਜਿਹੜਾ DNA ਹੁੰਦਾ, ਉਹ ਜੈਨੇਟਿਕ ਇਨਫੋਰਮੇਸ਼ਨ ਨੂੰ ਟ੍ਰਾਂਸਫਰ ਕਰਦਾ ਹੈ ਤੁਹਾਡੇ ਪੇਰੈਂਟਸ ਤੋਂ ਬੱਚਿਆਂ ਦੇ ਵਿੱਚ, ਜਿਹੜੀ ਇਨਫੋਰਮੇਸ਼ਨ ਆਉਂਦੀ ਹੈ, ਜਿਹੜੀ ਫੈਮਿਲੀ ਟ੍ਰੀ ਦੀ ਤੁਸੀਂ ਗੱਲ ਕੀਤੀ, ਸਾਨੂੰ ਪਤਾ ਕਿ ਇਹ ਸਾਡੀ ਫੈਮਿਲੀ ਹੈ, ਮੇਰੇ ਗ੍ਰੈਂਡ ਪੇਰੈਂਟਸ ਆ, ਮੇਰੇ ਪੇਰੈਂਟਸ ਆ, ਜਾਂ ਪਿਛਲੀਆਂ ਜਿਹੜੀਆਂ ਪੀੜ੍ਹੀਆਂ ਹੈਗੀਆਂ। ਸੋ ਹਰ ਪੀੜ੍ਹੀ ਦੇ ਵਿੱਚ ਜਿਹੜਾ DNA ਟ੍ਰਾਂਸਫਰ ਹੋਈ ਜਾ ਰਿਹਾ ਇੱਕ ਪਰਸਨ ਤੋਂ ਦੂਜੇ ਪਰਸਨ ਦੇ ਵਿੱਚ, ਤੇ ਇਹ DNA ਜਿਹੜਾ ਮੋਸਟਲੀ ਸੇਮ ਰਹਿੰਦਾ, ਸਿਰਫ 0.1% ਜਿਹੜਾ DNA ਡਿਫਰ ਕਰਦਾ ਹਰ ਇੰਡੀਵਿਜੁਅਲ ਦੇ ਵਿੱਚ, ਮੋਸਟਲੀ ਜਿਹੜਾ ਸੇਮ ਹੁੰਦਾ, ਕਿਉਂਕਿ ਇਹਨਾਂ ਦੀ ਬੇਸਿਕ ਸਟਰਕਚਰ ਫਿਰ ਇਹਨਾਂ ਦੀ ਸੇਮ ਰਹਿੰਦੀ ਹੈ, ਸ਼ੂਗਰ ਦੇ ਬਣੇ ਹੁੰਦੇ ਆ ਜਿਵੇਂ ਮੈਂ ਕਿਹਾ। ਇਸ ਤੋਂ ਇਲਾਵਾ ਇਹਦੇ ਵਿੱਚ ਕੁਛ ਬੇਸਿਸ ਹੁੰਦੇ ਆ, 4 ਤਰ੍ਹਾਂ ਦੇ ਬੇਸਿਸ ਹੁੰਦੇ ਆ DNA ਦੇ ਵਿੱਚ ਜਿਹੜੇ ਬਣਾਉਂਦੇ ਹੈਗੇ ਆ, ਇੱਕ ਪਰਟੀਕੁਲਰ ਜੀਨ ਜਾਂ DNA ਜਿਹੜੀ ਇੱਕ ਉਹਦੀ ਸੀਕੁਐਂਸ ਬਣਾਉਂਦੇ ਆ, ਜਿਹੜੀ ਇੱਕ ਪਰਸਨ ਨੂੰ ਜਿਹੜਾ ਡਿਫਰੈਂਸ਼ੀਏਟ ਕਰਦੀ ਹੈ ਦੂਜੇ ਪਰਸਨ ਦੇ ਵਿੱਚ। ਸੋ ਅਗਰ ਸੈਲਸ, ਜਿਹੜੀ ਹਿਊਮਨ ਬਾਡੀ ਜਿਹੜੀ ਹੈਗੀ, ਉਹਦੇ 'ਚ ਇੰਨੇ ਸਾਰੇ ਸੈਲਸ ਆ, ਤਾਂ ਉਹਨਾਂ ਦੇ ਵਿੱਚ DNA ਹੋਣਾ ਜ਼ਰੂਰੀ ਹੈ। ਇਸੇ ਲਈ ਸਾਨੂੰ ਇੱਕ ਖਾਸੀਅਤ ਸਾਡੀ ਮਿਲਦੀ ਹੈ, ਸਾਡੀ ਹਾਈਟ, ਸਾਡੀ ਸ਼ਕਲ, ਸਾਡਾ ਹੇਅਰ ਕਲਰ, ਆਈ ਕਲਰ, ਉਹ ਸਾਰੀਆਂ ਚੀਜ਼ਾਂ ਜਿਹੜੀਆਂ DNA ਹੀ ਜਿਹੜਾ ਕਰਦਾ, ਨਿਰਧਾਰਿਤ ਕਰਦਾ ਕਿ ਕਿਹੜੀ ਚੀਜ਼ ਹੋਣੀ ਚਾਹੀਦੀ ਆ। ਔਰ DNA ਜਿਹੜਾ, ਕਿਉਂਕਿ ਸੈੱਲ ਦੇ ਅੰਦਰ ਹੁੰਦਾ, ਇਹ ਬਾਹਰ ਨਹੀਂ ਨਿਕਲ ਸਕਦਾ, ਇਸ ਲਈ ਇਹ RNA ਜਿਹੜੀ ਇੱਕ ਹੋਰ ਚੀਜ਼ ਹੁੰਦੀ ਆ, ਉਹ ਜਿਹੜੀਆਂ ਕਾਪੀਜ਼ ਹੁੰਦੀਆਂ, ਇੱਕ ਤਰ੍ਹਾਂ DNA ਦੀ ਕਾਪੀ ਹੁੰਦੀ ਆ RNA, ਜਿਹੜੀ ਕਾਪੀ ਹੋ ਕੇ, ਜਿਹੜੀ, ਕਿਉਂਕਿ ਜਿਹੜਾ DNA ਤੁਹਾਡੇ ਇੱਕ ਸੈੱਲ ਦੇ ਵਿੱਚ ਪ੍ਰੈਜੈਂਟ ਆ, ਉਹੀ DNA ਤੁਹਾਡੇ ਬਾਕੀ ਜਿਹੜੇ ਬਿਲੀਅਨ ਸੈੱਲਸ ਤੁਹਾਡੀ ਬਾਡੀ ਦੇ ਵਿੱਚ ਪ੍ਰੈਜੈਂਟ ਆ, ਉਹਨਾਂ ਦੇ ਵਿੱਚ ਵੀ ਸੇਮ DNA ਪ੍ਰੈਜੈਂਟ ਹੈਗਾ। ਉਹ ਇਸ ਲਈ, ਕਿਉਂਕਿ DNA ਆਪਣੇ ਆਪ ਨੂੰ ਕਾਪੀ ਕਰਦਾ ਰਹਿੰਦਾ, ਔਰ ਹਰ ਸੈੱਲ ਦੇ ਜਿੱਦਾਂ ਜਿੱਦਾਂ ਨੰਬਰ ਆਫ ਸੈੱਲਸ ਵੱਧਦੇ ਜਾਂਦੇ ਆ, ਤਾਂ ਉਹ DNA ਕਾਪੀ ਹੋ ਕੇ ਜਿਹੜਾ ਆ ਸੇਮ ਜਿਹੜਾ ਇੱਕ ਇੱਕ ਪਰਟੀਕੁਲਰ ਹਿਊਮਨ ਬੀਂਗ ਜਿਹੜਾ ਬਣਾ ਦਿੰਦਾ ਆ। ਔਰ ਇਹਦੇ ਤੋਂ ਹੀ ਫਿਰ ਜਿਹੜੇ ਸਾਡੇ ਪ੍ਰੋਟੀਨਸ ਬਾਡੀ ਦੇ ਵਿੱਚ, ਜਿਹੜੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਪ੍ਰੋਟੀਨਸ ਹੁੰਦੇ ਆ, ਉਹਦੀ ਫਾਰਮੇਸ਼ਨ ਹੁੰਦੀ ਆ। ਸੋ ਈਜ਼ੀਲੀ ਅਗਰ ਮੈਂ ਗੱਲ ਈਜ਼ੀਲੀ ਸਮਝਦੀ ਹਾਂ, ਤਾਂ DNA ਜਿਹੜਾ ਇੱਕ ਤਰ੍ਹਾਂ ਦੀ ਤੁਹਾਡੀ ਕੁੱਕ ਬੁੱਕ, ਜਿਹੜੀ ਰੈਸਪੀ ਬੁੱਕ ਜਿਹੜੀ ਤੁਸੀਂ ਕਹਿ ਸਕਦੇ ਆ, ਉਹ ਹੁੰਦੀ ਆ। ਉਹਦੇ ਵਿੱਚ RNA ਜਿਹੜੀ ਤੁਹਾਡੀ ਇੱਕ ਪਰਟੀਕੁਲਰ ਰੈਸਪੀ ਹੋ ਗਈ, ਮੰਨ ਲਓ ਤੁਸੀਂ ਅੱਜ ਕੋਈ ਪਰਟੀਕੁਲਰ ਡਿਸ਼ ਬਣਾਉਣਾ ਚਾਹੁੰਦੇ ਆ, ਕੋਈ ਗ੍ਰਿਲਡ ਚਿਕਨ ਬਣਾਉਣਾ ਚਾਹੁੰਦੇ ਆ, ਜਾਂ ਕੋਈ ਵੀ ਚਿਕਨ, ਕੋਈ ਵੀ ਡਿਸ਼ ਬਣਾਉਣੀ ਚਾਹੁੰਦੇ ਆ, ਤਾਂ ਤੁਸੀਂ ਉਸ ਰੈਸਪੀ ਬੁੱਕ ਦੇ ਵਿੱਚੋਂ ਇੱਕ ਰੈਸਪੀ ਕੱਢਦੇ ਆ, ਔਰ ਇੱਕ ਫਾਈਨਲ ਪ੍ਰੋਡਕਟ ਤੁਹਾਡਾ ਤਿਆਰ ਹੁੰਦਾ ਆ। ਸੋ DNA ਜਿਹੜੀ ਸਾਡੀ ਇੱਕ ਰੈਸਪੀ ਬੁੱਕ ਹੋ ਗਈ, ਔਰ ਉਹਦੇ ਵਿੱਚੋਂ ਜਦੋਂ ਰੈਸਪੀ ਅਸੀਂ ਜਿਹੜੀ ਲਈ, ਉਹਨੂੰ ਅਸੀਂ RNA ਕਹਿੰਦੇ ਆ, ਔਰ ਜਿਹੜਾ ਸਾਡਾ ਫਾਈਨਲ ਪ੍ਰੋਡਕਟ ਬਣਿਆ, ਉਹ ਸਾਡੇ ਪ੍ਰੋਟੀਨਸ ਹੁੰਦੇ ਆ, ਜਿਹੜੇ ਸਾਡੀ ਬਾਡੀ ਦੀ ਜਿਹੜੀ ਆ ਸਾਰੀ ਐਕਟੀਵਿਟੀਜ਼ ਨੂੰ ਕੰਟਰੋਲ ਕਰਦੇ ਆ, ਹਨਾ। ਤੇ ਇਹ ਜਿਹੜੀ ਆ ਜੀਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਜੀਨਸ ਦੇ ਬਾਰੇ ਤਾਂ ਆਪਾਂ ਸਾਰੇ ਸੁਣਦੇ ਹਾਂ ਕਿ ਜਿਹੜਾ ਇੱਕ ਪਰਸਨ ਦੇ ਜੀਨ ਜਿਹੜੇ ਆਪਣੇ ਪੇਰੈਂਟਸ ਦੇ ਉੱਤੇ ਜਾਂਦੇ ਆ, ਹਨਾ, ਮਦਰ ਜਾਂ ਫਾਦਰ ਦੇ ਹਾਂ ਹਾਂ ਜਿਹੜੇ ਜੀਨਸ ਜਿਹੜੇ ਉਹਨਾਂ ਦੇ ਚਲੇ ਜਾਂਦੇ ਆ। ਕਈ ਵਾਰ ਮਦਰ ਦੇ ਜੀਨ ਡੋਮੀਨੈਂਟ ਹੋ ਜਾਂਦੇ ਤਾਂ ਮਦਰ ਵਰਗੀਆਂ ਫੀਚਰਸ ਹੋ ਜਾਂਦੀਆਂ, ਕਈ ਵਾਰ ਫਾਦਰ ਦੇ ਜੀਨ ਡੋਮੀਨੈਂਟ ਹੋ ਜਾਂਦੇ ਤਾਂ ਉਹਨਾਂ ਵਰਗੀਆਂ ਫੀਚਰਸ ਹੋ ਜਾਂਦੀਆਂ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਮਿਲ ਕੇ ਜਿਹੜੀਆਂ ਹਿਊਮਨ ਬਾਡੀ ਦੇ ਫੰਕਸ਼ਨ ਕਰਨ ਦੇ ਲਈ ਜ਼ਰੂਰੀ ਹੁੰਦੀਆਂ, ਜਿਹਨਾਂ ਦੇ ਵਿੱਚ ਕਾਰਬਨ ਹਾਈਡਰੋਜਨ ਦਾ ਵੀ ਉਨਾ ਹੀ ਰੋਲ ਆ ਔਰ ਉਹਦਾ ਦੀ ਵੀ ਉਨੀ ਹੀ ਇੰਪੋਰਟੈਂਸ ਆ ਜਿੰਨੀ ਡੀਐਨਏ ਆਰਐਨਏ ਵਗੈਰਾ ਦੀ ਹੈਗੀ ਆ। ਔਰ ਅਗਰ ਕਾਰਬਨ ਜਿਹੜਾ ਨਹੀਂ ਹੋਏਗਾ ਜਾਂ ਬਾਕੀ ਐਲੀਮੈਂਟਸ ਨਹੀਂ ਹੋਣਗੇ ਤਾਂ ਡੀਐਨਏ ਵੀ ਨਹੀਂ ਹੋਏਗਾ, ਸੈਲਸ ਨਹੀਂ ਹੋਣਗੇ ਤਾਂ ਹਿਊਮਨ ਬਾਡੀ ਵੀ ਨਹੀਂ ਜਿਹੜੀ ਐਗਜ਼ਿਸਟ ਕਰ ਪਾਊਗੀ, ਲਾਈਫ ਨਹੀਂ ਹੋਊਗੀ।
0: ਹਾਂਜੀ ਰਾਈਟ। ਸੋ ਬੇਸਿਕਲੀ ਜਿਹੜੀ ਹਿਊਮਨ ਬਾਡੀ ਹੈ ਉਹਦਾ ਇੱਕ ਕਿਸਮ ਦਾ ਜਿਵੇਂ ਆਪਾਂ ਕਹਿੰਦੇ ਹੁੰਦੇ ਹਾਂ ਕਿ ਐਕਸਰੇ ਹੈ ਜਾਂ ਇੱਕ ਕਿਸਮ ਦਾ ਬਲੂ ਪ੍ਰਿੰਟ ਹੈ ਇਹ ਡੀਐਨਏ ਆਰਐਨਏ, ਹੈ ਨਾ, ਇਸ ਕਿਸਮ ਦੇ ਨਿਊਕਲਿਕ ਐਸਿਡ ਨੇ। ਮੈਂ ਬ੍ਰੇਕ 'ਤੇ ਜਾਣਾ ਚਾਹੁੰਦਾ ਪਰ ਇੱਕ ਗੱਲ ਤੁਸੀਂ ਵਿੱਚ ਜੇ ਵਰਤੀ ਸੀਗੀ, ਗੱਲ ਕਹੀ ਸੀਗੀ, ਇੱਦਾਂ ਹੀ ਸਵਾਲ ਨਿਕਲਿਆ ਕਿ ਤੁਸੀਂ ਕਿਹਾ ਕਿ ਜਿਹੜੇ ਰੈੱਡ ਬਲੱਡ ਸੈਲਸ ਨੇ ਉਹ ਉਹਨਾਂ ਦੇ ਵਿੱਚ ਇਸ ਕਿਸਮ ਦੇ ਨਿਊਕਲਿਕ ਐਸਿਡ ਨਹੀਂ ਹੁੰਦੇ ਹੈਗੇ, ਉਹ ਡੀਐਨਏ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ, ਇਜ਼ ਦੈਟ ਰਾਈਟ?
1: ਹਾਂਜੀ, ਕਿਉਂਕਿ ਉਹਦੇ ਵਿੱਚ ਨਿਊਕਲੀਅਸ ਨਹੀਂ ਹੁੰਦਾ ਤੇ ਉਹਦੇ ਵਿੱਚ ਇਹ ਵਾਲਾ ਡੀਐਨਏ ਨਹੀਂ ਹੁੰਦਾ ਜਿਹੜਾ ਬੇਸਿਕਲੀ ਜਿਹੜਾ, ਕਿਉਂਕਿ ਜਦੋਂ ਅਸੀਂ ਡੀਐਨਏ ਦੀ ਵੀ ਗੱਲ ਕਰਦੇ ਹਾਂ ਤਾਂ ਡੀਐਨਏ ਦਾ ਸਿਰਫ 3%। ਅੱਛਾ, ਅਗਰ ਤੁਸੀਂ ਡੀਐਨਏ ਦੀ ਜਿਹੜੀ ਆ ਲੈਂਥ ਲਓ ਤਾਂ ਇੱਕ ਹਿਊਮਨ ਦੇ ਇੱਕ ਸੈੱਲ ਦੇ ਵਿੱਚ 2 ਮੀਟਰ ਦਾ ਡੀਐਨਏ ਜਿਹੜਾ ਹੁੰਦਾ ਆ, ਜਿਹੜਾ ਉਹਦੀ ਲੈਂਥ 2 ਮੀਟਰ ਦੀ ਹੁੰਦੀ ਆ। ਹਾਲਾਂਕਿ ਉਹ ਬਹੁਤ ਜ਼ਿਆਦਾ ਛੋਟੇ ਜਿਹੜੇ ਆ ਸਾਈਜ਼ ਦੇ ਵਿੱਚ, ਮਤਲਬ ਬਹੁਤ ਇਕੱਠੀ ਹੋ ਕੇ ਇੱਕ ਤਰ੍ਹਾਂ ਤੁਸੀਂ ਕਹਿ ਸਕਦੇ ਆ ਕਿ ਤੁਸੀਂ ਇੱਕ ਜਿਹੜਾ ਲੋਕਰ ਦੇ ਵਿੱਚ ਕੋਈ ਚੀਜ਼ ਰੱਖੀ ਹੈ ਤਾਂ ਬਹੁਤ ਛੋਟੇ ਅਮਾਊਂਟ ਦੇ ਵਿੱਚ ਕੋਇਲ ਹੋ ਕੇ ਜਿਹੜੀ ਉਹ ਪ੍ਰੈਜੈਂਟ ਹੁੰਦੀ ਹੈ ਨਾ, ਗੁੱਛਾ ਮੁੱਛਾ ਉਹਦਾ ਬਣ ਕੇ ਡੀਐਨਏ ਪ੍ਰੈਜੈਂਟ ਹੁੰਦਾ ਹੈ ਬਾਡੀ ਦੇ ਵਿੱਚ। ਸੋ ਉਹ ਜਿਹੜੇ ਸੈਲਸ ਦੇ ਵਿੱਚ ਡੀਐਨਏ ਪ੍ਰੈਜੈਂਟ ਹੁੰਦਾ, ਉਹ ਸੈਲਸ ਦੇ ਅੰਦਰ ਇੱਕ ਨਿਊਕਲੀਅਸ ਨਾਮ ਦੀ ਚੀਜ਼ ਹੁੰਦੀ ਆ, ਉਹਦੇ ਅੰਦਰ ਪ੍ਰੈਜੈਂਟ ਹੁੰਦਾ ਹੈ। ਪਰ ਜਿਹੜੇ ਰੈੱਡ ਬਲੱਡ ਸੈਲਸ ਹੁੰਦੇ ਆ ਉਹਨਾਂ ਦੇ ਵਿੱਚ ਉਹ ਨਿਊਕਲੀਅਸ ਨਹੀਂ ਹੁੰਦਾ, ਤੇ ਇਹਦਾ ਮਤਲਬ ਉਹਨਾਂ ਦੇ ਵਿੱਚ ਉਹ ਵਾਲਾ ਡੀਐਨਏ ਵੀ ਨਹੀਂ ਹੁੰਦਾ ਜਿਹੜਾ ਬਾਕੀ ਸੈਲਸ ਦੇ ਵਿੱਚ ਪਾਇਆ ਜਾਂਦਾ।
0: ਰਾਈਟ, ਨਹੀਂ ਮੇਰਾ ਇਸ ਕਰਕੇ ਸੀਗਾ ਇਹ ਸਵਾਲ, ਫਿਰ ਮੈਂ ਇਹ ਪੁੱਛ ਰਿਹਾ ਸੀਗਾ ਕਿ ਫਿਰ ਆਪਾਂ ਇਹ ਕਿਉਂ ਕਹਿ ਦਿੰਦੇ ਹਾਂ ਕਿ ਇਹ ਸਾਡੀ ਬਲੱਡ ਲਾਈਨ ਹੈ, ਇਹ ਸਾਡਾ ਹੀ ਲਹੂ ਹੈ ਨਾ ਆਪਾਂ, ਕਿਉਂਕਿ ਡੀਐਨਏ ਦਾ ਮੈਚ ਨਹੀਂ ਕਰਿਆ, ਜਾਂ ਫਿਰ ਲਹੂ ਸਿਰਫ ਰੈੱਡ ਬਲੱਡ ਸੈੱਲ ਨਹੀਂ ਹੈਗੇ, ਦੇ ਆਰ ਅਦਰ ਕੰਪੋਜੀਸ਼ਨ, ਇੱਦਾਂ ਕਹਿ ਸਕਦੇ?
1: ਹਾਂਜੀ, ਸਾਡੀ ਬਾਡੀ ਦੇ ਵਿੱਚ ਸਿਰਫ ਰੈੱਡ ਬਲੱਡ ਸੈਲਸ ਵੀ ਹੁੰਦੇ, ਸਾਡੀ ਬਾਡੀ ਸੈਲ ਵਿੱਚ ਵਾਈਟ ਬਲੱਡ ਸੈਲਸ ਹੁੰਦੇ, ਪਲੇਟਲੈਟਸ ਹੁੰਦੇ ਆ, ਉਹ ਸਾਰਿਆਂ ਦਾ ਅਲੱਗ ਅਲੱਗ ਫੰਕਸ਼ਨ, ਜਿਵੇਂ ਵਾਈਟ ਬਲੱਡ ਸੈਲਸ ਸਾਨੂੰ ਜਿਹੜੇ ਆ ਬਿਮਾਰੀਆਂ ਤੋਂ ਬਚਾਉਂਦੇ ਆ, ਪ੍ਰੋਟੈਕਸ਼ਨ ਜਿਹੜੀ ਉਹ ਕਰਦੇ ਆ, ਹਨਾ। ਰੈੱਡ ਬਲੱਡ ਸੈਲਸ ਜਿਹੜਾ ਉਹਨਾਂ ਦਾ ਡੀਐਨਏ ਉਹਨਾਂ ਨੂੰ ਚਾਹੀਦਾ ਨੀ, ਜਿਵੇਂ ਮੈਂ ਕਿਹਾ ਹੈ ਕਿ ਉਹਨਾਂ ਦੇ ਵਿੱਚ ਜਿਹੜਾ ਨਿਊਕਲੀਅਸ ਹੀ ਨਹੀਂ ਹੁੰਦਾ ਨਾ, ਪਰ ਇਹ ਜਿਹੜੇ ਰੈੱਡ ਬਲੱਡ ਸੈਲਸ ਇਸ ਲਈ ਜਿਹੜੇ ਆ ਜ਼ਰੂਰੀ ਹੁੰਦੇ ਆ ਕਿਉਂਕਿ ਇਹ ਸਾਡੀ ਜਿਹੜੇ ਲੰਗਸ ਤੋਂ ਸਾਡੀ ਰੈਸਟ ਆਫ ਦ ਬਾਡੀ ਦੇ ਵਿੱਚ ਜਿਹੜੇ ਆ ਆਕਸੀਜਨ ਨੂੰ ਲੈ ਕੇ ਜਾਂਦੇ ਆ, ਹਨਾ, ਤੇ ਇਹਨਾਂ ਦੀ ਸਟੋਰੇਜ ਸਪੇਸ ਜਿਹੜੀ ਆ ਬਹੁਤ ਜ਼ਿਆਦਾ ਹੁੰਦੀ ਆ, ਤੇ ਵਾਇਰਸ ਰੈਜ਼ਿਸਟੈਂਸ, ਤੋਂ ਇਹਨਾਂ ਦਾ ਆਪਣਾ ਅਲੱਗ ਫੰਕਸ਼ਨ ਹੁੰਦਾ ਹੈ, ਈਵਨ ਦੋ, ਕਿਉਂਕਿ ਜਿਵੇਂ ਮੈਂ ਕਿਹਾ ਡੀਐਨਏ ਦਾ ਮਤਲਬ ਇਹ ਆ ਕਿ ਤੁਹਾਡੀ ਜੈਨੇਟਿਕ ਇਨਫੋਰਮੇਸ਼ਨ ਟ੍ਰਾਂਸਫਰ ਹੋਣੀ ਆ ਇੱਕ ਜਿਹੜੀ ਆ ਪੀੜ੍ਹੀ ਤੋਂ ਦੂਜੀ ਪੀੜ੍ਹੀ ਦੇ ਵਿੱਚ, ਹਨਾ, ਜੋ ਤੁਹਾਡੇ ਜੀਨਸ ਹੈਗੇ ਆ ਤੁਹਾਡੇ ਬੱਚਿਆਂ ਦੇ ਵਿੱਚ ਅੱਗੇ ਜਾਣੇ ਆ, ਜਾਂ ਤੁਹਾਡੇ ਪੇਰੈਂਟਸ ਦੇ ਜੀਨ ਤੁਹਾਡੇ ਚ ਜਾਏ ਗਏ ਹੈਗੇ ਆ, ਇੱਕ ਡਿਫਰੈਂਟ ਚੀਜ਼ ਹੈਗੀ ਆ ਕਿ ਜੈਨੇਟਿਕਲੀ ਜਿਵੇਂ ਟ੍ਰਾਂਸਫਰ ਹੋ ਰਿਹਾ ਉਹਦੇ ਲਈ ਡੀਐਨਏ ਜ਼ਰੂਰੀ ਆ, ਬਟ ਤੁਹਾਡੀ ਬਾਡੀ ਦੇ ਡਿਫਰੈਂਟ ਫੰਕਸ਼ਨਸ ਦੇ ਲਈ ਅੱਗੇ ਜਿਹੜੇ ਹੋਰ ਜਿਹੜੇ ਸੈਲਸ ਜਿਹੜੇ ਜ਼ਰੂਰੀ ਹੈਗੇ, ਜਿਨ੍ਹਾਂ ਦੇ ਵਿੱਚ ਰੈੱਡ ਬਲੱਡ ਸੈਲਸ ਵੀ ਜ਼ਰੂਰੀ ਹੈਗੇ ਆ, ਉਹ ਤੁਹਾਡੀ ਜੈਨੇਟਿਕ ਇਨਫੋਰਮੇਸ਼ਨ ਟ੍ਰਾਂਸਫਰ ਨਹੀਂ ਕਰਦੇ, ਮਤਲਬ ਤੁਹਾਡੀ ਫੈਮਿਲੀ ਟ੍ਰੀ ਦੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ, ਬਟ ਉਹ ਤੁਹਾਡੀ ਬਾਡੀ ਨੂੰ ਜ਼ਿੰਦਾ ਰੱਖਣ ਦੇ ਲਈ ਜ਼ਰੂਰੀ ਹੁੰਦੇ ਆ।
0: ਰਾਈਟ। ਵੈਸੇ ਡੀਐਨਏ ਨੂੰ ਥੋੜ੍ਹਾ ਜਿਹਾ ਹੋਰ ਸਪਸ਼ਟ ਕਰਕੇ, ਹੋਰ ਥੋੜ੍ਹਾ ਜਿਹਾ ਸਾਦੀ ਭਾਸ਼ਾ ਦੇ ਵਿੱਚ ਤੁਹਾਨੂੰ ਦੱਸਾਂਗੇ, ਮੋਟੇ ਮੋਟੇ ਤੌਰ 'ਤੇ ਡੀਐਨਏ ਆਰਐਨਏ ਮੈਂ ਕਿਤੇ ਪੜ੍ਹਿਆ ਸੀਗਾ ਸੰਦੀਪ ਜੀ, ਬ੍ਰੇਕ 'ਤੇ ਜਾਣ ਤੋਂ ਪਹਿਲਾਂ ਇੱਕ ਗੱਲ ਮੈਂ ਸਾਂਝੀ ਕਰਦਾ ਕਿ ਕਹਿੰਦੇ ਕਿ ਡੀਐਨਏ ਤੁਸੀਂ ਇਹ ਸਮਝ ਕੇ ਚੱਲੋ ਕਿ ਬੇਸਿਕਲੀ ਇੱਕ ਜਿਵੇਂ ਇੱਕ ਕੰਟਰੀ ਦੇ ਲਈ ਇੱਕ ਕੋਨਸਟੀਟਿਊਸ਼ਨ ਹੁੰਦਾ, ਅਤੇ ਆਰਐਨਏ ਜਿਹੜਾ ਹੈਗਾ ਉਹ ਇੱਕ ਉਸ ਕੰਟਰੀ ਦੇ ਲਈ ਪ੍ਰੈਜ਼ੀਡੈਂਟ ਅਤੇ ਜਾਂ ਪ੍ਰਾਈਮ ਮਿਨਿਸਟਰ ਵਰਗਾ ਕੰਮ ਕਰਦਾ ਕਿ ਉਹਨੇ ਉਹਨੂੰ ਇੰਪਲੀਮੈਂਟ ਕਰਨਾ, ਕਿਉਂਕਿ ਡੀਐਨਏ ਨੇ ਇਨਫੋਰਮੇਸ਼ਨ ਜਿਹੜੀ ਜੈਨੇਟਿਕ ਇਨਫੋਰਮੇਸ਼ਨ ਉਹਨੂੰ ਸਟੋਰ ਕਰਨਾ ਅਤੇ ਆਰਐਨਏ ਨੇ ਪ੍ਰੋਟੀਨਸ ਦਾ ਨਿਰਮਾਣ ਕਰਨਾ ਹੈਗਾ, ਸੋ ਬਣਾਉਣਾ ਹੈਗਾ। ਸੋ ਆਰਐਨਏ ਇੱਕ ਮਜ਼ਦੂਰ ਵਰਗਾ ਕਹਿ ਲਓ ਤੁਸੀਂ, ਇੱਕ ਕੰਮ ਕਰਨ ਵਾਲਾ ਹੋ ਗਿਆ ਅਤੇ ਜਿਹੜਾ ਉਸ ਗਾਈਡ ਉਸ ਇੰਸਟਰਕਸ਼ਨ ਬੁੱਕ ਦੇ ਵਿੱਚੋਂ ਇੰਸਟਰਕਸ਼ਨਸ ਪੜ੍ਹ ਪੜ੍ਹ ਕੇ ਕੰਮ ਕਰ ਰਿਹਾ ਹੈਗਾ। ਸੋ ਇਹਨੂੰ ਥੋੜ੍ਹਾ ਜਿਹਾ ਸੌਖਾ ਕਰਕੇ ਸਾਦਾ ਕਰਕੇ ਸਮਝ ਸਕਦੇ। ਬਾਕੀ ਜਿਹੜਾ ਸਵਾਲ ਮੈਂ ਸ਼ੁਰੂਆਤ 'ਚ ਤੁਹਾਡਾ ਪੁੱਛਿਆ ਸੀਗਾ ਉਹ ਹਲੇ ਵੀ ਬਰਕਰਾਰ ਹੈਗਾ, ਉਹਦਾ ਜਵਾਬ ਮੈਂ ਲੈ ਕੇ ਹਟਣਾ ਹੈ ਕਿ ਆਰ ਵੀ ਮੇਡ ਆਫ ਸਟਾਰ ਡਸਟ, ਅਤੇ ਉਹ ਤੁਸੀਂ ਕਿਹਾ ਸੀਗਾ ਕਿ ਐਂਡ 'ਚ ਪਹਿਲਾਂ ਇਹ ਸਾਰਾ ਸਮਝ ਲਓ ਫਿਰ ਤੁਹਾਨੂੰ ਐਂਡ ਦੇ ਵਿੱਚ ਸਮਝਣ 'ਚ ਆਸਾਨੀ ਹੋਏਗੀ। ਉਹ ਅਤੇ ਆਪਾਂ ਡੀਐਨਏ ਦੇ ਬਾਰੇ ਥੋੜ੍ਹੀ ਜਿਹੀ ਹੋਰ ਗੱਲ ਕਰਦੇ ਹੈਗੇ, ਅਤੇ ਨਾਲ ਹੀ ਇੱਕ ਥੋੜ੍ਹਾ ਜਿਹਾ ਫੈਕਟ ਹੈਗਾ ਜਿਹਦੀ ਗੱਲ ਵੀ ਆਪਾਂ ਅੱਗੇ ਚੱਲ ਕੇ ਅਗਲੇ ਸੈਗਮੈਂਟ ਦੇ ਵਿੱਚ ਕਰਾਂਗੇ। ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਹੁੰਦੇ ਹਾਂ ਜੀ ਹਾਜ਼ਰ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ

0: ਡੀਪ ਟਾਕ ਸ਼ੋ ਦੇ ਵਿੱਚ ਤੁਹਾਡਾ ਸਵਾਗਤ ਜੀ। ਔਰ ਗੱਲ ਅੱਜ ਬੋਡੀ ਫਾਰਮੇਸ਼ਨ, ਸਰੀਰ ਕਿਵੇਂ ਬਣਿਆ ਉਹਦੀ ਗੱਲ ਹੋ ਰਹੀ ਹੈਗੀ ਹੈ। ਔਰ ਡਾਕਟਰ ਸੰਦੀਪ ਜੀ ਸਾਡੇ ਨਾਲ ਇਸ ਵਕਤ ਇਸ ਸ਼ੋਅ ਦੇ ਵਿੱਚ ਮੌਜੂਦ ਨੇ। ਸੰਦੀਪ ਜੀ, ਡੀ ਐਨ ਏ ਆਰ ਐਨ ਏ ਦੀ ਬੇਸਿਕ ਇੱਕ ਜਿਹੜੀ ਦੋਵਾਂ ਦਾ ਜਿਹੜਾ ਮੁੱਖ ਅੰਤਰ ਹੈਗਾ ਉਹ ਆਪਾਂ ਗੱਲ ਕਰ ਲਈ ਹੈ, ਪਰ ਡੀ ਐਨ ਏ ਦੇ ਬਾਰੇ ਥੋੜ੍ਹੇ ਜਿਹੇ ਹੋਰ ਆਪਾਂ ਜੇ ਤੁਸੀਂ ਸਮਝਾ ਸਕੋ ਕਿ ਜਿੱਦਾਂ ਆਪਾਂ ਦੱਸਿਆ ਕਿ ਬੇਸਿਕਲੀ ਜਿਹੜੇ ਐਲੀਮੈਂਟਸ ਹੈਗੇ ਨੇ ਸਰੀਰ ਜਿਹਦਾ ਬਣਿਆ ਹੋਇਆ ਉਹ ਤਾਂ ਯੂਨੀਵਰਸ ਦੇ ਵਿੱਚ ਹੀ ਹੈਗੇ ਨੇ, ਬਟ ਡੀ ਐਨ ਏ ਕਾਹਦਾ ਬਣਿਆ ਹੋਇਆ ਹੈਗਾ ਹੈ? ਮਤਲਬ ਕਿਸ ਕਿਸਮ ਦੇ ਮੋਲੀਕਿਊਲਸ, ਕਿਸ ਕਿਸਮ ਦੇ ਪ੍ਰੋਟੀਨ ਬਣਾਉਣਾ ਤਾਂ ਆਰ ਐਨ ਏ ਦਾ ਕੰਮ ਹੋ ਗਿਆ, ਫਿਰ ਡੀ ਐਨ ਏ ਦੇ ਵਿੱਚ ਇਹ ਕਿਸ ਚੀਜ਼ ਦਾ ਬਣਿਆ? ਤੁਸੀਂ ਸ਼ੂਗਰ ਗੱਲ ਦੱਸੀ ਸੀਗੀ, ਬਟ ਉਹਨੂੰ ਮੈਂ ਥੋੜ੍ਹਾ ਜਿਹਾ ਹੋਰ ਸਮਝਣਾ ਚਾਹੁੰਦਾ ਹੈਗਾ, ਔਰ ਇਹਨਾਂ ਦੇ ਬਾਰੇ ਥੋੜ੍ਹੇ ਜਿਹੇ ਹੋਰ ਫੈਕਟਸ ਜਿਹੜੇ ਹੈ ਉਹ ਜੇ ਆਪਾਂ ਸ਼ੇਅਰ ਕਰ ਸਕੀਏ।
1: ਹਾਂਜੀ ਜੀ, ਜਿੱਦਾਂ ਤੁਸੀਂ ਪਹਿਲਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਸੀਂ ਉਹ ਗੱਲ ਕੀਤੀ ਸੀ ਕਿ ਪ੍ਰਾਈਮ ਜਿਹੜਾ ਇੱਕ ਪ੍ਰੈਜ਼ੀਡੈਂਟ ਹੁੰਦਾ ਜਾਂ ਕੰਸਟੀਟਿਊਸ਼ਨ ਹੁੰਦਾ ਨਾ, ਤੋ ਡੀ ਐਨ ਏ ਉਹ ਚੀਜ਼ ਆ ਜਿਹਨੇ ਬੇਸਿਕ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਆ, ਆਰ ਐਨ ਏ ਨੇ ਉਸ ਤੋਂ ਉਹ ਇਨਫੋਰਮੇਸ਼ਨ ਲੈਣੀ ਆ ਔਰ ਉਹਨੇ ਪ੍ਰੋਟੀਨ ਬਣਾਉਣਾ ਜਿਹੜਾ ਅੱਗੇ ਸਾਡੀ ਹਾਂਜੀ ਬੋਡੀ ਨੂੰ ਜਿਹੜਾ ਕੰਟਰੋਲ ਜਿਹੜੇ ਉਹਦੀ ਐਕਟੀਵਿਟੀਜ਼ ਹੈਗੀਆਂ ਉਹਨੂੰ ਕੰਟਰੋਲ ਕਰਨ ਲਈ ਹੈਲਪ ਕਰਦਾ। ਤੇ ਜਦੋਂ ਅਸੀਂ ਇਹਦੀ ਕੈਮੀਕਲ ਕੰਪੋਜੀਸ਼ਨ ਦੀ ਗੱਲ ਕਰਦੇ ਹਾਂ ਤਾਂ ਇਹ ਸ਼ੂਗਰ ਜਿਹੜਾ ਇੱਕ ਇਹਦੇ ਵਿੱਚ ਸ਼ੂਗਰ ਮੋਲੀਕਿਊਲ ਹੁੰਦਾ, ਇੱਕ ਡੀ ਐਨ ਏ ਜਿਹੜਾ ਡੀ ਐਨ ਏ ਦੇ ਅਗਰ ਅਸੀਂ ਮੋਲੀਕਿਊਲ ਦੀ ਗੱਲ ਕਰੀਏ ਤਾਂ ਉਹਦੇ ਚ ਇੱਕ ਸ਼ੂਗਰ ਮੋਲੀਕਿਊਲ ਹੋ ਗਿਆ ਔਰ ਉਸ ਤੋਂ ਇਲਾਵਾ ਚਾਰ ਤਰ੍ਹਾਂ ਦੇ ਬੇਸਿਸ ਜਿਹੜੇ ਪਾਏ ਜਾਂਦੇ ਆ ਜਿਹਨੂੰ ਅਸੀਂ ਐਡੀਨਿਨ, ਗੁਆਨਿਨ, ਸਾਈਟੋਸਿਨ, ਥਾਇਮਿਨ, ਸੋ ਏ ਟੀ ਸੀ ਜੀ, ਇਹਨਾਂ ਨੂੰ ਆਪਾਂ ਜਿਹੜੇ ਤਿੰਨ ਚਾਰ ਜਿਹੜੇ ਹਾਂਜੀ ਕਹਿ ਦਿੰਦੇ ਹਾਂ ਨਾ। ਸੋ ਇਹ ਸਾਨੂੰ ਪਤਾ ਕਿ ਜਿਹੜੇ ਬੇਸ ਪੇਅਰ ਜਿਹੜੇ ਹੈਗੇ ਡੀ ਐਨ ਏ ਦੇ ਵਿੱਚ, ਏ ਨੇ ਹਮੇਸ਼ਾ ਟੀ ਦੇ ਨਾਲ ਹੀ ਜਿਹੜਾ ਬਾਇੰਡ ਕਰਨਾ ਤੇ ਸੀ ਨੇ ਹਮੇਸ਼ਾ ਜੀ ਦੇ ਨਾਲ ਹੀ ਬਾਇੰਡ ਕਰਨਾ, ਸੀ ਕਦੇ ਵੀ ਇੱਕ ਟੀ ਦੇ ਨਾਲ ਬਾਇੰਡ ਨਹੀਂ ਕਰੇਗਾ। ਔਰ ਜਦੋਂ ਆਰ ਐਨ ਏ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਜਿਹੜਾ ਟੀ ਵਾਲਾ ਮਤਲਬ ਥਾਇਮਿਨ, ਉਹਦੀ ਜਗ੍ਹਾ ਇੱਕ ਜਿਹੜਾ ਯੂਰਾਸਿਲ ਕਰਕੇ ਜਿਹੜਾ ਬੇਸ ਹੁੰਦਾ, ਬੇਸ ਦਾ ਮਤਲਬ ਹੁੰਦਾ ਜਦੋਂ ਅਸੀਂ ਕੈਮਿਸਟਰੀ ਕਲਾਸ ਪੜ੍ਹਦੇ ਸੀ ਐਸਿਡ ਔਰ ਬੇਸ, ਜਿਹੜਾ ਮਤਲਬ ਤੇਜ਼ਾਬੀ ਚੀਜ਼ ਹੋਗੀ ਜਾਂ ਖਾਰੀ ਚੀਜ਼, ਸੋ ਖਾਰਾ ਮਤਲਬ ਇੱਕ ਖਾਰੀ ਤਰ੍ਹਾਂ ਦੀ ਚੀਜ਼ ਜਿਹੜੀ ਇਹਦੀ, ਮੈਂ ਜ਼ਿਆਦਾ ਉਹਦੇ ਚ ਨਹੀਂ ਜਾਊਂਗੀ ਡਿਟੇਲ ਚ ਕਿ ਕੈਮੀਕਲੀ ਕੀ ਹੁੰਦਾ ਕਿਉਂਕਿ ਉਹ ਥੋੜਾ ਕੰਫਿਊਜ਼ਿੰਗ ਹੋ ਜਾਂਦਾ ਫਿਰ। ਤੋ ਇਹ ਜਿਹੜੀ ਚਾਰ ਜਿਹੜੇ ਬੇਸਿਸ, ਬੇਸਿਸ ਤੇ ਸ਼ੂਗਰ ਨੂੰ ਮਿਲਾ ਕੇ ਜਿਹੜਾ ਸਾਡਾ ਡੀ ਐਨ ਏ ਬਣਦਾ ਆ, ਤੇ ਡੀ ਐਨ ਏ ਦੇ ਅੱਗੇ ਜਿਹੜੇ ਅਸੀਂ ਜੀਨਸ ਦੀ ਗੱਲ ਕਰਦੇ ਹਾਂ ਤੋ ਆਲਮੋਸਟ ਜਿਹੜਾ 3% ਇੱਕ ਡੀ ਐਨ ਏ, ਅੱਛਾ ਡੀ ਐਨ ਏ ਦੀ ਜਦੋਂ ਅਸੀਂ ਲੈਂਥ ਦੀ ਜਿਵੇਂ ਮੈਂ ਦੱਸਿਆ ਸੀ ਕਿ 2 meter ਜਿਹੜੀ ਇੱਕ ਡੀ ਐਨ ਏ ਦੀ, ਮਤਲਬ ਇੱਕ ਸੈੱਲ ਦੇ ਅੰਦਰ ਜਿਹੜਾ ਡੀ ਐਨ ਏ ਆ ਉਹਦੀ ਲੈਂਥ 2 meter ਦੇ, ਹਿਊਮਨ ਬੋਡੀ ਦੇ ਸੈੱਲ ਦੀ 2 meter ਦੀ ਲੈਂਥ ਹੁੰਦੀ ਆ, ਪਰ ਜੇ ਤੁਸੀਂ ਪੂਰੀ ਬੋਡੀ ਦੇ ਜਿੰਨੇ ਵੀ ਬਿਲੀਅਨ ਟ੍ਰਿਲੀਅਨ ਸੈੱਲਸ ਹੈਗੇ ਆ ਉਹਨਾਂ ਸਾਰੇ ਦੀ ਡੀ ਐਨ ਏ ਨੂੰ ਅਗਰ ਤੁਸੀਂ ਕੰਬਾਈਨ ਕਰ ਲਓ ਔਰ ਉਹਦੀ ਲੈਂਥ ਜਿਹੜੀ ਆ ਤੁਸੀਂ ਮੈਜ਼ਰ ਕਰਨਾ ਚਾਹੋ, ਤਾਂ ਤੁਹਾਡੀ ਜਿਹੜਾ ਸਾਡਾ ਸੋਲਰ ਸਿਸਟਮ ਆ ਉਹਦੇ ਡਾਇਆਮੀਟਰ ਨੂੰ ਤੁਸੀਂ 2 times ਘੁਮਾ ਦਿਓ, ਇੰਨੀ ਸਾਡੀ ਇੱਕ ਹਿਊਮਨ ਦੀ ਬੋਡੀ ਦੇ ਵਿੱਚ ਡੀ ਐਨ ਏ ਹੁੰਦਾ ਹੈ ਨਾ।
0: ਸੰਦੀਪ ਜੀ ਇਹ ਕਹਿ ਰਹੇ ਨੇ ਕਿ ਜਿਹੜਾ ਡੀ ਐਨ ਏ ਹੈ ਉਹ ਬੇਸਿਕਲੀ ਇੱਕ ਚੇਨ ਹੁੰਦਾ, ਅਸੀਂ ਆਪਾਂ ਹੈਲਿਕਸ ਜਦੋਂ ਬਣਾਉਂਦੇ ਹੁੰਦੇ ਸੀਗੇ ਸਾਇੰਸ ਦੀਆਂ ਕਿਤਾਬਾਂ 'ਚ ਛੋਟੇ ਹੁੰਦੇ ਤਾਂ ਉਹ ਦੇਖਦੇ ਹੁੰਦੇ ਸੀਗੇ ਕਿ ਆ ਜਿਹੜਾ ਏ ਟੀ ਜੀ ਸੀ ਇਹ 4 ਜਿਹੜੇ ਮੋਲੀਕਿਊਲਸ ਜਿਹੜੇ ਨੇ ਜੋੜ ਕੇ ਡੀ ਐਨ ਏ ਬਣਦਾ, ਉਹਨਾਂ ਨੂੰ ਟਵਿਸਟ ਕਰਕੇ ਆਪਾਂ ਉਹ ਜਿਹੜੀ ਚੇਂਜ ਹੀ ਦੇਖਦੇ ਹੈਗੇ। ਪਰ ਉਹ ਕਹਿੰਦੇ ਕਿ ਜਿਹੜੇ ਹਿਊਮਨ ਬੋਡੀ ਦੇ ਅੰਦਰ ਸੈੱਲ ਹੈਗੇ ਨੇ ਅਤੇ ਜੇ ਇੱਕ ਸੈੱਲ ਦਾ ਡੀ ਐਨ ਏ ਕੱਢ ਕੇ ਬਾਹਰ ਸਰੀਰ ਤੋਂ ਅਤੇ ਜ਼ਮੀਨ 'ਤੇ ਧਰ ਦਈਏ ਅਤੇ ਉਹਨੂੰ ਖਿੱਚ ਕੇ ਲੰਬਾ, ਖਿੱਚ ਕੇ ਵੀ ਨਹੀਂ ਉਹਨੂੰ ਇੱਦਾਂ ਹੀ ਲੰਬਾ ਕਰਕੇ ਰੱਖ ਦਈਏ ਉਹ ਸੈੱਲ ਨੂੰ, ਤਾਂ ਉਹ 2 meter ਲਗਭਗ 6 feet ਦਾ

0: ਇੱਕ ਇਨਸਾਨ ਦੇ ਕੱਦ ਜਿੱਡਾ ਹੋ ਗਿਆ, ਉਹ ਇੱਕ ਸੈੱਲ ਹੈ। ਪਰ ਸੰਦੀਪ ਜੀ ਤੁਸੀਂ ਇਹ ਗੱਲ ਕਹੀ ਹੈ ਕਿ ਜੇ ਸਾਰੇ DNA ਆਪਸ ਦੇ ਵਿੱਚ ਇੱਕੋ ਹੀ ਇਨਸਾਨ ਦੇ ਸਰੀਰ ਦੇ ਅੰਦਰ ਜਿੰਨੇ ਵੀ DNA ਹਰ ਇੱਕ ਸੈੱਲ ਦੇ ਅੰਦਰ ਮੌਜੂਦ ਨੇ, ਜੇ ਉਹਨਾਂ ਸਾਰਿਆਂ ਨੂੰ ਇੱਕ ਚੇਨ ਬਣਾ ਕੇ ਜਾਂ ਜਿਵੇਂ ਆਪਾਂ ਬੀਡਸ ਮਾਲਾ ਬਣਾਉਂਦੇ ਹੁੰਦੇ ਉਸ ਤਰੀਕੇ ਦੇ ਨਾਲ ਰੱਖ ਦਈਏ, ਤਾਂ ਐਡੀ ਲੰਬੀ ਚੇਨ ਹੋ ਜਾਏਗੀ ਇੱਕ ਸਰੀਰ ਦੇ ਅੰਦਰੋਂ ਕਿ ਉਹ ਸੂਰਜ ਦਾ ਗੇੜਾ ਕੱਢ ਕੇ ਵਾਪਸ ਆ ਜਾਣਗੇ, ਐਡੀ ਲੰਬੀ ਲੈਂਥ ਹੈ। ਦੈਟਸ ਇੰਟਰਸਟਿੰਗ, ਇਹ ਬਹੁਤ ਇੰਟਰਸਟਿੰਗ ਚੀਜ਼ ਹੈਗੀ ਹੈ ਕਿ ਆਪਣੇ ਅੰਦਰ ਐਡਾ ਵੱਡੀ ਵੀ ਕੋਈ ਚੀਜ਼ ਹੈਗੀ ਐਡੀ ਲੰਬੀ, ਪਰ ਕਿੰਨੀ ਬਾਰੀਕ ਕਿੰਨੀ ਮਹੀਨ ਹੋਏਗੀ ਉਹ, ਹਨਾ।
1: ਹਾਂਜੀ, ਔਰ ਇਹ ਹੈ ਕਿ ਜਦੋਂ ਤੁਸੀਂ ਮਤਲਬ ਇਹ ਤਾਂ ਲੈਂਥ ਦੀ ਆਪਾਂ ਉਹਦੇ ਗੱਲ, ਅਗਰ ਤੁਸੀਂ ਮੰਨੋ ਕਿ ਤਾਂ ਮਤਲਬ ਬੋਡੀ ਕਰ ਰਹੀ ਆ, ਅਗਰ ਇੱਕ ਹਿਊਮਨ ਬੀਂਗ ਮਤਲਬ ਮੈਂ ਬਹਿ ਕੇ ਅਗਰ ਇਹ DNA ਦੀ ਸੀਕੁਐਂਸ ਲਿਖਣ ਲੱਗ ਜਾਵਾਂ ਤਾਂ ਮੈਨੂੰ ਆਲਮੋਸਟ 50 ਸਾਲ ਲੱਗ ਜਾਣਗੇ ਇੱਕ ਹਿਊਮਨ ਬੀਂਗ ਦੀ DNA ਜਿਹੜੀ ਲਿਖਣ ਦੀ, ਅਗਰ ਮੈਂ 8 ਘੰਟੇ ਬੈਠੀ ਰੋਜ਼ ਜਿਹੜੀ ਆ ਉਹ DNA ਸੀਕੁਐਂਸ ਲਿਖੀ ਜਾਵਾਂ ਹਮੇਸ਼ਾ ਮਤਲਬ 365 ਦਿਨ, ਤਾਂ ਮੈਨੂੰ ਜਿਹੜਾ 50 ਸਾਲ ਲੱਗਣਗੇ ਇੱਕ ਪਰਸਨ ਦੀ ਹਿਊਮਨ ਬੀਂਗ ਨੂੰ, ਇੱਕ ਪਰਸਨ ਦੇ ਜਿਹੜੇ DNA ਨੂੰ ਕਰਨ ਦੇ ਲਈ, ਹੈ ਨਾ। ਸੋ ਇਹ ਇਸ ਲਈ ਜਿਹੜਾ ਅਸੀਂ ਮੰਨਦੇ ਕਿ ਸਾਡੀ ਨੇਚਰ ਬਹੁਤ ਜ਼ਿਆਦਾ ਜਿਹੜੀ ਪਾਵਰਫੁਲ ਔਰ ਸਟਰੋਂਗ ਆ ਕਿ ਜਿਹੜੀ ਇੰਨੀ ਵੱਡੀ ਮਤਲਬ ਜਦੋਂ ਮੈਂ ਕਿਹਾ ਹੀ ਹੈ ਕਿ ਅਗਰ ਮਤਲਬ ਮੇਰੀ ਸ਼ਕਲ ਅਗਰ ਆਪਣੀ ਜਾਂ ਕਿਸੇ ਦੀ ਸ਼ਕਲ ਆਪਣੇ ਫਾਦਰ ਨਾਲ ਜਾਂ ਮਦਰ ਨਾਲ ਮਿਲਦੀ ਆ, ਹਨਾ, ਉਹ ਸਾਰੀ ਜਿਹੜੀ ਚੀਜ਼ਾਂ ਇਹ ਜਿਹੜੀ DNA ਦੇ ਸਟ੍ਰੈਂਡ ਦੀ ਅਸੀਂ ਗੱਲ ਕੀਤੀ ਆ ਉਹਨਾਂ ਦੀ ਵਜ੍ਹਾ ਨਾਲ ਆਉਂਦੀ ਆ। ਔਰ ਇਹ DNA ਦਾ ਜਿਹੜਾ ਇੰਨੀ ਲੈਂਥ ਦੀ ਜਿਹੜੇ ਜੀਨਸ ਜਿਹੜੇ ਆ, ਇਹ ਮਤਲਬ ਅਗਰ ਕਿਸੇ ਦੀ ਜਿਹੜੀ ਆਈਜ਼ ਦਾ ਕਲਰ ਬਲੂ ਆ, ਗ੍ਰੀਨ ਆ ਜਾਂ ਬਲੈਕ ਆ, ਬਰਾਊਨ ਆ, ਉਹ ਇਸ ਤੇ ਡਿਪੈਂਡ ਕਰਦਾ ਕਿ ਕਿਹੜੀ ਤਰ੍ਹਾਂ ਦਾ ਜੀਨ ਉਹਦੀ ਬੋਡੀ ਦੇ ਵਿੱਚ ਡੋਮੀਨੈਂਟ ਆ, ਹਨਾ। ਤੋ ਇਹ ਜਿਹੜੇ ਜੀਨ ਹੁੰਦੇ ਪੂਰਾ ਜਿਹੜਾ DNA ਲੈਂਥ ਦੀ ਅਸੀਂ ਗੱਲ ਕੀਤੀ, ਸਾਰੀ ਦੀ ਸਾਰੀ ਤੇ ਜਿਹੜਾ ਇਹ ਜੀਨ ਜਿਹੜਾ ਪੂਰੇ ਦਾ ਪੂਰਾ ਜੀਨ ਨਾਲ ਕਵਰ ਨਹੀਂ ਹੁੰਦਾ। ਸਾਡੀ ਬੋਡੀ ਦੇ ਵਿੱਚ 25,000 ਦੇ ਕਰੀਬ ਜਿਹੜੇ ਜੀਨਸ ਹੁੰਦੇ ਆ, ਜਿਹੜੀ ਸਾਡੇ DNA ਦਾ ਸਿਰਫ 3% ਹਿੱਸਾ ਬਣਾਉਂਦੇ ਆ। ਸੋ ਇਹ ਹੀ ਜਿਹੜੇ 3% ਜਿਹੜੇ DNA ਦਾ ਜੀਨ ਹੈਗੇ ਆ, ਇਹੀ ਸਾਡੀ ਜਿਹੜੀ ਬੋਡੀ ਦੀ ਜਿਹੜੀ ਆ ਸ਼ੇਪ ਨੂੰ ਜਾਂ ਸਾਈਜ਼ ਨੂੰ ਸਾਨੂੰ ਜਿਹੜਾ ਡਿਫਾਈਨ ਕਰਦਾ ਹੈ। ਔਰ ਬਾਕੀ ਸਾਰੇ ਜਿੰਨੇ ਵੀ ਜਿਹੜੇ ਆ DNA ਬਚ ਜਾਂਦਾ ਆ, ਉਹ ਇਹਨਾਂ ਜੀਨਸ ਦੀ ਐਕਟੀਵਿਟੀ ਨੂੰ ਕੰਟਰੋਲ ਕਰਦਾ ਆ।
0: ਰਾਈਟ, ਸੋ ਇਹ ਵੈਰੀ ਵੈਰੀ ਇੰਟਰਸਟਿੰਗ ਹੈਗਾ। ਇੱਕ ਨਾ ਮੈਂ ਕਿਤੇ ਆਪਾਂ ਜਿਵੇਂ ਕਹਿੰਦੇ ਹੁੰਦੇ ਸੀਗੇ ਕਿ ਜਿਹੜਾ ਇਨਸਾਨ ਹੈਗਾ ਉਹ ਬਾਂਦਰ ਤੋਂ ਬਣੇ ਆ, ਅਤੇ ਫਿਰ ਆਪਾਂ ਜੋਕ ਵੀ ਕਹਿੰਦੇ ਹੁੰਦੇ ਸੀਗੇ ਕਿ ਮਾਸਟਰ ਦੱਸ ਰਿਹਾ ਅਤੇ ਬੱਚਾ ਕਹਿ ਰਿਹਾ ਕਿ ਮਾਸਟਰ ਜੀ ਤੁਹਾਡੇ ਘਰ ਦੇ ਬਣੇ ਹੋਣਗੇ ਬਾਂਦਰ, ਤੋਂ ਅਸੀਂ ਤਾਂ ਨਹੀਂ। ਔਰ ਵਾਕਈ ਉਹ ਸਹੀ ਚੀਜ਼ ਹੈਗੀ, ਆਪਾਂ ਅੱਗੇ ਵੀ ਕਈ ਵਾਰ ਸ਼ੇਅਰ ਕੀਤੀ ਸੀ। ਪਰ ਕਹਿੰਦੇ ਕਿ ਇਨਸਾਨ ਦਾ DNA ਜੇ ਸਭ ਤੋਂ ਜ਼ਿਆਦਾ ਕਲੋਜ਼ਲੀ ਕਿਸੇ ਦੇ ਨਾਲ ਇਨਸਾਨ ਤੋਂ ਇਲਾਵਾ ਮੈਚ ਕਰਦਾ ਤਾਂ ਉਹ ਚਿੰਪੈਂਜ਼ੀ ਹੈ, ਹੈ ਨਾ। ਅਤੇ ਜੇ ਇਹ ਇੱਕ ਫੈਕਟ ਹੈਗਾ, ਅਤੇ ਜੇ ਜੀਵਤ ਚੀਜ਼ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਕਿ ਜਿਵੇਂ ਜਾਨਵਰ ਤੋਂ ਇਲਾਵਾ ਇਨਸਾਨ ਦਾ ਇਨਸਾਨ ਦੇ ਨਾਲ ਮੈਚ ਕਰਦਾ, ਹੈ ਨਾ, ਤੁਹਾਡਾ ਤੁਹਾਡੇ ਮਾਂ ਪਿਓ ਦੇ ਨਾਲ ਕਰਦਾ ਹੋਊਗਾ, ਕਿਸੇ ਹੋਰ ਨਾਲ ਕਰਦਾ ਹੋਊਗਾ, ਚਿੰਪੈਂਜ਼ੀ ਦੇ ਨਾਲ ਕਰਦਾ ਹੋਏਗਾ। ਪਰ ਇੱਕ ਸ਼ੈ ਹੋਰ ਵੀ ਹੈ ਧਰਤੀ 'ਤੇ, ਕਹਿੰਦੇ ਇਨਸਾਨ ਦਾ, ਵਿਗਿਆਨੀਆਂ ਨੇ ਦੇਖਿਆ ਹੈ ਕਿ ਇਨਸਾਨ ਦਾ DNA 60% ਮੈਚਿੰਗ ਕੇਲੇ ਦੇ ਨਾਲ ਵੀ ਹੁੰਦਾ। ਸੋ ਅਸੀਂ ਬਨਾਨਾ ਵਰਗੇ ਹੈਗੇ ਹਾਂ, ਸੋ ਬਨਾਨਾ ਸ਼ੇਅਰਡ ਜੀਨਸ ਆਪਾਂ ਆਪਣੇ ਆਪ ਨੂੰ ਮੰਨ ਲੈਂਦੇ ਹੁੰਦੇ ਹਾਂ, ਬਟ ਦੈਟਸ ਆਲਸੋ ਅਫੈਕਟ। ਪਰ ਤੁਹਾਡੀ ਗੱਲ ਠੀਕ ਹੈ ਕਿ ਜੇ DNA 'ਤੇ ਗੱਲ ਕਰਨ ਬੈਠੀਏ ਅਤੇ ਜੇ ਲਿਖਣ ਬੈਠੀਏ ਉਹਨਾਂ ਦੇ ਬਾਰੇ, ਅਤੇ ਅੱਧੀ ਉਮਰ ਵੀ ਲੰਘ ਜਾਏਗੀ ਸ਼ਾਇਦ, ਅਤੇ ਉਹ ਵੀ ਘੱਟ ਪੈ ਜਾਏਗੀ। ਪਰ ਫਿਰ ਮੈਂ ਇੱਥੇ, ਕਿਉਂਕਿ ਪ੍ਰੋਗਰਾਮ ਦੀ ਲੈਂਥ ਵੀ ਦੇਖਣੀ ਆ, ਆਪਾਂ ਸ਼ਾਇਦ ਇਹਨੂੰ ਹੋਰ ਵੀ ਅੱਗੇ ਲਿਜਾ ਸਕਦੇ ਸੀ, ਕਿ ਮੈਂ ਇੱਥੇ ਇਹ ਵੀ ਦੇਖਣਾ ਚਾਹੁੰਦਾ ਕਿ ਜਿਹੜਾ ਸਵਾਲ ਆਪਾਂ ਸ਼ੁਰੂਆਤ ਦੇ ਵਿੱਚ ਰੱਖਿਆ ਸੀਗਾ ਕਿ ਆਰ ਵੀ ਮੇਡ ਆਫ ਸਟਾਰਡਸਟ, ਉਹਨੂੰ ਹੁਣ ਕਾਫੀ ਹੱਦ ਤੱਕ ਤੁਹਾਡੀਆਂ ਗੱਲਾਂ ਸਮਝ ਗਏ, ਪਰ ਉਹਦਾ ਕੀ ਜਵਾਬ ਹੈ?
1: ਹਾਂਜੀ ਹਾਂਜੀ, ਉਹਦਾ ਮੈਂ ਜਵਾਬ ਦਿੰਦੀ ਹਾਂ ਥੋੜੀ ਜੀ। ਮੈਂ ਹੋਰ ਜਿਵੇਂ ਤੁਸੀਂ ਬਨਾਨਾ ਦੀ ਗੱਲ ਕੀਤੀ, ਸਾਡੀ DNA ਬਨਾਨਾ ਨਾਲ ਮੈਚ ਕਰਦਾ, ਚਿੰਪੈਂਜ਼ੀ ਨਾਲ ਸਾਡਾ 97%, ਤੇ ਇਸ ਤਰ੍ਹਾਂ ਦੀ ਇੱਕ ਸੀ ਕ੍ਰੀਏਚਰ ਵੀ ਹੈਗੀ ਆ ਜਿਹਦਾ ਜਿਹੜਾ ਮਤਲਬ ਸਮੁੰਦਰੀ ਪਾਣੀ ਦੇ ਵਿੱਚੋਂ ਮਿਲਦੀ ਆ, ਰੌਕਸ ਦੇ ਨਾਲ ਲੱਗੀ ਹੁੰਦੀ ਹੈ। ਇਨਵਰਟੀਬਰੇਟ, ਇਨਵਰਟੀਬਰੇਟ ਦਾ ਮਤਲਬ ਹੁੰਦਾ ਉਹ ਵਾਲੇ ਜਿਹੜੇ ਐਨੀਮਲਸ ਜਿਹਨਾਂ ਦੇ ਵਿੱਚ ਹੱਡੀਆਂ ਨਹੀਂ ਹੁੰਦੀਆਂ। ਹਿਊਮਨ ਬੀਂਗ ਅਸੀਂ ਇਹ ਜਿਹੜੇ ਆ ਵਰਟੀਬਰੇਟ ਐਨੀਮਲਸ ਆ, ਕਿਉਂਕਿ ਸਾਡੀ ਬੋਡੀ ਦੇ ਵਿੱਚ ਹੱਡੀਆਂ ਹੁੰਦੀਆਂ ਨਾ, ਤੇ ਇੱਕ ਮਰੀਨ ਐਨੀਮਲ ਜਿਹੜਾ ਜਿਹਦੀ ਬੋਡੀ ਦੇ ਵਿੱਚ ਹੱਡੀਆਂ ਨਹੀਂ ਹੁੰਦੀਆਂ, ਔਰ ਸਮੁੰਦਰ ਦੇ ਵਿੱਚ ਰਹਿੰਦਾ, ਉਹਦੇ ਨਾਲ ਵੀ ਜਿਹੜਾ ਸਾਡਾ DNA ਜਿਹੜਾ ਮੈਚ ਕਰਦਾ ਹੈਗਾ ਕਾਫੀ, ਜਿਹੜਾ ਕਿਉਂਕਿ ਮਤਲਬ ਕਿ ਔਰ ਸਾਇੰਟਿਸਟ ਇਹਦੇ ਤੇ ਕਾਫੀ ਰਿਸਰਚ ਵੀ ਕਰ ਰਹੇ ਆ ਕਿ ਆਪਾਂ ਇੱਕ ਪੋਡਕਾਸਟ ਉਹਦੇ ਤੇ ਵੀ ਕਰਾਂਗੇ ਜ਼ਰੂਰ, ਬਟ ਉਹਦੇ ਨਾਲ ਜਿਹੜਾ ਸਾਡਾ DNA ਜਿਹੜਾ ਜਿਹੜਾ ਵੀ ਕਾਫੀ ਮੈਚ ਕਰਦਾ, ਜਿਵੇਂ ਸਾਡਾ ਇਹਦੇ ਨਾਲ ਬਨਾਨਾ ਦੇ ਨਾਲ ਜਾਂ ਹੋਰ ਚੀਜ਼ਾਂ ਦੇ ਨਾਲ ਜਿਹੜਾ ਕਰਦਾ ਹੈ। ਔਰ ਜਿਹੜੀ ਅਸੀਂ ਜਦੋਂ DNA ਡਬਲ ਹੈਲਿਕਸ ਸਟਰਕਚਰ ਦੀ ਮੈਂ ਗੱਲ ਕੀਤੀ ਕਿ ਦੋ ਜਿਹੜੀਆਂ ਜਿੱਦਾਂ ਆਪਾਂ ਸਾਇੰਸ ਚ ਡਰਾ ਕਰਦੇ ਹੁੰਦੇ ਸੀ, ਹਨਾ, ਤੇ ਜਿਹੜੇ ਸਾਇੰਟਿਸਟ ਨੇ ਉਹਨਾਂ ਦੇ ਨਾਮ ਸੀਗਾ ਜੇਮਸ ਵਾਟਸਨ ਤੇ ਫਰਾਂਸਿਸ ਕ੍ਰਿਕ, ਜਿਹਨਾਂ ਨੇ ਇਹ ਜਿਹੜਾ ਇਹ ਫਾਇੰਡ ਆਊਟ ਕੀਤਾ ਸੀ ਕਿ DNA ਏਦਾਂ ਦੀ ਜਿਹੜੀ ਸ਼ਕਲ ਦੇ ਵਿੱਚ ਮਿਲਦਾ ਆ, ਹਨਾ, ਉਹ 1953 ਦੇ ਵਿੱਚ ਉਹਨਾਂ ਨੂੰ ਇਸ ਚੀਜ਼ ਦੇ ਲਈ ਨੋਬਲ ਪ੍ਰਾਈਜ਼ ਵੀ ਦਿੱਤਾ ਗਿਆ ਸੀ, ਉਹਨਾਂ ਨੇ ਜਿਹੜਾ ਸਟਰਕਚਰ ਇਹਨੂੰ ਫਾਇੰਡ ਆਊਟ ਕੀਤੀ ਸੀ। ਤੇ DNA ਡੀਐਨਏ ਜਿਹੜਾ ਜਦੋਂ ਕੋਇਲ ਹੋ ਕੇ ਜਿੱਦਾਂ ਇਕੱਠਾ ਗੁੱਛਾ ਮੁੱਛਾ ਕਰਕੇ ਜਦੋਂ ਅਸੀਂ ਇੱਕ ਸੈੱਲ ਦੇ ਵਿੱਚ ਉਸ ਡੀਐਨਏ ਪ੍ਰੈਜੈਂਟ ਹੁੰਦਾ ਆ ਉਹਨੂੰ ਅਸੀਂ ਕ੍ਰੋਮੋਸੋਮ ਜਿਹੜਾ ਮੈਂ ਪਹਿਲਾਂ ਕਿਹਾ ਸੀਗਾ ਕ੍ਰੋਮੋਸੋਮ ਕਹਿੰਦੇ ਹਾਂ ਸੋ ਹਿਊਮਨ ਬਾਡੀ ਦੇ ਵਿੱਚ ਜਿਹੜੇ ਆ ਇੱਕ ਸੈੱਲ ਦੇ ਵਿੱਚ 42 ਕ੍ਰੋਮੋਸੋਮਸ ਜਿਹੜੇ ਹੁੰਦੇ ਆ ਉਹਨਾਂ ਦੇ ਵਿੱਚੋਂ ਜਿਹੜੇ ਆ 44 ਕ੍ਰੋਮੋਸੋਮ ਸੇਮ ਹੋਣਗੇ ਬਟ ਜਿਹੜਾ ਲਾਸਟ ਕ੍ਰੋਮੋਸੋਮ ਹੋਊਗਾ 23 ਨੰਬਰ ਦਾ ਕ੍ਰੋਮੋਸੋਮ ਕਿਉਂਕਿ ਹਰ ਕ੍ਰੋਮੋਸੋਮ ਦੇ ਵਿੱਚ ਦੋ ਜਿਹੜੇ ਆ ਪੇਅਰ ਹੁੰਦੇ ਆ ਸੋ ਜਿਹੜਾ ਲਾਸਟ ਨੰਬਰ ਦਾ ਕ੍ਰੋਮੋਸੋਮ ਹੋਊਗਾ ਉਹ ਸਾਡਾ ਜੈਂਡਰ ਡਿਫਾਈਨ ਕਰਦਾ ਹੈ ਜਿਹਨੂੰ ਅਸੀਂ ਐਕਸ ਔਰ ਵਾਈ ਕ੍ਰੋਮੋਸੋਮ ਕਹਿ ਦਿੰਦੇ ਹਾਂ ਅਗਰ ਜਿਹੜਾ ਆ ਉਹ ਐਕਸ ਕ੍ਰੋਮੋਸੋਮ ਜਿਹੜਾ ਉਹ ਜਿਹੜਾ 23ਵਾਂ ਕ੍ਰੋਮੋਸੋਮ ਵੀ ਅਗਰ ਬੋਥ ਉਹਦੇ ਵਿੱਚ ਦੋਨੋਂ ਪੇਅਰ ਜਿਹੜੇ ਐਕਸ ਪੇਅਰ ਜਿਹੜਾ ਉਹਦਾ ਐਕਸ ਕ੍ਰੋਮੋਸੋਮ ਆ ਤਾਂ ਉਹ ਇੱਕ ਫੀਮੇਲ ਤਾਂ ਉਸਦਾ ਜੈਂਡਰ ਫੀਮੇਲ ਹੋਏਗਾ ਬਟ ਜੇ ਉਹ ਐਕਸ ਔਰ ਵਾਈ ਕ੍ਰੋਮੋਸੋਮ ਹੈਗਾ ਮਤਲਬ ਦੋ ਡਿਫਰੈਂਟ ਕ੍ਰੋਮੋਸੋਮ ਹੈਗੇ ਆ ਤਾਂ ਇਹਦਾ ਮਤਲਬ ਉਹ ਮੇਲ ਜਿਹੜਾ ਕੋਈ ਬੱਚਾ ਹੈਗਾ ਉਹ ਮੇਲ ਹੋਏਗਾ ਜਿਹੜਾ ਮੇਲ ਹੋਏਗਾ ਨਾ ਕਿ ਫੀਮੇਲ ਹੋਏਗਾ ਹਨਾ ਸੋ ਇਹ ਜਿਹੜੇ ਇਹੀ ਕ੍ਰੋਮੋਸੋਮ ਜਿਹੜੇ ਇਹ ਵੀ ਡਿਫਾਈਨ ਕਰਦੇ ਕਿ ਸਾਡਾ ਜੈਂਡਰ ਕੀ ਹੋਊਗਾ ਇੱਕ ਹਿਊਮਨ ਬੀਂਗ ਦਾ ਸੋ ਜਿਹੜੇ ਜਿੱਦਾਂ ਮੈਂ ਕਿਹਾ ਹੀ ਹੈ ਕਿ ਇਹਨਾਂ ਦੇ ਜਿਹੜੇ ਜੀਨਸ ਜਿਹੜੇ ਆ ਕੁਛ ਜੀਨਸ ਹੀ ਹੁੰਦੇ ਆ ਜਿਹੜੇ ਡੀਐਨਏ ਨੂੰ ਜਿਹੜਾ ਸਾਡੀ ਇਹ ਸਾਰੀਆਂ ਕਰੈਕਟਰਿਸਟਿਕਸ ਜਿਹੜੀਆਂ ਡਿਫਾਈਨ ਕਰਦੇ ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਇੰਟਰਸਟਿੰਗ ਚੀਜ਼ਾਂ ਹੈਗੀਆਂ ਡੀਐਨਏ ਦੇ ਬਾਰੇ ਬਟ ਜਿਹੜੀ ਸਟਾਰ ਡਸਟ ਵਾਲੀ ਕੁਐਸਚਨ ਤੁਸੀਂ ਕਿਹਾ ਕਿ ਆਰ ਵੀ ਸਟਾਰ ਡਸਟ ਆਰ ਵੀ ਮੇਡ ਅਪ ਆਫ ਸਟਾਰ ਡਸਟ ਇਹ ਕਾਫੀ ਜਿਹੜਾ ਅੱਜ ਕੱਲ੍ਹ ਤੁਸੀਂ ਪੜ੍ਹ ਸਕਦੇ ਆ ਮਤਲਬ ਸੁਣ ਸਕਦੇ ਆ ਇਹ ਜਦੋਂ ਅਸੀਂ ਪੋਡਕਾਸਟ ਦੀ ਗੱਲ ਕੀਤੀ ਸੀ ਇਹ ਮਤਲਬ ਲਾਈਫ ਓਰੀਜੀਨੇਟ ਵੀ ਔਰ ਅੱਜ ਵੀ ਜਿਹੜੀ ਅਸੀਂ ਗੱਲ ਕੀਤੀ ਹੈ ਕਿ ਕਾਰਬਨ ਹਾਈਡਰੋਜਨ ਜਾਂ ਹੋਰ ਐਲੀਮੈਂਟ ਸਾਡੀ ਬੋਡੀ ਨੂੰ ਚਾਹੀਦੇ ਹੁੰਦੇ ਆ ਇਹ ਉਹੀ ਐਲੀਮੈਂਟ ਆ ਜਦੋਂ ਬਿਗ ਬੈਂਗ ਦੀ ਗੱਲ ਕੀਤੀ ਸੀ ਤਾਂ ਬਿਗ ਬੈਂਗ ਸਾਨੂੰ ਪਤਾ ਕਿ ਹੋਣ ਵੇਲੇ ਕੀ ਹੋਇਆ ਸੀ ਕਿ ਜਿਹੜਾ ਟੈਂਪਰੇਚਰ ਜਿਹੜਾ ਕਾਫੀ ਜਿਹੜਾ ਜ਼ਿਆਦਾ ਹੋ ਗਿਆ ਸੀ ਜਿਹਦੀ ਵਜ੍ਹਾ ਨਾਲ ਹਾਈਡਰੋਜਨ ਮਤਲਬ ਫਿਊਜ਼ਨ ਹੋ ਗਈ ਸੀ ਮਤਲਬ ਜਿਹੜੇ ਆ ਐਲੀਮੈਂਟ ਜਿਹੜੇ ਆਪਸ ਚ ਇਕੱਠੇ ਹੋਣ ਲੱਗ ਗਏ ਸੀ ਤਾਂ ਸਭ ਤੋਂ ਪਹਿਲੇ ਜਿਹੜੇ ਐਲੀਮੈਂਟ ਬਣੇ ਸੀਗੇ ਉਹ ਸੀਗੇ ਹਾਈਡਰੋਜਨ ਐਂਡ ਹੀਲੀਅਮ ਜਿਹੜੇ ਪਹਿਲੇ ਪੀਰੀਓਡਿਕ ਟੇਬਲ ਦਾ ਨੰਬਰ ਇੱਕ ਔਰ ਨੰਬਰ ਦੋ ਦੇ ਜਿਹੜੇ ਐਟਮ ਹੈਗੇ ਆ ਸਭ ਤੋਂ ਪਹਿਲਾਂ ਹਾਈਡਰੋਜਨ ਐਂਡ ਹੀਲੀਅਮ ਬਣੇ ਸੀ ਉਹ ਕਾਫੀ ਟਾਈਮ ਤੱਕ ਜਿਹੜੇ ਆ ਉਹੀ ਰਹੇ ਸੀ ਉਹ ਸਭ ਤੋਂ ਹਲਕੇ ਜਿਹੜੇ ਐਲੀਮੈਂਟਸ ਹੁੰਦੇ ਆ ਤੋ ਜਿੱਦਾਂ ਜਿੱਦਾਂ ਹੌਲੀ ਹੌਲੀ ਜਿਹੜਾ ਟਾਈਮ ਲੰਘਦਾ ਗਿਆ ਤਾਂ ਹਾਈਡਰੋਜਨ ਹੀਲੀਅਮ ਲੀਥੀਅਮ ਬਣ ਗਿਆ ਫਿਰ ਹੌਲੀ ਹੌਲੀ ਕਾਰਬਨ ਹਾਈਡਰੋਜਨ ਕਾਰਬਨ ਜਾਂ ਨਾਈਟ੍ਰੋਜਨ ਜਾਂ ਬਾਕੀ ਜਿਹੜੇ ਐਲੀਮੈਂਟਸ ਬਣਨ ਲੱਗ ਗਏ ਆਇਰਨ ਤੱਕ ਜਿਹੜੇ ਐਲੀਮੈਂਟਸ ਬਣ ਗਏ ਜਿਹੜੇ ਸਾਡੀ ਬੋਡੀ ਦੇ ਵਿੱਚ ਸਾਨੂੰ ਮਿਲਦੇ ਹੈਗੇ ਆ ਹਨਾ ਤੇ ਇਹ ਸਾਰੇ ਜਿਹੜੇ ਆ ਕਿਉਂਕਿ ਬਿਗ ਬੈਂਗ ਜਦੋਂ ਹੋਇਆ ਤਾਂ ਜਿਹੜਾ ਐਕਸਪਲੋਜਨ ਹੋਇਆ ਉਸ ਤੋਂ ਬਾਅਦ ਜਿਹੜਾ ਹਾਈਡਰੋਜਨ ਐਂਡ ਹੀਲੀਅਮ ਬਣਿਆ ਫਿਰ ਹਾਈਡਰੋਜਨ ਹੀਲੀਅਮ ਨੇ ਅੱਗੇ ਜਿਹੜਾ ਕਮਰ ਜੇ ਤੁਹਾਨੂੰ ਯਾਦ ਹੋਵੇ ਪੀਰੀਓਡਿਕ ਟੇਬਲ ਦੇ ਵਿੱਚ ਜਦੋਂ ਅਸੀਂ ਇਹ ਐਲੀਮੈਂਟ ਅਸੀਂ ਕਹਿੰਦੇ ਹਾਂ ਕਿ ਨੰਬਰ ਦਿੰਦੇ ਹਾਂ 1, 2, 3, 4, 5 ਜੋ ਵੀ ਨੰਬਰ ਦਿੰਦੇ ਹਾਂ ਤਾਂ ਅਸੀਂ ਉਹਦੇ ਬੇਸਡ ਔਨ ਉਹਦੇ ਚ ਪ੍ਰੋਟੋਨ ਕਿੰਨੇ ਆ ਉਹਦੇ ਬੇਸ ਦੇ ਉੱਤੇ ਆਪਾਂ ਉਹ ਨੰਬਰ ਦਿੰਦੇ ਹਾਂ ਹਨਾ ਤੇ ਇਹਦਾ ਮਤਲਬ ਕਿ ਜਿੱਦਾਂ ਜਿੱਦਾਂ ਪ੍ਰੋਟੋਨ ਦਾ ਨੰਬਰ ਵੱਧਦਾ ਜਾਂਦਾ ਹੈ ਉੱਦਾਂ ਉੱਦਾਂ ਜਿਹੜਾ ਆ ਉਹ ਐਲੀਮੈਂਟ ਦਾ ਜਿਹੜਾ ਚੇਂਜ ਹੁੰਦਾ ਰਹਿੰਦਾ ਹੈ ਹਾਈਡਰੋਜਨ ਤੋਂ ਹੀਲੀਅਮ ਜਿਹੜਾ ਹੀਲੀਅਮ ਬਣ ਜਾਂਦਾ ਹੀਲੀਅਮ ਤੋਂ ਲੀਥੀਅਮ ਬਣ ਜਾਂਦਾ ਜਾਂ ਅੱਗੇ ਜਿਹੜੇ ਆ ਐਲੀਮੈਂਟਸ ਬਣ ਜਾਂਦੇ ਆ ਸੋ ਇਹ ਜਿਹੜੇ ਐਲੀਮੈਂਟ ਸਾਡੀ ਬੋਡੀ ਦੇ ਵਿੱਚ ਮਿਲਦੇ ਆ ਇਹਨਾਂ ਦੀ ਸ਼ੁਰੂਆਤ ਉਦਾਂ ਹੀ ਹੋਈ ਜਦੋਂ ਬਿਗ ਬੈਂਗ ਬਣਿਆ ਜਾਂ ਹੋਰ ਸਟਾਰਸ ਬਣੇ ਹਨਾ ਜਦੋਂ ਇਹ ਸਟਾਰਸ ਜਿਹੜੇ ਖਤਮ ਹੋ ਜਾਂਦੇ ਆ ਅਸੀਂ ਉਹਦੀ ਵੀ ਗੱਲ ਕੀਤੀ ਸੀ ਸੁਪਰਨੋਵਾ ਅਸੀਂ ਉਸ ਚੀਜ਼ ਨੂੰ ਕਹਿੰਦੇ ਹਾਂ ਤਾਂ ਉਸ ਤੋਂ ਇਲਾਵਾ ਜਿਹੜੇ ਜਦੋਂ ਖਤਮ ਹੁੰਦੇ ਆ ਤਾਂ ਉਹਦਾ ਸਾਰੇ ਐਲੀਮੈਂਟ ਜਿਹੜੇ ਬਿਖਰ ਜਾਂਦੇ ਆ ਪੂਰੇ ਯੂਨੀਵਰਸ ਦੇ ਵਿੱਚ ਹਨਾ ਔਰ ਫਿਰ ਅਲਟੀਮੇਟਲੀ ਹੋਰ ਸਟਾਰਸ ਬਣਾ ਦਿੰਦੇ ਆ ਔਰ ਉਹ ਸਟਾਰਸ ਦੇ ਵਿੱਚੋਂ ਜਿਹੜੇ ਫਿਰ ਮੈਟਰੋਇਡਸ ਬਣਦੇ ਆ ਮਤਲਬ ਉਲਕਾ ਪਿੰਡ ਵਗੈਰਾ ਬਣਦੇ ਆ ਉਹ ਜਦੋਂ ਅਰਥ ਦੇ ਉੱਤੇ ਆਏ ਤਾਂ ਪਾਣੀ ਸਾਨੂੰ ਪਤਾ ਉਹੀ ਲੈ ਕੇ ਆਏ ਸਾਡੀ ਅਰਥ ਦੇ ਉੱਤੇ ਜਿਹਦੀ ਵਜ੍ਹਾ ਨਾਲ ਕਿਉਂਕਿ ਲਾਈਫ ਸਭ ਤੋਂ ਪਹਿਲਾਂ ਪਾਣੀ ਦੇ ਵਿੱਚ ਸ਼ੁਰੂ ਹੋਈ ਸੀ ਇਹਦਾ ਮਤਲਬ ਜਿਹੜਾ ਸਭ ਤੋਂ ਪਹਿਲਾਂ ਪਾਣੀ ਦੇ ਵਿੱਚ ਹੀ ਜਿਹੜਾ ਜਿਹੜੇ ਡਿਫਰੈਂਟ ਡਿਫਰੈਂਟ ਐਨੀਮਲਸ ਜਾਂ ਪਲਾਂਟ ਹੋਣੇ ਸ਼ੁਰੂ ਹੋਏ ਸੀ ਨਾ ਸੋ ਇਹ ਜਿਹੜੀ ਸਾਡੀ ਬੋਡੀ ਦੇ ਵਿੱਚ ਐਲੀਮੈਂਟ ਮਿਲਦੇ ਆ ਜਾਂ ਕਿਸੇ ਜਿਹੜੀ ਆ ਟ੍ਰੀ ਦੇ ਵਿੱਚ ਐਲੀਮੈਂਟ ਮਿਲਦੇ ਆ ਜਾਂ ਤੁਹਾਡੇ ਕਿਸੇ ਫੇਵਰੇਟ ਜਿਹੜੇ ਪੁਰਾਣੀ ਸੈਲੀਬ੍ਰਿਟੀ ਦੇ ਵਿੱਚ ਜਿਹੜੇ ਐਲੀਮੈਂਟ ਮਿਲਦੇ ਸੀ ਜਾਂ ਕੋਈ ਆਈਨਸਟਾਈਨ ਦੇ ਵਿੱਚ ਐਲੀਮੈਂਟਸ ਐਟਮਸ ਜਿਹੜੇ ਐਲੀਮੈਂਟ ਸੀਗੇ ਉਹ ਅੱਜ ਵੀ ਇਸ ਜਿਹੜੀ ਯੂਨੀਵਰਸ ਦੇ ਵਿੱਚ ਜਾਂ ਅਰਥ ਦੇ ਵਿੱਚ ਜਿਹੜੇ ਘੁੰਮਦੇ ਫਿਰਦੇ ਆ ਇੱਕ ਇੱਕ ਇੰਡੀਵਿਜੁਅਲ ਤੋਂ ਇੱਕ ਸਪੀਸੀਜ਼ ਤੋਂ ਦੂਜੀ ਸਪੀਸੀਜ਼ ਦੇ ਵਿੱਚ ਜਿਹੜੇ ਟ੍ਰਾਂਸਫਰ ਹੁੰਦੇ ਜਾਂਦੇ ਆ ਬਟ ਇਹ ਜਿਹੜੇ ਹੈਗੇ ਸੇਮ ਹੀ ਆ ਜਿਹੜੇ ਜਿਹੜੇ ਜਿਨ੍ਹਾਂ ਤੋਂ ਸਟਾਰਸ ਬਣੇ ਆ ਇਸ ਲਈ ਅਸੀਂ ਆਪਣੇ ਆਪ ਨੂੰ ਵੀ ਸਟਾਰ ਡਸਟ ਕਹਿੰਦੇ ਆ ਕਿਉਂਕਿ ਅਸੀਂ ਵੀ ਉਹਨਾਂ ਸਟਾਰਸ ਦੇ ਜਿਹੜੇ ਆ ਬਣਨ ਦੇ ਜਦੋਂ ਉਹ ਬਣਦੇ ਆ ਮਰਦੇ ਆ ਬਣਦੇ ਆ ਮਰਦੇ ਆ ਹਨਾ ਤਾਂ ਅਲਟੀਮੇਟਲੀ ਜਿਹੜੀ ਬਾਕੀ ਲਾਈਫ ਫਾਰਮਸ ਵੀ ਉਹਨਾਂ ਤੋਂ ਹੀ ਬਣਦੀਆਂ
0: ਰਾਈਟ ਰਾਈਟ ਰਾਈਟ ਨਹੀਂ ਬਹੁਤ ਸੋਹਣਾ ਔਰ ਮੇਰੇ ਖਿਆਲ ਦੇ ਨਾਲ ਇੱਥੇ ਟੋਪਿਕ ਖਤਮ ਨਹੀਂ ਹੁੰਦਾ ਇੱਥੋਂ ਇਹ ਸ਼ੁਰੂ ਹੁੰਦਾ ਹੈ ਕਿਉਂਕਿ ਹਾਲੇ ਇਹਦੇ 'ਚ ਬਹੁਤ ਸਾਰੀਆਂ ਗੱਲਾਂ ਕਰਨੀਆਂ ਬਾਕੀ ਮੈਂ ਨਾ ਪਰਸਨਲੀ ਅੱਗੇ ਵੀ ਬੜੀ ਵਾਰ ਰੇਡੀਓ 'ਤੇ ਵੀ ਕਹਿ ਚੁੱਕੇ ਹਾਂ ਸੰਦੀਪ ਜੀ 'ਤੇ ਮੈਂ ਖੁੱਲ੍ਹ ਕੇ ਇਹ ਗੱਲ ਕੜੀ ਵਾਰ ਕਰਦਾ ਹੁੰਦਾ ਕਿ ਜਿਹੜੇ ਡਾਕਟਰ ਰਿਚਰਡ ਸਕੈਲਰ ਸੀ ਜਿਨ੍ਹਾਂ ਦੇ ਪਿੱਛੇ ਜੇ ਦੇਹਾਂਤ ਹੋਇਆ ਨਾ ਕੈਂਸਰ ਦੇ ਉੱਤੇ ਰਿਸਰਚ ਕਰ ਰਹੇ ਸੀਗੇ ਆਈ ਰੀਅਲੀ ਫਾਊਂਡ ਮਤਲਬ ਮੈਂ ਬਹੁਤ ਜ਼ਿਆਦਾ ਮਰੀਜ਼ ਹਾਂ ਉਸ ਸ਼ਖਸ ਦਾ ਚਲੇ ਵੀ ਗਏ ਨੇ ਧਰਤੀ ਤੋਂ, ਪਰ ਉਹਨਾਂ ਨੇ ਜੋ ਰਿਸਰਚ ਕੀਤੀ ਸੀਗੀ, ਇਨਫੈਕਟ ਆ ਗੱਲ ਬਿਲਕੁਲ ਠੀਕ ਹੈ ਜਿਹੜੀ ਤੁਸੀਂ ਗੱਲ ਕੀਤੀ ਸੀ ਉਹਦੇ 'ਚ ਇੱਕ ਗੱਲ ਜ਼ਰੂਰ, ਇਹ ਗੱਲ ਆਪਾਂ ਅੱਜ ਦੇ ਐਪੀਸੋਡ ਦੇ ਵਿੱਚ ਕੀਤੀ ਕਿ ਹਿਊਮਨ ਐਲੀਮੈਂਟਸ ਜਿਹੜੇ ਨੇ ਉਹ ਯੂਨੀਵਰਸ ਦੇ ਵਿੱਚ ਹੀ ਰਲ ਮਿਲ ਜਾਂਦੇ ਨੇ ਇਨਸਾਨ ਦੇ ਜਾਣ ਤੋਂ ਬਾਅਦ, ਪਰ ਜਿਹੜਾ DNA ਹੈਗਾ ਉਹ ਕਿੰਨੀ ਜ਼ਿਆਦਾ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਦਾ ਹੈਗਾ, ਕਿੰਨਾ ਉਹਦਾ ਇੰਪੋਰਟੈਂਟ ਰੋਲ ਹੈ, ਜਿਵੇਂ ਦੱਸਿਆ ਸੰਦੀਪ ਜੀ ਨੇ, ATGCH ਚਾਰ ਸਰੋਤਾਂ ਦਾ ਰਲ ਕੇ ਬਣਿਆ ਹੋਇਆ। ਪਰ ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ ਜਿਨ੍ਹਾਂ ਨੂੰ UV ਰੇਜ਼ ਆਪਾਂ ਕਹਿ ਦਿੰਦੇ ਹਾਂ, ਅਲਟਰਾ ਵਾਇਲਟ ਰੇਜ਼, ਬਚਪਨ 'ਚ ਪੈਰਾਬੈਂਗਨੀ ਕਿਰਨਾਂ ਪੜ੍ਹੀਆਂ ਹੈਗੀਆਂ ਨੇ ਅਸੀਂ, ਉਹ ਜਿਹੜੀਆਂ ਪੈਰਾਬੈਂਗਨੀ ਕਿਰਨਾਂ ਨੇ ਉਹ ਜਿਹੜੀਆਂ UV ਰੇਜ਼ ਨੇ ਉਹ DNA ਦਾ ਜਿਹੜਾ ਇਹ ATGC ਜਿਹੜੇ ਚਾਰ ਹੈਗੇ ਨੇ ਉਹਦੇ 'ਚੋਂ ਸਿਰਫ ਇੱਕ ਜਿਹੜਾ ਸਰੋਤ ਸਭ ਤੋਂ ਇੰਪੋਰਟੈਂਟ ਹੈਗਾ, ਸਭ ਤੋਂ ਇੰਪੋਰਟੈਂਟ, ਚਾਰੇ ਇੰਪੋਰਟੈਂਟ ਨੇ, ਪਰ ਥਾਇਮੀਨ ਉਹਨੂੰ ਇੰਪੈਕਟ ਕਰਦਾ। ਉਦੋਂ ਤਾਂ ਨਹੀਂ ਸੀ ਮੈਨੂੰ ਪਤਾ, ਪਰ ਅੱਜ ਜਦੋਂ ਹੁਣ ਸੰਦੀਪ ਜੀ ਨੇ ਅੱਜ ਦੱਸਿਆ ਤਾਂ ਮੈਂ ਉਹਨਾਂ ਚੀਜ਼ਾਂ ਨੂੰ ਲਿੰਕ ਕਰ ਗਿਆ, ਕਿਉਂਕਿ ਮੈਂ ਪ੍ਰੋਫੈਸਰ ਰਿਚਰਡ ਦੀ ਬੜੀਆਂ ਕਲੋਜ਼ਲੀ ਸਟੱਡੀਜ਼ ਪੜ੍ਹੀਆਂ ਹੋਈਆਂ ਅਤੇ ਉਹਨਾਂ ਨੇ ਸਕਿਨ ਕੈਂਸਰ ਦੇ ਉੱਤੇ ਜਿਹੜੀ ਇੱਕ ਬਹੁਤ ਚੰਗੀ ਰਿਸਰਚ ਕੀਤੀ ਸੀਗੀ, ਅਤੇ ਹਾਲਾਂਕਿ ਉਹ ਇੱਕ ਤ੍ਰਾਸਦੀ ਰਹੀ ਹੈ ਕਿ ਉਹ ਆਪ ਖੁਦ ਬ੍ਰੇਨ ਕੈਂਸਰ ਦੇ ਮਰੀਜ਼ ਹੋਏ ਅਤੇ ਉਹਨਾਂ ਦਾ ਦੇਹਾਂਤ ਇਸ ਤਰੀਕੇ ਦੇ ਨਾਲ ਹੋਇਆ। ਪਰ ਇਹ ਜਿਹੜੀਆਂ DNAs ਨੇ ਜਾਂ RNAs ਨੇ ਇਹਨਾਂ ਦੇ ਉੱਤੇ ਹਾਲੇ ਬਹੁਤ ਸਾਰੀਆਂ ਗੱਲਾਂ ਹੋਣੀਆਂ ਬਾਕੀ ਹੈਗੀਆਂ ਨੇ। ਸੰਦੀਪ ਜੀ ਥੈਂਕ ਯੂ ਸੋ ਮੱਚ, ਇਨਫੈਕਟ ਆ ਜਿਹੜਾ ਅਖੀਰ ਦੇ ਵਿੱਚ ਤੁਸੀਂ ਇਹ ਗੱਲ ਦੱਸੀ ਹੈਗੀ ਹੈ ਕਿ ਅਸੀਂ ਸਰੀਰ ਜਿਹੜਾ ਹੈਗਾ ਉਹ ਤਾਰਿਆਂ ਦੀ ਧੂੜ ਦਾ ਬਣਿਆ ਹੋਇਆ ਹੈਗਾ, ਸਟਾਰ ਡਸਟ ਦਾ ਬਣਿਆ ਹੋਇਆ ਹੈਗਾ, ਔਰ ਇਹਦੇ 'ਚ ਜਿਹੜੇ ਸਾਡੇ ਸਰੀਰ ਦੇ ਅੰਦਰ ਆਕਸੀਜਨ, ਨਾਈਟ੍ਰੋਜਨ, ਆਇਰਨ ਜੋ ਵੀ ਹੈਗੇ ਨੇ ਉਹ ਸਾਡੇ ਇਸ ਯੂਨੀਵਰਸ ਦੇ ਵਿੱਚ ਵੀ ਮੌਜੂਦ ਹੈਗੇ ਨੇ, ਅਤੇ ਇਸ ਕਰਕੇ ਅਸੀਂ ਮੰਨ ਸਕਦੇ ਹੈਗੇ ਹਾਂ ਕਿ ਯੈਸ ਵੀ ਆਰ ਮੇਡ ਆਫ ਸਟਾਰ ਡਸਟ। ਪਰ ਅਖੀਰ 'ਚ ਮੈਂ ਇੱਕ ਸਵਾਲ ਜ਼ਰੂਰ ਛੱਡ ਕੇ ਜਾਣਾ, ਅੱਜ ਨਹੀਂ ਮੈਂ ਕਹਿ ਰਿਹਾ ਸੰਦੀਪ ਜੀ, ਪਰ ਫੇਰ ਕਦੇ ਜਦੋਂ ਕਦੇ ਮੌਕਾ ਲੱਗਿਆ, ਮੈਂ ਕਿਤੇ ਪੋਡਕਾਸਟ ਸੁਣ ਰਿਹਾ ਸੀ, ਉਹ ਕਹਿੰਦੇ ਕਿ ਸਰੀਰ ਦੇ ਉੱਤੇ ਜਿਵੇਂ ਸਰੀਰ ਕਾਹਦਾ ਬਣਿਆ ਹੋਇਆ ਉਹਦੇ 'ਤੇ ਬੜੀ ਰਿਸਰਚ ਅਲੱਗ ਅਲੱਗ ਟਾਈਮ ਦੇ ਉੱਤੇ ਅਲੱਗ ਅਲੱਗ ਕੰਟਰੀ 'ਚ ਅਲੱਗ ਅਲੱਗ ਰਿਸਰਚਰਸ ਨੇ ਕੀਤੀਆਂ ਨੇ। ਇੱਕ ਕਿਸੇ ਪੋਡਕਾਸਟ ਦੇ ਵਿੱਚ ਮੈਂ ਦੇਖ ਰਿਹਾ ਸੀ, ਉਹ ਕਹਿੰਦੇ ਕਿ ਇੱਕ ਕਈ ਇਨਸਾਨਾਂ ਦੇ ਸਰੀਰ ਦੇ ਉੱਤੇ ਨਾ ਜਦੋਂ ਉਹਨਾਂ ਦੀ ਡੈਥ ਬੈੱਡ ਦੇ ਉੱਤੇ ਉਹ ਸੀਗੇ, ਤਾਂ ਰਿਸਰਚਰਸ ਨੇ ਵਿਦ ਦੇਅਰ ਫੈਮਿਲੀ ਪਰਮਿਸ਼ਨ ਉਹਨਾਂ ਦੀ ਬੋਡੀ ਦੇ ਉੱਤੇ ਇੱਕ ਰਿਸਰਚ ਕੀਤੀ। ਉਹ ਇਹ ਸੀਗੀ ਕਿ ਇੱਕ ਵਿਅਕਤੀ ਦਾ ਮਰਨ ਦੇ ਵੇਲੇ ਭਾਰ ਕਿੰਨਾ ਸੀ, ਉਹਨਾਂ ਨੂੰ ਵੇ ਸਕੇਲ ਦੇ ਉੱਤੇ ਲਿਟਾਇਆ ਹੋਇਆ ਸੀਗਾ, ਅਤੇ ਫਿਰ ਜਦੋਂ ਉਹਨਾਂ ਦੀ ਡੈਥ ਹੋ ਜਾਂਦੀ ਉਸ ਤੋਂ ਬਾਅਦ ਉਹਦੀ ਬੋਡੀ ਦਾ ਵੇਟ ਕਿੰਨਾ ਰਹਿ ਗਿਆ। ਉਹ ਜਿੰਨਾ ਮਰਜ਼ੀ ਕੈਲਕੂਲੇਸ਼ਨਾਂ ਕਰ ਲੈਣ, ਜਿਵੇਂ ਆਪਾਂ ਕਹਿੰਦੇ ਹਾਂ ਕਿ ਸਰੀਰ ਦੇ ਵਿੱਚ 90% ਤੋਂ ਜ਼ਿਆਦਾ ਪਾਣੀ ਹੈ, ਹੱਡੀਆਂ ਦਾ ਭਾਰ ਹੈ, ਮਾਸ ਦਾ ਭਾਰ ਹੈ, ਜਾਂ ਜੋ ਵੀ ਆਹ ਤੁਸੀਂ ਕਣ ਅਣੂ ਜੋ ਵੀ ਲਗਾਏ ਹੈਗੇ ਨੇ, ਮੋਲੀਕਿਊਲਸ ਵਗੈਰਾ ਜਾਂ ਬਲੱਡ ਵਗੈਰਾ, ਇਹ ਤੋਂ ਇਲਾਵਾ ਜਦੋਂ ਵੀ ਕੈਲਕੂਲੇਸ਼ਨਾਂ ਕਰੀਆਂ ਜਾਣ ਤਾਂ 1-1.5-2% ਕਿਤੇ ਨਾ ਕਿਤੇ ਭਾਰ ਘੱਟ ਹੀ ਰਿਹਾ ਸੀਗਾ, ਵੀ ਉਹ ਮੈਚ ਨਹੀਂ ਕਰ ਰਿਹਾ ਸਕੇਲ ਦੇ ਨਾਲ। ਤਾਂ ਉਹ ਕਹਿੰਦੇ ਕਿ ਇਹ ਆਤਮਾ ਦਾ ਭਾਰ ਹੋ ਸਕਦਾ, ਇਹ ਵਜ਼ਨ ਜਿਹੜਾ ਉਹ ਸੌਲ ਦਾ ਹੋ ਸਕਦਾ, ਪਰ ਉਹ ਅੱਜ ਦੇ ਟੌਪਿਕ ਦੇ ਨਾਲ ਬਿਲਕੁਲ ਰਲਦਾ ਮਿਲਦਾ ਨਹੀਂ ਹੈਗਾ। ਕਿਸੇ ਦਿਨ ਫਿਰ ਇਹਦੇ 'ਤੇ ਆਪਾਂ ਗੱਲ ਜ਼ਰੂਰ ਕਰਾਂਗੇ, ਸਾਇੰਸ ਦਾ ਇਹ ਟੌਪਿਕ ਹੈ ਨਹੀਂ ਹੈ ਕੀ ਫਰਕ ਪੈਂਦਾ ਹੈ, ਅਸੀਂ ਤਾਂ ਸਿਰਫ ਜਾਣਕਾਰੀ ਦੇਣੀ ਹੈ, ਇਨਫੋਰਮੇਸ਼ਨ ਦੇਣੀ ਹੈ, ਔਰ ਇਸ ਇਨਫੋਰਮੇਸ਼ਨ ਦੇ ਵਿੱਚ ਜਿਹੜੀਆਂ ਥਿਊਰੀਜ਼ ਹੈਗੀਆਂ ਨੇ, ਜਿਹੜੀਆਂ ਇੱਕ ਕੀ ਕਹਿ ਲੈਂਦੇ ਕੰਟਰੋਵਰਸੀਜ਼ ਹੈਗੀਆਂ ਨੇ, ਉਹਨਾਂ ਨੂੰ ਵੀ ਆਪਾਂ ਇਨਵੋਲਵ ਕਰਾਂਗੇ ਅਤੇ ਦੱਸਾਂਗੇ, ਜਿਵੇਂ ਫੈਕਟ ਸ਼ੀਟ ਆ ਜਾਂਦੀ ਹੁੰਦੀ ਹੈ ਨਾ, ਕਿ ਅਸੀਂ ਤੁਹਾਨੂੰ ਦੱਸਾਂਗੇ ਕਿ ਸਹੀ ਕੀ ਹੈ, ਗਲਤ ਕੀ ਹੈ, ਜੋ ਸਾਇੰਸ ਕਹਿ ਰਹੀ ਹੈਗੀ ਹੈ, ਤੱਥਾਂ ਦੇ ਆਧਾਰ ਦੇ ਉੱਤੇ ਗੱਲ ਕਰਨੀ ਹੈ। ਥੈਂਕ ਯੂ ਸੋ ਮੱਚ ਸੰਦੀਪ ਜੀ।
1: ਬਿਲਕੁਲ, ਇਹ ਅਲੱਗ ਆਪਣਾ ਇੱਕ ਟੌਪਿਕ ਬਣ ਸਕਦਾ ਹੈ, ਬਟ ਜਿਹੜੀ ਤੁਸੀਂ DNA ਦੀ ਗੱਲ ਕੀਤੀ ਆ, ਕੈਂਸਰ ਦੀ ਗੱਲ ਕੀਤੀ ਆ, ਇਸ ਲਈ ਅਸੀਂ ਕਹਿੰਦੇ ਕਿ ਜਦੋਂ ਆਪਾਂ ਸਨਲਾਈਟ ਚ ਜਾਈਏ, ਸਪੈਸ਼ਲੀ ਜਦੋਂ ਅਸੀਂ ਆਸਟ੍ਰੇਲੀਆ ਵਰਗੀ ਕੰਟਰੀ ਦੇ ਵਿੱਚ ਰਹਿ ਰਹੇ ਹਾਂ, ਸਾਨੂੰ ਪਤਾ ਕਿ ਇੱਥੇ ਸਕਿਨ ਕੈਂਸਰ ਬਹੁਤ ਹੁੰਦੇ ਆ, ਇਸ ਲਈ ਅਸੀਂ ਕਹਿੰਦੇ ਹਾਂ ਕਿ ਸਾਨੂੰ ਜਿਹੜੀ ਆ ਸਨਸਕ੍ਰੀਨ ਲਾ ਕੇ ਹੀ ਨਿਕਲਣਾ ਚਾਹੀਦਾ ਘਰੋਂ ਬਾਹਰ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ, ਸਪੈਸ਼ਲੀ ਸਨਲਾਈਟ ਦੀ ਅਗਰ ਜਦੋਂ ਅਸੀਂ ਗੱਲ ਕਰਦੇ ਹਾਂ, ਤੇ ਜੀਨਸ ਦੇ ਵਿੱਚ ਮਿਊਟੇਸ਼ਨ ਨਾਮ ਦੀ ਆਪਾਂ ਇੱਕ ਚੀਜ਼ ਕਹਿੰਦੇ, ਇਹਦਾ ਮਤਲਬ ਇਹ ਹੈ ਕਿ ਜੀਨ ਦੀ ਸੀਕੁਐਂਸ ਜਿਹੜੀ ਚੇਂਜ ਕਰ ਦਿੰਦਾ ਹੈ, ਮਤਲਬ ਕਿ ਸਾਨੂੰ ਇਫੈਕਟ ਕਰਦਾ, ਡੈਮੇਜ ਕਰ ਦਿੰਦਾ, ਤੁਸੀਂ ਇੱਕ ਤਰ੍ਹਾਂ ਸਿੰਪਲ ਲੈਂਗੁਏਜ ਦੇ ਵਿੱਚ ਕਹਿ ਸਕਦੇ ਹਾਂ ਨਾ, ਤੇ ਡੈਮੇਜ ਦੀ ਵਜ੍ਹਾ ਨਾਲ ਜਿਹੜਾ ਉਹ ਸਾਡਾ DNA ਚੇਂਜ ਹੋ ਜਾਂਦਾ, ਜਿਹਦੀ ਵਜ੍ਹਾ ਨਾਲ ਸਾਨੂੰ ਕਈ ਵਾਰ ਕੈਂਸਰ ਵਰਗੀਆਂ ਪ੍ਰੋਬਲਮਸ ਹੋ ਜਾਂਦੀਆਂ ਹੈ। ਸੋ ਜਿਹੜੀ ਇਸ ਲਈ ਸਾਨੂੰ ਜਿਹੜੀ ਥੋੜੀ ਪ੍ਰੀਕੋਸ਼ਨਸ ਰੱਖਣ ਦੀ ਲੋੜ ਹੁੰਦੀ ਹੈ, ਇਹਦੇ ਵਿੱਚ ਇਨਵਾਇਰਮੈਂਟ ਦਾ ਕਾਫੀ ਜਿਹੜਾ ਇੰਪੈਕਟ ਪੈਂਦਾ ਹੈ, ਔਰ ਜਿਹੜਾ ਚਾਹੇ ਪੋਲਿਊਸ਼ਨ ਹੋ ਗਿਆ ਤੇ ਹੋਰ ਚੀਜ਼ਾਂ ਹੋ ਗਈਆਂ, ਬਟ ਜਿੱਦਾਂ DNA ਦੀ ਆਪਾਂ ਗੱਲ, ਲਾਸਟ ਗੱਲ ਮੈਂ ਕਹੂੰਗੀ ਕਿ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਪੇਰੈਂਟਸ ਦੀ, ਕਿ ਪੇਰੈਂਟਸ ਦਾ DNA ਸਾਡੇ ਵਿੱਚ ਹੁੰਦਾ, ਜੋ ਗ੍ਰੈਂਡ ਪੇਰੈਂਟਸ ਦਾ ਹਨਾ ਉਹਨਾਂ ਚ ਹੁੰਦਾ ਹੈ ਅੱਗੇ, ਤੇ ਕਈ ਵਾਰ ਕੀ ਹੁੰਦਾ ਕਿ ਕੁਛ ਇੱਕ ਪਰਸਨ ਦੇ ਵਿੱਚ ਦੋ DNA ਪ੍ਰੋਫਾਈਲ ਵੀ ਮਿਕਸ ਹੋ ਜਾਂਦੀਆਂ, ਜਿਹਨੂੰ ਚਾਈਮਰਿਜ਼ਮ ਅਸੀਂ ਕਹਿੰਦੇ ਹਾਂ ਸਾਇੰਟਿਫਿਕ ਲੈਂਗੁਏਜ,
0: ਰਾਈਟ ਰਾਈਟ,
1: ਉਹਦਾ ਹੁੰਦਾ ਕਿ ਕਈ ਵਾਰ ਤੁਸੀਂ ਮੰਨ ਲਓ ਟ੍ਰਾਂਸਪਲਾਂਟ ਕਿਸੇ ਚ ਹੋਇਆ, ਹੈਡ ਟ੍ਰਾਂਸਪਲਾਂਟ ਹੋਇਆ, ਜਾਂ ਮਤਲਬ ਹਾਰਟ ਟ੍ਰਾਂਸਪਲਾਂਟ ਟ੍ਰਾਂਸਪਲੈਂਟ ਹੋਇਆ ਨਾ, ਤਾਂ ਕਈ ਵਾਰ ਜਿਹੜਾ ਉਹਨਾਂ ਦਾ ਜਿਹੜਾ ਡੀਐਨਏ ਜਿਹੜਾ ਮਿਕਸ ਹੋ ਸਕਦਾ ਹੈ, ਜਾਂ ਫਿਰ ਕਈ ਵਾਰ ਟਵਿਨ ਜੇ ਮੰਨ ਲਓ ਕਿਸੇ ਦੇ ਜਿਹੜੀ ਪ੍ਰੈਗਨੈਂਸੀ ਟਾਈਮ ਟਵਿਨਸ ਬੱਚੇ ਹੈਗੇ ਆ, ਬਟ ਇੱਕ ਜਿਹੜਾ ਟਵਿਨ ਦੂਸਰੇ ਦੀ ਜਿਹੜੀ ਆ ਮਤਲਬ ਇੱਕੋ ਹੀ ਬੱਚਦਾ ਹੈ ਨਾ, ਤਾਂ ਉਹਦੇ ਵਿੱਚ ਵੀ ਹੋ ਸਕਦਾ ਕਿ ਜਿਹੜਾ ਇਹਦਾ ਡੀਐਨਏ ਕਾਪੀ ਹੋ ਸਕਦੀ, ਸੋ ਡਿਫਰੈਂਟ ਡਿਫਰੈਂਟ ਹੋ ਸਕਦੀ ਹੈ, ਬਟ ਬੇਸਿਕਲੀ ਜਿਹੜਾ ਡੀਐਨਏ ਜਿਹੜਾ ਆ ਜਿਹੜਾ ਮੈਂ ਦੱਸਿਆ 0.1% ਡੀਐਨਏ ਹਿਊਮਨ, ਹਰ ਹਿਊਮਨ ਦਾ ਉਹ ਹੁੰਦਾ ਹੈ ਜਿਹੜਾ ਕਿਸੇ ਦੂਜੇ ਹਿਊਮਨ ਨਾਲ ਜਿਹੜਾ ਮੈਚ ਨਹੀਂ ਕਰਦਾ,
0: ਮੈਚ ਨਹੀਂ ਕਰਦਾ,
1: ਜਿਹੜਾ ਉਹਨੂੰ ਜਿਹੜਾ ਮੈਚ ਕਰਦਾ, ਔਰ ਉਹੀ ਕਿਉਂਕਿ ਸਾਨੂੰ ਪਤਾ ਨੇ ਕਿ ਇਹੀ ਚਾਰ ਬੇਸਿਸ ਆ ਜਿਹਨਾਂ ਦੀ ਤੁਸੀਂ ਗੱਲ ਕੀਤੀ, ਇਹਨਾਂ ਨੇ ਘੁੰਮ ਘੁਮਾ ਕੇ ਇੱਧਰ ਉੱਧਰ ਲੱਗੀ ਜਾਣਾ ਹਨਾ, ਤੋ ਸਿਰਫ 0.1% ਜਿਹੜਾ ਪਾਰਟ ਇਵੇਂ ਦਾ ਹੁੰਦਾ ਜਿਹੜਾ ਸਾਨੂੰ ਜਿਹੜਾ ਇੱਕ ਇੰਡੀਵਿਜੁਅਲ ਬਣਾਉਂਦਾ, ਇੱਕ ਪਾਰਟੀਕੁਲਰ ਮਤਲਬ ਇੱਕ ਅਲੱਗ ਇੰਡੀਵਿਜੁਅਲ
0: ਬਣਾਉਂਦਾ, ਆਪਣੀ ਇੱਕ ਆਈਡੈਂਟੀ ਜਿਹੜੀ ਉਹ ਅਲੱਗ ਤੋਂ ਕ੍ਰੀਏਟ ਕਰਦਾ ਹੈਗਾ।
1: ਹਾਂਜੀ
0: ਰਾਈਟ, ਨਹੀਂ ਥੈਂਕ ਯੂ ਸੋ ਮਚ। ਪਰ ਇਨਸਾਨੀ ਸਰੀਰ ਕਾਹਦਾ ਬਣਿਆ ਹੋਇਆ ਇਹ ਸ਼ਾਇਦ ਅੱਜ ਦੇ ਐਪੀਸੋਡ ਦੇ ਵਿੱਚ ਤੁਹਾਨੂੰ ਪਤਾ ਚੱਲ ਗਿਆ ਹੋਏਗਾ ਕਿ ਵਾਟ ਆਰ ਵੀ ਮੇਡ ਆਫ, ਅਤੇ ਬੜੇ ਵਿਸਥਾਰ ਦੇ ਨਾਲ ਬੜੇ ਤਰੀਕੇ ਦੇ ਨਾਲ ਜਿਹੜਾ ਸੰਦੀਪ ਜੀ ਨੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਹੈਗੀ, ਔਰ ਥੈਂਕ ਯੂ ਸੋ ਮਚ ਸੰਦੀਪ ਜੀ। ਔਰ ਡੈਫੀਨੇਟਲੀ ਉਹ ਐਪੀਸੋਡ ਕਰਨਾ ਜ਼ਰੂਰ ਹੈ ਕਦੇ ਨਾ ਕਦੇ, ਪਰ ਅਗਲੀ ਵਾਰ ਕੋਈ ਹੋਰ ਵੱਖਰਾ ਵਿਸ਼ਾ ਜਿਹੜਾ ਲੈ ਕੇ ਜ਼ਰੂਰ ਤੁਹਾਡੇ ਤੱਕ ਹਾਜ਼ਰ ਹੁੰਦੇ ਹਾਂ। ਫਿਲਹਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਦਿਓ ਇਜਾਜ਼ਤਾਂ, ਧੰਨਵਾਦ। ਰੇਡੀਓ ਹਾਂਜੀ 1674 AM 'ਤੇ ਸੁਣਦੇ ਰਹੋ ਅਲੱਗ ਅਲੱਗ ਪ੍ਰੋਗਰਾਮ, ਪਰ ਇਹ ਸੀ ਡੀਪ ਟਾਕ ਸ਼ੋਅ।

0: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ$30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ solutions.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
5: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੇਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410 045 555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਰੇਡੀਓ ਹਾਂਜੀ 1674 AM ਦੇ ਉੱਪਰ। ਸਮਾਂ ਹੋ ਚੁੱਕਿਆ ਅੱਜ ਦੀ ਕਹਾਣੀ, ਅੱਜ ਦੇ ਵਿਚਾਰ ਦਾ। ਅੱਜ ਦੀ ਜਿਹੜੀ ਕਹਾਣੀ ਹੈ ਉਹ ਇੱਕ ਚਿੜੀ ਦੀ ਹੈ। ਚਿੜੀ ਦੀ ਕਹਾਣੀ, ਚਿੜੀ ਜਿਹਨੂੰ ਜਾਚ ਆ ਗਈ ਸ਼ੁਕਰ ਕਰਨ ਦੀ। ਇੱਕ ਵਾਰ ਦੀ ਕਹਿੰਦੇ ਗੱਲ ਆ ਕਿ ਇੱਕ ਚਿੜੀ ਜਿਹੜੀ ਰੇਗਿਸਤਾਨ ਦੇ ਵਿੱਚ ਰਹਿੰਦੀ ਸੀਗੀ, ਭੁੱਖੀ ਪਿਆਸੀ, ਕਿੰਨਾ ਚਿਰ ਹੋ ਗਿਆ ਸੀ ਉਹਨੂੰ ਉਸ ਰੇਗਿਸਤਾਨ ਦੇ ਵਿੱਚ ਰਹਿੰਦਿਆਂ, ਖੰਭ ਵੀ ਉਹਦੇ ਝੜ ਚੁੱਕੇ ਸੀਗੇ। ਇਉਂ ਪ੍ਰਤੀਤ ਹੁੰਦਾ ਸੀਗਾ ਜਿਵੇਂ ਉਹ ਆਪਣੀ ਜ਼ਿੰਦਗੀ ਦੇ ਆਖਰੀ ਸਮਾਂ 'ਤੇ ਹੋਵੇ। ਇੱਕ ਦਿਨ ਉਸ ਚਿੜੀ ਦੇ ਕੋਲੋਂ ਇੱਕ ਸਾਧੂ ਲੰਘਦਾ, ਸਾਧੂ ਜਿਹੜਾ ਕਿਸੇ ਹੋਰ ਕੰਮ ਚੱਲਿਆ ਸੀਗਾ। ਚਿੜੀ ਉਸ ਸਾਧੂ ਨੂੰ ਰੋਕਦੀ ਆ, ਪੁੱਛਦੀ ਆ ਕਿ ਤੁਸੀਂ ਜਾਨੀ ਜਾਣੋ, ਸਾਧੂ ਤੁਸੀਂ ਦੱਸ ਸਕਦੇ ਹੋ ਕਿ ਮਾੜਾ ਸਮਾਂ ਮੇਰੇ 'ਤੇ ਹੋਰ ਕਿੰਨਾ ਸਮਾਂ ਰਹੂਗਾ, ਮੇਰੇ 'ਤੇ ਵੀ ਕਦੀ ਚੰਗੇ ਦਿਨ ਆਉਣਗੇ, ਮੈਂ ਵੀ ਕਦੀ ਰੱਜ ਕੇ ਪਾਣੀ ਪੀਊਂ।

कि मेरे भी खंभ फिर तो सोने उसे तरीके नाल होंगे, मैं फिर तो फरतीली होवांगी। साधु जड़ा ये तो जान सकता सी उस चिड़ी नू देख के कि इसके पिछले कर्म किदां दे रहे ने, पर चिड़ी नू कहन लगा कि मैनू नहीं पता कि अगे तेरे नाल की होना, पिछले कर्मा तो मैं जाणू हां, मैं इदां करदा मैं अपने गुरु कोल चलिया, गुरु नू जाके पुछांगा ते फिर तेनू आके दसूं। ਉਹ ਜਿਹੜਾ ਸਾਧੂ ਹੁੰਦਾ ਉਹ ਆਪਣੇ ਗੁਰੂ ਕੋਲ ਜਾਂਦਾ, ਆਪਣੇ ਗੁਰੂ ਨੂੰ ਉਸ ਚਿੜੀ ਦੀ ਸਾਰੀ ਹਾਲਤ ਬਿਆਨ ਕਰਦਾ ਅਤੇ ਪੁੱਛਦਾ ਜੀ ਕੀ ਸਮਾਧਾਨ ਹੋ ਸਕਦਾ, ਮੈਨੂੰ ਤਾਂ ਦੇਖ ਕੇ ਉਹਦੇ ਵੱਲ ਬੜਾ ਤਰਸ ਆਇਆ। ਗੁਰੂ ਕਹਿੰਦਾ ਹੈ ਕਿ ਜੋ ਉਹਦੀ ਜ਼ਿੰਦਗੀ ਦੇ ਵਿੱਚ ਹਾਲੇ ਚੱਲ ਰਿਹਾ ਨਾ, ਹਾਲੇ ਹੋਰ ਬੁਰੇ ਦਿਨ ਆਉਣਗੇ, ਅਗਲੇ 7 ਸਾਲ एक कष्ट चो निकलूगी तो दूजा कष्ट शुरू होगा। इसकी जिंदगी दे विच अगले 7 साल दुख ही दुख ने। साधु नू तरस आया, कहन लगा गुरु जी कोई तो राह होगा, कोई तो हल होगा। गुरु जी आखन लगे भी हल तो एक है, एक मंत्र है, तुसी चिड़ी नू दस दिओ, जो उन्हें ठीक लग्या तो मंत्र पढ़ लिया करूगी। साधु नू मंत्र दे दिता जाता तो वह मंत्र जाके वह चिड़ी नू दे दिंदा। यह मंत्र सीगा कि हर समय जो भी होवे कहना वा भी शुक्र आ तेरा रब्बा, धन्यवाद परमात्मा। हुण चिड़ी नू जदों यह मंत्र दिता जाता वो सुनती है, बेमांजे दे नाल वो उदन तो ही वो मंत्र दा उचारण करना शुरू कर देंदी। जो भी होना उस चिड़ी ने कहिंदे रहना शुकरा रब्बा शुकरा रब्बा। शुरू दे विच तां चिड़ी ने ना बड़े बेमांजे दे नाल शुकर करना रब दा, नाल उहनूं पता भी लगना भी सामने मेथों कुछ है नहीं, मैं शुकर करी जानी हाले तक तो कुछ मिलिया भी नहीं, शुकर किस चीज़ का कर रही। पर हौली हौली चिड़ी ने हर एक पल दे नाल, हर एक जो भी उहदी जिंदगी दे विच घटना वापरनी उहदे नाल उसने शुकर करना शुरू कर दिता। एक दो दिनां दे विच ही कुछ दिनां बाद उह साधु किसे होर जंगल चों लंघदा सी। हरिया भरिया जंगल, आसे पासे तलाब, एक बड़ी ही सोहनी चिड़ी जड़ी गा रही सी। साधु देख के हैरान होया, यह चिड़ी तो उ रेगिस्तान वाली चिड़ी है, इहदे ते हाले 7 साल होर बड़ा दुख सी, यह ठीक किदां हो गई, इत्थे किदां आ गई। वापस अपने गुरु कोल गया उह साधु जग्यासा दे विच कि गुरु जी तुसी तां कहा सीगा कि 7 साल हाले उहदे नाल इदां कुछ ही होना, 7 साल हाले उहने होर बड़े दुख भोगने ने। ते गुरु जी कहण लगे जिहड़ा मंत्र दिता सीगा ना उहने सारा कुछ कटता। साधु थोड़ा समझ गया सी कि इह 7 सालां दा बंधन 7 दिनां च किवें मुक गया। गुरु जी दसन लगे कि जदों तू चिड़ी नूं वो मंत्र दिता ना तो चिड़ी हर पल शुकर करन लग पी, पर उसने हिम्मत नहीं छड़ी, हिम्मत करती रही। एक दिन इसे हिम्मत दे विच कि इस रेगिस्तान तो उड के किते होर जानी आ, गर्मी इन्नी सी खंभ कंब नहीं किते, सीधा रेत दे उपर जा डिगी। गर्म रेत फिर भी चिड़ी ने डिगदे सारे हो गया, शुक्र आ परमात्मा जे डिग गया इहदे विच भी तेरी कोई मर्जी होऊ। इन्ने चिर नूं एक बाज आउंदा झपट्टा मारदा चिड़ी नूं फड़दा ते नाल लैके उड जांदा।
ਉਹ ਚਿੜੀ ਉਦੋਂ ਵੀ ਜਦੋਂ ਬਾਜ ਦੇ ਮੂੰਹ ਦੇ ਵਿੱਚ ਸੀਗੀ ਸ਼ਾਇਦ ਉਹਨੂੰ ਲੱਗਿਆ ਕਿ ਮੇਰੇ ਆਖਰੀ ਪਲ ਨੇ, ਤੇ ਫਿਰ ਕਹਿੰਦੀ ਪਰਮਾਤਮਾ ਸ਼ੁਕਰ ਹੈ। ਇਹਦੇ ਵਿੱਚ ਵੀ ਸ਼ਾਇਦ ਤੇਰੀ ਕੋਈ ਮਰਜ਼ੀ ਹੈ। ਪਤਾ ਨਹੀਂ ਬਾਜ ਨੂੰ ਕੁਝ ਹੋਇਆ, ਉਹਦੇ ਮੂੰਹ ਦੇ ਵਿੱਚੋਂ ਚਿੜੀ ਛੁੱਟੀ ਤੇ ਛੁੱਟ ਕੇ ਜਿੱਥੇ ਡਿੱਗੀ ਉਹ ਇੱਕ ਹਰਾ ਭਰਾ ਜੰਗਲ ਸੀਗਾ। ਚਿੜੀ ਨੂੰ ਇਹ ਦੇਖ ਕੇ ਯਕੀਨ ਨਹੀਂ ਆਇਆ ਕਿ ਹੁਣੇ ਮੈਂ ਮੌਤ ਦੇ ਮੂੰਹ 'ਚ ਸੀਗੀ ਤੇ ਹੁਣੇ ਮੈਂ ਇੱਕ ਹਰੇ ਭਰੇ ਜੰਗਲ 'ਚ ਹਾਂ। ਸ਼ੁਕਰ ਕਰਦੀ ਆ ਪਰਮਾਤਮਾ ਦਾ। ਗੱਲ ਤਾਂ ਚਿੜੀ ਦੀ ਹੈ ਪਰ ਇਹ ਲਾਗੂ ਸਾਰੇ ਜੀਵ ਜੰਤੂਆਂ 'ਤੇ ਹੁੰਦੀ ਹੈ, ਸਾਡੇ 'ਤੇ ਵੀ। ਉਹ ਚਿੜੀ ਸੀ ਜਿਹੜੀ ਰੋਜ਼ ਸ਼ਾਇਦ ਪਹਿਲੋਂ ਸ਼ਿਕਾਇਤਾਂ ਕਰਦੀ ਸੀ ਕਿ ਮੇਰੇ ਖੰਭ ਨਹੀਂ ਹੈਗੇ, ਇਹ ਰੇਗਿਸਤਾਨ ਦਾ ਏਰੀਆ ਮੈਨੂੰ ਦਿੱਤਾ ਗਿਆ, ਇੱਥੇ ਦਰਖਤ ਨਹੀਂ ਹੈਗਾ, ਪਾਣੀ ਨਹੀਂ ਹੈਗਾ। ਤੇ ਹੁਣ ਉਹ ਚਿੜੀ ਜਿਹੜੀ ਸ਼ੁਕਰ ਕਰ ਰਹੀ ਸੀ ਤੇ ਉਹਦਾ ਦਿਨ ਫਿਰ ਗਿਆ। ਇਹੋ ਐਕਸਪੈਰੀਮੈਂਟ ਕਦੀ ਆਪਾਂ ਆਪਣੇ ਨਾਲ ਕਰਕੇ ਦੇਖੀਏ ਨਾ। ਸਵੇਰੇ ਘਰੋਂ ਨਿਕਲੀਏ ਤੇ ਪਹਿਲੋਂ ਮੌਸਮ ਦੇ ਵਿੱਚ ਕਮੀਆਂ ਕੱਢੀਏ, ਅੱਗੇ ਵਧੀਏ ਟ੍ਰੈਫਿਕ 'ਚ ਕਮੀਆਂ ਕੱਢੀਏ, ਆਫਿਸ ਜਾਈਏ ਕੰਮ ਕਾਰ 'ਤੇ ਜਾਈਏ ਤੇ ਲੋਕਾਂ ਦੇ ਵਿੱਚ ਕਮੀਆਂ ਕੱਢੀਏ, ਦੁਪਹਿਰ ਨੂੰ ਕੁਝ ਖਾਣ ਨੂੰ ਲਈਏ ਤਾਂ ਉਹਦੇ ਵਿੱਚ ਕਮੀਆਂ ਕੱਢੀਏ, ਸ਼ਾਮੀ ਜਾ ਕੇ ਫਿਰ ਆਪਣੇ ਘਰ ਲਾਈਫ ਪਾਰਟਨਰ ਬੱਚਿਆਂ ਜਾਂ ਆਲੇ ਦੁਆਲੇ 'ਚ ਕਮੀਆਂ ਕੱਢੀਏ। ਰਾਤ ਨੂੰ ਜਦੋਂ ਤੁਸੀਂ ਆਪਣਾ ਸ਼ੀਸ਼ੇ ਦੇ ਵਿੱਚ ਮੂੰਹ ਦੇਖੋਗੇ ਤੁਹਾਨੂੰ ਰਿਲਾਈਜ਼ ਹੋਊਗਾ ਕਿ ਤੁਸੀਂ ਆਪਣੇ ਆਪ ਦੇ ਵਿੱਚ ਵੀ ਕਮੀਆਂ ਕੱਢ ਰਹੇ ਹੋ। ਮੇਰੀ ਇੱਕ ਛੋਟੀ ਲੱਗ ਰਹੀ ਹੈ, ਮੇਰਾ ਚਿਹਰਾ ਠੀਕ ਨਹੀਂ ਲੱਗ ਰਿਹਾ, ਆਹ ਮੁੱਛਾਂ ਥੋੜ੍ਹੀਆਂ ਵੱਖਰੀਆਂ ਜਿਹੀਆਂ ਲੱਗ ਰਹੀਆਂ। ਫਿਰ ਉਹ ਚਿੜਚਿੜਾਪਨ ਸ਼ੁਰੂ ਹੋ ਜਾਂਦਾ ਕਮੀਆਂ ਵਾਲਾ। ਜਦੋਂ ਇੱਕ ਵਾਰੀ ਕਮੀਆਂ ਕੱਢਣੀਆਂ ਸ਼ੁਰੂ ਕਰੋ ਫਿਰ ਹਰੇਕ ਪਾਸੇ ਹਰੇਕ ਚੀਜ਼ 'ਚ ਕਮੀਆਂ ਹੀ ਲੱਭਦੀਆਂ। ਅਤੇ ਉਹ ਹੀ ਜਦੋਂ ਅਸੈਪਟ ਕਰ ਲਵੋ, ਸ਼ੁਕਰ ਕਰ ਲਵੋ, ਮੰਨ ਲਵੋ ਜੋ ਹੈ ਕੋਲ, ਹਰ ਇੱਕ ਚੀਜ਼ ਦਾ ਧੰਨਵਾਦ ਕਰੋ, ਇੱਥੋਂ ਤੱਕ ਕਿ ਸਿਰਪਿੜ ਹੋਈ ਹੈ ਉਹਦਾ ਵੀ, ਜੇ ਡਿੱਗ ਗਏ ਹੋ ਉਸ ਦਾ ਵੀ, ਜੇ ਕੋਈ ਗੁੱਸੇ ਹੋ ਗਿਆ ਉਸ ਦਾ ਵੀ, ਜੇ ਕੋਈ ਗੁੱਸੇ ਨਹੀਂ ਹੋਇਆ ਉਸ ਦਾ ਵੀ, ਸ਼ੁਕਰ ਕਰਦੇ ਰਹੋ ਤੇ ਤੁਸੀਂ ਦੇਖੋਗੇ ਕਿ ਜਿਹੜੀਆਂ ਚੀਜ਼ਾਂ ਤੁਹਾਨੂੰ ਜਾਪਦੀਆਂ ਸਨ ਕਿ ਆਹ ਲਾਂਘਤ ਨਹੀਂ ਪੁੱਟੀ ਜਾਣੀ, ਤੇ ਸ਼ੁਕਰ ਕਰਦਿਆਂ ਪਰਮਾਤਮਾ ਨੇ ਜਿਹੜਾ ਉਹ ਪੁੱਲ ਬਣਾ ਦੇਣਾ ਨਾ, ਉਹ ਲਾਂਘ 'ਚੋਂ ਤੇ ਕਿੱਥੇ ਪਾਰ ਹੋਣਾ ਸੀ। ਪਰ ਇੱਕ ਵਾਰੀ ਪਿੱਛੇ ਧਿਆਨ ਵੀ ਮਾਰਿਓ ਕਿ ਉਹ ਕਾਫੀ ਚੀਜ਼ਾਂ, ਉਹ ਕਾਫੀ ਨਿਆਮਤਾਂ, ਕਾਫੀ ਗਿਫਟ ਜਿਹੜੇ ਪਰਮਾਤਮਾ ਨੇ ਦਿੱਤੇ ਕਿਉਂਕਿ ਤੁਸੀਂ ਸ਼ੁਕਰ ਕੀਤਾ ਸੀ। ਆਪਾਂ ਕਈ ਵਾਰੀ ਡਿਜ਼ਰਵ ਨਹੀਂ ਕਰ ਰਹੇ ਹੁੰਦੇ। ਹੋ ਸਕਦਾ ਸੀ ਸਾਰਾ ਦਿਨ ਸ਼ਿਕਾਇਤਾਂ ਨਾ ਕਰਦੇ ਹੋਈਏ ਪਰ ਥੋੜਾ ਥੋੜਾ ਸਵਾਦ ਸ਼ਾਇਦ ਜ਼ਰੂਰ ਲੈਂਦੇ ਹੋਈਏ। ਆਓ ਸ਼ਿਕਾਇਤਾਂ ਘਟਾਈਏ, ਸ਼ੁਕਰਾਨਾ ਵਧਾਈਏ ਤੇ ਦੇਖਾਂਗੇ ਜ਼ਿੰਦਗੀ ਕਿੱਡੀ ਖੂਬਸੂਰਤ ਹੈ ਤੇ ਪਰਮਾਤਮਾ ਉਹ ਵੀ ਪੂਰਿਆ ਕਰ ਰਿਹਾ ਜੋ ਸਾਨੂੰ ਲੱਗਦਾ ਸੀਗਾ ਕਿ ਅਸੰਭਵ ਨਹੀਂ। ਸ਼ੁਕਰ ਕਰਦੇ ਰਹੋ। ਅੱਜ ਕਰਦੇ ਹਾਂ ਤੁਹਾਨੂੰ ਅੱਜ ਦੀ ਕਹਾਣੀ ਵਧੀਆ ਲੱਗੀ ਹੋਏਗੀ।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8th Gateway, ਰੇਵਨ ਹਾਲ।
3: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਡੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
4: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
3: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
3: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ
1: ਰੇਡੀਓ ਹਾਂਜੀ 1674 ਆਓ ਵਧਦੇ ਅੱਗੇ ਜਾਣਦੇ ਹਾਂ ਕੀ ਕਹਿੰਦੀ ਅੱਜ ਦੀ ਕਹਾਣੀ ਇੱਕ ਵਾਰੀ ਗੌਤਮ ਬੁੱਧ ਆਪਣੇ ਰਹਿਣ ਬਸੇਰੇ ਦੇ ਵਿੱਚ ਵਾਪਸ ਪਹੁੰਚੇ ਚਿਹਰੇ ਦੇ ਉੱਤੇ ਅੱਜ ਇੱਕ ਅਜੀਬ ਜਿਹੀ ਮੁਸਕਰਾਹਟ ਜਿਵੇਂ ਕੁਛ ਵਧੀਆ ਐਕਸਪੀਰੀਅੰਸ ਕੀਤਾ ਹੋਵੇ ਕੁਛ ਸੋਹਣਾ ਵੇਖਿਆ ਹੋਵੇ ਜੋ ਵੀ ਆਸ ਪਾਸ ਸਾਡੇ ਘੱਟ ਰਿਹਾ ਉਹਦੇ ਵਿੱਚੋਂ ਕੁਛ ਚੰਗਾ ਨੋਟ ਕਰਕੇ ਆਏ ਹੋਣ ਅੱਗਿਓਂ ਕੁਛ ਇੱਕ ਲੋਕ ਜਿਹੜੇ ਉਹਨਾਂ ਦੇ ਨਾਲ ਹੀ ਹਮੇਸ਼ਾ ਰਹਿੰਦੇ ਸੀ ਉਹਨਾਂ ਭਿਕਸ਼ੂਆਂ ਨੇ ਪੁੱਛਿਆ ਗੌਤਮ ਕੀ ਗੱਲ ਚਿਹਰੇ ਦੀ ਮੁਸਕਰਾਹਟ ਦੱਸਦੀ ਆ ਕਿ ਅੱਜ ਕੁਛ ਤੁਸੀਂ ਇੱਦਾਂ ਦਾ ਵੇਖ ਕੇ ਆਏ ਹੋ ਜਿਹੜਾ ਸ਼ਾਇਦ ਸਾਡੇ ਨਾਲ ਵੀ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਗੌਤਮ ਨੇ ਕਿਹਾ ਹਾਂ ਮੈਂ ਇੱਕ ਬੜੀ ਪਿਆਰੀ ਜਿਹੀ ਘਟਨਾ ਵੇਖ ਕੇ ਆਇਆ ਤੁਹਾਨੂੰ ਵੀ ਵਧੀਆ ਲੱਗੂਗੀ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਇੱਕ ਸੋਹਣਾ ਸਬਕ ਹੋਰ ਨਿਬੜੂਗੀ ਮੈਂ ਨਗਰ ਤੋਂ ਚੱਲਿਆ ਆਉਂਦਾ ਸੀ ਰਸਤੇ ਦੇ ਵਿੱਚ ਵੇਖਿਆ ਬੱਚੇ ਖੇਡ ਰਹੇ ਨੇ ਮੈਨੂੰ ਵਧੀਆ ਲੱਗਾ ਥੋੜ੍ਹੀ ਦੇਰ ਦੇ ਲਈ ਉਸ ਜਗ੍ਹਾ ਦੇ ਉੱਤੇ ਰੁਕ ਗਿਆ ਬੈਠ ਕੇ ਬੱਚਿਆਂ ਨੂੰ ਖੇਡਦੇ ਵੇਖਿਆ ਮਨ ਨੂੰ ਬੜਾ ਸਕੂਨ ਮਿਲਿਆ ਬੱਚਿਆਂ ਦੀਆਂ ਖੇਡਾਂ ਵੀ ਅਜੀਬ ਹੁੰਦੀਆਂ ਨੇ ਮੈਂ ਕੀ ਵੇਖਦਾ ਕਿ ਬੱਚੇ ਘਰ ਘਰ ਬਣਾਉਣਾ ਖੇਡ ਰਹੇ ਨੇ ਅਲੱਗ ਅਲੱਗ ਟੋਲਿਆਂ ਦੇ ਵਿੱਚ ਉਹ ਘਰ ਬਣਾ ਰਹੇ ਤੇ ਇੱਕ ਦੂਸਰੇ ਦਾ ਘਰ ਵੇਖ ਕੇ ਉਹਦੇ ਵਿੱਚ ਨੁਕਤਾਚੀਨੀਆਂ ਵੀ ਕਰਦੇ ਉਹਨਾਂ ਨੂੰ ਸਲਾਹ ਮਸ਼ਵਰੇ ਵੀ ਦਿੰਦੇ ਤੇ ਵੀ ਆਪਸ ਵਿੱਚ ਸਲਾਹਾਂ ਕਰਦੇ ਕਿ ਮੇਰੇ ਘਰ ਦੇ ਵਿੱਚ ਤੇਰੇ ਘਰ ਨਾਲੋਂ ਕੀ ਬਿਹਤਰ ਹੈ ਤੇਰੇ ਘਰ ਦੇ ਵਿੱਚ ਕੀ ਕਮੀ ਹੈ ਮੇਰੇ ਘਰ ਦੇ ਨਾਲੋਂ ਅਚਾਨਕ ਇੱਕ ਬੱਚੇ ਨੇ ਇੱਕ ਘਰ ਦੇ ਉੱਤੇ ਲੱਤ ਮਾਰੀ ਤੇ ਢਾ ਦਿੱਤਾ ਇਸੇ ਵਿਸ਼ੇ ਦੇ ਉੱਤੇ ਦੋਵਾਂ ਦੀ ਆਪਸ ਦੇ ਵਿੱਚ ਲੜਾਈ ਹੋ ਗਈ ਉਸ ਬੱਚੇ ਨੂੰ ਨਹੀਂ ਸੀ ਪਸੰਦ ਕਿ ਮੇਰਾ ਬਣਾਇਆ ਇੰਨਾ ਖੂਬਸੂਰਤ ਘਰ ਇਹਨੇ ਢਾ ਦਿੱਤਾ ਮੈਂ ਵੇਖਦਾ ਰਿਹਾ ਕਿ ਉਹ ਕਾਫੀ ਦੇਰ ਤੱਕ ਆਪਸ ਦੇ ਵਿੱਚ ਇਸੇ ਤਰ੍ਹਾਂ ਦੇ ਨਾਲ ਤਲਖੀ 'ਚ ਰਹੇ ਬਾਕੀ ਬੱਚੇ ਉਸੇ ਤਰ੍ਹਾਂ ਦੇ ਨਾਲ ਖੇਡ ਰਹੇ ਨੇ ਜਿੱਦਾਂ ਲਾਗੇ ਬੰਨੇ ਕੁਛ ਹੋ ਹੀ ਨਾ ਰਿਹਾ ਹੋਵੇ ਤੇ ਹੁਣ ਭਾਈ ਦਿਨ ਵੀ ਢਲ ਰਿਹਾ ਸੀ ਇੰਨੀ ਦੇਰ ਨੂੰ ਮਾਂ ਨੇ ਆ ਕੇ ਬੱਚੇ ਨੂੰ ਬਾਹੋਂ ਫੜਿਆ ਤੇ ਘਰ ਨੂੰ ਲੈ ਕੇ ਤੇ ਬਾਕੀਆਂ ਨੂੰ ਵੀ ਸੁਨੇਹਾ ਲਾਇਆ ਚਲੋ ਵੇ ਆਪੋ ਆਪਣੇ ਘਰਾਂ ਨੂੰ ਹੁਣ ਸ਼ਾਮ ਹੋ ਗਈ ਹੈ ਕੱਲ੍ਹ ਫੇਰ ਖੇਡ ਲਿਓ ਮੈਂ ਕੀ ਵੇਖ ਰਿਹਾ ਕਿ ਜਿਹਦਾ ਘਰ ਜਿਹੜੇ ਬੱਚੇ ਦਾ ਘਰ ਤੋੜਿਆ ਸੀ ਦੂਸਰੇ ਨੇ ਉਹ ਮਾਂ ਨੂੰ ਸ਼ਿਕਾਇਤਾਂ ਲਾਉਂਦਾ ਜਾ ਰਿਹਾ ਉਹ ਵੀ ਚੁੱਪ ਚਾਪ ਘਰ ਨੂੰ ਤੁਰ ਪਿਆ ਤੇ ਜਿਹੜੇ ਬੱਚਿਆਂ ਦੇ ਘਰ ਬਿਲਕੁਲ ਸਹੀ ਸਲਾਮਤ ਸੀ ਜਿਨ੍ਹਾਂ ਨੇ ਬੜੇ ਚਾਵਾਂ ਦੇ ਨਾਲ ਥੋੜ੍ਹੀ ਦੇਰ ਪਹਿਲਾਂ ਬਣਾਏ

0: ਜਿਨ੍ਹਾਂ ਤੁਹਾਨੂੰ ਜਾਨ ਤੋਂ ਪਿਆਰੇ ਉਹ ਘਰ ਲੱਗ ਰਹੇ, ਉਹਨਾਂ ਨੂੰ ਵੀ ਘਰ ਨੂੰ ਘਰ ਦੀ ਕੋਈ ਫਿਕਰ ਨਹੀਂ। ਉਹ ਵੀ ਢੋਲੇ ਦੀਆਂ ਲਾਉਂਦੇ ਵਾਪਸ ਆਪਣੇ ਘਰਾਂ ਨੂੰ ਚਲੇ ਗਏ ਨੇ। ਦੋਵਾਂ ਦੇ ਵਿੱਚ ਫਰਕ ਕੀ ਹੋਇਆ? ਮੈਂ ਤਾਂ ਇਹੋ ਹੀ ਸੋਚਦਾ ਰਿਹਾ। ਅਸਲ ਦੇ ਵਿੱਚ ਮੈਨੂੰ ਲੱਗਾ ਕਿ ਇਹ ਸਾਡਾ ਦੁਨਿਆਵੀ ਸਫ਼ਰ ਆ। ਇਹ ਦੁਨੀਆਂ ਦੇ ਉੱਤੇ ਜੋ ਆਪਾਂ ਮੈਲ, ਜੋ ਆਪਾਂ ਆਪਣੀਆਂ ਮਿਹਨਤਾਂ ਦੇ ਨਾਲ, ਆਪਣੀਆਂ ਸੋਚਾਂ ਦੇ ਨਾਲ ਬਹੁਤ ਕੁਛ ਉਸਾਰਦੇ ਹਾਂ, ਅਸਲ ਦੇ ਵਿੱਚ ਇਹ ਵੀ ਤਾਂ ਆਪਾਂ ਇੱਕ ਦਿਨ ਛੱਡ ਕੇ ਜਾਣਾ। ਪਤਾ ਨਹੀਂ ਕਿਉਂ, ਜੇ ਸਮੇਂ ਤੋਂ ਪਹਿਲਾਂ ਉਸ ਘਰ ਨੂੰ ਕੋਈ ਠੋਕਰ ਮਾਰ ਦਿੰਦਾ, ਕੋਈ ਸਾਨੂੰ ਘਾਟਾ ਪੈ ਜਾਂਦਾ, ਕੋਈ ਸਾਡੀ ਉਸ ਬਣਾਈ ਹੋਈ ਮਲਕੀਅਤ ਦੇ ਵਿੱਚ ਉਨੀ ਕੀ ਕਰ ਦਿੰਦਾ, ਜਾਂ ਆਪਾਂ ਆਪ ਹੀ ਉਹਨੂੰ ਕਿਤੇ ਗਲਤੀ ਦੇ ਨਾਲ ਉੱਤੇ ਥੱਲੇ ਕਰ ਲੈਂਦੇ ਹਾਂ, ਤੇ ਉਹਦਾ ਫਿਰ ਸਾਨੂੰ ਇੰਨਾ ਕਿਉਂ ਦੁੱਖ ਹੁੰਦਾ? ਜਦਕਿ ਜਿਨ੍ਹਾਂ ਦਾ ਨਹੀਂ ਕੁਛ ਹੋਇਆ, ਜਿਨ੍ਹਾਂ ਦੀ ਉਹ ਜਮ੍ਹਾਂ ਪੂੰਜੀ ਉਸੇ ਤਰ੍ਹਾਂ ਦੇ ਨਾਲ ਪਈ ਹੈ, ਜਿਨ੍ਹਾਂ ਦਾ ਉਹ ਘਰ ਜਿੱਦਾਂ ਦਾ ਉਹਨਾਂ ਨੇ ਬਣਾਇਆ ਸੀ ਉਵੇਂ ਦਾ ਹੀ ਪਿਆ ਹੈ, ਛੱਡ ਕੇ ਤਾਂ ਉਹਨਾਂ ਨੇ ਵੀ ਜਾਣਾ। ਅਜੀਬ ਲੀਲਾ। ਬਸ ਇਹੀ ਸੋਚਦਾ ਆਸ਼ਰਮ ਤੱਕ ਪਹੁੰਚ ਗਿਆ। ਸਬਕ ਬੜਾ ਵੱਡਾ ਜੇ ਆਪਾਂ ਆਪਣੀ ਦੁਨੀਆਦਾਰੀ ਦੇ ਉੱਤੇ ਵੀ ਲਾ ਲਈਏ, ਤੇ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਬਹੁਤ ਇੰਪੋਰਟੈਂਟ ਲੱਗਦੀਆਂ ਨੇ, ਪਰ ਅਗਲੇ ਪੜਾਅ ਦੇ ਉੱਤੇ ਜਾ ਕੇ ਸਾਨੂੰ ਉਹਨਾਂ ਦਾ ਚੇਤਾ ਵੀ ਨਹੀਂ ਹੁੰਦਾ। ਸਾਨੂੰ ਬੜਿਆਂ ਸਾਰਿਆਂ ਨੂੰ ਇਹ ਹੋਊਗਾ ਕਿ ਸਾਡੀ ਪੜ੍ਹਾਈ ਵਧੀਆ ਹੋ ਜਾਵੇ, ਸਾਡੀ ਸਕੂਲਿੰਗ, ਸਾਡਾ ਕਾਲਜ ਵਧੀਆ ਹੋ ਜਾਵੇ, ਅਸੀਂ ਸੋਹਣੀਆਂ ਡਿਗਰੀਆਂ ਲੈ ਲਈਏ ਤਾਂ ਕਿ ਜ਼ਿੰਦਗੀ 'ਚ ਕਿਸੇ ਪਾਸੇ ਲੱਗ ਜਾਈਏ। ਉਹ ਹੋ ਚੁੱਕੀਆਂ ਹੁੰਦੀਆਂ ਨੇ, ਫਿਰ ਸ਼ਾਇਦ ਕਈਆਂ ਦਾ ਟੀਚਾ ਹੋਵੇ ਕਿ ਮੈਨੂੰ PR ਮਿਲ ਜਾਵੇ, ਮੈਂ ਪੱਕਿਆ ਹੋ ਜਾਵਾਂ ਬਾਹਰ। ਉਹਦੇ ਵਿੱਚ ਕੋਈ ਖਲਲ ਆਵੇ ਤਾਂ ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ, ਪਰ ਉਸ ਤੋਂ ਬਾਅਦ ਜਦੋਂ ਆਪਾਂ ਸਿਟੀਜ਼ਨਸ਼ਿਪ ਲੈਣ ਵੱਲ ਵੱਧਦੇ ਹਾਂ ਤਾਂ ਫਿਰ ਉਹ PR ਨੂੰ ਇੱਕ ਤਰ੍ਹਾਂ ਨਾਲ ਠੋਕਰੀ ਮਾਰ ਚੁੱਕੇ ਹੁੰਦੇ ਹਾਂ, ਜਾਂ ਫਿਰ ਕਿਸੇ ਨੇ ਘਰ ਬਣਾਉਣਾ ਹੋਵੇ, ਕੋਈ ਇੱਕ ਘਰ ਬਣਾ ਲੈਂਦਾ ਤਾਂ ਮੁੜ ਕੇ ਉਸ ਤੋਂ ਵੱਡੇ ਘਰ ਵੱਲ ਨੂੰ ਵੱਧ ਜਾਂਦਾ, ਜਦਕਿ ਉਹ ਪਹਿਲਾਂ ਬਣਾਉਣ ਦੇ ਵਿੱਚ ਛੋਟੀਆਂ ਛੋਟੀਆਂ ਕਈ ਪਰੇਸ਼ਾਨੀਆਂ ਆਈਆਂ ਹੁੰਦੀਆਂ ਨੇ, ਉਹਨੂੰ ਉਹ ਬਹੁਤ ਪਹਾੜ ਲੱਗਦੀਆਂ, ਉਹ ਆਪਣੀ ਜ਼ਿੰਦਗੀ ਨਰਕ ਕੱਟ ਛੱਡਦਾ ਥੋੜ੍ਹੇ ਸਮੇਂ ਦੇ ਲਈ, ਆਪਣੇ ਸਰੀਰ ਦਾ ਕਈ ਵਾਰੀ ਬੰਦਾ ਸੱਤਿਆ ਨਾਸ ਮਾਰ ਲੈਂਦਾ। ਪਰ ਕਦੀ ਸੋਚ ਕੇ ਵੇਖਿਓ, ਜੋ ਕੁਛ ਵੀ ਆਪਾਂ ਉਸ ਤੋਂ ਪਿੱਛੇ ਛੱਡ ਆਏ ਹੁੰਦੇ ਹਾਂ ਉਹਦੇ ਬਾਰੇ ਤਾਂ ਕਦੀ ਸੋਚ ਵਿਚਾਰ ਵੀ ਨਹੀਂ ਕੀਤਾ। ਬੜੀਆਂ ਚੀਜ਼ਾਂ ਨੇ ਜਿਹੜੀਆਂ ਬੀਤੇ ਕੱਲ 'ਚ ਆਪਾਂ ਕੀਤੀਆਂ, ਉਹਨਾਂ ਬਾਰੇ ਸਾਨੂੰ ਚਿੱਤ ਚੇਤਾ ਵੀ ਨਹੀਂ ਹੈ ਕੀ ਉਦੋਂ ਪਰੇਸ਼ਾਨੀਆਂ ਆਈਆਂ ਸੀ, ਕਿਹੜੇ ਕਿਹੜੇ ਜ਼ਫਰ ਜਾਲੇ ਸੀ, ਤੇ ਉਹ ਚੇਤੇ ਕਰਕੇ ਵੀ ਕਹੀਦਾ ਉਹ ਕਿੱਡੀ ਕੁ ਗੱਲ ਸੀ, ਕਿਉਂਕਿ ਉਹ ਤੋਂ ਵੱਡੀ ਮੁਸੀਬਤ ਹੁਣ ਆਪਾਂ ਸਹੇੜਨ ਜੋਗੇ ਹੋ ਚੁੱਕੇ ਹੁੰਦੇ ਹਾਂ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੋਂ ਹਰ ਇੱਕ ਲੈਵਲ ਦੇ ਉੱਤੇ, ਅਧਿਆਤਮਕ ਲੈਵਲ ਦੇ ਉੱਤੇ, ਇਸ ਦੁਨੀਆਦਾਰੀ ਦੇ ਲੈਵਲ ਦੇ ਉੱਤੇ ਇੱਕ ਲੈਸਨ ਆਪਾਂ ਜ਼ਰੂਰ ਸਿੱਖ ਲੱਗ ਕੇ ਅੱਗੇ ਵਧਾਂਗੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਗੌਤਮ ਬੁੱਧ ਹੋਰਾਂ ਦੇ ਜੀਵਨ ਤੋਂ ਪ੍ਰੇਰਿਤ ਇਹ ਕਹਾਣੀ।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ YouTube ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ YouTube ਚੈਨਲ।

0: ਵਾਚੁੰਗਾ
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
3: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
4: ਔਨ ਰੋਡਸ ਔਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਾਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Lion 7 ਪ੍ਰੀਮੀਅਮ ਸਿਰਫ 54,990 ਡਾਲਰ, BYD C-Lion 8 ਡਾਇਨਾਮਿਕ FWD ਸਿਰਫ 56,990 ਡਾਲਰ ਤੇ BYD Shark 6 ਪ੍ਰੀਮੀਅਮ ਸਿਰਫ 57,900 ਡਾਲਰ। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ। ਹਾਂਜੀ BYD ਔਨ ਰੋਡਸ ਔਨਰਸ, ਕੰਡੀਸ਼ਨ ਅਪਲਾਈ।
5: ਹਾਂਜੀ ਹਾਂਜੀ।

को डांस नहीं करना, वो जाके अपनी भैंस चराए।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ, ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿ ਸਿਆਨ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ।

ਉਹ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰ ਬਤੀ ਮਾਈ ਜੇ ਹੋ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜਿਤ ਸੁਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਭਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ

ਜਾਣੇ ਮਨ ਕੋਏ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹ ਝੋਟਾ ਨੇ ਖਾ, ਮੰਨੈ ਜਮ ਕੈ ਸਾਥ ਨ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਮਾਰਗ ਠਾਗ ਨ ਪਾ, ਮੰਨੈ ਪਾਸਿਓ ਪ੍ਰਗਟ ਜਾਏ, ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ

ਜੋ ਤੁਦ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਵਾ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਪੁਰਾਨ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਕੁਰਾਨ, ਹਿਤ ਵਾਰ ਨਾ ਜੋਗੀ ਜਾਣ, ਰੁੱਤ ਮਹਾਂ ਨਾ ਕੋਈ, ਜਾਂ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੇ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ 18 ਕਹਿਣ ਕਿਤੇ ਬਾਂ, ਅਸਲੂ ਇੱਕ ਧਾਤ।

ਪਾਏ ਜਾਏ। ਇਹ ਅੰਤ ਨਾ ਜਾਣੇ ਕੋਏ, ਬਹੁਤਾ ਕਹੀਏ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਇਹ ਵੱਡਾ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਜੇ ਵੱਡਾ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤੁਮਾਏ। ਕੇਤੇ ਮੰਗੇ ਜੋਤ ਅਪਾਰ, ਕੇਤਿਆ ਗੰਤ ਨਹੀਂ ਵਿਚਾਰ। ਕੇਤੇ ਖੱਪ ਟੁੱਟੇ ਵੇਕਾਰ, ਕੇਤੇ ਲੈ ਲੈ ਮੁੱਕਰ ਪਾਹੇ। ਕੇਤੇ ਮੂਰਖ ਖਾਈ ਖਾਏ, ਕੇਤਿਆ ਦੁੱਖ ਭੂਖ ਸਦਮਾਰ। ਇਹ ਬੇਦਾਤ ਤੇਰੀ ਦਾਤਾਰ, ਬੰਦ ਖਲਾਸੀ ਪਾਣੇ ਹੋਏ। ਹੋਰ ਆਖ ਨਾ ਸਕੇ ਕੋਏ, ਜੇ ਕੋ ਖਾਏ ਕ ਆਖਣ ਪਾਏ। ਉਹ ਜਾਣੇ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਉ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ ਸੰਜੋਗ ਵੰਜੋਗ ਦੋਇ ਕਾਰ ਚਲਾਵੈ, ਲੇਖੇ ਆਵੇ ਭਾਗ ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੇ ਚਲਾਵੈ ਜਿਵ ਹੋਵੇ ਫਰਮਾਨ, ਉਹ ਵੇਖੈ ਉਹਨਾ ਨਦਰ ਨਾ ਆਵੈ ਬਹੁਤਾ ਏ ਵਡਾਨ, ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਆਸਨ ਲੋਏ ਲੋਏ ਭੰਡਾਰ ਜੋਗ ਚ ਪਾਇਆ ਸੋਏ ਕਾਵਾਰ, ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਇੱਕ ਦੂਜੀ ਪਉ ਲੱਖ ਹੋਏ ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਏ ਤਰਾਹ ਪਥ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿੰਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ,
ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾੜਤ ਕੜੀਐ, ਰੂਪ ਰੰਗ ਕੇ ਵੇਸ, ਕੇਤਿਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਈ ਵੇਸ਼, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਕਾਰਤ ਕੜੀਐ ਬਹੁਤ ਅਨੂਪ, ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ।

ਜਨਮ ਮਰਮ ਹੀ ਚੱਕਰ ਬਕਰ ਫਿਰੇ ਚਤੁਰ ਚੱਕ ਮਾਨ ਹੀ ਪੁਰਤੀ ਲੋਕ ਚੌਦਾਂ ਕੇ ਵਿਖੇ ਜਗ ਜਾਪ ਹੀ ਜੈ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਵੈ ਜੈ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸ਼ਵ ਰਸਤਿਓ ਸੁਜੰਭਵ ਗਣ ਪੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੋ ਪਰਮ ਰਹਿਤ ਅਭੂਤ ਅਲਖ ਅਭੇਖ ਅੰਗ ਰਾਗ ਨਾ ਰੰਗ ਜਾਂ ਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਦਾ ਏਕਾਮ ਆਵ ਰੂਪ ਅਮੀਕ ਅਨੁਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਪੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਪਾਲ ਸਰਵਗੰਤਾ ਸਰਵ ਹੰਤਾ ਸਰਵ ਤੇ ਅਨਪੇ ਸਰਵ ਸ਼ਾਸਤ੍ਰ ਜਾਣੀ ਜੈ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾਂ ਕੇ ਨੇਤ ਭਾਗਤ ਨੇਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨਾ ਆਵਹੀ ਵੋ ਚਿੱਤ ਮਦਭਾਰ ਛੰਦ ਤੋ ਪ੍ਰਸਾਦ ਗੁਣ ਗਾਨੁਦਾਰ ਮਹਿਮਾ ਅਪਾਰ ਆਸਾਨ ਅਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸਦਿਨ ਅਨਾ

ਸਰਾਵ ਸਤਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸੰਸਮੂਹ ਅਵਨਿਗਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਇ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸਿਕੂਦ ਪਹੁੰਚ ਕੇ ਗੋਨ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰ ਬਲੀ ਬਰਨਿਆਵ ਸੀਤ ਨ ਜਾਤ ਵਿਚਾਰੇ ਇਤੇ ਪੈ ਤੋ ਕਾਂਬੇ ਪੁਬ ਅੰਤ ਕੋ ਨਾਂਗੇ ਪਾਏ ਬਿਦਾਰੇ ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ ਜਿਤ ਟੋਲ ਮਦੰਗ ਨਿਗਾਰੇ ਗੁਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਹਜ ਰਾਜ ਹਜਾਰੇ ਪੂਤ ਭਵਿਖ ਭਵਾਨ ਕੇ ਪੁਬਤ ਕੌਣ ਗੁਣੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਮ ਦਿਆ ਦਮ ਦਾਨ ਸੋ ਸੰਯਮ ਨੇਮ ਅਨੇਕ ਵਸਿਖ ਹੈ ਵੇਦ ਪੁਰਾਣ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪਿਖ ਹੈ ਪੌਨ ਹਾਰ ਜਤੀ ਜਦ ਧਾਰ ਸਵੈ ਸੁਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸੁਭਾ ਦੁਰੰਦੁਬਾ ਸੁਸਾਜ ਸਨਹ ਦੁਰਜਾਨ।

0: ਪੁੱਟਾ ਤਿਨਕਾ ਸਬਦ ਸਚੈ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਾਂਦੇ ਜਿਸ ਨੂੰ।

0: ਹੋਏ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ

ਸੱਚ ਹੈ ਜਿੱਥੇ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਧ ਬਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਇਲਾ।

0: ਇਸਨੋ ਜਰ ਪਹੁੰਚੈ ਆਏ।
1: ਬੜਹੰਸ ਰਾਗ ਮਹੱਲਾ ਤੀਜਾ ਤੀਸਰੇ ਪਾਤਸ਼ਾਹ ਫਰਮਾਉਣਾ ਕਰਦੇ ਹਨ, ਇਹੋ ਸਰੀਰ ਜਜਰੀ ਹੈ, ਜਜਰੀ ਤੋਂ ਭਾਵ ਨਾਸ਼ਬੰਤ। ਜਜਰੀ ਤੋਂ ਭਾਵ ਸਰੀਰ ਚ ਬਦਲਾਅ ਆਉਂਦਾ, ਬਾਲਪਨ ਨੂੰ ਜਵਾਨੀ ਖਾ ਜਾਂਦੀ ਹੈ, ਜਵਾਨੀ ਨੂੰ ਬੁਢੇਪਾ ਖਾ ਜਾਂਦਾ ਹੈ, ਕਿਉਂਕਿ ਵਕਤ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ। ਟਾਈਮ ਐਂਡ ਟਾਈਡ ਵੇਟ ਫਾਰ ਨਨ, ਸਮਾਂ ਤੇ ਸਮੁੰਦਰ ਦੀਆਂ ਲਹਿਰਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦੀਆਂ। ਇਹੋ ਸਰੀਰ ਜਜਰੀ ਹੈ ਭਾਈ, ਇਹ ਸਰੀਰ ਨਾਸ਼ਬੰਤ ਹੈ, ਇਸ ਨੂੰ ਜਰ ਪਹੁੰਚੇ ਆਏ ਤੇ ਇਹਨੂੰ ਬੁਢੇਪੇ ਨੇ ਖਾਣਾ ਹੀ ਖਾਣਾ ਇੱਕ ਦਿਨ। ਜਵਾਨੀ ਨੂੰ ਬੁਢੇਪੇ ਨੇ ਖਾ ਜਾਣਾ ਤੇ ਉਸ ਤੋਂ ਬਾਅਦ ਮੌਤ ਆਵੇਗੀ ਆਵੇਗੀ। ਸੋ ਸਰੀਰ ਨਾਸ਼ਬੰਤ ਹੈ, ਇਸ ਕਰਕੇ ਵਾਹਿਗੁਰੂ ਦੇ ਭਜਨ ਸਿਮਰਨ ਵਾਲੇ ਪਾਸੇ ਲਾਉਣਾ ਚਾਹੀਦਾ। ਮਾਨਸ ਜਨਮ ਦੁਰਲੰਭ ਹੈ, ਇਹ ਮਾਨਸ ਜਨਮ ਐਵੇਂ ਨਹੀਂ ਮਿਲਿਆ। ਇਸ ਦੇਹੀ ਕੋ ਸਿਮਰ ਹੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਇਹ ਦੇਹ ਨੂੰ ਤਾਂ ਦੇਵੀ ਦੇਵਤੇ ਤਰਸਦੇ ਆ, ਨਰ ਨਰਾਇਣੀ ਦੇਹ ਕਿਹਾ ਜਾਂਦਾ ਹੈ। ਦੇਵੀ ਦੇਵਤੇ ਤਰਸਦੇ ਨੇ ਮਨੁੱਖਾ ਸਰੀਰ ਨੂੰ ਕਿ ਅਸੀਂ ਮਨੁੱਖਾ ਸਰੀਰ ਧਾਰਨ ਕਰੀਏ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ। ਉਸ ਤੋਂ ਬਾਅਦ ਜੋ ਪੰਜ ਪਿਆਰੇ ਨਾਮ ਦਿੰਦੇ ਹਨ, ਨਾਮ ਦ੍ਰਿੜ ਕਰਾਉਂਦੇ ਹਨ, ਨਾਮ ਜਪ ਕੇ ਮੋਕਸ਼ ਨੂੰ ਪ੍ਰਾਪਤ ਕਰੀਏ। ਸੋ ਇਹ ਸਰੀਰ ਜਜਰੀ ਹੈ, ਜਜਰੀ ਤੋਂ ਭਾਵ ਨਾਸ਼ਬੰਤ ਹੈ ਤੇ ਮੌਤ ਤਾਂ ਇੱਕ ਦਿਨ ਆਵੇਗੀ। ਅਟਲ ਸਚਾਈ ਹੈ, ਸੰਸਾਰ ਤੇ ਰਹਿਣਾ ਨਹੀਂ। ਸੋ ਇਸ ਕਰਕੇ ਭਾਈ ਜਿੰਨਾ ਸਮਾਂ ਹੋ ਸਕੇ ਵਾਹਿਗੁਰੂ ਦਾ ਭਜਨ ਕਰਨਾ ਚਾਹੀਦਾ।

0: ਆਪਾਂ ਬੀਜਾਂਗੇ ਉਹ ਅੱਗੇ ਵੱਢ ਲਵਾਂਗੇ। ਜਿਹਾ ਬੀਜਾ ਸੋ ਲਾਉਣਾ, ਕਰਮਾਂ ਸੰਦੜਾ ਖੇਤ, ਕਰਮਾਂ ਦੀ ਖੇਤੀ ਹੈ। ਜਿਹੋ ਜਿਹਾ ਕਰਮ ਆਪਾਂ ਬੀਜਾਂਗੇ ਇੱਥੇ ਵੀ ਵੱਢਣਾ ਪੈਂਦਾ, ਅੱਗੇ ਪਰਲੋਕ ਦੇ ਵਿੱਚ ਵੀ ਸਜ਼ਾ ਮਿਲਦੀ ਹੈ। ਆਪਾਂ ਕਹਿ ਦਿੰਦੇ ਹਾਂ ਫਲਾਣਾ ਬੜਾ ਦੁਖੀ ਹੈ ਵਿਚਾਰਾ, ਬੜਾ ਭਿਆਨਕ ਦੁੱਖ ਲੱਗ ਗਿਆ। ਹੋ ਸਕਦਾ ਭਾਈ ਇਹਨੇ ਪਿਛਲੇ ਕਰਮ ਮਾੜੇ ਕਰੇ ਹੋਣ, ਕਿਉਂਕਿ ਵਾਹਿਗੁਰੂ ਦਾ ਕਿਸੇ ਨਾਲ ਵੈਰ ਨਹੀਂ। ਵਾਹਿਗੁਰੂ ਜਿਹੜਾ ਨਿਰਵੈਰ ਹੈ, ਕੀਤੇ ਹੋਏ ਕਰਮ ਮਨੁੱਖ ਨੂੰ ਭੁਗਤਾਉਂਦਾ ਹੈ ਵਾਹਿਗੁਰੂ। ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਆਵਰ ਜਾਣਾ। ਹੋਰਨਾਂ ਨੂੰ ਦੋਸ਼ ਨਾ ਦੇ, ਜੋ ਭਾਈ ਬੀਜਿਆ ਹੈ ਉਹ ਤੈਨੂੰ ਅਵਸ਼ ਵੱਢਣਾ ਪੈਣਾ ਹੈ। ਇੱਕ ਅੰਗਰੇਜ਼ੀ ਦੀ ਕਹਾਵਤ ਹੈ, ਐਜ ਯੂ ਸੋ ਸੋ ਸੈਲ ਯੂ ਰੀਪ, ਜਿੱਦਾਂ ਦਾ ਬੀਜੋਗੇ ਉਦਾਂ ਦਾ ਵੱਢ ਲਵਾਂਗੇ ਆਪਾਂ। ਸੋ ਇਸ ਕਰਕੇ ਗੁਰੂ ਅੱਗੇ ਅਰਦਾਸ ਬੇਨਤੀ ਕਰੀਏ, ਮਹਾਰਾਜ ਜੀ ਸਾਡੇ ਤੇ ਕਿਰਪਾ ਕਰੋ, ਅਸੀਂ ਮਾੜਾ ਕਰਮ ਨਾ ਬੀਜੀਏ। ਕਿਉਂਕਿ ਕਰਮ ਜਿਹੜੇ ਨੇ ਇਹ ਸਰੀਰ ਜਦੋਂ ਮਨੁੱਖ ਛੱਡਦਾ ਫਿਰ ਵੀ ਨਾਲ ਜਾਂਦੇ ਨੇ। ਚੰਗੇ ਕਰਮਾਂ ਦਾ ਚੰਗਾ ਫਲ ਮਿਲਦਾ, ਮਾੜਿਆਂ ਦਾ ਮਾੜਾ। ਸੰਚਿਤ ਕਰਮ, ਕਿਰੇਮਾਨ ਕਰਮ, ਪ੍ਰਲਬਧ ਕਰਮ, ਕਈ ਪ੍ਰਕਾਰ ਦੇ ਕਰਮ ਮੰਨੇ ਹੈ। ਸੋ ਇੱਥੇ ਜੋ ਆਪਾਂ ਕਮਾਵਾਂਗੇ ਉਹਦਾ ਫਲ ਆਪਾਂ ਨੂੰ ਅੱਗੇ ਭੋਗਣਾ ਹੀ ਪਵੇਗਾ। ਮਨ ਮੁੱਖ ਹੈ ਪਤ ਖੋਈ, ਮਨ ਮੁੱਖ ਕਿਹਨੂੰ ਕਹਿੰਦੇ ਨੇ? ਜਿਹੜਾ ਮਨ ਦੇ ਪਿੱਛੇ ਲੱਗਿਆ ਹੋਇਆ। ਗੁਰਮੁਖ ਕਿਹਨੂੰ ਕਹਿੰਦੇ ਨੇ? ਜਿਹੜਾ ਗੁਰੂ ਦੇ ਪਿੱਛੇ ਲੱਗਿਆ, ਗੁਰੂ ਦਾ ਲੜ ਜਿਹਨੇ ਫੜ ਲਿਆ। ਮਨ ਮੁੱਖ ਹੈ ਪਤ ਖੋਈ, ਮਨ ਮੁੱਖ ਵਿਸ਼ੇ ਵਿਕਾਰਾਂ ਚ ਪੈ ਕੇ ਪਤ ਤੋਂ ਭਾਵ ਇੱਜ਼ਤ ਗਵਾ ਲੈਂਦੇ ਨੇ। ਇੱਥੇ ਵੀ ਉਹਨਾਂ ਦੀ ਕੋਈ ਇੱਜ਼ਤ ਨਹੀਂ ਕਰਦਾ, ਦਰਗਾਹ ਦੇ ਵਿੱਚ ਵੀ ਕੋਈ ਨਹੀਂ ਪੁੱਛਦਾ, ਠੇਡੇ ਖਾਂਦੇ ਫਿਰਦੇ ਹੈ। ਸੋ ਜੋ ਇੱਥੇ ਆਪਾਂ ਕਮਾਵਾਂਗੇ, ਜੋ ਅੱਜ ਬੀਜਾਂਗੇ ਉਹ ਕੱਲ ਵੱਢਣਾ ਹੀ ਪੈਣਾ ਹੈ।
1: ਜਮਪੁਰ ਘੋਰ ਅੰਧਾਰ ਮਹਾ ਗੁਬਾਰ, ਨਾ ਤਿੱਥੈ ਭੈਣ ਨਾ ਭਾਈ।
0: ਜਿਹੜੀ ਜਮਾਂ ਦੀ ਪੁਰੀ ਹੈ, ਘੋਰ ਅੰਧਾਰ ਹੈ, ਉੱਥੇ ਬੜਾ ਭਿਆਨਕ ਹਨੇਰਾ ਹੈ। ਮਹਾਂ ਤੋਂ ਭਾਵ ਮਹਾਂ ਗੁਬਾਰ ਹੈ। ਸੁਖਮਣੀ ਸਾਹਿਬ ਦੀ ਦੂਸਰੀ ਅਸ਼ਟਪਦੀ ਦੇ ਵਿੱਚ ਮਹਾਰਾਜ ਨੇ ਦੱਸਿਆ, ਜੈ ਪੈਂਡੇ ਮਹਾਂ ਅੰਧ ਗਵਾਰਾ, ਹਰ ਕਾ ਨਾਮ ਸੰਗ ਉਜਿਆਰਾ। ਜੈ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤੈ ਨਾਲ ਪਛਾਨੂ। ਜੈ ਮਾਤ ਪਿਤਾ ਸੁਤਮੀਤ ਨਾ ਭਾਈ, ਮਨੂਹਾ ਨਾਮ ਤੇਰਾ ਸੰਗ ਸਹਾਈ। ਇਹ ਸੁਖਮਣੀ ਸਾਹਿਬ ਦੇ ਵਿੱਚ ਦੱਸਿਆ ਨਾ। ਹੁਣ ਇੱਥੇ ਵੀ ਸਤਿਗੁਰੂ ਉਹੀ ਬਚਨ ਕਰ ਰਹੇ ਹੈ ਕਿ ਭਾਈ ਜਦੋਂ ਪ੍ਰਲੋਕ ਯਾਤਰਾ ਕਰਦਾ ਜੀਵ ਆਤਮਾ, ਤਾਂ ਫਿਰ ਉੱਥੇ ਜੇ ਕਰਮ ਚੰਗੇ ਨਹੀਂ ਕੀਤੇ, ਨਾਮ ਸਿਮਰਨ ਨਹੀਂ ਕੀਤਾ, ਤਾਂ ਜਮਪੁਰ ਘੋਰ ਅੰਧਾਰ, ਜਿਹੜੀ ਜਮਾਂ ਦੀ ਪੁਰੀ ਹੈ ਉੱਥੇ ਘੋਰ ਹਨੇਰਾ ਹੈ। ਜਮਪੁਰ ਘੋਰ ਅੰਧਾਰ ਮਹਾਂ ਗਵਾਰ, ਤਿੱਥੇ ਭੈਣ ਨਾ ਭਾਈ, ਉੱਥੇ ਕੋਈ ਸਹਾਇਤਾ ਕਰਨ ਵਾਲਾ ਭੈਣ ਭਾਈ ਵੀ ਨਹੀਂ। ਜੈ ਮਾਤ ਪਿਤਾ ਸੁਤਮੀਤ ਨਾ ਭਾਈ, ਮਨੂਹਾ ਨਾਮ ਤੇਰੇ ਸੰਗ ਸਹਾਈ। ਸੁਖਮਣੀ ਸਾਹਿਬ ਦੇ ਵਿੱਚ ਦੱਸਿਆ ਵੀ ਜਿੱਥੇ ਕੋਈ ਮਾਤਾ ਪਿਤਾ ਸਹਾਇਤਾ ਕਰਨ ਵਾਲਾ ਨਹੀਂ, ਉੱਥੇ ਨਾਮ ਸਹਾਇਤਾ ਕਰਦਾ ਹੈ। ਕਿਉਂਕਿ ਜਦੋਂ ਕਿਸੇ ਤੇ ਸੌਖਾ ਟਾਈਮ ਹੁੰਦਾ ਨਾ, ਸੁੱਖਾਂ ਵੇਲੇ ਸਾਰੀ ਦੁਨੀਆਂ ਨੇੜੇ ਹੋ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ ਜਦੋਂ ਬਾਜੀ ਪੁੱਠੀ ਪੈਂਦੀ। ਜਦੋਂ ਔਖਾ ਸਮਾਂ ਆਉਂਦਾ ਹੈ, ਇਹ ਲੋਕ ਤਾਂ ਵੱਡੇ ਵੱਡਿਆਂ ਨੂੰ, ਔਲੀਏ ਪੀਰ ਪੈਗੰਬਰਾਂ ਨੂੰ ਛੱਡ ਜਾਂਦੇ ਨੇ, ਆਪਾਂ ਕਾਹਦੇ ਵਿਚਾਰੇ ਹਾਂ? ਸੁੱਖਾਂ ਦਾ ਸੰਗੀ ਹੈ ਸੰਸਾਰ ਤਾਂ। ਸੁਖਮੈ ਆਣ ਬਹੁਤ ਮਿਲ ਬੈਠਤ ਰਹਿਤ ਚੌਦਸ ਘੇਰੈ, ਬਿਵਤ ਭਰੀ ਸਭ ਹੀ ਸੰਸਾਰਤ ਕੋ ਨਾ ਆਵਤ ਨੇਰੈ। ਕੋਈ ਨੇੜੇ ਨਹੀਂ ਆਉਂਦਾ ਜਦੋਂ ਬਿਵਤਾ ਦਾ ਸਮਾਂ ਆ ਜਾਂਦਾ ਹੈ, ਪਰੰਤੂ ਜੇ ਵਾਹਿਗੁਰੂ ਦੇ ਨਾਮ ਦਾ ਪੱਲਾ ਫੜਿਆ ਹੋਇਆ, ਜਾ ਕੋ ਮੁਸ਼ਕਲ ਅੱਤ ਬਣੇ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੈ ਭੱਜ ਖਲੇ। ਭਜੋ ਸਵੇ ਆਸਰਾ ਚੁੱਕੈ ਸਭ ਸਰਾਓ, ਚਿੱਤ ਆਵੈ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ। ਖਾਲਸਾ ਜੀ, ਜੇ ਨਾਮ ਦਾ ਪੱਲਾ ਫੜਿਆ, ਤੈਨੂੰ ਭਾਵੇਂ ਸਾਰੇ ਛੱਡ ਜਾਣ, ਗੁਰੂ ਦੇ ਨਾਮ ਦਾ ਪੱਲਾ ਨਾ ਛੱਡੀ, ਤੈਨੂੰ ਤੱਤੀ ਵਾਵ ਨਹੀਂ ਲੱਗ ਸਕਦੀ। ਗੁਰਬਾਣੀ ਵਿੱਚ ਖੂਨ ਦੇ ਰਿਸ਼ਤਿਆਂ ਨੂੰ ਕੋਈ ਬਹੁਤੀ ਇੰਪੋਰਟੈਂਸ ਨਹੀਂ ਦਿੱਤੀ, ਰੂਹਾਨੀਅਤ ਦੇ ਰਿਸ਼ਤੇ ਨੂੰ ਇੰਪੋਰਟੈਂਸ ਦਿੱਤੀ ਹੈ। ਗੁਰਮੁਖਾਂ ਦਾ ਆਪਸ ਦੇ ਵਿੱਚ ਰੂਹਾਨੀਅਤ ਦਾ ਰਿਸ਼ਤਾ ਹੁੰਦਾ ਹੈ, ਇਹ ਜਿਹੜਾ ਸੱਚਾ ਰਿਸ਼ਤਾ ਹੈ ਦਰਗਾਹ ਵਿੱਚ ਵੀ ਨਿਭਦਾ ਹੈ। ਸੋ ਇਸ ਕਰਕੇ ਜੰਮਪੁਰ ਜਿਹੜਾ ਨਾ, ਉੱਥੇ ਕਈ ਪੁਰੀਆਂ ਐਸੀਆਂ ਹਨ ਜਿੱਥੇ ਹਨੇਰੀ ਹਨੇਰਾ, ਕਈ ਪੁਰੀਆਂ ਐਸੀਆਂ ਹਨ ਜਿੱਥੇ बहुत भयानक कष्ट दिते जाते है। बैतरनी नदी का भी जिक्र आता है। सो इस करके जिथे कोई तेरा भैन भाई नहीं जै पंथ तेरा को ना सियानू। सुखमनी साहब च कहते जिस पंथ मार्ग च तेरी कोई जान पछाण वाला नहीं उथे नाम जेड़ा वाहगुरु का वह पछाण बनता है। जेड़ा नाम जपन वाला बंदगी करन वाला उहदा इत्थे भी सत्कार हुंदा लोक विच मात लोक दे विच भी। कुदरती कोई नाम जपन वाली रूह अपने अगे आ जाए ना अपना सिर झुक जांदा सत्कार वजो उहदे चेहरे का प्रभाव ऐसा हुंदा है सिर झुक जांदा। महापुरख बाबा जरनैल सिंह खालसा पिंडरां वाले आ दीवान हाल यह इतिहास संभाली बैठा है। कोई समा सी ऐसे स्टेज तो वह बोलिया कर दे जिथों की लंघ जाते हजार सिर उन्होंने सत्कार झुक जाते किसी कहें थोड़ा सी भी साढ़े हार पाओ जा सानू कोई मत्था टेको। उन्हों का सिमर उन्हों की कमाई इन्नी सी। सो अज भी जे कोई बंदगी वाला आपू मिल जाए अपना सत्कार वजों सिर झुक जाता है। यह नाम की महिमा है सारी वाहगुरु के नाम की। सो जिथे कोई भैन भाई नहीं कोई माता पिता नहीं वाहगुरु का नाम उथे तेरी पछाण बनेगा।
1: एहो शरीर जजरी है इस नौ जर पहुंचे आई।
0: ए शरीर भाई नाश

0: ਕਿਰਪਾ ਕਰਕੇ ਆਪਣੇ ਨਾਲ ਮੇਲ ਲੈਣ। ਜਿਹੜੀ ਕਾਇਆ ਹੈ ਨਾ, ਇਹ ਕੰਚਨ ਵਰਗਾ ਕੰਚਨ ਵਰਗੀ ਹੋ ਜੂਗੀ, ਇਹ ਸਰੀਰ ਸ਼ੁੱਧ ਹੋ ਜਾਏਗਾ। ਜਾਂ ਅੰਤਰੀਵ ਅਰਥ ਆਪਾਂ ਇਹ ਲਾਵਾਂਗੇ, ਕਾਇਆ ਤੋਂ ਭਾਵ ਬੁੱਧੀ, ਇੱਕ ਬੁੱਧੀ ਰੂਪੀ ਜਿਹੜੀ ਕਾਇਆ ਹੈ, ਜੇ ਸਤਿਗੁਰੂ ਆਪਣੇ ਕਿਰਪਾ ਕਰਕੇ ਆਪਣੇ ਨਾਲ ਮੇਲ ਲੈਣ ਤਾਂ ਇਹ ਬੁੱਧੀ ਆਤਮ ਬਛੈਣੀ ਬੁੱਧੀ ਬਣ ਜਾਵੇਗੀ। ਆਮ ਬੁੱਧੀ ਨਹੀਂ ਹੁੰਦੀ ਰੱਬ ਦੇ ਪਿਆਰਿਆਂ ਦੀ, ਆਤਮ ਬਛੈਣੀ ਬੁੱਧੀ ਹੁੰਦੀ ਹੈ, ਨਿਰਮਲ ਬੁੱਧੀ ਸ਼ੁੱਧ ਬੁੱਧੀ ਹੁੰਦੀ ਹੈ। ਸੋ ਜੇ ਸਤਿਗੁਰੂ ਸਾਹਿਬ ਕਿਰਪਾ ਕਰ ਦੇਣ ਤਾਂ ਇਹ ਕਾਇਆ ਕੰਚਨ ਦੀ ਨਿਆਈ ਬਣ ਜਾਂਦੀ ਹੈ, ਸਰੀਰ ਵੀ ਪਵਿੱਤਰ ਹੁੰਦਾ ਰੱਬ ਦੇ ਪਿਆਰਿਆਂ ਦਾ, ਨਾਮ ਜਪਣ ਵਾਲਿਆਂ ਦਾ। ਇਸ ਕਰਕੇ ਸਤਿਗੁਰੂ ਸਾਹਿਬ ਕਹਿੰਦੇ ਹਨ, ਕਾਇਆ ਕੰਚਨ ਤਾਂ ਥੀਐ ਜਾਂ ਸਤਿਗੁਰ ਲੈ ਮਿਲਾਏ, ਜੇ ਸਤਿਗੁਰੂ ਸਾਹਿਬ ਕਿਰਪਾ ਕਰਕੇ ਆਪਣੇ ਨਾਮ ਚ ਮੇਲ ਲੈਣ ਤਾਂ ਭਾਈ ਇਹ ਆਮ ਬੁੱਧੀ ਨਹੀਂ ਫਿਰ ਰਹਿੰਦੀ, ਬੁੱਧੀ ਆਤਮ ਬਛੈਣੀ ਬੁੱਧੀ ਬਣ ਜਾਂਦੀ ਹੈ ਜੀ।
1: ਭ੍ਰਮ ਮਾਇਆ ਵਿੱਚ ਉਹ ਕੱਟੀਐ ਸੱਚੜੈ ਨਾਮ ਸਮਾਏ।
0: ਭ੍ਰਮ ਪੰਜ ਪ੍ਰਕਾਰ ਦਾ ਭਰਮ ਦੱਸਿਆ, ਸੰਗ ਭਰਮ, ਦੇਹ ਭਰਮ, ਕਰਤੱਤਵ ਭਰਮ, ਜਗਤ ਅਤੇ ਬ੍ਰਹਮ ਦਾ ਭਰਮ। ਭਰਮ ਕੀ ਹੈ? ਭੁਲੇਖਾ ਪੈ ਜਾਣਾ, ਜਿਹੜੀ ਚੀਜ਼ ਨਾਸ਼ਵੰਤ ਹੈ ਉਹਨੂੰ ਸੱਚ ਮੰਨ ਲੈਣਾ, ਸੰਸਾਰ ਨਾਸ਼ਵੰਤ ਹੈ ਸੱਚ ਮੰਨ ਲੈਣਾ, ਜੋ ਅਕਾਲ ਪੁਰਖ ਹੈ ਸਦੀਵ ਕਾਲ ਰਹਿਣ ਵਾਲਾ ਉਹਨੂੰ ਆਸੱਤ ਮੰਨ ਲੈਣਾ, ਉਹਦੇ ਚ ਨਾਮ ਦੇ ਵਿੱਚ ਸੁਰਤ ਨੂੰ ਨਾ ਜੋੜਨਾ ਵੀ ਖਾਓ ਪੀਓ ਐਸ਼ ਕਰੋ ਇੱਕ ਦਿਨ ਮਰ ਜਾਣਾ ਹੈ, ਰੱਬ ਕਿਹੜਾ ਕਿਸੇ ਨੇ ਦੇਖਿਆ, ਖਾਓ ਪੀਓ ਮੌਜ ਕਰੋ, ਇਹਨੂੰ ਭਰਮ ਕਹਿੰਦੇ ਨੇ। ਜਿਹੜੀ ਚੀਜ਼ ਝੂਠੀ ਸੀ ਉਹਨੂੰ ਸੱਚ ਮੰਨ ਲਿਆ, ਜੋ ਸੱਚ ਸੀ ਉਹਨੂੰ ਝੂਠੀ ਮੰਨ ਲਿਆ। ਜੇ ਗੁਰੂ ਸਾਹਿਬ ਕਿਰਪਾ ਕਰ ਦੇਣ ਫਿਰ ਜਿਹੜਾ ਮਾਇਆ ਦਾ ਭਰਮ ਪਾਇਆ ਪਿਆ ਨਾ, ਇਹ ਮਾਇਆ ਦਾ ਭਰਮ ਵਿੱਚੋਂ ਕੱਟਿਆ ਜਾਂਦਾ ਹੈ। ਸੱਚੜੇ ਨਾਮ ਸਮਾਏ ਵਾਹਿਗੁਰੂ ਦੇ ਪਿਆਰੇ, ਫਿਰ ਸੱਚੜੇ ਵਾਹਿਗੁਰੂ ਦੇ ਨਾਮ ਚ ਸਮਾ ਜਾਂਦੇ ਨੇ। ਜਿਹੜੇ ਗੁਰੂ ਦਾ ਪੱਲਾ ਫੜਦੇ ਨੇ ਉਹਨਾਂ ਦੇ ਅੰਦਰੋਂ ਮਾਇਆ ਦਾ ਭਰਮ ਜਿਹੜਾ ਪਿਆ ਸਤ ਅਸਤ ਦਾ, ਇਹ ਕੱਟਿਆ ਜਾਂਦਾ ਤੇ ਸੱਚੇ ਨਾਮ ਚ ਸਮਾ ਜਾਂਦੇ ਨੇ। ਵਾਹਿਗੁਰੂ ਵਾਹਿਗੁਰੂ ਕਹਿੰਦੇ ਇੱਕ ਦਿਨ ਵਾਹਿਗੁਰੂ ਦੇ ਵਿੱਚ ਹੀ ਮਿਲ ਜਾਂਦੇ ਹਨ।
1: ਸੱਚੇ ਨਾਮ ਸਮਾਏ ਹਰ ਗੁਣ ਗਾਏ ਮਿਲ ਪ੍ਰੀਤਮ ਸੁਖ ਪਾਏ।
0: ਜਿਹੜੇ ਸੱਚੇ ਨਾਮ ਹਰੀ ਦੇ ਗੁਣਾਂ ਨੂੰ ਗਾਉਂਦੇ ਹੈ ਨਾ, ਉਹ ਸੱਚੇ ਨਾਮ ਚ ਸਮਾ ਜਾਂਦੇ ਨੇ। ਜਿਹੜਾ ਨਾਮ ਹੈ ਇਹ ਨਾਮੀ ਦੇ ਵਿੱਚ ਅਭੇਦ ਕਰ ਦਿੰਦਾ। ਨਾਮੀ ਕੀ ਹੈ? ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਕਹਿਣ ਵਾਲਾ ਇੱਕ ਦਿਨ ਵਾਹਿਗੁਰੂ ਦਾ ਹੀ ਰੂਪ ਹੋ ਜਾਂਦਾ ਹੈ, ਉਹਦੇ ਵਿੱਚ ਇਹ ਸਮਾ ਜਾਂਦਾ ਹੈ, ਅੰਤ ਨਹੀਂ ਵਾਹਿਗੁਰੂ ਦਾ ਪਾਇਆ ਜਾ ਸਕਦਾ। ਹਾਂ, ਨਾਮ ਜਪ ਕੇ ਵਿੱਚ ਸਮਾਇਆ ਤਾਂ ਜਾ ਸਕਦਾ। ਹੁਣ ਜਿਹੜਾ ਵਾਹਿਗੁਰੂ ਦੇ ਵਿੱਚ ਸਮਾ ਗਿਆ ਉਹਨੇ ਫਿਰ ਅੰਤ ਪਾ ਕੇ ਕੀ ਲੈਣਾ, ਉਹ ਤਾਂ ਵਾਹਿਗੁਰੂ ਦਾ ਹੀ ਰੂਪ ਹੋ ਗਿਆ। ਸੋ ਇਸ ਕਰਕੇ ਸੱਚੇ ਨਾਮ ਸਮਾਏ ਹਰ ਗੁਣ ਗਾਏ, ਜਿਹੜੇ ਹਰੀ ਦੇ ਗੁਣਾਂ ਨੂੰ ਗਾਉਂਦੇ ਨੇ ਸੱਚੇ ਨਾਮ ਚ ਸਮਾ ਜਾਂਦੇ ਨੇ, ਮਿਲ ਪ੍ਰੀਤਮ ਸੁਖ ਪਾਏ। ਜਦੋਂ ਸੱਚੇ ਨਾਮ ਚ ਸਮਾ ਗਏ ਫਿਰ ਪ੍ਰੀਤਮ ਵਾਹਿਗੁਰੂ ਨੂੰ ਮਿਲ ਕੇ ਸੁਖ ਪਾਏ ਤੋਂ ਭਾਵ ਅਥਾਹ ਸੁੱਖਾਂ ਦੀ ਪ੍ਰਾਪਤੀ ਉਹਨਾਂ ਨੂੰ ਹੁੰਦੀ ਹੈ।
1: ਸਦਾ ਆਨੰਦ ਰਹੇ ਦਿਨ ਰਾਤੀ ਵਿੱਚ ਹਉਮੈ ਜਾਏ।
0: ਉਹਨਾਂ ਦੇ ਅੰਦਰੋਂ ਹਉਮੈ ਦਾ ਨਾਸ਼ ਹੋ ਜਾਂਦਾ, ਹਉਮੈ ਦਾ ਅਭਾਵ ਹੋ ਜਾਂਦਾ ਹੈ, ਫਿਰ ਦਿਨ ਰਾਤ ਨਾਮ ਸਿਮਰਨ ਕਰਦੇ ਹੋਏ ਸਦਾ ਆਨੰਦ ਰਹੇ ਦਿਨ ਰਾਤੀ, ਦਿਨ ਰਾਤ ਨਾਮ ਜਪਦੇ ਨੇ ਤੇ ਆਨੰਦ ਵਿੱਚ ਹੀ ਰਹਿੰਦੇ ਨੇ। ਅੱਠਵੀਂ ਅਸ਼ਟਪਦੀ ਦੇ ਵਿੱਚ ਮਹਾਰਾਜ ਨੇ ਬ੍ਰਹਮ ਗਿਆਨੀ ਦੀ ਅਵਸਥਾ ਦੱਸੀ ਹੈ। ਬ੍ਰਹਮ ਗਿਆਨੀ ਕਹੇ ਘਰ ਸਦਾ ਆਨੰਦ। ਬ੍ਰਹਮ ਗਿਆਨੀ ਜਿਹੜਾ ਹੈ ਆਰੇ ਦੇ ਦੰਦਿਆਂ ਦੇ ਥੱਲੇ ਵੀ ਆਨੰਦ ਵਿੱਚ ਰਿਹਾ ਜਦੋਂ ਭਾਈ ਮਤੀ ਦਾਸ ਨੂੰ ਚੀਰਿਆ। ਬ੍ਰਹਮ ਗਿਆਨੀ ਦਾ ਜਦੋਂ ਬੰਦ ਬੰਦ ਕੱਟਿਆ ਗਿਆ ਭਾਈ ਮਣੀ ਸਿੰਘ ਸਾਹਿਬ ਜੀ ਦਾ, ਉਦੋਂ ਵੀ ਆਨੰਦ ਵਿੱਚ ਰਹੇ। ਬੰਦ ਬੰਦ ਕੱਟਣ ਤੋਂ ਬਾਅਦ ਵੀ ਰੋਮ ਰੋਮ ਦੇ ਵਿੱਚੋਂ ਸੁਖਮਨੀ ਸਾਹਿਬ ਦੀ ਆਵਾਜ਼ ਆਉਂਦੀ ਰਹੀ। ਇਹ ਬ੍ਰਹਮ ਗਿਆਨੀ ਦੀ ਅਵਸਥਾ ਹੈ। ਬ੍ਰਹਮ ਗਿਆਨੀ ਕਹਾਉਣਾ ਤਾਂ ਬੜਾ ਸੌਖਾ ਹੈ, ਕਿਉਂ ਕਿਹੜਾ ਗੌਰਮੈਂਟ ਤੋਂ ਲਾਇਸੈਂਸ ਲੈਣਾ, ਜਣਾ ਖਾਣਾ, ਬ੍ਰਹਮ ਗਿਆਨੀ ਆਪਣੇ ਨਾਂ ਨਾਲ ਲਾਈ ਫਿਰਦਾ। ਪਤਾ ਤਾਂ ਉਦੋਂ ਲੱਗਦਾ ਜਦੋਂ ਚਰਖੜੀ ਤੇ ਚੜ੍ਹਨਾ ਪੈਂਦਾ, ਆਰੇ ਦੇ ਥੱਲੇ ਖੜਨਾ ਪੈਂਦਾ, ਉਦੋਂ ਪਤਾ ਲੱਗਦਾ ਨਾਮ ਜਪਦਾ ਜਾਂ ਮੁੱਖੋਂ ਚੀਕਾਂ ਮਾਰਦਾ, ਉਦੋਂ ਪਰਖ ਹੁੰਦੀ ਹੈ ਬ੍ਰਹਮ ਗਿਆਨੀ ਦੀ। ਚਰਖੜੀ ਦੇ ਦੰਦਿਆਂ ਤੇ ਪਰਖ ਹੁੰਦੀ ਹੈ। ਸੰਤ ਜਰਨੈਲ ਸਿੰਘ ਖਾਲਸਾ ਬ੍ਰਹਮ ਗਿਆਨੀ ਸੀ, ਪਰਖ ਹੋਈ ਜਦੋਂ ਪਰਖ ਦੇ ਵਿੱਚ ਪੂਰੇ ਉਤਰੇ, ਪੂਰੇ ਉਤਰੇ, ਜੋ ਇਸ ਸਟੇਜ ਤੋਂ ਕਿਹਾ ਉਹ ਪੂਰਾ ਕਰਕੇ ਦਿਖਾਇਆ। सूरबीर बचन के बलिए ऐसे सूर

0: ਮੈਂ ਬਚਨਾਂ ਦੇ ਬਲੀ ਹੁੰਦੇ ਹੈ। ਸੋ ਇਸ ਕਰਕੇ ਖਾਲਸਾ ਜੀ ਕੋਟਣ ਮੈਂ ਨਾਨਕ ਕੋ ਨਾਰਾਇਣ ਜਹ ਚੀਤ, ਗੁਰਬਾਣੀ ਕਹਿੰਦੀ ਆ ਕਰੋੜਾਂ ਦੇ ਵਿੱਚੋਂ ਕੋਈ ਕੋਈ ਉਹ ਬ੍ਰਹਮ ਗਿਆਨੀ ਹੁੰਦਾ ਭਾਈ। ਜਿਵੇਂ ਜੰਗਲ ਦੇ ਵਿੱਚ ਹਰ ਜੰਗਲ ਚ ਚੰਦਨ ਦਾ ਦਰਖਤ ਨਹੀਂ ਹੁੰਦਾ, ਇਸ ਤਰ੍ਹਾਂ ਹਰ ਪਿੰਡ ਦੇ ਵਿੱਚ ਹਰ ਜਗ੍ਹਾ ਬ੍ਰਹਮ ਗਿਆਨੀ ਨਹੀਂ ਹੁੰਦਾ। ਠੀਕ ਹੈ ਕਹਾਉਣ ਵਾਲੇ ਬੜੇ ਨੇ, ਪਰ ਅਸਲ ਦੇ ਵਿੱਚ ਕਿਤੇ ਨਾ ਕਿਤੇ ਇਹੋ ਜਿਹੇ ਗੁਰਮੁਖ ਪਿਆਰੇ ਹੁੰਦੇ ਹੈ। ਸੋ ਸਦਾ ਆਨੰਦ ਵਿੱਚ ਰਹਿੰਦੇ ਨੇ, ਵਾਹਿਗੁਰੂ ਦੇ ਨਾਮ ਚ ਸਮਾਏ ਹੁੰਦੇ ਹਨ।
1: ਵਿੱਚੋਂ ਹਉਮੈ ਜਾਏ,
0: ਜਦੋਂ ਨਾਮ ਜਪਦੇ ਹਨ, ਨਾਮ ਜਪਣ ਕਰਕੇ ਅੰਦਰੋਂ ਹਉਮੈ ਦਾ ਅਭਾਵ ਹੋ ਜਾਂਦਾ ਹੈ। ਹਉਮੈ ਖਤਮ, ਜਦੋਂ ਅੰਦਰੋਂ ਹੰਗਤਾ ਖਤਮ ਹੈ, ਫਿਰ ਜੰਮਣਾ ਮਰਨਾ ਵੀ ਖਤਮ ਹੈ, ਫਿਰ ਉਹ ਵਾਹਿਗੁਰੂ ਦੇ ਵਿੱਚ ਹੀ ਸਮਾ ਜਾਂਦੇ ਹਨ।
1: ਜਿਨੀ ਪੁਰਖੀ ਹਰ ਨਾਮ ਚਿਤ ਲਾਇਆ, ਤਿਨਕੈ ਹਉ ਲਾਗੋ ਪਾਏ।
0: ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਉੱਤਮ ਵਕਤਾ ਹਨ, ਕਿੱਡੀ ਵੱਡੀ ਨਿਮਰਤਾ ਸਤਿਗੁਰੂ ਮਹਾਰਾਜ ਦੇ ਵਿੱਚ। ਕਹਿੰਦੇ ਭਾਈ ਜਿਨ੍ਹਾਂ ਪੁਰਖਾਂ ਨੇ ਹਰੀ ਦੇ ਨਾਮ ਚ ਚਿੱਤ ਲਾਇਆ, ਤਿਨਕੇ ਹੁਣ ਲਾਗੋ ਪਾਏ, ਮੇਰਾ ਮਨ ਕਰਦਾ ਮੈਂ ਉਹਨਾਂ ਦੇ ਚਰਨੀ ਪੈ ਜਾਵਾਂ, ਉਹਨਾਂ ਦੇ ਪੈਰੀ ਪੈ ਜਾਵਾਂ, ਜਿਹੜੇ ਤੇਰੇ ਪਿਆਰਿਆਂ ਨੇ ਨਾਮ ਦੇ ਵਿੱਚ ਚਿੱਤ ਨੂੰ ਲਾਇਆ ਹੋਇਆ। ਐਡਾ ਨਾਮ ਦਾ ਮਹਾਤਮ ਹੈ, ਰੇ ਰੇ ਦਰਦ ਕਹੇ ਨਾ ਕਉ, ਆਓ ਬੈਠ ਆਦਰ ਸੁਭ ਦਿਓ। ਦਰਗਾਹ ਦੇ ਵਿੱਚ ਵੀ ਕੋਈ ਰੇ ਰੇ ਕਹਿ ਕੇ ਨਹੀਂ ਬੁਲਾਉਂਦਾ, ਆਓ ਜੀ ਜੀ ਆਇਆਂ ਨੂੰ ਕਹਿ ਕੇ ਸਤਿਕਾਰ ਵਜੋਂ ਲੋਕ ਤੇ ਪ੍ਰਲੋਕ ਵਿੱਚ ਮਾਣ ਪ੍ਰਾਪਤ ਕਰਦਾ ਨਾਮ ਜਪਣ ਵਾਲਾ। ਹੁਣ ਤਾਂ ਨਾਮ ਜਪਣ ਨੂੰ ਵੀ ਕਈ ਤੋਤਾ ਰਤਨੇ ਦੱਸਣ ਲੱਗ ਗਏ। ਖਾਲਸਾ ਜੀ ਤੋਤਾ ਰਤਨ ਦੇਖੋ ਕਿੱਡਾ ਨਾਮ ਦੇ ਪ੍ਰਤੀ ਅਪਸ਼ਬਦ ਵਰਤ ਰਹੇ ਨੇ। ਨਾਮ ਜਪਣਾ, ਬਾਰ ਬਾਰ ਜਪਣਾ, ਫੇਰ ਇਹ ਨਾਮ ਦੀ ਸਮਝ ਆਵੇਗੀ ਨਾ ਜਦੋਂ ਬਾਰ ਬਾਰ ਜਪਾਂਗੇ। ਨਾਮ ਜਪਣਾ ਕੋਈ ਤੋਤਾ ਰਤਨ ਨਹੀਂ, ਜਿੰਨੀ ਨਾਮ ਦਾ ਅਭਿਆਸ ਨਾਮ ਦੀ ਕਮਾਈ ਕਰਾਂਗੇ ਓਨੀ ਆਤਮਕ ਉਨਤੀ ਹੋਵੇਗੀ। ਆਤਮਕ ਉਨਤੀ ਗੱਲਾਂ ਦੇ ਨਾਲ ਨਹੀਂ ਹੁੰਦੀ, ਜਿੰਨਾ ਅਭਿਆਸ ਹੋਵੇਗਾ ਓਨੀ ਅੰਦਰੋਂ ਨਿਰਭੈਤਾ ਆਵੇਗੀ, ਨਿਡਰਤਾ ਆਵੇਗੀ, ਸੱਚ ਕਹਿਣ ਦੀ ਜ਼ੁਰਤ ਪੈਦਾ ਹੋਵੇਗੀ। ਨਿਰਭਉ ਜਪਾ ਸਗਲ ਭਉ ਮਿਟੈ, ਇਸ ਕਰਕੇ ਆਓ ਨਾਮ ਨੂੰ ਜਪਣ ਵਾਲੇ ਹੀ ਆਰੇ ਦੇ ਥੱਲੇ ਖੜੇ, ਨਾਮ ਨੂੰ ਜਪਣ ਵਾਲਿਆਂ ਨੇ ਹੀ ਬੰਦ ਬੰਦ ਕਟਵਾਇਆ। ਇਤਿਹਾਸ ਦੱਸਦਾ ਇਬਾਦਤ ਤੋਂ ਬਿਨਾਂ ਸ਼ਹਾਦਤ ਨਹੀਂ ਦਿੱਤੀ ਜਾਂਦੀ। ਇਸ ਕਰਕੇ ਜਿਨ੍ਹਾਂ ਨੇ ਨਾਮ ਚ ਚਿੱਤ ਲਾਇਆ, ਸਤਿਗੁਰੂ ਕਹਿੰਦੇ ਮੈਂ ਉਹਨਾਂ ਦੇ ਪੈਰੀ ਪੈ ਜਾਵਾਂ।
1: ਕਾਇਆ ਕੰਚਨ ਤਾਂ ਥੀਐ, ਜਾ ਸਤਿਗੁਰ ਲਈ ਮਿਲਾਏ।
0: ਜੇ ਸਤਿਗੁਰੂ ਸਾਹਿਬ ਕਿਰਪਾ ਕਰਕੇ ਸ਼ਬਦ ਨਾਲ ਮੇਲ ਲੈਣ, ਤਾਂ ਭਾਈ ਜਿਹੜੀ ਕਾਇਆ ਸਾਡੀ ਕੰਚਨ ਦੀ ਤਰ੍ਹਾਂ ਸ਼ੁੱਧ ਹੋ ਜਾਵੇਗੀ, ਪਵਿੱਤਰ ਹੋ ਜਾਵੇਗੀ, ਸਾਡੀ ਬੁੱਧੀ ਆਤਮ ਵਿਸ਼ੈਣੀ ਬੁੱਧੀ ਦੇ ਵਿੱਚ ਪਰਿਵਰਤ ਹੋ ਜਾਵੇਗੀ, ਪਰਿਵਰਤਨ ਹੋ ਜਾਵੇਗਾ ਬੁੱਧੀ ਦੇ ਵਿੱਚ, ਜੇ ਸਤਿਗੁਰੂ ਸਾਹਿਬ ਆਪਣੇ ਨਾਮ ਸ਼ਬਦ ਨਾਲ ਮੇਲ ਲੈਣ।
1: ਸੋ ਸੱਚਾ ਸੱਚ ਸਲਾਹੀ ਹੈ, ਜੇ ਸਤਿਗੁਰ ਦੇ ਬੁਝਾਏ।
0: ਜੇ ਸਤਿਗੁਰੂ ਸਾਹਿਬ ਸਤਿਗੁਰ ਦੇ ਬੁਝਾਏ, ਇੱਥੋਂ ਸ਼ੁਰੂ ਕਰਾਂਗੇ ਅਰਥ, ਜੇ ਸਤਿਗੁਰੂ ਸਾਹਿਬ ਕਿਰਪਾ ਕਰਕੇ ਬੁਝਾਏ ਤੋਂ ਭਾਵ ਇਹ ਗਿਆਨ ਦੇ ਦੇਣ, ਇਹ ਸੋਝੀ ਦੇ ਦੇਣ, ਤਾਂ ਫਿਰ ਸੋ ਸੱਚਾ ਸਲਾਹੀ ਹੈ। ਜੇ ਸਤਿਗੁਰੂ ਸਾਹਿਬ ਸਾਡੇ ਤੇ ਕਿਰਪਾ ਕਰਨ, ਕਿਰਪਾ ਕਿਵੇਂ ਕਰਨਗੇ ਜਦੋਂ ਆਪਾਂ ਅਰਦਾਸ ਕਰਾਂਗੇ, ਹੇ ਸਤਿਗੁਰੂ ਜੀ ਨਾਮ ਦੀ ਦਾਤ ਦਿਓ, ਹੇ ਸਤਿਗੁਰੂ ਜੀ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ੋ, ਹੇ ਸਤਿਗੁਰੂ ਜੀ ਰਹਿ ਰਾਸਤਾ ਟਾਈਮ ਮੇਰਾ ਬਿਰਥਾ ਨਾ ਜਾਵੇ, ਗੱਲਾਂ ਚ ਨਾ ਲੰਘ ਜੇ, ਮੈਂ ਰਹਿ ਰਾਸਤਾ ਸਮਾਂ ਵੀ ਸੰਭਾਲਾਂ, ਅੰਮ੍ਰਿਤ ਵੇਲੇ ਦਾ ਸਮਾਂ ਵੀ ਸੰਭਾਲਾਂ, ਦਿਨੇ ਜਦੋਂ ਮਨ ਕਰੇ ਮੈਂ ਵਾਹਿਗੁਰੂ ਦਾ ਨਾਮ ਜਪਾਂ। ਜਦੋਂ ਸਤਿਗੁਰੂ ਸਾਹਿਬ ਕਿਰਪਾ ਕਰਕੇ ਸੋਝੀ ਬਖਸ਼ ਦੇਣ, ਤਾਂ ਭਾਈ ਉਹ ਸੱਚੇ ਨੂੰ ਸਲਾਹਿਆ ਜਾਂਦਾ ਹੈ, ਤਾਂ ਉਹਦੇ ਨਾਮ ਚ ਸੁਰਤੀ ਜੁੜਦੀ ਹੈ ਜੇ ਸਤਿਗੁਰੂ ਸੋਝੀ ਬਖਸ਼ਣ। ਨਹੀਂ ਤਾਂ ਦੁਨੀਆ ਤੁਰੀ ਫਿਰਦੀ ਹੈ, ਕਿੰਨੇ ਕੁ ਨਾਮ ਜਪਦੇ ਹੈ, ਇੰਨੀ ਸੰਗਤ ਬੈਠੀ ਹੈ, ਜੇ ਆਪਾਂ ਇਮਾਨਦਾਰੀ ਨਾਲ ਪੁੱਛੀਏ ਭਾਈ ਕਿੰਨੇ ਕੁ ਨੇ ਜਿਹੜੇ ਸੱਤ ਬਾਣੀਆਂ ਦਾ ਨਿਤਨੇਮ ਕਰਦੇ ਨੇ, ਪੰਜ ਬਾਣੀਆਂ ਅੰਮ੍ਰਿਤ ਵੇਲੇ ਰਹਿ ਰਾਸ ਤੇ ਕੀਰਤਨ ਸੋਹਿਲਾ, ਸ਼ਾਮ ਦੇ ਸਮੇਂ ਕਿੰਨੇ ਕੁ ਹਨ, ਕੋਈ ਬਿਰਲਾ ਹੋਵੇਗਾ ਖਾਲਸਾ ਜੀ। ਇਸ ਕਰਕੇ ਜਿਹੜਾ ਨਿਤਨੇਮ ਹੈ ਨਾ, ਇਹ ਵੀ ਇੱਕ ਬੈਂਕ ਬੈਲੈਂਸ ਦੀ ਨਿਆਈ ਹੈ, ਦਰਗਾਹ ਦੇ ਵਿੱਚ ਲੋਕ ਪ੍ਰਲੋਕ ਚ ਕੰਮ ਆਉਣ ਵਾਲਾ ਹੈ। ਜਿਵੇਂ ਬੈਂਕ ਬੈਲੈਂਸ ਹੁੰਦਾ ਸਾਡਾ, ਜਦੋਂ ਲੋੜ ਪੈਂਦੀ ਹੈ ਪੈਸੇ ਵਰਤ ਲੈਂਦੇ ਹਾਂ, ਬੈਂਕ ਚ ਰੱਖ ਦਿੰਦੇ ਹਾਂ। ਸੋ ਇਹ ਵੀ ਏਦੋਂ ਵੱਡਾ ਕੋਈ ਹੋਰ ਬੈਂਕ ਬੈਲੈਂਸ ਨਹੀਂ, ਜਿਹੜਾ ਉਹ ਦੁਨਿਆਵੀ ਬੈਂਕ ਬੈਲੈਂਸ ਆ ਇੱਥੇ ਛੱਡ ਕੇ ਤੁਰ ਜਾਂਗੇ ਜਦੋਂ ਸਰੀਰ ਨਾ ਰਿਹਾ, ਮੌਤ ਹੋ ਗਈ ਸਰੀਰ ਦੀ, ਪਰੰਤੂ ਇਹ ਤਾਂ ਨਾਲ ਜਾਣ ਵਾਲਾ ਹੈ ਜਿਹੜਾ ਨਾਮ ਰੂਪੀ ਧਨ ਹੈ। ਸੋ ਇਸ ਕਰਕੇ ਜੇ ਸਤਿਗੁਰੂ ਸਾਹਿਬ ਸੋਝੀ ਬਖਸ਼ ਦੇਣ ਤਾਂ ਸੱਚੇ ਦੇ ਨਾਮ ਨੂੰ ਸਲਾਹਣਾ ਕਰੀਂਦਾ ਹੈ।
1: ਬਿਨ ਸਤਿਗੁਰ ਭਰਮ ਭੁਲਾਣੀਆਂ ਕਿਆ ਮੋਹ ਦੇਸਨ ਆਗੈ ਜਾਏ।
0: ਜਿਹੜੀਆਂ ਜੀਵ ਰੂਪ ਇਸਤਰੀਆਂ ਨੇ ਗੁਰੂ ਦਾ ਪੱਲਾ ਨਹੀਂ ਫੜਿਆ, ਹੋਰਨਾਂ ਦੀ ਪੂਜਾ ਚ ਲੱਗ ਗਈਆਂ, ਉਹ ਜੀਵ ਰੂਪ ਇਸਤਰੀਆਂ ਬਿਨਾਂ ਸਤਿਗੁਰ ਤੋਂ ਭਰਮ ਭੁਲਾਣੀਆਂ ਦੇ ਵਿੱਚ ਪਈਆਂ ਹੋਈਆਂ ਹਨ, ਭਰਮ ਚ ਪਈਆਂ ਨੇ, ਭੜਕਦੀਆਂ ਫਿਰਦੀਆਂ ਨੇ ਐਸੀਆਂ ਜੀਵ ਇਸਤਰੀਆਂ। ਉਹ ਅੱਗੇ ਜਾ ਕੇ ਕੀ ਮੂੰਹ ਦਿਖਾਉਣਗੀਆਂ ਜਦੋਂ ਦਰਗਾਹ ਦੇ ਵਿੱਚ ਲੇਖਾ ਹੋਵੇਗਾ, ਕਿਆ ਮੂੰਹ ਦੇਸਣ ਆਗੇ ਜਾਏ, ਅੱਗੇ ਜਾ ਕੇ ਕੀ ਮੂੰਹ ਦਿਖਾਵਾਂਗੇ ਜਦੋਂ ਉੱਥੇ ਅੱਗੇ ਲੇਖਾ ਹੋਊਗਾ। ਪਰਮਾਤਮਾ ਪੁੱਛੂਗਾ ਤੈਨੂੰ ਮਨੁੱਖਾ ਜਨਮ ਦੇ ਕੇ ਤੋਰਿਆ, ਤੈਂ ਨਾਮ ਤਾਂ ਜਪਿਆ ਨੀ, ਨਾ ਅੰਮ੍ਰਿਤ ਵੇਲਾ ਸੰਭਾਲਿਆ, ਨਾ ਰਹਿ ਰਾਸ ਦਾ ਸਮਾਂ ਸੰਭਾਲਿਆ, ਗੱਲਾਂ ਚ ਹੀ ਹਾਸੇ ਠੱਠੇ ਕੀ ਨਗਾਤਾ ਤੂੰ, ਉਦੋਂ ਕੀ ਮੂੰਹ ਦਿਖਾਵਾਂਗੇ ਪਰਮਾਤਮਾ ਨੂੰ। ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ। ਸੋ ਇਸ ਕਰਕੇ ਭਾਈ ਜਿੰਨਾ ਸਮਾਂ ਹੋਵੇ ਗੁਰੂ ਦੀ ਯਾਦ ਵਿੱਚ ਹੀ ਨੰਗੇ, ਨਹੀਂ ਤਾਂ ਫਿਰ ਜਿਹੜੀਆਂ ਜੀਵ ਇਸਤਰੀਆਂ ਮਾਇਆ ਦੇ ਭਰਮ ਦੇ ਵਿੱਚ ਪੈ ਕੇ ਭਟਕੀਆਂ ਹੋਈਆਂ ਹਨ, ਭਰਮ ਭੁਲਾਣੀਆਂ ਦੇ ਵਿੱਚ, ਉਹ ਕੀ ਮੂੰਹ ਦਿਖਾਉਣਗੀ।

0: ਕਿਆ ਦੇ ਮੋਹ ਜਾਏ ਅੱਗੇ ਕੀ ਮੂੰਹ ਦਿਖਾਉਣਗੀਆਂ ਉਹ ਜੀਵ ਇਸਤਰੀਆਂ, ਕਿਉਂਕਿ ਔਗਣ ਔਗਣ ਕਮਾਏ ਨੇ ਇੱਥੇ, ਔਗਣ ਕਰਨ ਕਰਕੇ ਪਛਤਾਉਣਾ ਪਵੇਗਾ ਜਦੋਂ ਜਮਾਂ ਦੀ ਮਾਰ ਪਵੇਗੀ। ਦੁੱਖੋ ਦੁੱਖ ਕਮਾਏ ਮਨਮੁਖ ਦੁੱਖ ਦਾ ਖੇਤ ਹੈ, ਦੁੱਖ ਬੀਜੈ ਦੁੱਖ ਖਾਏ, ਬਾਣੀ ਚ ਐਸਾ ਵੀ ਬਚਨ ਆਉਂਦਾ। ਮਨਮੁਖ ਹੈ ਜਿਹੜਾ ਮਨ ਦੇ ਪਿੱਛੇ ਚੱਲਣ ਵਾਲਾ, ਦੁੱਖਾਂ ਦਾ ਖੇਤ ਹੈ, ਦੁੱਖ ਬੀਜਦਾ ਹੈ ਦੁੱਖ ਹੀ ਵੱਢਦਾ ਹੈ। ਸੋ ਭਾਈ ਜਿਹੜੇ ਔਗਣਿਆਰੀਆਂ ਜੀਵ ਇਸਤਰੀਆਂ ਹਨ, ਪਰਮੇਸ਼ੁਰ ਦੇ ਨਾਮ ਦੀ ਕਮਾਈ ਨਹੀਂ ਕਰਦੀਆਂ, ਉਹ ਧਰਮ ਦੇ ਵਿੱਚ ਭੁੱਲੀਆਂ ਹੋਈਆਂ ਹਨ, ਅੱਗੇ ਉਹਨਾਂ ਨੂੰ ਪਛਤਾਉਣਾ ਪਵੇਗਾ ਔਗਣ ਕਰਨ ਕਰਕੇ। ਤੇ ਫਿਰ ਦੁੱਖੋ ਦੁੱਖ ਕਮਾਏ, ਫਿਰ ਦੁੱਖ ਹੀ ਪ੍ਰਾਪਤ ਹੋਣਗੇ, ਭਾਵ ਜਿਹੜੀਆਂ ਜੂਨਾਂ ਪ੍ਰਾਪਤ ਹੋ ਜਾਣਗੀਆਂ।
1: ਨਾਮ ਰਤੀਆ ਸੇ ਰੰਗ ਚਲੂਲਾ ਫਿਰ ਤੈ ਅੰਕ ਸਮਾਏ।
0: ਜਿਹੜੀਆਂ ਰੂਹਾਂ ਬੰਦਗੀ ਵਾਲੀਆਂ ਨਾਮ ਚ ਰਤੀਆਂ ਹੁੰਦੀਆਂ ਨੇ ਨਾ, ਨਾਮ ਦਾ ਰੰਗ ਚਲੂਲਾ ਬੜਾ ਗੂੜਾ ਰੰਗ ਹੈ ਨਾਮ ਦਾ, ਪਹਿਲੀ ਗੱਲ ਤਾਂ ਹਰ ਕਿਸੇ ਨੂੰ ਚੜ੍ਹਦਾ ਨੀ। ਜੇ ਨਾਮ ਦਾ ਰੰਗ ਚੜ ਜਾਵੇ ਆਰੇ ਦੇ ਦੰਦਿਆਂ ਥੱਲੇ ਵੀ ਨੀ ਲਹਿੰਦਾ, ਖੋਪੜ ਦਰਵਾਏ ਤੋਂ ਵੀ ਨੀ ਲਹਿੰਦਾ, ਬੰਦ ਬੰਦ ਕਟਵਾਏ ਤੋਂ ਵੀ ਨੀ ਲਹਿੰਦਾ ਨਾਮ ਦਾ ਰੰਗ, ਹਰ ਕਿਸੇ ਨੂੰ ਚੜ੍ਹਦਾ ਨੀ। ਜੇ ਗੁਰੂ ਦੀ ਕਿਰਪਾ ਹੋ ਜੇ ਜਿਹਨੂੰ ਚੜ੍ਹ ਜਾਵੇ, ਮਸਤ ਹਾਥੀਆਂ ਨੂੰ ਨਾਗ ਨੀ ਮਾਰ ਕੇ ਮੱਥੇ ਚ ਵਾਪਸ ਮੋੜ ਦਿੰਦੇ ਨੇ। ਜਿਹਨੂੰ ਨਾਮ ਦਾ ਰੰਗ ਚੜ੍ਹ ਗਿਆ, ਬਿਨਾਂ ਸਿਰ ਤੋਂ ਲੜ ਕੇ ਇੱਥੇ ਪਹੁੰਚੇ, ਸੀਸ ਨੂੰ ਹਥੇਲੀ ਤੇ ਰੱਖ ਲਿਆ, ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਉਹ ਇੱਥੇ ਤੱਕ ਆਏ ਲੜਦੇ ਲੜਦੇ ਜ਼ਾਲਮਾਂ ਦੇ ਆਹੂ ਲਾਉਂਦੇ ਹੋਏ, ਜਿਹਨੂੰ ਨਾਮ ਦਾ ਰੰਗ ਚੜ੍ਹ ਗਿਆ, ਹਰ ਕਿਸੇ ਨੂੰ ਚੜ੍ਹਦਾ ਨਹੀਂ। ਅਰਦਾਸ ਬੇਨਤੀ ਕਰੀਏ ਗੁਰੂ ਅੱਗੇ ਸੱਚੇ ਪਾਤਸ਼ਾਹ, ਸਾਨੂੰ ਵੀ ਇਹ ਰੰਗ ਚੜ੍ਹ ਜਾਵੇ, ਰੰਗ ਚਲੂਲਾ ਪਿਰ ਕੇ ਅੰਕ ਸਮਾਏ। ਜਿਹਨਾਂ ਨੂੰ ਨਾਮ ਦਾ ਗੂੜਾ ਰੰਗ ਚੜ੍ਹ ਜਾਂਦਾ ਨਾ, ਪਿਰ ਨਾਮ ਪਤੀ ਦਾ, ਅੰਕ ਨਾਮ ਸਰੂਪ ਦਾ ਹੈ, ਉਹ ਜੀਵ ਇਸਤਰੀਆਂ ਪਤੀ ਪਰਮੇਸ਼ਵਰ ਦੇ ਸਰੂਪ ਵਿੱਚ ਸਮਾ ਜਾਂਦੀਆਂ ਹਨ, ਉਹਦਾ ਹੀ ਸਰੂਪ ਹੋ ਜਾਂਦੀਆਂ ਹਨ।
1: ਇਸ ਜੀਵਡ ਅਵਰ ਨਾ ਸੂਝਾਈ ਕਿਸ ਆਗੈ ਕਹੀਐ ਜਾਈ।
0: ਇਸ ਜੀਵਡ ਅਵਰ ਨਾ ਸੂਝੀ, ਹੋਰ ਕੋਈ ਸੂਝਦਾ ਹੀ ਨਹੀਂ ਉਹਦੇ ਵਰਗਾ, ਰੱਬ ਵਰਗਾ ਕੋਈ ਹੋਰ ਹੈ? ਜੇ ਕੋਈ ਹੋਰ ਦੁਨੀਆਂ ਦਾ ਬੰਦਾ ਆਪਣੇ ਆਪਣਾ ਭਲਾ ਕਰਦਾ ਕੋਈ, ਉਹ ਆਪਣੇ ਤੇ ਅਹਿਸਾਨ ਕਰੂਗਾ, ਤਾਨਾ ਮਿਹਣਾ ਵੀ ਮਾਰ ਦੂ, ਮੈਂ ਤੇਰੇ ਲਈ ਐ ਕੀਤਾ, ਫਲਾਣੇ ਸਮੇਂ ਮੈਂ ਤੇਰੇ ਨਾਲ ਖੜਿਆ। ਪਰ ਇੱਕ ਪਰਮੇਸ਼ੁਰ ਹੈ ਜਿਹਨੂੰ ਤਿਲ ਜਿੰਨੀ ਵੀ ਤਮਾ ਨਹੀਂ, ਤਿਲ ਨਾ ਤਮਾਏ ਪਾਠ ਆਉਂਦਾ ਨਾ, ਇੱਕ ਤਿਲ ਜਿੰਨੀ ਵੀ ਤਮਾ ਨਹੀਂ, ਉਹ ਪਰਮੇਸ਼ੁਰ ਸੁੱਖ ਦਿੰਦਾ ਹੈ ਸਾਨੂੰ, ਕਦੇ ਵੀ ਤਾਨਾ ਮਿਹਣਾ ਨਹੀਂ ਮਾਰਦਾ। ਇਸ ਕਰਕੇ ਉਹ ਵਾਹਿਗੁਰੂ ਦੇ ਬਰਾਬਰ ਕੋਈ ਨਹੀਂ, ਹੋਰ ਕਿਹਦੇ ਕੋਲੇ ਜਾ ਕੇ ਦੁੱਖ ਸੁੱਖ ਕਰੀਏ, ਹੋਰ ਕਿਸੇ ਕੋਲੋਂ ਦੁੱਖ ਸੁੱਖ ਨਹੀਂ ਕਰ ਸਕਦੇ, ਉਹ ਵਾਹਿਗੁਰੂ ਦੇ ਦਰ ਅੱਗੇ ਕਰ ਸਕਦੇ ਹਾਂ, ਕਿਉਂਕਿ ਉਹ ਤੋਂ ਵੱਡਾ ਕੋਈ ਨਹੀਂ ਹੈ।
1: ਸੋ ਸੱਚਾ ਸੱਚ ਸਲਾਹੀਆ ਜੇ ਸਤਿਗੁਰ ਦੇ ਬੁਝਾਏ।
0: ਜੇ ਸਤਿਗੁਰੂ ਸਾਹਿਬ ਸਤਿਗੁਰੂ ਸਾਹਿਬ ਕਿਰਪਾ ਕਰਕੇ ਸੋਝੀ ਦੇ ਦੇਣ, ਤਾਂ ਉਹ ਸੱਚੇ ਦੇ ਨਾਮ ਨੂੰ ਸਲਾਉਣਾ ਕਰੀਂਦਾ ਹੈ।
1: ਜਿਨੀ ਸੱਚੜਾ ਸੱਚ ਸਲਾਹਿਆ ਹਾਂ ਤਿਨ ਲਾਗੋਂ ਪਾਏ।
0: ਜਿਨ੍ਹਾਂ ਨੇ ਸੱਚੜਾ ਪਿਆਰਾ ਵਾਹਿਗੁਰੂ ਨੂੰ ਸਲਾਹਿਆ, ਵਾਹਿਗੁਰੂ ਨੂੰ ਚੇਤੇ ਕਰਿਆ, ਉਹਨਾਂ ਦੇ ਮੈਂ ਪੈਰੀ ਪੈ ਜਾਵਾਂ, ਉਹਨਾਂ ਦੇ ਚਰਨ ਪਕੜ ਲਵਾਂ ਮੈਂ, ਜਿਨ੍ਹਾਂ ਨੇ ਸੱਚੇ ਨੂੰ ਸਲਾਉਣਾ ਕਰਿਆ ਰੱਬ ਦੇ ਪਿਆਰਿਆਂ ਨੇ।
1: ਸੀ ਜਾਨ ਸੱਚੇ ਨਿਰਮਲੇ ਤਿੰਨ ਮਿਲਿਆ ਮਲ ਸਭ ਜਾਏ।
0: ਉਹ ਸੱਚੇ ਹਨ, ਨਿਰਮਲੇ ਹਨ, ਮੈਲ ਤੋਂ ਰਹਿਤ ਹਨ। ਕੌਣ? ਤਿੰਨ ਮਿਲਿਆ ਮਲ ਸਭ ਜਾਏ। ਮਲ ਮੈਲ ਨੂੰ ਕਹਿੰਦੇ ਨੇ। ਜਿਹੜੇ ਨਾਮ ਚ ਰੰਗੇ ਹਨ ਉਹ ਸੱਚੇ ਹਨ, ਉਹਨਾਂ ਦਾ ਸਰੀਰ ਵੀ ਪਵਿੱਤਰ ਹੈ, ਤੇ ਉਹਨਾਂ ਨੂੰ ਮਿਲ ਕੇ ਮਲ ਪਾਪਾਂ ਰੂਪੀ ਮੈਲ ਲੈ ਜਾਂਦੀ ਹੈ ਉਹਨਾਂ ਦੀ ਸੰਗਤ ਕਰਕੇ। ਮਲ ਬਖੇਪ ਅਵਰਨ ਤਿੰਨ ਪ੍ਰਕਾਰ ਦੇ ਮਨ ਤੇ ਪਰਦੇ ਪਏ ਹੈ, ਇਹ ਤਿੰਨੇ ਪਰਦੇ ਲੈ ਜਾਂਦੇ ਨੇ। ਜਿਹੜਾ ਨਾਮ ਚ ਰੱਤੇ ਹੋਇਆਂ ਦੀ ਸੰਗਤ ਕਰਦਾ ਹੈ, ਬੁਰੀ ਸੰਗਤ ਤੋਂ ਬਚ ਕੇ ਰਹਿਣਾ, ਚੰਗਿਆਂ ਦੀ ਸੰਗਤ ਕਰਨੀ ਹੈ, ਉਹਨਾਂ ਨੂੰ ਮਿਲ ਕੇ ਜਿਹੜੇ ਨਾਮ ਚ ਰਤੇ ਹੋਏ ਹਨ ਗਿਆਨਵਾਨ ਪੁਰਸ਼ ਹਨ ਉਹਨਾਂ ਨੂੰ ਤਿੰਨ ਮਿਲਿਆ ਮਲ ਸਭ ਜਾਏ ਪਾਪਾਂ ਰੂਪੀ ਮੈਲ ਵੀ।

0: ਕਿਨ ਮਿਲਿਆ ਮਲ ਸਭ ਜਾਏ, ਉਹਨਾਂ ਨੂੰ ਮਿਲ ਕੇ ਮੈਲ ਜਿਹੜੀ ਹੈ ਅੰਦਰੋਂ ਸਾਡੇ ਪਾਪਾਂ ਰੂਪੀ ਮੈਲ ਹੈ ਲਹਿ ਜਾਂਦੀ ਹੈ, ਭਰੀਏ ਮਤ ਪਾਪਾਂ ਕੇ ਸੰਗੋ ਧੋਪੇ ਨਾਵੇ ਕੇ ਰੰਗ। ਜਿਹੜਾ ਨਾਏ ਪਾਠ ਹੈ ਇੱਥੇ ਭਾਰਾ ਬੋਲਣਾ ਹੈ। ਖਾਲਸਾ ਜੀ, ਤਿੰਨ ਮਿਲਿਆ ਮਲ ਸਭ ਜਾਏ, ਸੱਚੇ ਸੱਚ ਨਾਏ, ਸੱਚੇ ਦੇ ਨਾਮ ਚ ਜੁੜ ਕੇ ਸੱਚ ਨਾਏ, ਭਾਰਾ ਕਰਕੇ ਪਾਠ ਬੋਲਣਾ ਥੋੜਾ। ਸੱਚੇ ਦੇ ਨਾਮ ਚ ਜੁੜਨ ਕਰਕੇ ਅੰਦਰੋਂ ਸਚਿਆਰ ਜੀਵਨ ਪ੍ਰਾਪਤ ਹੁੰਦਾ ਹੈ, ਮੈਲ ਲਹਿ ਜਾਂਦੀ ਹੈ। ਜਿਵੇਂ ਧੋਬੀ ਕੱਪੜੇ ਧੋਣ ਵਾਸਤੇ ਘਾਟ ਤੇ ਜਾਂਦਾ ਹੈ, ਦਰਿਆ ਦੇ ਕਿਨਾਰੇ ਤੇ ਬੈਠ ਕੇ ਪਟੜੀ ਤੇ ਬਹਿ ਜਾਂਦਾ ਹੈ, ਪਾਣੀ ਪਾ ਕੇ ਸਾਬਣ ਲਾ ਕੇ ਕੱਪੜੇ ਧੋਂਦਾ ਹੈ, ਇਸ ਤਰ੍ਹਾਂ ਭਾਈ ਗੁਰੂ ਦਰਿਆ ਦੀ ਤਰ੍ਹਾਂ ਹੈ। ਸਤਸੰਗਤ ਰੂਪੀ ਘਾਟ ਤੇ ਜਾ ਕੇ, ਨਿਸ਼ਚੇ ਰੂਪੀ ਪਟੜੀ ਤੇ ਬੈਠ ਕੇ, ਨਾਮ ਰੂਪੀ ਵਸਤਰ ਤੇ ਪ੍ਰੇਮ ਰੂਪੀ ਜਲ ਪਾ ਕੇ, ਨਾਮ ਰੂਪੀ ਸਾਬਣ ਲਾ ਕੇ, ਫੇਰ ਉਹ ਮਨ ਰੂਪੀ ਕੱਪੜੇ ਦੀ ਮੈਲ ਲਹੇਗੀ। ਸੋ ਜਿਹੜੇ ਗੁਰਮੁਖ ਹਨ ਉਹਨਾਂ ਦੀ ਸੰਗਤ ਕਰਕੇ ਇਹ ਜਿਹੜੀ ਮੈਲ ਹੈ ਲਹਿ ਜਾਂਦੀ ਹੈ, ਕਿਉਂਕਿ ਜੈਸੀ ਸੰਗਤ ਵੈਸੀ ਰੰਗਤ। ਮਾੜੇ ਬੰਦੇ ਦੀ ਸੰਗਤ ਕਰਾਂਗੇ, ਮਨ ਚ ਬਕਾਰ ਚੱਲਣਗੇ, ਗੰਦਗੀ ਚੱਲੂਗੀ। ਕਿਸੇ ਗੁਰਮੁਖ ਨਾਮ ਜਪਣ ਵਾਲੇ ਦੀ ਸੰਗਤ ਕਰਾਂਗੇ ਫਿਰ ਉਦਾਂ ਦਾ ਹੀ ਪ੍ਰਭਾਵ ਪਵੇਗਾ। ਜਿਸ ਮਿਲੀਏ ਮਨ ਹੋਏ ਆਨੰਦ, ਸੋ ਸਤਿਗੁਰ ਕਹੀਆ। ਜਿਹਦੇ ਦਰਸ਼ਨ ਕਰਕੇ ਮਨ ਆਨੰਦ ਨੂੰ ਪ੍ਰਾਪਤ ਹੋ ਜਾਵੇ ਉਹਨੂੰ ਕਹਿੰਦੇ ਨੇ ਸੱਚਾ ਸਤਿਗੁਰੂ। ਜਦੋਂ ਆਪਾਂ ਇੱਥੇ ਮੱਥਾ ਟੇਕਦੇ ਹਾਂ ਗੁਰੂ ਅੱਗੇ, ਆਪਣੇ ਮੂੰਹੋਂ ਵਾਹਿਗੁਰੂ ਨਿਕਲਦਾ ਹੈ, ਕਿਉਂਕਿ ਗੁਰੂ ਸੱਚਾ ਹੈ। ਪਖੰਡੀ ਤੇ ਦੇਹਧਾਰੀ ਠੀਕ ਹੈ, ਦੁਨੀਆ ਜਾਂਦੀ ਹੈ, ਕਦੇ ਵਾਹਿਗੁਰੂ ਨਿਕਲਿਆ ਉਹਨਾਂ ਨੂੰ ਮਿਲ ਕੇ? ਨਹੀਂ, ਕੇਵਲ ਤੋਂ ਕੇਵਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਜਦੋਂ ਮੱਥਾ ਟੇਕਦੇ ਹਾਂ ਤਾਂ ਮਨ ਦੀ ਮੈਲ ਲੈ ਜਾਂਦੀ ਹੈ ਤੇ ਨਿਕਲਦਾ ਮੂੰਹੋਂ ਵਾਹਿਗੁਰੂ। ਇਹ ਪ੍ਰਤਾਪ ਹੈ। ਤਿੰਨ ਮਿਲਿਆ ਮਲ ਸਭ ਜਾਏ, ਉਹਨਾਂ ਨੂੰ ਮਿਲ ਕੇ ਮਨ ਦੀ ਮੈਲ ਲੈ ਜਾਂਦੀ ਹੈ। ਕਲਯੁਗ ਦੇ ਪੰਜ ਪ੍ਰਕਾਰ ਦੇ ਕਲੇਸ਼ ਨੇ, ਅਵਿਦਿਆ, ਆਸਮਤਾ, ਰਾਗ, ਦਵੈਸ਼, ਇਹ ਸਾਰਾ ਕੁਝ ਸਾਧ ਸੰਗਤ ਜੀ ਲੈ ਜਾਂਦਾ। ਸੱਚੇ ਸਰ ਨਾਏ, ਸਰ ਤੋਂ ਭਾਵ ਸਰੋਵਰ, ਬ੍ਰਹਮ ਰੂਪੀ ਸਰੋਵਰ ਚ ਜਿਹੜਾ ਨਾਮ ਰੂਪੀ ਸਰੋਵਰ ਚ ਇਸ਼ਨਾਨ ਕਰੇਗਾ ਉਹਦੇ ਸਾਰੇ ਪਾਪ ਲੈ ਜਾਣਗੇ। ਪੰਜ ਪ੍ਰਕਾਰ ਦੇ ਕਲੇਸ਼, ਮਲ ਵਿਖੇਪ, ਅਵਰਣ, ਤਿੰਨੇ ਪਰਦੇ ਜਿਹੜੇ ਮਨ ਤੇ ਪਏ ਨੇ ਸਾਰੇ ਲੈ ਜਾਣਗੇ ਤੇ ਉਹ ਸੱਚੇ ਅਕਾਲ ਪੁਰਖ ਵਿੱਚ ਸੁਤੇ ਸਿੱਧ ਹੀ ਸਮਾ ਜਾਵੇਗਾ।
1: ਨਾਮ ਨਿਰੰਜਨ ਅਗਮ ਅਗੋਚਰ, ਸਤਿਗੁਰ ਦੀਆ ਬੁਝਾਏ।
0: ਗੁਰੂ ਸਾਹਿਬ ਨੇ ਕਿਰਪਾ ਕੀਤੀ ਨਾਮ ਨਿਰੰਜਨ, ਨਿਰੰਜਨ ਤੋਂ ਭਾਵ ਸੰਸਾਰ ਦੀ ਕਾਲਖ ਤੋਂ ਰਹਿਤ, ਮਾਇਆ ਦੀ ਕਾਲਖ ਤੋਂ ਰਹਿਤ ਵਾਹਿਗੁਰੂ। ਅਗਮ ਜਿਹੜਾ ਮਨ ਦੀ ਗਮਤਾ ਤੋਂ ਪਰੇ ਹੈ, ਅਗੋਚਰ ਇੰਦਰੀਆਂ ਦੀ ਪਕੜ ਤੋਂ ਪਰੇ ਹੈ, ਸਤਿਗੁਰ ਦੀਆ ਬੁਝਾਏ ਤੇ ਸਤਿਗੁਰੂ ਦੇ ਨਾਮ ਨੇ ਕਿਰਪਾ ਕੀਤੀ, ਇਹ ਸੋਝੀ ਬਖਸ਼ਿਸ਼ ਕੀਤੀ ਕਿ ਜਿਹੜਾ ਪਰਮੇਸ਼ਰ ਹੈ ਉਹ ਕਿਸੇ ਇੰਦਰੀਆਂ ਦੀ ਪਕੜ ਦੇ ਵਿੱਚ ਨਹੀਂ ਆਉਂਦਾ, ਕਿਸੇ ਜੰਤਰ ਦੀ ਪਕੜ ਚ ਨਹੀਂ ਆਉਂਦਾ, ਉਹ ਮਾਇਆ ਦੀ ਕਾਲਖ ਤੋਂ ਨਿਰਲੇਪ ਹੈ, ਅਗੰਮ ਹੈ, ਮਨ ਦੀ ਗਮਤਾ ਤੋਂ ਪਰੇ ਹੈ। ਇਹ ਕਿੱਥੋਂ ਗਿਆਨ ਮਿਲਿਆ? ਸਤਿਗੁਰੂ ਦੀ ਬਾਣੀ ਤੋਂ ਗਿਆਨ ਮਿਲਿਆ।
1: ਅਨ ਦਿਨ ਭਗਤ ਕਰੇ ਰੰਗ ਰਾਤੇ, ਨਾਨਕ ਸੱਚ ਸਮਾਏ।
0: ਅਨ ਦਿਨ, ਅਨ ਭਾਵ ਰਾਤ, ਅਨ ਦਿਨ ਭਗਤ ਕਰੇ ਰੰਗ ਰਾਤੇ, ਜਿਹੜੇ ਦਿਨ ਰਾਤ ਭਗਤੀ ਕਰਦੇ ਨੇ ਉਹ ਵਾਹਿਗੁਰੂ ਦੇ ਰੰਗ ਚ ਰੱਤੇ ਜਾਂਦੇ ਨੇ। ਜਦੋਂ ਵਾਹਿਗੁਰੂ ਦੇ ਰੰਗ ਚ ਰੱਤੇ ਗਏ, ਵਾਹਿਗੁਰੂ ਵਾਹਿਗੁਰੂ ਕਹਿੰਦੇ, ਇੱਕ ਦਿਨ ਨਾਨਕ ਸੱਚ ਸਮਾਏ, ਸੱਚ ਵਿੱਚ ਹੀ ਸਮਾ ਜਾਂਦੇ ਹਨ, ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਹਨ।
1: ਜਿਨੀ ਸੱਚੜਾ ਸੱਚ ਧਿਆਇਆ, ਹਾਂ ਤਿਨ ਕਹਿ ਲਾਗੋ ਪਾਏ।
0: ਅਖੀਰਲੀ ਪੰਕਤੀ ਦੇ ਵਿੱਚ ਸਤਿਗੁਰੂ ਕਹਿੰਦੇ, ਜਿਨ੍ਹਾਂ ਨੇ ਸੱਚੜੇ ਵਾਹਿਗੁਰੂ ਨੂੰ ਧਿਆਇਆ ਨਾ, ਮੈਂ ਉਹਨਾਂ ਦੇ ਪੈਰੀ ਪੈ ਜਾਵਾਂ, ਉਹਨਾਂ ਦੇ ਪਾਏ ਪਕੜ ਲਵਾਂ। ਸੋ ਇਸ ਕਰਕੇ ਹੁਕਮਨਾਮਾ ਸਾਹਿਬ ਦੀ ਵਿਚਾਰ ਇੱਥੋਂ ਤੱਕ ਸੀ, ਅੱਗੇ ਲੜੀਵਾਰ ਕਥਾ ਹੋਵੇਗੀ। ਇਹ ਸਰੀਰ ਜਿਹੜਾ ਹੈ ਜਜਰੀ ਹੈ, ਭਾਵ ਨਾਸ਼ਵੰਤ ਸਰੀਰ ਹੈ, ਇਹਨੂੰ ਮੌਤ ਨੇ ਇੱਕ ਦਿਨ ਘੇਰੇ ਲੈਣਾ, इस करके नाम दे विच हे मनुख अपने चित नू लाउणा कर। ए हुक्मनामे दी अज आपां विचार सरवण कीती है जिन्नी कि सतगुरु सच्चे पातशाह ने सोझी बख्शी है। खालसा जी गुरु ग्रंथ साहिब दी बाणी अगाध बोध है। कोई दुनिया का बंदा हथ कढ के नहीं कह सकता मैं सारे अर्थ जानता। जिहड़ा कहिंदा ओह विद्वान नहीं ओह मूर्ख है। पढ़िया मूर्ख आखी है जिस लप लोभ अहंकारा। सतगुरु साहब कहिंदे मूर्ख है ओह जिहनूं अपनी विद्या का माण है। सो इत्थे सतगुरु साहब जी हुण 1121 अंग ते लड़ीवार कथा है। इत्थे सतगुरु सानूं कलयुग दे जीवां नूं की उपदेश बख्शिश करदे हन। प्रेम सहित सारी संगत सरवण करो जी।
1: केदारा महला पंजवा।
0: केदारा राग विच पंजवें पातशाह जी कहंदे हन वचन फरमाउंदे ने।
1: रसना राम राम बखान।
0: नाम दी उह गल कीती है गुरु ग्रंथ साहिब दे विच। नाम नामी च भेद कर दिंदा है। रसना राम राम बखान। हे भाई अपनी रसना द्वारा राम जेड़ा रमया होया सर्व व्यापक है उहदे नाम नू बखानना कर कहना कर। एक तां राम राजे दशरथ दा बेटा सी। त्रेते युग दा अवतार सी। अगे दशहरा आ रहे है। नेकी दी बदी ते जित दा प्रतीक है। को राम एक राम शब्द इत्थे वरत्या परमेश्वर लई जिहड़ा सर्व व्यापक है। त्रैकाल आवाद रूप है नाश तो रहत है। सो उस वाहिगुरु दे नाम दे विच चित जोड़ना कर अपनी रसना द्वारा जीभा द्वारा राम राम दा बखान कर। वाल्मीकि जी राम राम राम राम करदे राम दे विच ही समा गए। एडी ताकत है नाम दे विच। हौली हौली इंप्योरिटीज हुंदियां ने जिहड़ियां औकड़ ने जिहड़े जदों नाम अभ्यास आपां करदे जावांगे रसना द्वारा औगण हौली हौली निकलदे जाणगे अंदरों। चंगे गुण अंदर प्रवेश हुंदे जाणगे। ये नाम दी तसीर है नाम दा गुण है। जे किसी नूं कोई शंका होवे प्रैक्टिकली करके देख ले। ज्यों ज्यों नितनेम अभ्यास होवेगा त्यों त्यों अंदरों औगण खत्म हुंदे जाणगे। मन करूगा भी हुण गल्लां करन नूं मन नहीं करदा। हुण मन करदा एकांत च बह के नाम सिमरन करा। जदों मन दी इह स्टेज हो जावे समझ लो किरपा होनी शुरू होगी। हे मना रसना द्वारा जिहड़ी रसना नाम नूं नहीं जपदी। बाणी दे विच कहा रसना जपे ना नाम तिल तिल कर कट्टी है। ओ तिल तिल करके वड़न दे जोग है। रे जेहवा करहू सत खंड नाम ना उचरस श्री गोबिंद। हे जेबा मेरा मन करदा मैं सत टुकड़े वढ के कर दिया तेरे। क्यों? क्योंकि तू श्री जो श्रोमणी गोबिंद सृष्टि नू पालन वाला परमेश्वर है। तू ओदे नाम नू नहीं जपदी। इत्थे कदारा राग दे विच पंचम पिता शहीदां दे सरताज कह रहे ने रसना राम राम बखान। रसना द्वारा जिहड़ा रमिया होया परमेश्वर है सर्व व्यापक उहदे नाम नूं बखान।

0: गुण गोपाल ओ चार दिन रैन, दिन रात ओ जिहड़ा गोपाल दा अर्थ है पालन वाला, गो नाम पृथ्वी दा है, पाल नाम पालन वाला, जिहड़ा पृथ्वी नूं पालन वाला परमेश्वर है ना उस दे नाम नूं उचारना करिए रसना द्वारा, गुण गोपाल उचार दिन रैन दिन रात, ता की होवेगा जदों आपां दिन रात उहदे नाम नूं जपना करांगे, एक कलमल हान भय कलमल हान, हान तो भाव नाश, कलमल तो भाव कलयुग दे कल, कलयुग मल मैल, कलयुग दी पापा रूपी मैल नाश हो जाएगी जे दिन रात उस वाहिगुरु दे नाम नूं आपां जपांगे रसना द्वारा। गणका एक बेशवा सी, किसी महात्मा की संगत हुई, सूआ पड़ावत गणका तरी सोहर नैनो की पुत्री, ओही खालसा जी तरगी नाम पवित्र करदा है, सुनते पनीत कहते पवित्र सतगुर रहा भरपूरे, नाम ने अंदरों औगुण कढ़ने ने ते शुभ गुणा का अंदर प्रवेश हो जाता है। सो इस करके भाई गुण गोपाल उचार दिन रहन दिन रात, गोपाल जिहड़ा पृथ्वी नूं पालन वाला परमेश्वर है उहदे गुणा नूं उचारना कर, भय कलमलहान कलयुग दे जिहड़े कलेश ने विद्या समता राग द्वैष, हान तो भावे तेरे सारे कलयुग दे कलेश, ए भाई तेरे मन ते पए हुए पड़दे मल बखेप ते अवरण ये सारे नाश हो जाएंगे, अंदरों शुद्ध हो जाएगा दिन रात नाम जपन करके।
1: रहाओ,
0: रहाओ का अर्थ विश्राम हुंदा है, दूजा अर्थ है इहदा नाभी, जिवें साडियां नाड़ां ने जिहड़ियां शरीर दियां इन्हां दा कंट्रोल धुन्नी च हुंदा है, आ धुन्नी है ना जिहड़ी अपनी, इह च नाड़ां दा कंट्रोल है सारियां दा, इस करके जिहड़ी रहाओ दियां पंगतियां ने, रहाओ दियां पंगतियां विच शब्द दा केंद्री भाव हुंदा है, मोरल हुंदा है, निचोड़ हुंदा है रहाओ दियां पंगतियां दे विच। तीजा रहाओ दा अर्थ इह है संसार चलायमान है, वाहिगुरू रहण वाला है, बस संसार चलायमान है, सारा नाशवंत है, यही हुक्मनामा साहब अज सतगुरु महाराज ने सानू सचखंड श्री हरिमंदर साहब दे विचों बख्शिश कीता है कि शरीर भाई जजरी है ते जिहड़ी जर है उहने इक दिन इहनू खा जाणा है। सो इस करके सतगुरु महाराज रहाओ दा उचारण करके अगे सानू कलयुग दे जीवां नू उपदेश बख्शिश कर रहे हन।
1: त्याग चलना सगल संपत काल सिर पर जान,
0: मौत नू अपने सिर ते जानना कर, कोई पता नहीं कदों मौत आ जावे, सब कुछ इत्थी छड के जावेगा, त्याग चलना सगल संपत, संपत तो भाव संपत्ति प्रॉपर्टी, कोई नाल लेके गया संपत प्रॉपर्टी तां की लैके जानी है, जिहड़ा माता दे पेट विचों शरीर लैके आया इह भी इत्थी छड जांगे, चार भाई चाक के लकड़ां च दे देणगे, इस्लाम वाले दब दंदे ने मुसलमान भरा शरीर भी नाल नहीं जांदा जिहड़ा लैके आया माता दे पेट विचों, होर तां की जाऊगा, पर कीते हुए कर्म तेरे नाल वस जाणगे। सो इहदा मतलब यह नहीं, गुरु घर का यह सिद्धांत नहीं है कि आपने घर बार छड़ देने ज्यों दे जी, नहीं, घर के विच रह के ही सन्यासी बनना है, पदार्थां दे नाल पदार्थां बिना सरदा नहीं। गुरु साहब किते नहीं कहिंदे कि तू चंगे घर च ना रह, चंगा मकान बना, वधिया गड्डी लै, पर माया दे विच रहिंदा होया गुरु क्या सिखा निर्लेप रही, माया की अटैचमेंट अटैचमेंट दे विच ना आ जी। माया की है जिहड़ी रब नूं भुलाउंदी है, जिहड़ी चीज रब नूं भुला दे माया है। जे हुण घर सोहना पालिया, घर च रह रहे है, मस्त हो गया कि हुण मैं रब तो की लैणा, तां घर फिर माया रूप बन जू, क्योंकि घर ने रब भुलाता, ਪੁੱਤਰਾਂ ਧੀਆਂ ਚ ਰਹਿੰਦਾ ਹੋਇਆ ਰੱਬ ਭੁੱਲ ਗਿਆ, ਉਹ ਮਾਇਆ ਦਾ ਰੂਪ ਨੇ। ਉਹ ਵੀ ਜੜ ਚੇਤਨ ਤੇ ਅਗਿਆਨ ਰੂਪ ਤਿੰਨ ਪ੍ਰਕਾਰ ਦੀ ਮਾਇਆ ਹੈ। ਜੜ ਮਾਇਆ ਚ ਸਾਡਾ ਘਰ ਦਾਰ ਆ ਗਿਆ, ਪ੍ਰੋਪਰਟੀ ਆ ਗਈ। ਚੇਤਨ ਮਾਇਆ ਦੇ ਵਿੱਚ ਧੀਆਂ ਪੁੱਤਰ ਰਿਸ਼ਤੇਦਾਰ ਸਾਕ ਸੰਬੰਧੀ ਇਸਤਰੀ ਆ ਗਈ, ਜਿਹੜੀ ਚੀਜ਼ ਸਾਹ ਲੈਂਦੀ ਹੈ ਚੇਤਨ ਮਾਇਆ। ਅਗਿਆਨ ਰੂਪ ਮਾਇਆ ਦੇ ਵਿੱਚ ਸਾਡੀ ਈਗੋ ਆ ਗਈ, ਹਉਮੈ ਆ ਗਈ। ਇਸ ਕਰਕੇ ਸਭ ਕੁਝ ਇੱਥੇ ਛੱਡ ਜਾਵੇਗਾ। ਵੱਡੇ ਵੱਡੇ ਰਾਜੇ ਹੋਏ ਜਿਨ੍ਹਾਂ ਕੋਲੇ ਚਤਰੰਗੀ ਸੈਨਾ ਸੀ, ਚਾਰ ਪ੍ਰਕਾਰ ਦੀ ਸੈਨਾ, ਜਿਵੇਂ ਅੱਜ ਕੱਲ ਏਅਰ ਫੋਰਸ ਹੈ, ਇੱਕ ਥਲ ਸੈਨਾ ਹੈ, ਇੱਕ ਜਲ ਸੈਨਾ ਹੈ, ਇੱਕ ਹਵਾਈ ਸੈਨਾ ਹੈ। ਅੱਜ ਕੱਲ ਪਹਿਲਾਂ ਰਾਜਿਆਂ ਕੋਲੇ ਹਾਥੀ ਸਵਾਰ ਸੈਨਾ, ਘੋੜ ਸਵਾਰ ਸੈਨਾ, ਖਾਲਸਾ ਜੀ ਪੈਦਲ ਸੈਨਾ, ਰੱਥ ਸਵਾਰ ਸੈਨਾ, ਇਹ ਚਤਰੰਗੀ ਸੈਨਾ ਹੁੰਦੀ ਸੀ। ਪਰ ਸਭ ਕੁਝ ਇੱਥੇ ਛੱਡ ਕੇ ਆਪਾਂ ਨੇ ਤੁਰ ਜਾਣਾ। ਗੁਰਬਾਣੀ ਕਹਿੰਦੀ ਹੈ, ਕੋਈ ਜਾਣੈ ਕਵਨ ਇਹਾਂ ਜਗ ਮੀਤ। ਇਹ ਵੀ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ, ਕੋਈ ਜਾਣੈ ਕਵਨ ਇਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਧ ਬੂਝੈ ਤਾਂ ਕੀ ਨਿਰਮਲ ਰੀਤ। ਸਤਿਗੁਰੂ ਕਹਿੰਦੇ ਇਹ ਗੱਲ ਕੋਈ ਵਿਰਲੇ ਹੀ ਜਾਣਦਾ ਕਿ ਅਸਲ ਚ ਸੱਚਾ ਮਿੱਤਰ ਕੌਣ ਹੈ। ਜਿਸ ਹੋਏ ਕਿਰਪਾਲ ਸੋਈ ਬਿਧ ਬੂਝੈ, ਜਿਹਤੇ ਗੁਰੂ ਦੀ ਖੁਸ਼ੀ ਹੋ ਗਈ, ਉਸੇ ਨੂੰ ਪਤਾ ਵੀ ਸੱਚਾ ਮਿੱਤਰ ਕੌਣ ਹੈ। ਸੱਚਾ ਮਿੱਤਰ ਵਾਹਿਗੁਰੂ ਦਾ ਨਾਮ ਹੈ ਖਾਲਸਾ ਜੀ। ਸੁਖਮਨੀ ਸਾਹਿਬ ਦੀ 19ਵੀਂ ਅਸ਼ਟਪਦੀ ਦਾ ਸਲੋਕ ਪੜੋ, ਸਾਥ ਨਾ ਚੱਲੈ ਬਿਨ ਭਜਨ ਬਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਨਾ ਨਾਨਕੇ ਹੋ ਧਨਸਾਰ। ਹੇ ਭਾਈ, ਸੱਚਾ ਸਾਥੀ ਦਰਗਾਹ ਦਾ ਨਾਮ ਹੈ, ਬਾਕੀ ਤਾਂ ਸਭ ਕੁਝ ਇੱਥੇ ਛੱਡ ਜਾਏਗਾ। ਤਿਆਗ ਚੱਲਣਾ ਸਗਲ ਸੰਪਤ, ਸਾਰੀ ਸੰਪਤੀ ਪ੍ਰੋਪਰਟੀ ਬੈਂਕ ਬੈਲੈਂਸ ਇੱਥੇ ਛੱਡ ਜਾਏਗਾ। ਪਰ ਜਿਹੜਾ ਨਿਤਨੇਮ ਦਾ ਬੈਂਕ ਬੈਲੈਂਸ ਨਾਲ ਇਕੱਠਾ ਕੀਤਾ ਉਹ ਜ਼ਰੂਰ ਨਾਲ ਜਾਊਗਾ। ਕਾਲ ਸਰਪ੍ਰਜਾਨ, ਕਾਲ ਨੂੰ ਆਪਣੇ ਸਿਰ ਤੇ ਆਇਆ ਜਾਣ। ਜਿਹੜਾ ਮਨੁੱਖ ਮੌਤ ਨੂੰ ਨਹੀਂ ਭੁੱਲਦਾ ਉਹ ਰੱਬ ਨੂੰ ਵੀ ਨਹੀਂ ਭੁੱਲਦਾ, ਉਹਦੇ ਰੱਬ ਵੀ ਯਾਦ ਰਹਿੰਦਾ। ਜਿਹੜਾ ਮੌਤ ਭੁੱਲ ਜਾਂਦਾ ਉਹ ਰੱਬ ਨੂੰ ਵੀ ਭੁੱਲ ਜਾਂਦਾ, ਰੱਬ ਨੂੰ ਟੱਪ ਦੱਸਦਾ। ਉਹ ਕਹਿੰਦਾ ਈਟ ਐਂਡ ਡਰਿੰਕ ਵੀ ਮੈਰੀ ਫਾਰ ਸ਼ੈਲ ਵੀ ਹੈਵ ਟੂ ਡਾਈ, ਖਾਓ ਪੀਓ ਕਹਿੰਦਾ ਮੌਜਾਂ ਡਾਓ, ਕੋਈ ਰੱਬ ਨੀ, ਕੋਈ ਅੱਗਾ ਨੀ, ਕੋਈ ਦਰਗਾਹ ਨੀ, ਐਸ਼ਾਂ ਕਰੋ। ਤੇ ਜਿਹਦੇ ਮੌਤ ਯਾਦ ਹੈ ਉਹਦੇ ਵਾਹਿਗੁਰੂ ਵੀ ਯਾਦ ਹੈ, ਜਿਹੜਾ ਮਰਨਾ ਭੁੱਲ ਗਿਆ ਵਾਹਿਗੁਰੂ ਨੂੰ ਵੀ ਭੁੱਲ ਜਾਂਦਾ। ਫਿਰ ਟੇਢੀਆਂ ਜੂਨਾਂ ਚ ਤੁਰਿਆ ਫਿਰਦਾ। ਗੁਰਮੰਤਰ ਹੀ ਨਸ ਜੋ ਪ੍ਰਾਣੀ ਤਿਰਗੰਤ ਜਨਮ ਭ੍ਰਸ਼ਟ ਨੈ, ਕੂਕਰੈ ਸ਼ੂਕਰੈ ਗਰਦਵੈ ਕਾਕੈ ਸਰਪਣੈ ਤੁਲ ਖਲੈ। ਉਹ ਕਾਵਾਂ ਕੁੱਤਿਆਂ ਗਧਿਆਂ ਵਾਲੀਆਂ ਜੂਨਾਂ ਚ ਫਿਰਦਾ, ਧੱਕੇ ਖਾਂਦਾ। ਫਿਰ ਇਸ ਕਰਕੇ ਇਹ ਹਾਲਤ ਨਾ ਆਪਣੀ ਹੋਵੇ, ਆਪਾਂ ਕਾਲ ਨੂੰ ਸਰਪਰ ਜਾਣ ਸਿਰ ਤੇ ਆਇਆ ਜਾਣੀਏ। ਇੱਕ ਸਾਂ ਆ ਗਿਆ, ਦੂਜੇ ਦੀ ਆਸ ਨਹੀਂ। ਹਾਂ ਆਦਮੀ ਹਾਂ ਇੱਕ ਦਮੀ, ਜੇ ਦਮ ਆਉਂਦਾ ਆਦਮੀ ਆ, ਜੇ ਦਮ ਨਾ ਆਇਆ ਸਵਾਸ ਨਾ ਆਇਆ ਮਿੱਟੀ ਦੀ ਢੇਰੀ ਹੈ। ਸੋ ਹਮੇਸ਼ਾ ਚੇਤੇ ਰੱਖਣਾ, ਦਮ ਆ ਗਿਆ ਭਾਈ ਆਦਮੀ ਆ ਨਹੀਂ ਮਿੱਟੀ ਆ। ਸਭ ਕੁਝ ਇੱਥੇ ਛੱਡ ਕੇ ਤੁਰ ਜਾਏਗਾ।
1: ਮਿਥਨ ਮੋਹ ਦੁਰੰਤ ਆਸਾ ਝੂਠ ਸਰ ਪਰਮਾਨ,
0: ਮਿਥਨ ਮੋਹ ਸੰਸਾਰ ਦੇ ਝੂਠੇ ਪਦਾਰਥਾਂ ਚ ਤੇਰਾ ਮੋਹ ਪੈ ਗਿਆ। ਦੁਰੰਤ ਆਸਾ, ਦੁਰੰਤ ਤੋਂ ਭਾਵ ਕਠਿਨ ਇੱਛਾ ਹੋ ਗਈ ਇੱਕ ਅੰਦਰ। ਝੂਠ ਸਰ ਪਰਮਾਨ, ਇਹ ਜੋ ਹੈ ਨਾ ਸਭ ਕੁਝ ਇਹਨੂੰ ਝੂਠ ਮੰਨ। ਸੰਸਾਰ ਦੇ ਪਦਾਰਥਾਂ ਦੇ ਮੋਹ ਵਿੱਚ ਇੰਨਾ ਅੰਨਾ ਹੋ ਗਿਆ, ਅੰਦਰ ਕਠਿਨ ਇੱਛਾ ਪੈਦਾ ਹੋ ਗਈ। ਦੁਰੰਤ ਤੋਂ ਭਾਵ ਕਠਿਨ ਇੱਛਾ ਵੀ ਮੈਂ ਆਹ ਵੀ ਇਕੱਠਾ ਕਰ ਲਾਂ, ਆਹ ਵੀ ਇਕੱਠਾ ਕਰ ਲਾਂ। ਖਾਲਸਾ ਜੀ, ਮਾਇਆ ਚ ਰਹਿੰਦੇ ਹੋਏ ਨਿਰਲੇਪ ਰਹਿਣੇ, ਪਦਾਰਥਾਂ ਚ ਰਹਿੰਦੇ ਹੋਏ ਗੁਰੂ ਮਹਾਰਾਜ ਨੇ ਸ੍ਰੀ ਦਸਮ ਗ੍ਰੰਥ ਚ ਕਿਹਾ, ਮੇਰੇ ਸਿੱਖ ਨੂੰ ਸਿਰ ਮੂੰਹ ਬਣਾ ਕੇ ਸੰਨਿਆਸੀ ਬਣਨ ਦੀ ਲੋੜ ਨਹੀਂ, ਮੇਰਾ ਸਿੱਖ ਘਰ ਚ ਰਹਿੰਦਾ ਹੀ ਸੰਨਿਆਸੀ ਹੈ। ਰੇ ਮਨ ਐਸੋ ਕਰ ਸੰਨਿਆਸਾ, ਬਣਸੇ ਸਾਧਨ ਸਵੈ ਕਰ ਸਮਝੋ, ਮਨ ਹੀ ਮਾਹੇ ਉਦਾਸਾ, ਜਤ ਕੀ ਜਟਾ ਜੋਗ ਕੋ ਮੱਜਨ, ਨੇਮ ਕੇ ਨਖਣ ਬੜਾਓ, ਗਿਆਨ ਗੁਰੂ ਆਤਮ ਉਪਦੇਸ਼ੋ ਨਾਮ ਵਿਭੂਤ ਲਗਾਓ। ਮੇਰੇ ਸਿੱਖ ਨੂੰ ਸਵਾਹ ਮਲਣ ਦੀ ਲੋੜ ਨਹੀਂ, ਮੇਰੇ ਸਿੱਖ ਨੂੰ ਜਟਾਂ ਵਧਾਉਣ ਦੀ ਲੋੜ ਨਹੀਂ, ਮੇਰਾ ਸਿੱਖ ਨਾਮ ਰੂਪੀ ਬਭੂਤੀ ਮਲੇ ਨਾਮ ਰੂਪੀ ਬਭੂਤੀ ਮੇਰਾ ਸਿੱਖ ਜਟਾਂ ਬਣਾਵੇ ਪਰ ਕਾਹਦੀਆਂ ਜਤ ਤੇ ਸਤ ਦੀਆਂ ਜਟਾਂ ਬਣਾਵੇ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣੈ ਆਪਣੀ ਘਰਵਾਲੀ ਤੋਂ ਬਿਨਾਂ ਬਾਕੀਆਂ ਨੂੰ ਧੀਆਂ ਭੈਣਾਂ ਮੰਨੇ ਖਾਲਸਾ ਜੀ ਇਹ ਇੰਨਾ ਸੌਖਾ ਨਹੀਂ ਕਲਯੁੱਗ ਦਾ ਸਮਾਂ ਹੈ ਇਹ ਗੁਰੂ ਅੱਗੇ ਅਰਦਾਸ ਕਰੀਏ ਮਹਾਰਾਜ ਇਹ ਪਾਪੀ ਮਨ ਪਤਾ ਨਹੀਂ ਕਦੋਂ ਡੋਲ ਜੇ ਕਿਰਪਾ ਕਰੋ ਜਤ ਸਤ ਦੀ ਬਖਸ਼ਿਸ਼ ਕਰ ਦਿਓ ਇਹ ਗੁਰੂ ਅੱਗੇ ਅਰਦਾਸ ਕਰੀਏ ਸਤਿਗੁਰ ਸਿੱਖ ਕੇ ਬੰਧਨ ਕੱਟੈ ਗੁਰੂ ਸਿੱਖ ਦੇ ਬੰਧਨ ਕੱਟਦਾ ਹੈ ਕੋਈ ਸ਼ੱਕ ਨਹੀਂ ਪਰ ਗੁਰ ਕਾ ਸਿੱਖ ਵਕਾਰ ਤੇ ਹੱਟ ਹੈ ਜਦੋਂ ਵਕਾਰ ਛੱਡੂ ਉਦੋਂ ਵਕਾਰ ਭਾਈ ਆਪਾਂ ਆਪ ਤੋਂ ਨਹੀਂ ਛੱਡ ਸਕਦੇ ਮਨ ਬੜਾ ਪਾਪੀ ਹੈ ਫਿਰ ਹੱਲ ਕੀ ਹੈ ਹੱਲ ਤਾਂ ਫਿਰ ਇੱਕੋ ਇੱਕ ਹੈ ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈ ਹੈ ਸਾਰ ਰਾਤ ਦਿਵਸ ਕੇ ਕੂਕਣੇ ਕਬੂ ਕੇ ਸੁਣੇ ਪੁਕਾਰ ਦਿਨ ਰਾਤ ਅਰਦਾਸਾਂ ਬੇਨਤੀਆਂ ਕਰਦਾ ਰਹਿ ਹੇ ਸੱਚੇ ਪਾਤਸ਼ਾਹ ਅੰਦਰੋਂ ਵਕਾਰ ਖਤਮ ਕਰੋ ਵਕਾਰ ਕੱਢੋ ਮੈਂ ਪਾਪੀਆਂ ਕਦੇ ਤਾਂ ਭਾਈ ਤੇਰੀ ਪੁਕਾਰ ਸੁਣੇਗੀ ਨਾ ਵਾਹਿਗੁਰੂ ਗੁਰਬਾਣੀ ਦੇ ਅਰਥ ਪੜ੍ਹਨ ਦੇ ਨਾਲ ਆਤਮਕ ਉਨਤੀ ਹੁੰਦੀ ਹੈ ਗੁਰਬਾਣੀ ਦੇ ਅਰਥ ਪੜ੍ਹਨ ਦੇ ਨਾਲ ਸੋਝੀ ਆਉਂਦੀ ਹੈ ਗੁਰਬਾਣੀ ਦੇ ਅਰਥ ਕਲੰਗੀ ਧਰ ਪਾਤਸ਼ਾਹ ਤੋਂ ਸੁਣ ਕੇ 48 ਸਿੰਘ ਵਿਦੇਹ ਮੁਕਤ ਹੋ ਗਏ ਸੀ ਗੁਰਬਾਣੀ ਦੇ ਅਰਥ ਤੁਸੀਂ ਸਰਵਣ ਕਰ ਰਹੇ ਹੋ ਗੁਰਬਾਣੀ ਦੇ ਅਰਥਾਂ 'ਚ ਐਡੀ ਵੱਡੀ ਤਾਕਤ ਹੈ ਸੋ ਗੁਰਬਾਣੀ ਦੇ ਅਰਥ ਵੱਧ ਤੋਂ ਵੱਧ ਭਾਈ ਪੜ੍ਹਨੇ ਚਾਹੀਦੇ ਹੈ ਸੋ ਸਤਿਗੁਰੂ ਮਹਾਰਾਜ ਕਹਿੰਦੇ ਨੇ ਮਿਥਿਆ ਪਦਾਰਥਾਂ ਦੇ ਵਿੱਚ ਮੋਹ ਪਾਲਿਆ ਦੁਰੰਤ ਆਸਾ ਕਠਿਨ ਇੱਛਾ ਪੈਦਾ ਹੋ ਗਈ ਪਦਾਰਥ ਇਕੱਠੇ ਕਰਨ ਦੀ ਦੁਰੰਤ ਆਸਾ ਝੂਠ ਸਰ ਪ੍ਰਮਾਣ ਉਹ ਪਰਮਾਤਮਾ ਨੂੰ ਤਾਂ ਤੂੰ ਕਹਿ ਦਿੱਤਾ ਰੱਬ ਤਾਂ ਹੈ ਹੀ ਨਹੀਂ ਕਿਤੇ ਜਦਕਿ ਇਹ ਪਦਾਰਥ ਝੂਠੇ ਨੇ ਇਹਨਾਂ ਨੂੰ ਝੂਠ ਮੰਨ ਜਿਹੜੀ ਅੰਦਰ ਦੁਰੰਤ ਆਸ਼ਾ ਪਦਾਰਥਾਂ ਦੀ ਪੈਦਾ ਹੋਈ ਹੈ ਗੁਰੂ ਅੱਗੇ ਅਰਦਾਸ ਕਰ ਸਤਿਗੁਰੂ ਸਬਰ ਸੰਤੋਖ ਬਖਸ਼ ਦੇਣ
1: ਸਤਿਪੁਰਖ ਅਕਾਲ ਮੂਰਤ ਹਿਰਦੈ ਧਾਰੋ ਧਿਆਨ
0: ਜਿਹੜਾ ਵਾਹਿਗੁਰੂ ਹੈ ਸਤਿਪੁਰਖ ਹੈ ਸੱਚਾ ਪੁਰਖ ਹੈ ਪੁਰਖ ਦਾ ਕੀ ਅਰਥ ਹੈ ਪੂਰੂ ਨਾਮ ਨਰਕ ਦਾ ਹੁੰਦਾ ਹੈ ਰੱਖ ਮਤਲਬ ਰੱਖਣ ਵਾਲਾ ਜਿਹੜਾ ਨਰਕਾਂ ਤੋਂ ਰੱਖੇ ਨਾ ਉਹਨੂੰ ਕਹਿੰਦੇ ਨੇ ਪੁਰਖ ਸਤਿਪੁਰਖ ਵਾਹਿਗੁਰੂ ਦਾ ਨਾਂ ਹੈ ਸਤਿਪੁਰਖ ਸੱਚਾ ਪੁਰਖ ਹੈ ਨਰਕਾਂ ਤੋਂ ਬਚਾਉਣ ਵਾਲਾ ਉਹਦਾ ਨਾਮ ਜਿਹੜਾ ਅਕਾਲ ਮੂਰਤ ਹੈ ਮੂਲ ਮੰਤਰ ਚ ਆਪਾਂ ਸਾਰੇ ਪੜ੍ਹਦੇ ਹਾਂ ਅਕਾਲ ਮੂਰਤ ਹੈ ਉਹ ਕਾਲ ਤੋਂ ਰਹਿਤ ਹੈ ਕਾਲਾਨ ਕਾਲ ਕਾਲ ਦਾ ਵੀ ਕਾਲ ਹੈ ਉਹ ਕਾਲ ਨੂੰ ਵੀ ਮਾਰਨ ਵਾਲਾ ਜਾਪ ਸਾਹਿਬ ਦੀ ਬਾਣੀ ਚ ਦੱਸਿਆ ਹੋਇਆ ਕਾਲਾਨ ਕਾਲ ਸਤਿਪੁਰਖ ਅਕਾਲ ਮੂਰਤ ਅਕਾਲ ਕਾਲ ਤੋਂ ਰਹਿਤ ਮੂਰਤ ਆਜ਼ਾਦ ਹਸਤੀ ਹੈ ਰਿਹਾ ਧਿਆਰੋ ਧਾਰੋ ਧਿਆਨ ਐਸੀ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਜਿਹੜਾ ਸੱਚਾ ਪੁਰਖ ਹੈ ਨਰਕਾਂ ਤੋਂ ਰੱਖਣ ਵਾਲਾ ਹੈ ਜਿਹਦਾ ਨਾਮ ਵੱਡੇ ਵੱਡੇ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਉਹਦੇ ਸ਼ਬਦ ਵਿੱਚ ਆਪਣਾ ਧਿਆਨ ਜੋੜਨਾ ਕਰ
1: ਨਾਮ ਨਿਧਾਨ ਲਾਭ ਨਾਨਕ ਬਸਤ ਇਹ ਪ੍ਰਵਾਨ
0: ਆਪਾਂ ਹਰ ਜਗ੍ਹਾ ਬੈਨੀਫਿਟ ਚਾਹੁੰਦੇ ਹਾਂ ਹੁਣ ਨਾਮ ਜਪ ਕੇ ਕੀ ਲਾਭ ਮਿਲਦਾ ਕੀ ਬੈਨੀਫਿਟ ਹੁੰਦਾ ਸਤਿਗੁਰੂ ਮਹਾਰਾਜ ਕਹਿੰਦੇ ਹਨ ਅਖੀਰਲੀ ਪੰਗਤੀ ਵਿੱਚ ਮਹਾਰਾਜ ਕਹਿੰਦੇ ਨੇ ਨਾਮ ਨਿਧਾਨ ਨਿਧਾਨ ਦਾ ਅਰਥ ਹੁੰਦਾ ਖਜ਼ਾਨਾ ਉਹ ਜਿਨ੍ਹਾਂ ਦੇ ਕੋਲੇ ਨਾਮ ਦਾ ਖਜ਼ਾਨਾ ਹੈ ਉਹਨਾਂ ਨੂੰ ਲਾਭ ਮਿਲਦਾ ਕੀ ਲਾਭ ਮਿਲਦਾ ਵਸਤ ਇਹ ਪ੍ਰਵਾਨ ਇਹ ਵਸਤੂ ਨਾਮ ਦੀ ਲੋਕ ਪ੍ਰਲੋਕ ਵਿੱਚ ਪ੍ਰਮਾਣਨੀਕ ਹੈ ਜਿਨ੍ਹਾਂ ਦੇ ਕੋਲੇ ਨਾਮ ਦਾ ਖਜ਼ਾਨਾ ਇਹ ਲੋਕ ਪ੍ਰਲੋਕ ਦੇ ਵਿੱਚ ਇੱਜ਼ਤ ਦਵਾਉਂਦਾ ਪੱਤ ਰੱਖਦਾ ਪਾਪ ਕੱਢਦਾ ਮਾਣ ਸਤਿਕਾਰ ਦਵਾਉਂਦਾ ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤ ਹੋ ਚੌਹ ਕੁੰਟ ਮਾਨੈ ਜਿਸ ਨੀਚ ਨੂੰ ਕੋਈ ਨਹੀਂ ਜਾਣਦਾ ਜੇ ਨਾਮ ਜਪ ਲਵੇ ਚਾਰੇ ਕੁੰਟਾਂ ਚ ਪ੍ਰਸਿੱਧ ਹੋ ਜਾਂਦਾ ਹੈ ਖਾਲਸਾ ਜੀ ਇਹ ਨਾਮ ਦੇ ਵਿੱਚ ਐਡੀ ਤਾਕਤ ਹੈ ਐਡਾ ਲਾਭ ਹੈ ਜਿਨ੍ਹਾਂ ਦੇ ਕੋਲੇ ਨਾਮ ਦਾ ਖਜ਼ਾਨਾ ਹੈ ਸੋ ਇੱਥੇ ਦੋ ਪੰਗਤੀਆਂ ਪੜ੍ਹ ਕੇ ਹੁਣ ਆਪਾਂ ਸਮਾਪਤੀ ਕਰਾਂਗੇ ਸਮਾਂ ਹੋ ਗਿਆ बस इको ही निचोड़ है, जो विचार कीती है एदा निचोड़ की है। साथ ना चाले बिन भजन, बिखिया सगली शार, नाम तो बिना कुछ भी सहायता करन वाला नहीं। हर हर नाम कमावना, नान कहो तनसार, नाम दी कमाई कर ले, नाम दा खजाना कठा कर ले, एहो ही तेरी सार लवेगा इस दुनिया च भी ते अगे भी लोक परलोक विच। एहो लोक सुखी है परलोक सुहेले, नानक हर प्रभ आपे मेले। ए लोक सुखी है जेडे भाई नाम जपदे ने इस लोक विच, परलोक सुहेले उत्थे भी सुहेले तो भाव शोभनीक हुंदे हन। ए लोक सुखी है परलोक सुहेले, नानक हर प्रभ आपे मेले। सो आओ दो अखीरलियां पंक्तियां पढ़ करके समाप्ति है। एक नहीं बहुत गलतियां हो गई होणगियां, सतगुरु साहब आपे सारे अर्थ जानदे हन। सतगुरु साहब ने जिन्नी दास ते कृपा कीती, अपनी तुश बुद्धि मुताबक अर्थ करन दा जतन कीता, होइयां खिमां दी, होइयां गलतियां दी खिमां करना जी। दो पंक्तियां पढ़ करके अखीरलियां समाप्ति है जी।

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-1516-16 quicksignage.com.au।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
2: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ, ਅਦਾਬ, ਸਲਾਮ, ਨਮਸਤੇ, ਗੁੱਡ ਮੋਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਏਗਾ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋ ਗਏ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰਾਜੀ ਖੁਸ਼ੀ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਉਸ ਰੱਬ ਦਾ ਕਰ ਰਹੇ ਹੋ ਗਏ ਸ਼ੁਕਰਾਨਾ ਜਿਹਨੇ ਅੱਜ ਦਾ ਇਹ ਦਿਨ ਦਿੱਤਾ, ਜਿਹਦੀ ਰਜ਼ਾ ਦੇ ਵਿੱਚ ਇਹ ਸਵਾਸ ਚੱਲ ਰਹੇ ਨੇ। ਯਾਦ ਰਹੇ ਕਿ ਬਹੁਤ ਸਾਰੇ ਲੋਕ ਜਿਹੜੇ ਅੱਜ ਦਾ ਦਿਨ ਨਹੀਂ ਮਾਣ ਰਹੇ ਹੋਣਗੇ, ਤੁਸੀਂ ਉਹਨਾਂ ਕਰਮਾਂ ਵਾਲਿਆਂ 'ਚੋਂ ਜਿਨ੍ਹਾਂ ਨੂੰ ਅੱਜ ਇੱਕ ਮੌਕਾ ਹੋਰ ਮਿਲਿਆ। ਮਾਣ ਲਓ ਆਨੰਦ ਇਸ ਜ਼ਿੰਦਗੀ ਦਾ, ਇਸ ਦੁਨੀਆ ਦਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸ਼ਾਇਦ ਆਪਾਂ ਰੋਜ਼ਾਨਾ ਨਜ਼ਰਅੰਦਾਜ਼ ਕਰਕੇ ਬਸ ਇਸੇ ਤਰ੍ਹਾਂ ਅੱਗੇ ਤੁਰੇ ਰਹੇ ਨੇ, ਉਹਦੇ ਵੱਲ ਧਿਆਨ ਜਿਹੜਾ ਸਾਨੂੰ ਨਹੀਂ ਮਿਲਿਆ, ਅਤੇ ਇਸੇ ਤਰ੍ਹਾਂ ਦੇ ਨਾਲ ਹਰ ਰੋਜ਼ ਇੱਕ ਹੀ ਕਹਾਣੀ। ਅਤੇ ਆਓ ਫਿਰ ਅੱਜ ਆਪਾਂ ਉਹਨਾਂ ਚੀਜ਼ਾਂ ਦੇ ਉੱਤੇ ਧਿਆਨ ਮਾਰਦੇ ਹਾਂ ਜਿਹੜੀਆਂ ਚੀਜ਼ਾਂ ਸਾਡੇ ਕੋਲ ਨੇ, ਆਪਾਂ ਨਿੱਤ ਮਾਣਦੇ ਹਾਂ ਪਰ ਫਿਰ ਵੀ ਸਾਨੂੰ ਲੱਗਦਾ ਕਿ ਨਹੀਂ ਇਹ ਤਾਂ ਸਾਡੀਆਂ ਹੀ ਨੇ। ਇੱਕ ਇੱਕ ਕਰਕੇ ਆਪਣੇ ਆਪ ਲਿਸਟ ਖੁੱਲ੍ਹਦੀ ਜਾਣੀ ਆ, ਲਿਸਟ ਲੰਬੀ ਹੁੰਦੀ ਜਾਣੀ ਆ। ਆਓ ਵੱਧਦੇ ਹਾਂ ਅੱਗੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਇਸ ਅਰਦਾਸ ਦੇ ਨਾਲ ਕਿ ਜੋ ਵੀ ਤੁਹਾਡੇ ਅੜੇ ਫੜੇ ਕੰਮ ਨੇ, ਜੋ ਵੀ ਮਨ ਦੇ ਉੱਤੇ ਬੋਝ ਨੇ, ਪਰੇਸ਼ਾਨੀਆਂ ਨੇ, ਜੋ ਵੀ ਕੱਲ੍ਹ ਦਾ ਭਾਰ ਆ, ਉਹ ਸਾਰਾ ਇੱਕ ਪਾਸੇ ਰੱਖ ਕੇ ਨਵੇਂ ਸਿਰੇ ਤੋਂ ਨਵੀਂ ਸ਼ੁਰੂਆਤ ਕਰਦੇ ਹਾਂ। ਅਤੇ ਅੱਜ ਦੇ ਦਿਨ ਦੇ ਲਈ ਅਰਦਾਸ ਵੀ ਕਿ ਉਹ ਸਾਰਾ ਅੱਜ ਤੁਹਾਨੂੰ ਹਲਕਾ ਮਹਿਸੂਸ ਹੋਵੇ, ਹੌਲੇ ਭਾਰ, ਸੋਹਣੀਆਂ ਅਤੇ ਨੇਕ ਕਮਾਈਆਂ ਕਰਕੇ ਘਰਾਂ ਨੂੰ ਵਾਪਸੀ ਹੋਵੇ। ਰੱਬ ਚੜ੍ਹਦੀ ਕਲਾ ਬਣਾਈ ਰੱਖੇ, ਇੱਕ ਦੂਸਰੇ ਦਾ ਸਾਥ ਬਣਾਈ ਰੱਖੇ, ਘਰਾਂ ਦੇ ਵਿੱਚ ਪਿਆਰ ਅਸਰ ਸੁੱਖ ਬਣਾਈ ਰੱਖੇ, ਤੰਦਰੁਸਤੀ ਬਣਾਈ ਰੱਖੇ। ਆਓ ਇਸੇ ਅਰਦਾਸ ਦੇ ਨਾਲ ਅੱਗੇ ਵੱਧਦੇ ਹਾਂ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ, ਉਸ ਰੱਬ ਦਾ ਓਟ ਆਸਰਾ ਲੈ ਕੇ ਅੱਗੇ।

ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਲੈ ਕੇ ਘਰੀ ਫਿਰ ਤੋਂ ਹਾਜ਼ਰ ਹਾਂ। ਮੈਂ ਰਣਜੋਤ ਸਿੰਘ, ਆਸ ਕਰਦਾ ਹਾਂ ਕਿ ਤੁਸੀਂ ਸਭ ਰਾਜੀ ਖੁਸ਼ੀ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ ਅਤੇ ਦਿਨ ਸੋਹਣੇ ਤਰੀਕੇ ਦੇ ਨਾਲ ਰੇੜੇ ਪਾ ਲਿਆ ਹੋਊਗਾ, ਕੰਮਾਂ ਕਾਰਾਂ 'ਤੇ ਜੁਟੇ ਹੋਵੋਗੇ ਜਾਂ ਫਿਰ ਤਿਆਰੀਆਂ ਚੱਲ ਰਹੀਆਂ ਹੋਣਗੀਆਂ ਕੰਮਾਂ 'ਤੇ ਜਾਣ ਦੀਆਂ, ਘਰਾਂ 'ਚ ਹੋ ਜਾਂ ਫਿਰ ਸੜਕਾਂ 'ਤੇ ਹੋ, ਜਿੱਥੇ ਵੀ ਕਿਤੇ ਹੋ, ਆਓ ਕਰੀਏ ਉਸ ਰੱਬ ਦਾ ਸ਼ੁਕਰਾਨਾ। ਚਿਹਰੇ ਦੇ ਉੱਤੇ ਇੱਕ ਖੁਸ਼ੀ ਮੁਸਕਰਾਹਟ ਲੈ ਕੇ ਆਈਏ, ਅੱਜ ਦੇ ਦਿਨ ਦਾ ਸ਼ੁਕਰਾਨਾ ਕਰਦੇ ਹਾਂ ਕਿ ਵਧੀਏ ਸੜਕਾਂ ਦੇ ਉੱਤੇ ਹੋ ਅਤੇ ਪੇਸ਼ੈਂਸ ਬਣਾਈ ਰੱਖਿਓ, ਕਾਲ ਨਾ ਕਰਿਓ। ਵੈਸੇ ਵੀ ਸੜਕਾਂ ਦੇ ਉੱਤੇ ਉਨੀ ਗਹਿਮਾ ਗਹਿਮੀ ਨਹੀਂ ਆ ਜਿੰਨੀ ਸਕੂਲਾਂ ਦੇ ਸਮੇਂ ਹੁੰਦੀ ਹੈ। ਇਹ ਆਪਾਂ ਗੱਲ ਕਰ ਰਹੇ ਹਾਂ ਮੈਲਬਨ ਦੀ, ਇਹ ਆਪਾਂ ਗੱਲ ਕਰ ਰਹੇ ਹਾਂ ਵਿਕਟੋਰੀਆ ਦੀ, ਅਤੇ ਹੋ ਸਕਦਾ ਕਿ ਤੁਸੀਂ ਕਿਸੇ ਹੋਰ ਜਗ੍ਹਾ ਤੋਂ ਸੁਣ ਰਹੇ ਹੋ ਅਤੇ ਉੱਥੋਂ ਦੇ ਸੂਰਤ ਹਾਲ ਤੁਸੀਂ ਦੱਸ ਸਕਦੇ ਹੋ। ਫਿਲਹਾਲ ਆਪਾਂ ਟ੍ਰੈਫਿਕ ਤੋਂ ਸ਼ੁਰੂਆਤ ਕਰਦੇ ਹਾਂ ਅਤੇ ਅੱਜ ਦੇ ਦਿਨ ਕਿੱਦਾਂ ਦੀ ਹੈ ਟ੍ਰੈਫਿਕ ਤੁਸੀਂ ਵੀ ਦੱਸ ਸਕਦੇ ਹੋ। ਕੋਈ ਵੀ ਕਿਸੇ ਕਿਸਮ ਦੀ ਕੋਈ ਖਬਰ ਸੁਰਤ, ਕੋਈ ਜਾਣਕਾਰੀ ਸਾਡੇ ਤੱਕ ਪਹੁੰਚਾਉਣੀ ਹੋਵੇ ਤਾਂ 044-747-1674 0447171674 ਦੇ ਉੱਤੇ ਤੁਸੀਂ ਵਟਸਐਪ ਕਰ ਸਕਦੇ ਹੋ। ਫਿਲਹਾਲ ਕਾਲ ਨਾ ਕਰਿਓ, ਕਾਲ ਸਿਰਫ ਲਾਫਟਰ ਥੈਰੇਪੀ ਦੇ ਵਿੱਚ ਹਿੱਸਾ ਲੈਣ ਵਾਲੇ ਬੱਚੇ ਕਰਨਗੇ। ਅਤੇ ਹਾਂਜੀ, ਲਾਫਟਰ ਥੈਰੇਪੀ ਵਾਲੇ ਬੱਚਿਆਂ ਨੂੰ ਵੀ ਯਾਦ ਕਰਵਾ ਦਈਏ ਕਿ ਭਾਈ ਤੁਹਾਡੇ ਸਾਥੀ ਆ ਚੁੱਕੇ ਨੇ, ਅਤੇ ਜਿਹੜੇ ਹਲੇ ਸੁੱਤੇ ਨੇ ਆਓ ਆਪਾਂ ਸੁਸਤੀ ਲਾ ਕੇ ਇੱਕ ਪਾਸੇ ਰੱਖੀਏ ਅਤੇ ਆਪਣਾ ਨੇਮ ਬਰਕਰਾਰ ਰੱਖੀਏ। ਅਤੇ ਕਾਲ ਸਿਰਫ ਤੁਸੀਂ ਕਰ ਸਕਦੇ ਹੋ, ਅਤੇ ਜਿਨ੍ਹਾਂ ਨੇ ਕੋਈ ਵੈਸੇ ਜਾਣਕਾਰੀ ਭੇਜਣੀ ਆ ਉਹ ਤੁਸੀਂ ਸਿਰਫ ਵਟਸਐਪ ਮੈਸੇਜ ਹੀ ਕਰਿਓ ਜਾਂ ਫਿਰ ਫੇਸਬੁੱਕ ਦੇ ਉੱਤੇ ਵੀ ਤੁਸੀਂ ਮੈਸੇਜ ਕਰ ਸਕਦੇ ਹੋ। ਅਤੇ ਆਓ ਫਿਰ ਸਭ ਤੋਂ ਪਹਿਲਾਂ ਵੇਖਦੇ ਹਾਂ ਕਿ ਸਾਨੂੰ ਵੈਬਸਾਈਟ ਕੀ ਦੱਸਦੀ ਆ, ਵਿਕਰੋੜ ਕੀ ਦੱਸਦਾ। ਅਤੇ ਵਿਕਰੋੜ ਇਹ ਦੱਸਦਾ ਕਿ ਕਲੇਟਨ ਰੋਡ ਕਲੇਟਨ ਇੱਥੇ ਇੱਕ ਕੋਈ ਗੱਡੀ ਖਰਾਬ ਹੋਈ ਹੈ, ਇੱਕ ਰਾਈਟ ਪਾਸੇ ਵਾਲੀ ਲੇਨ ਜਿਹੜੀ ਆ ਨੌਰਥ ਪਾਉਂਡ ਵਾਲੇ ਪਾਸੇ ਨੂੰ ਜਾਂਦੀ ਉਹ ਬਲੋਕ ਹੈ ਇਸ ਟਾਈਮ ਦੇ ਉੱਤੇ, ਅਤੇ ਕਲੇਟਨ ਅਤੇ ਫਰੰਟਰੀ ਗਲੀ ਰੋਡ ਦਾ ਜਿਹੜਾ ਚੌਂਕ ਪੈਂਦਾ ਵਾ ਉੱਥੇ ਟਰੱਕ ਖਰਾਬ ਹੋਇਆ ਵਾ। ਸੋ ਦੋ ਲੇਨਾਂ ਜਿਹੜੀਆਂ ਨੇ ਖੁੱਲ੍ਹੀਆਂ ਰੱਖੀਆਂ ਗਈਆਂ ਨੇ, ਪਰ ਟ੍ਰੈਫਿਕ ਕਾਫੀ ਪ੍ਰਭਾਵਿਤ ਹੈ। ਇਸ ਚੀਜ਼ ਦਾ ਖਿਆਲ ਰੱਖਿਓ, ਇਹ ਹਾਲ ਹੀ ਦੇ ਵਿੱਚ 10 ਮਿੰਟ ਪਹਿਲਾਂ ਦੀ ਅਪਡੇਟ ਆਈ ਹੈ। ਤੁਹਾਡੇ ਕੋਲ ਕੋਈ ਵਧੇਰੇ ਜਾਣਕਾਰੀ ਤਾਂ ਜ਼ਰੂਰ ਸਾਡੇ ਤੱਕ ਪਹੁੰਚਾ ਦਿਓ। ਇੱਧਰ ਡੈਵਨ ਮੈਡੋਜ਼ ਇੱਥੇ ਕੰਮਕਾਰ ਚੱਲ ਰਿਹਾ ਵਾ, ਅਤੇ ਇਸ ਕੰਮਕਾਰ ਨੂੰ ਕਹਿੰਦੇ ਨੇ ਕਿ 1 ਅਕਤੂਬਰ ਤੱਕ ਚੱਲਣਾ ਪੈਣਾ, ਅਤੇ ਫਿਰ ਜਾ ਕੇ ਸਾਰਾ ਸਿਸਟਮ ਸਹੀ ਹੋਣਾ। ਸੋ ਇਸ ਕਰਕੇ ਤੁਸੀਂ ਥੋੜ੍ਹਾ ਜਿਹਾ ਖਿਆਲ ਕਰਿਓ, ਅਤੇ ਇਸ ਪਾਸੇ ਦੇ ਲਈ ਜੇਕਰ ਜਾਂਦੇ ਹੋ ਤਾਂ ਹੋਰ ਕੋਈ ਰਾਹ ਲੱਭ ਲਿਓ। ਕਲਾਈਡ 5-ਵੇ ਰੋਡ ਅਤੇ ਡੈਵਨ ਮੈਡੋਜ਼ ਜਿਹੜੀਆਂ ਨੇ ਉਹ ਦੋਵੇਂ ਡਾਇਰੈਕਸ਼ਨਾਂ ਦੇ ਵਿੱਚ ਕਲੋਜ਼ ਨੇ, ਯਾਨੀ ਕਿ ਕਲਾਈਡ 5-ਵੇਜ਼ ਰੋਡ ਡੈਵਨ ਮੈਡੋਜ਼ ਦੇ ਇਲਾਕੇ ਦੇ ਵਿੱਚ ਦੋਵਾਂ ਡਾਇਰੈਕਸ਼ਨਾਂ ਦੇ ਵਿੱਚ ਕਲੋਜ਼ ਆ। ਸਾਊਥ ਗਿਪਸਲੈਂਡ ਹਾਈਵੇ ਤਾਂ ਜਿਹੜਾ ਹਾਂਜੀ, ਸੋ 1 ਅਕਤੂਬਰ ਮਹੀਨੇ ਤੱਕ ਕੋਈ ਡੇਟ ਤਾਂ ਸਪੈਸੀਫਿਕ ਨਹੀਂ ਦਿੱਤੀ ਗਈ। ਸੋ ਅਪਗ੍ਰੇਡ ਦਾ ਕੰਮ ਇਹ ਚੱਲ ਰਿਹਾ ਵਾ, ਅਤੇ ਇਹਦੇ ਬਦਲੇ ਤੁਸੀਂ ਬੈਰਿਕ ਅਤੇ ਕ੍ਰੈਨਬਰਨ ਰੋਡ ਵਰਤੋਂ ਦੇ ਵਿੱਚ ਲਿਆ ਸਕਦੇ ਹੋ। ਵਧੇਰੇ ਜਾਣਕਾਰੀਆਂ ਦੇ ਲਈ ਤੁਸੀਂ transport.vic.gov.au ਦੇ ਉੱਤੇ ਜਾ ਕੇ ਅਤੇ ਸਾਊਥ ਗਿਪਸਲੈਂਡ ਹਾਈਵੇ ਬਾਰੇ ਅਪਡੇਟਸ ਲੈ ਸਕਦੇ ਹੋ। ਅੱਧਾ ਕੁ ਘੰਟਾ ਪਹਿਲਾਂ ਦੀ ਇੱਕ ਅਪਡੇਟ ਅਲਟੋਨਾ ਨੌਰਥ ਤੋਂ ਵੀ ਆਈ ਬਲਿੰਕ ਹੋ ਰਹੀ ਹੈ, ਜਿਹਦੇ ਵਿੱਚ ਕਹਿ ਰਹੇ ਨੇ ਕਿ ਵੈਸਟ ਗੇਟ ਫ੍ਰੀਵੇ ਦੇ ਉੱਤੇ ਐਕਸੀਡੈਂਟ ਹੋਇਆ ਵਾ। ਸੋ ਇਸ ਕਰਕੇ ਇੱਥੇ ਵੀ ਤੁਹਾਨੂੰ ਸਮੱਸਿਆ ਆ ਸਕਦੀ ਆ, ਵਧੇਰੇ ਸਮਾਨ ਲੈ ਕੇ ਨਿਕਲਿਓ। ਇੱਕ ਅਪਡੇਟ ਪੋਰਟ ਮੈਲਬਨ ਤੋਂ ਆ, ਵੈਸਟ ਗੇਟ ਫ੍ਰੀਵੇ ਇੱਥੇ ਗੱਡੀ ਖਰਾਬ ਹੋਈ ਹੈ, ਸਪੀਡ ਘਟਾ ਕੇ 40 ਦੀ ਕੀਤੀ ਗਈ ਹੈ। 3 ਲੇਨ ਜਿਹੜੀਆਂ ਨੇ ਓਪਨ ਨੇ ਪਰ ਸਪੀਡ ਘੱਟ ਆ, ਸੋ ਇਸ ਕਰਕੇ ਤੁਸੀਂ ਖਿਆਲ ਕਰਿਓ। ਤੁਸੀਂ ਮਿਡਲ ਵਾਲੀ ਲੇਨ ਹੈ, ਸੋ ਹੋਰ ਵੀ ਜ਼ਿਆਦਾ ਪ੍ਰਭਾਵਿਤ ਕਰ ਰਹੀ ਹੈ, ਅਤੇ ਇਹ ਸਿਟੀ ਬਾਉਂਡ ਵਾਲੇ ਪਾਸੇ ਨੂੰ ਜਾਂਦਿਆਂ ਤੁਹਾਨੂੰ ਪ੍ਰੋਬਲਮ ਆਉਣੀ ਆ। ਵੈਸਟ ਗੇਟ ਫ੍ਰੀਵੇ ਜਿੱਦਾਂ ਹੀ ਤੁਸੀਂ ਬੋਲਟੀ ਬ੍ਰਿਜ ਲੰਘਦੇ ਹੋ ਤਾਂ ਇੱਥੇ ਕਿ ਜੇ ਇਹ ਸਮੱਸਿਆ ਆਈ ਖੜੀ ਆ, ਅਤੇ ਉਹਦਾ ਤੁਸੀਂ ਥੋੜ੍ਹਾ ਜਿਹਾ ਖਿਆਲ ਜ਼ਰੂਰ ਕਰ ਲਿਓ। ਬਾਕੀ ਤੁਹਾਡੇ ਕੋਲ ਕੋਈ ਰੀਸੈਂਟ ਕੋਈ ਜਾਣਕਾਰੀ ਅਪਡੇਟਿਡ ਜਾਣਕਾਰੀ ਤਾਂ ਉਹ ਤੁਸੀਂ ਸਾਡੇ ਤੱਕ ਜ਼ਰੂਰ ਪਹੁੰਚਾ ਦਿਓ। ਇੱਦਾਂ ਸਿਡਨੀ ਵਾਲੇ ਪਾਸੇ ਨੂੰ ਚੱਲਦੇ ਹਾਂ, ਅਤੇ ਕੈਲੀਵੇਲ ਦਾ ਇਲਾਕਾ ਵਿੰਡਸਰ ਰੋਡ ਦੇ ਉੱਤੇ ਇੱਕ ਕਾਰ ਖਰਾਬ ਹੋਈ ਹੈ, ਅਤੇ ਨੌਰਥ ਬਾਉਂਡ ਵਾਲੇ ਪਾਸੇ ਦੀ ਟ੍ਰੈਫਿਕ ਪ੍ਰਭਾਵਿਤ ਹੈ ਵਿੰਡਸਰ ਰੋਡ ਮੈਮੋਰੀਅਲ ਐਵੀਨਿਊ ਦੇ ਉੱਤੇ। ਬਾਕੀ ਸਭ ਠੀਕ ਠਾਕ ਲੱਗ ਰਿਹਾ, ਪਰ ਇੱਥੇ ਵੀ ਕਈ ਥਾਵਾਂ ਦੇ ਉੱਤੇ ਨਹੀਂ, ਕਾਫੀ ਥਾਵਾਂ ਦੇ ਉੱਤੇ ਕੰਮ ਕਾਰ ਚੱਲ ਰਹੇ ਨੇ, ਅਤੇ ਉਹ ਤੁਸੀਂ ਜ਼ਰੂਰ ਇੱਕ ਵਾਰੀ ਐਪਲੀਕੇਸ਼ਨ 'ਚ ਭਰ ਲਿਓ ਤਾਂ ਕਿ ਤੁਹਾਨੂੰ ਕੋਈ ਬਹੁਤੀ ਸਮੱਸਿਆ ਨਾ ਆਵੇ। ਅਤੇ ਫਿਲਹਾਲ ਆਪਾਂ ਅੱਗੇ ਵੱਧਦੇ ਹਾਂ ਇਸੇ ਬੇਨਤੀ ਦੇ ਨਾਲ ਕਿ ਤੁਸੀਂ ਭਾਈ ਆਪਣਾ ਖਿਆਲ ਕਰਿਓ।
ਕੋਸ਼ਿਸ਼ ਕਰਿਓ ਕਿ ਜ਼ਿਆਦਾ ਨਾ ਤੁਸੀਂ ਸੜਕਾਂ ਦੇ ਉੱਤੇ ਕਾਹਲੀ ਕਰਿਓ, ਕਿਉਂਕਿ ਛੁੱਟੀਆਂ ਚਾਹੇ ਹੈਗੀਆਂ ਨੇ ਪਰ ਫਿਰ ਵੀ ਜ਼ਿਆਦਾ ਵਧੇਰੇ ਤੁਹਾਨੂੰ ਖਿਆਲ ਰੱਖਣਾ ਪਊਗਾ। ਆਪਾਂ ਮੌਸਮ ਵੱਲ ਨੂੰ ਚੱਲਦੇ ਹਾਂ। ਮੌਸਮ ਸਿਡਨੀ ਦੇ ਵਿੱਚ ਅੱਜ ਮੀਂਹ ਵਾਲਾ, 90% ਚਾਂਸ ਨੇ, 5 ਤੋਂ 10 ਮਿਲੀਮੀਟਰ ਤੱਕ ਅੱਜ ਮੀਂਹ ਦੀ ਮਾਤਰਾ ਹੋ ਸਕਦੀ ਹੈ, ਕਾਫੀ ਭਰਪੂਰ ਮਾਤਰਾ, ਅਤੇ ਸਾਰਾ ਹੀ ਦਿਨ ਮੀਂਹ ਦੇ ਚਾਂਸਿਸ ਹੋ ਰਹੇ ਨੇ। 19 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ, 16 ਇਸ ਟਾਈਮ ਮੌਜੂਦਾ ਸ਼ੋ ਹੋ ਰਿਹਾ। ਅਤੇ ਮੈਲਬਨ ਸਵੇਰੇ ਸਵੇਰੇ ਤਾਂ ਸੋਹਣੀ ਧੁੱਪ ਲੱਗ ਗਈ ਆ, ਹਾਂਜੀ ਅੱਗੇ ਵੀ ਧੁੱਪ ਰਹਿਣ ਦੇ ਚਾਂਸ ਨੇ। 7.5 ਦੇ ਆਸ ਪਾਸ ਤਾਪਮਾਨ ਆ, ਅਤੇ ਠੰਡ ਜੀ ਤੁਸੀਂ ਮਹਿਸੂਸ ਕਰ ਰਹੇ ਹੋਗੇ, ਕਿਉਂਕਿ ਵੈਸੇ ਮਹਿਸੂਸ ਕਰਨ ਵਾਲਾ ਤਾਪਮਾਨ ਜਿਹੜਾ ਉਹ 5.4 ਡਿਗਰੀ ਹੈ, ਅਤੇ ਜ਼ਿਆਦਾ ਤੋਂ ਜ਼ਿਆਦਾ ਅੱਜ 17 ਤੱਕ ਜਾ ਸਕਦਾ। ਯਾਨੀ ਕਿ ਅੱਜ ਸੋਹਣਾ ਦਿਨ ਆਨੰਦ ਮਾਨਣ ਵਾਲਾ, ਧੁੱਪ ਵਾਲਾ। ਬ੍ਰਿਸਬੇਨ ਦੇ ਵਿੱਚ ਅੱਜ 29 ਤੱਕ ਤਾਪਮਾਨ ਚਲੇ ਜਾਣਾ, ਗਰਮੀ ਵਾਲਾ ਮਾਹੌਲ ਚੱਲ ਹੈ, ਅਤੇ 20 ਦੇ ਆਸ ਪਾਸ ਤਾਪਮਾਨ ਹੈ ਇਸ ਟਾਈਮ ਮੌਜੂਦਾ। ਪਰਥ ਸਵੇਰੇ ਸਵੇਰੇ ਦੇ ਸਮੇਂ 10 ਤਾਪਮਾਨ ਹੈ, 22 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਸਾਰਾ ਦਿਨ, ਬੜੀ ਸੋਹਣੀ ਪਿਆਰੀ ਧੁੱਪ। ਐਡੀਲੇਡ ਦੇ ਵਿੱਚ ਵੀ ਅੱਜ ਬੜੀ ਸੋਹਣੀ ਧੁੱਪ ਲੱਗਣੀ ਹੈ, ਤਾਪਮਾਨ 20 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਸਵੇਰੇ ਸਵੇਰੇ। ਵੈਸੇ ਠੰਡ, ਹੁਬਾੜ ਦੇ ਵਿੱਚ ਵੀ ਸੋਹਣਾ ਅੱਜ ਦਿਨ ਲੱਗਣਾ, ਠੰਡ ਸਵੇਰੇ ਸਵੇਰੇ ਹੈਗੀ ਹੈ ਪਰ ਅੱਗੇ ਸੋਹਣੀ ਧੁੱਪ ਲੱਗਣੀ ਆ, ਅਤੇ 17 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਅਤੇ ਕੈਨਬਰਾ ਵੀ ਵੇਖ ਲਈਏ ਆਪਾਂ, ਅਤੇ ਕੈਨਬਰਾ ਦੇ ਵਿੱਚ ਵੀ ਠੰਡ ਸਵੇਰੇ ਸਵੇਰੇ ਤਾਂ ਹੈਗੀ ਆ ਪਰ ਅੱਗੇ ਚੱਲ ਕੇ 16 ਤੱਕ ਤਾਪਮਾਨ ਸਿਮਟਦਾ ਨਜ਼ਰ ਆ ਰਿਹਾ ਵਾ। ਅਤੇ ਇੱਥੇ ਬੱਦਲਵਾਈ ਅਤੇ ਧੁੱਪ ਜੀ ਮਿਕਸ ਆਪਾਂ ਕਹਿ ਸਕਦੇ ਹਾਂ, ਅਤੇ ਨਾਲ ਹਲਕੀ ਤੋਂ ਦਰਮਿਆਨੀ ਗਤੀ 'ਚ ਹਵਾਵਾਂ ਸਾਊਥ ਈਸਟ ਵਾਲੇ ਪਾਸਿਓਂ, ਈਸਟ ਵਾਲੇ ਪਾਸੇ ਵੀ ਕੁਛ ਇਸੇ ਤਰ੍ਹਾਂ ਹੀ ਹੈ। ਅਤੇ ਡਾਰਵਿਨ ਦੇ ਵਿੱਚ ਗਰਮੀ ਆ ਭਾਈ, 33 ਤਾਪਮਾਨ ਅੱਜ ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਸੋ ਫਿਲਹਾਲ ਆਪਾਂ ਕਹਿ ਸਕਦੇ ਹਾਂ ਕਿ ਅੱਜ ਦਾ ਦਿਨ ਆਸਟ੍ਰੇਲੀਆ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਮੌਸਮ ਦੇ ਪੱਖੋਂ ਬਹੁਤ ਵਧੀਆ, ਬੜਾ ਸੋਹਣਾ, ਅਤੇ ਇਸ ਸੋਹਣੇ ਦਿਨ ਦਾ ਆਪਾਂ ਸੋਹਣੇ ਤਰੀਕੇ ਦੇ ਨਾਲ ਆਨੰਦ ਮਾਣਦੇ ਹਾਂ। ਸੋਹਣੇ ਦੇ ਤਰੀਕੇ ਦੇ ਨਾਲ ਆਨੰਦ ਮਾਣਨ ਦੇ ਲਈ ਇੱਕ ਦੂਸਰੇ ਦਾ ਸਾਥ ਦਰਕਰਾਰ ਹੈ, ਅਤੇ ਆਓ ਆਪਾਂ ਇਸ ਸਾਥ ਦਾ ਨਿੱਘ ਮਾਣਦੇ ਹਾਂ, ਅਤੇ ਤੁਹਾਡੇ ਆਏ ਹੋਏ ਮੈਸੇਜਿਸ ਆਪਾਂ ਪੜ੍ਹਦੇ ਹਾਂ। ਬਹੁਤ ਮਿਹਰਬਾਨੀ ਸਵੇਰੇ ਸਵੇਰੇ ਦੇ ਸਮੇਂ ਸਾਂਝਾਂ ਪਾਉਣ ਦੇ ਲਈ। ਜਸਵਾਲ ਸਾਹਿਬ ਹਰ ਰੋਜ਼ ਦੀ ਤਰ੍ਹਾਂ ਪਿਆਰਾ ਜਿਹਾ ਮੈਸੇਜ ਭੇਜਦੇ ਨੇ, ਕਹਿੰਦੇ ਇਨਸਾਨ ਦੀ ਕਦੇ ਵੀ ਇੱਜ਼ਤ ਨਹੀਂ ਹੁੰਦੀ, ਉਹ ਹੁੰਦੀ ਆ ਉਸਦੀ ਜੇਬ ਵਿੱਚ ਪਏ ਹੋਏ ਪੈਸੇ ਦੀ। ਸ਼ੁਭ ਸਵੇਰ। ਅਜੀਤ ਬੁੱਟਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਚਾਹ ਕੌਫੀ ਚੋਕਲੇਟਾਂ ਕਰਸੌਂਟ ਅਤੇ ਢੇਰ ਸਾਰਾ ਪਿਆਰ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਹਾਂਜੀ, ਦੇ ਸਾਰੇ ਪਰਿਵਾਰ ਦੇ ਲਈ, ਸਾਰੇ ਲਿਸਨਰਸ ਦੇ ਲਈ, ਅਤੇ ਪਰਮਾਤਮਾ ਅੱਗੇ ਅਰਦਾਸ ਹੈ, ਕਹਿੰਦੇ ਕਿ ਸਭ ਦਾ ਦਿਨ ਬਹੁਤ ਵਧੀਆ ਵਧੀਆ ਹੋਵੇ। ਜਤਿੰਦਰ ਨੰਦਾ ਜੀ ਕਲਕਾਲੋ ਤੋਂ ਮੈਸੇਜ ਭੇਜਦੇ ਨੇ। ਰਕੇਸ਼ ਕਾਜਲ ਜੀ ਗੁੱਡ ਮਾਰਨਿੰਗ ਭੇਜਦੇ ਨੇ। ਕੁਲਵੀਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਰੱਬ ਮਿਹਰ ਭਰਿਆ ਹੱਥ ਰੱਖੇ। ਸ਼ੈਪਟਨ ਤੋਂ ਸੰਜੂ ਗੋਗੀ ਅਤੇ ਲੱਕੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਡਾਰੀ ਪਰਿਵਾਰ ਤੋਂ ਰਿਸ਼ਪਾਲ ਸਿੰਘ ਜੀ, ਕਮਲਜੀਤ ਕੌਰ ਜੀ ਟਾਰਨੇਟ ਤੋਂ ਕਹਿੰਦੇ ਨੇ ਕਿ ਰੱਬ ਮਿਹਰ ਭਰਿਆ ਹੱਥ ਰੱਖੇ, ਗੁੱਡ ਮਾਰਨਿੰਗ ਭੇਜਦੇ ਨੇ। ਗਾਬਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਗਈ ਹੈ। ਗਾਬਾ ਸਾਹਿਬ ਛੁੱਟੀਆਂ ਚੱਲ ਰਹੀਆਂ ਅਤੇ ਤੁਸੀਂ ਰੜਕੇ ਹੀ ਨਹੀਂ ਕਿਤੇ, ਧੰਨਵਾਦ ਤੁਹਾਡਾ। ਅਤੇ ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਸਾਰੇ ਹਾਂਜੀ ਪਰਿਵਾਰ ਨੂੰ। ਯੈਸਟਰਡੇ ਡਿਨਰ ਵਾਜ਼ ਯਕੀਨੀ ਐਂਡ ਆਲੂ ਡਰਾਈ ਸਬਜ਼ੀ ਵਿਦ ਆਟਾ ਮਿਕਸ, ਮੱਕੀ ਆਟਾ, ਰੋਟੀ ਵਿਦ ਦਹੀਂ ਐਂਡ ਸਲਾਦ। ਬਹੁਤ ਧੰਨਵਾਦ ਤੁਹਾਡਾ ਇਸ ਸਾਂਝ ਦੇ ਲਈ। ਅਤੇ ਹੋਰ ਵੀ ਇਹਨਾਂ ਦੀ ਡਿਨਰ ਦੀ ਰੈਸਪੀ ਵੇਖ ਕੇ ਅਤੇ ਤੁਸੀਂ ਆਈਡੀਆ ਲੈ ਸਕਦੇ ਹੋ ਭਾਈ, ਤੁਸੀਂ ਯਕੀਨੀ ਵੀ ਬਣਾ ਸਕਦੇ ਹੋ, ਇਹਨੂੰ ਤੁਸੀਂ ਸੁੱਕੀ ਵੀ ਬਣਾ ਸਕਦੇ ਹੋ, ਵਿੱਚ ਤੁਸੀਂ ਆਲੂ ਵੀ ਪਾ ਸਕਦੇ ਹੋ। ਗੁਰਨਿਸ਼ਾਨ ਜੀ ਕਹਿੰਦੇ ਨੇ ਕਿ ਹਰ ਰੋਜ਼ ਦੀ ਤਰ੍ਹਾਂ ਸ਼ਬਦ ਕੀਰਤਨ ਦਾ ਬਹੁਤ ਆਨੰਦ ਆਇਆ, ਧੰਨਵਾਦ। ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ ਕਹਿੰਦੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਹੋਵੇ। ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਬਹੁਤ ਮਿਹਰਬਾਨੀ ਜੀ, ਚੜ੍ਹਦੀ ਕਲਾ ਦੇ ਵਿੱਚ ਰਹੋ। ਅਤੇ ਮਾਨ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਸਾਰਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ।

0: ਗੁਰਦੀਪ ਦਿਓਲ ਜੀ ਬਲਗੂਲਗਾ ਤੋਂ ਕਹਿੰਦੇ ਨੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਸੋਹਣਾ ਸੋਹਣਾ ਹੋਵੇ ਤੇ ਰਕੇਸ਼ ਕੁਮਾਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਨੇ ਕਿ ਆਪ ਸਭ ਨੂੰ ਚੰਗੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਰੱਬ ਬਖਸ਼ੇ ਹੱਸਦੇ ਵੱਸਦੇ ਰਹੋ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ ਬਿੰਦਰ ਵਿਕਰ ਜੀ ਗੁੱਡ ਮਾਰਨਿੰਗ ਭੇਜਦੇ ਨੇ ਕਹਿੰਦੇ ਕਿ ਵਾਹਿਗੁਰੂ ਸਭ ਦਾ ਦਿਨ ਵਧੀਆ ਵਧੀਆ ਕਰੇ ਗੁਰਿੰਦਰ ਸੰਧੂ ਜੀ ਕਹਿੰਦੇ ਕਿ ਦੇਸੀ ਮਹੀਨਿਆਂ ਦੇ ਵਿੱਚ ਅੱਜ 6 ਤਰੀਕ ਹੋ ਗਈ ਹੈ ਭਾਈ ਅੱਸੂ ਦੇ ਮਹੀਨੇ ਦੀ ਲਵਜੋ ਧੁਨਾ ਜੀ ਧੁਨਾ ਜੀ ਲੁਰਾਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਗੁਰਜੀਤ ਕੌਰ ਗਿੱਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਦੇ ਸਾਰੇ ਪਰਿਵਾਰ ਦੇ ਲਈ ਬਹੁਤ ਮਿਹਰਬਾਨੀ ਇਕਬਾਲ ਸੈਣੀ ਜੀ ਐਡੀਲੇਟ ਤੋਂ ਸਾਰਿਆਂ ਦਾ ਦਿਨ ਕਹਿੰਦੇ ਨੇ ਕਿ ਖੁਸ਼ੀਆਂ ਭਰਿਆ ਹੋਵੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਮਰਹੂਮ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਜੀ ਦਾ ਬਹੁਤ ਹੀ ਆਨੰਦਮਈ ਕੀਰਤਨ ਅਤੇ ਸ਼ੁਭ ਸਵੇਰ ਗੁਰਿੰਦਰ ਕਹਿੰਦਾ ਜੀ ਪਰਿਵਾਰ ਸਮੇਤ ਸਤਿ ਸ਼੍ਰੀ ਅਕਾਲ ਭੇਜਦੇ ਨੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ ਐਂਬਰ ਗੁਰਬਾਜ ਤਾਜਵੀਰ ਅਤੇ ਸਾਰੇ ਦੇ ਸਾਰੇ ਕਹਿੰਦਾ ਪਰਿਵਾਰ ਦੇ ਵੱਲੋਂ ਹਰਮਨ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਬਹੁਤ ਮਿਹਰਬਾਨੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਅਤੇ ਤੰਦਰੁਸਤੀ ਬਖਸ਼ਣ ਜਤਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਨੇ ਕਿ ਅੱਜ ਦਾ ਦਿਨ ਸਭ ਲਈ ਵਧੀਆ ਵਧੀਆ ਹੋਵੇ ਅਤੇ ਸੁਖਵਿੰਦਰ ਭੈਣ ਜੀ ਪਿਆਰਾ ਜਿਹਾ ਮੌਸਮ ਹਰ ਰੋਜ਼ ਦੀ ਤਰ੍ਹਾਂ ਭੇਜਦੇ ਨੇ ਸੁਪ੍ਰਭਾਤ ਭੇਜਦੇ ਨੇ ਕਹਿੰਦੇ ਨੇ ਕਿ ਜੋ ਹਮ ਸੋਚਤੇ ਹੈ ਉਸੇ ਕਹੀਂ ਜ਼ਿਆਦਾ ਸੁੰਦਰ ਹੋਤੀ ਹੈ ਈਸ਼ਵਰ ਕੀ ਯੋਜਨਾ ਹੈ ਯਾਨੀ ਕਿ ਪਲੈਨਿੰਗ ਸੋ ਇਸ ਕਰਕੇ ਉਹਦੇ ਉੱਤੇ ਡੋਰੀਆਂ ਸੁੱਟ ਕੇ ਸਾਨੂੰ ਚੱਲਣਾ ਚਾਹੀਦਾ ਅਤੇ ਸਿਮਰਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ ਅਤੇ ਇੰਜੋਏ ਕਰੋ ਬਿਊਟੀਫੁੱਲ ਜੀ ਮੋਰਨਿੰਗ ਸਵਾਓ ਇਸ ਬਿਊਟੀਫੁੱਲ ਜੀ ਮੋਰਨਿੰਗ ਦੇ ਵਿੱਚ ਤੁਹਾਡੇ ਬਿਊਟੀਫੁੱਲ ਜੇ ਮੈਸੇਜ ਪੜ੍ਹਨ ਤੋਂ ਬਾਅਦ ਆਪਾਂ ਇੱਕ ਬ੍ਰੇਕ ਲੈ ਕੇ ਫਿਰ ਕਹਾਣੀ ਦੇ ਵਿੱਚ ਮਿਲਦੇ ਹਾਂ ਰੇਡੀਓ ਹਾਂਜੀ 1674 ਇੱਕ ਬ੍ਰੇਕ
1: ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਛ ਤਾਂ ਕਮਾਲ ਹੈ ਮੈਨੂੰ ਵੀ ਦੱਸਦੇ ਆ ਸੀਕ੍ਰੇਟ
2: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ ਗੋਲਡ ਲੀਫ ਡੇਰੀ ਡੋਟ ਕਾਮ
3: ਕਿੱਥੇ ਵੱਜ ਗਈ ਤੇਰੀ ਗੱਡੀ
4: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383587748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ
5: ਇੰਸ਼ੋ

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਰਟਨ ਰੋਡ ਕੈਂਪਲਫੀਲਡ ਕਾਲ 0390-8665 ਔਰ ਵਿਜ਼ਿਟ tireforce.com.au on roads honor campaign sirf seemit samay layi hun nava byd kar le aao shandar drive away offers de naal byd c line 7 premium sirf $54,990 byd c line 8 dynamic fwd sirf $56,990 te byd shark 6 premium sirf $57,900 ek khas offer 31 August to 30 September 2026 tak order karan wale layi hai delivery 31 October 2026 tak ho jankari layi aaj hi byd caroline springs naal sampark karo and mention radio hanji byd on roads honor कंडीशन सप्लाई
2: मैनू अपनी नवी दुकान ली प्रीमियम 3D इल्यूमिनेटेड साइन दी अर्जेंट लोड सी क्विक साइनेज ने इन हाउस डिजाइन प्रिंटिंग ते प्रोफेशनल इंस्टॉलेशन सिर्फ 4 to 5 days विच पूरी कर दित्ती ग्लोइंग शॉप फ्रंट तो व्हीकल रैप्स तक ब्रांड पूरी स्ट्रीट विच सब तो वख चमक उठिया विक्टोरिया ते साउथ ऑस्ट्रेलिया विच 12 years तो साइनेज लीडर्स अपनी बिजनेस नु चमकाओ कॉल 1300-151616 quicksignage.com.au
3: बिजनेस चलाना आसान नहीं पर सही सलाह नाल हर चैलेंज आसान हो सकता है सेबी पार्टनर्स

0: Wise Tax Advisors ਤੁਹਾਡੇ ਨਾਲ ਨੇ ATO audits, tax disputes, ATO debts, business restructuring ਤੇ business ਖਰੀਦਣ ਜਾਂ ਵੇਚਣ ਸੰਬੰਧੀ professional guidance. ਆਪਣੇ business ਨੂੰ ਦਿਓ ਮਜ਼ਬੂਤ ਦਿਸ਼ਾ. ਅੱਜ ਹੀ ਵਿਜ਼ਿਟ ਕਰੋ sebipartners.au. SEBI Partners, Wise Tax Advisors, ਤੁਹਾਡੇ business ਦੇ ਭਰੋਸੇਮੰਦ tax advisors.
1: Attention, ladies and gentlemen, this is your captain. 30 flights, Melbourne to India, ya Pakistan. Sydney to India, ya Pakistan, kithe bhi ja sakti hai.
0: Attention, please. Dil kehta hai, kar jana hai. Flight search karke thak gaye. Switch karo, Hi-Fi Travel Stay. Your local travel agency. Rated 4.9 star on Google. Book now, pay later. Flight book karni hai? Aaj hi call karo. 1300-533-311 te. Ya online book karo. hifitravels.com.au te.
2: Kitchen the style dull lagda? Bathroom vanity simple jaya. Hun tension khatam karo. Aa gaya. ZJ Stone Mason. Paade karnu banaye ekdam classy. Asi banaune ha? Designer stone bench tops for kitchen. Stylish vanity. Ate modern laundry. OV porcelain ate marble nal. Jithe elegance mildi hai. Durability. ਹੁਣ ਨਾ ਸਿਰਫ ਕਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ ਮੈਲਟਨ

0: ਕੀੜੀ ਹਾਂ ਜੀ 1674 ਮਾਸ ਕਰਦੇ ਹਾਂ, ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ, ਚਿਹਰੇ 'ਤੇ ਹੋਵੇਗੀ ਖੁਸ਼ੀ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ, ਮੁਸਕਰਾਹਟ ਨੂੰ ਚਿਹਰੇ 'ਤੇ ਸਜਾ ਕੇ ਰੱਖਿਓ, ਕਿਉਂਕਿ ਹੱਸਣਾ ਆਪਾਂ ਆਪਣੇ ਆਪ ਦੇ ਲਈ, ਆਪਣੇ ਮਨ ਦੇ ਲਈ, ਆਪਣੀ ਤੰਦਰੁਸਤੀ ਦੇ ਲਈ, ਆਪ ਨੂੰ ਚੰਗਾ ਲੱਗਣ ਦੇ ਲਈ। ਅਤੇ ਆਓ ਫਿਰ ਆਪਣੇ ਆਪ ਦੇ ਲਈ ਇੰਨਾ ਕਿਤੇ ਸਵੇਰੇ ਸਵੇਰੇ ਜ਼ਰੂਰ ਕਰਨਾ ਬਣਦਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਉਹ ਹੈਨਰੀ ਦੀ ਲਿਖੀ ਹੈ। ਮੈਡੀਕਲ ਸਕੁਏਅਰ ਦਾ ਇੱਕ ਬੈਂਚ, ਉਹਦੇ ਉੱਤੇ ਇੱਕ ਸੋਪੀ ਨਾਂ ਦਾ ਗਰੀਬੜਾ ਜਿਹਾ ਬੰਦਾ ਬੈਠਾ, ਬੜਾ ਬੇਚੈਨ ਹੈ, ਵਾਰ ਵਾਰ ਪਾਸੇ ਬਦਲ ਰਿਹਾ। ਆਸ ਪਾਸ ਜਦੋਂ ਬਤਕਾਂ ਦੀਆਂ ਆਵਾਜ਼ਾਂ ਸੁਣਦਾ ਤਾਂ ਮਨ ਦੇ ਵਿੱਚ ਕੁਛ ਅਲੱਗ ਜਿਹੇ ਵਿਚਾਰ ਆਉਂਦੇ ਨੇ। ਉਹ ਵੇਖ ਰਿਹਾ ਆਉਣ ਵਾਲੇ ਦਿਨਾਂ ਨੂੰ। ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਹੋਣ ਵਾਲੀ ਹੈ, ਇਸ ਕਰਕੇ ਉਹ ਚਿੰਤਾ ਦੇ ਵਿੱਚ ਹੈ। ਚਿੰਤਾ ਦੇ ਵਿੱਚ ਇਸ ਕਰਕੇ ਹੈ ਕਿਉਂਕਿ ਉਹਦੇ ਕੋਲ ਰਹਿਣ ਦੇ ਲਈ ਘਰ ਨਹੀਂ ਹੈਗਾ। ਉਹਨੂੰ ਪਤਾ ਹੈ ਕਿ ਬੈਂਚ ਦੇ ਉੱਤੇ ਬਹਿ ਕੇ ਹੁਣ ਬਹੁਤਾ ਚਿਰ ਗੁਜ਼ਾਰਾ ਨਹੀਂ ਕੀਤਾ ਜਾ ਸਕਦਾ। ਉਹ ਉਸ ਜਗ੍ਹਾ ਦੇ ਉੱਤੇ ਹੈ ਜਿੱਥੇ ਜੇਕਰ ਠੰਡੀ ਹਵਾ ਤੁਹਾਡੇ ਸਰੀਰ ਨੂੰ ਚੀਰਨ ਲੱਗ ਪਏ ਤਾਂ ਇਹਦਾ ਮਤਲਬ ਕਿ ਸਰਦੀ ਨੇੜੇ ਆ, ਠੰਡ ਆਉਣ ਵਾਲੀ ਹੈ। ਇੱਕ ਸੋਕਾ ਪੱਤਾ ਟੁੱਟ ਕੇ ਜਦੋਂ ਸੋਪੀ ਦੀ ਝੋਲੀ ਦੇ ਵਿੱਚ ਡਿੱਗਿਆ ਤਾਂ ਇਹਦਾ ਮਤਲਬ ਸੀ ਕਿ ਹੁਣ ਉਹਦੇ ਮਨ ਦੇ ਸੰਕੇ ਸਹੀ ਹੋਣ ਵਾਲੇ ਨੇ। ਇੱਕ ਸੱਦਾ ਪੱਤਰ ਸੀ ਠੰਡ ਵੱਲੋਂ ਵੀ ਸੋਪੀ ਮੈਂ ਆਉਣ ਵਾਲੀ ਹਾਂ। ਹਰ ਸਾਲ ਦੀ ਤਰ੍ਹਾਂ ਹੁਣ ਉਹਨੂੰ ਇੱਕ ਅਜੀਬ ਜਿਹੀ ਚਿੰਤਾ ਸਤਾਉਣ ਲੱਗ ਪਈ, ਪਰ ਉਹ ਪਹਿਲਾਂ ਤੋਂ ਖਬਰਦਾਰ ਰਹਿਣਾ ਚਾਹੁੰਦਾ, ਉਹ ਪਹਿਲਾਂ ਤੋਂ ਕੋਈ ਨਾ ਕੋਈ ਇੰਤਜ਼ਾਮ ਕਰਕੇ ਰਹਿਣਾ ਚਾਹੁੰਦਾ। ਇਸ ਕਰਕੇ ਉਹਨੇ ਆਪਣਾ ਦਿਮਾਗ ਦੜਾਉਣਾ ਸ਼ੁਰੂ ਕਰ ਦਿੱਤਾ। ਉਹ ਹੁਣ ਮਹਿਸੂਸ ਕਰਨਾ ਸ਼ੁਰੂ ਕਰ ਚੁੱਕਾ ਕਿ ਉਹਦਾ ਜਗ੍ਹਾ ਜਗ੍ਹਾ ਤੋਂ ਪਾਟਿਆ ਕੋਟ, ਅਤੇ ਕੋਟ ਦੇ ਰਾਹੀਂ ਜਦੋਂ ਠੰਡੀ ਹਵਾ ਅੰਦਰ ਸਰੀਰ ਨੂੰ ਜਾ ਕੇ ਵੱਜਦੀ ਤਾਂ ਉਹਦਾ ਸਰੀਰ ਜਿੱਦਾਂ ਅੰਦਰੋਂ ਚੀਰਿਆ ਜਾਂਦਾ। ਉਹ ਕੋਈ ਪੈਸੇ ਵਾਲਾ ਵਿਅਕਤੀ ਤਾਂ ਹੈ ਨਹੀਂ, ਨਵੇਂ ਕੱਪੜੇ ਲੈ ਕੇ ਪਾ ਲਓ, ਉਹ ਕਿਤਿਓ ਲੀੜੇ ਕੱਪੜੇ ਮੰਗ ਕੇ ਵੀ ਨਹੀਂ ਸਾਰ ਸਕਦਾ। ਇੱਕ ਗਰੀਬ ਬੰਦਾ ਵੱਧ ਤੋਂ ਵੱਧ ਕੀ ਸੋਚ ਸਕਦਾ। ਉਹ ਨਹੀਂ ਚਾਹੁੰਦਾ ਕਿ ਇਸ ਵਾਰੀ ਜਦੋਂ ਕ੍ਰਿਸਮਿਸ ਆਵੇ, ਜਦੋਂ ਹਰ ਕੋਈ ਤੋਹਫ਼ੇ ਲੈ ਰਿਹਾ ਹੋਵੇ, ਜਦੋਂ ਹਰ ਕੋਈ ਇੱਕ ਦੂਸਰੇ ਨੂੰ ਵਧਾਈਆਂ ਦੇ ਰਿਹਾ ਹੋਵੇ, ਤਾਂ ਉਸ ਸਮੇਂ ਉਹ ਠੰਡ ਦੇ ਵਿੱਚ ਠਰ ਰਿਹਾ ਹੋਵੇ। ਇਹ ਪਲ ਉਹਦੇ ਲਈ ਸੋਚ ਕੇ ਹੀ ਬੜੇ ਬੇਚੈਨ ਕਰਨ ਵਾਲੇ ਸੀ। ਪਿਛਲੇ ਕਈ ਸਾਲਾਂ ਤੋਂ ਜਿੱਦਾਂ ਜੇਲ੍ਹ ਵਰਗੀਆਂ ਸਰਦੀਆਂ ਕੱਟ ਰਿਹਾ। ਜੇਲ੍ਹ ਹੈ, ਇਹ ਮਨ ਦੇ ਵਿੱਚ ਮੈਂ ਕੀ ਸੋਚਿਆ। ਵਿਚਾਰ ਤਾਂ ਬੁਰਾ ਨਹੀਂ, ਉਹਦੇ ਮਨ ਦੇ ਵਿੱਚ ਅੱਜ ਇੱਕ ਅਜੀਬ ਜਿਹਾ ਫੁਰਨਾ ਫੁਰਿਆ। ਸ਼ਾਇਦ ਉਹਨੇ ਕਿਤੇ ਅਖਬਾਰ ਦੇ ਉੱਤੇ ਮਾੜਾ ਮੋਟਾ ਪੜ੍ਹਿਆ ਵੀ, ਉਹਦਾ ਮਨ ਬਣਿਆ ਕਿ ਉਹ ਜੇਕਰ ਇਹ 3 ਮਹੀਨੇ ਜੇਲ੍ਹ ਦੇ ਵਿੱਚ ਜਾ ਕੇ ਕੱਟ ਲਵੇ, ਹੋਰ ਨਹੀਂ ਕੁਛ ਤਾਂ ਉਹਦੇ ਸਿਰ ਦੇ ਉੱਤੇ ਛੱਤ ਹੋਊਗੀ, ਹੋਰ ਨਹੀਂ ਕੁਛ ਤਾਂ ਠੰਡ ਤੋਂ ਬਚਿਆ ਰਹੂਗਾ। ਉਹ ਕੋਈ ਇੱਦਾਂ ਦਾ ਅਪਰਾਧ ਕਰੇ ਜਿਹਦੇ ਕਰਕੇ ਉਹਨੂੰ ਜੇਲ੍ਹ ਹੋ ਜਾਵੇ, ਉਹਨੂੰ ਇਹਨਾਂ ਪਾਰਕਾਂ ਦੇ ਵਿੱਚ ਬਹਿ ਕੇ ਦਿਨ ਨਾ ਕੱਟਣੇ ਪੈਣ, ਘੱਟੋ ਘੱਟ ਉਹਦੀ ਜ਼ਿੰਦਗੀ ਹੁਣ ਦੇ ਨਾਲੋਂ ਤਾਂ ਥੋੜ੍ਹੀ ਆਸਾਨ ਹੋਵੇ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰੀਕੇ ਦੇ ਨਾਲ ਬਹਿ ਕੇ ਇਹਨਾਂ ਪਾਟੇ ਕੱਪੜਿਆਂ ਦੇ ਨਾਲ ਉਹਦਾ ਗੁਜ਼ਾਰਾ ਨਹੀਂ ਆਉਣਾ। ਸੋਪੀ ਦੇ ਮਨ ਦੇ ਵਿੱਚ ਹੁਣ ਅਲੱਗ ਅਲੱਗ ਫੁਰਨ ਲੱਗੇ। ਕਿਹੜੇ ਤਰੀਕੇ ਦੇ ਨਾਲ ਮੈਂ ਥੋੜ੍ਹੇ ਸਮੇਂ ਦੇ ਲਈ ਜੇਲ੍ਹ ਜਾ ਸਕਦਾ, ਬੈਂਚ ਤੋਂ ਉੱਠਿਆ, ਮੇਨ ਸੜਕ ਦੇ ਉੱਤੇ ਆਉਂਦਾ। ਸੜਕ ਦੇ ਉੱਤੇ ਆ ਕੇ ਸਾਹਮਣੇ ਇੱਕ ਰੈਸਟੋਰੈਂਟ ਵੱਲ ਨੂੰ ਉਹਦਾ ਧਿਆਨ ਪਿਆ। ਉਹ ਸ਼ਾਇਦ ਅਮੀਰ ਲੋਕਾਂ ਦਾ ਰੈਸਟੋਰੈਂਟ ਸੀ, ਜਿੱਥੇ ਦੂਰੋਂ ਹੀ ਲਾਈਟਾਂ ਵੇਖ ਕੇ ਉਹਦੇ ਮਨ ਦੇ ਵਿੱਚ ਅਜੀਬ ਜਿਹਾ ਫੁਰਨਾ ਫੁਰਿਆ। ਮੈਂ ਇੱਥੇ ਜਾਊਂਗਾ, ਮੈਂ ਰੋਟੀ ਖਾਊਂਗਾ, ਉਹ ਮੇਰੇ ਕੋਲ ਪੈਸੇ ਮੰਗਣਗੇ, ਮੇਰੇ ਕੋਲ ਪੈਸੇ ਨਹੀਂ ਹੋਣਗੇ, ਉਹ ਪੁਲਿਸ ਬੁਲਾਉਣਗੇ, ਪੁਲਿਸ ਮੈਨੂੰ ਫੜ ਕੇ ਥਾਣੇ ਲੈ ਜੂਗੀ, ਜੇਲ੍ਹ 'ਚ ਸੁੱਟ ਦੂਗੀ, ਮੇਰਾ ਸਰਦੀਆਂ ਦਾ ਜੁਗਾੜ ਹੋ ਜੂਗਾ। ਇਹ ਸੋਚ ਕੇ ਉਹਨੇ ਆਪਣੇ ਕਦਮ ਉਸ ਰੈਸਟੋਰੈਂਟ ਵੱਲ ਨੂੰ ਵਧਾਏ। ਆਪਣਾ ਫਟਿਆ ਪੁਰਾਣਾ ਕੋਟ ਉਹ ਆਪਣੇ ਹੱਥਾਂ ਦੇ ਨਾਲ ਸੈੱਟ ਕਰਦਾ, ਉਹਦੀਆਂ ਲੀਰਾਂ ਲੁਕਾਉਣ ਦੀ ਕੋਸ਼ਿਸ਼ ਕਰਦਾ ਤਾਂ ਕਿ ਪਤਾ ਨਾ ਲੱਗੇ। ਇਸ ਵਿਚਾਰ ਦੇ ਨਾਲ ਉਹ ਹਾਲੇ ਜਾ ਕੇ ਰੈਸਟੋਰੈਂਟ ਦੇ ਦਰਵਾਜ਼ੇ 'ਤੇ ਪਹੁੰਚਿਆ ਸੀ ਕਿ ਉੱਥੇ ਖੜ੍ਹੇ ਦਰਬਾਨ ਨੇ ਉਹਦੇ ਲੀੜੇ ਕੱਪੜੇ ਵੇਖ ਕੇ ਜਿੱਦਾਂ ਭਾਂਪ ਲਿਆ, ਲੱਗਦਾ ਤਾਂ ਨਹੀਂ ਇਹ ਇੰਨੇ ਪੈਸੇ ਖਰਚਣ ਵਾਲਾ, ਸਾਡਾ ਗਾਹਕ ਤਾਂ ਇਹ ਲੱਗਦਾ ਨਹੀਂ। ਇਸ ਵਜ੍ਹਾ ਕਰਕੇ ਉਹਨੇ ਸੋਪੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਸੋਪੀ ਨੇ ਪਾਸਿਓਂ ਦੀ ਹੋ ਕੇ ਲੰਘਣ ਦੀ ਕੋਸ਼ਿਸ਼ ਕੀਤੀ ਅਤੇ ਸਿਕਿਉਰਿਟੀ ਵਾਲੇ ਨੇ ਦੋਵਾਂ ਮੋਢਿਆਂ ਤੋਂ ਫੜ ਕੇ ਪਿੱਛੇ ਖਿੱਚ ਲਿਆ, ਤੂੰ ਅੰਦਰ ਨਹੀਂ ਜਾ ਸਕਦਾ। ਇਹ ਵੀ ਪੁੱਛਣ ਦੀ ਜ਼ਹਿਮਤ ਨਹੀਂ ਕੀਤੀ ਕਿ ਤੇਰੇ ਕੋਲ ਪੈਸੇ ਹੈਗੇ ਨੇ ਜਾਂ ਨਹੀਂ ਹੈਗੇ, ਅਤੇ ਨਾ ਹੀ ਸੋਪੀ ਇੰਨਾ ਕੌਨਫੀਡੈਂਸ ਵਿਖਾ ਸਕਿਆ। ਗੱਲ ਕਰਦੀ ਉਹਨੇ ਬਾਹੋਂ ਫੜ ਕੇ ਰੈਸਟੋਰੈਂਟ ਤੋਂ ਬਾਹਰ ਸੜਕ ਦੇ ਉੱਤੇ ਧੱਕਾ ਦੇ ਦਿੱਤਾ ਅਤੇ ਸੋਪੀ ਦਾ ਮਨਸੂਬਾ ਚੱਕਣਾ ਚੂਰ ਹੋ ਗਿਆ। ਹੁਣ ਉਹ ਸੋਚ ਰਿਹਾ ਕਿ ਹੋਰ ਮੈਂ ਇੱਦਾਂ ਦਾ ਕੀ ਕਰਾਂ ਜਿਹਦੇ ਨਾਲ ਮੈਂ ਜੇਲ੍ਹ ਜਾ ਸਕਾਂ। ਉਹ ਇੱਕ ਤੋਂ ਬਾਅਦ ਇੱਕ ਵਿਚਾਰ ਮਨ ਦੇ ਵਿੱਚ ਘੜ ਰਿਹਾ। ਅਚਾਨਕ ਉਹਦਾ ਧਿਆਨ ਸਾਹਮਣੇ ਇੱਕ ਵੱਡੇ ਸ਼ੋਰੂਮ ਦੇ ਉੱਤੇ ਪਿਆ। ਬਿਜਲੀ ਦੀਆਂ ਲਾਈਟਾਂ ਦੇ ਨਾਲ ਸਜਾਈ ਹੈ ਖਿੜਕੀ, ਅਤੇ ਖਿੜਕੀ ਦੇ ਅੰਦਰ ਪਤਾ ਨਹੀਂ ਕੀ ਇੱਕ ਚਮਕਦਾਰ ਚੀਜ਼ ਪਈ ਹੈ। ਖੈਰ, ਉਹਨੇ ਇਸ ਚਮਕਦਾਰ ਕੀਮਤੀ ਚੀਜ਼ ਤੋਂ ਕੀ ਲੈਣਾ, ਉਹਨੂੰ ਤਾਂ ਸਿਰਫ ਇੰਨਾ ਕਿ ਉਹਦੇ ਲਈ ਛੱਤ ਦਾ ਜੁਗਾੜ ਹੋ ਜਾਵੇ, ਉਹ ਕਿਸੇ ਤਰ੍ਹਾਂ ਜੇਲ੍ਹ ਚਲਿਆ ਜਾਵੇ। ਪਤਾ ਨਹੀਂ ਮਨ ਦੇ ਵਿੱਚ ਕੀ ਆਇਆ, ਲਾਗੇ ਪਿਆ ਇੱਕ ਪੱਥਰ ਚੁੱਕ ਕੇ ਉਹਨੇ ਉਸ ਖਿੜਕੀ ਦੇ ਉੱਤੇ ਦੇ ਮਾਰਿਆ। ਕੋਲ ਫੜੇ ਲੋਕ ਭੱਜ ਭੱਜ ਕੇ ਲਾਗੇ ਆਏ ਨੇ, ਉਹ ਹੈਰਾਨ ਨੇ, ਪਰੇਸ਼ਾਨ ਨੇ, ਆਖਿਰਕਾਰ ਇਹ ਪੱਥਰ ਕਿੱਥੋਂ ਆਇਆ, ਕਿੰਨੇ ਮਾਰਿਆ। ਪਰ ਸੋਪੀ ਉੱਥੇ ਅਡੋਲ ਖੜਾ, ਉਹਦੇ ਮਨਸੂਬੇ ਤਾਂ ਕੁਛ ਹੋਰ ਨੇ। ਉਹਦੇ ਮਨਸੂਬੇ ਇਹ ਨੇ ਕਿ ਇਸ ਇਲਾਕੇ ਦੇ ਵਿੱਚ ਪੁਲਿਸ ਝੱਟ ਆ ਜਾਂਦੀ ਹੈ, ਸਿਪਾਹੀ ਆਊਗਾ, ਉਹਨੂੰ ਫੜੂਗਾ, ਜੇਲ੍ਹ ਦੇ ਵਿੱਚ ਸੁੱਟ ਦੂਗਾ। ਹੋਇਆ ਵੀ ਉੱਦਾਂ ਹੀ, ਸਿਪਾਹੀ ਜਿੱਦਾਂ ਅਗਲੀ ਪਲ ਉੱਥੇ ਆਣ ਪਹੁੰਚਿਆ, ਉਹਨੇ ਖਿੜਕੀ ਵੱਲ ਵੇਖਿਆ, ਪੱਥਰ ਵੱਲ ਵੇਖਿਆ, ਆਸ ਪਾਸ ਦਾ ਜਾਇਜ਼ਾ ਲੈਣ ਦੀ ਕੋਸ਼ਿਸ਼ ਕੀਤੀ, ਪਰ ਇਹ ਕੀ, ਉਹਨੇ ਸੋਪੀ ਵੱਲ ਵੇਖ ਕੇ ਵੀ ਜਿੱਦਾਂ ਦੇਖਿਆ ਜਿਹਾ ਕਰ ਦਿੱਤਾ ਹੋਵੇ। ਸ਼ਾਇਦ ਉਹਨੂੰ ਲੱਗਾ ਕਿ ਨਹੀਂ, ਸੋਪੀ ਇਹ ਕੰਮ ਨਹੀਂ ਕਰ ਸਕਦਾ। ਜੇਕਰ ਸੋਪੀ ਨੇ ਪੱਥਰ ਮਾਰਿਆ ਹੋਵੇ ਤਾਂ ਹੁਣ ਤੱਕ ਉਹ ਮੇਰੇ ਅੱਗੇ ਲੱਗ ਕੇ ਭੱਜ ਜਾਵੇ, ਇਸ ਕਰਕੇ ਇਹਨੂੰ ਤਾਂ ਉਹਨੇ ਆਪਸ਼ਨ 'ਚੋਂ ਕੱਢ ਦਿੱਤਾ। ਉਹਦੀਆਂ ਨਿਗਾਹਾਂ ਸੋਪੀ ਤੋਂ ਸੱਜੇ ਵੱਲ ਨੂੰ ਘੁੰਮੀਆਂ ਤਾਂ ਕੀ ਵੇਖਦਾ, ਇੱਕ ਵਿਅਕਤੀ ਭੱਜਾ ਜਾ ਰਿਹਾ, ਪੁਲਿਸ ਵਾਲਾ ਉਹਦੇ ਪਿੱਛੇ ਹੋ ਤੁਰਿਆ। ਉਹਨੂੰ ਲੱਗਾ ਕਿ ਸ਼ਾਇਦ ਇਹ ਪੱਥਰ ਮਾਰ ਕੇ ਭੱਜ ਰਿਹਾ, ਸੋਪੀ ਦਾ ਮਨਸੂਬਾ ਫਿਰ ਤਰਿਆ ਤਰਿਆ ਰਹਿ ਗਿਆ। ਹੁਣ ਉਹ ਕੀ ਕਰੇ, ਹੁਣ ਉਹ ਅਗਲਾ ਵਿਚਾਰ ਸੋਚੇ। ਕਾਫੀ ਸਾਰੇ ਵਿਚਾਰ ਕਰਨ ਤੋਂ ਬਾਅਦ ਉਹਦਾ ਧਿਆਨ ਫਿਰ ਇੱਕ ਰੈਸਟੋਰੈਂਟ ਦੇ ਉੱਤੇ ਪਿਆ। ਇਹ ਰੈਸਟੋਰੈਂਟ ਉਨਾ ਜ਼ਿਆਦਾ ਵਧੀਆ ਨਹੀਂ ਸੀ, ਉਨਾ ਜ਼ਿਆਦਾ ਚਮਕ ਧਮਕ ਵਾਲਾ ਨਹੀਂ ਸੀ, ਅਮੀਰਾਂ ਦਾ ਨਹੀਂ ਸੀ, ਇੱਕ ਸਾਦਾ ਜਿਹਾ ਰੈਸਟੋਰੈਂਟ। ਸੋਪੀ ਨੇ ਸੋਚਿਆ ਇੱਥੇ ਸ਼ਾਇਦ ਮੈਨੂੰ ਨਹੀਂ ਰੋਕਿਆ ਜਾਊਗਾ, ਹੁਣ ਤੱਕ ਤੁਰੇ ਤੁਰੇ ਜਾਂਦੇ ਨੂੰ ਭੁੱਖ ਵੀ ਬਹੁਤ ਲੱਗ ਚੁੱਕੀ, ਇਹੋ ਜਗ੍ਹਾ ਜਿੱਥੇ ਮੇਰੇ ਵਰਗੇ ਸ਼ਾਇਦ ਆਉਂਦੇ ਹੋਣਗੇ, ਇੱਥੇ ਜਾ ਕੇ ਮੈਂ ਰੋਟੀ ਖਾਊਂਗਾ, ਖੂਬ ਰੱਜ ਕੇ ਖਾਊਂਗਾ, ਵੱਡਾ ਬਿੱਲ ਬਣਾਊਂਗਾ, ਫਿਰ ਜਦੋਂ ਮੈਂ ਪੈਸੇ ਨਹੀਂ ਦਿੱਤੇ ਤਾਂ ਉਹ ਪੁਲਿਸ ਸੱਦਣਗੇ, ਹਾਂ ਇੱਥੇ ਮੇਰੀ ਗੱਲ ਬਣ ਸਕਦੀ ਹੈ। ਇਹ ਸੋਚ ਕੇ ਸੋਪੀ ਜਾਂ ਰੈਸਟੋਰੈਂਟ ਦੇ ਟੇਬਲ ਦੇ ਉੱਤੇ ਬੈਠਾ। ਅੱਜ ਉਹਨੇ ਬੀਫ ਵਾਲੀ ਸਟੇਕ ਖਾਧੀ ਆ, ਪੈਨਕੇਕ ਖਾਧਾ, ਡੋਨਟਸ ਖਾਧੇ ਨੇ, ਹੋਰ ਵੀ ਕਈ ਚੀਜ਼ਾਂ ਮੰਗਵਾਈਆਂ ਜਿਹੜੀਆਂ ਨਹੀਂ ਵੀ ਖਾਧੀਆਂ ਗਈਆਂ ਤਾਂ ਕਿ ਬਿੱਲ ਹੋਰ ਵੱਡਾ ਬਣੇ। ਜਦੋਂ ਪੈਸੇ ਦੇਣ ਦੀ ਵਾਰੀ ਆਈ, ਸੋਪੀ ਨੂੰ ਸੀ ਕਿ ਹੁਣ ਪੁਲਿਸ ਬੁਲਾ ਕੇ ਮੈਨੂੰ ਫੜਾ ਦਿੱਤਾ ਜਾਊਗਾ। ਪਰ ਪਤਾ ਨਹੀਂ ਉਹਨਾਂ ਦੇ ਮਨ ਦੇ ਵਿੱਚ ਕੀ ਆਇਆ। ਵੇਟਰ ਨੇ ਅੰਦਰੋਂ ਕਿਚਨ 'ਚੋਂ ਇੱਕ ਹੋਰ ਬੰਦੇ ਨੂੰ ਆਵਾਜ਼ ਮਾਰੀ। ਉਹਨਾਂ ਨੇ ਬੁਰਾ ਭਲਾ ਬੋਲਿਆ, ਗਾਲਾਂ ਕੱਢੀਆਂ, ਭੁੱਖਾ ਨੰਗਾ ਕਿਹਾ, ਦੋਵਾਂ ਪਾਵਾਂ ਤੋਂ ਫੜਿਆ ਅਤੇ ਆਪਣਾ ਗੁੱਸਾ ਕੱਢਣ ਦੇ ਲਈ ਬਾਹਰ ਜ਼ੋਰ ਦੇ ਨਹੀਂ ਫੁੱਟਪਾਥ ਦੇ ਉੱਤੇ ਧੱਕਾ ਮਾਰ ਕੇ ਸੁੱਟ ਦਿੱਤਾ। ਇੱਕ ਅੱਧਾ ਠੁੱਡਾ ਮਾਰਿਆ ਪਰ ਪੁਲਿਸ ਤਾਂ ਨਹੀਂ ਸੱਦੀ। ਫੁੱਟਪਾਥ ਦੇ ਉੱਤੇ ਕਿਸੇ ਖੁੱਲ੍ਹੀ ਕਿਤਾਬ ਵਾਂਗੂ ਪਿਆ ਸੋਪੀ ਸੋਚੀ ਜਾਂਦਾ, ਹੁਣ ਮੈਂ ਕੀ ਕਰਾਂ। ਉੱਠ ਕੇ ਆਪਣੇ ਕੱਪੜਿਆਂ ਤੋਂ ਧੂੜ ਝਾੜਦਾ। ਇਹ ਸੁਪਨਾ ਵੀ ਚੂਰੋ ਚੂਰੋ ਹੋ ਗਿਆ। ਆਖਿਰਕਾਰ ਮੈਂ ਜੇਲ੍ਹ ਜਾਵਾਂ ਤਾਂ ਜਾਵਾਂ ਕਿੱਦਾਂ? ਕਈ ਤਰ੍ਹਾਂ ਦੇ ਵਿਚਾਰ ਕਰਨ ਤੋਂ ਬਾਅਦ ਹੁਣ ਉਹ ਤੁਰਦਾ ਤੁਰਦਾ 5 ਬਲੋਕ ਅੱਗੇ ਆ ਚੁੱਕਾ ਸੀ। ਉਹਨੂੰ ਵਾਰ ਵਾਰ ਅਜਿਹੇ ਧੱਕੇ ਲੱਗੇ ਸੀ। ਉਹਨੂੰ ਲੱਗਦਾ ਸੀ ਕਿ ਸਰਦੀ ਇਸ ਵਾਰੀ ਵੀ ਉਹਨੂੰ ਫਿਰ ਬਾਹਰ ਹੀ ਬਿਤਾਉਣੀ ਪੈਣੀ ਆ। ਇਸ ਠੰਡ ਦੇ ਵਿੱਚ ਕਦੇ ਕਿਤੇ ਮਰ ਨਾ ਜਾਵਾਂ। ਕਈ ਤਰ੍ਹਾਂ ਦੇ ਢੰਗ ਤਰੀਕੇ ਉਹ ਸੋਚਦਾ। ਪਰ ਅਚਾਨਕ ਇੱਕ ਬੈਂਚ 'ਤੇ ਬੈਠੇ ਉਹਦੇ ਦਿਮਾਗ ਦੇ ਵਿੱਚ ਉਹ ਵਿਅਕਤੀ ਆਇਆ ਜਿਹੜਾ ਉਹਨੂੰ ਲਗਭਗ 2 ਹਫ਼ਤੇ ਪਹਿਲਾਂ ਮਿਲਿਆ ਸੀ। ਉਹ ਕਹਿ ਕੇ ਗਿਆ ਸੀ ਕਿ ਜੇਕਰ ਤੈਨੂੰ ਕੋਈ ਕੰਮ ਕਰ ਦੀ ਲੋੜ ਹੋਵੇ ਤਾਂ ਮੈਨੂੰ ਦੱਸੀ। ਹਾਂ, ਮੈਨੂੰ ਉਹਦੇ ਨਾਲ ਸੰਪਰਕ ਕਰਨਾ ਚਾਹੀਦਾ। ਹੋ ਸਕਦਾ ਮੈਨੂੰ ਕੋਈ ਮਾੜਾ ਮੋਟਾ ਕੰਮ ਕਾਰ ਮਿਲ ਜਾਵੇ। ਕੰਮ ਕਾਰ ਮਿਲ ਗਿਆ, ਮੈਂ ਕਹਾਂਗਾ ਮੈਨੂੰ ਪੈਸੇ ਨਾ ਦਿਓ, ਮੈਨੂੰ ਰਹਿਣ ਦੇ ਲਈ ਛੱਤ ਦੇ ਦਿਓ, ਜਾਂ ਫਿਰ ਜਿੰਨੇ ਕੁ ਵੀ ਪੈਸੇ ਦੇਣਗੇ ਹੋ ਸਕਦਾ ਮਾੜਾ ਚੰਗਾ ਛੱਤ ਦਾ ਗੁਜ਼ਾਰਾ ਹੋ ਜਾਵੇ। ਹੁਣ ਸੋਪੀ ਦੇ ਵਿਚਾਰ ਬਦਲ ਚੁੱਕੇ, ਹੁਣ ਉਹ ਆਪਣਾ ਮਨ ਬਦਲ ਚੁੱਕਾ। ਹੁਣ ਉਹ ਇਹ ਸੋਚ ਰਿਹਾ ਕਿ ਮੈਨੂੰ ਜੇਲ੍ਹ ਜਾਣ ਦੀ ਲੋੜ ਨਹੀਂ, ਮੇਰੇ ਕੋਲ ਤਾਂ ਹੋਰ ਵੀ ਢੰਗ ਤਰੀਕੇ ਹੈਗੇ ਨੇ। ਇਹਨਾਂ ਸੋਚਦਾ ਸਾਹਮਣੇ ਧਿਆਨ ਕਰਦਾ ਤਾਂ ਸਾਹਮਣੇ ਸੜਕੋਂ ਪਾਰ ਇੱਕ ਚਰਚ ਨਜ਼ਰ ਆਉਂਦਾ। ਸੋਚਦਾ ਮੈਂ ਰੱਬ ਦਾ ਸ਼ੁਕਰਾਨਾ ਹੀ ਕਰ ਦੇਵਾਂ, ਮੈਨੂੰ ਜੇਲ੍ਹ ਜਾਣ ਤੋਂ ਰੱਬ ਨੇ ਹੀ ਤਾਂ ਬਚਾਇਆ। ਮੇਰੇ ਦਿਮਾਗ ਦੇ ਵਿੱਚ ਕਿੰਨੇ ਪੁੱਠੇ ਵਿਚਾਰ ਆ ਰਹੇ, ਅਜੀਬ ਜਿਹੇ ਵਿਚਾਰ ਸੀ ਮੇਰੇ, ਸਰਦੀ ਕੱਟਣ ਦੇ ਲਈ ਹੁਣ ਦੱਸ ਮੈਂ ਜੇਲ੍ਹ ਜਾਣਾ। ਮੇਰੇ ਮਨ ਦੇ ਵਿੱਚ ਇਹ ਕਿਉਂ ਨਹੀਂ ਆਇਆ ਕਿ ਮੈਂ ਕੰਮ ਕਰਕੇ ਥੋੜ੍ਹੇ ਪੈਸੇ ਕਮਾ ਕੇ ਸਰਦੀ ਇਸ ਤਰੀਕੇ ਦੇ ਨਾਲ ਵੀ ਕੱਟ ਸਕਦਾ? ਇਹ ਸਾਰਾ ਕੁਛ ਰੱਬ ਸੱਚੇ ਦਾ ਹੀ ਚਮਤਕਾਰ ਹੈ, ਮੈਨੂੰ ਉਹਦਾ ਧੰਨਵਾਦ ਕਰਨਾ ਚਾਹੀਦਾ। ਇਹ ਮਨ ਦੇ ਵਿੱਚ ਸੋਚ ਕੇ ਹੌਲੀ ਹੌਲੀ ਉਹ ਸੜਕ ਪਾਰ ਕਰ ਗਿਆ। ਚਰਚ ਦੇ ਸਾਹਮਣੇ ਖੜ੍ਹ ਕੇ ਦੋਵੇਂ ਹੱਥ ਜੋੜ ਕੇ ਰੱਬ ਅੱਗੇ ਅਰਦਾਸ ਕੀਤੀ। ਹੱਥ ਤਾਂ ਖੁੱਲ੍ਹ ਚੁੱਕੇ ਨੇ, ਉਹ ਰੱਬ ਦਾ ਸ਼ੁਕਰਾਨਾ ਕਰ ਚੁੱਕਾ, ਪਰ ਸ਼ਾਇਦ ਉਹਦੇ ਮਨ ਦੇ ਵਿੱਚ ਸਬਰ, ਸ਼ੁਕਰ, ਸੰਤੋਖ, ਰੱਬ ਦੀ ਮਹਿਮਾ ਗਾਉਣ ਦਾ ਸ਼ਾਇਦ ਮਨ ਹੈ। ਪਤਾ ਨਹੀਂ ਕੀ ਮਨ ਦੇ ਵਿੱਚ ਚੱਲੀ ਜਾਂਦਾ। ਉਹ ਕਾਫੀ ਦੇਰ ਤੱਕ ਉੱਥੋਂ ਹਿੱਲ ਵੀ ਨਹੀਂ ਸਕਿਆ। ਉਹ ਇੱਕ ਟੱਕ ਚਰਚ ਦੀ ਇਮਾਰਤ ਵੱਲ ਵੇਖੀ ਜਾਂਦਾ ਅਤੇ ਮਨ ਦੇ ਵਿੱਚ ਉਹ ਸਾਰਾ ਕੁਛ ਜੋ ਉਹਨੇ ਪਿਛਲੇ ਪੈਰ ਦੇ ਵਿੱਚ ਕੀਤਾ। ਉਸ ਦਿਨ ਚੰਨ ਦੀ ਚਾਨਣੀ ਉਹਦੇ ਚਿਹਰੇ ਦੇ ਉੱਤੇ ਪੈ ਰਹੀ ਸੀ। ਉਹਨੂੰ ਜਿੱਦਾਂ ਠੰਡ ਜੀ ਮਹਿਸੂਸ ਹੁੰਦੀ ਹੋਵੇ, ਇਸ ਠੰਡ ਦੇ ਵਿੱਚ ਉਹਨੂੰ ਜਿੱਦਾਂ ਅੰਦਰ ਵੀ ਠੰਡਕ ਮਹਿਸੂਸ ਹੁੰਦੀ ਹੋਵੇ, ਜਿੱਦਾਂ ਕੁਛ ਚਮਕੀਲਾ ਜਿਹਾ ਉਹਦੇ ਚਿਹਰੇ ਦੇ ਉੱਤੇ ਵੱਜ ਰਿਹਾ ਅਤੇ ਉਹਨੂੰ ਅਜੀਬ ਜਿਹਾ ਆਨੰਦ ਆ ਰਿਹਾ, ਜਿੱਦਾਂ ਰੱਬ ਕਹਿ ਰਿਹਾ ਹੋਵੇ ਤੂੰ ਬਹੁਤ ਚੰਗਾ ਕੀਤਾ, ਤੂੰ ਮੇਰੀ ਸ਼ਰਨ ਦੇ ਵਿੱਚ ਆ ਗਿਆ, ਤੂੰ ਬਹੁਤ ਚੰਗਾ ਕੀਤਾ। ਤੂੰ ਮਨ ਦੇ ਵਿੱਚ ਇਹ ਸੋਚਿਆ ਕਿ ਤੂੰ ਹੁਣ ਮਿਹਨਤ ਕਰਕੇ ਮਿਹਨਤ ਦੀ ਰੋਟੀ ਖਾਏਗਾ। ਪਤਾ ਨਹੀਂ ਕਿੰਨਾ ਕੁ ਚਿਰ ਉਹ ਇਸੇ ਤਰ੍ਹਾਂ ਦੇ ਨਾਲ ਇੱਕ ਟੱਕ ਚਰਚ ਦੀ ਇਮਾਰਤ ਵੱਲ ਵੇਖਦਾ ਰਿਹਾ। ਉਹਨੂੰ ਇਸ ਚੀਜ਼ ਦੀ ਕੋਈ ਸੁੱਧ ਬੁੱਧ ਨਹੀਂ ਕਿ ਉਹਨੂੰ ਕੌਣ ਵੇਖ ਰਿਹਾ, ਕਿੰਨੇ ਕੁ ਚਿਰ ਤੋਂ ਵੇਖ ਰਿਹਾ। ਕੋਈ ਵੇਖ ਰਿਹਾ, ਰੱਬ ਤਾਂ ਵੇਖ ਹੀ ਰਿਹਾ ਹੋਊਗਾ, ਪਰ ਰੱਬ ਤੋਂ ਇਲਾਵਾ ਇੱਕ ਹੋਰ ਇਨਸਾਨ ਉਹਨੂੰ ਵੇਖ ਰਿਹਾ ਸੀ, ਉਹ ਸੀ ਪੁਲਿਸ ਵਾਲਾ। ਇੱਕ ਪੁਲਿਸ ਵਾਲਾ ਜਿਹਦੀ ਚਰਚ ਦੇ ਲਾਗੇ ਨੌਕਰੀ ਸੀ, ਚਰਚ ਦੇ ਲਾਗੇ ਡਿਊਟੀ ਸੀ। ਉਹ ਕਾਫੀ ਦੇਰ ਸੋਪੀ ਵੱਲ ਵੇਖਦਾ ਰਿਹਾ, ਆਖਿਰਕਾਰ ਇਹ ਅਜੀਬੋ ਗਰੀਬ ਹਰਕਤਾਂ ਕਿਉਂ ਕਰ ਰਿਹਾ। ਪਹਿਲਾਂ ਹੱਥ ਜੋੜ ਕੇ ਖੜ੍ਹਾ ਸੀ, ਹੁਣ ਇਹ ਡਿਬਰ ਡਿਬਰ ਚਰਚ ਦੀ ਇਮਾਰਤ ਵੱਲ ਵੇਖੀ ਜਾਂਦਾ। ਹੋਵੇ ਨਾ ਹੋਵੇ ਤਾਂ ਇਹਦੇ ਮਨ ਦੇ ਵਿੱਚ ਕੁਛ ਗਲਤ ਚੱਲ ਰਿਹਾ। ਇਹ ਚਰਚ ਦੇ ਵਿੱਚੋਂ ਕੁਛ ਨਾ ਕੁਛ ਚੋਰੀ ਕਰਨ ਦੇ ਇਰਾਦੇ ਦੇ ਨਾਲ ਆਇਆ। ਜੇ ਇਹਨੇ ਚਰਚ ਜਾਣਾ ਹੋਵੇ ਤਾਂ ਹੁਣ ਤੱਕ ਅੰਦਰ ਜਾ ਚੁੱਕਾ ਹੁੰਦਾ, ਜੇ ਇਹਨੇ ਘਰ ਜਾਣਾ ਹੋਵੇ ਤਾਂ ਹੁਣ ਤੱਕ ਇੱਥੋਂ ਚਲਿਆ ਗਿਆ ਹੁੰਦਾ। ਇਹ ਸ਼ਾਇਦ ਇੰਤਜ਼ਾਰ ਹੀ ਕਰ ਰਿਹਾ, ਇਹ ਸ਼ਾਇਦ ਮੌਕੇ ਦੀ ਤਾੜ ਦੇ ਵਿੱਚ ਹੈ। ਅਤੇ ਪੁਲਿਸ ਵਾਲੇ ਨੇ ਇਹ ਸਾਰਾ ਕੁਛ ਮਨ ਦੇ ਵਿੱਚ ਸੋਚ ਕੇ ਜਾ ਸੋਪੀ ਦਾ ਮੋਢਾ ਥਣਕਿਆ। ਕੀ ਕਰਦਾ ਇੱਥੇ ਓਏ, ਮੈਨੂੰ ਲੱਗ ਗਿਆ ਪਤਾ ਕੀ ਕਰਨਾ ਆਇਆ ਤੂੰ। ਤੁਹਾਡੇ ਵਰਗੇ ਲੋਕਾਂ ਨੂੰ ਸ਼ਰਮ ਤਾਂ ਨਹੀਂ ਆਉਂਦੀ ਹੋਣੀ, ਧਾਰਮਿਕ ਸਥਾਨਾਂ ਨੂੰ ਵੀ ਨਹੀਂ ਛੱਡਦੇ ਤੁਸੀਂ। ਸੋਫੀ ਨੇ ਕੁਛ ਨਾ ਕੁਛ ਦੱਸਣ ਦੀ ਐਕਸਪਲੇਨ ਕਰਨ ਦੀ ਕੋਸ਼ਿਸ਼ ਤਾਂ ਕੀਤੀ, ਪਰ ਪੁਲਿਸ ਵਾਲੇ ਨੇ ਇੱਕ ਨਹੀਂ ਸੁਣੀ। ਪੁਲਿਸ ਵਾਲੇ ਨੂੰ ਜਿੱਦਾਂ ਯਕੀਨ ਹੋ ਚੁੱਕਾ ਸੀ ਕਿ ਇਹਦੇ ਮਨ ਦੇ ਵਿੱਚ ਗਲਤ ਇਰਾਦੇ ਨੇ, ਇੱਕ ਨਹੀਂ ਸੁਣੀ, ਫੜ ਕੇ ਥਾਣੇ ਲੈ ਗਿਆ ਅਤੇ ਹੁਣ ਉਹਨੂੰ ਜੇਲ੍ਹ ਦੇ ਵਿੱਚ ਸੁੱਟਿਆ ਜਾਊਗਾ। ਸ਼ਾਇਦ ਉਹਦਾ ਸਿਆਲ ਹੁਣ ਜੇਲ੍ਹ ਦੇ ਵਿੱਚ ਲੰਘੇ, ਬਿਲਕੁਲ ਉਸੇ ਤਰ੍ਹਾਂ ਜਿੱਦਾਂ ਸ਼ਾਇਦ ਸੋਪੀ ਨੇ ਪਹਿਲਾਂ ਸੋਚਿਆ ਸੀ। ਜਿੱਦਾਂ ਉਹ ਲਗਭਗ ਕਈ ਤਰ੍ਹਾਂ ਦੇ ਯਤਨ ਕਰ ਚੁੱਕਾ ਸੀ ਕਿ ਕਿਸੇ ਤਰ੍ਹਾਂ ਹੀ ਮੈਨੂੰ ਫੜ ਲਿਆ ਜਾਵੇ, ਕਿਸੇ ਤਰ੍ਹਾਂ ਹੀ ਮੈਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਵੇ, ਮੇਰੀਆਂ ਸਰਦੀਆਂ ਕਿਸੇ ਤਰ੍ਹਾਂ ਸੌਖੀਆਂ ਲੰਘ ਜਾਣ। ਪਰ ਉਦੋਂ ਗੱਲ ਨਹੀਂ ਬਣੀ। ਗੱਲ ਬਣੀ ਤਾਂ ਉਦੋਂ ਜਦੋਂ ਸੋਪੀ ਇਹ ਵਿਚਾਰ ਛੱਡ ਚੁੱਕਾ ਸੀ, ਗੱਲ ਬਣੀ ਤਾਂ ਉਦੋਂ ਜਦੋਂ ਰੱਬ ਦਾ ਸ਼ੁਕਰਾਨਾ ਕਰਨ ਆਇਆ ਸੀ। ਖੈਰ ਇਸ ਕਹਾਣੀ ਦਾ ਤੁਸੀਂ ਬਹੁਤ ਤਰੀਕਿਆਂ ਦੇ ਨਾਲ ਐਨਾਲਿਸਿਸ ਕਰ ਸਕਦੇ ਹੋ, ਆਪਣੇ ਆਪਣੇ ਤਰੀਕੇ ਦੇ ਨਾਲ ਇਸ ਕਹਾਣੀ ਦਾ ਤੁਸੀਂ ਨਤੀਜਾ ਕੱਢ ਸਕਦੇ ਹੋ। ਇੱਕ ਨਤੀਜਾ ਤਾਂ ਵੀ ਹੈ ਕਿ ਆਪਾਂ ਕਈ ਵਾਰ ਜੋ ਸੋਚਦੇ ਹਾਂ ਜ਼ਰੂਰੀ ਨਹੀਂ ਉਹ ਹੋਵੇ, ਉਹਦੇ ਉਲਟ, ਸਾਰਾ ਕੁਛ ਹੀ ਉਹਦੇ ਉਲਟ ਹੁੰਦਾ ਜਾਪਦਾ। ਪਰ ਜਿੱਦਾਂ ਹੀ ਆਪਾਂ ਉਹ ਵਿਚਾਰ ਛੱਡ ਦਿੰਦੇ ਹਾਂ, ਤੁਸੀਂ ਰਿਲਾਈਜ਼ ਕਰਦੇ ਹੋ ਕਿ ਉਹ ਚੀਜ਼ ਜਿੱਦਾਂ ਤੁਹਾਡੇ ਪਿੱਛੇ ਪਿੱਛੇ ਆਉਣਾ ਸ਼ੁਰੂ ਹੋ ਜਾਂਦੀ ਹੈ। ਜ਼ਿੰਦਗੀ ਦੇ ਵਿੱਚ ਕਈ ਵਾਰ ਇਨਸਾਨ ਦੇ ਨਾਲ ਇੱਦਾਂ ਹੁੰਦਾ, ਜਾਂ ਫਿਰ ਹਰ ਇੱਕ ਇਨਸਾਨ ਦੇ ਨਾਲ ਕਦੀ ਨਾ ਕਦੀ ਤਾਂ ਇੱਦਾਂ ਜ਼ਰੂਰ ਹੁੰਦਾ। ਜਦੋਂ ਤੁਸੀਂ ਬਹੁਤ ਸ਼ਿੱਦਤ ਦੇ ਨਾਲ ਕੁਛ ਮੰਗਣ ਦੀ, ਕੁਛ ਪਾਉਣ ਦੀ ਕੋਸ਼ਿਸ਼ ਕਰਦੇ ਹੋ, ਉਦੋਂ ਤੁਹਾਨੂੰ ਉਹ ਚੀਜ਼ ਨਹੀਂ ਮਿਲਦੀ। ਜਿੱਦਾਂ ਹੀ ਤੁਸੀਂ ਹੱਥ ਥੋੜ੍ਹੇ ਜਿਹੇ ਢਿੱਲੇ ਛੱਡਦੇ ਹੋ, ਜਿੱਦਾਂ ਤੁਸੀਂ ਉਸ ਪਾਸਿਓਂ ਆਪਣਾ ਧਿਆਨ ਹਟਾਉਂਦੇ ਹੋ, ਤਾਂ ਤੁਹਾਨੂੰ ਉਹ ਚੀਜ਼ ਤੁਹਾਡੇ ਵੱਲ ਆਉਂਦੀ ਨਜ਼ਰ ਆਉਂਦੀ ਹੈ। ਸ਼ਾਇਦ ਇਹੋ ਕੁਛ ਸੋਪੀ ਦੇ ਨਾਲ ਹੋਇਆ। ਤੁਹਾਡੀਆਂ ਬਣਾਈਆਂ ਗਈਆਂ ਯੋਜਨਾਵਾਂ ਅਤੇ ਕਿਸਮਤ ਇੱਕ ਦੂਸਰੇ ਦੇ ਉਲਟ ਚੱਲਦੀਆਂ ਨੇ। ਜਦੋਂ ਤੁਸੀਂ ਬੁਰਾਈ ਦਾ ਰਾਹ ਚੁਣਦੇ ਹੋ ਤਾਂ ਸਜ਼ਾ ਤੁਹਾਡੇ ਤੋਂ ਦੂਰ ਭੱਜਦੀ ਹੈ, ਜਦੋਂ ਤੁਸੀਂ ਬੁਰਾਈ ਤੋਂ ਚੰਗਿਆਈ ਵੱਲ ਆਉਂਦੇ ਹੋ ਤਾਂ ਸਜ਼ਾ ਤੁਹਾਡੇ ਵੱਲ ਨੂੰ ਭੱਜੀ ਆਉਂਦੀ ਹੈ। ਜਦੋਂ ਤੁਸੀਂ ਆਪਣੇ ਦਿਲੋਂ ਸੁਧਰਨ ਦਾ ਫੈਸਲਾ ਕਰ ਲੈਂਦੇ ਹੋ, ਕਈ ਮੰਦੇ ਕੰਮਾਂ ਤੋਂ ਤੋਬਾ ਕਰ ਲੈਂਦੇ ਹੋ, ਤਾਂ ਐਨ ਉਸੇ ਪਲ ਤੁਹਾਡੇ ਨਾਲ ਕੁਛ ਗਲਤ ਵਾਪਰਦਾ। ਬੰਦਾ ਸੋਚਦਾ ਨਹੀਂ ਹੁਣ ਤਾਂ ਮੈਂ ਠੀਕ ਹੋ ਗਿਆ ਸੀ। ਇਸ ਤਰੀਕੇ ਨੂੰ, ਇਸ ਚੀਜ਼ ਨੂੰ ਅਲੱਗ ਅਲੱਗ ਤਰੀਕੇ ਦੇ ਨਾਲ ਤੁਹਾਨੂੰ ਕਥਾਕਾਰ ਕਰ, ਤੁਹਾਨੂੰ ਬੁੱਧੀਜੀਵੀ, ਤੁਹਾਨੂੰ ਸਿਆਣੇ ਲੋਕ ਦੱਸਦੇ ਹੋਣਗੇ, ਪਰ ਸੱਚ ਤਾਂ ਇਹ ਆ ਕਿ ਇਹ ਤਾਂ ਇੱਦਾਂ ਦਾ ਇਨਸਾਨ ਦੇ ਨਾਲ ਅਕਸਰ ਹੀ ਵਾਪਰਦਾ। ਇਹ ਸਮਾਜ ਦੇ ਵਿੱਚ ਕਈ ਵਾਰ ਕਈ ਗਰੀਬ, ਕਈ ਬੇਸਹਾਰਾ, ਉਹਨਾਂ ਨੂੰ ਪਤਾ ਨਹੀਂ ਰੱਬ, ਪਤਾ ਨਹੀਂ ਉਹਨਾਂ ਦੇ ਹਾਲਾਤ, ਵਾਰ ਵਾਰ ਉਸੇ ਆਧਾਰ ਦੇ ਉੱਤੇ ਪਰਖਦੇ ਰਹਿੰਦੇ, ਪਰ ਅਗਲੇ ਪਲ ਕੀ ਹੋਣ ਵਾਲਾ, ਸ਼ਾਇਦ ਕਿਸੇ ਨੂੰ ਵੀ ਨਹੀਂ ਪਤਾ। ਜਦੋਂ ਸਾਰਾ ਕੁਝ ਛੱਡ ਛਡਾ ਕੇ ਆਪਾਂ ਚੰਗੇ ਰਾਹ 'ਤੇ ਤੁਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉੱਥੇ ਤੁਹਾਨੂੰ ਕਈ ਵਾਰ ਠੇਡਾ ਵੱਜਦਾ, ਕਈ ਵਾਰ ਸਾਰੇ ਪਿਛਲੇ ਕੀਤੇ ਕਿਰਾਏ ਦਾ ਤੁਹਾਨੂੰ ਉਦੋਂ ਹੀ ਭੁਗਤਣਾ ਪੈਂਦਾ। ਜਾਂ ਫਿਰ ਇੱਦਾਂ ਕਹਿ ਲਓ ਕਿ ਜਦੋਂ ਤੁਸੀਂ ਚੰਗੇ ਵੱਲ ਨੂੰ ਵੱਧਦੇ ਹੋ ਤਾਂ ਫਿਰ ਤੁਹਾਡਾ ਥੋੜ੍ਹਾ ਬਹੁਤਾ ਜਿਹੜਾ ਪਿੱਛੇ ਕੋਈ ਮਾੜਾ ਕੀਤਾ ਵਾ, ਰੱਬ ਸੋਚਦਾ ਹੋਊ ਵੀ ਆਹ ਵੀ ਨਿਬੇੜ ਹੀ ਦੇਣੇ ਨਾਲ, ਇਹ ਬੈਗੇਜ ਕਿੱਥੇ ਨਾਲ ਲੈ ਕੇ ਤੁਰਿਆ ਫਿਰੂ, ਪਤਾ ਨਹੀਂ ਕੀ ਅਤੇ ਪਤਾ ਨਹੀਂ ਕੀ। ਪਰ ਇਹ ਇਸ ਕਹਾਣੀ ਦੇ ਵਿੱਚ ਸੋਪੀ ਦੇ ਨਾਲ ਹੋਇਆ। ਵੈਸੇ ਇੱਕ ਆਧਾਰ ਦੇ ਉੱਤੇ ਹੋਰ ਵੀ ਪਰਖਿਆ ਜਾ ਸਕਦਾ ਇਸ ਕਹਾਣੀ ਨੂੰ, ਕਿਉਂਕਿ ਜਦੋਂ ਆਪਾਂ ਚੋਰੀ ਕਰਨ ਲੱਗਦੇ ਹਾਂ ਜਾਂ ਫਿਰ ਸੋਪੀ ਜਦੋਂ ਚੋਰੀ ਕਰਨ ਲੱਗਦਾ ਸੀ ਤਾਂ ਉਹਦੇ ਮਨ ਦੇ ਵਿੱਚ ਕੁਛ ਹੋਰ ਸੀ, ਉਹਦੇ ਮਨ ਦੇ ਵਿੱਚ ਭੱਜਣ ਦੀ ਲਾਲਸਾ ਨਹੀਂ, ਉਹਦਾ ਕੌਨਫੀਡੈਂਸ ਅਲੱਗ ਲੈਵਲ ਦਾ ਸੀ। ਅਤੇ ਦੁਨੀਆ ਜਾਂ ਫਿਰ ਲੋਕ ਇਸ ਤਰੀਕੇ ਦੇ ਨਾਲ ਵੇਖਦੇ ਨੇ ਕਿ ਕੋਈ ਚੋਰੀ ਕਰਦਾ, ਕੋਈ ਪੱਥਰ ਮਾਰਦਾ, ਕੋਈ ਗੁਨਾਹ ਕਰਦਾ ਤਾਂ ਫਿਰ ਉਸ ਤੋਂ ਬਾਅਦ ਉਹਦੇ ਕਿੱਦਾਂ ਦੇ ਹਾਵ ਭਾਵ ਹੋਣੇ ਚਾਹੀਦੇ ਨੇ, ਜਾਂ ਫਿਰ ਆਪਾਂ ਇਹ ਸਾਰੇ ਹਾਵ ਭਾਵ ਪਹਿਲਾਂ ਹੀ ਨੋਟ ਕਰਕੇ ਰੱਖੇ ਨੇ। ਜੇ ਉਹ ਇਸ ਤੋਂ ਬਾਅਦ ਇੱਦਾਂ ਦਾ ਕੁਛ ਕਰੂਗਾ, ਚੋਰੀ ਕਰੂਗਾ, ਭੱਜੂਗਾ, ਫਿਰ ਹੀ ਉਹ ਚੋਰ ਹੈ। ਜੇ ਉਹਦੇ ਰੰਗ ਉੱਡ ਜਾਣਗੇ ਫਿਰ ਹੀ ਉਹ ਝੂਠਾ। ਪਰ ਜੇ ਉਹ ਤੋਂ ਉਲਟ ਕੁਛ ਵੇਖਣ ਨੂੰ ਮਿਲਦਾ ਤਾਂ ਫਿਰ ਆਪਾਂ ਕਈ ਵਾਰ ਸਾਹਮਣੇ ਵੇਖ ਕੇ, ਅੱਖੀਂ ਵੇਖ ਕੇ ਵੀ ਕਹਿ ਦਿੰਦੇ ਹਾਂ ਨਹੀਂ, ਸ਼ਾਇਦ ਸਾਨੂੰ ਭੁਲੇਖਾ ਲੱਗਾ, ਸ਼ਾਇਦ ਇਹ ਛਲਾਵਾ। ਇਸੇ ਤਰ੍ਹਾਂ ਦੇ ਨਾਲ ਅਕਸਰ ਹੀ ਆਪਾਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਫਟੇ ਪੁਰਾਣੇ ਕੱਪੜੇ ਪਾਏ ਆ, ਗਰੀਬ ਨੇ, ਗੜੀਬੜੇ ਨੇ, ਮਹਿੰਗੀਆਂ ਥਾਵਾਂ ਦੇ ਆਲੇ ਦੁਆਲੇ ਘੁੰਮਦੇ ਹਾਂ ਜਾਂ ਫਿਰ ਰੱਬ ਦੇ ਘਰ ਦੇ ਆਲੇ ਦੁਆਲੇ ਹੀ ਘੁੰਮਦੇ ਹਾਂ, ਵੇਖ ਕੇ ਇਹ ਅੰਦਾਜ਼ਾ ਲਾ ਲੈਂਦੇ ਹਾਂ ਕਿ ਇਹ ਕੁਛ ਚੁੱਕਣ ਆਇਆ, ਕੁਛ ਚੋਰੀ ਕਰਨ ਆਇਆ, ਸ਼ਾਇਦ ਰੱਬ ਦਾ ਧੰਨਵਾਦ ਕਰਨ ਦੇ ਲਈ ਵੀ ਆਪਾਂ ਕੁਛ ਖਾਸ ਪੋਸਚਰ ਰੱਖੇ ਨੇ, ਕੁਛ ਖਾਸ ਤੌਰ ਤਰੀਕੇ ਰੱਖੇ ਨੇ। ਜੇਕਰ ਉਹਨਾਂ ਤਰੀਕਿਆਂ ਤੋਂ ਕੋਈ ਬਾਹਰ ਜਾਂਦਾ ਤਾਂ ਸਾਡੇ ਲਈ ਉਹ ਚੋਰ ਹੈ। ਇਹ ਕਹਾਣੀ ਲਿਖੀ ਸੀ ਓ ਹੈਨਰੀ ਨੇ, ਦੀ ਕੌਬ ਐਂਡ ਦ ਐਂਥਮ, ਅਤੇ ਇਹਦੇ ਵਿੱਚੋਂ ਕਈ ਚੀਜ਼ਾਂ ਥੋੜ੍ਹੀਆਂ ਤਬਦੀਲ ਕਰਕੇ, ਥੋੜ੍ਹੀਆਂ ਕੁਇਕ ਕਰਕੇ, ਥੋੜ੍ਹੀਆਂ ਭਜਾ ਕੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਪਰ ਕੋਸ਼ਿਸ਼ ਇਹੋ ਰਹੀ ਕਿ ਇਹਦਾ ਅਰਥ ਇਹਦਾ ਅੰਤ ਨਾ ਬਦਲੇ, ਅਤੇ ਆਸ ਕਰਦਾ ਕਿ ਤੁਸੀਂ ਵੀ ਪਸੰਦ ਕੀਤੀ ਹੋਏਗੀ ਕਹਾਣੀਆਂ। ਜੇਕਰ ਪਸੰਦ ਕਰ ਰਹੇ ਹੋ ਤਾਂ ਤੁਸੀਂ ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਭੇਜਦੇ ਰਿਹਾ ਕਰੋ। ਧੰਨਵਾਦ।
1: क्या आप सोलर की सर्विसिंग के लिए फोन करने के बजाय घर में आग लगने का जोखिम उठाएंगे? अपने सोलर पैनल्स को अच्छी स्थिति में रखकर आप बिजली के कारण घर में आग लगने के खतरे को टाल सकेंगे तथा और भी अधिक प्रभावशाली सिस्टम के लाभों का आनंद उठाएंगे। इसलिए अगर आपके घर में 2 साल या उससे भी पहले से सोलर सिस्टम इंस्टॉल है तो जोखिम ना उठाएं, सोलर सुरक्षित रहे। लाइसेंस धारक ई ग्रेड इलेक्ट्रीशियन से अपने सोलर की सर्विसिंग करवाएं और अधिक जानने के लिए energysafe.vic.gov.au पर जाएं। एनर्जी सेफ हमेशा, विक्टोरियाई सरकार, मेलबर्न द्वारा अधिक।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
3: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
4: ਮੋਬਾਈਲ ਸਪੀਡ ਕੈਮਰੋ ਕੇ ਲਿਏ ਬਾਏਂ ਮੁੜੇ, ਪੁਲਿਸ ਮੋਟਰ ਸਾਈਕਲ ਯੂਨਿਟ ਕੇ ਲਿਏ ਦਾਏਂ ਮੁੜੇ, ਜੀਵਨ ਕੇ ਲਿਏ ਖਤਰਨਾਕ ਦੁਰਘਟਨਾ ਕੀ ਸਥਿਤੀ ਮੇਂ ਸੀਧੇ ਆਗੇ ਜਾਣਾ ਜਾਰੀ ਰੱਖੇ।
5: ਆਪਕੀ ਛੁੱਟੀ ਕੈਸੇ ਖਤਮ ਹੋਤੀ ਹੈ, ਯਹ ਆਪ ਪਰ ਨਿਰਭਰ ਹੈ। ਅਗਰ ਆਪ ਤੇਜ਼ ਗਾੜੀ ਚਲਾਤੇ ਹੈ, ਚਾਹੇ ਥੋੜਾ ਸਾ ਭੀ,
6: तो यह गलत बात है। टीएसी की ओर से एक संदेश।
7: ता किथे वज गई तेरी गड्डी?
8: गड्डी ता ठीक हो जू, पर इंश्योरेंस वालियां नू, लीगल वालियां नू एथे प्रदेश विच समझाऊंगा किवें।
7: तेरे वांग किन्ने ही अपने भैन भरावां दी टेंशन मिंटां च दूर कीती है।
9: सिंक स्मैश रिपेयर वालियां ने इन्हां दे कोल अपनी मां बोली च काम करन वाले लॉयर्स दी फ्री ऑफ कॉस्ट टीम, ऑल मेजर एंड माइनर एक्सीडेंटल लाइफ टाइम वारंटी नाल वर्क एंड पेंट, फ्री लोन कार दी सर्विस मिलदी है, ऑल प्राइवेट एंड इंश्योरेंस ऑथराइज्ड काम ते। फ्री लीगल एडवाइस लई कॉल करो 0383857048 ते। सिंक स्मैश रिपेयर, इट ग्रेस वे रेवन हॉल
10: ऑन रोड्स ऑनर्स कैंपेन, सिर्फ सीमित समय लई। हुन नवा BYD कार ले आओ शानदार ड्राइव अवे ऑफर्स दे नाल। BYD C-Line 7 प्रीमियम सिर्फ $54,990, BYD C-Line 8 डायनामिक FWD सिर्फ $56,990 ते BYD Shark 6 प्रीमियम सिर्फ $57,900। एक खास ऑफर 1 अगस्त to 30 सितंबर 2026 तक ऑर्डर करने वाले लई है, डिलीवरी 31 अक्टूबर 2026 तक। हो जानकारी लई आज ही BYD कैरोलाइन स्प्रिंग्स नाल संपर्क करो एंड मेंशन रेडियो हांजी। BYD ऑन रोड्स ऑन अस, कंडीशंस अप्लाई।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਹੈ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਸਾਡੇ ਨਾਲ ਆ ਚੁੱਕੇ ਨੇ ਬੱਚੇ ਮੈਂ ਵਾਅਦਾ ਕਰਦਾ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸੂ ਅਤੇ ਤੁਸੀਂ ਵੀ ਜ਼ਰੂਰ ਹੱਸਣਾ ਕਿਉਂਕਿ ਇਹ ਆ ਲਾਫਟਰ ਥੈਰੇਪੀ ਅਤੇ ਲਾਫਟਰ ਥੈਰੇਪੀ ਦੇ ਵਿੱਚ ਹੱਸਣ ਹਸਾਉਣ ਦੇ ਲਈ ਚੁਟਕਲੇ ਸੁਣਾਉਣ ਦੇ ਲਈ ਸਾਡੇ ਨਾਲ ਆ ਚੁੱਕੇ ਨੇ ਬੱਚੇ ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਅੱਜ ਆਈ ਸੀ ਤਵਨੀਤ ਅਤੇ ਆਪਾਂ ਤਵਨੀਤ ਤੋਂ ਹੀ ਸ਼ੁਰੂਆਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਤਵਨੀਤ ਐਂਡ ਸਿਬਲਿੰਗ, ਤੁਸੀਂ ਆਉਂਦੇ ਰਹੋ, ਕੀ ਹਾਲ ਹੈ?
1: ਸਤਿ ਸ਼੍ਰੀ ਅਕਾਲ ਅੰਕਲ ਜੀ ਅਤੇ ਆਂਟੀ ਜੀ।
0: ਸਤਿ ਸ਼੍ਰੀ ਅਕਾਲ ਅੰਕਲ ਜੀ,
1: ਆਂਟੀ ਜੀ ਨਹੀਂ, ਕੱਲਾ
0: ਅੰਕਲ। ਆਂਟੀ ਮਾਈਨਸ ਕਰ ਦਿਓ ਪੁੱਤ, ਅੱਜ ਆਂਟੀ ਦੀ ਵੀ ਛੁੱਟੀ ਹੋ ਗਈ, ਤੁਹਾਡੀ ਛੁੱਟੀ ਹੋ ਗਈ ਨਾ, ਆਂਟੀ ਦੀ ਵੀ ਛੁੱਟੀ ਹੋ ਗਈ।
1: ਓਕੇ,
0: ਸਾਰੇ ਛੁੱਟੀਆਂ ਤੇ ਛੁੱਟੀ
1: ਛੁੱਟੀਆਂ ਤੇ ਕਿੱਥੇ ਗਏ?
0: ਛੁੱਟੀਆਂ ਤੇ ਪਤਾ ਨਹੀਂ ਕਿਤੇ, ਨਹੀਂ ਹਾਲੇ ਨਹੀਂ ਕਿਤੇ ਗਏ, ਹਾਲੇ ਤਿਆਰੀ ਕਰਦੇ।
1: ਗੱਡੀ ਖਰਾਬ ਹੋ ਗਈ
0: ਆ। ਗੱਡੀ ਖਰਾਬ ਹੋ ਗਈ ਆ, ਤੁਹਾਨੂੰ ਕਿੱਦਾਂ ਪਤਾ ਲੱਗਾ?
1: ਅੱਜ ਟ੍ਰੈਫਿਕ ਹੈ ਨਹੀਂ।
0: ਅੱਛਾ, ਓਕੇ, ਨਹੀਂ ਉਹ ਠੀਕ ਨਹੀਂ ਆ ਪੁੱਤ। ਛੁੱਟੀਆਂ ਹੋਈਆਂ ਨਾ,
1: ਖਰਾਬ ਹੋ ਗਿਆ
0: ਹੈ,
1: ਅੱਖਾਂ ਖਰਾਬ ਹੋ ਗਈ।
0: ਓ, ਤੁਹਾਨੂੰ ਕਿੱਦਾਂ ਪਤਾ ਲੱਗਾ?
1: ਅਜਾ ਸੋਚਿਆ।
0: ਅੱਛਾ, ਗੈਸ ਕੀਤਾ?
1: ਹਾਂਜੀ।
0: ਓਏ, ਤੁਸੀਂ ਤੇ ਬੜੇ ਗੁਣੀ ਗਿਆਨੀ ਹੋ, ਹੈ ਤੁਹਾਡੀਆਂ ਤੇ ਪ੍ਰੈਡਿਕਸ਼ਨ ਬੜੀਆਂ ਸੱਚ ਹੁੰਦੀਆਂ।
1: ਹਾਂਜੀ।
0: ਓ, ਵੈਰੀ ਇੰਟੈਲੀਜੈਂਟ, ਤੁਹਾਡੀ ਤੇ ਸਿਕਸ ਸੈਂਸ ਕੰਮ ਕਰਦੀ ਹੈ, ਹੈ ਅੰਤਰਜਾਮੀ ਬੱਚੇ ਤੁਸੀਂ ਤੇ।
1: ਹਾਂਜੀ।
0: ਕੱਲ ਫਿਰ ਕਿੱਥੇ ਗਏ ਸੀ ਸਾਈਕਲ ਲੈ ਕੇ?
1: ਮੈਂ ਅਸੀਂ ਸਾਡੇ ਘਰ ਦੇ ਬਾਹਰ ਗੇੜੇ ਲਾਏ।
0: ਅੱਛਾ, ਘਰ ਦੇ ਬਾਹਰ ਹੀ ਗੇੜੇ ਲਾਏ? ਓਕੇ।
1: ਇੱਕ ਟਰੈਕ।
0: ਅੱਛਾ,
1: ਟਰੈਕ।
0: ਅੱਛਾ, ਟਰੈਕ ਤੇ ਗੇੜੇ ਲਾਏ,
1: ਘਰ ਦੇ ਬਾਹਰ ਜਿਹੜਾ ਟਰੈਕ ਹੈਗਾ।
0: ਓਕੇ ਓਕੇ, ਗੁੱਡ, ਫਨ ਹੋਇਆ ਫਿਰ?
1: ਹਾਂਜੀ,
0: ਵੈਰੀ ਨਾਈਸ। ਤੇ ਕੀ ਲਿਆਇਓ ਫਿਰ ਅੱਜ?
1: ਫਿਰ ਜਦੋਂ ਅਸੀਂ ਘਰੇ ਪਹੁੰਚ ਗਏ ਉਹਦਾ ਮੀਂਹ ਪੈਣ ਸ਼ੁਰੂ ਹੋ ਗਿਆ।
0: ਓ, ਉਹ ਚੱਕਰ ਜ਼ਿਆਦਾ ਚੜ ਗਏ ਨਾ ਤੁਸੀਂ, ਬੱਦਲ ਜ਼ਿਆਦਾ ਲਵੇਟ ਲਏ ਤੁਸੀਂ ਚੱਕਰ ਲਾ ਲਾ ਕੇ, ਹੈ ਨਾ, ਤੁਸੀਂ ਤੁਸੀਂ ਬੱਦਲ ਨਚੋੜਤੇ।
1: ਅਸੀਂ ਆਪਾਂ ਪੁਰਾਣਾ ਕਿੰਡਰ ਦੇਖ ਕੇ ਆਈ ਸੀ।
0: ਅੱਛਾ, ਪੁਰਾਣਾ ਕਿੰਡਰ, ਓਕੇ। ਪੇਂਟ ਕਰ ਦਈਏ ਪੁਰਾਣੇ ਨੂੰ?
1: ਹਾਂ,
0: ਪੇਂਟ ਕਰ ਦਈਏ ਪੁਰਾਣੇ ਕਿੰਡਰ ਨੂੰ।
1: ਹਾਂ, ਨਹੀਂ,
0: ਹਾਂ, ਉਹਦੇ ਰਹਿਣ ਦਈਏ।
1: ਹਾਂਜੀ, ਕਿਉਂਕਿ ਆਲਰੇਡੀ ਚੇਂਜ ਹੋਇਆ।
0: ਅੱਛਾ, ਉਦਾਂ ਹੀ ਚੇਂਜ ਹੋ ਗਿਆ। ਓਕੇ, ਚਲੋ ਫਿਰ ਰਹਿਣ ਦਿੰਦੇ ਹਾਂ, ਫਿਰ ਤੁਸੀਂ ਕਹਿੰਦੇ ਹੋ ਤਾਂ ਰਹਿਣ ਦਿੰਦੇ ਹਾਂ।
1: ਓਕੇ,
0: ਕੀ ਲਿਆਇਓ ਫਿਰ ਅੱਜ?
1: ਇੱਕ ਬੋਲੀ।
0: ਓਕੇ, ਕਿਹੜੀ ਕਿਹੜੀ?
1: ਮਾਸੀ ਨੇਤਾ ਮੇਰੇ ਖਾਦੇ, ਮਾਸੀ ਨੇਤਾ ਮੇਰੇ ਖਾਦੇ, ਪੁਆ ਦੇ ਖਾਦੇ ਦੋਦੇ, ਪੁਆ ਦੇ ਖਾਦੇ ਦੋਦੇ। ਇਹਨੇ ਕੀ ਨੱਚਣਾ ਖੜ ਖੜ ਕਰਦੇ
0: ਗੋਡੇ, ਇਹਨੇ ਕੀ ਨੱਚਣਾ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ ਖੜ
1: ਨੱਚਲਾ,
0: ਖੜ ਖੜ ਕਰਦੇ ਗੋਡੇ
1: ਨੇ ਕੀ ਨੱਚਣਾ ਨੱਚਿਆ।
0: ਵੀਰ ਜੀ ਰੌਣਕੀ ਬੰਦਾ ਹੈ।
1: ਹਾਂਜੀ,
0: ਹੈ, ਫਨ ਕਰਦਾ।
1: ਹਾਂਜੀ,
0: ਤੇ ਨੈਕਸਟ ਵਾਰੀ ਕਿਹਦੀ ਆ?
1: ਲਾਈਕ ਮੰਮਾ,
0: ਲਾਈਕ
1: ਨੈਕਸਟ ਵੀਰ ਜੀ ਹੈਗਾ,
0: ਨੈਕਸਟ ਵੀਰ ਜੀ ਹੈਗਾ। ਓਕੇ, ਵੀਰ ਜੀ ਨੂੰ ਕਹੋ ਵੀ ਭੰਗੜਾ ਭੁੰਗੜਾ ਪਾ ਕੇ ਤੇ ਜਰਾ ਨੇੜੇ ਆ ਜਾ, ਹੈ।
1: ਤੁਸੀਂ ਗੱਲ ਕਰਦੇ ਪਏ ਸੀ, ਤੁਹਾਡੇ ਕੋਲ ਨਾਲ ਕੋਈ ਬੈਠਾ?
0: ਨਹੀਂ, ਆਈ ਥਿੰਕ ਮੈਂ ਐਸ਼ਲੀਨ ਨਾਲ ਗੱਲ ਕਰਦਾ ਸੀ।
1: ਓਕੇ,
0: ਤੁਸੀਂ ਗੱਲਾਂ ਸੁਣ ਕੇ ਤੇ ਫਿਰ ਦੱਸਿਓ ਨਾ ਕਿਸੇ ਨੂੰ। ਓਕੇ ਓਕੇ ਸੀਕ੍ਰੇਟ ਰੱਖਣਾ ਤੁਸੀਂ, ਮੇਰਾ ਸੀਕ੍ਰੇਟ ਰੱਖੋਗੇ ਤੇ ਫਿਰ ਮੈਂ ਤੁਹਾਡਾ ਸੀਕ੍ਰੇਟ ਰੱਖੂੰਗਾ।
1: ਤੇ ਗੱਡੀ ਬਲੀਆ ਖਰਾਬ ਨੇ।
0: ਅੱਛਾ ਗੱਡੀ ਕਿੱਥੇ ਖਰਾਬ ਹੋ ਗਈ ਅੱਜ?
1: ਮੈਲਬਨ ਚ।
0: ਹੈ ਕਿੱਥੇ?
1: ਮੈਲਬਨ ਚ।
0: ਮੈਲਬਨ ਚ? ਓਕੇ ਓਕੇ ਓਕੇ। ਪਤਾ ਨਹੀਂ ਹੁਣ ਮੈਲਬਨ ਚ ਕਿਉਂ ਗੱਡੀਆਂ ਖਰਾਬ ਹੁੰਦੀਆਂ, ਸਿਡਨੀ ਚ ਤੇ ਤੁਸੀਂ ਦੱਸਿਆ ਸੀ, ਮੈਲਬਨ ਚ ਕਿਉਂ ਖਰਾਬ
1: ਹੁੰਦੀਆਂ ਨੇ? ਸਰਵਿਸ ਨਹੀਂ ਕਰਦੇ।
0: ਆਹਾ ਅੱਛਾ ਮੈਲਬਨ ਵਾਲੇ ਵੀ ਨਹੀਂ ਕਰਦੇ?
1: ਹਾਂਜੀ।
0: ਓਹੋ
1: ਪੈਟਰੋਲ ਨਹੀਂ ਪਾਉਂਦੇ।
0: ਓਹੋ ਪੈਟਰੋਲ ਤੋਂ ਬਿਨਾਂ ਫਿਰ ਕਿੱਦਾਂ ਚੱਲ ਪੈਂਦੀਆਂ?
1: ਓ ਲੈਕਸਸ ਵੀ ਹੈ।
0: ਹੂੰ
1: ਓ ਇਲੈਕਟ੍ਰਿਸਿਟੀ ਹੈ।
0: ਅੱਛਾ ਇਲੈਕਟ੍ਰਿਸਿਟੀ ਹੈ। ਓਕੇ ਅੱਛਾ ਬੱਤੀ ਵਾਲੀਆਂ ਗੱਡੀਆਂ ਵਾ।
1: ਹਾਂਜੀ।
0: ਓਕੇ ਓਕੇ ਓਕੇ ਓਕੇ ਠੀਕ ਆ। ਇਹ ਯਾਰ ਕਰਨਾ ਪੈਣਾ ਕੋਈ ਹੱਲ ਹੈ ਨਾ, ਜਿਹੜੀਆਂ ਗੱਡੀਆਂ ਖਰਾਬ ਹੁੰਦੀਆਂ ਇਹਨਾਂ ਕਰਕੇ ਟ੍ਰੈਫਿਕ ਬੜੀ ਹੁੰਦੀ।
1: ਮੈਨੂੰ ਤੇਲ ਵਾਲੀ ਗੱਡੀਆਂ ਪਸੰਦ ਨੇ।
0: ਅੱਛਾ ਤਾਂ
1: ਬੂਮ।
0: ਅੱਛਾ ਤੋ ਹੋ ਹੋ ਬੱਲੇ ਤੁਸੀਂ ਤੇ ਫਿਰ ਵੀਰ ਜੀ ਪੂਰੀ ਮਤਲਬ ਡੂਮ ਬੂਮ ਕਰਾਉਂਦੇ ਹੋ ਨਾ।
1: ਹਾਂਜੀ।
0: ਗੁੱਡ ਕੀ ਸੁਣਾਓਗੇ ਫਿਰ?
1: ਮਮਾ ਖਾਦੇ।
0: ਹੈ
1: ਮਮਾ ਕਰਾਉਂਦੇ।
0: ਅੱਛਾ ਮਮਾ ਵੀ ਕਰਾਉਂਦੇ ਆ?
1: ਹਾਂਜੀ।
0: ਵਾਹ ਤੇ ਕੀ ਸੁਣਾਓਗੇ ਫਿਰ ਅੱਜ?
1: ਇੱਕ ਬੁਜਾਲਤ।
0: ਓਕੇ
1: ਓਕੇ ਦੀ ਚੀਜ਼ ਹੈ ਜਿਹਦੀ ਮੈਂ ਖਾਦੇ ਬਾ ਕੋਈ ਹੋਰ ਨਹੀਂ ਖਾਦਾ।
0: ਹੈ ਕਿਹੜੀ ਚੀਜ਼ ਹੈ ਜਿਹੜੀ ਉਹ ਕਿਹੜੀ ਚੀਜ਼ ਹੈ ਜਿਹੜੀ ਮੈਂ ਖਾਂਦੇ ਪਰ ਕੋਈ ਹੋਰ ਨਹੀਂ ਖਾਂਦਾ?
1: ਨਹੀਂ ਉਹ ਨਹੀਂ ਹੈ, ਉਹ ਨਹੀਂ ਹੈ।
0: ਹੈ ਕੋਈ ਨੀ ਕੋਈ ਨੀ ਠੀਕ ਆ।
1: ਮੈਂ ਇੱਕ ਬੋਲੀ ਸੁਣਾਣੀ।
0: ਬੋਲੀ ਸੁਣਾਉਣੀ ਆ? ਓਕੇ ਓਕੇ ਹਾਂਜੀ।
1: ਵਾਲੀ ਬੱਸੀ ਖੱਟਣ ਗਿਆ ਸੀ, ਵਾਲੀ ਬੱਸੀ ਖੱਟਣ ਗਿਆ ਸੀ, ਖੱਟੇ ਲੈਂਦਾ ਬਟਨ ਬਜਵੇਂ ਸਾਈਕਲ ਤੇ, ਤਲਿਆ ਵਜਾਉਂਦਾ
0: ਬਜਵੇਂ ਮੇਰੇ ਸਾਈਕਲ ਤੇ,
1: ਤਲਿਆ ਵਜਾ ਜਾ
0: ਬਜਵੇਂ ਮੇਰੇ
1: ਬਲੇ ਬਲੇ ਬਲੇ
0: ਬਲੇ ਬਲੇ
1: ਜਿੰਦਾਬਾਦ।
0: ਨਹੀਂ ਇਹ ਤੇ ਏਦਾਂ ਨਹੀਂ, ਬਜ ਮੇਰੇ ਸਾਈਕਲ ਤੇ ਅੱਖ ਮਾਰ ਗਿਆ ਡੱਡੂ, ਏਦਾਂ ਨਹੀਂ। ਓਦਾਂ ਕਰਕੇ ਵੇਖੋ ਹਾਂ ਭਲਾ। ਥੈਂਕ ਯੂ ਵੀਰ ਜੀ।
1: ਸਰਦਾਰ ਜੀ
0: ਬੱਲੇ ਬੱਲੇ
1: ਤੇ ਯਾਦ ਰੱਖੋ ਤੁਸੀਂ ਕਿਸੇ ਦਿਨ ਕਿਹਾ ਸੀ ਮੈਨੂੰ ਇੱਕ ਗਿਫਟ ਦੇਣਾ,
0: ਤੋ ਤੁਸੀਂ ਆਉਂਦੇ ਹੀ ਨਹੀਂ ਤੇ
1: ਬੋਲੀ ਜੇ ਮੈਂ ਬੋਲੀ ਐ ਮੈਂ ਨਾਈਸ ਨਾਈਸ
0: ਯਾਰ ਤੁਸੀਂ ਆਉਂਦੇ ਹੀ ਨਹੀਂ ਆ ਤੇ ਜਦੋਂ ਆਓਗੇ ਫਿਰ ਮੈਨੂੰ ਦੱਸ ਕੇ ਆਇਓ ਨਾ ਵੀ ਅੱਜ ਆਉਣਾ ਵਾ, ਇੱਕ ਦਿਨ ਪਹਿਲਾਂ ਮੈਨੂੰ ਦੱਸਿਓ ਫਿਰ ਮੈਂ ਲਿਆ ਕੇ ਆਊਂਗਾ।
1: ਓਕੇ
0: ਠੀਕ ਆ।
1: ਓਕੇ
0: ਚਲੋ ਫਿਰ ਲਿਆਓ ਫਿਰ ਭੈਣ ਜੀ ਦੇ ਨਾਲ ਕਰਾਓ।
1: ਥਰਸਡੇ ਨੂੰ ਜਾਓਗੇ ਬਿਕੋਜ਼ ਥਰਸਡੇ ਦਾਦਾ ਨੂੰ ਆਓਗੇ ਜਾਬ ਤੋਂ ਵਾਪਸ।
0: ਓਕੇ ਓਕੇ ਓਕੇ ਠੀਕ ਆ ਠੀਕ ਆ। ਓਕੇ ਓਕੇ ਇਹ ਵੀ ਠੀਕ ਆ, ਲਿਆਓ ਫਿਰ
1: ਦੀਦੀ ਨਾਲ ਗੱਲ ਕਰ ਲਓ।
0: ਅੱਛਾ ਹੈਲੋ ਸਤਿ ਸ਼੍ਰੀ ਅਕਾਲ ਦੀਦੀ।
1: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਕੋਈ ਵੀ ਨਹੀਂ ਜੀ।
0: ਸਤਿ ਸ਼੍ਰੀ ਅਕਾਲ ਤਵਨੀਤ ਜੀ, ਕੀ ਹਾਲ ਹੈ, ਕੀ ਕਰਦੇ ਛੁੱਟੀਆਂ ਚ ਫਿਰ ਅੱਜ ਕੱਲ?
1: ਕੱਲ ਮੇਰੇ ਚਾਚੀ ਜੀ ਤੇ ਚਾਚਾ ਜੀ ਆਏ ਸੀ ਤੇ ਫਿਰ ਤੇ ਕਨਵਰ ਤੇ ਫਿਰ ਅਸੀਂ ਖੇਡੇ ਤੇ ਫਿਰ ਉਹ ਜਾਂਦਾ ਨਹੀਂ ਸੀ ਤੇ ਉਹ ਫਿਰ ਜੋ ਅਸੀਂ ਮਗੇਡੀ ਚ ਬਿਠਾ ਰਹੇ ਸੀ ਸੀਟ ਚ ਉਹ ਬਾਬਾ ਥਿੱਲੇ ਥਿੱਲੇ ਉਤਰੀ ਜਾਂਦਾ ਸੀ
0: ਤੇ
1: ਫਿਰ ਤੇ ਫਿਰ ਉਹਨਾਂ ਨੂੰ ਫਿਰ ਅੰਦਰ ਲੈ ਕੇ ਆਏ, ਪਹਿਲਾਂ ਦੁੱਧ ਪਿਆਏ ਤੇ ਫਿਰ ਖੇਡਿਆ, ਫਿਰ ਉਹ ਟਾਇਰਡ ਹੋ ਗਿਆ ਤੇ ਫਿਰ ਉਹ ਫਿਰ ਫੇਲ ਗਿਆ ਕਰੇ।
0: ਅੱਛਾ ਓਕੇ ਓਕੇ ਓਕੇ ਓਕੇ ਓਕੇ ਠੀਕ ਹੈ।
1: ਇੱਥੇ ਲਾਈਕ ਕਰਦਾ ਤਾਇਆ ਦੇ ਘਰ।
0: ਅੱਛਾ ਤਾਇਆ ਜੀ ਦੇ ਘਰ ਲਾਈਕ ਕਰਦਾ ਵਾ? ਓਕੇ ਉਹ ਤੁਹਾਡੇ ਨਾਲ ਫਿਰ ਖੇਡਣਾ ਲਾਈਕ ਕਰਦਾ ਨਾ?
1: ਹਾਂਜੀ।
0: ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ। ਕੀ ਸੁਣਾਓਗੇ ਫਿਰ?
1: ਇੱਕ ਬੁਜਾਰਤ।
0: ਓਕੇ
1: ਉਸ ਜਿਆਦਾ ਦੋ ਆਂਸਰਸ ਨੇ।
0: ਓਕੇ
1: ਉਹ ਕਿਹੜੀ ਚੀਜ਼ ਆ ਜੇ ਕੋ ਦੰਦ ਨੇ ਬਟ ਉਹ ਵੱਧ ਨਹੀਂ ਸਕਦੀ? ਸੀ ਹਾਂਜੀ,
0: ਹੈ
1: ਦੋ ਹੀ ਆਂਸਰ ਨੇ।
0: ਦੋ ਹੀ ਆਂਸਰ ਨੇ।
1: ਹਾਂਜੀ
0: ਓਕੇ, ਤੇ ਕੋਈ ਹਿੰਟ ਹੀ ਦੇ ਦਿਓ ਫਿਰ।
1: ਇੱਕ ਸਿਰ ਵਾਲੀ ਹੁੰਦਾ ਤੇ ਇੱਕ ਮੂੰਹ ਵਾਲੀ ਹੁੰਦਾ।
0: ਇੱਕ ਸਿਰ ਚ ਪਾਉਣ ਲਈ ਹੁੰਦਾ ਤੇ ਇੱਕ ਮੂੰਹ ਚ ਪਾਉਣ ਲਈ। ਓਏ ਓਏ,
1: ਹਾਂਜੀ
0: ਆਹਾ, ਇਹ ਕਿਹੜੀ ਚੀਜ਼ ਹੋਈ ਫਿਰ?
1: ਪਤਾ ਨਹੀਂ, ਤੁਸੀਂ ਗੈਸ ਕਰੋ।
0: ਚੋਰੀ ਚੋਰੀ ਦੱਸ ਦੋ, ਚੋਰੀ ਚੋਰੀ ਦੱਸ ਦੋ, ਮਾੜਾ ਮਾੜਾ ਜਾ ਨਹੀਂ ਹੈ। ਹੈਲੋ, ਚੋਰੀ ਚੋਰੀ ਚੋਰੀ ਦੱਸ ਦੋ।
1: ਨਹੀਂ
0: ਨਹੀਂ ਓਕੇ, ਚਲੋ ਫਿਰ ਮੈਂ ਹਾਰ ਗਿਆ।
1: ਸੀ ਤੋਂ ਸਟਾਰਟ ਹੁੰਦਾ,
0: ਸੀ ਤੋਂ ਕੈਟ, ਸੀ ਤੋਂ ਤੇ ਕੈਟ ਹੁੰਦੀ ਆ।
1: ਨਹੀਂ,
0: ਹਾਂ
1: ਉਹਦੇ ਕੋਲ ਦੰਦ ਦੇ ਤੋਂ ਵੱਢ ਵੀ ਸਕਦੀ।
0: ਕੁੱਤਾ ਹੁੰਦਾ ਫਿਰ, ਉਹ ਤੇ ਕੇਤ ਹੁੰਦਾ ਸੱਚ। ਹੋ ਸੀ ਤੋਂ
1: ਕੀ? ਡੌਗ ਦੀ ਤੋਂ ਹੁੰਦਾ।
0: ਕੁੱਤਾ ਡੌਗ ਤੋਂ ਹੁੰਦਾ, ਅੱਛਾ ਕੁੱਤਾ, ਹਾਂ ਸੱਚ ਕੁੱਤਾ ਤੇ ਡੌਗ ਹੁੰਦਾ। ਤੇ
1: ਹਾਂਜੀ,
0: ਕੈਟ ਬਿੱਲੀ ਦੀ ਸਹੇਲੀ ਹੁੰਦੀ ਆ, ਉਹ ਵੀ ਨਹੀਂ ਹੋਣੀ। ਹੋਰ ਫਿਰ ਸੀ ਤੋਂ ਕੀ?
1: ਤੇ ਮੰਮਾ ਜਦ ਛੋਟੇ ਸੀ ਉਦੋਂ ਇੱਕ ਕੁੱਤਾ ਆਇਆ, ਮੰਮਾ ਕੇਲਾ ਖਾ ਰਹੇ ਸੀ ਬੈਠ ਕੇ, ਮੰਮਾ ਨੇ ਇੱਕ ਨਵੀਂ ਖੇਡ ਲੱਭ ਲਈ, ਮੰਮਾ ਨੇ ਪੂਛ ਕੁੱਤਾ ਦੀ ਪੂਛ ਖਿੱਚੀ ਤੇ ਫਿਰ ਕੁੱਤਾ ਨੇ ਮੰਮਾ ਨੂੰ ਡੰਡੀ ਪੋੜਤੀ, ਮੂੰਹ ਤੇ ਨਿਸ਼ਾਨ ਪਿਆ। ਤੇ ਨਾਨੀ ਜੀ ਮੇਲਾ ਤੇ ਗਏ ਸੀ ਤੇ ਨਾਨੀ ਜੀ ਮੇਲਾ ਤੇ ਗਏ ਸੀ ਤੇ ਨਾਨਾ ਜੀ ਪੈਰੀਆਂ ਚ ਕੁਛ ਕਰਦੇ ਸੀ, ਨਾਨਾ ਜੀ ਕੁਛ ਭੱਜ ਕੇ ਆਏ ਤੇ ਫਿਰ ਮੰਮਾ ਨੂੰ ਚੁੱਕਿਆ ਤੇ ਹੋਸਪਿਟਲ ਲੈ ਕੇ ਗਏ।
0: ਓ ਮੰਮਾ ਬੜੀਆਂ।
1: ਤੇ ਮੰਮਾ ਦੇ 40
0: ਟੀਕੇ ਲੱਗੇ।
1: ਓ ਅਮੀ ਨਹੀਂ ਨਹੀਂ ਨਹੀਂ ਨਹੀਂ 14 ਟੀਕੇ,
0: 14 ਟੀਕੇ ਲੱਗੇ। ਓਹੋ, ਨਹੀਂ ਮੈਂ ਹਾਰ ਗਿਆ।
1: ਇੱਕ ਕੰਗੀ ਤੇ ਇੱਕ ਨਕ, ਇੱਕ ਆਂਸਰ ਕੰਗੀ ਤੇ ਦੂਜਾ ਆਂਸਰ ਨਕਲੀ ਦੰਦ।
0: ਦੂਜਾ ਆਂਸਰ ਨਕਲੀ ਦੰਦ?
1: ਹਾਂਜੀ।
0: ਅੱਛਾ, ਦੋ ਆਂਸਰ ਆ। ਹਾਂ
1: ਹਾਂਜੀ
0: ਓਕੇ।
1: ਤੇ ਤੀਜਾ ਵੀ ਹੈਗਾ, ਇੱਕ ਫੋਕ।
0: ਇੱਕ ਫੋਕ, ਅੱਛਾ, ਇੰਨੇ ਦਾ ਇੰਨੇ ਆਂਸਰ ਹੋ ਗਏ। ਮੈਂ ਕੱਲਾ ਹੀ ਨਾ, ਮੇਰੀ ਤੁਸੀਂ ਹੈਲਪ ਵੀ ਨੀ ਕੀਤੀ। ਤੁਸੀਂ ਤੇ ਬੜੀ ਕੁੜੀ ਹੋ, ਤੁਸੀਂ ਨਾ ਬੇਰਹਿਮ ਹੋ, ਤੁਸੀਂ ਤੁਸੀਂ ਹੈਲਪ ਵੀ ਨੀ ਕਰਦੀਆਂ।
1: ਮੈਂ ਕਿਹਾ ਸੀ ਤੁਸੀਂ ਬਾਕੀ ਪੀਪਲ ਤੋਂ ਹੈਲਪ ਲੈ ਸਕਦੇ।
0: ਓਹੋ ਹਾਂ ਸੱਚ, ਬਾਕੀ ਪੀਪਲ ਤੋਂ ਹੈਲਪ ਲੈ ਸਕਦੇ ਸੀ। ਚਲੋ ਕੋਈ ਨੀ, ਫਿਰ ਮੈਂ ਕੱਲ ਚੇਤਾ ਰੱਖੂਗਾ। ਥੈਂਕ ਯੂ, ਬਾਕੀ ਪੀਪਲ ਨੇ ਹੈਲਪ ਕੀਤੀ ਉਦਾਂ ਮੇਰੀ। ਥੈਂਕ ਯੂ।
1: ਓਕੇ, ਫਿਰ ਤੁਸੀਂ ਬੋਲਿਆ ਕਿਉਂ, ਤੁਸੀਂ ਬੋਲੇ ਕਿਉਂ ਨਹੀਂ ਆਨਸਰ?
0: ਓ ਮੈਨੂੰ ਚੇਤਾ ਭੁੱਲ ਗਿਆ, ਮੈਂ ਕੱਲਾ ਨਾ। ਹਾਂ, ਇੱਕ ਕੰਗੀ, ਕੰਗੀ ਤੇ ਬੜਿਆ ਜਾਣੇ ਨੇ ਦੱਸਿਆ ਮੈਨੂੰ। ਚਲੋ ਥੈਂਕ ਯੂ। ਓਕੇ ਥੈਂਕ ਯੂ। ਓਕੇ ਓਕੇ ਓਕੇ ਓਕੇ ਓਕੇ ਓਕੇ ਓਕੇ ਥੈਂਕ ਯੂ ਥੈਂਕ ਯੂ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਅਤੇ ਨੈਕਸਟ ਸਾਡੇ ਨਾਲ ਨੇ ਮੰਨਤ ਫਤਿਹ, ਉਸ ਤੋਂ ਬਾਅਦ ਫਿਰ ਗੁਰਪਾਲ ਅਤੇ ਮੰਨਤ। ਸਤਿ ਸ਼੍ਰੀ ਅਕਾਲ ਮੰਨਤ ਫਤਿਹ, ਕੀ ਹਾਲ ਆ? ਹੈਲੋ,
2: ਸਤਿ ਸ਼੍ਰੀ ਅਕਾਲ ਅੰਕਲ ਜੀ, ਨਾਲੇ ਕੋਈ ਵੀ ਨਹੀਂ ਜੀ।
0: ਸਤਿ ਸ਼੍ਰੀ ਅਕਾਲ ਫਤਿਹ ਜੀ, ਤੁਹਾਨੂੰ ਮੈਂ ਕਿਹਾ ਸੀ ਯਾਰ ਤੁਸੀਂ ਮੇਰੇ ਨਾਲ ਆ ਜਾ ਕਰੋ ਛੁੱਟੀਆਂ 'ਚ, ਅਤੇ ਤੁਸੀਂ ਵੀ ਨਹੀਂ ਆਉਂਦੇ।
2: ਠੀਕ ਆ ਜੀ,
0: ਹੈਂ
2: ਆ ਜੂ ਮੈਂ।
0: ਪੱਕੀ ਗੱਲ ਆ?
2: ਹਾਂਜੀ,
0: ਚਲੋ ਠੀਕ ਆ ਫਿਰ।
2: ਓ ਯਾ, ਵੈਸੇ ਸੀ ਕੱਲ ਮੈਚ ਖੇਡੇ ਪਰ ਅਸੀਂ ਹਾਰ ਗਏ।
0: ਕੋਈ ਗੱਲ ਨਹੀਂ, ਫਿਰ ਕੀ ਹੋਇਆ ਦੱਸ?
2: ਤਿੰਨ ਰਨ ਤੋਂ ਹੀ ਹਾਰੇ ਸੀ ਕਿਉਂਕਿ ਉਹ ਸਾਡੇ ਨਾਲ ਚੀਟਿੰਗ ਕਰਦੇ ਸੀ।
0: ਓ ਇਹ ਵੀ ਗੱਲ
2: ਉਹ ਦੂਜੀ
0: ਗਲਤ
2: ਟੀਮ ਵਾਲਾ
0: ਗੱਲ ਹੈ।
2: ਮੁੰਡਾ ਕਹਿੰਦਾ ਸੀ, ਦੂਜੀ ਟੀਮ ਵਾਲਾ ਮੁੰਡਾ ਕਹਿੰਦਾ ਸੀ ਉਹਦੇ ਕੋਚ ਨੂੰ ਵੀ ਕਹਿ ਦੋ ਵੀ ਇਹਨੇ 9 ਬਾਲ ਮਾਰੀ ਆ।
0: ਹਾਂ
2: ਤੇ ਫਿਰ ਉਹ ਕਹਿੰਦਾ ਸੀ, ਕੋਚ ਕਹਿੰਦਾ ਸੀ ਕਿੰਨਾ।
0: ਓਹੋ ਫਿਰ ਉਹਨਾਂ ਕਹਿਤਾ।
2: ਯਾ
0: ਚਲੋ ਕੋਈ ਗੱਲ ਨਹੀਂ, ਹਮੇਸ਼ਾ ਜਿੱਤਣ ਲਈ ਥੋੜੀ ਖੇਡੀ ਦਾ ਵਾ, ਫਨ ਦੇ ਲਈ ਖੇਡੀ ਦਾ ਵਾ।
2: ਹਰ ਇੱਕ ਬਾਲ ਉਹ ਹਰ ਇੱਕ ਬਾਲ ਨੂੰ ਵਾਈਡ 9 ਬਾਲ ਹੈ ਜੋ ਕੁਛ ਕੀ ਜਾਂਦੇ ਹੀ।
0: ਕੋਈ ਗੱਲ ਨਹੀਂ ਯਾਰ, ਆਪਾਂ ਖੇਡਣ ਲਈ ਖੇਡੇ, ਤੁਹਾਨੂੰ ਫਨ ਹੋਇਆ ਕਿ ਨਹੀਂ ਤੁਹਾਡਾ?
2: ਹਾਂਜੀ।
0: ਹਾਂ ਤੇ ਬਸ ਠੀਕ ਆ ਫਿਰ, ਜਿਹੜੇ ਚੀਟਰ ਹੁੰਦੇ ਆ ਨਾ ਉਹ ਬਹੁਤ ਹੀ ਦੂਰ ਨਹੀਂ ਜਾਂਦੇ, ਉਹ ਫਿਰ ਅਗਲਾ ਮੈਚ ਆਪੇ ਹਾਰ ਜਾਣਗੇ।
2: ਹਾਂਜੀ
0: ਹਨਾ। ਤੁਸੀਂ ਕੀ ਕੀਤਾ ਕੱਲ, ਕਿੰਨੇ ਰਨ ਬਣਾਏ ਸੀ?
2: ਸਾਡੀ ਟੀਮ 119
0: ਹੈ। ਬੱਲੇ, ਤੁਸੀਂ ਤਾਂ ਬੜੇ ਰਨ ਬਣਾਤੇ ਯਾਰ। ਵੈਰੀ ਗੁੱਡ ਵੈਰੀ ਗੁੱਡ। ਤੇ ਵਿਕਟਾਂ ਕਿੰਨੀਆਂ ਲਈਆਂ?
2: ਵਿਕਟਾਂ ਮੈਂ ਲੀਆਂ 2 ਕ।
0: ਓਏ ਆਹ ਤੇ ਬਹੁਤ ਗੁੱਡ ਹੋਇਆ ਫਿਰ ਤੇ, ਤੁਸੀਂ ਤੇ ਫਿਰ ਹਨੇਰੀ ਬੰਤੀ ਉਹਨਾਂ ਦੀ, ਤੇ ਉਹ ਤੇ ਡਰ ਗਏ ਹੋਣੇ ਆ
2: ਵਾਲੇ ਵੀ ਨਹੀਂ।
0: ਠੀਕ ਆ, ਫਤਿਹ ਬੜਾ ਸੱਚਾ ਜਿਹਾ ਬੰਦਾ ਹੈ ਨਾ। ਕੀ ਸੁਣਾਓਗੇ ਫਿਰ ਅੱਜ ਛੁੱਟੀਆਂ ਚ ਕੀ ਲੈ ਕੇ ਆਏ ਹੋ?
2: ਠੀਕ ਆ, ਅੱਜ ਮੈਂ ਸੁਣਾਉਂਗਾ ਇੱਕ ਬਹੁਤ ਹੀ ਬੁਝਾਰਤ, ਪਰ ਮੈਂ ਤੁਹਾਨੂੰ ਕਲੂ ਦਊਂਗਾ ਕਿਉਂਕਿ ਸੌਖਾਂਟੀ ਲਈ ਸੀ ਤੇ ਸੌਖਾਂਟੀ ਨੂੰ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ
0: ਆ ਠੀਕ ਹੈ,
2: ਇਨਫਿਨਿਟੀ ਇਨਫਿਨਿਟੀ ਡਾਲਰ ਦਾ ਫਾਈਨ ਕਿਉਂਕਿ ਉਹ ਆਏ ਨਹੀਂ ਤੇ
0: ਆ ਠੀਕ ਹੈ, ਇਹ ਇਨਫਿਨਿਟੀ ਬੰਦਾ ਹੈ ਨਾ।
2: ਇੱਕ ਗੋਲ ਮਟੋਲ ਡੱਬੀ ਵਿੱਚ ਚਾਬੀ ਤੇ ਨਾ ਚਾਬੀ
0: ਨਾ ਗੋਲ ਮਟੋਲ
2: ਨਾ ਚਾਬੀ ਨਾ ਕੁੰਜੀ
0: ਨਾ ਚਾਬੀ ਨਾ
2: ਨਾ ਕੁੰਜੀ
0: ਨਾ ਚਾਬੀ ਤੇ ਨਾ ਕੁੰਜੀ ਹੈ।
2: ਹਾਂਜੀ,
0: ਨਾ ਚਾਬੀ ਤੇ ਨਾ ਕੁੰਜੀ ਤੇ ਬੁਝਣਾ ਕੀ ਆ?
2: ਨਹੀਂ, ਇੱਕ ਗੋਲ ਮਟੋਲ ਡੱਬੀ ਨਾ ਚਾਬੀ ਤੇ ਨਾ ਕੁੰਜੀ।
0: ਅੱਛਾ, ਗੋਲ ਮਟੋਲ ਚਾਬੀ ਤੇ ਨਾ ਕੁੰਜੀ ਤੇ
2: ਗੋਲ
0: ਗੋਲ ਮਟੋਲ ਡੱਬੀ
2: ਡੱਬੀ ਹਾਂਜੀ, ਗੋਲ ਮਟੋਲ ਡੱਬੀ ਨਾ ਚਾਬੀ ਨਾ ਕੁੰਜੀ
0: ਨਾ ਕੁੰਜੀ। ਓਕੇ, ਇਹ ਤੇ ਮੰਨਤ ਲੱਗਦੀ ਮੈਨੂੰ।
2: ਨਹੀਂ ਨਹੀਂ
0: ਨਹੀਂ। ਓਕੇ, ਹੋਰ ਕੀ ਹੋ ਸਕਦਾ ਯਾਰ? ਗੋਲ ਮਟੋਲ
2: ਖਾਣ ਵਾਲੀ ਚੀਜ਼ ਆ, ਖਾਣ ਵਾਲੀ ਚੀਜ਼।
0: ਅੱਛਾ, ਖਾਣ ਵਾਲੀ ਚੀਜ਼ ਹੈ। ਲੱਡੂ ਲੱਡੂ ਲੱਡੂ
2: ਨਹੀਂ, ਗਲਤ।
0: ਰੋਟੀ
2: ਗਲਤ।
0: ਹੋਰ ਕੀ ਹੋ ਸਕਦਾ ਫਿਰ? ਯਕੀਨੀ
2: ਕੀ?
0: ਯਕੀਨੀ
2: ਨਹੀਂ।
0: ਕੱਦੂ ਕੱਦੂ ਕੱਦੂ ਕੱਦੂ ਕੱਦੂ
2: ਨਹੀਂ।
0: ਗੋਲ ਕੱਦੂ
2: ਨਹੀਂ।
0: ਖੀਰਾ ਖੀਰਾ ਖੀਰਾ
2: ਨਹੀਂ।
0: ਸੇਬ
2: ਗਲਤ।
0: ਕੇਲਾ
2: ਨਹੀਂ।
0: ਕੁੱਤਾ
2: ਨਹੀਂ।
0: ਹੌਟ ਡੌਗ
2: ਨਹੀਂ।
0: ਲੌਕ
2: ਨਹੀਂ, ਇਹ ਗੋਲ ਚੀਜ਼ ਹੁੰਦੀ ਆ।
0: ਗੋਲ ਚੀਜ਼ ਹੁੰਦੀ। ਗੋਲ ਲੌਕ।
2: ਲੌਕ ਕਿਹੜਾ ਆਪਾਂ ਖਾ ਸਕਦੇ ਹਾਂ?
0: ਹਾਂ ਇਹ ਵੀ ਗੱਲ ਸਹੀ ਹੈ ਯਾਰ। ਅੰਡਾ ਅੰਡਾ
2: ਕੀ?
0: ਅੰਡਾ।
2: ਹਾਂਜੀ,
0: ਇਹ ਮੈਨੂੰ ਸੁਖਵਿੰਦਰ ਆਂਟੀ ਨੇ ਦੱਸਿਆ ਸੀ।
2: ਮੈਂ
0: ਥੋੜੀ ਹੈਲਪ ਲਈ ਆ, ਉਹਨਾਂ ਨੇ ਹੈਲਪ ਦਿੱਤੀ ਆ ਮੈਨੂੰ।
2: ਨਹੀਂ ਪਰ ਤੁਸੀਂ ਦੇਖਿਆ ਉੱਥੇ, ਤੈਨੂੰ ਮੈਂ ਕਿਹਾ ਕਿੰਨੀ ਵਾਰੀ ਕਵਾਂ ਨਹੀਂ ਦੇਖਣਾ ਉੱਥੇ।
0: ਨਹੀਂ ਯਾਰ,
2: ਮੰਨਤ ਦੀਦੀ ਨਾਲ ਗੱਲ ਕਰ ਲਓ।
0: ਓਕੇ ਓਕੇ ਓਕੇ ਓਕੇ। ਸਤਿ ਸ੍ਰੀ ਅਕਾਲ ਮੰਨਤ।
3: ਸਤਿ ਸ੍ਰੀ ਅਕਾਲ ਅੰਕਲ ਜੀ।
0: ਸਤਿ ਸ੍ਰੀ ਅਕਾਲ ਮੰਨਤ ਦੀਦੀ, ਕੀ ਹਾਲ ਆ?
3: ਮੈਂ ਠੀਕ ਆ, ਤੁਸੀਂ ਠੀਕ ਹੋ?
0: ਮੈਂ ਠੀਕ ਆ। ਵੇਖ ਲੈ ਕਿੰਨੇ ਫਾਈਨ ਕਰਦਾ ਈ।
3: ਹਾਂਜੀ,
0: ਤੂੰ ਵੀ ਨਹੀਂ ਸਮਝਾਉਂਦੀ ਲਾਗੋ।
3: ਮੈਂ ਜਾਣ ਕੇ ਨਹੀਂ ਸਮਝਾਉਂਦੀ।
0: ਜਾਣ ਕੇ ਕਿਉਂ? ਤੂੰ ਚਾਹੁੰਦੀ ਹੈ ਵੀ ਫਾਈਨ ਹੋਣਾ?
3: ਅਸੀਂ ਯਾ
0: ਕਿਉਂ?
3: ਕਿਉਂਕਿ ਤੁਸੀਂ ਹੈਲਪ ਲਈ
0: ਮੈਂ ਥੋੜੀ ਹੈਲਪ ਲਈ, ਉਹਨਾਂ ਨੇ ਹੈਲਪ ਕੀਤੀ ਆ।
3: ਤਾਂ ਫਿਰ ਤੁਸੀਂ ਆਪਦੀ ਤੁਸੀਂ ਫਿਰ ਸਕਰੀਨ ਵੱਲ ਜਾ ਦੇਖਿਆ ਕਰ।
0: ਅੱਛਾ, ਫਿਰ ਮੇਰਾ ਕਸੂਰ ਹੈ।
3: ਹਾਂਜੀ
0: ਓਕੇ ਠੀਕ ਹੈ ਭੈਣਾ, ਤੂੰ ਭਰਾ ਵੱਲ ਦੀ ਗੱਲ ਕਰਨੀ ਆ।
3: ਹਾਂਜੀ
0: ਹਾਂਜੀ, ਕੀ ਸੁਣਾਓਗੇ ਫਿਰ?
3: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਹਾਂਜੀ।
3: ਇੱਕ ਵਾਰੀ ਇੱਕ ਅੰਗਰੇਜ਼ ਦੇ ਮੱਛਰ ਲੜਦੇ ਸੀਗੇ, ਫਿਰ ਉਹਨੇ ਲਾਈਟਾਂ ਬੰਦ ਕਰਤੀਆਂ, ਤੇ ਫਿਰ ਅੰਗਰੇਜ਼ ਕਹਿੰਦਾ ਓ ਮਾਈ ਗੋਡ। ਉੱਥੋਂ ਅਚਾਨਕ ਜੁਗਨੂੰ ਆ ਗਿਆ, ਤੇ ਫਿਰ ਅੰਗਰੇਜ਼ ਕਹਿੰਦਾ ਓ ਮਾਈ ਗੋਡ, ਇੰਡੀਆ ਦੇ ਮੱਛਰ ਇੰਨੇ ਐਡਵਾਂਸਡ ਨੇ, ਉਹ ਤਾਂ ਟੋਰਚ ਫੜ ਕੇ ਮੈਨੂੰ ਲੱਭ ਰਹੇ ਆ ਸਾਰੇ ਮੱਛਰ ਬੇਹੋਸ਼।
0: ਏ ਆਈ ਮੱਛਰ। ਥੈਂਕ ਯੂ ਮਨਤ।
3: ਥੈਂਕ ਯੂ, ਹੈਵ ਅ ਵੈਰੀ ਗ੍ਰੇਟ ਔਸਮ ਬ੍ਰਿਲੀਅੰਟ ਡੇ।
0: ਬਾਏ। ਔਸਮ ਬਲੌਸਮ ਬ੍ਰਿਲੀਅੰਟ ਡੇ। ਥੈਂਕ ਸਾਡੇ ਨਾਲ ਮੰਨਤ ਤੇ ਫਤਿਹ, ਤੇ ਹੁਣ ਸਾਡੇ ਨਾਲ ਨੇ ਮੰਨਤ ਤੇ ਗੁਰਪਾਲ, ਤੇ ਉਸ ਤੋਂ ਬਾਅਦ ਫਿਰ ਅਸੀਸ ਕੌਰ, ਤੁਹਾਡੀ ਵਾਰੀ। ਸਤਿ ਸ੍ਰੀ ਅਕਾਲ ਗੁਰਪਾਲ।
4: ਸਤਿ ਸ੍ਰੀ ਅਕਾਲ ਅੰਕਲ ਜੀ।
0: ਸਤਿ ਸ੍ਰੀ ਅਕਾਲ ਮੰਨਤ, ਕੀ ਹਾਲ ਆ?
4: ਮੈਂ ਮੰਨਤ ਥੋੜੀ ਆ
0: ਯਾਰ, ਮੈਨੂੰ ਮੰਨਤ ਲੱਗਾ।
4: ਮੈਂ ਮੰਨਤ ਥੋੜੀ ਆ।
0: ਲੈ, ਇਹ ਗੁਰਪਾਲ ਨਹੀਂ ਹੋ ਸਕਦਾ, ਇਹ ਤੇ ਵੱਡੀ ਆਵਾਜ਼ ਆ।
4: ਮੈਂ ਗੁਰਪਾਲ ਹੀ ਆ
0: ਯਾਰ, ਇਹ ਆਵਾਜ਼ ਬੜੀ ਵੱਡੀ ਆ। ਗੁਰਪਾਲ ਤੇ ਹਲੇ ਨਿੱਕਾ ਆ।
4: ਮੈਂ ਵੱਡੀ ਆਵਾਜ਼ ਕੱਢਦਾ।
0: ਹਾਂ, ਉਹ ਕਿਦਾਂ?
4: ਮੈਂ ਕੱਢ ਦੂੰਗਾ।
0: ਕਿਦਾਂ ਵੱਡੀ ਆਵਾਜ਼ ਕਿਦਾਂ ਕੱਢਦਾ? ਪਾਪਾ ਵਰਗੀ ਆਵਾਜ਼ ਕੱਢ ਸਕਦਾ?
4: ਨਹੀਂ, ਐਗਜ਼ੈਕਟ ਸੇਮ ਨਹੀਂ।
0: ਕਿਦਾਂ ਕਿਦਾਂ ਭਲਾ, ਟਰਾਈ ਕਰੋ।
4: ਮੈਂ ਨਹੀਂ ਟਰਾਈ ਕਰੂੰਗਾ।
0: ਕਿਉਂ?
4: ਕਿਉਂਕਿ ਜੇ ਪਾਪਾ ਨਾਲ ਹੀ ਬੈਠੇ, ਪਾਪਾ ਕਹਿਣਗੇ ਐਵੇਂ ਦੀ ਉਹ ਕਿਵੇਂ ਦੀ।
0: ਚਲ ਮੇਰੀ ਮੇਰੀ ਕੱਢ ਦੋ, ਮੇਰੀ ਆਵਾਜ਼ ਕੱਢ ਦੋ।
4: ਤੁਹਾਡੀ ਆਵਾਜ਼ ਥੋੜੀ।
0: ਹਾਂ, ਵੱਡੀ
4: ਵੱਡੀ ਥੋੜੀ ਕਰ ਸਕਦਾ, ਕਿਸੇ ਵੀ ਦੀ ਵੀ ਆਵਾਜ਼ ਕੱਢ ਲਾ।
0: ਚਲ ਫਿਰ ਮੰਮਾ ਦੀ, ਮੰਮਾ ਦੀ।
4: ਅਨੇ ਮੈਂ ਕੀ ਕਿਹਾ, ਮੈਂ ਕਹਿੰਦਾ ਮੈਨੂੰ ਸਾਰਿਆਂ ਦੀ ਆਵਾਜ਼ ਨਹੀਂ ਕਰਨੀ ਆਉਂਦੀ।
0: ਅੱਛਾ, ਨਹੀਂ ਕੱਢਣੀ ਆਉਂਦੀ, ਕਿਹਦੀ? ਮੰਨਤ ਦੀ ਆਉਂਦੀ ਆ। ਚਲੋ ਫਿਰ ਕੋਈ ਨੀ ਯਾਰ, ਜਿੱਦਣ ਆਓਗੇ ਨਾ ਉਦਣ ਮੈਂ ਉਦਣ ਕੱਢ ਕੇ ਵਿਖਾਇਓ, ਠੀਕ ਆ? ਓਕੇ। ਹੋਰ ਫਿਰ ਕਿੱਦਾਂ ਜਾ ਰਹੀਆਂ ਛੁੱਟੀਆਂ?
4: ਬਹੁਤ ਵਧੀਆ।
0: ਕੀ ਕੀਤਾ ਕੱਲ?
4: ਅਸੀਂ ਮੈਂ ਖੇਡਿਆ ਤੇ ਅਸੀਂ ਕੀ ਕਹਿੰਦੇ ਨੇ ਪਾਰਕ ਵੀ ਗਏ ਸਨ।
0: ਅੱਛਾ ਓਕੇ, ਟ੍ਰੇਨਿੰਗ ਵੀ ਕੀਤੀ
4: ਕੱਲ? ਨਹੀਂ।
0: ਅੱਛਾ,
4: ਕਿਉਂਕਿ ਅੱਜ
0: ਅੱਜ ਹੈ ਟ੍ਰੇਨਿੰਗ। ਓਕੇ ਓਕੇ, ਗੁੱਡ ਗੁੱਡ ਗੁੱਡ। ਕੀ ਸੁਣਾਓਗੇ ਫਿਰ ਅੱਜ? ਹਿੰਦੀ ਚ ਸੁਣਾਓਗੇ ਕਿ ਪੰਜਾਬੀ ਚ?
4: ਹਿੰਦੀ।
0: ਹਿੰਦੀ, ਓਕੇ ਨਾਈਸ।
4: ਮੈਂ ਇਹ ਚੁਟਕਲਾ ਸੁਣਾਉਂ। ਟੀਚਰ, ਕਲਾਸ ਮੇਂ ਲੜਾਈ ਕਿਉਂ ਨਹੀਂ ਕਰਨੀ ਚਾਹੀਏ? ਪੱਪੂ, ਕਿਉਂਕਿ ਪਤਾ ਨਹੀਂ ਪ੍ਰੀਖਿਆ ਮੈਂ ਕਿਸਕੇ ਪਿੱਛੇ ਬੈਠਣਾ ਪੜ ਜਾਏ।
0: ਕਿਸੇ ਵੇਲੇ ਵੀ ਲੋੜ ਪੈ ਸਕਦੀ ਹੈ। ਤੁਹਾਡੇ ਇੱਥੇ ਵੀ, ਇੱਥੇ ਵੀ ਲੋੜ ਪੈਂਦੀ ਹੈ, ਇਸ ਇੱਥੇ ਵੀ ਸਕੂਲਾਂ 'ਚ ਲੋੜ ਪੈਂਦੀ ਹੈ ਪਿੱਛੇ ਕਿਸੇ ਦੇ ਬੈਠਣ ਦੀ? ਚੀਟਿੰਗ ਚੀਟਿੰਗ ਕਰਦੇ
4: ਨਹੀਂ ਇੱਥੇ ਤੇ?
0: ਕਰਦੇ ਬੱਚੇ ਨਹੀਂ? ਇੰਡੀਆ ਵਾਲਾ ਚੁਟਕਲਾ ਫਿਰ ਹੈ ਨਾ?
4: ਨਹੀਂ, ਮੇਰਾ ਜਿਹੜਾ ਮੇਰਾ ਇੱਕ ਮੇਰਾ ਦੋਸਤ ਨਹੀਂ ਨਾ, ਉਹ ਮੇਰੇ ਕੋਲੇ ਬੈਠਦਾ, ਉਹ ਮੈਂ ਬੜੀ ਚੀਟੀ ਕਰਦਾ।
0: ਓ ਅੱਛਾ, ਤੁਹਾਡੇ ਕੋਲ ਵੇਖ ਕੇ ਲਿਖ ਲੈਂਦਾ? ਓਹੋ ਯਾਰ, ਬੜੇ ਨਲਾਇਕ
4: ਜੀ। ਇੱਕ ਵਾਰੀ ਮੈਂ ਉਹਨੂੰ ਟ੍ਰਿਕ ਕਰ ਦਿੱਤਾ ਸੀ।
0: ਕਿਦਾਂ ਕਿਦਾਂ?
4: ਮੈਂ ਸਹੀ ਆਨਸਰ ਪਹਿਲਾਂ ਉਹ ਨਹੀਂ ਦੇਖ ਰਿਹਾ ਸੀ, ਮੈਂ ਸਹੀ ਆਨਸਰ ਲਿਖ ਦਿੱਤਾ, ਫਿਰ ਉਸ ਆਨਸਰ ਨੂੰ ਮਿਟਾ ਕੇ ਮੈਂ ਗਲਤ ਆਨਸਰ ਲਿਖਣ ਲੱਗ ਗਿਆ ਸੀ, ਤੇ ਫਿਰ ਉਹ ਕਾਪੀ ਕਰਨ ਲੱਗ ਗਿਆ, ਉਹ ਕਾਪੀ ਕਰਨ ਲੱਗ ਗਿਆ, ਤੇ ਫਿਰ ਜਦੋਂ ਟੀਚਰ ਨੇ ਮੰਗਾਇਆ ਮੈਂ ਜਲਦੀ ਜਲਦੀ ਚੇਂਜ ਕਰ ਦਿੱਤਾ।
0: ਓਹ ਵੈਰੀ ਨਾਈਸ।
4: ਉਹਦਾ ਗਲਤ ਹੋ ਗਿਆ ਤੇ ਮੇਰਾ ਸਹੀ ਹੋ ਗਿਆ।
0: ਯਾਰ ਤੁਸੀਂ ਤੇ ਬੜੇ ਇੰਟੈਲੀਜੈਂਟ ਹੋ ਗਏ ਤੁਸੀਂ।
4: ਹਾਂਜੀ,
0: ਇੰਨਾ ਤੇਜ਼ ਹੋ ਗਿਆ ਗੁਰਪਾਲ ਸਿੰਘ।
4: ਹਾਂਜੀ,
0: ਵੈਰੀ ਨਾਈਸ। ਤੇ ਮੰਨਤ?
4: ਮੰਨਤ ਵੀ ਹੈਗੀ ਹੈ।
0: ਹਾਂਜੀ ਕਰਾਓ ਦੋ ਗੱਲ ਫਿਰ। ਹੈਲੋ,
4: ਸਤਿ ਸ਼੍ਰੀ ਅਕਾਲ ਨਵਜੋਤ ਅੰਕਲ ਜੀ।
0: ਸਤਿ ਸ਼੍ਰੀ ਅਕਾਲ ਮੰਨਤ ਜੀ, ਕੀ ਹਾਲ ਆ?
4: ਵਧੀਆ, ਤੁਸੀਂ ਸੁਣਾਓ?
0: ਮੈਂ ਠੀਕ ਹਾਂ ਪੁੱਤ, ਤੁਸੀਂ ਕਿਵੇਂ ਹੋ?
4: ਬਹੁਤ ਵਧੀਆ।
0: ਓਕੇ, ਕੀ ਕਰਦੇ ਹੋ ਛੁੱਟੀਆਂ 'ਚ ਤੁਸੀਂ?
4: ਅਸੀਂ ਮੈਂ ਤਾਂ ਆਪਣਾ ਹੋਲੀਡੇ ਹੋਮਵਰਕ ਸ਼ੁਰੂ ਕੀਤਾ ਹੈ ਤੇ
0: ਅੱਛਾ
4: ਗੁਰਪਾਲ ਟੀਵੀ।
0: ਅੱਛਾ, ਇਹ ਟੀਵੀ ਵੇਂਦੀ ਆ? ਨਾਲੇ ਇਹ ਕਹਿੰਦਾ ਮੈਂ ਟ੍ਰੇਨਿੰਗ ਕਰਦਾ ਵਾਂ, ਮੈਂ ਪਾਰਕ ਜਾਂਦਾ ਵਾਂ।
4: ਪਾਰਕ ਸਿਰਫ ਸ਼ਾਮ ਨੂੰ ਹੀ ਗਿਆ ਸੀ ਕੱਲ।
0: ਕੱਲ ਕਰੂੰਗਾ ਗੱਲ ਫਿਰ ਮੈਂ ਇਹਦੇ ਨਾਲ,
4: ਕਰਨੀ ਪਏਗੀ।
0: ਹਾਂ, ਅੱਜ ਦੀ ਰਿਪੋਰਟ ਮੈਨੂੰ ਦਿਓ, ਕੱਲ ਭਲਾ ਕੀ ਕਰਦਾ ਹੈ। ਬਹੁਤਾ ਬਹੁਤਾ ਟੀਵੀ ਵੇਖਿਆ ਨਾ ਤੇ ਫਿਰ ਸਪੀਡ ਘੱਟ ਜਾਂਦੀ ਬੋਲਿੰਗ ਦੀ, ਕਿਉਂਕਿ ਬਾਕੀ ਬੱਚੇ ਤੇ ਟ੍ਰੇਨਿੰਗ ਕਰਦੇ ਰਹਿੰਦੇ ਆ ਤੇ ਇਹਨੇ ਟੀਵੀ ਵੇਂਦੇ ਰਹਿਣਾ ਤੇ ਬਾਕੀਆਂ ਨੇ ਅੱਗੇ ਲੰਘ ਜਾਣਾ। ਹੈਂ,
4: ਹਾਂਜੀ,
0: ਸੁਣਦਾ ਤੇ ਨਹੀਂ ਕਿਤੇ?
4: ਸੁਣਦਿਆ
0: ਵਾ? ਓ, ਬੜਾ ਤੇਜ਼ ਹੈ, ਸਾਰੀਆਂ ਗੱਲਾਂ ਸੁਣ ਲੈਂਦਾ ਹੈ। ਕੀ ਸੁਣਾਓਗੇ ਮਨਨ?
4: ਮੈਂ ਇੱਕ ਚੁਟਕਲਾ ਸੁਣਾਉਂਗੀ।
0: ਓਕੇ।
4: ਇੱਕ ਵਾਰ ਮੁਗਲਾਂ ਦੇ ਸਿਪਾਹੀ ਪੱਪੂ ਨੂੰ ਚੋਰੀ ਦੀ ਦੋਸ਼ ਵਿੱਚ ਫੜ ਕੇ ਲੈ ਜਾਂਦੇ ਨੇ ਤੇ ਆਪਣੇ ਬਾਦਸ਼ਾਹ ਕੋਲ ਲੈ ਜਾਂਦੇ ਨੇ। ਬਾਦਸ਼ਾਹ ਇਸ ਨੇ ਅਪਰਾਧ

0: は Thank you. Thank you, Manan.
1: Thank
0: you. ਇਹ ਸੀ ਵੀ ਸਾਡੇ ਨਾਲ ਮੰਨਤ ਤੇ ਗੁਰਪਾਲ। ਤੇ ਆਪਾਂ ਵੀ ਸਾਹ ਲੈ ਕੇ ਆ ਗਏ ਵਾਪਸ। ਤੇ ਹੁਣ ਨੈਕਸਟ ਸਾਡੇ ਨਾਲ ਆ ਅਸੀਸ ਕੌਰ, ਤੇ ਉਸ ਤੋਂ ਬਾਅਦ ਸ਼੍ਰੇਆ। ਸਤਿ ਸ਼੍ਰੀ ਅਕਾਲ ਅਸੀਸ ਕੌਰ, ਕੀ ਹਾਲ ਆ?
2: ਸਤਿ ਸ਼੍ਰੀ ਅਕਾਲ ਜੋਤ ਅੰਕਲ ਜੀ, ਦੋ ਵਾਰੀ।
0: ਸਤਿ ਸ਼੍ਰੀ ਅਕਾਲ ਅਸੀਸ ਕੌਰ, ਤਿੰਨ ਵਾਰੀ ਹੈ? ਹੈ ਫਿਸ ਫਿਸ ਫਿਸ ਫਿਸ ਫਿਸ ਫਿਸ ਮੈਂ ਠੀਕ ਹਾਂ, ਤੁਹਾਡਾ ਕੀ ਹਾਲ ਹੈ? ਜਾਂ ਫਿਰ ਉਹਨੂੰ ਲੱਗਾ ਹੋਣਾ ਵੀ ਪਿਛਲੀ ਵਾਰੀ ਵੀ ਅੱਖਾਂ ਖਰਾਬ ਹੋਈਆਂ ਸੀ ਤੇ ਫੇਰ ਅੱਖਾਂ ਖਰਾਬ ਹੋ ਗਈਆਂ। ਮੇ ਬੀ, ਵਟ ਯੂ ਥਿੰਕ? ਹਾਂਜੀ, ਤੁਹਾਨੂੰ ਕੀ ਲੱਗਦਾ ਕਿੱਦਾਂ ਪਤਾ ਲੱਗਾ ਹੋਊਗਾ?
2: ਤਾਂ ਨਹੀਂ ਮੈਨੂੰ ਪਤਾ ਲੱਗਿਆ।
0: ਤੁਹਾਨੂੰ ਕਿੱਥੋਂ ਲੱਗਾ?
2: ਮੇਰੇ ਦਿਮਾਗ 'ਚ ਆ ਗਿਆ ਵੀ ਜਿਵੇਂ ਲਾਈਕ ਬਈ ਅੱਖਾਂ ਖਰਾਬ ਹੋ ਗਿਆ ਦੁਬਾਰਾ।
0: ਓ ਅੱਛਾ, ਤੁਹਾਡੇ ਵੀ ਇਦਾਂ ਹੀ ਦਿਮਾਗ 'ਚ ਆ ਗਿਆ?
2: ਹਾਂਜੀ
0: ਯਾਰ, ਬੜੇ ਤੁਸੀਂ ਸੁਪਰ ਇੰਟੈਲੀਜੈਂਟ ਹੋ ਬੱਚੇ ਤੁਸੀਂ ਸਾਰੇ।
2: ਹਾਂਜੀ,
0: ਤੁਸੀਂ ਤੇ ਸੁਪਰ ਕੰਪਿਊਟਰ ਹੋ ਤੁਸੀਂ ਤੇ। ਉਹ ਤੁਹਾਡਾ ਤੇ ਮਾਈਂਡ ਬੜਾ ਤੇਜ਼ ਹੈ, ਇੱਦਾਂ ਕਹਿ ਲਈਏ। ਵੈਰੀ ਗੁੱਡ ਅਸੀਸ ਕੌਰ। ਅਸੀਸ ਕੌਰ ਤੇ ਐਸ਼ਲਿਨ ਕੌਰ, ਪਤਾ ਕਿਉਂ ਆ? ਮੈਨੂੰ ਲੱਗ ਗਿਆ ਪਤਾ, ਕਿਉਂਕਿ ਤੁਹਾਡਾ ਦੋਵਾਂ, ਹਾਂ ਤੁਹਾਡਾ ਦੋਵਾਂ ਦਾ ਨਾਂ ਏ ਤੋਂ ਪੈਂਦਾ, ਤਾਂ ਕਰਕੇ ਸ਼ਾਇਦ।
2: ਹਾਂ,
0: ਇਹ ਐਸ਼ਲਿਨ
2: ਤੇ
0: ਇਹ ਅਸੀਸ, ਹਾਂ ਤਾਂ ਕਰਕੇ ਸ਼ਾਇਦ, ਹੈ ਨਾ? ਇਹ ਵਾਲੇ ਸਾਰੇ ਸਮਾਰਟ ਹੁੰਦੇ ਆ। ਓਕੇ, ਤਾਂ ਹੀ ਉਹ ਫਿਰ ਤੁਹਾਨੂੰ ਪਤਾ ਲੱਗ ਜਾਂਦਾ। ਹਾਂ
2: ਬਸ ਮਾਰੇ ਜੇ ਵੀਕ ਹੁੰਦੇ।
0: ਓ ਦੱਸੋ ਫਿਰ ਕੱਲ ਭਲਾ ਕੀ ਆ, ਦੱਸੋ।
2: ਆਈ ਮੀਨ ਬਸ ਬੀ ਵੀਕ ਆ, ਬੀ ਮਾਰੇ ਜੇ ਵੀਕ ਹੁੰਦੇ ਬੱਚੇ, ਬਟ ਗਰੋਨ ਅਪਸ ਤਾਂ ਬਾਰੇ ਸਮਾਰਟ ਹੁੰਦੇ ਬੀ।
0: ਅੱਛਾ, ਗਰੋਨ ਅਪ, ਹਾਂ ਕਿਉਂਕਿ ਤੁਹਾਡੀ ਮੰਮਾ ਹੈ ਨਾ, ਹਾਂ ਤਾਂ ਕਰਕੇ ਤੁਹਾਨੂੰ ਤੇ ਮਿਲੋ।
2: ਬੀ ਫੋਰ ਬਲਜੀਤ।
0: ਹਾਂਜੀ ਹਾਂਜੀ, ਉਹ ਮੰਮਾ ਹੈ ਨਾ ਤਾਂ ਕਰਕੇ। ਹਾਂਜੀ ਹਾਂਜੀ ਹਾਂਜੀ ਹਾਂਜੀ, ਤੁਹਾਡੇ ਤੋਂ ਸਮਾਰਟਰ ਨਹੀਂ ਕੋਈ ਹੋ ਸਕਦਾ। ਤੁਹਾਡੇ ਤੋਂ ਸਮਾਰਟ ਤੇ ਮੈਨੂੰ ਲੱਗਦਾ ਚੈਟ GPT ਆ ਬਸ। ਹੈਂ, ਕੀ ਸੁਣਾਓਗੇ ਫਿਰ? ਬੁਝਾਰਤ। ਓਕੇ,
2: ਉਹ ਕਿਹੜੀ ਚੀਜ਼ ਆ ਜਿਹੜੀ ਕਦੇ ਕਦੇ ਛੋਟੀ ਹੁੰਦੀ ਬਟ ਉਹ ਬਾਹਲੇ ਚੀਜ਼ਾਂ ਹੋਲਡ ਕਰ ਲੈਂਦੀ?
0: ਅੱਛਾ, ਕਦੇ ਕਦੇ ਛੋਟੀ ਹੁੰਦੀ ਪਰ ਬਾਹਲੀਆਂ ਚੀਜ਼ਾਂ ਹੋਲਡ ਕਰ ਲੈਂਦੀ?
2: ਹਾਂਜੀ।
0: ਓਕੇ, ਰਬੜ ਬੈਂਡ।
2: ਹੇਅਰ ਬੈਂਡ ਕੁਛ ਡੱਡੇ ਨਾਲ ਸਟਾਰਟ ਕਰਦਾ।
0: ਡੱਡੂ
2: ਡੱਡੂ ਨਹੀਂ ਨਹੀਂ,
0: ਉਹ ਡੱਡੇ
3: ਦਾ ਪਾਪਾ ਦਾ ਫੋਨ ਆਉਂਦਾ, ਮੰਮੀ ਦੇ ਫੋਨ ਤੇ ਦਾ।
0: ਹਾਂਜੀ ਹਾਂਜੀ, ਪਾਪਾ ਨੂੰ ਕਹਿ ਦੋ ਵੀ ਹਲੇ ਬਿਜ਼ੀ ਆ ਥੋੜੇ ਜਿਹਾ ਨਾ, ਪਾਪਾ ਨੂੰ ਦੱਸ ਦੋ ਟਾਈਮ ਲੱਗ ਜਾਣਾ।
2: ਹੋ ਕੀ ਦੇ ਗੱਲ ਕਰ ਰਹੇ ਹੋ ਤੁਸੀਂ, ਕਿਸ ਦਾ ਫਸ ਗਏ?
0: ਆ ਪਤਾ ਨਹੀਂ ਵਿੱਚ ਕਦੀ ਆ ਜਾਈ ਤੇ ਮੈਂ ਕਿਹਾ ਮੈਂ ਜਵਾਬ ਹੀ ਦੇ ਦਵਾਂ, ਮੈਂ ਦੱਸ ਹੀ ਦਵਾਂ, ਹੈ ਨਾ, ਮੈਂ ਵੀ ਸੁਣ ਲਿਆ ਵਾਂ, ਕਿਤੇ ਕੋਈ ਗਲਤੀ ਨਾ ਕੋਈ ਗੱਲ ਕਰਦੇ ਭਲਾ, ਸਾਨੂੰ ਹੀ ਸੁਣ ਜੇ।
2: ਕੋਈ ਨਹੀਂ,
0: ਤੁਹਾਡੇ ਪਿੱਛੇ ਤੇ ਨਹੀਂ ਕੋਈ ਹੈ?
2: ਫਿਰ ਜਦੋਂ ਮੇਰੇ ਪਾਪਾ ਮੰਮਾ ਮੇਰੀ ਗੱਲ ਸੁਣਦੇ ਨੇ ਕਹਿੰਦੇ ਆ ਕੋਡ ਬੋਲਣ ਲੱਗ ਗਿਆ।
0: ਆਹਾ, ਉਹਨਾਂ ਨੂੰ ਸਮਝ ਨਹੀਂ ਲੱਗਦੀ, ਉਹਨਾਂ ਨੂੰ ਆਪਣੀ ਕੁੜੀ ਦੀ ਆਵਾਜ਼ ਨਹੀਂ ਪਛਾਣ ਆਉਂਦੀ ਭਲਾ?
2: ਆਉਂਦੀ ਆ, ਬਟ ਉਹ ਜਿਹੜੀ ਹੁਣ ਕੁੜੀ ਬੋਲੀ ਸੀ ਤੁਸੀਂ ਕਿਹਾ ਸੀ, ਫਿਰ ਉਹ ਕਹਿਣਗੇ ਆ ਕੌਣ ਬੋਲੇ?
0: ਉਹ ਕੁੜੀ ਨਹੀਂ, ਮੰਮੀ ਹੀ। ਮੰਮੀ ਵੀ ਤੇ ਕੁੜੀ ਹੁੰਦੀ ਆ।
2: ਮੰਮੀ ਕੁੜੀ ਨਹੀਂ ਹੁੰਦੀ।
0: ਮੰਮੀ ਕੁੜੀ ਨਹੀਂ ਹੁੰਦੀ, ਮੰਮੀ ਕੀ ਹੁੰਦੀ ਆ?

0: मम्मी कुड़ी मंगोई लगदी बट बड़ी हुंदी,
1: अच्छा वो कुड़ी वड्डी हुई मम्मी हुंदी हां।
0: बड़ी कुड़ी
1: अच्छा वड्डी कुड़ी है, ओके। अच्छा
0: बट उस टेलर दीदी नहीं हुंदी, बड़ी दीदी वो मम्मी हुंदी है।
1: हाँ, पर मम्मी दी जड़ी सहेली हुंदी है वो तो ओदे लिए तो दीदी हुंदी है
0: मम्मा ने इतना परी
1: हैं
0: क्वेश्चन दिता, कहते आंटी
1: मामा फनी कर देंगे है ना पर एक दूसरे नू ते असीस दीदी कहिंदियां ने, जिहड़ियां मम्मियां हुंदियां उह मम्मियां नू ते दीदी कहिंदियां ने, वो क्यों कहिंदियां?
0: जी। हुण मेरे मम्मा मेरे राणो मासी नू कहंदे आ दीदी, दीदी को क्यों दीदी कजन्स है,
1: आहो वो क्यों फिर दीदी कहिंदियां एक दूजी नू?
0: क्योंकि वो भैणा ना, जिवें कदे मेरी फ्रेंड फ्रेंड लाइक फ्रेंड्स है, फ्रेंड्स स्टिल असीं दोनों गर्ल्स ही है, मतलब भैणा ही है, तो मम्मी मम्मियां आंटियां मासियां भी यही कहंदियां।
1: अच्छा ता करके हैं।
0: हाँ
1: ओके ओके चलो मैं फिर हार गया, तुम दस दो मैनू तो ताड़ी बुझारत आई नहीं गी।
0: ओके। ड्रॉ सुनो, पता है ड्रॉ दे विच कपड़े बाले पैंदे,
1: हो हाँ इन्ने कपड़े पै जाते तो मुड़ के पे विचे पे
0: सुनो
1: पे
0: पता
1: निके
0: है
1: हो जाते पता।
0: मैं कितोरी देख रही तो मैं स्टिल एंड हार्ड बजा रहा तब
1: आपे बना
0: पैंदे।
1: लेंगे हो?
0: हाँ जी
1: ओ
0: अब एक ही था।
1: वाह तुही तो मैं ताइयों तो क्या भी तुही तो इंटेलिजेंट ही बड़े हो तुही तो।
0: ओके तो रोली सुनो,
1: नहीं हूँ फिर कल कल लेट हो जाना हूँ।
0: ओके कल सुनो।
1: ओके थैंक यू, जा फिर 10 बजे कर लो ठीक है?
0: हाँ कल मैं 10 बजे आऊँ, ठीक है, लेट आऊँ मैं बड़ी।
1: क्यों दे ली 10 बजे नहीं मिल
0: मैं
1: लेना कल तो? जेड़ा दर जेड़ा पहला आऊगा उन्हों ही मैं 10 बजे लेना। लेट वाले बच्चे जेड़े लेट उठते ना सुस्ती बच्चे उन्होंने नहीं मैं लेंदा।
0: ओके
1: हाँ
0: ओके
1: मैं
0: बाय
1: फिर ताड़ा
0: बाय
1: सुस्ती बच्चियां वाली फाइल
0: बाय।
1: च ताड़ा मैं ना पा देना,
0: आई
1: नहीं तो
0: ट्राई बी आई ट्राई टू बी सेकंड और फर्स्ट।
1: हाँ तो नहीं तो मैं सुस्ती बच्चों च ना पा देना ताड़ा जे लेट आए थे। ओके फिर मैं तनु तनु मैं सुस्ती असीस क्या करना, डजन
0: छुट्टी
1: मैटर मैं तनु सुस्ती असीस क्या करना फिर, नहीं तो फिर गुस्सा ना करो।
0: ओके
1: ओके थैंक यू। तो नेक्स्ट साढ़े नाल आ श्रेया, श्रेया तो बाद फिर सुखन तुहाडी वारी। सत श्रीकाल श्रेया, की हाल है?
0: बिल्ली
1: सत श्रीकाल माणू बिल्ली म्याऊ म्याऊ।
0: को
1: अस ठीक है, अज लेट उठे हो?
0: नहीं
1: हाँ किन्ने बजे उठे?
0: 8 बजे
1: ओ 8 बजे तो पता किन्नी धुप चढ़ गई ही।
0: हाँ जी
1: इन्नी धुप चढ़ गई ही उन्ने चिर नूं ते चिड़ी जाके ते दाना भी लै आई ही अपने बच्चियां लई। होर
0: ओ
1: की
0: और की
1: तानू चिड़ी दस के नहीं गई?
0: नहीं
1: उल्ला वो तानू वाजा मार दी ही तो ही सुने नहीं, उन्हें तानू नाल
0: बस
1: लै के जा। हाँ वो
0: गुड
1: गुड
0: मॉर्निंग खा के हम चिप चिप नु ब्रांड प्यार।
1: हाँ जी हाँ जी वो तो खिचड़ी भी बना ली उन्होंने।
0: हाँ जी
1: की सुनाओगे फिर?
0: मोस्टर ट्रक बिल्ड पायर टायर सेगे
1: अच्छा टायर है गए हले?
0: यूट है यूट
1: अच्छा है गए हले, ओके गुड है
0: यूट
1: फिर।
0: है गया मोस्टर ट्रक बिल्ड।
1: अच्छा ओहो मॉन्स्टर ट्रक छोड़ता ते टायर रख ले। हाँ उदे अलॉय व्हील रख लियो ना, वो फिर नवी गड्डी नू पा लियो।
0: हाँ जी
1: वेरी गुड तुम तो मकैनिक हो गए यार,
0: हाँ जी
1: वेरी नाइस। की सुनाओगे फिर मकैनिक साहब?
0: बुजारत
1: ओके
0: चिट्टी प्लेट च काला आंडा।
1: चिट्टी प्लेट च काला अंडा,
0: हाँ जी ओ बॉडी पार्ट है,
1: वो बहुत किया
0: बॉडी पार्ट।
1: बॉडी पार्ट या? ओके
0: हाँ
1: बॉडी
0: जी
1: पार्ट की होंदा बॉडी पार्ट फिर की होगा? सिर?
0: नहीं
1: कान?
0: नहीं
1: मुंह? ਹੋਰ ਕੀ ਹੁੰਦਾ ਬੋਡੀ ਪਾਰਟ? ਨੱਕ ਹੁੰਦਾ ਫਿਰ?
0: ਨਹੀਂ,
1: ਹੈਂਡਸ, ਲੈਗ, ਲੈਗ, ਲੈਗ, ਲੈਗਸ, ਲੈਗਸ,
0: ਨਹੀਂ,
1: ਤੁੰਨੀ, ਤੁੰਨੀ, ਤੁੰਨੀ, ਤੁੰਨੀ,
0: ਨਹੀਂ
1: ਯਾਰ, ਹੋਰ ਕਿਹੜਾ ਬੋਡੀ ਪਾਰਟ ਹੁੰਦਾ ਫਿਰ?
0: ਟੀਥ,
1: ਹੈਂ,
0: ਟੀਥ,
1: ਕੀ?
0: ਆਈਸ,
1: ਟੀਥ,
0: ਆਈਸ,
1: ਅੱਛਾ, ਆਈਸ, ਓ ਹੋ,
0: ਹਾਂਜੀ,
1: ਫਿਰ ਤੇ ਬੜਾ ਕਲੋਜ਼ ਹੀ ਮੇਰਾ ਤੇ,
0: ਬੱਲੇ, ਸ਼ਾਬਾ, ਸ਼ਾਬਾ,
1: ਓ ਸ਼ਾਬਾ, ਸ਼ਾਬਾ, ਬੱਲੇ, ਬੱਲੇ, ਥੈਂਕ ਯੂ, ਥੈਂਕ ਯੂ,
0: ਚੱਕਦੇ ਫੱਟੇ, ਅੰਕਲ ਐਂਡ ਆਂਟੀ,
1: ਓ ਚੱਕਦੇ ਢੋਲੀਆ, ਥੈਂਕ ਯੂ,
0: ਬਾਬਾ ਮਾਲੂ ਬਿੱਲੀ ਹਾਂਜੀ ਰੇਡੀਓ,
1: ਥੈਂਕ ਯੂ,
0: ਚੱਕਦੇ ਫੱਟੇ ਹਾਂਜੀ ਰੇਡੀਓ,
1: ਤੇ ਨੈਕਸਟ ਕਿਹਦੀ ਵਾਰੀ ਆ?
0: ਦੀ ਦੀ ਦੀ,
1: ਓਕੇ, ਸਤਿ ਸ਼੍ਰੀ ਅਕਾਲ ਦੀਦੀ,
0: ਛੁੱਟੀਆਂ
1: ਦਾ ਕੀ ਪਲਾਨ ਆ? ਹਜੇ ਨੀ ਪਤਾ, ਓਕੇ ਓਕੇ, ਹਲੇ ਬਣਾਉਣਾ ਵਾ, ਹੈ
0: ਇੱਕ ਡੱਬੇ ਵਿੱਚ ਬੱਤੀ ਦਾਣੀ ਹੈ,
1: ਇੱਕ ਡੱਬੇ ਚ 32 ਦਾਣੇ ਹੈ,
0: ਆਨਸਰ ਕੀ ਆ?
1: ਓ 32 ਤੇ ਦੰਦ ਹੁੰਦੇ ਆ,
0: ਆਨਸਰ ਕੀ ਆ? ਇੱਕ ਡੱਬੀ ਵਿੱਚ 32 ਦਾਣੇ, ਆਨਸਰ ਕੀ ਆ?
1: 32 ਦੇ ਦੰਦ ਹੁੰਦੇ ਕਹਿੰਦੇ,
0: ਹਾਂਜੀ,
1: ਓ ਬੁਝੇ ਗਿਆ,
0: ਹਾਂਜੀ, ਬੱਲੇ ਬੱਲੇ, ਸ਼ਾਬਾਸ਼,
1: ਸ਼ਾਬਾਸ਼, ਸ਼ਾਬਾਸ਼, ਇਹ ਤੇ ਸੌਖਾ ਸੌਖਾ ਬੁਝਿਆ ਗਿਆ, ਥੈਂਕ ਯੂ, ਚੱਕੇ ਗਏ ਫਟੇ, ਥੈਂਕ ਯੂ, ਚਾਹ ਪੀ ਲਈ, ਹਾਂਜੀ, ਥੈਂਕ ਯੂ, ਥੈਂਕ ਯੂ,
0: ਬਦਾਮ ਖਾਧਾ?
1: ਨਹੀਂ, ਬਦਾਮ ਨਹੀਂ ਖਾਧਾ, ਬਦਾਮ ਖਤਮ ਹੋਏ ਆ, ਥੈਂਕ ਯੂ,
0: ਆਪਾਂ ਤੁਹਾਡੇ ਵਾਸਤੇ ਲੈ ਕੇ ਆਓਗੇ,
1: ਚਲੋ ਠੀਕ ਹੈ, ਠੀਕ, ਚਲੋ ਠੀਕ ਹੈ, ਠੀਕ,
0: ਕਦੋਂ ਆਏ ਲੈ,
1: ਚਲੋ ਠੀਕ ਹੈ,
0: ਕਦੋਂ ਆਏ,
1: ਓਕੇ ਓਕੇ ਓਕੇ, ਥੈਂਕ ਯੂ, ਥੈਂਕ ਯੂ,
0: ਬਾਏ ਬਾਏ,
1: ਥੈਂਕ ਯੂ ਸ਼੍ਰੇਆ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਇਹ ਸਾਡੇ ਨਾਲ ਸ਼੍ਰੇਆ ਜੀ, ਤੇ ਹੁਣ ਸਾਡੇ ਨਾਲ ਨੇ ਸੁਖਨ ਜੀ, ਸਤਿ ਸ਼੍ਰੀ ਅਕਾਲ ਸੁਖਨ, ਤੁਸੀਂ ਆਉਣੇ ਰਹੋ, ਸਤਿ ਸ਼੍ਰੀ ਅਕਾਲ ਪੁੱਤ, ਤੁਹਾਡੀ ਆਵਾਜ਼ ਨਹੀਂ ਆ ਰਹੀ, ਤੁਹਾਡੀ ਬਹੁਤ ਟਾਈਨੀ ਬੀਨੀ ਜੀ ਆਵਾਜ਼ ਆ ਰਹੀ ਹੈ, ਮਿੰਨੀ ਮਿੰਨੀ ਜੀ, ਐ ਮਾੜੀ ਜੀ, ਹਾਂਜੀ,
0: ਸਤਿ ਸ਼੍ਰੀ ਅਕਾਲ ਅੰਕਲ ਜੀ,
1: ਸਤਿ ਸ਼੍ਰੀ ਅਕਾਲ ਜੀ, ਪਾਪਾ ਨੂੰ ਕਰਤਾ ਸੀ ਫੋਨ ਫਿਰ? ਉਠਿਆ ਨੀ ਹਲੇ? ਓ ਤੇਰੀ, ਓ ਤੇਰੀ, ਓ ਤੇਰੀ, ਜਦੋਂ ਆਪਾਂ ਸੁਸਤੀ ਖਿਲਾਰੀਏ ਨਾ, ਤੇ ਫਿਰ ਨਿੱਕੇ ਹੋ ਜਾਈਦਾ, ਥੋੜੇ ਥੋੜੇ ਜੇ ਨਿੱਕੇ ਹੋਈ ਜਾਈਦਾ, ਓਹਨੂੰ ਪਤਾ ਕਿ ਦੱਸਿਆ ਕਿ ਨੀ ਓਹਨੂੰ? ਲੈ ਓਹਨੂੰ ਦੱਸ ਦਿਓ ਫਿਰ, ਉਹਨੂੰ ਕਹੋ ਸੁਸਤੀ ਖਿਲਾਰੀ ਨਾ ਬੈਡ ਤੇ, ਤੇ ਥੋੜੇ ਥੋੜੇ ਜੇ ਨਿੱਕੇ ਹੋ ਜਾਈਦਾ ਰੋਜ਼,
0: ਠੀਕ ਆ,
1: ਤੁਸੀਂ ਕੀ ਸੁਣਾਓਗੇ?
0: ਓਕੇ, 16 ਧੀਆਂ 4 ਜਵਾਈ,
1: 16 ਧੀਆਂ ਤੇ 4 ਜਵਾਈ,
0: ਹਾਂਜੀ,
1: ਆਈ 16 ਧੀਆਂ ਕਿਹਦੀਆਂ ਹੋਈਆਂ ਭਲਾ? ਬਾਕੀ ਹਲੇ ਵਿਆਹਣ ਵਾਲੀਆਂ ਨੇ?
0: ਹਾਂਜੀ,
1: ਓਕੇ, ਯਾਰ ਇਹ ਬੜਾ ਔਖਾ ਵਾ ਯਾਰ, ਚੱਲ ਮੈਂ ਹਾਰ ਗਿਆ ਫਿਰ,
0: ਬੋਡੀ ਪਾਰਟ
1: ਫਿਰ 16 ਕੀ ਹੋਇਆ ਭਲਾ? ਹਾਰਿਆ ਵੀ ਨੀ ਸਰਦਾ,
0: ਟ੍ਰਾਈ ਕਰਾਂ।
1: ਨਹੀਂ ਯਾਰ
0: ਟ੍ਰਾਈ
1: ਹੋਣ ਹੀ ਨਹੀਂ ਡਿਆ, ਟ੍ਰਾਈ ਯਾਰ ਉਧਰੋਂ ਟਾਈਮ ਹੋਈ ਜਾਂਦਾ, ਟ੍ਰਾਈ ਨਹੀਂ ਹੋਣ ਹੀ ਨਹੀਂ ਡਿਆ। ਹੈ ਹੈਲਪ ਲੈ ਲਈਏ ਫਿਰ?
0: ਲੈ ਲਓ।
1: ਚਲੋ ਹੈਲੋ ਹੈਲੋ ਸਾਹਿਬ ਮੇਰੀ ਹੈਲਪ ਕਰੋ ਯਾਰ। ਸਾਹਿਬ ਜੀ ਉਹ ਡਡਵਾਲ ਸਾਹਿਬ ਮੇਰੀ ਹੈਲਪ ਕਰੋ ਯਾਰ। ਹੈ ਇਹ ਉਂਗਲਾਂ ਉਂਗਲਾਂ ਤੇ ਨੀ ਸੋਲਾਂ ਕਿਤੇ ਅੰਗੂਠੇ ਕੱਢ ਕੇ?
0: ਹਾਂਜੀ।
1: ਅੱਛਾ ਤੇ ਅੰਗੂਠੇ ਜਵਾਈ ਹੋ ਗਏ ਫਿਰ? ਓ ਅੱਛਾ ਆਹ ਗੱਲ ਸੀ। ਠੀਕ ਠੀਕ ਠੀਕ ਠੀਕ ਠੀਕ ਠੀਕ ਠੀਕ ਆ। ਇਹ ਤਾਂ ਬੜਾ ਤੁਸੀਂ ਭੁਲੇਖਾ ਪਾਇਆ ਯਾਰ। ਥੈਂਕ ਯੂ ਧੰਨਵਾਦ। ਥੈਂਕ ਯੂ ਤੇ ਲਾਸਟ ਕਾਲਰ ਹੋਣਗੇ ਸਾਡੇ ਨਾਲ 461 ਸਤਿ ਸ੍ਰੀ ਅਕਾਲ ਲਾਲ ਜੀ, ਕੀ ਹਾਲ ਚਾਲ ਨੇ? ਬਹੁਤ ਵਧੀਆ, ਮੈਨੂੰ ਪਤਾ ਲੱਗਾ ਸੀ ਤੁਸੀਂ ਜੰਗਲਾਂ ਚ ਗਏ ਹੋ। ਕਾਲਿੰਗ ਫਰੋਮ ਜੰਗਲਸ? ਹਾਂ
2: ਕਾਲਿੰਗ ਫਰੋਮ ਜੰਗਲ।
1: ਪਾਣੀ ਲੈ ਕੇ ਗਏ ਹੋ ਨਾਲ? ਪਾਣੀ ਲੈ ਕੇ ਗਏ ਹੋ ਨਾਲ? ਮਤਲਬ ਤੋਂ ਗਰਮੀ ਗਰਮੀ ਮੌਸਮ ਚੇਂਜ ਹੋ ਗਿਆ ਵਾ।
2: ਅਸੀਂ ਪਾਣੀ ਨਾਲ ਲੈ ਕੇ ਨਹੀਂ ਹੁੰਦਾ, ਅਸੀਂ ਪਾਣੀ ਟ੍ਰੀਟ ਕਰਨ ਜਾਂਦੇ।
1: ਓਹ ਹਾਂ ਸੱਚ, ਹਾਂ ਸੱਚ, ਚਲੋ ਵਧੀਆ। ਤੁਸੀਂ ਪ੍ਰਾਹੁਣੇ ਘਰ ਛੱਡ ਕੇ ਤੇ ਆਪ ਜੰਗਲਾਂ ਨੂੰ ਤੁਰ ਪਏ ਜੀ? ਅੱਛਾ ਪ੍ਰਾਹੁਣਿਆਂ ਨੂੰ ਆਜ਼ਾਦੀ ਚਾਹੀਦੀ ਆ। ਓਕੇ ਓਕੇ ਓਕੇ ਕਹੋ ਜਾਓ ਪ੍ਰਾਹੁਣੇ, ਤੁਹਾਨੂੰ ਆਜ਼ਾਦੀ ਦਿੱਤੀ, ਜਾਓ ਬਣਾਓ ਆਲੂ ਦੇ ਪਰੌਂਠੇ ਸਿਖਾਓ ਤੁਸੀਂ। ਆਜ਼ਾਦੀ ਦਿੱਤੀ ਤੁਹਾਨੂੰ, ਜਾਓ ਆਹ ਪਿਆਜ ਆਟਾ, ਜਾਓ ਖਾ ਲਓ ਜਿੰਨਾ ਖਾਣਾ। ਜਾਓ ਤੁਹਾਨੂੰ ਉਹਨੂੰ ਕਹੋ ਪੂਰੀ ਪੂਰੀ ਆਜ਼ਾਦੀ ਤੁਹਾਨੂੰ, ਜਾਓ ਭਾਵੇਂ ਸਾਨੂੰ ਵੀ ਬਣਾ ਕੇ ਖਵਾ ਦਿਓ, ਜਾਓ ਆਜ਼ਾਦੀ ਤੁਹਾਨੂੰ ਪੂਰੀ। ਇਹੋ ਜਿਹੀ ਆਜ਼ਾਦੀ ਲੱਭਣੀ ਕਿਤੇ ਬਾਹਰਲੇ ਮੁਲਕਾਂ 'ਚ? ਜਾਓ ਜਾਓ ਤੁਸੀਂ ਭਾਵੇਂ ਜਾਓ ਝਾੜੂ ਫੜੋ, ਭਾਵੇਂ ਸਫਾਈ ਵੀ ਕਰ ਦਿਓ, ਪੂਰੀ ਆਜ਼ਾਦੀ ਤੁਹਾਨੂੰ। ਕੱਟ ਦਿਓ ਘਾਹ ਤੁਸੀਂ, ਐਂ ਡਸਟਿੰਗ ਡੁਸਟਿੰਗ ਕਰ ਦਿਓ, ਜਾਓ
2: ਜੋ ਜੋ ਕਰਨਾ ਤੁਹਾਡੀ ਮਰਜ਼ੀ ਤੋਂ।
1: ਨਾ ਤੁਹਾਡੀ ਮਰਜ਼ੀ ਤੁਹਾਡੀ, ਖੁੱਲ੍ਹ ਕੇ ਜੀਓ ਜ਼ਿੰਦਗੀ ਤੁਸੀਂ। ਹਾਂਜੀ ਕੀ ਲਿਆਇਓ ਫਿਰ ਅੱਜ?
2: ਜਿੱਦਾਂ ਸੈਮੀ ਸਾਹਿਬ ਸਮਝ ਸਕਦੇ, ਸਮਝ ਸਾਹਿਬ ਕਿਤੇ ਗਏ ਹੁੰਦੇ ਆਪਣਾ ਸਾਡੇ ਘਰ, ਸਾਡੇ ਘਰ ਗਏ ਹੁੰਦੇ
1: ਹਨਾ,
2: ਤੇ ਆਪਣਾ ਫੋਨ ਆਉਂਦਾ ਕਿਸੇ ਦਾ, ਕਹਿੰਦੇ ਕਿੱਥੇ ਹੈ ਦੋਸਤ? ਮੈਂ ਪੁੱਛਿਆ ਮੈਂ ਸਮਝ ਸਾਹਿਬ ਕਿੱਥੇ ਹੋ? ਕਹਿੰਦਾ ਉਹ ਯਾਰ ਸਾਲੇ ਦਾ ਗ੍ਰਹਿ ਕਲੇਸ਼ ਹੈ ਭਾਬੀ, ਉਹਦੇ ਗ੍ਰਹਿ ਕਲੇਸ਼ ਗ੍ਰਹਿ ਪ੍ਰਵੇਸ਼।

0: Ele agrega ele. Cadê ele? ਮੇਰੀ ਜਿਹੜੀ ਬੀਬੀ ਹੁੰਦੀ ਆ ਨਾ, ਵਿਆਹ ਤੋਂ ਪਹਿਲਾਂ ਬਾਬੁਲ ਦੇ ਘਰ ਨਾ, ਬਾਬੁਲ ਦੇ ਬੇੜੇ ਵਿੱਚ ਚੈਕ ਦੀਆਂ ਨੇ।
1: ਹਾਏ ਬਾਬੁਲ ਹਾਏ। ਅੱਛਾ
0: ਜੋ ਸਾਡੇ ਵਿਹੜੇ ਨੇ ਚੀਕਦੀਆਂ ਨੇ, ਟੀਵੀ ਦੀ ਆਵਾਜ਼ ਬੰਦ ਕਰਦੇ।
1: ਬੱਲੇ ਲਾਲ ਜੀ, ਨਹੀਂ ਕੁੱਟ ਖਾਓਗੇ ਕਿਸੇ ਦਿਨ?
0: ਜਸਵਾ ਭਾਈ ਨੇ ਨਾ ਮੋਬਾਈਲ ਆਪਣਾ ਨਾ ਨਵਾਂ ਆਪਣਾ ਮੋਬਾਈਲ ਲੈ ਲਿਆ ਪ੍ਰੋ ਤੇ ਆਪਣਾ ਨਾ ਘਰ ਜਾਂਦਾ ਵੀ ਜਸਵਾਲ ਭਾਈ ਕਹਿੰਦੇ ਆਹ ਦੇਖੋ ਮੈਂ ਨਵਾਂ ਮੋਬਾਈਲ ਲੈ ਕੇ ਘਰ ਦਿੰਦੇ ਪੰਜਾਬ ਨੇ, ਕਹਿੰਦੇ ਨਵਾਂ ਮੋਬਾਈਲ ਲੈ ਗਿਆ ਇਹ ਮੋਬਾਈਲ ਹੈ ਤੁਹਾਨੂੰ ਹੁਣ ਨਾ ਮੱਝਾਂ ਨੂੰ ਪੱਠੇ ਪਾਉਣ ਦੀ ਜ਼ਰੂਰਤ ਨਹੀਂ ਹੈ।
1: ਅੱਛਾ
0: ਇਹੀ ਤਗੜੀ ਟੈਕਨੋਲੋਜੀ ਆ ਗਈ ਪਰ ਕਹਿੰਦੇ ਅੱਛਾ ਉਹ ਕਿੱਦਾਂ ਕਹਿੰਦਾ ਮੱਝ ਬੇਜੀ ਤਿਆਰ ਲਿੱਤਾ
1: ਇਹ ਇਹ ਕੱਲ ਕੱਲ ਵੀ ਤੁਸੀਂ ਸੁਣਾਇਆ ਕਿ ਕੱਲ ਹੋਰ ਕੋਈ ਸੁਣਾ ਕੇ ਗਿਆ ਸੀ?
0: ਅਜੇ ਕੋਈ ਹੋਰ ਸੁਣਾ
1: ਕੱਲ ਵਾਰ ਸਮਝੋ ਗਈ ਕੱਲ ਤੁਹਾਨੂੰ ਕਿੰਨੀ ਵਾਰੀ ਕਿਹਾ ਆਪਣੇ ਚੁਟਕਲੇ ਸੈਮੀ ਸਾਹਿਬ ਨੂੰ ਨਾ ਭੇਜਿਆ ਕਰੋ। ਆਪ ਤੇ ਉਹਨਾਂ ਨੇ ਕੀਤਾ ਹੁੰਦਾ ਭਲਾ ਕਿੱਦਾਂ? ਜਿਹੜਾ ਬੂਹੇ ਅੱਗੇ ਨੀ ਉਹ ਨੇਮ ਪਲੇਟ ਲਾਈ ਹੁੰਦੀ ਉਹਦੇ ਅੰਦਰ ਵਾਰ ਬਲਬ ਲਾ ਕੇ ਸੈਮੀ ਨਿਵਾਸ ਥੈਂਕ ਯੂ ਲਾਲ ਜੀ, ਥੈਂਕ ਯੂ ਥੈਂਕ ਯੂ। ਇਹ ਸਨ ਜੀ ਸਾਡੇ ਨਾਲ ਬਸੰਤ ਲਾਲ ਜੀ ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਭਾਈ ਇਸ ਹਿੱਸੇ ਦੇ ਵਿੱਚੋਂ। ਧੰਨਵਾਦ ਤੁਹਾਡਾ ਜਤਿੰਦਰ ਚੱਡਾ ਜੀ ਵੋਲਟ ਤੋਂ ਕਹਿੰਦੇ ਨੇ ਕਿ ਅੱਜ ਦਾ ਦਿਨ ਸਾਰਿਆਂ ਦਾ ਮੰਗਲਮਈ ਰਹੇ। ਥੈਂਕ ਯੂ, ਪਲੀਜ਼ ਸੈਂਡ ਮੀ ਯੂਅਰ ਈਮੇਲ। ਹਾਂਜੀ ਆ ਲਓ ਜੀ, ਈਮੇਲ ਕਿਹੜੀ ਔਖੀ ਆ, info@hanji.com.au ਇਹਦੇ ਉੱਤੇ ਤੁਸੀਂ ਕਰ ਦਿਓ। ਅਤੇ ਅੱਜ ਸੋਨੇ ਦਾ ਰੇਟ ਦਿੱਲੀ ਜੂਲਰ ਵਾਲੇ ਕਹਿੰਦੇ ਵੀ 187 ਹੋ ਗਿਆ। ਤਾਂ ਮਨਜੀਤ ਸਿੰਘ ਬਟਾਲਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਟਾਈਗਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਕੱਲ੍ਹ ਕੀ ਖਾਧਾ ਭਾਈ? ਕਹਿੰਦੇ ਡਿਨਰ ਵਾਜ ਨੈਂਡੂਜ਼ ਚਿਕਨ ਚਿਪਸ ਕੋਰਨ ਪੀਟਾ ਬ੍ਰੈਡ ਦੇ ਨਾਲ। ਗੁਰਵੀਨ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਗਈ ਜੀ। ਰੁਪਿੰਦਰ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕ੍ਰਿਗੀ ਬੰਦ ਤੋਂ ਕਹਿੰਦੇ ਕਹਾਣੀ ਵਧੀਆ ਲੱਗੀ। ਅਤੇ ਮੰਡ ਸਾਹਿਬ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖਣ ਸਾਰਿਆਂ ਨੂੰ। ਅਤੇ ਸੁਖਵਿੰਦਰ ਭੈਣ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਪਰ ਚੁਟਕਲਾ ਭੈਣ ਜੀ ਲੰਮਾ ਹੈ, ਮੈਂ 10 ਵਜੇ ਰੱਖੂੰਗਾ। ਨਰਿੰਦਰ ਜੋਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਸੋਹਣੀ ਕਹਾਣੀ ਸਰ ਵਾਰ ਦੀ ਤਰ੍ਹਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਕਹਿੰਦੇ ਕਿ ਸਭ ਦਾ ਦਿਨ ਵਧੀਆ ਵਧੀਆ ਰਹੇ। ਮਨਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਕਹਿੰਦੇ ਵਧੀਆ ਕਹਾਣੀ ਚੰਗਾ ਸੁਨੇਹਾ। ਅਤੇ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਦੇ ਲਈ ਸਿਡਨੀ ਤੋਂ ਭੇਜਦੇ ਨੇ, ਸੁਖਦੀਪ ਸਿੰਘ ਘੁੰਮਣ ਜੀ ਵੀ ਕਹਾਣੀ ਦੇ ਲਈ ਐਪਰੀਸ਼ੀਏਟ ਕਰਦੇ ਨੇ। ਪਰਮਜੋਸਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਆਪ ਸਭ ਦਾ ਦਿਨ ਵਧੀਆ ਵਧੀਆ ਰਹੇ। ਇਸੇ ਤਰ੍ਹਾਂ ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਅਤੇ ਲੈਂਦੇ ਹਾਂ ਤੁਹਾਡੇ ਕੋਲੋਂ ਲਾਫਟਰ ਥੈਰੇਪੀ ਦੇ ਵਿੱਚ ਮਜਾਜ।
2: Smith's Lane by Movec ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvec.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
3: सोना चाहिए
4: भरोसा चाहिए
3: क्वालिटी ते बाईबैक भी चाहिए चले आओ दिल्ली ज्वेलर्स स्कॉटलैंड पॉइंट कुक विखे जिथे बाई कैरेट गोल्ड क्लासी सिल्वर डेजलिंग डायमंड्स अते जेमस्टोन्स कस्टम ज्वेलरी थोड़े ऑर्डर ते रेडी पुराना सोना बाईबैक एंड एक्सचेंज तुरंत कैश चाहिए गोल्ड लोन इजी एंड सेफ रिपेयर बुलियन बाइंग सेलिंग सब एक ही जगह ते ओ भी वाजब रेट ते दिल्ली ज्वेलर्स 310/2 मेन स्ट्रीट पॉइंट कुक कॉल 0493536042
5: यार तू इतने इनी चेती आके पक्का भी हो गया की जुगाड़ लाया है
6: जुगाड़ नहीं ये है 8 साल तो भी वद्दा तजुर्बा बंसल इमिग्रेशन दा जिन्ना ने वधिया कोर्स विच एडमिशन कराई अते फिर मेनू पीआर दी राह भी बखाई एना ही नहीं ए स्टूडेंट वीजा एएटी अपील्स स्किल्ड वीजा पीआर यूएस विजिटर वीजा अते होर भी कई माइग्रेशन सर्विसेज प्रोवाइड करदे ने
5: नंबर दा दे बंसल इमिग्रेशन वालियां दा
6: हां जी अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au
7: क्या आप सोलर की सर्विसिंग के लिए फोन करने की बजाय घर में आग लगने का जोखिम उठाएंगे अपने सोलर पैनल्स को अच्छी स्थिति में रखकर आप बिजली के कारण घर में आग लगने के खतरे को टाल सकेंगे तथा और भी अधिक प्रभावशाली सिस्टम के लाभों का आनंद उठाएंगे इसलिए अगर आपके घर में 2 साल या उससे भी पहले से सोलर सिस्टम इंस्टॉल है तो जोखिम ना उठाएं सोलर सुरक्षित रहें लाइसेंस धारक ई ग्रेड इलेक्ट्रीशियन से अपने सोलर की सर्विसिंग करवाएं और अधिक जानने के लिए energysafe.vic.gov.au पर जाएं एनर्जी सेफ हमेशा विक्टोरिया सरकार मेलबर्न द्वारा अधिक
5: चलदी दा नाम गड्डी आते सुनिया ही होना ते तुहाडी गड्डी कोई भी होवे उनु चलाउन ले ऑल मेजर ब्रांड्स दे टायर्स अलॉय व्हील्स ले याद रखो टायर फोर्स जिना को लॉग बुक सर्विसिंग मैकेनिकल रिपेयर्स इंटरेस्ट फ्री रीपेमेंट्स दी सुविधा नाल अवेलेबल ने तुहाडी सेवा विच पिछले 15 सालां तो ऑलवेज वन स्टॉप शॉप टायर फोर्स यूनिट 1 19-25 सोमर्टन रोड कैंपलफील्ड कॉल 03908-6655 और विजिट tireforce.com.au
8: किचन का स्टाइल डल लगदा बाथरूम वैनिटी सिंपल जिया हुन टेंशन खत्म करो आ गया ZJ स्टोन मेसन फाड़े घर नु बनाए एकदम क्लासी असी बनाउने आ डिजाइनर स्टोन बेंच टॉप्स फॉर किचन स्टाइलिश वैनिटी अते मॉडर्न लॉन्ड्री ओ भी पोर्सिलिन अते मार्बल नाल जिथे एलिगेंस मिलदी है ड्यूरेबिलिटी नाल हुन ना सिर्फ घर पर तुहाडी पर्सनालिटी भी शाइन करेगी स्टोन दे स्टाइल नाल कॉल करो 0410-045-555 या आज ही विजिट करो 104 Collins Road, Melton.

0: ਚੱਲਦੀ ਦਾ ਨਾਮ ਗੱਡੀ ਆਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au। ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਪਾਮਲਸ ਰੋਡ, ਤ੍ਰੁਗਨੀਨਾ ਅਤੇ 347 ਲੌਂਗਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ। ਹੁਣ ਤੁਹਾਡੇ ਮੋਢੇ ਨਾਲ
1: ਰੇਡੀਓ। ਹਾਂਜੀ, 1674 ਸਮਾਂ ਹੋ ਚੁੱਕਾ ਖਬਰਾਂ ਦੇ ਉੱਤੇ ਝਾਤੀ ਮਾਰਨ ਦਾ। ਗੌਤਮ ਕਪਿਲ ਜੀ ਸਾਡੇ ਨਾਲ ਨੇ ਸਿਡਨੀ ਸਟੂਡੀਓ ਤੋਂ। ਅੱਜ 22 ਤਰੀਕ ਹੈ ਸਤੰਬਰ ਦੇ ਮਹੀਨੇ ਦੀ, ਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਗੌਤਮ ਜੀ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਮੈਲਬਨ ਸਟੂਡੀਓ ਤੋਂ।
2: ਹਾਂਜੀ, ਬਹੁਤ ਧੰਨਵਾਦ ਜੋ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਆਓ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ, ਤੇ ਫਿਰ ਆਸਟ੍ਰੇਲੀਆ ਦੀਆਂ ਵੀ ਖਬਰਾਂ ਸਾਂਝੀਆਂ ਕਰਾਂਗੇ। ਪਰ ਪਹਿਲਾਂ ਇੱਕ ਖਬਰ ਜਾਪਾਨ ਤੋਂ, ਜਿੱਥੇ ਕੁਦਰਤ ਦੀ ਮਾਰ ਬੜੀ ਤੇਜ਼ੀ ਦੇ ਨਾਲ ਇਨਸਾਨੀ ਜਾਨ ਦੇ ਲਈ ਖਤਰਾ ਬਣ ਸਕਦੀ ਹੈ। ਜਾਪਾਨ ਦੇ ਟੋਕੀਓ ਦੇ ਵੱਲ ਵੱਧ ਰਹੇ ਬੜੇ ਹੀ ਸ਼ਕਤੀਸ਼ਾਲੀ ਤੂਫਾਨ ਦੀ ਵਜ੍ਹਾ ਦੇ ਚੱਲਦਿਆਂ ਭਾਰੀ ਮੀਂਹ ਦੀ ਸ਼ੰਕਾ ਹੈ ਔਰ ਇੱਥੇ ਰਿਕਾਰਡ ਮੀਂਹ ਪੈ ਸਕਦਾ ਹੈ। ਦੁਜੁਆਨ ਨਾਮ ਦਾ ਇਹ ਤੂਫਾਨ ਹੈ ਜਿਹੜਾ, ਇਸ ਦੀ ਰਫਤਾਰ 130 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚ ਗਈ ਹੈ, ਜਦਕਿ ਇਸ ਦੇ ਜਿਹੜੀਆਂ ਹਵਾਵਾਂ ਨੇ ਉਹ 194 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਜਿਹੜੀਆਂ ਖੇਤਰੀ ਇਲਾਕਿਆਂ ਦੇ ਵਿੱਚ, ਜਾਂ ਫਿਰ ਇੰਜ ਕਹਿ ਸਕਦੇ ਹਾਂ ਕਿ ਮੈਦਾਨੀ ਇਲਾਕਿਆਂ ਦੇ ਵਿੱਚ ਵਗਣਗੀਆਂ। ਔਰ ਇਸ ਦੇ ਚੱਲਦੇ ਹਾਂ ਤੋਕਾਈ ਖੇਤਰ ਦੇ ਵਿੱਚ 350 ਮਿਲੀਮੀਟਰ ਤੱਕ ਬਾਰਿਸ਼ ਹੋ ਸਕਦੀ ਹੈ। ਤੂਫਾਨ ਦੀ ਕਿਆਸਰਾਈਆਂ ਨੂੰ ਦੇਖਦੇ ਹੋਇਆ ਜਾਪਾਨ ਦੇ ਵਿੱਚ 5 ਮੁੱਢਲੀਆਂ ਜਿਹੜੀਆਂ ਪ੍ਰਾਇਮਰੀ ਡਿਵੀਜ਼ਨਸ ਹੁੰਦੀਆਂ ਨੇ, ਉਹਨਾਂ ਦੇ ਵਿੱਚ 16 ਲੱਖ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਦੇ ਉੱਤੇ ਚਲੇ ਜਾਣ ਦੇ ਹੁਕਮ ਦਿੱਤੇ ਗਏ ਨੇ। ਕਾਨਾਗਾਵਾ ਦੇ ਵਿੱਚ ਜ਼ਮੀਨ ਖਿਸਕਣ ਦੇ ਚੱਲਦੇ ਆ ਇੱਕ ਮਕਾਨ ਦੱਬਣ ਤੋਂ ਬਾਅਦ ਦਮਕਲ ਕਰਮਚਾਰੀਆਂ ਨੂੰ ਸ਼ੱਕ ਹੈ ਕਿ ਮਲਬੇ ਦੇ ਵਿੱਚ ਮਹਿਲਾ ਜਿਹੜੀ ਹੈ ਦੱਬ ਗਈ ਹੈ। ਤੂਫਾਨ ਦੇ ਚੱਲਦਿਆਂ ਹੀ 300 ਦੇ ਕਰੀਬ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਔਰ ਟ੍ਰੇਨ ਸੇਵਾਵਾਂ ਜਿਹੜੀਆਂ ਨੇ ਉਹ ਵੀ ਰੱਦ ਕਰ ਦਿੱਤੀਆਂ ਗਈਆਂ। ਦੱਸ ਦਈਏ ਕਿ ਇਸ ਸਾਲ ਜਾਪਾਨ ਦੇ ਵਿੱਚ ਆਉਣ ਵਾਲਾ ਦੂਜੁਆਨ 25ਵਾਂ ਤੂਫਾਨ ਹੈ। ਅਲੱਗ ਅਲੱਗ ਨਾਵਾਂ ਦੇ ਨਾਲ ਇੱਥੇ ਤੂਫਾਨ ਆਉਂਦੇ ਰਹਿੰਦੇ ਨੇ ਔਰ ਅਲੱਗ ਅਲੱਗ ਇੰਟੈਂਸਿਟੀ ਦੇ ਇਹ ਤੂਫਾਨ ਹੁੰਦੇ ਨੇ, ਪਰ ਰਾਜਧਾਨੀ ਟੋਕੀਓ ਤੇ ਇਸ ਦੇ ਆਲੇ ਦੁਆਲੇ ਦੇ ਵਿੱਚ ਇਲਾਕਿਆਂ ਦੇ ਵਿੱਚ ਜਿਹੜਾ ਅਲਰਟ ਜਾਰੀ ਕੀਤਾ ਗਿਆ ਉਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਹਾਲਾਤ ਹੋਰ ਵੀ ਜ਼ਿਆਦਾ ਗੰਭੀਰ ਦੱਸੇ ਜਾ ਰਹੇ ਨੇ। ਜਾਪਾਨ ਦੇ ਮੌਸਮ ਮਹਿਕਮੇ ਦੇ ਮੁਤਾਬਕ ਤੂਫਾਨ ਤੇ ਤੇਜ਼ ਮੀਂਹ ਦੇ ਚੱਲਦਿਆਂ ਕੁਆਂਟੋ ਟਾਪੂ, ਇਜ਼ੂ ਟਾਪੂ ਦੇ ਵਿੱਚ ਵੀ ਜਿਹੜਾ ਨੁਕਸਾਨ ਹੋ ਸਕਦਾ ਹੈ। ਔਰ ਇਹ ਤੂਫਾਨ ਅਜਿਹੇ ਸਮੇਂ ਦੇ ਵਿੱਚ ਆਇਆ ਜਾਪਾਨ ਦੇ ਵਿੱਚ ਜਦੋਂ ਜਾਪਾਨ ਦੇ ਵਿੱਚ ਏਸ਼ੀਅਨ ਗੇਮਸ ਆਯੋਜਿਤ ਕੀਤੀਆਂ ਜਾ ਰਹੀਆਂ ਨੇ। ਜਾਪਾਨ ਦੇ ਏਸ਼ੀਅਨ ਗੇਮਸ ਦੇ ਮੈਂਬਰ ਕੋਸੇ ਇਨੋਏ ਨੇ ਦੱਸਿਆ ਹੈ ਕਿ ਅਧਿਕਾਰੀਆਂ ਦੀ ਜਾਪਾਨ ਓਲੰਪਿਕ ਕਮੇਟੀ ਦੇ ਨਾਲ ਬੈਠਕਾਂ ਹੋਈਆਂ ਨੇ ਔਰ ਇਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੀਆਂ ਸਥਿਤੀਆਂ ਪ੍ਰਭਾਵਿਤ ਕਰ ਸਕਦੀਆਂ ਨੇ ਏਸ਼ੀਅਨ ਖੇਡਾਂ ਨੂੰ, ਉਹਨਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਚਰਚਾ ਕੀਤੀ ਜਾ ਰਹੀ ਹੈ। ਫਿਲਹਾਲ ਏਸ਼ੀਅਨ ਗੇਮਸ ਦੇ ਰੱਦ ਹੋਣ ਜਾਂ ਇਸ ਕਿਸਮ ਦੀ ਕੋਈ ਖਬਰ ਸਾਂਝੀ ਨਹੀਂ ਕੀਤੀ ਗਈ, ਪਰ ਇੰਨਾ ਜ਼ਰੂਰ ਦੱਸ ਦਈਏ ਕਿ ਇਹਨਾਂ ਖੇਡਾਂ ਦੇ ਉੱਤੇ ਅਸਰ, ਕੁਝ ਇੱਕ ਖੇਡਾਂ ਦੇ ਉੱਤੇ ਅਸਰ ਜਿਹੜਾ ਉਹ ਪੈ ਸਕਦਾ ਹੈ। ਉਧਰ ਰੂਸ ਤੋਂ ਅਗਲੀ ਖਬਰ, ਵੈਸੇ ਤਾਂ ਸੁਣਨ ਦੇ ਵਿੱਚ ਤੁਹਾਨੂੰ ਹੈਰਾਨੀ ਹੋਏਗੀ ਕਿ ਰੂਸ ਦੇ ਵਿੱਚ ਚੋਣਾਂ ਹੋ ਰਹੀਆਂ ਨੇ। ਰੂਸ ਦੇ ਵਿੱਚ ਪਾਰਲੀਮੈਂਟਰੀ ਇਲੈਕਸ਼ਨ ਦੇ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਅਗਵਾਈ ਵਾਲੀ ਸੱਤਾਧਾਰੀ ਪਾਰਟੀ ਯੂਨਾਈਟਿਡ ਰਸ਼ੀਆ ਪਾਰਟੀ ਨੇ ਬੜਤ ਹਾਸਲ ਕੀਤੀ ਹੈ, ਜ਼ਾਹਰ ਜੀ ਗੱਲ ਹੈ। ਵੈਸੇ ਵੀ ਇਹਨਾਂ ਰੁਝਾਨਾਂ ਦੇ ਆਧਾਰ ਦੇ ਉੱਤੇ ਦੱਸਿਆ ਗਿਆ ਕਿ ਪੁਟਿਨ ਦੀ ਪਾਰਟੀ ਪਾਰਲੀਮੈਂਟ ਦੇ ਵਿੱਚ 2/3 ਸੀਟਾਂ ਦੇ ਉੱਤੇ ਆਪਣਾ ਕਬਜ਼ਾ ਬਰਕਰਾਰ ਰੱਖਣ ਦੀ ਸਥਿਤੀ ਦੇ ਵਿੱਚ ਹੈ। ਬੀਬੀਸੀ ਰਸ਼ੀਅਨ ਸਰਵਿਸ ਦੇ ਮੁਤਾਬਕ ਸੋਮਵਾਰ ਸਵੇਰ ਤੱਕ 90% ਵੋਟਾਂ ਦੀ ਗਿਣਤੀ ਪੂਰੀ ਹੋ ਚੁੱਕੀ ਸੀ। ਯੂਨਾਈਟਿਡ ਰਸ਼ੀਆ ਨੂੰ ਲਗਭਗ 58% ਵੋਟਾਂ ਹਾਸਲ ਹੋਈਆਂ ਸੀ। ਰੂਸ ਦੇ ਯੂਕਰੇਨ ਦੇ ਨਾਲ ਜੰਗ ਦਾ ਜਿਹੜੀ ਵਿਰੋਧ ਕਰਨ ਵਾਲੀ ਦੂਜੀ ਪ੍ਰਮੁੱਖ ਪਾਰਟੀ ਹੈ, ਉਹਨਾਂ ਦੀ ਇਸ ਵਾਰ ਚੋਣਾਂ ਦੇ ਵਿੱਚੋਂ ਗੈਰ ਮੌਜੂਦਗੀ ਹੀ ਰਹੀ ਹੈ ਔਰ ਇਸੇ ਕਰਕੇ ਪੁਤਿਨ ਦੀ ਪਾਰਟੀ ਜਿੱਤਦੀ ਨਜ਼ਰ ਆ ਰਹੀ ਸੀ ਪਹਿਲਾਂ ਵੀ, ਜਦਕਿ ਜੰਗ ਵਿਰੋਧੀ ਯਾਬਲੋਕੋ ਪਾਰਟੀ ਨੂੰ ਚੋਣ ਸੂਚੀ ਦੇ ਵਿੱਚੋਂ ਪਹਿਲਾਂ ਹੀ ਬਾਹਰ ਕਰ ਦਿੱਤਾ ਗਿਆ ਸੀ ਇੱਕ ਉਦਾਰਵਾਦੀ ਪਾਰਟੀ। ਐਸੇ ਦਰਮਿਆਨ ਮਾਸਕੋ ਦੇ ਉੱਤੇ ਡਰੋਨ ਹਮਲਿਆਂ ਦੀਆਂ ਵੀ ਖਬਰਾਂ ਸਾਹਮਣੇ ਆਈਆਂ। ਮਾਸਕੋ ਦੇ ਮੇਅਰ ਸਰਗੇਈ ਸੋਬਿਆਨ ਨੇ ਦਾਅਵਾ ਕੀਤਾ ਕਿ ਰਾਜਧਾਨੀ ਨੂੰ ਨਿਸ਼ਾਨਾ ਬਣਾ ਕੇ 450 ਡਰੋਨ ਭੇਜੇ ਗਏ। ਇਹਨਾਂ ਹਮਲਿਆਂ ਦੇ ਵਿੱਚ ਮਾਸਕੋ ਦੇ ਉੱਤੇ ਸਭ ਤੋਂ ਵੱਡਾ ਹੁਣ ਤੱਕ ਦਾ ਹੋਇਆ ਇਹਨਾਂ ਹਮਲਿਆਂ ਨੂੰ ਦੱਸਿਆ ਗਿਆ ਸੀ। ਇਸ ਕਰਕੇ ਵੈਸੇ ਵੀ ਇਹਨਾਂ ਚੋਣਾਂ ਦੇ ਵਿੱਚ ਯੂਕਰੇਨ ਦੇ ਨਾਲ ਜਿਹੜੀ ਜੰਗ ਹੈ ਉਸ ਨੂੰ ਲੈ ਕੇ ਖਾਸੀ ਚਰਚਾ ਜਿਹੜੀ ਹੈ ਹੋ ਰਹੀ ਹੈ। ਉੱਥੇ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਕੌਮਾਂਤਰੀ ਖਿੱਤੇ ਦੇ ਵਿੱਚ ਤੇ ਅਮਰੀਕਾ ਦੇ ਨਾਲ ਜੁੜੀਆਂ ਹੋਈਆਂ, ਜਿੱਥੇ CNN, ਪੋਲੀਟਿਕੋ ਤੇ MS ਨਾਓ ਇਹ ਤਿੰਨ ਮੀਡੀਆ ਆਊਟਲੈਟਸ ਨੇ, ਇਹਨਾਂ ਨੇ ਕਹਿਣਾ ਹੈ ਕਿ ਵਾਈਟ ਹਾਊਸ ਦੇ ਵਿੱਚ ਦਾਖਲੇ ਦੇ ਉੱਤੇ ਰੋਕ ਲਗਾਉਣ ਤੋਂ ਬਾਅਦ ਟਰੰਪ ਪ੍ਰਸ਼ਾਸਨ ਦੇ ਖਿਲਾਫ ਇਹ ਤਿੰਨੇ ਮੀਡੀਆ ਆਊਟਲੈਟਸ ਹੁਣ ਮੁਕੱਦਮਾ ਕਰਨਗੇ। ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਦੇ ਦਿਨ ਇਹਨਾਂ ਤਿੰਨਾਂ ਮੀਡੀਆ ਸੰਸਥਾਵਾਂ ਦੇ ਉੱਤੇ ਰੋਕ ਲਗਾਉਣ ਦਾ ਐਲਾਨ ਕੀਤਾ ਸੀ ਤੇ ਕਿਹਾ ਸੀ ਕਿ ਇਹ ਸੰਸਥਾਵਾਂ ਇਹਨਾਂ ਦੇ ਬਾਰੇ, ਰਾਸ਼ਟਰਪਤੀ ਟਰੰਪ ਦੇ ਬਾਰੇ, ਮਨਘੜਤ ਗੱਲਾਂ ਤੇ ਝੂਠੇ ਦੋਸ਼ ਲਗਾਉਂਦੀਆਂ ਨੇ। ਇਹਨਾਂ ਕੰਪਨੀਆਂ ਦਾ ਕਹਿਣਾ ਹੈ ਸ਼ਨੀਵਾਰ ਦੇ ਦਿਨ ਉਹਨਾਂ ਦੇ ਪੱਤਰਕਾਰਾਂ ਨੂੰ ਵਾਈਟ ਹਾਊਸ ਦੇ ਵਿੱਚ ਦਾਖਲ ਤੱਕ ਨਹੀਂ ਹੋਣ ਦਿੱਤਾ ਗਿਆ ਤੇ ਫਿਰ ਸੋਮਵਾਰ ਦੇ ਦਿਨ ਸਾਂਝੇ ਬਿਆਨ ਦੇ ਵਿੱਚ ਤਿੰਨਾਂ ਮੀਡੀਆ ਸੰਸਥਾਵਾਂ ਦੀ ਤਰਫ ਤੋਂ ਕਿਹਾ ਗਿਆ ਕਿ ਆਪਣੇ ਫਸਟ ਅਮੈਂਡਮੈਂਟ ਦੇ ਅਧਿਕਾਰਾਂ ਦੀ ਰੱਖਿਆ ਕਰਨ ਤੇ ਇਸ ਸਿਧਾਂਤ ਨੂੰ ਬਚਾਉਣ ਦੇ ਲਈ ਉਹ ਜ਼ਰੂਰੀ ਕਾਨੂੰਨੀ ਕਾਰਵਾਈ ਕਰਨਗੇ। ਸਰਕਾਰ ਇਹ ਤੈਅ ਨਹੀਂ ਕਰ ਸਕਦੀ ਕਿ ਪ੍ਰੈਸ ਕੀ ਰਿਪੋਰਟ ਕਰੇ, ਕਿਹੜੀ ਚੀਜ਼ ਨੂੰ ਲੁਕੋਵੇ ਤੇ ਕਿਹੜੀ ਚੀਜ਼ ਨੂੰ ਅੱਗੇ ਦੱਸੇ। ਇਸ ਤੋਂ ਕੁਝ ਦੇਰ ਬਾਅਦ ਹੀ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਟਰੂਥ ਸੋਸ਼ਲ ਦੀ ਵਰਤੋਂ ਕੀਤੀ ਤੇ ਉਸ ਦੇ ਉੱਤੇ ਲਿਖਿਆ ਕਿ ਵਾਈਟ ਹਾਊਸ ਸੁਤੰਤਰ ਪ੍ਰੈਸ ਦੇ ਉੱਤੇ ਹਮਲਾ ਨਹੀਂ ਕਰ ਰਹੀ, ਇਹ ਫੇਕ ਨਿਊਜ਼ ਹੈ। ਅਮਰੀਕੀ ਸੰਵਿਧਾਨ ਦਾ ਜਿਹੜਾ ਫਸਟ ਅਮੈਂਡਮੈਂਟ ਹੈ, ਯਾਨੀ ਪਹਿਲਾ ਸੋਧ ਬਿੱਲ ਹੈ, ਪਹਿਲਾ ਸੋਧ ਐਕਟ ਹੈ, ਉਸ ਸਰਕਾਰ ਨੂੰ ਪ੍ਰੈਸ ਦੀ ਸੁਤੰਤਰਤਾ ਨੂੰ ਖਤਮ ਘੱਟ ਕਰਨ ਤੋਂ ਰੋਕਦਾ ਹੈ ਔਰ ਅਦਾਲਤਾਂ ਜਿਹੜੀਆਂ ਨੇ ਆਮ ਤੌਰ ਦੇ ਉੱਤੇ ਇਸ ਦੇ ਵਿੱਚ ਇਸ ਦੀ ਵਿਆਖਿਆ ਕਰਨ ਦੇ ਵਿੱਚ ਬੜੀ ਅਹਿਮ ਭੂਮਿਕਾ ਨਿਭਾਉਂਦੀਆਂ ਨੇ ਕਿ ਸਰਕਾਰ ਮੀਡੀਆ ਦੀ ਰਿਪੋਰਟਿੰਗ ਦੀ ਸਮੱਗਰੀ ਨੂੰ ਕਿਸ ਆਧਾਰ ਦੇ ਉੱਤੇ ਰੋਕ ਸਕਦੀ ਹੈ ਜਾਂ ਨਹੀਂ ਰੋਕ ਸਕਦੀ। ਵੈਸੇ CNN, ਪੋਲੀਟਿਕੋ ਤੇ MS ਨਾਓ ਇਹਨਾਂ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਬਿਨਾਂ ਕਿਸੇ ਪਹਿਲਾਂ ਦਿੱਤੀ ਗਈ ਸੂਚਨਾ ਤੇ ਪ੍ਰਕਿਰਿਆ ਦੇ ਵਾਈਟ ਹਾਊਸ ਅਚਾਨਕ ਸਾਡੇ ਪੱਤਰਕਾਰਾਂ ਦੀ ਮਾਨਤਾ ਰੱਦ ਕਰ ਦਿੰਦਾ ਕਿਉਂਕਿ ਉਹਨਾਂ ਨੂੰ ਸਾਡੀ ਰਿਪੋਰਟਿੰਗ ਤੋਂ ਇਤਰਾਜ਼ ਸੀ। ਇਸ ਕਰਕੇ ਜੇਕਰ ਇਸ ਨੂੰ ਚੁਣੌਤੀ ਨਾ ਦਿੱਤੀ ਗਈ ਤਾਂ ਅਮਰੀਕਾ ਦੇ ਵਿੱਚ ਇਹ ਪ੍ਰੈਸ ਦੀ ਸੁਤੰਤਰਤਾ ਤੇ ਸਰਕਾਰ ਦੇ ਦਖਲ ਦਾ ਇੱਕ ਸ਼ੁਰੂਆਤ ਹੋ ਸਕਦਾ ਹੈ ਔਰ ਇਸ ਨੂੰ ਹੋਣ ਨਹੀਂ ਦਿੱਤਾ ਜਾਏਗਾ। ਵੈਸੇ ਅਮਰੀਕਾ ਦੇ ਨਾਲ ਹੀ ਜੁੜੀਆਂ ਅਗਲੀਆਂ ਕੁਝ ਖਬਰਾਂ ਨੇ ਜਿੱਥੇ ਅਮਰੀਕੀ ਵਿੱਤ ਮੰਤਰੀ ਸਕਾਟ ਬੇਸੈਂਟ ਨੇ ਸੋਮਵਾਰ ਦੇ ਦਿਨ ਚੇਤਾਵਨੀ ਦਿੱਤੀ ਕਿ ਅਮਰੀਕੀ ਪਾਬੰਦੀਆਂ ਦੇ ਦਬਾਅ ਦੇ ਵਿੱਚ ਇਰਾਨ ਦੀ ਏਅਰਲਾਈਨਸ ਦੇ ਲਈ 2 ਦਿਨ ਬਾਅਦ ਦੁਨੀਆ ਭਰ ਦੇ ਵਿੱਚ ਕੰਮ ਕਰਨਾ ਮੁਸ਼ਕਲ ਹੋ ਜਾਏਗਾ। ਵੈਸੇ ਜਦੋਂ ਉਹਨਾਂ ਨੇ ਬਿਆਨ ਦਿੱਤਾ ਸੀ ਉਦੋਂ ਅਮਰੀਕਾ ਦੇ ਵਿੱਚ ਕੱਲ ਸੀ ਤੇ ਹੁਣ ਇਹ ਤੁਸੀਂ ਅਗਲੀ ਕੱਲ ਸਮਝ ਲਵੋ। ਮੁੱਕਦੀ ਗੱਲ ਇਹ ਹੈ ਕਿ ਬੇਸੈਂਟ ਨੇ CNBC ਨੂੰ ਦਿੱਤੀ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਹੈ ਕਿ 23 ਸਤੰਬਰ ਬੁੱਧਵਾਰ ਦੇ ਦਿਨ ਤੋਂ ਦੁਨੀਆ ਭਰ ਦੇ ਵਿੱਚ ਇਰਾਨੀ ਏਅਰਲਾਈਨਸ ਬੰਦ ਹੋ ਜਾਣਗੀਆਂ। ਉਹਨਾਂ ਕਿਹਾ ਕਿ ਜੇਕਰ ਉਹ ਕਿਤੇ ਉਤਰਦੇ ਨੇ ਤੇ ਤੁਸੀਂ ਉਹਨਾਂ ਨੂੰ ਫਿਊਲ ਨਹੀਂ ਦੇ ਸਕਦੇ, ਲੈਂਡਿੰਗ ਦੇ ਨਾਲ ਜੁੜੀਆਂ ਹੋਈਆਂ ਸਹੂਲਤਾਂ ਨਹੀਂ ਦੇ ਸਕਦੇ, ਯਾਨੀ ਉਹਨਾਂ ਨੂੰ ਆਪਣੇ ਰਨਵੇਜ਼ ਨਹੀਂ ਦੇ ਸਕਦੇ, ਰਾਹਦਾਰੀ ਨਹੀਂ ਦੇ ਸਕਦੇ, ਉਹਨਾਂ ਤੋਂ ਟਿਕਟ ਖਰੀਦ ਨਹੀਂ ਸਕਦੇ ਤੇ ਉਹਨਾਂ ਦੇਸ਼ਾਂ ਦੇ ਤਰਫ ਤੋਂ ਟਿਕਟਾਂ ਇਰਾਨੀ ਏਅਰਲਾਈਨਸ ਦੀਆਂ ਵੇਚੀਆਂ ਨਹੀਂ ਜਾਣਗੀਆਂ। ਅਜਿਹਾ ਕਰਨ ਦੇ ਉੱਤੇ ਡਾਲਰ ਦੇ ਫਾਈਨੈਂਸ਼ੀਅਲ ਸਿਸਟਮ ਤੋਂ ਤੁਹਾਨੂੰ ਬਾਹਰ ਕਰ ਦਿੱਤਾ ਜਾਏਗਾ। ਇਸ ਸਾਲ ਫਰਵਰੀ ਦੇ ਅਖੀਰ ਦੇ ਵਿੱਚ ਅਮਰੀਕਾ ਤੇ ਇਜ਼ਰਾਈਲ ਨੇ ਇਰਾਨ ਦੇ ਉੱਤੇ ਹਮਲੇ ਸ਼ੁਰੂ ਕਰ ਦਿੱਤੇ ਸੀ, ਜਿਸ ਦੇ ਜਵਾਬ ਦੇ ਵਿੱਚ ਇਰਾਨ ਨੇ ਵੀ ਤੇਲ ਤੇ ਗੈਸ ਸਪਲਾਈ ਦੇ ਅਹਿਮ ਸਮੁੰਦਰੀ ਹਿੱਸੇ ਹੋਰਮੁਜ਼ ਸਟ੍ਰੇਟ ਨੂੰ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਇਹ ਸੰਘਰਸ਼ ਮੱਧ ਪੂਰਬ ਦੇ ਦੂਸਰੇ ਹਿੱਸਿਆਂ ਦੇ ਵਿੱਚ ਵੀ ਫੈਲਿਆ। ਕੌਮਾਂਤਰੀ ਬਾਜ਼ਾਰ ਦੇ ਵਿੱਚ ਤੇਲ ਦੀਆਂ ਕੀਮਤਾਂ ਵੱਧ ਗਈਆਂ, ਅੱਗ ਹੀ ਲੱਗੀ ਪਈ ਹੈ। ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਅਮਰੀਕਾ ਨੇ ਉਹਨਾਂ ਇਰਾਨੀ ਏਅਰਲਾਈਨਸ ਦੇ ਉੱਤੇ ਵੀ ਪਾਬੰਦੀਆਂ ਲਗਾ ਦਿੱਤੀਆਂ ਸੀ, ਜਿਨ੍ਹਾਂ ਨੂੰ ਪਹਿਲਾਂ ਕਦੇ ਕਿਸੇ ਪਾਬੰਦੀ ਦੇ ਘੇਰੇ ਦੇ ਵਿੱਚ ਨਹੀਂ ਲਿਆਂਦਾ ਗਿਆ। ਅਮਰੀਕੀ ਵਿੱਤ ਮੰਤਰਾਲੇ ਦੀ ਤਰਫ ਤੋਂ ਇਰਾਨ ਦੇ ਏਵੀਏਸ਼ਨ ਸੈਕਟਰ ਨੂੰ ਹਮਾਇਤ ਦੇਣ ਵਾਲੀਆਂ ਕੰਪਨੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਬੇਸੈਂਟ ਦੀ ਇਹ ਟਿੱਪਣੀ ਚੀਨ ਦੇ ਉਪ ਪ੍ਰਧਾਨ ਮੰਤਰੀ ਹੇ ਲੀਫੇਂਗ ਦੇ ਨਾਲ ਆਰਥਿਕ ਮੁੱਦਿਆਂ ਦੇ ਉੱਤੇ ਹੋਈ ਗੱਲਬਾਤ ਤੋਂ ਇੱਕ ਦਿਨ ਬਾਅਦ ਆਈ ਹੈ। ਇਹਨਾਂ ਮੁੱਦਿਆਂ ਦਾ ਮਕਸਦ ਇਸ ਵੀਰਵਾਰ ਦੇ ਦਿਨ ਡੋਨਲਡ ਟਰੰਪ ਤੇ ਜੀ ਜਿਨਪਿੰਗ ਦੇ ਦਰਮਿਆਨ ਹੋਣ ਵਾਲੀ ਮੁਲਾਕਾਤ ਨੂੰ ਲੈ ਕੇ ਇੱਕ ਗਰਾਊਂਡ ਤਿਆਰ ਕਰਨਾ ਸੀ। ਹੁਣ ਤੱਕ ਤਾਂ ਇਹ ਨਹੀਂ ਸੀ ਪਤਾ ਕਿ ਜੀ ਜਿਨਪਿੰਗ ਆ ਰਹੇ ਨੇ ਕਿ ਨਹੀਂ। ਹੁਣ ਆਖਿਰਕਾਰ ਚੀਨ ਦੇ ਵਿਦੇਸ਼ ਮੰਤਰਾਲੇ ਦੀ ਤਰਫ ਤੋਂ ਐਲਾਨ ਕਰ ਦਿੱਤਾ ਗਿਆ ਕਿ ਜੀ ਜਿਨਪਿੰਗ 23 ਤੋਂ 25 ਸਤੰਬਰ ਦੇ ਦਰਮਿਆਨ ਅਮਰੀਕਾ ਦੇ ਵਿੱਚ ਹੀ ਰਹਿਣਗੇ। ਵਿਦੇਸ਼ ਮੰਤਰਾਲੇ ਦੀ ਤਰਫ ਤੋਂ ਜਾਰੀ ਅਧਿਕਾਰਕ ਬਿਆਨ ਦੇ ਵਿੱਚ ਦੱਸਿਆ ਗਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਡੋਨਲਡ ਟਰੰਪ ਦੇ ਸੱਦੇ ਦੇ ਉੱਤੇ ਹੀ ਜਿਨਪਿੰਗ ਅਮਰੀਕਾ ਜਾ ਰਹੇ ਨੇ। ਵਾਈਟ ਹਾਊਸ ਦੇ ਵਿੱਚ ਡੋਨਲਡ ਟਰੰਪ ਪੱਤਰਕਾਰਾਂ ਦੇ ਨਾਲ ਜਿਨਪਿੰਗ ਦੇ ਦੌਰੇ ਨੂੰ ਲੈ ਕੇ ਸਵਾਲਾਂ ਦੇ ਜਵਾਬ ਵੀ ਦੇ ਰਹੇ ਸੀ। ਟਰੰਪ ਨੇ ਇੱਕ ਜਵਾਬ ਚ ਕਿਹਾ ਕਿ ਸਾਡੇ ਸੰਬੰਧ ਤਾਂ ਚੰਗੇ ਰਹੇ ਨੇ, ਅਗਲੇ ਹਫ਼ਤੇ ਜਦੋਂ ਆਉਣਗੇ ਤੇ ਬੈਠਕਾਂ ਦੇ ਵਿੱਚ ਹੋਰ ਵੀ ਸੰਬੰਧਾਂ ਨੂੰ ਗਹਿਰਾ ਕੀਤਾ ਜਾਏਗਾ। ਉਹਨਾਂ ਕਿਹਾ ਕਿ ਸਾਡੇ ਦਰਮਿਆਨ ਅਲੱਗ ਅਲੱਗ ਸਮਝੌਤੇ ਹੋਏ ਨੇ, ਚੀਨ ਸਾਨੂੰ ਬਹੁਤ ਜ਼ਿਆਦਾ ਟੈਰਿਫ ਦੇ ਰਿਹਾ, ਅਸੀਂ ਇਸ ਤੋਂ ਬਹੁਤ ਜ਼ਿਆਦਾ ਨੁਕਸਾਨ ਚੁੱਕਿਆ ਵੀ ਹੈ। ਹਾਲਾਂਕਿ ਮੈਂ ਅਜਿਹਾ ਨਹੀਂ ਕਰਨਾ ਚਾਹੁੰਦਾ, ਅਸਲ ਦੇ ਵਿੱਚ ਕੀ ਨਹੀਂ ਕਰਨਾ ਚਾਹੁੰਦੇ ਉਹ ਤਾਂ ਟਰੰਪ ਨੇ ਪਹਿਲਾਂ ਹੀ ਦੱਸ ਦਿੱਤਾ ਸੀ। ਭਾਰਤ ਤੇ ਚੀਨ ਵਰਗੇ ਮੁਲਕਾਂ ਦੇ ਉੱਤੇ ਟਰੰਪ ਨੇ 100% ਟੈਰਿਫ ਲਗਾ ਦਿੱਤਾ ਸੀ, ਕਿਉਂਕਿ ਇਲਜ਼ਾਮ ਇਹ ਸੀ ਕਿ ਭਾਰਤ ਤੇ ਚੀਨ ਰੂਸ ਤੋਂ ਕੱਚਾ ਤੇਲ ਤੇ ਗੈਸ ਸਪਲਾਈ ਹਾਸਲ ਕਰਦੇ ਨੇ। ਅਜਿਹੇ ਦੇ ਵਿੱਚ ਹੁਣ ਜਿਹੜਾ ਇੱਕ ਬਿੱਲ ਵੀ ਜਿਹੜਾ ਅਮਰੀਕੀ ਪਾਰਲੀਮੈਂਟ ਦੇ ਵਿੱਚ ਲਿਆਂਦਾ ਗਿਆ, ਜਿਸ ਦੇ ਵਿੱਚ ਇਰਾਨ ਤੇ ਰੂਸ ਦੇ ਨਾਲ ਵਪਾਰ ਕਰਨ ਵਾਲੇ ਮੁਲਕਾਂ ਨੂੰ ਪਾਬੰਦ ਕਰਨ ਦੀਆਂ ਤਿਆਰੀਆਂ ਨੇ। ਵੈਸੇ ਇਰਾਨ ਤੇ ਰੂਸ ਦੋ ਐਸੇ ਮੁਲਕ ਨੇ ਜਿਨ੍ਹਾਂ ਦੇ ਨਾਲ ਭਾਰਤ ਤੇ ਚੀਨ ਖੁੱਲ ਕੇ ਵਪਾਰ ਕਰਦੇ ਰਹੇ ਨੇ। ਉਧਰ ਇਰਾਨ ਦੇ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਇਰਾਨ ਦੇ ਉੱਤੇ ਜੇਕਰ ਫਿਰ ਤੋਂ ਹਮਲੇ ਕਰਦਾ ਹੈ ਤਾਂ ਨਵੇਂ ਹਥਿਆਰਾਂ ਦਾ ਇਸਤੇਮਾਲ ਕੀਤਾ ਜਾਏਗਾ, ਔਰ ਐਸੇ ਹਥਿਆਰ ਹੋਣਗੇ ਕਿ ਦੁਨੀਆ ਹੈਰਾਨ ਰਹਿ ਜਾਏਗੀ। ਰੈਵੋਲਿਊਸ਼ਨਰੀ ਗਾਰਡ ਕੋਰ ਦੇ ਬੁਲਾਰੇ ਹੁਸੈਨ ਮੋਹੀਬੀ ਨੇ ਕਿਹਾ ਹੈ ਕਿ ਇਰਾਨ ਨੇ ਅਜਿਹੇ ਹਥਿਆਰ ਬਣਾਏ ਨੇ ਜਿਨ੍ਹਾਂ ਨੇ ਉਹਨਾਂ ਦੀ ਤਾਕਤ ਵਧਾ ਦਿੱਤੀ, ਔਰ ਜਿਸ ਦਾ ਇਸਤੇਮਾਲ ਮੌਜੂਦਾ ਦੌਰ ਦੇ ਵਿੱਚ ਤਾਂ ਕਦੇ ਵੀ ਜੰਗ ਦੇ ਵਿੱਚ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਇਹਨਾਂ ਹਥਿਆਰਾਂ ਨੂੰ ਲੈ ਕੇ ਇਰਾਨ ਨੇ ਰਣਨੀਤਕ ਤੌਰ ਦੇ ਉੱਤੇ ਇਹਨਾਂ ਨੂੰ ਵਰਤਣ ਦੀ ਜਿਹੜੀ ਇੱਕ ਰਣਨੀਤੀ ਤਿਆਰ ਕੀਤੀ ਹੈ। IRGC ਦੇ ਬੁਲਾਰੇ ਦੀ ਤਰਫ ਤੋਂ ਇਹ ਚੇਤਾਵਨੀ ਖਤਮ ਅਲ ਅਬਨੀਆ ਦੇ ਸੈਂਟਰਲ ਹੈੱਡਕੁਆਟਰ ਦੇ ਉਸ ਬਿਆਨ ਤੋਂ ਬਾਅਦ ਸਾਹਮਣੇ ਆਈ ਹੈ, ਜਿਸ ਦੇ ਵਿੱਚ ਕੱਲ ਦੇ ਦਿਨ ਵੀ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀ ਕਿ ਅਮਰੀਕਾ ਕੁਝ ਦੇਸ਼ਾਂ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਫਿਰ ਤੋਂ ਕਾਰਵਾਈ ਸ਼ੁਰੂ ਕਰਨਾ ਚਾਹੁੰਦਾ, ਔਰ ਅਮਰੀਕਾ ਜਿਹੜਾ ਉਹ ਇਰਾਨ ਦੇ ਆਂਢੀ ਗੁਆਂਢੀ ਦੇਸ਼ਾਂ ਨੂੰ ਨਾਲ ਲੈ ਕੇ ਇਰਾਨ ਦੇ ਉੱਤੇ ਕਾਰਵਾਈ ਕਰੇਗਾ। ਔਰ ਇਰਾਨ ਇਸ ਗੱਲ ਦੇ ਲਈ ਪਹਿਲਾਂ ਹੀ ਚੇਤਾਵਨੀ ਦੇ ਚੁੱਕਿਆ, ਬਹਿਰੀਨ, ਸਾਊਦੀ ਅਰਬ, ਜਾਰਡਨ ਵਰਗੇ ਮੁਲਕਾਂ ਨੂੰ ਕਿ ਅਮਰੀਕਾ ਦਾ ਸਾਥ ਉਹ ਇਹਨਾਂ ਹਮਲਿਆਂ ਦੇ ਵਿੱਚ ਨਾ ਦੇਣ ਔਰ ਖੇਤਰੀ ਜਿਹੜੀ ਸ਼ਾਂਤੀ ਹੈ ਉਸ ਨੂੰ ਬਣਾਈ ਰੱਖਣ। ਉੱਥੇ ਹੀ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਨਸ਼ੀਲੇ ਪਦਾਰਥਾਂ ਦੀ ਕਥਿਤ ਤਸਕਰੀ ਕਰਨ ਵਾਲੇ ਜਹਾਜ਼ਾਂ ਦੇ ਉੱਤੇ ਅਮਰੀਕਾ ਦੇ ਹਾਲੀਆ ਹਵਾਈ ਹਮਲੇ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਨੇ ਔਰ ਮਨੁੱਖਤਾ ਦੇ ਖਿਲਾਫ ਇਹਨਾਂ ਨੂੰ ਅਪਰਾਧ ਮੰਨਿਆ ਜਾ ਸਕਦਾ। ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਰੈਪਟੋਰੀਅਰ ਬੇਨਸੋਲ ਦੀ ਰਿਪੋਰਟ ਦੇ ਮੁਤਾਬਕ ਪਿਛਲੇ ਸਾਲ ਸਪਤੰਬਰ ਮਹੀਨੇ ਤੋਂ ਕੈਰੇਬੀਅਨ ਤੇ ਪੈਸੀਫਿਕ ਸਮੁੰਦਰੀ ਖੇਤਰਾਂ ਦੇ ਵਿੱਚ ਜਿਹੜੇ ਕਿ ਅਮਰੀਕੀ ਜਲ ਖੇਤਰ ਦੇ ਦਾਇਰੇ ਦੇ ਵਿੱਚ ਨੇ ਉਹਨਾਂ ਦੇ ਵਿੱਚ ਘੱਟੋ ਘੱਟ 68 ਅਮਰੀਕੀ ਹਮਲੇ ਹੋਏ ਨੇ, 220 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਨੇ। ਸਾਲ ਨੇ ਇਹ ਵੀ ਕਿਹਾ ਹੈ ਕਿ ਬੇਸ਼ੱਕ ਇਹਨਾਂ ਹਮਲਿਆਂ ਦੇ ਵਿੱਚ ਨਿਸ਼ਾਨਾ ਬਣਾਏ ਗਏ ਲੋਕਾਂ ਦੀ ਪਛਾਣ ਪਾਬੰਦੀ ਸ਼ੁਦਾ ਅੱਤਵਾਦੀ ਸੰਗਠਨਾਂ ਦੇ ਮੈਂਬਰਾਂ ਦੇ ਤੌਰ ਦੇ ਉੱਤੇ ਕੀਤੀ ਜਾ ਸਕਦੀ ਹੈ, ਪਰ ਅਮਰੀਕਾ ਨੇ ਕੋਈ ਵੀ ਸੁਤੰਤਰ ਹਮਲਾ ਨਹੀਂ ਕੀਤਾ। ਹਾਲਾਂਕਿ ਇਸ ਨੂੰ ਕੌਮਾਂਤਰੀ ਕਾਨੂੰਨ ਦੇ ਤਹਿਤ ਅਮਰੀਕਾ ਦੀ ਆਤਮ ਰੱਖਿਆ ਕਾਰਵਾਈ ਤਾਂ ਨਹੀਂ ਮੰਨਿਆ ਜਾ ਸਕਦਾ। ਇਹ ਰਿਪੋਰਟ ਅਮਰੀਕੀ ਫੌਜ ਦੇ ਉਸ ਬਿਆਨ ਤੋਂ 2 ਦਿਨ ਬਾਅਦ ਆਈ ਹੈ, ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਕੈਰੇਬੀਅਨ ਸਮੁੰਦਰੀ ਪਾਣੀਆਂ ਦੇ ਵਿੱਚ ਇੱਕ ਜਹਾਜ਼ ਦੇ ਉੱਤੇ ਹਮਲੇ ਦੇ ਵਿੱਚ 4 ਲੋਕ ਮਾਰੇ ਗਏ ਸੀ। ਅਮਰੀਕਾ ਦਾ ਅਕਸਰ ਇਹ ਤਰਕ ਰਹਿੰਦਾ ਹੈ ਕਿ ਉਹ ਜਿਹੜੇ ਸਮੁੰਦਰੀ ਰਸਤੇ ਦੇ ਰਾਹੀਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਮਗਲਿੰਗ ਅਮਰੀਕਾ ਦੇ ਵਿੱਚ ਕੀਤੀ ਜਾਂਦੀ ਹੈ ਉਸ ਨੂੰ ਰੋਕਣ ਦੇ ਲਈ ਇਹ ਕਾਰਵਾਈ ਕਰਦਾ ਹੈ। ਪਾਕਿਸਤਾਨ ਤੋਂ ਅਗਲੀਆਂ ਕੁਝ ਖਬਰਾਂ, ਜਿੱਥੇ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਦੇ ਵਿੱਚ ਪਾਕਿਸਤਾਨ ਤਹਿਰੀਕੇ ਇਨਸਾਫ ਪਾਰਟੀ ਯਾਨੀ PTI ਦੇ ਕਾਰਕੁਨਾਂ ਦੇ ਖਿਲਾਫ ਕਾਰਵਾਈ ਦੇ ਦਰਮਿਆਨ ਸਾਬਕਾ ਵਿਰੋਧੀ ਧਿਰ ਨੇਤਾ ਖਵਾਜਾ ਫਾਰੂਕ ਅਹਿਮਦ ਸਨੇ ਕਈ ਕਾਰਕੁਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਮੁਜ਼ਫਰਾਬਾਦ ਦੇ ਖਵਾਜਾ ਫਾਰੂਕ ਅਹਿਮਦ ਦੇ ਰਿਹਾਇਸ਼ ਦੇ ਉੱਤੇ ਛਾਪਾ ਮਾਰ ਕੇ ਤੇ ਉਹਨਾਂ ਦੇ ਪਾਰਟੀ ਦੇ ਕਈ ਨੇਤਾਵਾਂ ਨੂੰ ਤੇ ਕਾਰਕੁਨਾਂ ਦੇ ਸਣੇ ਉਹਨਾਂ ਨੂੰ ਗ੍ਰਿਫਤਾਰ ਕੀਤਾ। ਦੱਸ ਦਈਏ ਕਿ ਇਸ ਖਬਰ ਦੀ ਪੁਸ਼ਟੀ ਕਰਦਿਆਂ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ ਇਸ ਮੁਹਿੰਮ ਦੇ ਦਰਮਿਆਨ PTI ਪਾਰਟੀ ਦੇ ਨਾਲ ਜੁੜੇ ਹੋਏ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਬੈਠਕ ਦੇ ਦਰਮਿਆਨ ਉਹਨਾਂ ਦਾ ਦਾਅਵਾ ਹੈ ਕਿ ਸ਼ਾਮਲ ਕਈ ਨੇਤਾਵਾਂ ਤੇ ਕਾਰਕੁਨਾਂ ਦੇ ਵਿੱਚ ਜਿਨ੍ਹਾਂ ਚ ਖਵਾਜਾ ਫਾਰੂਕ ਅਹਿਮਦ ਵੀ ਸ਼ਾਮਲ ਸੀ, ਪੁਲਿਸ ਦੀ ਮੁਹਿੰਮ ਦੇ ਵਿੱਚ ਅੜਿੱਕਾ ਪਾ ਰਹੇ ਸੀ। ਇਹ ਕਾਰਵਾਈ ਅਜਿਹੇ ਸਮੇਂ ਚ ਕੀਤੀ ਗਈ ਹੈ ਜਦੋਂ PTI ਦੇ ਫਾਊਂਡਰ ਇਮਰਾਨ ਖਾਨ ਦੀ ਰਿਹਾਈ ਦੇ ਲਈ 27 ਸਤੰਬਰ ਨੂੰ ਆਉਂਦੀ ਤਰੀਕ ਦੇ ਵਿੱਚ ਅਗਲੇ ਹਫ਼ਤੇ ਇਸਲਾਮਾਬਾਦ ਦੇ ਵੱਲ ਵਿਰੋਧ ਪ੍ਰਦਰਸ਼ਨ ਕਿਤੇ ਜਾਣ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਚੱਲ ਰਿਹਾ ਪਾਰਟੀ ਦੇ ਕਈ ਕਾਰਕੁਨਾਂ ਦੇ ਦਰਮਿਆਨ। ਔਰ PTI ਦੇ ਕੇਂਦਰੀ ਸਕੱਤਰ ਨੇ ਜਿਹੜੇ ਮੀਰ ਅਤੀਕ ਉਹਨਾਂ ਨੇ ਦੱਸਿਆ ਕਿ ਖਵਾਜਾ ਫਾਰੂਕ ਅਹਿਮਦ ਸਣੇ 15 ਲੋਕ ਗ੍ਰਿਫਤਾਰ ਕਰ ਲਏ ਗਏ ਨੇ, ਜਿਨ੍ਹਾਂ ਦੀ ਤਰਫ ਤੋਂ 27 ਸਪਤੰਬਰ ਦੀ ਜਿਹੜੀ ਇੱਕ ਰੋਸ ਰੈਲੀ ਹੋਣੀ ਹੈ, ਉਸ ਨੂੰ ਲੈ ਕੇ ਵਿਚਾਰ ਚਰਚਾਵਾਂ ਕੀਤੀਆਂ ਜਾ ਰਹੀਆਂ ਸੀ। ਉੱਥੇ ਹੀ ਵੈਸੇ PTI ਦੇ ਸਿਰਫ ਕਾਰਕੁਨ ਹੀ ਨਹੀਂ ਗ੍ਰਿਫਤਾਰ ਕੀਤੇ ਗਏ, ਬਲਕਿ ਉੱਧਰ ਦੂਸਰੇ ਪਾਸੇ ਕੱਲ ਦੇ ਦਿਨ ਇਹ ਵੀ ਖਬਰ ਸਾਹਮਣੇ ਆਈ ਸੀ ਕਿ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਦੀ ਦੋ ਭੈਣਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਪਾਕਿਸਤਾਨ ਤਹਿਰੀਕ ਇਨਸਾਫ਼ ਪਾਰਟੀ PTI ਵੱਲੋਂ ਸਾਬਕਾ ਪ੍ਰਧਾਨ ਮੰਤਰੀ ਦੀ ਜੇਲ੍ਹ ਦੀ ਰਿਹਾਈ ਤੋਂ ਮੰਗ ਨੂੰ ਲਾ ਕੇ ਕੀਤੇ ਜਾਣ ਵਾਲੇ ਇਸ ਰੋਸ ਮਾਰਚ ਤੋਂ ਪਹਿਲਾਂ ਵੱਡੇ ਪੱਧਰ ਦੇ ਉੱਤੇ ਗ੍ਰਿਫਤਾਰੀਆਂ ਸ਼ੁਰੂ ਕਰ ਦਿੱਤੀਆਂ ਨੇ। ਹਾਲਾਂਕਿ ਪੁਲਿਸ ਦਾ ਇਹ ਦਾਅਵਾ ਹੈ ਕਿ ਇਸ ਦੇ ਨਾਲ ਜਨਤਕ ਤੌਰ ਦੇ ਉੱਤੇ ਸ਼ਾਂਤੀ ਕਾਇਮ ਰੱਖੀ ਜਾਏਗੀ ਔਰ ਇਸੇ ਦੇ ਤਹਿਤ ਪੁਲਿਸ ਨੂੰ ਇੱਕ ਖਾਸ ਆਰਡੀਨੈਂਸ ਦੇ ਤਹਿਤ ਤਾਕਤ ਵੀ ਦਿੱਤੀ ਗਈ ਹੈ। ਇਸ ਆਰਡੀਨੈਂਸ ਦੇ ਤਹਿਤ ਇਮਰਾਨ ਖਾਨ ਦੀਆਂ ਦੋ ਹੋਰ ਭੈਣਾਂ ਡਾਕਟਰ ਉਜ਼ਮਾ ਖਾਨ ਤੇ ਨੌਰੀਨ ਨਿਆਜ਼ੀ ਨੂੰ 30 ਦਿਨਾਂ ਦੇ ਲਈ ਗ੍ਰਿਫਤਾਰ ਕੀਤਾ ਗਿਆ। ਇੱਕ ਦਿਨ ਪਹਿਲਾਂ ਪੁਲਿਸ ਨੇ ਇਸੇ ਕਾਨੂੰਨ ਦੇ ਤਹਿਤ ਇਮਰਾਨ ਖਾਨ ਦੀ ਭੈਣ ਅਲੀਮਾ ਖਾਨ ਨੂੰ ਵੀ ਗ੍ਰਿਫਤਾਰ ਕਰਕੇ ਹਿਰਾਸਤ ਦੇ ਵਿੱਚ ਲਿਆ ਸੀ ਤੇ ਉਸਨੂੰ ਕੋਟ ਲਖਪਤ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਸੀ। ਉੱਥੇ ਹੀ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਕੁਨਾਰ ਤੇ ਪਕਿਤਾ ਦੇ ਵਿੱਚ ਪਾਕਿਸਤਾਨ ਦੇ ਹਵਾਈ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ ਤੇ ਕਿਹਾ ਹੈ ਕਿ ਇਹਨਾਂ ਹਮਲਿਆਂ ਦੇ ਵਿੱਚ ਅਫਗਾਨ ਨਾਗਰਿਕ ਮਾਰੇ ਗਏ ਨੇ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇਹਨਾਂ ਹਮਲਿਆਂ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਅਫਗਾਨ ਦੀ ਸੋਵਰੈਨਿਟੀ ਯਾਨੀ ਸੰਪ੍ਰਭੁਤਾ ਦੀ ਉਲੰਘਣਾ ਕੀਤੀ ਗਈ ਹੈ। ਉਹਨਾਂ ਕਿਹਾ ਕਿ ਹਮਲੇ ਦੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦੇ ਪ੍ਰਤੀ ਸੰਵੇਦਨਾ ਤਾਂ ਜਤਾਈ ਜਾ ਸਕਦੀ ਹੈ ਪਰ ਪਾਕਿਸਤਾਨ ਦੀ ਮੌਜੂਦਾ ਸੁਰੱਖਿਆ ਸਮੱਸਿਆਵਾਂ ਨੂੰ ਦਾ ਜਿਹੜਾ ਅੰਦਰੂਨੀ ਸਮੱਸਿਆਵਾਂ ਨੇ ਉਸਦੇ ਲਈ ਅਫਗਾਨਿਸਤਾਨ ਨੂੰ ਕਦੋਂ ਤੱਕ ਪਾਕਿਸਤਾਨ ਜ਼ਿੰਮੇਦਾਰ ਠਹਿਰਾਉਂਦਾ ਰਹੇਗਾ। ਉਹਨਾਂ ਨੇ ਪਾਕਿਸਤਾਨ ਨੂੰ ਆਪਣੀ ਨੀਤੀਆਂ ਦੀ ਸਮੀਖਿਆ ਕਰਨ ਤੇ ਅਫਗਾਨਿਸਤਾਨ ਦੇ ਨਾਲ ਇੱਕ ਚੰਗੇ ਗੁਆਂਢੀ ਦੇ ਤੌਰ ਦੇ ਉੱਤੇ ਸੰਬੰਧ ਸਥਾਪਿਤ ਕਰਨ ਦੀ ਅਪੀਲ ਕੀਤੀ। ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਐਤਵਾਰ ਰਾਤ ਪਾਕਿਸਤਾਨ ਦੀ ਫੌਜ ਨੇ ਕੁਨਾਰ ਤੇ ਪਕੀਤਾ ਸੂਬਿਆਂ ਦੇ ਵਿੱਚ ਆਮ ਲੋਕਾਂ ਦੇ ਇਲਾਕਿਆਂ ਦੇ ਉੱਤੇ ਘਰਾਂ ਦੇ ਉੱਤੇ ਬੰਬਾਰੀ ਕੀਤੀ ਸੀ। ਤਾਲਿਬਾਨ ਸ਼ਾਸਨ ਦੇ ਬੁਲਾਰੇ ਜਬੀਉੱਲਾ ਮੁਜਾਹਿਦ ਨੇ ਇਸ ਹਮਲੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਪਾਕਿਸਤਾਨ ਨੂੰ ਵੀ ਇਸ ਦਾ ਢੁਕਵਾਂ ਜਵਾਬ ਦਿੱਤਾ ਜਾਏਗਾ। ਉੱਥੇ ਕੁਝ ਹੋਰ ਨਾ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਭਾਰਤ ਤੇ ਨਿਊਜ਼ੀਲੈਂਡ ਦੇ ਦਰਮਿਆਨ ਫ੍ਰੀ ਟ੍ਰੇਡ ਡੀਲ ਯਾਨੀ FTA ਹੁਣ 20 ਅਕਤੂਬਰ ਤੋਂ ਲਾਗੂ ਹੋਏਗਾ। ਵਣਜ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਨਵੀਂ ਦਿੱਲੀ ਦੇ ਵਿੱਚ ਪੱਤਰਕਾਰਾਂ ਨੂੰ ਇਸ ਦੇ ਬਾਬਤ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਕਦਮ ਦੇ ਨਾਲ ਦੋਵੇਂ ਮੁਲਕਾਂ ਦੇ ਵਿੱਚ ਦਵੱਲੇ ਵਪਾਰ ਤੇ ਨਿਵੇਸ਼ ਨੂੰ ਹੁਲਾਰਾ ਮਿਲੇਗਾ। ਉਹਨਾਂ ਦੱਸਿਆ ਕਿ 27 ਅਪ੍ਰੈਲ ਨੂੰ ਸਹੀਬੰਦ ਹੋਇਆ ਇਹ ਸਮਝੌਤਾ ਲਾਗੂ ਹੁੰਦਿਆਂ ਸਾਰ ਨਿਊਜ਼ੀਲੈਂਡ ਦੇ ਵਿੱਚ ਹੋਣ ਵਾਲੀ ਭਾਰਤ ਦੀ 100% ਬਰਾਮਦ ਨੂੰ ਟੈਕਸ ਫ੍ਰੀ ਕੈਟੇਗਰੀ ਦੇ ਵਿੱਚ ਲੈ ਜਾਏਗਾ। ਇਹ ਸਮਝੌਤਾ ਅਗਲੇ 15 ਸਾਲਾਂ ਦੇ ਵਿੱਚ ਨਿਊਜ਼ੀਲੈਂਡ ਤੋਂ ਭਾਰਤ ਦੇ ਵਿੱਚ 20 ਅਰਬ ਅਮਰੀਕੀ ਡਾਲਰ US ਡਾਲਰ ਦੇ ਵੱਡੇ ਨਿਵੇਸ਼ ਦਾ ਰਾਹ ਵੀ ਖੋਲਦਾ। ਕਿਹਾ ਕਿ ਅਸੀਂ ਆਪਣੀ ਦਵੱਲੀ ਆਰਥਿਕ ਭਾਈਵਾਲੀ ਦੇ ਵਿੱਚ ਅਗਲੇ ਅਹਿਮ ਪੜਾਅ ਨੂੰ ਅੱਗੇ ਵਧਾ ਰਹੇ ਹਾਂ। ਫ੍ਰੀ ਟ੍ਰੇਡ ਡੀਲ 20 ਅਕਤੂਬਰ 2026 ਨੂੰ ਦੁਸਹਿਰੇ ਦੇ ਸ਼ੁਭ ਮੌਕੇ ਦੇ ਉੱਤੇ ਲਾਗੂ ਹੋ ਜਾਏਗੀ ਔਰ ਨਿਊਜ਼ੀਲੈਂਡ ਦੇ ਨਾਲ ਮਜ਼ਬੂਤ ਆਰਥਿਕ ਸਾਂਝ ਨੂੰ ਜਿਹੜਾ ਅਗਲੇ ਗੇੜ ਦੇ ਵਿੱਚ ਵਧਾਉਣ ਦੇ ਲਈ ਪਿਊਸ਼ ਗੋਇਲ ਨਿਊਜ਼ੀਲੈਂਡ ਦਾ ਦੌਰਾ ਵੀ ਕਰਨਗੇ। ਪਰ ਇਸ ਤੋਂ ਪਹਿਲਾਂ ਪਿਊਸ਼ ਗੋਇਲ ਨੇ ਕਿਹਾ ਕਿ ਕੈਨੇਡਾ ਦੇ ਨਾਲ ਆਰਥਿਕ ਭਾਈਵਾਲੀ ਨੂੰ ਲੈ ਕੇ ਸਮਝੌਤਾ ਅੱਗੇ ਵੱਧ ਰਿਹਾ। 5 ਅਕਤੂਬਰ ਤੋਂ ਇਸ ਗੱਲਬਾਤ ਦਾ ਅਗਲਾ ਦੌਰ ਸ਼ੁਰੂ ਹੋਣਾ। ਅਗਲੇ 90 ਦਿਨਾਂ ਦੇ ਵਿੱਚ ਭਾਰਤ ਕੈਨੇਡਾ ਦੇ ਲਈ ਕਾਫੀ ਅਹਿਮ ਇਹ ਦੋਵੇਂ ਦੇਸ਼ਾਂ ਦੇ ਲਈ ਮੰਨੇ ਜਾ ਰਹੇ ਨੇ ਇਹ ਦਿਨ, ਕਿਉਂਕਿ ਦੋਵਾਂ ਮਿਲਕਾਂ ਦੇ ਦਰਮਿਆਨ ਗੱਲਬਾਤ ਦਾ ਚੌਥਾ ਗੇੜ 18 ਸਤੰਬਰ ਨੂੰ ਨਵੀਂ ਦਿੱਲੀ ਦੇ ਵਿੱਚ ਮੁਕੰਮਲ ਹੋਇਆ ਸੀ ਤੇ ਹੁਣ 5ਵਾਂ ਗੇੜ 5 ਅਕਤੂਬਰ ਤੋਂ ਸ਼ੁਰੂ ਹੋਣਾ। ਔਰ ਜਿਵੇਂ ਹੀ ਇਹ ਗੱਲਬਾਤ ਦੇ ਗੇੜ ਖਤਮ ਹੁੰਦੇ ਨੇ ਇਹ ਅਲੱਗ ਅਲੱਗ ਸਟੇਜਿਸ ਦੇ ਵਿੱਚ ਸਮਝੌਤੇ ਦੀਆਂ ਅਲੱਗ ਅਲੱਗ ਹੱਦਾਂ ਮਦਾਂ ਤੈਅ ਕੀਤੀਆਂ ਜਾਂਦੀਆਂ ਨੇ, ਤਾਂ ਫਿਰ ਉਸ ਤੋਂ ਬਾਅਦ ਭਾਰਤ ਕੈਨੇਡਾ ਫ੍ਰੀ ਟ੍ਰੇਡ ਡੀਲ ਵੀ ਲਾਗੂ ਹੋ ਸਕਦੀ ਹੈ। ਉੱਥੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਦੇ ਵਿਰੁੱਧ ਸੁਲਤਾਨਪੁਰ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਪੈਂਡਿੰਗ ਮਾਨਹਾਨੀ ਦੇ ਕੇਸ ਦੇ ਵਿੱਚ ਕੱਲ ਦੇ ਦਿਨ ਅਹਿਮ ਬਹਿਸ ਸ਼ੁਰੂ ਹੋਈ। ਸ਼ਿਕਾਇਤਕਰਤਾ ਤੇ ਭਾਜਪਾ ਨੇਤਾ ਵਿਜੇ ਮਿਸ਼ਰਾ ਨੇ ਦਲੀਲ ਦਿੱਤੀ ਕਿ ਆਪਣੇ ਤੌਰ ਦੇ ਉੱਤੇ ਉਹਨਾਂ ਨੇ ਅਦਾਲਤ ਦੇ ਵਿੱਚ ਆਪਣੀਆਂ ਦਲੀਲਾਂ ਦਿੱਤੀਆਂ ਪਰ ਕਾਰਵਾਈ ਮੁਕੰਮਲ ਨਹੀਂ ਹੋ ਸਕੀ। ਰਾਹੁਲ ਗਾਂਧੀ ਦੀ ਤਰਫ ਤੋਂ ਵਕੀਲ ਨੇ ਦੱਸਿਆ ਕਿ ਵਿਸ਼ੇਸ਼ ਅਦਾਲਤ ਦੇ ਵਧੀਕ ਸਿਵਲ ਜੱਜ ਨੇ ਇਸ ਮਾਮਲੇ ਦੇ ਵਿੱਚ ਬਾਕੀ ਰਹਿੰਦੀ ਬਹਿਸ ਦੇ ਲਈ ਹੁਣ 29 ਸਤੰਬਰ ਦੀ ਤਰੀਕ ਤੈਅ ਕੀਤੀ ਹੈ। ਰਾਹੁਲ ਗਾਂਧੀ ਦੇ ਉੱਤੇ ਪ੍ਰਧਾਨ ਮੰਤਰੀ ਤੇ ਭਾਜਪਾ ਦੀ ਮਾਨਹਾਨੀ ਕਰਨ ਦਾ ਇਹ ਮੁਕੱਦਮਾ ਜਿਹੜਾ ਉੱਤਰ ਪ੍ਰਦੇਸ਼ ਦੇ ਇੱਕ ਭਾਜਪਾਈ ਨੇਤਾ ਦੀ ਤਰਫ ਤੋਂ ਦਾਇਰ ਕੀਤਾ ਗਿਆ ਸੀ। ਉੱਧਰ ਦਿੱਲੀ ਦੇ ਵਿੱਚ 2020 ਦੇ ਦੰਗਿਆਂ ਦੇ ਮਾਮਲੇ ਦੇ ਵਿੱਚ ਯੂਆਪਾ ਦੇ ਤਹਿਤ ਦਰਜ ਕੇਸ ਦੇ ਵਿੱਚ ਕਾਰਕੁਨ ਉਮਰ ਖਾਲਿਦ ਤੇ ਸ਼ਰਜ਼ੀਲ ਇਮਾਮ ਦੀਆਂ ਜ਼ਮਾਨਤ ਅਰਜ਼ੀਆਂ ਦੇ ਉੱਤੇ ਸੁਣਵਾਈ ਦਿੱਲੀ ਹਾਈ ਕੋਰਟ ਨੇ 30 ਸਤੰਬਰ ਦੇ ਲਈ ਹੁਣ ਸੂਚੀਬੱਧ ਕੀਤੀ ਹੈ। ਜਸਟਿਸ ਪ੍ਰਤਿਭਾ ਐਮ ਸਿੰਘ ਤੇ ਜਸਟਿਸ ਦਿਨੇਸ਼ ਭੱਟ ਨੇ ਦਿੱਲੀ ਪੁਲਿਸ ਦੇ ਵਕੀਲ ਦੀ ਤਰਫ ਤੋਂ ਸੁਣਵਾਈ ਮੁਲਤਵੀ ਕਰਨ ਦੇ ਮੰਗ ਦੇ ਉੱਤੇ ਹੁਣ ਤਰੀਕ ਅੱਗੇ ਪਾ ਦਿੱਤੀ। ਦੱਸ ਦਈਏ ਕਿ ਕਿਹਾ ਗਿਆ ਕਿ ਸਿਹਤ ਕਾਰਨਾਂ ਕਰਕੇ ਦੋਵੇਂ ਜਿਨ੍ਹਾਂ ਦੇ ਖਿਲਾਫ ਉਮਰ ਖਾਲਿਦ ਤੇ ਸ਼ਰਜੀਲ ਦੇ ਖਿਲਾਫ ਜਿਹੜਾ ਮਾਮਲਾ ਦਰਜ ਹੈ ਉਹ ਹਾਜ਼ਰ ਨਹੀਂ ਰਹਿ ਸਕਦੇ। ਖਾਲਿਦ ਤੇ ਇਮਾਮ ਨੇ ਹੇਠਲੀ ਅਦਾਲਤ ਵੱਲੋਂ ਤੀਜੀ ਵਾਰ ਜ਼ਮਾਨਤ ਅਰਜ਼ੀਆਂ ਰੱਦ ਕੀਤੇ ਜਾਣ ਤੋਂ ਬਾਅਦ ਹੀ ਹਾਈਕੋਰਟ ਦਾ ਰੁੱਖ ਕੀਤਾ ਸੀ। ਖਾਲਿਦ ਤੇ ਇਮਾਮ ਨੂੰ ਦੰਗਿਆਂ ਦੇ ਸਾਜਿਸ਼ ਘਾੜੇ ਕਰਾਰ ਦਿੰਦਿਆਂ ਹੋਇਆਂ ਯੂਆਪਾ ਦੇ ਤਹਿਤ ਕੇਸ ਦਰਜ ਕਰਕੇ ਜੇਲ੍ਹ ਦੇ ਵਿੱਚ ਬੰਦ ਰੱਖਿਆ ਜਾ ਰਿਹਾ। ਹਾਲਾਂਕਿ ਇਸ ਮਾਮਲੇ ਦੇ ਵਿੱਚ ਮਨੁੱਖੀ ਅਧਿਕਾਰ ਕਾਰਕੁਨ ਇਹ ਕਹਿ ਰਹੇ ਨੇ ਕਿ ਉਮਰ ਖਾਲਿਦ ਤੇ ਸ਼ਰਜੀਲ ਦੀ ਗੱਲ ਵੀ ਸੁਣਾਈ ਨਹੀਂ ਦੇ ਰਹੀ ਔਰ ਮੀਡੀਆ ਤੱਕ ਨੂੰ ਇਸ ਮਾਮਲੇ ਦੇ ਵਿੱਚ ਖੁੱਲ੍ਹ ਕੇ ਰਿਪੋਰਟਿੰਗ ਨਹੀਂ ਕਰਨ ਦਿੱਤੀ ਜਾ ਰਹੀ। ਉਧਰ ਹੈਦਰਾਬਾਦ ਦੇ ਇੰਟਰਨੈਸ਼ਨਲ ਇੰਸਟੀਚਿਊਟ ਆਫ ਇਨਫੋਰਮੇਸ਼ਨ ਟੈਕਨੋਲੋਜੀ ਯਾਨੀ IIIT ਦੇ ਨਾ ਜ਼ੁਲਮ ਨਾ ਖਮੋਸ਼ੀ ਨਾਮ ਦੀ ਜਥੇਬੰਦੀ ਦੇ ਨਾਲ ਜੁੜੇ 8 ਵਿਦਿਆਰਥੀਆਂ ਨੂੰ ਡਿਸਿਪਲਿਨਰੀ ਕਾਰਵਾਈ ਦੇ ਵਿੱਚ ਚੇਤਾਵਨੀ ਜਾਰੀ ਕੀਤੀ ਗਈ ਹੈ। ਇੰਸਟੀਚਿਊਟ ਦਾ ਕਹਿਣਾ ਹੈ ਕਿ ਇਹ ਗਰੁੱਪ ਅਧਿਕਾਰਤ ਨਹੀਂ ਹੈ। ਇਹ ਗਰੁੱਪ ਕੈਂਪਸ ਦੇ ਵਿੱਚ ਜਾਤੀ ਮੈਰਿਟ ਤੇ ਸਿਆਸਤ ਵਰਗੇ ਕਈ ਮੁੱਦਿਆਂ ਦੇ ਉੱਤੇ ਚਰਚਾਵਾਂ ਕਰਦਾ ਹੈ ਤੇ ਪਿਛਲੇ ਕਈ ਸਮੇਂ ਤੋਂ ਚਰਚਾਵਾਂ ਵਿਦਿਆਰਥੀਆਂ ਦੇ ਦਰਮਿਆਨ ਜਿਵੇਂ ਗੋਸ਼ਟੀਆਂ ਕਹਿ ਲੈਂਦੇ ਹਾਂ ਉਹ ਕਰਵਾਉਂਦੇ ਆ ਰਹੇ ਨੇ। ਇਸ ਮੰਚ ਨੇ 18 ਸਪਤੰਬਰ ਨੂੰ ਜੇਲ੍ਹ ਦੇ ਵਿੱਚ ਬੰਦ ਕਾਰਕੁਨ ਉਮਰ ਖਾਲਿਦ ਦੇ ਬਾਰੇ ਵੀ ਡਾਕੂਮੈਂਟਰੀ ਦਿਖਾਉਣ ਦਾ ਇੱਕ ਪ੍ਰੋਗਰਾਮ ਉਲੀਕਿਆ ਸੀ ਜਿਸ ਨੂੰ ਸੈਂਸਰ ਬੋਰਡ ਦੇ ਇਤਰਾਜ਼ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਸੀ। ਉੱਥੇ ਭਾਰਤ ਪੰਜਾਬ ਦੇ ਨਾਲ ਜੁੜੀ ਹੋਈ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਡੇਰਾ ਬਾਬਾ ਨਾਨਕ 'ਚ ਸਥਿਤੀ ਉਸ ਸਮੇਂ ਤਣਾਅ ਵਾਲੀ ਬਣ ਗਈ ਜਦੋਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਜਾ ਰਹੀ ਸਿੱਖ ਸੰਗਤ ਨੂੰ BSF ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਕੌਮਾਂਤਰੀ ਸਰਹੱਦ ਦੇ ਉੱਤੇ ਲਾਈਨ ਜ਼ੀਰੋ ਦੇ ਵੱਲ ਅੱਗੇ ਵਧਣ ਤੋਂ ਰੋਕ ਦਿੱਤਾ। ਭਾਰਤ ਤੇ ਪਾਕਿਸਤਾਨ ਦੀ ਸੰਗਤ ਨੇ ਪਾਕਿਸਤਾਨ ਦੇ ਨਰੋਵਾਲ ਜ਼ਿਲ੍ਹੇ ਦੇ ਵਿੱਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਜਾਂਦੇ ਵਿਸ਼ੇਸ਼ ਲਾਂਘੇ ਨੂੰ ਮੁੜ ਖੋਲਣ ਦੇ ਲਈ ਲਾਈਨ ਜ਼ੀਰੋ ਦੇ ਉੱਤੇ ਅਰਦਾਸ ਕਰਨ ਦੀ ਯੋਜਨਾ ਬਣਾਈ ਸੀ। ਭਾਰਤ ਵਾਲੇ ਪਾਸਿਓਂ ਗਿਆਨੀ ਗੜਗੱਜ ਦੇ ਸੱਦੇ ਦੇ ਉੱਤੇ ਮੁੱਖ ਤੌਰ ਤੇ ਡੇਰਾ ਬਾਬਾ ਨਾਨਕ ਤੇ ਆਸ ਪਾਸ ਦੇ ਸਰਹੱਦੀ ਇਲਾਕਿਆਂ ਦੇ ਸਿੱਖ ਭਾਈਚਾਰੇ ਦੇ ਲੋਕ ਹੀ ਲਾਈਨ ਜ਼ੀਰੋ ਦੇ ਵੱਲ ਵਧਣ ਦੇ ਲਈ ਅੱਗੇ ਜਾ ਰਹੇ ਸੀ ਪਰ ਪਾਕਿਸਤਾਨ ਵਾਲੇ ਪਾਸੇ ਲਾਈਨ ਦੇ ਉੱਤੇ ਪਹੁੰਚਣ ਤੇ ਉਹਨਾਂ ਦਾ ਸਰਹੱਦ ਦੇ ਦੋਵੇਂ ਪਾਸਿਆਂ ਦੇ ਸਿੱਖਾਂ ਦੀਆਂ ਇੱਛਾਵਾਂ ਦੇ ਮੁਤਾਬਕ ਕਰਤਾਰਪੁਰ ਸਾਹਿਬ ਨੂੰ ਜਾਂਦੇ ਲਾਂਘੇ ਨੂੰ ਖੁਲਵਾਉਣ ਦੀ ਅਰਦਾਸ ਕਰਨ ਦਾ ਇੱਕ ਮਕਸਦ ਸੀ ਜਿਸ ਨੂੰ ਮੌਕੇ ਤੇ ਰੋਕ ਦਿੱਤਾ ਗਿਆ। ਵੈਸੇ ਭਾਰਤ ਪਾਕਿਸਤਾਨ ਦੇ ਭਾਰਤ ਦੇ ਨਾਲ ਜੁੜੀਆਂ ਪੰਜਾਬ ਦੇ ਨਾਲ ਜੁੜੀਆਂ ਅਗਲੀਆਂ ਖਬਰਾਂ ਜਿਹੜੀਆਂ ਨੇ ਉਹ ਅੱਗੇ ਚੱਲ ਕੇ ਪ੍ਰੀਤਮ ਸਿੰਘ ਰੁਪਾਲ ਹੋਰੀ ਵੀ ਸਾਂਝੀ ਕਰਨਗੇ। ਆਓ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੇ ਵੱਲ ਰੁੱਖ ਕਰਦੇ ਹਾਂ ਜਿੱਥੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਵੀ ਅਮਰੀਕਾ ਦੇ ਉਸ ਵਿੱਚ ਨੇ। ਸੰਯੁਕਤ ਰਾਸ਼ਟਰ ਦਾ ਜਿਹੜਾ ਜਨਰਲ ਮਹਾਸਭਾ ਦਾ ਇਜਲਾਸ ਚੱਲ ਰਿਹਾ ਉਸ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਇਸ ਦਰਮਿਆਨ ਐਂਥਨੀ ਅਲਬਨੀਜ਼ ਦੀਆਂ ਦਵੱਲੀਆਂ ਮੁਲਾਕਾਤਾਂ ਵੀ ਹੋ ਰਹੀਆਂ ਨੇ। AI ਯਾਨੀ ਆਰਟੀਫਿਸ਼ਲ ਇੰਟੈਲੀਜੈਂਸ ਕੰਪਨੀਆਂ ਦੇ ਤਰਫ ਦੇ ਉੱਤੇ ਜਿਹੜੇ ਕਾਨੂੰਨ ਆਸਟ੍ਰੇਲੀਆ ਦੇ ਵਿੱਚ ਸਖਤੀ ਦੇ ਨਾਲ ਲਾਗੂ ਕਰਨੇ ਨੇ ਉਸ ਨੂੰ ਲੈ ਕੇ ਤਾਂ ਗੱਲਾਂ ਬਾਤਾਂ ਤੁਰੀਆਂ ਹੀ ਨੇ ਔਰ ਇਸ ਦਰਮਿਆਨ ਆਸਟ੍ਰੇਲੀਆ ਨੇ ਜਿਹੜੇ 22 ਹੋਰਨਾਂ ਦੇਸ਼ਾਂ ਦੇ ਨਾਲ ਰਲ ਕੇ AI ਦੇ ਬੇਹਿਸਾਬ ਤਰੀਕੇ ਦੇ ਨਾਲ ਹੋ ਰਹੇ ਵਿਕਾਸ ਨੂੰ ਨੱਥ ਪਾਉਣ ਦੇ ਲਈ ਇੱਕ ਸਮਝੌਤਾ ਤਾਂ ਨਹੀਂ ਬਲਕਿ ਇੱਕ ਅਰਜ਼ੀ ਦੇ ਉੱਤੇ ਹਸਤਾਖਰ ਕੀਤੇ ਨੇ। ਇਹਨਾਂ ਸਾਰੇ ਦੇਸ਼ਾਂ ਦੀ ਤਰਫ ਤੋਂ ਯੂਨਾਈਟਿਡ ਨੇਸ਼ਨ ਦੇ ਜਨਰਲ ਅਸੈਂਬਲੀ ਸੈਸ਼ਨ ਦੇ ਵਿੱਚ ਹੀ AI ਦੇ ਆਉਣ ਵਾਲੇ ਦਿਨਾਂ ਦੇ ਵਿੱਚ ਪੈਦਾ ਹੋ ਰਹੇ ਖਤਰਿਆਂ ਨੂੰ ਲੈ ਕੇ ਆਪਣੀ ਗੱਲਬਾਤ ਜਿਹੜੀ ਹੈ UNGA ਯਾਨੀ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਸੈਸ਼ਨ ਦੇ ਵਿੱਚ ਰੱਖੀ ਜਾਏਗੀ। ਇਹਨਾਂ 22 ਦੇਸ਼ਾਂ ਨੇ ਚੇਤਾਵਨੀ ਦਿੱਤੀ ਹੈ ਕਿ ਆਰਟੀਫਿਸ਼ਲ ਇੰਟੈਲੀਜੈਂਸ ਦੇ ਵੱਧ ਰਹੇ ਖਤਰੇ ਨੂੰ ਰੋਕਣ ਦੇ ਲਈ ਹੁਣੇ ਤੋਂ ਕਦਮ ਚੁੱਕਣੇ ਹੋਣਗੇ। ਇਸ ਤੋਂ ਪਹਿਲਾਂ ਅਮਰੀਕੀ ਸਕੱਤਰ ਜਨਰਲ ਨੇ ਜਿਹੜੇ ਸਕੱਤਰ ਕਹਿ ਸਕਦੇ ਹਾਂ ਜਾਂ ਖਜ਼ਾਨਾ ਮੰਤਰੀ ਕਹਿ ਸਕਦੇ ਹਾਂ ਉੱਥੋਂ ਦੇ ਸਕੌਟ ਬੇਸੈਂਟ ਉਹਨਾਂ ਨੇ ਇਹ ਸਲਾਹ ਦਿੱਤੀ ਸੀ ਕਿ ਅਮਰੀਕਾ ਤੇ ਚੀਨ ਨੂੰ ਹੀ ਰਲ ਕੇ ਇੱਕ ਅਜਿਹਾ ਸਿਸਟਮ ਅਲਰਟ ਸਿਸਟਮ ਅਸਟੈਬਲਿਸ਼ ਕਰਨਾ ਹੋਏਗਾ ਜਿਹੜਾ ਕਿ AI ਦੇ ਨਾਲ ਜੁੜੇ ਹੋਏ ਖਤਰਿਆਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਜਿਹੜੀ ਚੇਤਾਵਨੀਆਂ ਨੇ ਉਹਨਾਂ ਨੂੰ ਇੱਕ ਦੂਸਰੇ ਨੂੰ ਦੱਸ ਸਕੇ। ਵੈਸੇ ਅਮਰੀਕਾ ਤੇ ਚੀਨ ਅੱਜ ਦੀ ਤਰੀਕ ਦੇ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਦੇ ਖੇਤਰ ਦੇ ਵਿੱਚ ਇੱਕ ਦੂਸਰੇ ਦੇ ਨਾਲ ਭਿੜ ਰਹੇ ਨੇ ਔਰ ਦੋਹਾਂ ਦੇਸ਼ਾਂ ਦੀ ਗਲੋਬਲ ਡੋਮੀਨੈਂਸ ਹੈ। ਕਿਸੇ ਹੋਰ ਦੇਸ਼ ਦੇ AI ਦੀ ਇਸ ਖੇਤਰ ਦੇ ਵਿੱਚ ਇਹਨਾਂ ਦੇ ਨੇੜੇ ਤੇੜੇ ਵੀ ਢੁੱਕਦੇ ਨਜ਼ਰ ਨਹੀਂ ਆ ਰਹੇ। ਜਾਪਾਨ, ਜਰਮਨੀ, ਸਾਊਥ ਕੋਰੀਆ, ਰੂਸ ਤੇ ਭਾਰਤ ਵਰਗੇ ਦੇਸ਼ ਅਮਰੀਕਾ ਤੇ ਚੀਨ ਦੇ ਹਾਲੇ ਨੇੜੇ ਤੇੜੇ ਵੀ ਨਹੀਂ ਨੇ। ਅਜਿਹੇ ਦੇ ਵਿੱਚ ਆਸਟ੍ਰੇਲੀਆ ਦੀ ਤਰਫ ਤੋਂ ਕੈਨੇਡਾ, ਫਿਨਲੈਂਡ, ਨਾਰਵੇ, ਸਿੰਗਾਪੁਰ, ਯੂਰਪੀ ਯੂਨੀਅਨ ਦੇ ਜਿਹੜੇ ਹੋਰ ਦੇਸ਼ ਨੇ ਉਹਨਾਂ ਦੇ ਨਾਲ ਰਲ ਕੇ ਆਉਣ ਵਾਲੇ ਦਿਨਾਂ ਦੇ ਵਿੱਚ AI ਨੂੰ ਕਿਵੇਂ ਕੰਟਰੋਲ ਕੀਤਾ ਜਾਵੇ, ਇਸ ਇੰਡਸਟਰੀ ਦੇ ਵਿੱਚ ਕੌਮਾਂਤਰੀ ਕਾਨੂੰਨ ਕਿੱਦਾਂ ਦੇ ਲਾਗੂ ਕੀਤੇ ਜਾਣ, ਇਹਦੇ ਪੋਟੈਂਸ਼ੀਅਲ ਖਤਰੇ ਕਿਹੜੇ ਨੇ, ਉਹਨਾਂ ਦੇ ਉੱਤੇ ਚਰਚਾਵਾਂ ਕੀਤੀਆਂ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਜਿਹੜੀਆਂ ਅਲੱਗ ਅਲੱਗ ਖੇਤਰ ਦੇ ਜਿਹੜੇ ਤਕਨੀਕ ਖੇਤਰ ਦੀਆਂ ਕੰਪਨੀਆਂ ਨੇ ਉਹਨਾਂ ਦੇ ਨਾਲ ਜੁੜੇ ਹੋਏ ਜਿਹੜੇ ਪ੍ਰਮੁੱਖ ਨੇ ਉਹਨਾਂ ਦੇ ਨਾਲ ਮੁਲਾਕਾਤ ਵੀ ਹੋਈ ਸੀ। ਐਂਥਨੀ ਅਲਬਨੀਜ਼ ਚਾਹੁੰਦੇ ਨੇ ਕਿ ਅਮਰੀਕਾ ਤੇ ਚੀਨ ਰਲ ਕੇ AI ਡਿਵੈਲਪਮੈਂਟ ਦੇ ਵਿੱਚ ਕੰਮ ਕਰਨ। ਇਸ ਤੋਂ ਪਹਿਲਾਂ ਐਂਥਰੋਪਿਕ ਦੇ ਚੀਫ ਡਾਰੀਓ ਅਮਾਡੋਈ, ਉਹਨਾਂ ਦੇ ਨਾਲ OpenAI ਦੇ ਸੈਮ ਆਲਟਮੈਨ, ਸਪੇਸ ਐਕਸ ਦੇ ਐਲਨ ਮਸਕ ਤੇ ਗੂਗਲ ਕੰਪਨੀ ਦੀ ਤਰਫ ਤੋਂ ਰਲ ਕੇ ਇੱਕ ਸਮਝੌਤਾ ਕੀਤਾ ਗਿਆ ਸੀ। ਇੱਕ ਕਿਸਮ ਦਾ ਇੱਕ ਗੁਪਤ ਸਮਝੌਤਾ ਦੱਸਿਆ ਗਿਆ ਸੀ। ਵੈਸੇ ਲੰਘੀ ਕੱਲ ਇਸ ਦੇ ਨਾਲ ਜੁੜੀ ਹੋਈ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ, ਜਿਸ ਦੇ ਵਿੱਚ ਇਹ ਕੰਪਨੀਆਂ ਖੁਦ ਹੀ ਚਾਹੁੰਦੀਆਂ ਨੇ ਕਿ AI ਨੂੰ ਕੰਟਰੋਲ ਇਹ ਆਪ ਹੀ ਕੱਢ ਲੈਣ, ਇਸ ਤੋਂ ਪਹਿਲਾਂ ਕਿ ਕੋਈ ਦੇਸ਼ ਜਾਂ ਕਈ ਦੇਸ਼ ਰਲ ਕੇ ਇਹਨਾਂ ਦੇ ਖਿਲਾਫ ਪਾਬੰਦੀਆਂ ਲਾਗੂ ਕਰਨ। ਉਧਰ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਯੂਰਪੀ ਯੂਨੀਅਨ ਦੀ ਪ੍ਰਮੁੱਖ ਉਰਸੁਲਾ ਵੌਨ ਡੇਰ ਲੇਅਨ ਦੇ ਨਾਲ ਵੀ ਮੁਲਾਕਾਤ ਹੋਈ। ਜਨਰਲ ਅਸੈਂਬਲੀ ਸੈਸ਼ਨ ਤੋਂ ਇਲਾਵਾ ਉਹਨਾਂ ਨੇ ਚੀਨ, ਕ੍ਰਿਟੀਕਲ ਮਿਨਰਲ, AI ਤੇ ਫ੍ਰੀ ਟ੍ਰੇਡ ਵਰਗੇ ਕਈ ਮਸਲਿਆਂ ਦੇ ਉੱਤੇ ਜਿਹੜੀ ਯੂਰਪੀ ਯੂਨੀਅਨ ਦੀ ਯੂਰਪੀ ਕਮਿਸ਼ਨ ਦੀ ਜਿਹੜੀ ਪ੍ਰੈਜ਼ੀਡੈਂਟ ਹੈ ਤੇ ਦੂਸਰੇ ਪਾਸੇ ਯੂਰਪੀਅਨ ਕੌਂਸਲ ਦੇ ਪ੍ਰੈਜ਼ੀਡੈਂਟ ਅੰਤੋਨੀਓ ਕੋਸਤਾ ਦੇ ਨਾਲ ਗੱਲਬਾਤ ਕੀਤੀ। ਤਿੰਨਾਂ ਜਾਣਿਆਂ ਨੇ ਰਲ ਕੇ ਜੀਓਪੋਲੀਟੀਕਲ ਮੁੱਦਿਆਂ ਦੇ ਉੱਤੇ, ਖਾਸ ਤੌਰ ਦੇ ਉੱਤੇ ਯੂਕਰੇਨ ਨੂੰ ਆਪਣੀ ਹਮਾਇਤ ਹੋਰ ਵੀ ਅੱਗੇ ਵਧਾਉਣ ਤੇ ਮਜ਼ਬੂਤ ਕਰਨ ਦੇ ਜਿਹੜੇ ਸੁਨੇਹੇ ਆਪਸ ਦੇ ਵਿੱਚ ਸਾਂਝੇ ਕੀਤੇ, ਸਹਿਮਤੀ ਜਤਾਈ। ਔਰ ਮੱਧ ਪੂਰਬ ਦੇ ਵਿੱਚ ਇਰਾਨ ਦੇ ਆਲੇ ਦੁਆਲੇ ਦੇ ਖੇਤਰ ਦੇ ਵਿੱਚ ਕਿਸ ਕਿਸਮ ਦੇ ਹਾਲਾਤ ਬਣੇ ਹੋਏ ਨੇ, ਚੀਨ ਦੇ ਦੁਆਰਾ ਪੈਸੇਫਿਕ ਸਮੁੰਦਰੀ ਖੇਤਰਾਂ ਦੇ ਵਿੱਚ ਕਿਸ ਕਿਸਮ ਦੀਆਂ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਨੇ, ਇਹਨਾਂ ਨੂੰ ਲੈ ਕੇ ਵੀ ਗੱਲਬਾਤ ਕੀਤੀ। ਦੱਸ ਦਈਏ ਕਿ ਇਹਨਾਂ ਚਰਚਾਵਾਂ ਦੇ ਵਿੱਚ ਯੂਰਪੀ ਯੂਨੀਅਨ ਤੇ ਆਸਟ੍ਰੇਲੀਆ ਆਪਸ ਦੇ ਵਿੱਚ ਕ੍ਰਿਟੀਕਲ ਰੋ ਮਿਨਰਲ ਦੇ ਇੱਕ ਸਮਝੌਤੇ ਦੇ ਉੱਤੇ ਪਹੁੰਚ ਸਕਦੇ ਨੇ। ਹਾਲਾਂਕਿ ਇਸ ਕਿਸਮ ਦਾ ਕੋਈ ਸਮਝੌਤਾ ਹਾਲੇ ਤੱਕ ਨਹੀਂ ਕੀਤਾ ਗਿਆ, ਪਰ ਇਸ ਨੂੰ ਸਿਰਫ ਏਜੰਡੇ ਦੇ ਵਿੱਚ ਲਿਆਂਦਾ ਗਿਆ। ਇਸ ਤੋਂ ਇਲਾਵਾ ਯੂਰਪੀ ਯੂਨੀਅਨ ਤੇ ਆਸਟ੍ਰੇਲੀਆ ਦੀ ਭਾਈਵਾਲੀ ਨੂੰ ਮਜ਼ਬੂਤ ਕਰਨ ਦੇ ਲਈ ਤੇ ਇਸ ਦੇ ਵਿੱਚ ਕੈਨੇਡਾ ਨੂੰ ਇੱਕ ਮੈਂਬਰ ਬਣਾ ਕੇ ਇੱਕ ਤ੍ਰਿਕੋਣੀ ਜਿਹੜੀ ਇੱਕ ਕਿਸਮ ਦੀ ਇੱਕ ਸਾਂਝ ਡਿਵੈਲਪ ਕਰਨ ਦੇ ਲਈ ਚਰਚਾਵਾਂ ਕੀਤੀਆਂ ਗਈਆਂ ਨੇ। ਉੱਥੇ ਹੀ ਸਿਡਨੀ ਦੇ ਵਿੱਚ ਘਰਾਂ ਦੀਆਂ ਕੀਮਤਾਂ ਇੰਨੀਆਂ ਵੱਧ ਰਹੀਆਂ ਨੇ ਕਿ ਜਦੋਂ ਇੰਗਲਿਸ਼ ਸਪੀਕਿੰਗ ਮਾਰਕੀਟ ਦੀ ਗੱਲ ਆਉਂਦੀ ਹੈ ਤਾਂ ਸਿਡਨੀ ਦੂਸਰਾ ਐਸਾ ਸ਼ਹਿਰ ਹੈ ਜਿਸਨੂੰ ਗਲੋਬਲ ਮਾਰਕੀਟ ਦੇ ਵਿੱਚ ਕਿਫਾਇਤੀ ਘਰਾਂ ਦੀ ਮਾਰਕੀਟ ਚ ਦੂਰ ਦੂਰ ਤੱਕ ਦੇਖਿਆ ਨਹੀਂ ਜਾ ਸਕਦਾ, ਦੂਸਰੇ ਨੰਬਰ ਦੇ ਉੱਤੇ ਆਉਂਦਾ ਸਭ ਤੋਂ ਮਹਿੰਗੇ ਘਰਾਂ ਦੇ ਵਿੱਚ, ਖਾਸ ਤੌਰ ਦੇ ਉੱਤੇ ਰਹਿਣ ਸਹਿਣ ਦੇ ਖਰਚ ਦੇ ਵਿੱਚ। ਦੱਸ ਦਈਏ ਕਿ ਇਸ ਬਾਬਤ ਅਰਬਨ ਪਾਲਿਸੀ ਦੀ ਤਰਫ ਤੋਂ, ਇੱਕ ਥਿੰਕ ਟੈਂਕ ਹੈ ਇਹਨਾਂ ਦੀ ਤਰਫ ਤੋਂ, ਇਹ ਗੱਲ ਦੱਸੀ ਗਈ ਹੈ ਸਿਡਨੀ ਦੇ ਨਾਲ ਜੁੜੀ ਹੋਈ ਕਮੇਟੀ ਦੇ ਹਵਾਲੇ ਦੇ ਨਾਲ ਅਖਬਾਰ ਡੇਲੀ ਟੈਲੀਗ੍ਰਾਫ ਦੇ ਵਿੱਚ, ਕਿ ਸਿਡਨੀ ਹੀ ਵਾਹਦ ਉਹਨਾਂ ਕੁੱਝ ਸ਼ਹਿਰਾਂ ਦੇ ਵਿੱਚ ਆ ਚੁੱਕੇ ਹੈ ਜਿੱਥੇ ਘਰਾਂ ਦੀ ਜਿਹੜੀ ਔਸਤ ਆਮਦਨੀ ਹੈ ਉਸ ਦੇ ਨਾਲੋਂ 14 ਗੁਣਾ ਮਹਿੰਗੇ ਘਰ ਇੱਥੇ ਮਿਲ ਰਹੇ ਨੇ। ਔਰ ਖਰਚੇ ਜਿਹੜੇ ਨੇ ਉਹ ਵੀ ਇੱਕ ਗਲੋਬਲ ਸਿਟੀ ਦੇ ਪੱਧਰ ਦੇ ਉੱਤੇ ਇੱਕ ਸਿਖਰ ਨੂੰ ਜਾ ਚੁੱਕੇ ਨੇ। ਘਰਾਂ ਦੀ ਖਰੀਦ ਤੋਂ ਲੈ ਕੇ ਫਲ ਫਰੂਟਸ ਤੱਕ ਔਰ ਆਮ ਗਰੋਸਰੀ ਤੱਕ ਜਿਹੜੀ ਹੈ ਸਿਡਨੀ ਨੂੰ ਵਰਲਡ ਸਿਟੀਜ਼ ਦੇ ਵਿੱਚ ਦੂਸਰੇ ਨੰਬਰ ਦੇ ਉੱਤੇ ਸਭ ਤੋਂ ਮਹਿੰਗਾ ਸ਼ਹਿਰ ਜਾਂ ਸਭ ਤੋਂ ਮਹਿੰਗੀ ਅਰਬਨ ਸੈਂਟਰ ਜਿਹੜਾ ਉਸ ਦੇ ਤੌਰ ਦੇ ਉੱਤੇ ਇਹ ਦੇਖਿਆ ਜਾ ਰਿਹਾ। ਹਾਲਾਂਕਿ ਇਹ ਕੋਈ ਬਹੁਤੀ ਚੰਗੀ ਗੱਲ ਤਾਂ ਨਹੀਂ ਮੰਨੀ ਜਾ ਸਕਦੀ, ਕਿਉਂਕਿ ਇਸ ਮਾਡਲ ਦੇ ਉੱਤੇ ਕੋਈ ਵੀ ਸ਼ਹਿਰ ਲੰਮਾ ਚਿਰ ਜਿਹੜਾ ਉਹ ਟਿਕਿਆ ਨਹੀਂ ਰਹਿ ਸਕਦਾ। ਉਧਰ ਦੂਸਰੇ ਪਾਸੇ ਸਿਡਨੀ ਦੇ ਉਹਨਾਂ ਸਬਰਬਸ ਦੀ ਇੱਕ ਸੂਚੀ ਜਾਰੀ ਕੀਤੀ ਗਈ ਹੈ ਜਿੱਥੇ ਭਵਿੱਖ ਦੇ ਵਿੱਚ ਮੈਟਰੋ ਸਟੇਸ਼ਨ ਸਥਾਪਿਤ ਕੀਤੇ ਜਾ ਸਕਦੇ ਨੇ। ਦਰਜਨਾਂ ਨਵੇਂ ਟ੍ਰੇਨ ਸਟੇਸ਼ਨਾਂ ਦੇ ਨਾਲ ਜੁੜਿਆ ਹੋਇਆ ਇੱਕ ਨਕਸ਼ਾ ਜਿਹੜਾ ਉਹ ਜਾਰੀ ਕੀਤਾ ਗਿਆ। ਦੱਸ ਦਈਏ ਕਿ ਟਰਾਂਸਪੋਰਟ ਮਿਨਿਸਟਰ ਜੌਨ ਗ੍ਰਾਹਮ ਹਾਲੇ ਅਗਲੇ 2 ਦਿਨ ਬਿਜ਼ਨਸ ਕੇਸ ਸਟੱਡੀਜ਼ ਦੇ ਉੱਤੇ ਗੱਲਬਾਤ ਕਰਨਗੇ। ਅਲੱਗ ਅਲੱਗ ਬਿਊਰੋਕਰੇਟਸ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਜਾਣਗੀਆਂ, ਮੈਟਰੋ ਅਥਾਰਟੀ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਜਾਣਗੀਆਂ। ਮਾਸਟਰਨ ਪਾਰਕ, ਔਰਨ ਪਾਰਕ ਵਰਗੇ ਜਿਹੜੇ 2 ਅਲੱਗ ਅਲੱਗ ਸਬਰਬ ਨੇ ਜਿੱਥੇ ਭਾਰਤੀ ਭਾਈਚਾਰੇ ਦੀ ਬਹੁਤਾਤ ਹੈ, ਇਹਨਾਂ ਨੂੰ ਟ੍ਰੇਨ ਸਟੇਸ਼ਨ ਮਿਲ ਸਕਦੇ ਹਨ। ਕਦੋਂ ਮਿਲਣਗੇ ਇਹ ਨਹੀਂ ਕਿਹਾ ਜਾ ਸਕਦਾ, ਹਾਲੇ ਸਿਰਫ ਬਿਜ਼ਨਸ ਕੇਸ ਸਟੱਡੀ ਦੇ ਉੱਤੇ ਗੱਲ ਹੋ ਰਹੀ ਹੈ। ਬਿਜ਼ਨਸ ਕੇਸ ਸਟੱਡੀ ਨੂੰ ਸਿਰੇ ਚੜ੍ਹਦਿਆਂ ਚੜ੍ਹਦਿਆਂ ਤੇ ਟ੍ਰੇਨ ਟਰੈਕ ਦਾ ਨਿਰਮਾਣ ਹੁੰਦਿਆਂ ਹੁੰਦਿਆਂ ਤੇ ਉਸ ਤੋਂ ਬਾਅਦ ਐਕਟਿਵ ਤਰੀਕੇ ਦੇ ਨਾਲ ਉਹਨਾਂ ਟ੍ਰੇਨਾਂ ਦਾ ਆਮ ਲੋਕਾਂ ਦੀ ਤਰਫ ਤੋਂ ਇਸਤੇਮਾਲ ਹੁੰਦਿਆਂ ਹੁੰਦਿਆਂ ਲਗਭਗ 1 ਤੋਂ 1.5 ਦਹਾਕੇ ਤੱਕ ਦਾ ਸਮਾਂ ਲੱਗ ਸਕਦਾ। ਸੋ ਫਿਲਹਾਲ ਨੇੜਲੇ ਭਵਿੱਖ ਦੇ ਵਿੱਚ ਤਾਂ ਇਸਨੂੰ ਜ਼ਰੂਰੀ ਨਾ ਮੰਨ ਕੇ ਚੱਲੋ, ਪਰ ਵੈਸਟਰਨ ਸਿਡਨੀ ਏਅਰਪੋਰਟ ਜਿਹੜਾ ਆਇਆ ਜਿਹੜਾ ਇਸੇ ਸਾਲ ਅਕਤੂਬਰ ਮਹੀਨੇ ਤੋਂ ਕਮਰਸ਼ੀਅਲ ਫਲਾਈਟਸ ਵੀ ਸ਼ੁਰੂ ਕਰ ਦੇਗਾ, ਉਸ ਦੇ ਨਾਲ ਜਿਹੜੇ ਇਹਨਾਂ ਸਿਡਨੀ ਦੇ ਅਲੱਗ ਅਲੱਗ ਸਬਰਬਸ ਦੇ ਸੰਪਰਕ ਜੁੜੇ ਜਾ ਰਹੇ ਨੇ। ਤਲਾਵੋਂਗ ਤੋਂ ਸ਼ੁਰੂ ਹੋ ਕੇ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਮੈਟਰੋ ਹੈ ਉਹ ਵਾਇਆ ਨਾਰਵੈਸਟ ਤੇ ਕਾਸਲ ਹਿੱਲ ਹੁੰਦਿਆਂ ਹੋਇਆਂ ਚੈਟਸਵੁੱਡ ਤੋਂ ਸਿਡਨੀ ਸੀਬੀਡੀ ਤੱਕ ਜੁੜਦੀ ਹੈ। ਦੂਸਰੇ ਪਾਸੇ ਇਸੇ ਤਲਾਵੋਂਗ ਦੇ ਜਿਹੜਾ ਦੂਸਰਾ ਐਂਡ ਹੈ ਉਸਨੂੰ ਸਿਡਨੀ ਏਅਰਪੋਰਟ ਦੇ ਨਾਲ ਜੁੜ ਕੇ ਤੇ ਫਿਰ ਗਾਂ ਲੈਪਿੰਗਟਨ, ਔਰਨ ਪਾਰਕ ਤੇ ਸਾਊਥ ਫੈਸਟ ਦੇ ਦੂਸਰੇ ਸਬਰਬਸ ਦੇ ਵਿੱਚ ਜੋੜਨ ਦੀ ਇੱਕ ਯੋਜਨਾ ਜਿਹੀ ਹੈ ਤਿਆਰ ਕੀਤੀ ਜਾ ਰਹੀ ਹੈ। ਸਰਕਾਰ ਦੇ ਦੁਆਰਾ ਜਾਰੀ ਇੱਕ ਡਾਕੂਮੈਂਟ ਜਿਹੜਾ ਮੀਡੀਆ ਦੇ ਵਿੱਚ ਰਿਵੀਲ ਕੀਤਾ ਗਿਆ ਜਿਸ ਦੇ ਵਿੱਚ ਦੱਸਿਆ ਗਿਆ ਕਿ ਸਕੋਫੀਲਡ, ਮਾਜ਼ਮ ਪਾਰਕ, ਬਿਡਵਿਲ, ਲੈਮਰਟਨ ਵਰਗੇ ਸਬਰਬਸ ਜਿਹੜੇ ਨੇ ਉਹ ਉੱਤਰ ਵਾਲੇ ਪਾਸੇ, ਉੱਤਰ ਪੱਛਮ ਵਾਲੇ ਪਾਸੇ ਜਿਹੜੇ ਨੇ ਉਹ ਇਸ ਨਵੇਂ ਏਅਰਪੋਰਟ ਤੋਂ ਆਪਸ ਦੇ ਵਿੱਚ ਜੋੜੇ ਜਾਣਗੇ। ਜਦਕਿ ਦੱਖਣ ਵਾਲੇ ਪਾਸੇ ਦੀ ਜੇ ਗੱਲ ਕਰੀਏ ਤੇ ਬ੍ਰੈਡਫੀਲਡ ਸਾਊਥ ਤੋਂ ਆਉਂਦੇ ਹੁੰਦੇ ਆ, ਯਾਨੀ ਕਿ ਵੈਸਟਰਨ ਸਿਡਨੀ ਏਅਰਪੋਰਟ ਤੋਂ ਬਾਅਦ ਬ੍ਰੈਡਫੀਲਡ ਦਾ ਇੱਕ ਨਵਾਂ ਟ੍ਰੇਨ ਸਟੇਸ਼ਨ ਉਸਾਰਿਆ ਜਾਏਗਾ। ਉਸ ਤੋਂ ਬਾਅਦ ਮੈਕਆਰਥਰ, ਮਾਊਂਟੈਨਨ, ਨੈਰਾਲਨ, ਔਰਨ ਪਾਰਕ, ਪੌਂਡੀਚੇਰੀ ਤੇ ਮੈਰੀਲੈਂਡ ਵਰਗੇ ਸਬਰਬਸ ਦੇ ਨਾਲ ਇਹਨਾਂ ਨੂੰ ਆਪਸ ਦੇ ਵਿੱਚ ਜੋੜਿਆ ਜਾਏਗਾ। ਹਾਲਾਂਕਿ ਇੱਕ ਲਿੰਕ ਜਿਹੜਾ ਇੱਕ ਟ੍ਰੇਨ ਲਿੰਕ ਉਹ ਵਾਇਆ ਲੈਪਿੰਗ ਰੋਜ਼ਮਰ ਹੁੰਦਿਆਂ ਹੋਇਆਂ ਲੈਪਿੰਗਟਨ ਤੱਕ ਵੀ ਜੋੜਨਾ, ਕਿਉਂਕਿ ਲੈਪਿੰਗਟਨ ਦੇ ਵਿੱਚ ਸੈਮੀ ਮੈਟਰੋ ਟ੍ਰੇਨ ਲਾਈਨ ਹੈ, ਇਸ ਕਰਕੇ ਉਸ ਉੱਥੋਂ ਤੱਕ ਇਸ ਨੂੰ ਆਪਸ ਦੇ ਵਿੱਚ ਜੋੜਿਆ ਜਾਏਗਾ। ਮੌਜੂਦਾ ਪ੍ਰੀਮੀਅਰ ਨੇ ਜਿਹੜੇ NSW ਦੇ ਕ੍ਰਿਸ ਮਿੰਸ, ਉਹਨਾਂ ਦੀ ਤਰਫ ਤੋਂ ਵੈਸਟਰਨ ਸਿਡਨੀ ਏਅਰਪੋਰਟ ਦੀ ਮੈਟਰੋ ਲਾਈਨ ਦੇ ਵਿਸਤਾਰ ਦਾ ਵਾਅਦਾ ਤਾਂ ਕੀਤਾ ਗਿਆ ਸੀ। ਇਹ ਕਿਹਾ ਗਿਆ ਸੀ ਕਿ ਸੈਂਟ ਮੈਰੀਜ਼ ਤੋਂ ਟਲਾਵੋਂਗ ਤੱਕ ਤਾਂ ਰੇਲ ਲਿੰਕ ਆਪਸ ਚ ਜੋੜਿਆ ਜਾਏਗਾ। ਸੈਂਟ ਮੈਰੀਜ਼ ਵੈਸੇ ਵੀ ਇੱਕ ਸੈਮੀ ਮੈਟਰੋ ਦੇ ਰੇਲ ਲਿੰਕ ਦੇ ਰਾਹੀਂ ਜੁੜਿਆ ਹੋਇਆ, ਤਾਂ ਕਿ ਫਿਰ ਪੈਰਾਮੈਟਾ ਤੱਕ ਸੈਂਟ ਮੈਰੀਜ਼ ਤੋਂ ਜਾਂ ਪੈਨਰਿਥ ਵਾਲੇ ਪਾਸੇ ਨੂੰ ਵੀ ਜਿਹੜਾ ਇੱਕ ਆਪਸ ਦੇ ਵਿੱਚ ਸੰਪਰਕ ਹੋਵੇ। ਪਰ ਵੈਸਟਰਨ ਸਿਡਨੀ ਏਅਰਪੋਰਟ ਤੋਂ ਸੈਂਟ ਮੈਰੀਜ਼ ਤੱਕ ਦਾ ਜਿਹੜਾ ਲਿੰਕ ਹੈ ਉਸ ਦੇ ਵਿਸਤਾਰ ਦੀ ਜਿਹੜਾ ਆਲਰੇਡੀ ਜਿਹੜਾ ਉਹ ਚੱਲ ਰਿਹਾ ਟਰੈਕ ਨਿਰਮਾਣ ਹੋ ਚੁੱਕਿਆ, ਸਟੇਸ਼ਨ ਲਗਭਗ ਬਣਨ ਦੇ ਕਿਨਾਰੇ ਨੇ। ਇਸੇ ਨੂੰ ਲੈ ਕੇ ਕ੍ਰਿਸਮਿਨਸ ਸਰਕਾਰ ਨੇ ਇਸੇ ਦੇ ਵਿਸਤਾਰ ਨੂੰ ਲੈ ਕੇ ਨਾਰਥ ਵੈਸਟ ਦੇ ਵਿੱਚ ਜਿਹੜਾ ਮੈਟਰੋ ਦਾ ਇੱਕ ਐਕਸਟੈਂਸ਼ਨ ਉਸ ਦੇ ਲਈ $100 million ਅਲੱਗ ਤੋਂ ਖਰਚ ਕਰਨ ਦੀ ਗੱਲ ਕੀਤੀ ਸੀ। ਪਿਛਲੇ ਸਾਲ ਐਂਥਨੀ ਅਲਬਨੀਜ਼ ਦੀ ਸਰਕਾਰ ਨੇ $1 billion ਅੱਡ ਤੋਂ ਮੈਕਆਰਥਰ, ਲੈਪਿੰਗਟਨ ਵਰਗੇ ਟ੍ਰੇਨ ਸਟੇਸ਼ਨਾਂ ਤੱਕ ਜਿਹੜਾ ਸਿਡਨੀ ਹਵਾਈ ਅੱਡੇ ਤੋਂ ਰੇਲ ਟਰੈਕ ਹੈ ਉਸ ਦੇ ਵਿੱਚ ਜ਼ਮੀਨ ਖਰੀਦਣ ਦੇ, ਲੈਂਡ ਐਕਵਾਇਰ ਕਰਨ ਦੇ ਲਈ $1 billion ਅੱਡ ਤੋਂ ਫੈਡਰਲ ਫੰਡਿੰਗ ਦੇ ਵਿੱਚੋਂ ਦੇਣ ਦੀ ਗੱਲ ਕੀਤੀ ਸੀ। ਦੱਸ ਦਈਏ ਕਿ ਜੇਕਰ ਇਸ ਤਰੀਕੇ ਦੇ ਨਾਲ ਇਹ ਪ੍ਰੋਜੈਕਟ ਸਿਰੇ ਚੜ੍ਹਦਾ ਤਾਂ ਇਹ ਇਲਾਕੇ ਜਿਹੜੇ ਕਿ ਪਹਿਲਾਂ ਹੀ ਘਰਾਂ ਦੀ ਕੀਮਤ ਨੂੰ ਲੈ ਕੇ ਆਸਮਾਨ ਦੇ ਵਿੱਚ ਜਿਹੜੀਆਂ ਇਹ ਕੀਮਤਾਂ ਛੋ ਰਹੀਆਂ ਨੇ, ਇੱਥੇ ਹੋਰ ਵੀ ਜ਼ਿਆਦਾ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਘਰਾਂ ਦੀਆਂ ਕੀਮਤਾਂ ਤਾਂ ਨੂੰ ਜਾ ਸਕਦੀਆਂ ਨੇ। ਵੈਸੇ ਜਿਹੜੇ ਇਲਾਕੇ ਆਲਰੇਡੀ ਰਿਹਾਇਸ਼ੀ ਨੇ ਉਹਨਾਂ ਦੇ ਨਾਲ ਜੁੜੀ ਹੋਈ ਇੱਕ ਖਬਰ ਵਿਕਟੋਰੀਆ ਤੋਂ, ਜਿੱਥੇ ਵਿਕਟੋਰੀਆ ਦੇ ਵਿੱਚ ਹੁਣ ਰੈਜ਼ੀਡੈਂਸ਼ੀਅਲ ਏਰੀਆਜ਼ ਦੇ ਵਿੱਚ ਰਿਨਿਊਬਲ ਐਨਰਜੀ ਦੀ ਲੋੜ ਕਿੰਨੀ ਹੁੰਦੀ ਹੈ, ਯਾਨੀ ਕਿ ਨਵਿਆਣਯੋਗ ਜਿਹੜੀ ਊਰਜਾ ਉਸਦੀ ਖਪਤ ਕਿੰਨੀ ਜ਼ਿਆਦਾ ਹੁੰਦੀ ਹੈ, ਚਾਹੇ ਉਹ ਪਾਣੀ ਤੋਂ ਪੈਦਾ ਹੋਣ ਵਾਲੀ ਊਰਜਾ ਚਾਹੇ ਸੂਰਜ ਤੋਂ ਪੈਦਾ ਹੋਣ ਵਾਲੀ। ਇਸੇ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਰੈਜ਼ੀਡੈਂਸ਼ੀਅਲ ਏਰੀਆਜ਼ ਦੇ ਵਿੱਚ ਡੇਟਾ ਸੈਂਟਰਸ ਨਹੀਂ ਖੋਲ੍ਹੇ ਜਾਣਗੇ। ਮੰਗਲਵਾਰ ਦੇ ਦਿਨ ਯਾਨੀ ਅੱਜ ਦੇ ਦਿਨ ਪ੍ਰੀਮੀਅਰ ਬੈਨ ਕੈਰਲ ਸਰਕਾਰ ਦੀ ਇੱਕ ਨਵੀਂ ਯੋਜਨਾ ਦਾ ਐਲਾਨ ਕਰਨਗੇ। ਹਾਲਾਂਕਿ ਇਸ ਯੋਜਨਾ ਨੂੰ ਪਹਿਲਾਂ ਸੋਮਵਾਰ ਦੇ ਦਿਨ ਯਾਨੀ ਲੰਘੀ ਕੱਲ ਕੈਬਨਿਟ ਦੀ ਅਪਰੂਵਲ ਦੇ ਦਿੱਤੀ ਗਈ ਹੈ। ਉਸ ਦੇ ਵਿੱਚ ਸਰਕਾਰ ਦੇ ਸਸਟੇਨੇਬਲ ਡੇਟਾ ਸੈਂਟਰ ਐਕਸ਼ਨ ਪਲਾਨ ਦੇ ਬਾਰੇ ਜਾਣਕਾਰੀਆਂ ਦਿੱਤੀਆਂ ਜਾਣਗੀਆਂ। ਕਿਹਾ ਜਾ ਰਿਹਾ ਹੈ ਕਿ ਰਿਹਾਇਸ਼ੀ ਇਲਾਕਿਆਂ ਦੇ ਵਿੱਚ

ਚਾਈਲਡ ਕੇਅਰ ਸੈਂਟਰਸ ਦੇ ਵਿੱਚ ਤਾਂ ਬਿਲਕੁਲ ਵੀ ਨਹੀਂ ਖੋਲੇ ਜਾਣਗੇ, ਰੂਰਲ ਏਰੀਆਜ਼ ਦੇ ਵਿੱਚ ਉਹਨਾਂ ਨੂੰ ਖੋਲਿਆ ਜ਼ਰੂਰ ਜਾ ਸਕਦਾ, ਪਰ ਉੱਥੇ ਵੀ ਸਕੂਲ ਤੇ ਚਾਈਲਡ ਕੇਅਰ ਸੈਂਟਰਸ ਦੇ ਨੇੜੇ ਉਹ ਨਹੀਂ ਹੋਣਗੇ। 150 ਮੀਟਰ ਦਾ ਬਫਰ ਜ਼ੋਨ ਜਿਹੜਾ ਉਹ ਤਿਆਰ ਕੀਤਾ ਜਾਏਗਾ, ਜਿਹੜਾ ਕਿ ਪੂਰੇ ਵਿਕਟੋਰੀਆ ਦੇ ਵਿੱਚ ਲਾਗੂ ਹੋਏਗਾ। ਇਸ ਤੋਂ ਇਲਾਵਾ ਰਿਹਾਇਸ਼ੀ ਇਲਾਕੇ ਜਿਹੜੇ ਗ੍ਰੇਟਰ ਮੈਲਬਰਨ ਏਰੀਆਜ਼ ਦੇ ਵਿੱਚ ਪੈਂਦੇ ਨੇ, ਉਹਨਾਂ ਦੇ ਵਿੱਚ ਵੀ ਜਿਹੜੇ ਡੇਟਾ ਸੈਂਟਰ ਇਸ ਤਰੀਕੇ ਦੇ ਨਾਲ ਖੋਲਣ ਦੀ ਇਜਾਜ਼ਤ ਨਹੀਂ ਹੋਏਗੀ। ਖਾਸ ਤੌਰ ਦੇ ਉੱਤੇ ਇਹਨਾਂ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਜਿਹੜਾ ਪਾਣੀ ਔਰ ਬਿਜਲੀ ਦੋਹਾਂ ਦੀ ਜਿਹੜੀ ਅਕਸਰ ਮਹਿਸੂਸ ਕੀਤੀ ਜਾਂਦੀ ਹੈ, ਔਰ ਇਸੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਇਹ ਫੈਸਲਾ ਲਿਆ ਗਿਆ। ਪਿਛਲੇ ਸਾਲ ਜਸਿੰਟਾ ਐਲਨ, ਪਿਛਲੇ ਸਾਲ ਪ੍ਰੀਮੀਅਰ ਉਹੀ ਹੁੰਦੇ ਸੀ ਵਿਕਟੋਰੀਆ ਦੇ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਵਿਕਟੋਰੀਆ ਦੇ ਨੂੰ ਦੁਨੀਆਂ ਦੇ ਨਕਸ਼ੇ ਦੇ ਉੱਤੇ ਲੈ ਕੇ ਆਉਣ ਦੇ ਲਈ ਵਿਕਟੋਰੀਆ ਨੂੰ ਡੇਟਾ ਸੈਂਟਰ ਕੈਪੀਟਲ ਬਣਾਇਆ ਜਾਏਗਾ। ਯਾਨੀ ਇੰਨੇ ਡੇਟਾ ਸੈਂਟਰ ਖੋਲੇ ਜਾਣਗੇ ਧੜਾ ਧੜ ਕਿ ਗੱਲ ਹੀ ਨਹੀਂ ਰਹਿ ਗਈ। ਵੈਸੇ ਇਸ ਸਾਲ ਫੈਡਰਲ ਸਰਕਾਰ ਨੇ ਪਹਿਲਾਂ ਹੀ ਡੇਟਾ ਸੈਂਟਰਸ ਦੇ ਨਿਰਮਾਣ ਨੂੰ ਲੈ ਕੇ ਅਲੱਗ ਅਲੱਗ ਸੂਬਿਆਂ ਦੇ ਪ੍ਰੀਮੀਅਰ ਤੇ ਟੈਰੀਟਰੀਜ਼ ਦੇ ਮੁੱਖ ਮੰਤਰੀਆਂ ਦੇ ਨਾਲ ਮੁਲਾਕਾਤ ਕੀਤੀ ਸੀ, ਜਿਸ ਦੇ ਵਿੱਚ ਕੁਈਨਜ਼ਲੈਂਡ ਤੇ ਨਾਰਦਰਨ ਟੈਰੀਟਰੀ ਵਰਗੇ ਸੂਬੇ ਇਸ ਗੱਲ ਦੇ ਉੱਤੇ ਸਟੈਂਡ ਲੈ ਗਏ ਸੀ ਕਿ ਜਿਹੜੇ ਡੇਟਾ ਸੈਂਟਰਸ ਦਾ ਨਿਰਮਾਣ ਉਹ ਕਰਨਗੇ ਜ਼ਰੂਰ ਆਪਣੇ ਸੂਬਿਆਂ 'ਚ, ਪਰ ਰਿਨਿਊਬਲ ਐਨਰਜੀ ਦੇ ਨਾਲ ਨਹੀਂ, ਬਲਕਿ ਕੋਲੇ ਤੇ ਗੈਸ ਦੇ ਨਾਲ ਇਹਨਾਂ ਨੂੰ ਚੱਲਦਾ ਕੀਤਾ ਜਾਵੇ। ਹਾਲਾਂਕਿ ਬਾਅਦ ਦੇ ਵਿੱਚ ਸਰਕਾਰ ਨੇ ਸਹਿਮਤੀ ਤਾਂ ਦੇ ਦਿੱਤੀ ਸੀ ਕੁਈਨਜ਼ਲੈਂਡ ਤੇ ਨਾਰਦਰਨ ਟੈਰੀਟਰੀ ਨੂੰ, ਪਰ ਮਨਾ ਵੀ ਲਿਆ ਗਿਆ ਸੀ ਕਿ ਜੇਕਰ ਭਵਿੱਖ ਦੇ ਵਿੱਚ ਲੋੜ ਪੈਂਦੀ ਹੈ ਤਾਂ ਇਸ ਨੂੰ ਹਾਈਬ੍ਰਿਡ ਮਾਡਲ ਦੇ ਵਿੱਚ ਵੀ ਰੱਖਿਆ ਜਾ ਸਕੇ। ਵੈਸੇ ਪਿਛਲੇ ਸਾਲ ਜਿਹੜੇ ਵਿਕਟੋਰੀਆ ਦੇ ਸਾਬਕਾ ਪ੍ਰੀਮੀਅਰ ਰਹਿ ਚੁੱਕੇ ਨੇ ਜਸਿੰਟਾ ਐਲਨ ਦੀ ਤਰਫ ਤੋਂ ਡੇਟਾ ਸੈਂਟਰ ਕੈਪੀਟਲ ਬਣਾਏ ਜਾਣ ਦਾ ਵਾਅਦਾ ਜਿਹੜਾ ਉਹ ਪੂਰਾ ਚੜ੍ਹਦਾ ਨਜ਼ਰ ਨਹੀਂ ਆ ਰਿਹਾ। ਇਸ ਸਾਲ ਨਵੰਬਰ ਮਹੀਨੇ 'ਚ ਤਾਂ ਚੋਣਾਂ ਹੋ ਹੀ ਜਾਣੀਆਂ ਨੇ, ਪਤਾ ਇਹ ਵੀ ਚੱਲ ਰਿਹਾ ਕਿ ਲੇਬਰ ਦੀਆਂ ਜਿਹੜੀਆਂ ਪੱਕੀਆਂ ਸੀਟਾਂ ਨੇ ਉੱਥੇ ਡੇਟਾ ਸੈਂਟਰਸ ਦਾ ਜਿਹੜਾ ਨਿਰਮਾਣ ਜ਼ਿਆਦਾ ਕੀਤੇ ਜਾਣ ਦੀ ਇੱਕ ਯੋਜਨਾ ਸਾਹਮਣੇ ਆ ਰਹੀ ਹੈ। ਇਸ ਦੇ ਵਿੱਚੋਂ ਲੇਬਰ ਪਾਰਟੀ ਦੀ ਕੈਟੀ ਹਾਲ ਜਿਹੜੇ ਮਹਿਜ਼ 4.2% ਦੇ ਮਾਰਜਿਨ ਦੇ ਉੱਤੇ ਨੇ ਗ੍ਰੀਨਸ ਪਾਰਟੀ ਦੇ ਨਾਲੋਂ, ਫੁੱਟਸਕਰੇ ਦਾ ਇਲਾਕਾ ਹੈ ਜਿੱਥੇ ਸਭ ਤੋਂ ਵੱਡਾ ਡੇਟਾ AI ਡੇਟਾ ਸੈਂਟਰ ਲਿਆਉਣ ਦੀ ਯੋਜਨਾ ਜਿਹੜੀ ਹੈ ਉਹ ਲਿਖੀ ਗਈ ਸੀ। ਇਸ ਨੂੰ M3 ਡੇਟਾ ਸੈਂਟਰ ਦੇ ਨਾਮ ਦੇ ਨਾਲ ਵੀ ਜਾਣਿਆ ਜਾਏਗਾ। ਇਹ 10 ਹੈਕਟੇਅਰ ਦੀ ਜ਼ਮੀਨ ਦੇ ਵਿੱਚ ਇਹ ਬਣੇਗਾ, ਲਗਭਗ 225 ਮੈਗਾਵਾਟ ਬਿਜਲੀ ਦੀ ਖਪਤ ਇਹ ਕਰੇਗਾ, ਕਿਉਂਕਿ 24 ਘੰਟੇ 7 ਦਿਨ ਇਹ ਚੱਲਦੇ ਨੇ ਡੇਟਾ ਸੈਂਟਰ, ਔਰ ਰੈਜ਼ੀਡੈਂਸ਼ੀਅਲ ਇਲਾਕਿਆਂ ਤੋਂ ਮਹਿਜ 15 ਮੀਟਰ ਦੇ ਦਾਇਰੇ ਦੇ ਵਿੱਚ ਇਹ ਬਣਨ ਵਾਲਾ ਹੈ। ਅਜਿਹੇ ਦੇ ਵਿੱਚ ਵਿਕਟੋਰੀਆ ਸਰਕਾਰ ਅੱਜ ਦੇ ਦਿਨ ਜੇਕਰ ਐਸਾ ਕਾਨੂੰਨ ਲੈ ਕੇ ਆਉਂਦੀ ਹੈ ਤਾਂ ਵਿਕਟੋਰੀਆ ਦੇ 1 ਆਫ ਦੀ ਬਿਗੈਸਟ ਡੇਟਾ ਸੈਂਟਰ ਦੇ ਉੱਤੇ ਵੀ ਖਤਰਾ ਮੰਡਰਾ ਸਕਦਾ ਹੈ। ਇਹ ਤੋਂ ਇਲਾਵਾ ਲੇਬਰ ਪਾਰਟੀ ਦੇ ਹੀ MP ਲਾਰਾ ਐਲਾ ਜਾਰਜ, ਜਿਨ੍ਹਾਂ ਦੇ ਸੰਸਦੀ ਹਲਕੇ ਦੇ ਵਿੱਚ ਨੈਕਸਟ DC ਨਾਮ ਦਾ ਇੱਕ ਜਿਹੜਾ 169 ਹੈਕਟੇਅਰ ਦੇ ਵਿੱਚ ਬਣਨ ਵਾਲਾ ਡੇਟਾ ਸੈਂਟਰ ਆ ਰਿਹਾ, ਜੀਲੋਂਗ ਦਾ ਇਲਾਕਾ ਹੈ ਵੈਸੇ, ਔਰ ਕਿਹਾ ਜਾ ਰਿਹਾ ਹੈ ਕਿ ਇਹ ਜੀਲੋਂਗ ਦੇ ਇਲਾਕੇ ਦੇ ਵਿੱਚ ਸਭ ਤੋਂ ਵੱਡਾ ਡੇਟਾ ਸੈਂਟਰ ਹੋਏਗਾ, ਬਲਕਿ ਇਕਲੌਤਾ ਡੇਟਾ ਸੈਂਟਰ ਹੋਏਗਾ। ਇਸ ਤੋਂ ਇਲਾਵਾ ਸੈਨਾਈਨ ਐਨਰਜੀ ਨੇ ਵੀ ਇੱਕ 350 ਹੈਕਟੇਅਰ ਜ਼ਮੀਨ ਦੇ ਵਿੱਚ ਪਲੰਟਨ ਦੇ ਅੰਦਰ ਇੱਕ ਡੇਟਾ ਸੈਂਟਰ ਬਣਾਉਣ ਦੀ ਗੱਲ ਕੀਤੀ ਹੈ। ਮੈਲਬਰਨ ਦਾ ਆਊਟਰ ਨਾਰਥ ਵੈਸਟ ਦਾ ਇਲਾਕਾ ਹੈ, ਹਾਲਾਂਕਿ ਇਸ ਦਾ ਵਿਰੋਧ ਲੇਬਰ ਪਾਰਟੀ ਦੇ ਹੀ MP ਐਲਿਸ ਜਾਰਡਨ ਨੇ ਕੀਤਾ ਸੀ, ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਇੱਥੇ ਲਗਭਗ 2.5 ਗੀਗਾਵਾਟ ਦੀ ਬਿਜਲੀ ਦੀ ਖਪਤ ਕੀਤੀ ਜਾਣੀ ਹੈ, ਜੋ ਕਿ ਇਸ ਖੇਤਰ ਦੇ ਲਈ ਪਲੰਟਨ ਦੇ ਖੇਤਰ ਦੇ ਲਈ ਇੱਕ ਚੰਗਾ ਪ੍ਰਪੋਜ਼ਲ ਨਹੀਂ ਹੈ। ਹਾਲਾਂਕਿ ਇਸ ਪ੍ਰਪੋਜ਼ਲ ਦੇ ਤਹਿਤ ਵਿਕਟੋਰੀਆ ਦੇ ਵਿੱਚ ਇੱਕ ਵਿਕਟੋਰੀਆ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਬਿਜਲੀ ਪੈਦਾ ਕਰਨ ਦੇ ਕਿ ਨਵੇਂ ਜਿਹੜੇ ਯੂਨਿਟਸ ਨੇ ਉਹ ਲੈ ਕੇ ਆ ਸਕਦੀ ਹੈ, ਇਹਦੇ ਬਾਰੇ ਵੀ

ਮਾਫੀ ਚਾਹੁੰਦੇ ਹਾਂ ਜੀ, ਡੇਟਾ ਸੈਂਟਰਸ ਦੇ ਨਾਲ ਜੁੜੀਆਂ ਹੋਈਆਂ ਇਹ ਖਬਰਾਂ, ਤੇ ਇਸ ਤੋਂ ਬਾਅਦ ਹੁਣ ਕੁਝ ਇੱਕ ਹੋਰਨਾਂ ਖਬਰਾਂ ਦੇ ਵੱਲ ਵੀ ਆਉਂਦੇ ਚੱਲੀਏ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਵੱਡੀ ਚਰਚਾ ਅੱਜ ਦੇ ਦਿਨ ਅਲੱਗ ਅਲੱਗ ਮੀਡੀਆ ਆਊਟਲੈਟਸ ਦੇ ਉੱਤੇ ਜਿਹੜੀ ਹੋ ਰਹੀ ਉਹ ਹੈ ਕਿ ਆਸਟ੍ਰੇਲੀਆ ਦੇ ਵਿੱਚ ਜਨਮ ਦਰ ਘੱਟ ਰਹੀ ਹੈ ਔਰ ਆਸਟ੍ਰੇਲੀਆ ਦੇ ਵਿੱਚ ਬਜ਼ੁਰਗਾਂ ਦੀ ਗਿਣਤੀ ਵੱਧ ਜਾਏਗੀ।

0: ਸਿੱਧਾ ਜਿਹਾ ਇਸ ਦਾ ਫਰਕ ਆਸਟ੍ਰੇਲੀਆ ਦੀ ਆਰਥਿਕਤਾ ਦੇ ਉੱਤੇ ਪਏਗਾ। ਅਜਿਹੇ ਸਮੇਂ ਚ ਜਦੋਂ ਹੁਣ ਲੇਬਰ, ਲਿਬਰਲ, ਨੈਸ਼ਨਲ ਤੇ ਵਨ ਨੇਸ਼ਨ ਸਾਰੀਆਂ ਪ੍ਰਮੁੱਖ ਪਾਰਟੀਆਂ ਮਾਈਗ੍ਰੇਸ਼ਨ ਦੇ ਵਿੱਚ ਕਟੌਤੀਆਂ ਦੀ ਗੱਲ ਕਰ ਰਹੇ ਨੇ ਤੇ ਮਾਈਗ੍ਰੇਸ਼ਨ ਦੇ ਜ਼ਰੀਏ ਹੀ ਨੌਜਵਾਨ ਆਬਾਦੀ ਜਿਹੜੀ ਆ ਉਹ ਕਿਸੇ ਦੇਸ਼ ਦੇ ਵਿੱਚ ਆ ਸਕਦੀ ਹੈ, ਜੋ ਕਿ 90ਵਿਆਂ ਦੇ ਦਹਾਕੇ ਦੇ ਵਿੱਚ ਵੀ ਦੇਖਿਆ ਗਿਆ ਸੀ ਔਰ ਜੌਨ ਹਾਵਰਡ ਦੀ ਸਰਕਾਰ ਦੇ ਵੇਲੇ। ਅਜਿਹੇ ਦੇ ਵਿੱਚ ਹੁਣ ਆਸਟ੍ਰੇਲੀਆ ਦੇ ਵਿੱਚ ਮਾਈਗ੍ਰੇਸ਼ਨ ਕਟੌਤੀ ਇੱਕ ਪਾਸੇ ਤੇ ਦੂਜੇ ਪਾਸੇ IGR ਦੀ ਯਾਨੀ ਇੰਟਰ ਜਨਰੇਸ਼ਨਲ ਰਿਪੋਰਟ ਦੇ ਜਿਹੜੇ ਸਰਕਾਰ ਦੇ ਤਾਜ਼ਾ ਅੰਕੜੇ ਸਾਹਮਣੇ ਆਏ ਨੇ ਦੂਜੇ ਪਾਸੇ, ਜਿਸ ਦੇ ਵਿੱਚ ਹੁਣ ਆਸਟ੍ਰੇਲੀਆ ਦੇ ਵਿੱਚ ਜੇਕਰ ਬੱਚੇ ਜਿਹੜੇ ਨੇ ਨਵੇਂ ਪੈਦਾ ਹੋਣ ਦੇ ਉੱਤੇ ਇੰਡੀਪੈਂਡੈਂਟ MP ਬੌਬ ਕੈਟਰ ਦਾ ਕਹਿਣਾ ਹੈ ਕਿ ਸਰਕਾਰ $75,000 ਦੀਆਂ ਕੈਸ਼ ਪੇਮੈਂਟਸ ਮਾਪਿਆਂ ਨੂੰ ਦੇਵੇ, ਨਹੀਂ ਤੇ ਫਿਰ ਅਸੀਂ ਆਬਾਦੀ ਦੇ ਇੱਕ ਬਹੁਤ ਵੱਡੇ ਸੰਕਟ ਦੇ ਵਿੱਚੋਂ ਗੁਜ਼ਰਾਂਗੇ। ਹਾਵਰਡ ਦੇ ਸਰਕਾਰ ਦੇ ਵੇਲੇ ਵੀ ਇਸ ਕਿਸਮ ਦੇ ਨਾਲ ਬੇਬੀ ਬੋਨਸ ਦਿੱਤੇ ਗਏ ਸੀ, ਪਰ ਉਸ ਵੇਲੇ $3,000-$3,000 ਦੇ ਬੇਬੀ ਬੋਨਸ ਦਿੱਤੇ ਜਾਂਦੇ ਸੀ, ਪਰ ਮੌਜੂਦਾ ਸਮੇਂ ਦੇ ਵਿੱਚ ਜਿਹੜੀ ਬਰਥ ਰੇਟ ਥੱਲੇ ਜਾ ਰਹੀ ਹੈ ਔਰ ਪ੍ਰਤੀ ਮਹਿਲਾ ਆਸਟ੍ਰੇਲੀਆ ਦੇ ਵਿੱਚ ਸਾਲ 2065 ਤੱਕ ਜਾਂਦਿਆਂ 1.34 ਬੱਚੇ ਹੀ ਹੋਣਗੇ। ਇਸ ਨੂੰ ਏਦਾਂ ਨਾ ਸਮਝਿਆ ਜਾਵੇ ਕਿ ਇੱਕ ਮਹਿਲਾ ਦੇ 1.5 ਬੱਚੇ ਹੋਣਗੇ, ਪਰ ਇਹ ਇੱਕ ਔਸਤ ਹੁੰਦੀ ਹੈ, ਯਾਨੀ ਇੱਕ ਮਹਿਲਾ ਦੇ ਕੋਲ 2 ਬੱਚੇ ਵੀ ਨਹੀਂ ਹੋਣਗੇ। ਇਹ 2065 ਤੱਕ ਦੀ ਔਸਤ ਹੈ ਔਰ ਇਸ ਆਰਗੂਮੈਂਟ ਦੇ ਉੱਤੇ ਜਿਹੜਾ ਬੌਬ ਕੈਟਰ ਨੇ ਪੇਸ਼ ਕੀਤਾ ਕਿ $75,000 ਨਹੀਂ ਤਾਂ ਫਿਰ ਮਾਪਿਆਂ ਦੇ ਲਈ ਬੱਚਿਆਂ ਨੂੰ ਪਾਲਣਾ ਬੜਾ ਸਿਰਦਰਦ ਬਣ ਜਾਂਦਾ, ਅੱਜ ਦੀ ਤਰੀਕ ਦੇ ਵਿੱਚ $3,000 ਤਾਂ ਰੈਲੇਵੈਂਟ ਵੀ ਨਹੀਂ ਨੇ। ਇਸ ਨੂੰ ਟ੍ਰੈਜਰ ਜਿਮ ਚਾਰਮਸ ਨੇ ਤਾਂ ਮੁੱਢੋਂ ਰੱਦ ਕੀਤਾ ਹੀ ਕੀਤਾ, ਪਰ ਵਿਰੋਧੀ ਧਿਰ ਨੇਤਾ ਨੈਸ਼ਨਲ ਪਾਰਟੀ, ਵਿਰੋਧੀ ਧਿਰ ਤਾਂ ਨਹੀਂ ਕਹੀ ਜਾ ਸਕਦੀ ਪਰ ਵਿਰੋਧੀ ਪਾਰਟੀ ਦੇ ਵਿੱਚ ਨੇਤਾ ਜਿਹੜੇ ਨੇ ਮੈਟ ਕੈਨੇਵਨ, ਉਹਨਾਂ ਨੇ ਵੀ ਇਸ ਗੱਲ ਦੀ ਇਨਕਾਰ ਕੀਤਾ ਕਿ ਕੈਸ਼ ਇੰਜੈਕਸ਼ਨ ਕਰਕੇ ਯਾਨੀ ਕਿ ਨਗਦੀਆਂ ਦੇ ਕੇ ਇਸ ਪਾਲਿਸੀ ਨੂੰ ਬਚਾਇਆ ਨਹੀਂ ਜਾ ਸਕਦਾ, ਏਦਾਂ ਆਸਟ੍ਰੇਲੀਆ ਦੇ ਡੈਮੋਗ੍ਰਾਫਿਕ ਬਚਾਏ ਨਹੀਂ ਜਾ ਸਕਦੇ ਔਰ ਇਹਦੇ ਨਾਲ ਆਰਥਿਕ ਸੰਕਟ ਜਿਹੜਾ ਖੜਾ ਹੋਏਗਾ ਉਹ ਦੂਜੇ ਪਾਸੇ। ਫਰਟੈਲਿਟੀ ਇੱਕ ਸਮੱਸਿਆ ਜ਼ਰੂਰ ਹੋ ਸਕਦੀ ਹੈ, ਟੋਟਲ ਫਰਟੈਲਿਟੀ ਰੇਟ ਦੀ ਜਦੋਂ ਗੱਲ ਆਉਂਦੀ ਹੈ ਤਾਂ ਟੈਂਪਰੇਰੀ ਮਾਈਗ੍ਰੈਂਟਸ ਘੱਟੋ ਘੱਟ ਉਸ ਨੂੰ ਥੱਲਿਓਂ ਤਾਂ ਲੈ ਜਾਂਦੇ ਨੇ। ਆਮ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ 20-35 ਸਾਲ ਤੱਕ ਦੀ ਉਮਰ ਦੇ ਜਿਹੜੇ ਨੌਜਵਾਨ ਲੜਕੇ ਲੜਕੀਆਂ ਆਉਂਦੇ ਨੇ ਪ੍ਰਵਾਸ ਦੇ ਜ਼ਰੀਏ, ਤੇ ਜੇਕਰ ਉਹ ਆਉਂਦੇ ਨੇ ਤਾਂ ਉਹਨਾਂ ਦੇ ਜ਼ਰੀਏ ਵਧੇਰੇ ਆਬਾਦੀ ਵੀ ਜਿਹੜੀ ਆਸਟ੍ਰੇਲੀਆ ਦੇ ਵਿੱਚ ਮੈਂਟੇਨ ਹੋ ਸਕਦੀ ਹੈ। ਮੰਨਿਆ ਵੀ ਜਾਂਦਾ ਹੈ ਕਿ ਗ੍ਰੇ ਹੇਅਰ ਪਾਪੂਲੇਸ਼ਨ ਨੂੰ ਮੈਂਟੇਨ ਕਰਨਾ ਕਿਸੇ ਮੁਲਕ ਦੇ ਲਈ ਇੱਕ ਚੁਣੌਤੀ ਭਰਿਆ ਵਿਸ਼ਾ ਰਹਿੰਦਾ, ਉਹ ਵੀ ਅਜਿਹੇ ਸਮੇਂ ਚ ਜਦੋਂ ਆਸਟ੍ਰੇਲੀਆ ਚ ਹਰ ਮਹੀਨੇ ਇੱਕ ਇਹੋ ਜਿਹੀਆਂ ਖ਼ਬਰਾਂ ਆਉਂਦੀਆਂ ਨੇ ਕਿ ਏਜ ਕੇਅਰ ਸਰਵਿਸਿਜ਼ ਦੇ ਲਈ ਬੈੱਡ ਨਹੀਂ ਮਿਲਦੇ, ਬਜ਼ੁਰਗਾਂ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਘਟਨਾਵਾਂ ਵਧਦੀਆਂ ਨੇ, ਅਗਲੇ 4 ਦਹਾਕੇ ਇਹ ਤੈਅ ਕਰਨ ਦੇ ਲਈ ਕਾਫੀ ਹੋਣਗੇ ਕਿ ਆਸਟ੍ਰੇਲੀਆ ਦੇ ਵਿੱਚ ਬੇਬੀ ਬੋਨਸ ਦੇ ਕੇ ਵੱਧ ਤੋਂ ਵੱਧ ਬੱਚੇ ਪੈਦਾ ਕਰਨ ਦੇ ਲਈ ਇੱਕ ਰੁਝਾਨ ਪੈਦਾ ਕੀਤਾ ਜਾ ਸਕੇ, ਜਾਂ ਫਿਰ ਮਾਈਗ੍ਰੇਸ਼ਨ ਦੇ ਵਿੱਚ ਕਟੌਤੀਆਂ ਦੀਆਂ ਜਿਹੜੀਆਂ ਗੱਲਾਂ ਜਾਂ ਨਿਯਮ ਜਿਹੜੇ ਅਕਸਰ ਐਸੀਆਂ ਪਾਰਟੀਆਂ ਸਿਰਜਦੀਆਂ ਰਹਿੰਦੀਆਂ ਨੇ ਮਾਹੌਲ, ਇਸ ਮਾਹੌਲ ਨੂੰ ਥੋੜਾ ਜਿਹਾ ਪੋਜ਼ਿਟਿਵ ਮਾਹੌਲ ਦੇ ਵਿੱਚ ਬਦਲਿਆ ਜਾਵੇ। ਸਾਲ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ 300,000 ਬੱਚੇ ਵੀ ਜੇ ਪੈਦਾ ਹੋਣ, ਜਿਹਦਾ ਕਿ ਇੱਕ ਅੰਦਾਜ਼ਾ ਲਗਾਇਆ ਜਾਂਦਾ, ਤਾਂ ਲਗਭਗ $22 billion ਜਿਹੜੇ ਨੇ ਉਹ ਬੌਬ ਕੈਟਰ ਦੇ ਕਹਿਣੇ ਦੇ ਮੁਤਾਬਕ ਸਿਰਫ ਆਮ ਲੋਕਾਂ ਨੂੰ ਬੱਚੇ ਪੈਦਾ ਕਰਨ ਦੇ ਉੱਤੇ ਹੀ ਦੇ ਦਿੱਤੇ ਜਾਣਗੇ, ਜੋ ਕਿ ਨਾ ਕਾਫੀ ਆਸਟ੍ਰੇਲੀਆ ਦੇ ਜਿਹੜਾ ਬਜਟ ਹੈ ਉਸਦੇ ਉੱਤੇ ਇੱਕ ਵਾਧੂ ਬੋਝ ਬਣੇਗਾ। ਗੱਲ ਮੁੱਕਦੀ ਤਾਂ ਇਹ ਹੈ ਕਿ ਆਸਟ੍ਰੇਲੀਆ ਦੇ ਵਿੱਚ ਆਰਥਿਕ ਹਾਲਾਤ ਨੂੰ ਕਿਵੇਂ ਬਚਾ ਕੇ ਰੱਖਿਆ ਜਾ ਸਕੇ, ਉਸ ਦੇ ਉੱਤੇ ਜਿਹੜੀ ਚਰਚਾਵਾਂ ਹੋ ਰਹੀਆਂ ਨੇ ਔਰ ਇਸ ਪੂਰੇ ਹਫ਼ਤੇ ਦੇ ਦਰਮਿਆਨ ਇਹੀ ਖ਼ਬਰਾਂ ਜਿਹੜੀਆਂ ਨੇ ਚਰਚਾ ਦਾ ਵਿਸ਼ਾ ਬਣੀਆਂ ਰਹਿਣਗੀਆਂ। ਉੱਥੇ ਸੈਨੇਟ ਦੀ ਤਰਫ ਤੋਂ ਇੱਕ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਕਦੇ ਆਪਟਸ ਤੇ ਕਦੇ ਟੈਲਸਟਰਾ ਹੁਣ ਬਸ ਹੋ ਗਈ, ਇਹਨਾਂ ਕੰਪਨੀਆਂ ਦੇ ਵਿੱਚ ਜਿਹੜੇ ਤਕਨੀਕੀ ਖਾਮੀਆਂ ਨੇ ਜਿਹਨੂੰ ਟੈਕਨੀਕਲ ਆਊਟੇਜ ਕਹਿ ਲਿਆ ਜਾਂਦਾ ਉਹ ਤਾਂ ਚੱਲਦੀਆਂ ਰਹਿੰਦੀਆਂ, ਪਰ ਉਸ ਦੇ ਚੱਲਦਿਆਂ ਆਮ ਲੋਕ ਖੱਜਲ ਖੁਆਰ ਨਾ ਹੋਣ ਇਸ ਕਰਕੇ ਘੱਟੋ ਘੱਟ 000 ਜਿਹੜੀ ਸਰਵਿਸ ਹੈ ਜਿਹਨੂੰ ਆਸਟ੍ਰੇਲੀਆ ਐਮਰਜੈਂਸੀ ਕਾਲ ਸਿਸਟਮ ਕਹਿ ਲਿਆ ਜਾਂਦਾ ਉਹਨੂੰ ਨੈਸ਼ਨਲਾਈਜ਼ਡ ਕਰ ਦਿੱਤਾ ਜਾਣਾ ਚਾਹੀਦਾ। ਐਨਵਾਇਰਮੈਂਟ ਐਂਡ ਕਮਿਊਨੀਕੇਸ਼ਨ ਰੈਫਰੈਂਸ ਕਮੇਟੀ ਜਿਹੜੀ ਸੀ ਸੈਨੇਟ ਦੇ ਵਿੱਚ, ਉਹਨਾਂ ਨੇ ਆਪਣੀ ਇੱਕ ਜਾਂਚ ਪੜਤਾਲ ਰਿਪੋਰਟ ਤਿਆਰ ਕੀਤੀ ਹੈ। ਦੱਸ ਦਈਏ ਕਿ ਪਿਛਲੇ ਸਾਲ ਸਪਤੰਬਰ ਮਹੀਨੇ ਦੇ ਵਿੱਚ, ਠੀਕ ਇੱਕ ਸਾਲ ਪਹਿਲਾਂ, ਆਪਟਸ ਦਾ 000 ਆਊਟੇਜ ਸਿਸਟਮ ਪੈਦਾ ਹੋਇਆ ਸੀ ਔਰ ਕਈ ਘੰਟਿਆਂ ਦੇ ਲਈ ਆਪਟਸ ਦੀਆਂ ਜਿਹੜੀਆਂ ਸੇਵਾਵਾਂ ਉਹ ਠੱਪ ਹੋ ਕੇ ਰਹਿ ਗਈਆਂ ਸੀ। ਆਪਟਸ ਦੀ ਸੇਵਾ ਦਾ ਇਸਤੇਮਾਲ ਕਰਨ ਵਾਲੇ ਲੋਕ ਜਿਹੜੇ ਸੀ ਉਹ 000 ਦੇ ਉੱਤੇ ਕਾਲ ਵੀ ਨਹੀਂ ਸੀ ਕਰ ਸਕੇ, ਹਾਲਾਂਕਿ ਆਪਟਸ ਨੇ ਕਦੇ ਗੱਲ ਮੰਨੀ ਨਹੀਂ ਹੈ, ਪਰ ਇਸ ਦੇ ਚੱਲਦੇ ਹੋਇਆਂ ਕੁਝ ਇੱਕ ਲੋਕਾਂ ਦਾ ਕਹਿਣਾ ਸੀ ਕਿ ਉਹ ਐਂਬੂਲੈਂਸ ਸੇਵਾਵਾਂ ਨੂੰ ਨਹੀਂ ਸੱਦ ਸਕੇ ਤੇ ਉਹਨਾਂ ਦੀ ਮੌਤ ਹੋ ਗਈ। ਇਸੇ ਤਰੀਕੇ ਦੇ ਨਾਲ ਇਸ ਸਾਲ ਟੈਲਸਟਰਾ ਦੇ ਵਿੱਚ ਵੀ ਇਹੀ ਖਾਮੀ ਦੇਖਣ ਨੂੰ ਮਿਲੀ ਸੀ। ਹੁਣ ਸੈਨੇਟ ਕਮੇਟੀ ਦੀ ਤਰਫ ਤੋਂ ਐਂਥਨੀ ਐਲਬਨੀ ਸਰਕਾਰ ਨੂੰ ਇਹੀ ਸੁਝਾਅ ਦਿੱਤੇ ਗਏ ਨੇ ਕਿ ਜੇਕਰ ਇਹਨਾਂ ਟੈਲਕੋ ਕੰਪਨੀਆਂ ਤੋਂ ਕੰਟਰੋਲ ਲੈ ਕੇ ਇੱਕ ਨੈਸ਼ਨਲਾਈਜ਼ਡ ਇਸ ਸਰਵਿਸ ਨੂੰ ਕਰ ਦਿੱਤਾ ਜਾਵੇ ਤੇ 000 ਕਸਟੋਡੀਅਨ ਸਰਵਿਸ ਜਿਹੜੀ ਉਹ ਸ਼ੁਰੂ ਕੀਤੀ ਜਾਵੇ ਸਰਕਾਰ ਦੇ ਕੰਟਰੋਲ ਦੇ ਹੇਠ ਹੀ, ਤਾਂ ਫਿਰ ਉਹ ਕਿਤੇ ਵਧੇਰੇ ਕਾਰਗਰ ਹੋ ਸਕਦੀ ਹੈ। ਕਿਉਂਕਿ ਚਾਹੇ ਟੈਲਸਟਰਾ ਹੋਵੇ, ਚਾਹੇ ਆਪਟਸ ਅਤੇ ਚਾਹੇ TPG, ਸਾਰੀਆਂ ਹੀ ਪ੍ਰਮੁੱਖ ਕੰਪਨੀਆਂ ਨੇ ਆਸਟ੍ਰੇਲੀਆ ਦੇ ਲੋਕਾਂ ਨੂੰ ਹਤਾਸ਼ ਕੀਤਾ, ਨਿਰਾਸ਼ ਕੀਤਾ। ਔਰ ਐਸੀਆਂ ਸਮੱਸਿਆਵਾਂ ਅਕਸਰ ਪਹਿਲਾਂ ਤਾਂ ਕਦੇ ਨਹੀਂ ਪਤਾ ਕਿ ਇੰਨੀਆਂ ਕਦੇ ਆਈਆਂ ਹੋਣਗੀਆਂ ਇਸ ਪੱਧਰ ਦੇ ਉੱਤੇ, ਪਰ ਹੁਣ ਜਦੋਂ ਸੋਸ਼ਲ ਮੀਡੀਆ ਦੇ ਇਸ ਦੌਰ ਦੇ ਵਿੱਚ, ਮੀਡੀਆ ਦੇ ਜਾਗਰੂਕ ਦੌਰ ਦੇ ਵਿੱਚ ਇਸ ਕਿਸਮ ਦੀਆਂ ਸਮੱਸਿਆਵਾਂ ਇਹਨਾਂ ਕੰਪਨੀਆਂ ਦੇ ਵਿੱਚ ਆ ਰਹੀਆਂ ਨੇ, ਤਾਂ ਇਹਨਾਂ ਨੂੰ ਇਹਨਾਂ ਦੇ ਹੱਥਾਂ ਦੇ ਵਿੱਚੋਂ ਇਹ ਕੰਟਰੋਲ ਲੈ ਹੀ ਲਿਆ ਜਾਣਾ ਚਾਹੀਦਾ। ਦੱਸ ਦਈਏ ਕਿ 2025 ਦੇ ਵਿੱਚ ਜਦੋਂ ਘਟਨਾ ਵਾਪਰੀ ਸੀ ਆਪਟਸ ਦੀ, ਉਦੋਂ 1,45,000 ਲੋਕ ਜਿਹੜੇ ਸੀ ਉਹ 000 ਦੇ ਉੱਤੇ ਕਾਲ ਕਰਨ ਦੇ ਵਿੱਚ ਅਸਮਰੱਥ ਰਹੇ ਸੀ। ਸਿਰਫ 20 ਮਿੰਟ ਦੇ ਅੰਦਰ ਅੰਦਰ ਬੜੀਆਂ ਸਾਰੀਆਂ ਸਮੱਸਿਆਵਾਂ ਜਿਹੜੀਆਂ ਸੀ ਪੈਦਾ ਹੋ ਗਈਆਂ ਸੀ। ਤੇ ਇਸ ਸਾਲ ਵੀ ਜਦੋਂ ਟੈਲਸਟਰਾ ਦੀ ਸਮੱਸਿਆ ਆਈ ਹੈ, ਤਾਂ ਲਗਭਗ 2.5 ਲੱਖ ਲੋਕ ਜਿਹੜੇ ਉਹ ਦਾਅਵਾ ਕਰ ਰਹੇ ਸੀ ਕਿ ਉਹਨਾਂ ਨੇ ਕਾਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਹਾਲਾਂਕਿ ਟੈਲਸਟਰਾ ਨੇ ਇਹਨਾਂ ਨੰਬਰ ਨੂੰ ਝੂਠਾ ਦੱਸਿਆ ਸੀ। ਟੈਲਸਟਰਾ ਨੇ ਕਿਹਾ ਸੀ ਕਿ ਉਹਨਾਂ ਦੇ ਕੋਲ ਇੰਨੇ ਸਿਸਟਮ ਦੇ ਉੱਤੇ ਨੰਬਰ ਨਹੀਂ ਸਾਹਮਣੇ ਆਏ ਜਿਨ੍ਹਾਂ ਨੇ ਕਾਲ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਜਿਸ ਦੀ ਜਾਨ ਨੂੰ ਕੋਈ ਖਤਰਾ ਬਣਿਆ ਹੋਵੇ। ਆਖਰੀ ਖਬਰ ਦੀ ਸਾਂਝ ਪਾਈਏ ਤੇ ਵਿਕਟੋਰੀਆ ਦੇ ਵਿੱਚ, ਸਿਰਫ ਵਿਕਟੋਰੀਆ ਸਟੇਟ ਦੇ ਅੰਦਰ ਹੀ ਜਿਹੜੇ NDIS ਦੇ ਫਰੋਡ ਸਰਵਿਸ ਪ੍ਰੋਵਾਈਡਰ ਨੇ ਉਹਨਾਂ ਦੇ ਖਿਲਾਫ ਇੱਕ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ NDIS ਕੁਆਲਿਟੀ ਐਂਡ ਸੇਫਟੀ ਕਮਿਸ਼ਨ ਨੇ ਵੈਸੇ ਤਾਂ ਸਾਲ 2019 ਤੋਂ ਇਸ ਕਿਸਮ ਦਾ ਇੱਕ ਆਪਰੇਸ਼ਨ ਚਲਾਇਆ ਹੋਇਆ, ਪਰ ਹੁਣ ਤੱਕ ਕੁੱਲ 4,000 ਬਿਜ਼ਨਸਿਸ ਤੇ ਐਸੇ ਇੰਡੀਵਿਜੁਅਲਸ ਨੇ ਜਿਹੜੇ NDIS ਸਪੋਰਟ ਪ੍ਰੋਵਾਈਡਰ ਦੇ ਤੌਰ ਦੇ ਉੱਤੇ ਰਜਿਸਟਰਡ ਨੇ। ਔਰ ਉਹ ਬਾਵਜੂਦ ਇਸ ਦੇ ਕਿ ਉਹਨਾਂ ਨੂੰ ਵਾਰਨਿੰਗ ਮਿਲੀਆਂ ਸੀ, ਉਹ ਸੇਵਾਵਾਂ ਦੇ ਵਿੱਚ ਗੜਬੜਾ ਕਰ ਰਹੇ ਸੀ, ਚਾਹੇ ਤਾਂ ਉਹ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾ ਰਹੇ ਹੋਣ, ਚਾਹੇ ਉਹ ਅਪਾਹਜ ਲੋਕਾਂ ਨੂੰ ਦਿੱਤੀ ਜਾਣ ਵਾਲੀ ਸੇਵਾ ਦੇ ਨਾਂ ਦੇ ਉੱਤੇ ਜਿਹੜਾ ਇਸ ਸਿਸਟਮ ਦੀਆਂ ਖਾਮੀਆਂ ਲੱਭ ਕੇ ਉਸਦਾ ਮਾੜਾ ਇਸਤੇਮਾਲ ਕਰ ਰਹੇ ਹੋਣ। ਇਹਨਾਂ ਦੇ ਵਿੱਚੋਂ 831 ਨੂੰ ਬੈਨ ਵੀ ਕਰ ਦਿੱਤਾ ਗਿਆ, ਯਾਨੀ ਕਿ ਉਹ ਕਦੇ ਵੀ ਭਵਿੱਖ ਦੇ ਵਿੱਚ ਇਸ ਕਿਸਮ ਦੀਆਂ ਜਿਹੜੀਆਂ NDIS ਸਰਵਿਸ ਪ੍ਰੋਵਾਈਡਰ ਦੇ ਤੌਰ ਦੇ ਉੱਤੇ ਕੰਪਨੀ ਜਿਹੜੀਆਂ ਨਹੀਂ ਚਲਾ ਸਕਣਗੇ। ਇਸ ਦਰਮਿਆਨ ਇੱਕ ਪੂਰੀ ਦੀ ਪੂਰੀ ਸੂਚੀ ਜਿਹੜੀ ਹੈ NDIS ਦੇ ਜਿਹੜੇ ਇਸ ਕੁਆਲਿਟੀ ਤੇ ਸੇਫਗਾਰਡ ਕਮਿਸ਼ਨ ਹੈ ਉਹਨਾਂ ਦੀ ਤਰਫ ਤੋਂ ਜਾਰੀ ਕੀਤੀ ਗਈ ਹੈ। 11 ਸਪਤੰਬਰ ਤੇ 2026 ਦੀ ਤਰੀਕ ਤੱਕ ਦੇ ਵਿਕਟੋਰੀਆ ਸੂਬੇ ਦੇ ਹੀ 400 ਦੇ ਕਰੀਬ ਐਸੇ ਸਰਵਿਸ ਪ੍ਰੋਵਾਈਡਰ ਨੇ NDIS ਦੇ ਨਾਲ ਜੁੜੇ ਹੋਏ, ਜਿਹਨਾਂ ਨੂੰ ਬੈਨ ਕੀਤਾ ਗਿਆ ਹੈ। ਔਰ ਵਿਕਟੋਰੀਆ ਪੂਰੇ ਦੇਸ਼ ਦੇ ਵਿੱਚ 24% ਬੈਨ ਹੋਏ ਸਰਵਿਸ ਪ੍ਰੋਵਾਈਡਰ ਦਾ ਇੱਕ ਸੂਬਾ ਹੈ, ਯਾਨੀ ਪੂਰੇ ਦੇਸ਼ ਦੇ ਵਿੱਚ ਜਿੰਨੇ ਸਰਵਿਸ ਪ੍ਰੋਵਾਈਡਰਸ ਨੂੰ ਬੈਨ ਕੀਤਾ ਗਿਆ, ਆਪਰੇਟਰਸ ਨੂੰ ਬੈਨ ਕੀਤਾ ਗਿਆ, ਉਹ 'ਚ ਸਭ ਤੋਂ ਜ਼ਿਆਦਾ ਤਾਦਾਦ ਜਿਹੜੀ ਉਹ ਵਿਕਟੋਰੀਆ ਸਟੇਟ ਦੇ ਵਿੱਚ ਹੈ। ਸੋ ਜੇਕਰ NDIS ਦੀਆਂ ਸੇਵਾਵਾਂ ਤੁਸੀਂ ਹਾਸਲ ਕਰ ਰਹੇ ਹੋ ਜਾਂ ਭਵਿੱਖ ਦੇ ਵਿੱਚ ਕਰਨ ਦਾ ਸੋਚ ਰਹੇ ਹੋ, ਤਾਂ ਸਰਵਿਸ ਪ੍ਰੋਵਾਈਡਰਸ ਦੇ ਨਾਲ ਜੁੜੀ ਹੋਈ ਇਹ ਜਿਹੜੀ ਸੂਚੀ ਹੈ NDIS ਦੀ ਵੈਬਸਾਈਟ ਦੇ ਉੱਤੇ ਜਾ ਕੇ ਦੇਖ ਸਕਦੇ ਹੋ। ਉਹਨਾਂ ਦੀ ਤਰਫ ਤੋਂ ਇਸ ਸੂਚੀ ਨੂੰ ਅਪਡੇਟ ਜਿਹੜਾ 11 ਸਪਤੰਬਰ ਨੂੰ ਕੀਤਾ ਗਿਆ ਸੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
3: ਇਹ ਹਰ ਸਫਾਈ ਕਰਮਚਾਰੀ ਲਈ ਹੈ ਜੋ ਸਵੇਰ ਹੋਣ ਤੋਂ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੰਦੇ ਹਨ, ਹਰ ਸੁਰੱਖਿਆ ਕਰਮਚਾਰੀ ਲਈ ਜੋ ਹਰ ਕਿਸੇ ਦੇ ਘਰ ਜਾਣ ਤੇ ਅਹੁਦਾ ਸੰਭਾਲਦਾ ਹੈ, ਹਰ ਕਮਿਊਨਿਟੀ ਸਰਵਿਸ ਵਰਕਰ ਲਈ ਜੋ ਦੂਜਿਆਂ ਲਈ ਦਿਖਾਈ ਦਿੰਦਾ ਰਹਿੰਦਾ ਹੈ। ਪੋਰਟੇਬਲ ਲੌਂਗ ਸਰਵਿਸ ਲਾਭ ਹੁਣ ਯੋਗ ਕਰਮਚਾਰੀਆਂ ਲਈ ਉਪਲਬਧ ਹਨ। ਜੇਕਰ ਤੁਸੀਂ ਵਿਕਟੋਰੀਆ ਵਿੱਚ ਕੰਟਰੈਕਟ ਸਫਾਈ, ਕਮਿਊਨਿਟੀ ਸੇਵਾਵਾਂ ਜਾਂ ਸੁਰੱਖਿਆ ਵਿੱਚ ਕੰਮ ਕਰ ਰਹੇ ਹੋ, ਤਾਂ ਤੁਸੀਂ ਪੋਰਟੇਬਲ ਲੌਂਗ ਸਰਵਿਸ ਲਾਭਾਂ ਲਈ ਯੋਗ ਹੋ ਸਕਦੇ ਹੋ। ਭਾਵੇਂ ਤੁਸੀਂ ਨੌਕਰੀਆਂ ਬਦਲੀਆਂ ਹਨ, ਇਸ ਦਾ ਮਤਲਬ ਹੈ ਕਿ ਤੁਹਾਡੇ ਦੁਆਰਾ ਕੰਮ ਕੀਤੇ ਸਾਲ ਅਜੇ ਵੀ ਤੁਹਾਡੇ ਦੁਆਰਾ ਕਮਾਏ ਗਏ ਲਾਭਾਂ ਵਿੱਚ ਗਿਣੇ ਜਾ ਸਕਦੇ ਹਨ। ਇਹ ਪਤਾ ਲਗਾਉਣ ਲਈ ਪੋਰਟੇਬਲ ਲੌਂਗ ਸਰਵਿਸ ਅਥਾਰਿਟੀ ਦੀ ਖੋਜ ਕਰੋ। ਵਿਕਟੋਰੀਅਨ ਸਰਕਾਰ ਮੈਲਬਰਨ ਦੁਆਰਾ ਅਧਿਕਾਰਤ।
2: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
4: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ। ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-1516-16, quicksignage.com.au।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
5: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
6: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
7: ਫਿਰ ਲਵਾਈਏ ਕਿੱਥੋਂ?
6: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਰਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
3: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹ ਪੂਰਨ ਹੋ ਸਕਦਾ ਹੈ। ਇਹ ਉਨਾ ਹੀ ਨਿਖੜਵਾ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ। ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ, ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0260।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
2: ਕੀ ਹੋਇਆ
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
2: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
1: ਜਾਂ 90-77-97-33
2: ਜਾਂ ਈਮੇਲ info@vyimmigration.com.au
1: ਯਾਦ ਰੱਖੋ 9077-9733
2: VY Immigration and Education Consultant
1: ਹਰ ਕਦਮ ਤੁਹਾਡੇ ਨਾਲ
3: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਣੀ ਹੈ ਮੋਰਟਗੇਜ ਰੀਫਾਈਨਾਂਸ ਕਰਵਾਣੀ ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ ਤਾਂ ਟੈਨਸ਼ਨ ਕਿਉਂ ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ होम लोन तो रीफाइनेंसिंग तक कंस्ट्रक्शन लोन तो बिजनेस लोन या कार लोन हर लोन ले 40 तो वध लैंडर्स दे नाल तुहाडे लिए बेस्ट डील लो क्रेडिट स्कोर वेलकम कॉल राज 0494-763-700 और व्हाट्सएप
4: अपने भविख की शुरुआत करो हुणे कदम चुको स्मिथ लेन दे चुने हुए लॉट्स दे सीमित समय ले मिलन वाले $30,000 तक दी लैंड रिबेट का फायदा लवो चुनवे योग लॉट्स दे हाउस एंड लैंड पैकेज बुक करने ते हिस्सा ले रहे बिल्डर्स वालों वादू $15,000 डिस्काउंट मिल सकता है ये ऑफर 15 सितंबर 2026 नू खत्म है अजे ही मौके ज्यादा देर नहीं रहंदे होर जानकारी लई अज ही smithslane.mirvac.com ते जाओ नियम शर्तां अते योग्यता दे मापदंड लागू हन ऑफर 15 सितंबर 2026 नू खत्म है।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 Old G Long Road, Hoppers Crossing, Very B Toyota, the smart choice.
1: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਪਾਮਲਸ ਰੋਡ, ਤ੍ਰੁਗਨਿਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
3: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿੱਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
5: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
6: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ, ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
7: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
8: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੇਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ sebipartners.au। ਸੇਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1 ਖੁਦ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
9: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ।